0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ।

0: 2724169 7272. ਕੋਈ ਵੀ ਕੁਐਸਚਨ ਹੈ ਤੁਹਾਡਾ ਪਰਸਨਲ ਇੰਸ਼ੋਰੈਂਸ ਤੋਂ ਇਲਾਵਾ, ਇਨਵੈਸਟਮੈਂਟ ਨੇ, ਆਰਓਐਸ, ਪੀਟੀਐਫ, ਐਸਏ, ਫਸਟ ਹੋਮ ਸੇਵਿੰਗ ਅਕਾਊਂਟ ਹੈ ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ, ਕੋਈ ਪੁਰਾਣੀ ਪਾਲਿਸੀਜ਼ ਨੇ ਤੁਹਾਡੀਆਂ ਜਿਨ੍ਹਾਂ ਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਸਪੈਸ਼ਲੀ ਅਗਰ ਤੁਸੀਂ ਆਪਣੀ ਅਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਜਿਹਦੇ ਵਿੱਚ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਸੀਂ ਕਾਰਪੋਰੇਸ਼ਨ ਚੋਂ ਪੈਸੇ ਕੱਢਣਾ ਚਾਹ ਰਹੇ ਹੋ, ਟੈਕਸ ਸੇਵ ਕਰਨਾ ਚਾਹ ਰਹੇ ਹੈਗੇ ਹੋ, ਬਹੁਤ ਸਾਰੇ ਕੁਐਸਚਨਸ ਹੁੰਦੇ ਨੇ, ਚਾਹੇ ਉਹ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਨੇ, ਕਾਰਪੋਰੇਟ ਇੰਸ਼ੋਰੈਂਸ ਪਾਲਿਸੀਜ਼ ਨੇ, ਜਾਂ ਤੁਹਾਡੀ ਕੋਈ ਕੰਪਨੀਜ਼ ਨਾਲ ਰਿਲੇਟਡ ਗਰੁੱਪ ਪਲਾਨਸ ਹੈਗੇ ਨੇ, ਉਹਨਾਂ ਬਾਬਤ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ, ਆਲ ਕੈਂਡ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ 416-994-7272, 416-994-7272.
1: Very good. 416-994-7272. Simran, thank you so much.
0: Thank you, Naveen.
1: Thank you, G. 1589. Hello.
2: Navi Boost.
1: Oh, kya baat hai, kivein ho?
2: Vadiya, vadiya, Navi, sat sri akaal.
1: Kithe rahe ho yaar, inna chir boost hi nahi mila, inna chir ho gaya.
2: ਨਹੀਂ ਬੂਸਟ ਆਲਰੇਡੀ ਸਾਰਾ ਹੈਗਾ ਤੇਰੇ ਕੋਲ, ਨਜ਼ਾਰੇ ਆ
1: ਵਧੀਆ, ਨਜ਼ਾਰੇ ਤਾਂ ਠੀਕ ਹੈ ਪਰ ਸਾਰਾ ਕੁਝ ਠੀਕ ਠਾਕ ਹੈ,
2: ਸਾਰਾ ਕੁਝ ਬਹੁਤ ਵਧੀਆ, ਪ੍ਰੋਗਰਾਮ ਸੁਣੀਦਾ ਆ, ਆਨੰਦ ਲਈਦਾ ਸੁਣ ਕੇ।
1: ਚਲੋ ਥੈਂਕ ਯੂ ਸਰ, ਥੈਂਕ ਯੂ, ਵੈਲਕਮ।
2: ਹੋਰ ਸੁਣਾਓ ਸਭ ਠੀਕ ਹੈ?
1: ਬਹੁਤ ਵਧੀਆ, ਬੱਲੇ ਬੱਲੇ, ਤੁਸੀਂ ਸੁਣਾਓ ਸਭ ਠੀਕ ਠਾਕ?
2: ਠੀਕ ਹੈ, ਵਧੀਆ ਵਧੀਆ। ਮੈਂ ਨਾ ਇੱਕ ਨੰਬਰ ਚਾਹੀਦਾ ਸੀ, ਉਹ ਜਿਹੜਾ ਤੁਸੀਂ ਉਹ ਅੱਖਾਂ ਦਾ ਸਰਜਰੀ ਵਾਲਾ ਨਹੀਂ ਦਿੰਦੇ ਹੁੰਦੇ?
1: ਹਾਂਜੀ ਹਾਂਜੀ, ਨੰਬਰ ਉਹਨਾਂ ਦਾ ਹੈ 289
2: 9 5 9 7

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: This is AM 530.

0: CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ।

0: 905-828-5800 ਤੇ ਕਾਲ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: of locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1518

ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045157। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਤੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਵੈਲਕਮ, ਪਿਆਰ ਸਤਿਕਾਰ, ਹੈਪੀ ਹੈਪੀ ਟਿਊਜ਼ਡੇ, ਸੋਹਣੀ ਜੀ, ਮਿੱਠੀ ਜੀ, ਪਿਆਰੀ ਜੀ ਈਵਨਿੰਗ, ਤੇ ਗਰਮੀ ਉਹ ਬੱਲੇ।

ਤਾਂ ਯਾਰ ਬਹੁਤ ਵਧੀਆ ਖੂਬਸੂਰਤ ਮੌਸਮ ਹੈ, ਜੇ ਡਰਾਈਵ ਕਰ ਰਹੇ ਹੋ ਵਿੰਡੋਆਂ ਡਾਊਨ ਕਰ ਲਓ, ਸਨਰੂਫ ਖੋਲ ਲਓ, ਅਰਮਾਨੀ ਦੀਆਂ ਐਨਕਾਂ ਪਾ ਲਓ ਤੇ ਵਧੀਆ ਪੰਜਾਬੀ ਲਹਿਰਾਂ ਸੁਣਦੇ ਜਾਓ। ਹੁਣ ਜੇ ਰੈਡ ਲਾਈਟ ਤੇ ਖੜੇ ਹੋ ਤੇ ਵਿੰਡੋਆਂ ਡਾਊਨ ਨੇ, ਤੁਹਾਡੇ ਨਾਲ ਦੀ ਗੱਡੀ ਨੂੰ ਪਤਾ ਲੱਗੇ ਕਿ ਚਲੋ AM 530 ਤੇ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ ਹੋ, ਤੇ ਇਸ ਤੋਂ ਵੱਧ ਯਾਰ ਮਸ਼ਹੂਰੀ ਕੀ ਹੋ ਸਕਦੀ ਹੈ। ਮੈਨੂੰ ਯਾਦ ਹੈ ਕਿ ਮੈਨੂੰ ਇੱਕ ਵੀਰ ਦਾ ਫੋਨ ਆਇਆ, ਉਹ ਕਹਿੰਦੇ ਕਿ ਨਵੀ ਮੈਂ ਗੈਸ ਭਰਨ ਗਿਆ ਗੈਸ ਸਟੇਸ਼ਨ ਤੇ, ਤੇ ਕਹਿੰਦੇ ਵਧੀਆ ਮੌਸਮ ਸੀ, ਡੋਰ ਖੁੱਲਾ ਤੇ ਵਿੰਡੋ ਵੀ ਥੱਲੇ, ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ। ਕਹਿੰਦੇ ਮੇਰੇ ਨਾਲ ਇੱਕ ਮੁੰਡਾ ਖੜਾ ਤੇ ਉਹ ਵੀ ਤੁਹਾਡਾ ਹੀ ਪ੍ਰੋਗਰਾਮ ਸੁਣ ਰਿਹਾ ਸੀ, ਅਸੀਂ ਇੱਕ ਦੂਜੇ ਵੱਲ ਦੇਖੀ ਕਿ ਅੱਛਾ ਤੂੰ ਵੀ ਪੰਜਾਬੀ ਲਹਿਰਾਂ ਸੁਣ ਰਿਹਾ ਹੈ। ਮੈਨੂੰ ਬੜਾ ਯਾਰ ਇੱਕ ਮਾਣ ਹੋਇਆ, ਬੜੀ ਖੁਸ਼ੀ ਹੋਈ ਕਿ ਦੋਨੋਂ ਜਾਣੇ ਇਕੱਠੇ ਦੇਖੋ ਤੁਸੀਂ ਪ੍ਰੋਗਰਾਮ ਸੁਣ ਰਹੇ ਤੇ ਵਧੀਆ ਇੰਜੋਏ ਕਰ ਰਹੇ, ਤੇ ਇਹ ਕੋਇਨਸੀਡੈਂਸ ਜਦੋਂ ਹੁੰਦੀ ਹੈ ਨਾ ਤਾਂ ਫਿਰ ਇਹਦੀ ਵੀ ਰੀਸ ਕੋਈ ਨਹੀਂ। ਸੋ 905-673-3337 ਨੰਬਰ ਆਪਣਾ, 9056733337 ਤੇ ਕਰਦੇ ਹਾਂ ਗੱਲਾਂ ਬਾਤਾਂ, ਲਾਉਂਦੇ ਹਾਂ ਰੌਣਕਾਂ ਤੇ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ ਹੋ, ਤੇ ਆ ਜਾਓ ਫਿਰ। ਕੀ ਪਲੈਨ ਹੈ, ਕੀ ਅੱਜ ਖਾ ਪੀ ਰਹੇ ਹੋ, ਕਿੱਥੇ ਜਾ ਰਹੇ ਹੋ? 905-673-3337 ਆਪਣਾ ਨੰਬਰ ਹੈ, 9056733337, 9056733337।

ਵਾਹ ਬਈ ਵਾਹ। ਸੋ ਗੀਤ ਸਿੰਘ ਜੀ ਤੇ ਨਾਲ ਬਹੁਤ ਹੀ ਪਿਆਰੇ ਸਾਡੇ ਸਪੋਂਸਰਸ ਦੇ ਮੈਸੇਜ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹਾਂ। ਗੀਤ ਸਿੰਘ ਜੀ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਸ਼ੁਰੂ ਕਰ ਦੇਈਦਾ ਤਾਂ ਫਿਰ ਬੱਲੇ ਬੱਲੇ ਹੀ ਹੁੰਦੀ ਹੈ। 905-673-3337 905-673-3337 ਕੋਈ ਵੀ ਰਿਕੁਐਸਟ ਕਰਨੀ ਹੈ ਜਾਂ ਤਾਂ ਕਾਲ ਕਰ ਲਓ। ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਕਾਲ ਕਰਨ ਨੂੰ ਥੋੜ੍ਹਾ ਜਿਹਾ ਸੰਗਦੇ ਹਾਂ, ਫਿਰ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਦਿਓ, ਵਟਸਐਪ ਕਰ ਦਿਓ। ਨੰਬਰ ਹੈ 647-1557 6475041557। ਵਟਸਐਪ ਟੈਕਸ ਕਰ ਦਿਓ ਜਾਂ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILEHRAN ਪੰਜਾਬੀ ਲਹਿਰਾਂ ਸਾਡਾ ਇੰਸਟਾਗ੍ਰਾਮ ਪੇਜ ਹੈ, ਉਹਤੇ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਸੋ ਸਾਨੂੰ ਰੀਚ ਕਰਨ ਦੇ ਬੜੇ ਤਰੀਕੇ ਨੇ, ਠੀਕ ਹੈ, ਐਨੀ ਟਾਈਮ ਕਰੋ ਤੇ ਵਧੀਆ ਤੁਸੀਂ ਆਪਣੇ ਮਨਪਸੰਦ ਦੇ ਗਾਣੇ ਲਵਾਓ। ਇੱਕ ਤਾਂ ਰੇਡੀਓ 'ਤੇ ਗਾਣਾ ਲਵਾਉਣਾ ਨਾ ਉਹਦੀ ਟੌਰ ਹੀ ਵੱਖਰੀ ਆ। ਕਈ ਸੱਜਣ ਮਿੱਤਰ ਤਾਂ ਕਿਸੇ ਕਹਿੰਦੇ ਹੁੰਦੇ ਨਾ ਕਿ ਕੁੜੀ ਨੂੰ ਖੁਸ਼ ਕਰਨਾ ਹੁੰਦਾ ਤਾਂ ਕਹਿੰਦੇ ਆਹ ਦੇਖ ਕਰਦਾ ਰੇਡੀਓ 'ਤੇ ਫੋਨ, ਦੇਖੀ ਮੇਰਾ ਗਾਣਾ ਲੱਗਦਾ। ਫਿਰ ਬੰਦਾ ਕਹਿੰਦਾ ਨਵੀਂ ਭਾਜੀ ਯਾਰ ਨਾਲ ਸਹੇਲੀ ਬੈਠੀ ਹੈ ਲਾ ਦਿਓ ਗਾਣਾ। ਸੋ ਫਿਰ ਤਾਂ ਜ਼ਰੂਰ ਜ਼ਰੂਰ ਕੋਸ਼ਿਸ਼ ਕਰੀਦੀ ਹੈ। 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਅੱਜ ਤਾਂ ਫਿਰ ਬੈਂਗਲੌਰ ਵਾਲਿਆਂ ਨੇ ਫੱਟੇ ਚੁਕਾ ਤੇ ਹੈ ਗੁਜਰਾਤ ਦੇ, ਗੁਜਰਾਤ ਤੋਂ ਬਣੀਆਂ ਹੀ ਕੱਖ ਨਹੀਂ ਯਾਰ, 162 ਰਨ ਸਿਰਫ। ਚਲੋ ਕੋਈ ਗੱਲ ਨਹੀਂ, ਹੁਣ ਰੋਇਲ ਚੈਲੰਜਰ ਵਾਲੇ ਨੇ ਤਾਂ ਵੈਸੇ ਫੱਟੇ ਚੱਕਤੇ ਅੱਜ, 254 ਰਨ, ਵੈਰੀ ਨਾਈਸ। ਕੋਹਲੀ ਸਾਹਿਬ ਦੀ ਟੀਮ ਨੇ ਫਿਰ ਕਮਾਲ ਕਰ ਦੀ ਤੇ ਉੱਤੇ ਹੁਣ ਕੀ ਫਾਈਨਲ ਦੇ ਵਿੱਚ ਚਲ ਗਏ ਨਾ ਆਈ ਥਿੰਕ ਕਿ ਹੁਣ ਕੀ ਕਹਿੰਦੇ ਆ ਬੈਂਗਲੌਰ ਵਾਲੇ, ਦੇ ਵਿਲ ਪਲੇ ਇਨ ਦਾ ਫਾਈਨਲਸ 31 ਤਰੀਕ ਨੂੰ ਤੇ ਦੇਖਦੇ ਹਾਂ ਅਗਲੀ ਟੀਮ ਹੁਣ ਕਿਹੜੀ ਨਾਲ ਫਾਈਨਲ ਦੇ ਵਿੱਚ ਪਹੁੰਚਦੀ ਹੈ। ਸੋ 905-673-3337 ਹਜੇ ਹੋਈ ਡਿਸਾਈਡ ਹੀ ਨਹੀਂ ਜਿਹੜੀ ਨੈਕਸਟ ਟੀਮ ਹੈ। ਇੱਕ ਤਾਂ ਯਾਰ ਔਨਲਾਈਨ ਸਾਰੇ ਸਕੋਰ ਸਕੂਰ ਲੱਭਣੇ ਥੋੜ੍ਹੇ ਜਿਹੇ ਮੁਸ਼ਕਿਲ ਹੋ ਜਾਂਦੇ ਆ। ਹੁਣ ਰੋਇਲ ਚੈਲੇਂਜਰਸ ਤਾਂ ਹੈ ਅਤੇ ਅਗਲੀ ਟੀਮ ਕਿਹੜੀ ਹੈ ਯਾਰ ਜਿਹੜੀ ਪਹੁੰਚ ਰਹੀ ਹੈ? ਲੈਟਸ ਸੀ, ਔਨਲਾਈਨ ਪਤਾ ਚੱਲ ਹੀ ਜਾਏਗਾ। ਆਈ ਪੀ ਐਲ ਦੀ ਵੈਬਸਾਈਟ 'ਤੇ ਮਾੜੇ ਨਿਗਾਹ ਮਾਰਦੇ ਆ ਅਤੇ ਫਿਰ ਤੁਹਾਨੂੰ ਦੱਸਦੇ ਹਾਂ।

0: ਅੱਛਾ ਹਜੇ ਡਿਸਾਈਡ ਹੋਣਾ, ਠੀਕ ਹੈ ਗੋਟ ਇਟ। ਸੋ ਹੁਣ ਕੁਆਲੀਫਾਇਰ 2 29 ਨੂੰ ਹੋਊਗਾ ਗੁਜਰਾਤ ਦਾ, ਤੇ ਜਿਹੜੀ ਟੀਮ ਬਿਟਵੀਨ ਹੈਦਰਾਬਾਦ ਤੇ ਰਾਜਸਥਾਨ ਜਿੱਤੇਗੀ ਉਹਨਾਂ ਵਿੱਚ। ਓਕੇ ਓਕੇ ਓਕੇ ਗੋਟ ਇਟ ਗੋਟ ਇਟ ਗੋਟ ਇਟ। ਦੇਖਿਆ ਮਿੰਟ ਲੱਗਦਾ ਆਨਲਾਈਨ ਤੇ ਯਾਰ ਚੀਜ਼ਾਂ, ਕਹਿੰਦੇ ਹੁੰਦੇ ਨਾ ਕਿ ਇੰਗਲਿਸ਼ ਕੇ ਤੁਹਾਡੇ ਫਿੰਗਰ ਟਿਪਸ ਤੇ ਅਵੇਲੇਬਲ ਨੇ। ਹੁਣ ਨਹੀਂ ਕੋਈ ਬੜਾ ਕਿਸੇ ਨੂੰ ਕੋਈ ਪੁੱਛਣ ਦੀ ਲੋੜ, ਆਨਲਾਈਨ ਗੂਗਲ ਕਰ ਲਓ, ਹੁਣ ਤਾਂ ਚੈਟ GPT ਨੂੰ ਪੁੱਛ ਲਓ, ਜੈਮਿਨਾਈ ਨੂੰ ਪੁੱਛ ਲਓ, ਪਰਪਲੈਕਸਿਟੀ ਨੂੰ ਪੁੱਛ ਲਓ ਕਿ ਮੈਨੂੰ ਬਈ ਆਹ ਬੀਬਾ ਇਨਫੋਰਮੇਸ਼ਨ ਚਾਹੀਦੀ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਇਨਫੋਰਮੇਸ਼ਨ ਮਿਲ ਜਾਂਦੀ ਹੈ। ਸੋ ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ ਵਾਲਿਆਂ ਨੂੰ ਯਾਦ ਰੱਖੋ ਬਈ, ਤੁਸੀਂ ਅਗਰ ਹੁਣ ਕੋਈ ਵਿਆਹ ਸ਼ਾਦੀ, ਕੋਈ ਬਰਥਡੇ ਪਾਰਟੀ, ਕੋਈ ਵੀ ਫੰਕਸ਼ਨ ਘਰੇ ਕਰ ਰਹੇ ਹੋ ਤੇ ਟੈਂਟ ਲਵਾਉਣਾ, ਤਾਂ ਮੱਲੀ ਟੈਂਟ ਦੀ ਰੀਸ ਹੀ ਕੋਈ ਨਹੀਂ। ਸੋ ਲਗ ਇੱਕ ਦੋ ਚੀਜ਼ਾਂ ਨੇ। ਸੋ ਲਗਜ਼ਰੀ ਟੈਂਟ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦੇ ਟੈਂਟ, 1500 ਬੰਦੇ ਨੂੰ ਭਾਵੇਂ ਬਿਠਾ ਲਓ ਟੈਂਟ ਦੇ ਵਿੱਚ, ਨੋ ਪ੍ਰੋਬਲਮ। ਇਹਨਾਂ ਕੋਲ ਕਲੀਅਰ ਟੈਂਟ ਵੀ ਨੇ, ਵਾਈਟ ਟੈਂਟ ਵੀ ਨੇ, ਡਾਂਸ ਫਲੋਰ ਵੀ ਹੈ, ਟੈਂਟ ਫਲੋਰ ਵੀ ਹੈ, ਸਟੇਜਿਸ ਵੀ ਨੇ, LED ਬਾਰ ਵੀ ਹੈ, ਸ਼ੈਂਡਲੀਅਰ ਵੀ ਹੈ, ਚੇਅਰਾਂ ਵੀ ਨੇ, ਸਾਰਾ ਕੁਛ, ਹੀਟਰ ਫੈਨ, ਤੇ ਨਾਲ ਇਹਨਾਂ ਕੋਲ ਨਾ ਪੋਰਟੇਬਲ ਲਗਜ਼ਰੀ ਵਾਸ਼ਰੂਮ ਆਏ ਨੇ। ਦੇਖੋ ਤੁਹਾਡੇ ਘਰ ਦੇ ਵਾਸ਼ਰੂਮਾਂ ਨਾਲੋਂ ਵੀ ਵਧੀਆ ਵਾਸ਼ਰੂਮ ਨੇ, ਬਾਹਰ ਖੜਾ ਦਿਓ ਇਹ ਟ੍ਰੇਲਰ ਹੈ ਜਿਹੜਾ ਲਗਜ਼ਰੀ ਵਾਸ਼ਰੂਮ ਦਾ, ਤੇ ਵਧੀਆ, ਸਾਰੇ ਕਹਿਣਗੇ ਬੱਲੇ ਯਾਰ ਤਾਂ ਵਾਸ਼ਰੂਮ ਹੀ ਬੜੇ ਤਕੜੇ ਨੇ। ਸੋ ਮੱਲੀ ਟੈਂਟ 6479 2569 6479 2569 6479 2569, ਮੱਲੀ ਮੱਲੀ ਮੱਲੀ ਟੈਂਟ ਨੂੰ ਕਾਲ ਕਰ ਲਵੋ। ਇੱਕ ਤਾਂ ਯਾਰ ਮਹਿੰਗਾਈ ਬਹੁਤ ਹੋ ਗਈ ਹੈ, ਮੈਂ ਅੱਜ ਹੁਣ ਮੈਂ ਨਾਂ ਨਹੀਂ ਲੈਣਾ ਮੈਂ ਕਿੱਥੇ ਗਿਆ, ਮੈਂ ਕਿਤੇ ਗਿਆ ਸੀ ਕੌਫੀ ਲੈਣ, ਕੌਫੀ ਲੈਣ ਗਏ ਤੇ ਯਾਰ ਦੋ ਕੌਫੀਆਂ $25 ਦੀਆਂ, ਮੈਂ ਹੈਰਾਨ ਹੋਇਆ ਦੇਖ ਕੇ, ਮੈਂ ਕਿਹਾ ਚਲੋ ਹੋਣਗੀਆਂ $10-12 ਦੀਆਂ ਦੋ। ਉੱਥੇ ਮੈਂ ਗਿਆ ਤੇ ਜਦੋਂ ਉਹਨਾਂ ਨੇ ਫਿਰ ਮਸ਼ੀਨ ਦਿਖਾਈ, $24 ਤੇ 81 ਸੈਂਟ ਦੀਆਂ ਦੋ ਕੌਫੀਆਂ, ਉਹ ਵੀ ਰੈਗੂਲਰ ਸਾਈਜ਼ ਲਾਰਜ ਨਹੀਂ, ਨਾ ਕੋਈ ਕੁੱਕੀ ਲਈ ਆ, ਨਾ ਕੋਈ ਖਾਣ ਨੂੰ ਕੁਛ ਲਿਆ, ਸਿਰਫ ਦੋ ਕੌਫੀਜ਼ ਟੇਕ ਆਊਟ $24.81 ਤੇ ਨਾਲ ਫਿਰ ਲਿਖਿਆ 15% ਟਿਪ ਦੇਣੀ ਹੈ $3.72, 20% ਦੇਣੀ ਹੈ $4.96, $25 ਦੇਣੀ ਹੈ ਤਾਂ $6.20 ਤੇ 30% ਟਿਪ ਦੇਣੀ ਹੈ $7.44। ਮੈਂ ਹੱਸਾਂ ਯਾਰ ਟਿਪ ਕਦ ਲਈ, ਉਹਨੇ ਪੁੱਛਿਆ ਯੈਸ ਸਰ, ਮੈਂ ਕਿਹਾ 2 ਲਾਟੇਜ਼, ਕਹਿੰਦੀ ਠੀਕ ਹੈ ਜੀ ਖੜ ਜਾਓ। ਪਿੱਛੇ ਖੜੇ ਲੱਗੇ ਵੀ ਉਹਨਾਂ ਨੂੰ ਯਾਰ ਦੋ ਕੌਫੀਆਂ ਬਣਾਉਣ ਲੱਗ ਗਏ ਹੋਣਗੇ 7-8 ਮਿੰਟ। ਹੁਣ ਆਪਾਂ ਨਾਂ ਨਹੀਂ ਲੈਣਾ ਜਗ੍ਹਾ ਦਾ, ਕਿਉਂਕਿ ਯਾਰ ਦੇਖੋ ਆਪਾਂ ਇੱਥੇ ਤਾਂ ਨਹੀਂ ਬੈਠੇ ਵੀ ਕਿਸੇ ਦਾ ਨਾਂ ਬਦਨਾਮ ਕਰੀਏ, ਬਟ $25 ਦੀਆਂ ਦੋ ਕੌਫੀਆਂ ਤੇ ਟੂ ਬੀ ਵੈਰੀ ਓਨੈਸਟ ਮੈਂ ਸੈਟਿਸਫਾਈਡ ਨਹੀਂ ਹੋਇਆ ਟੇਸਟ ਤੋਂ। ਇੱਕ ਤਾਂ ਕੈਫੇਜ਼ ਇੰਨੇ ਖੁੱਲ੍ਹ ਗਏ, ਚਲੋ ਕਈ ਕੈਫੇਜ਼ ਨੇ ਆਮ ਸ਼ੋਰ ਕਿ ਉਹਨਾਂ ਦੀਆਂ ਕੌਫੀਜ਼ ਦੇ ਮਸਟ ਬੀ ਵੈਰੀ ਗੁੱਡ, ਬਟ ਪਤਾ ਨਹੀਂ ਯਾਰ ਮੈਂ ਨੋਟਿਸ ਕੀਤਾ ਕਿ ਨਿਰਾ ਦੁੱਧ ਹੀ ਦੁੱਧ ਪਾਇਆ। ਇੱਕ ਤਾਂ ਮੇਰੀ ਵੀ ਗਲਤੀ, ਮੈਂ ਕਹਿ ਦਿੰਦਾ ਐਕਸਟਰਾ ਆਈਸ ਤੇ ਉਹਦੇ ਨਾਲ ਚਲੋ ਮਿਲਕ ਥੋੜ੍ਹਾ ਘੱਟ ਜਾਂਦਾ, ਬਟ ਸਟਾਰਬਕਸ ਨਾਲੋਂ ਵੀ ਮੈਂ ਨੋਟ ਕੀਤਾ ਕਿ ਕੌਫੀ ਮਹਿੰਗੀ ਸੀ। ਬਟ ਇੰਨਾ ਕਿਹਾ ਕਿ ਯਾਰ ਬਿਜ਼ੀ ਬਹੁਤ ਸੀ ਜਿਹੜੀ ਲੋਕੇਸ਼ਨ ਹੈ, ਲੋਕੀ ਬੈਠੇ ਕਾਫੀ ਹੱਦ ਤੱਕ, ਫੁੱਲ ਹਾਊਸ, ਉਹ ਵੀ ਵੀਕਡੇ ਟਿਊਜ਼ਡੇ ਦੁਪਹਿਰ ਨੂੰ। ਸੋ ਆਈ ਡੋਨਟ ਨੋ, ਖੈਰ ਹੁਣ ਮੈਂ ਨਾ ਇੱਥੇ ਜਾਣਾ ਹੁੰਦਾ ਕਲਾਈਨਬਰਗ, ਉੱਥੇ ਇੱਕ ਬਹੁਤ ਹੀ ਕਮਾਲ ਦੀ ਕੌਫੀ ਸ਼ੋਪ ਹੈ ਬੈਲਜ਼ੈਕਸ, ਕੌਫੀ ਵੀ ਉਹਨਾਂ ਦੀ ਬਹੁਤ ਹੀ ਵਧੀਆ ਹੁੰਦੀ ਹੈ। ਉੱਥੇ ਇੱਕ ਲਾਟੇ ਤੁਸੀਂ ਰੈਗੂਲਰ ਸਾਈਜ਼ ਖਰੀਦਦੇ ਹੋ ਨਾ, $5.75 ਨੂੰ ਇੱਕ ਹੈ। ਸੋ ਤੁਸੀਂ ਹਿਸਾਬ ਲਾ ਲਓ ਕਿ ਪ੍ਰਾਈਸ ਦਾ ਯਾਰ ਫਿਰ ਵੀ ਕਿੰਨਾ ਡਿਫਰੈਂਸ ਹੈ। ਬਟ ਚਲੋ ਜੇ ਅਗਲੇ ਬਿਜ਼ੀ ਆ, ਉਹਨਾਂ ਨੂੰ ਗਾਹਕ ਮਿਲ ਰਹੇ ਆ ਤੇ ਵਧੀਆ ਨੂੰ ਕਲਾਇੰਟਲ ਮਿਲ ਰਿਹਾ, ਤਾਂ ਹੁਣ ਮੈਂ ਕੌਣ ਹੁੰਦਾ ਕਹਿਣ ਵਾਲਾ ਕਿ ਮਹਿੰਗੇ ਆ ਜਾਂ ਸਵਾਦ ਨਹੀਂ ਸੀ ਕੌਫੀ। ਤੇ ਸਰ ਦੱਸਾਂ, ਆਈ ਡੋਨਟ ਨੋ, ਮੈਂ ਇੰਪ੍ਰੈਸ ਨਹੀਂ ਹੋਇਆ, ਮੈਨੂੰ ਸੀਗਾ ਚਲੋ ਇੱਕ ਨਾ ਜਦੋਂ ਆਪਾਂ ਖਰਚਾ ਕਰਦੇ ਹਾਂ ਨਾ, ਫਿਰ ਹੁੰਦਾ ਵੀ ਚਲੋ ਤੁਸੀਂ ਜੇ ਪ੍ਰੀਮੀਅਮ ਪੇ ਕਰ ਰਹੇ ਹੋ ਉਹ ਪ੍ਰਾਈਸ ਟੈਗ ਤੁਹਾਨੂੰ ਕੋਈ ਬੋਦਰ ਨਹੀਂ ਕਰਦੇ, ਜੇ ਚੀਜ਼ ਸਵਾਦ ਹੈ ਤੇ ਪੂਰੀ ਐਨ ਕੁਆਲਿਟੀ ਦੀ ਹੈ। ਬਟ ਜਦੋਂ ਤੁਸੀਂ ਯੂ ਨੋ ਟਰਾਈ ਕਰਦੇ ਹੋ, ਇੰਨਾ ਪੈਸਾ ਵੀ ਖਰਚਦੇ ਹੋ, ਫਿਰ ਥੋੜ੍ਹੇ ਬੰਦੇ ਨੂੰ ਹੁੰਦਾ ਯਾਰ ਕਿ ਖੈਰ ਚੀਜ਼ਾਂ ਅੱਜ ਕੱਲ੍ਹ ਮਹਿੰਗੀਆਂ ਬਹੁਤ ਹੋ ਗਈਆਂ। ਬਟ ਮੈਂ ਹੈਰਾਨ ਹਾਂ ਕਿ ਇੱਦਾਂ ਦੀ ਇਕੋਨਮੀ ਦੇ ਵਿੱਚ ਲੋਕ ਫਿਰ ਵੀ ਖਰੀਦ ਰਹੇ ਆ, ਬਿਜ਼ੀ ਯਾਰ, ਕੋਈ ਵਾਈ ਗਰਲਫ੍ਰੈਂਡ ਨੂੰ ਲੈ ਕੇ ਜਾ ਰਿਹਾ, ਕੋਈ ਦੋ ਯਾਰ ਮਿੱਤਰ ਬੈਠੇ, ਤੇ ਮੈਨੂੰ ਲੱਗਿਆ ਕਿ ਯਾਰ ਖਾਲੀ ਹੋਊ, ਬਟ ਵਾਸ ਬਿਜ਼ੀ। ਸੋ ਖੈਰ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, 905-673-3337। ਇੱਕ ਤਾਂ ਯਾਰ ਕੈਫੇਜ਼ ਦਾ ਇੱਕ ਕਰੇਜ਼ ਬੜਾ ਵਧਿਆ ਹੋਇਆ ਹੈ, ਜਿਹੜੇ ਹਿਸਾਬ ਨਾਲ ਕੋਨੇ ਕੋਨੇ ਚ ਕੈਫੇਜ਼ ਖੋਲ ਰਹੇ ਆ, ਮੈਨੂੰ ਲੱਗਦਾ ਜਿੰਨੀਆਂ ਕੈਫੇਜ਼ ਖੋਲ ਰਹੀਆਂ ਨੇ ਉਨੇ ਸਟਾਰਬਕ ਨਹੀਂ ਖੋਲ ਰਹੇ, ਇੰਡੀਪੈਂਡੈਂਟ ਲੋਕ ਜਿਹੜੇ ਹਿਸਾਬ ਨਾਲ ਖੋਲ ਰਹੇ ਆ। ਸੋ ਆਈ ਥਿੰਕ ਕਿ ਇੰਡੀਆ ਦੇ ਵਿੱਚ ਜ਼ਰੂਰ ਹੋਣਾ ਯਾਰ, ਕਾਫੀ ਕਰੇਜ਼ ਹੈ ਕੈਫੇਜ਼ ਦਾ, ਕਿਉਂਕਿ ਇੱਥੇ ਵੀ ਜੇ ਆਪਾਂ ਜਾ ਰਹੇ ਹਾਂ ਬ੍ਰੈਂਪਟਨ ਦੇ ਵਿੱਚ ਤਾਂ ਕਲਾਇੰਟਲ ਤਾਂ ਆਈ ਥਿੰਕ ਉਹੀ ਹੈ, ਐਂਡ ਉੱਥੇ ਕਿਹੜੀ ਕੈਫੇ CCD ਹੈ ਜਾਂ ਕੀ ਹੈ ਪਤਾ ਨਹੀਂ, ਉਹ ਬੜੀ ਮਸ਼ਹੂਰ ਹੈ। ਓਕੇ, ਇੱਕ ਤੁਹਾਨੂੰ ਨੰਬਰ ਦਿੰਦੇ ਹਾਂ ਗਿੱਲ ਫਾਰਮ ਵਾਲਿਆਂ ਦਾ, ਗਿੱਲ ਫਾਰਮ 'ਤੇ ਗੇੜਾ ਲਗਾਓ, ਡਿਕਸੀ ਅਤੇ ਕਿੰਗ, ਡਿਕਸੀ ਅਤੇ ਕਿੰਗ ਦੇ ਉੱਤੇ ਗਿੱਲ ਫਾਰਮ ਹੈ, ਅਤੇ ਗਿੱਲ ਫਾਰਮ 'ਤੇ ਹਰ ਇੱਕ ਸਬਜ਼ੀ ਦੀ ਪਨੀਰੀ ਮਿਲ ਰਹੀ ਹੈ, ਰਾਮ ਤੋਰੀ, ਲੌਕੀ, ਕੱਦੂ, ਭਿੰਡੀ, ਬੈਂਗਣ ਐਂਡ ਮੱਚ ਮੋਰ। ਗਿੱਲ ਫਾਰਮ ਤੇ ਤੁਸੀਂ ਗੇੜਾ ਲਗਾਓ, $2.49 ਤੋਂ ਪਨੀਰੀ ਸ਼ੁਰੂ ਹੈ, 14085 ਡਿਕਸੀ ਰੋਡ ਕੈਲਡਨ ਦੇ ਵਿੱਚ ਕਿੰਗ ਐਂਡ ਡਿਕਸੀ ਤੇ ਗਿੱਲ ਫਾਰਮ। ਇੱਥੇ ਫਰੈਸ਼ ਫਾਰਮ ਦੇ ਦੇਸੀ ਆਂਡੇ ਮਿਲ ਰਹੇ ਆ, ਫਰੈਸ਼ ਫਾਰਮ ਦਾ ਸ਼ਹਿਦ ਮਿਲ ਰਿਹਾ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ, ਸੋਇਲ ਵੀ ਮਿਲ ਰਿਹਾ, ਮਨੂਰ ਵੀ ਮਿਲ ਰਿਹਾ, ਔਰਗੈਨਿਕ ਕੰਪੋਸਟ ਵੀ ਮਿਲ ਰਿਹਾ। ਗਿੱਲ ਫਾਰਮ ਰੋਜ਼ 11 to 7 ਖੁੱਲ੍ਹੇ ਨੇ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਇਨ ਕੈਲਡਨ। ਗਿੱਲ ਫਾਰਮ ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ। ਤੇ ਮੈਸੇਜ ਆਇਆ ਹਰਪ੍ਰੀਤ ਸੈਣੀ ਜੀ ਦਾ, ਥੈਂਕ ਯੂ ਹਰਪ੍ਰੀਤ ਸੋ ਮਚ ਫੋਰ ਲਿਸਨਿੰਗ। ਤੇ ਹਰਪ੍ਰੀਤ ਹੋਣੇ ਕਹਿੰਦੇ ਨਾਈਸ ਵੈਦਰ ਐਂਡ ਨਾਈਸ ਸ਼ੋ, ਕਿਆ ਬਾਤ ਹੈ। ਬਾਕੀ ਹਰਪ੍ਰੀਤ ਜਦੋਂ ਮੌਸਮ ਵਧੀਆ ਹੋਵੇ ਨਾ ਤੇ ਉੱਤੋਂ ਦੀ ਪੰਜਾਬੀ ਲਹਿਰ ਲੱਗਿਆ ਹੋਵੇ ਫਿਰ ਤਾਂ ਸੋਨੇ ਤੇ ਸੁਹਾਗਾ ਹੀ ਆ। ਯਾਦ ਰੱਖੋ ਜ਼ਰੂਰ ਤੁਸੀਂ ਵੀ ਸਭ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਹਰਪ੍ਰੀਤ ਸੈਣੀ, ਕੋਈ ਵੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਮਦਦ ਚਾਹੀਦੀ ਹੈ ਤਾਂ 416-817-6500 ਇੱਕ ਫੋਨ ਨੰਬਰ ਹੈ, 416-817-7650 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਹਰਪ੍ਰੀਤ ਨੂੰ। ਪ੍ਰੋਗਰਾਮ ਪੰਜਾਬੀ ਦਾ ਸੁਣ ਰਹੇ ਹੋ, ਲਾਈਏ ਫਿਰ ਦੋ ਬੋਲ, ਕਰੀਏ ਕੰਮ ਗਰਮਾ ਗਰਮ ਥੋੜ੍ਹਾ ਜਿਹਾ, ਕਿਹੜਾ ਲਾਈਏ ਤਾਂ ਆਪਾਂ ਲਾਉਂਦੇ ਰਹਿੰਦੇ ਨਵੀਂ ਕੁਛ ਥੋੜ੍ਹਾ ਜਿਹਾ ਨਵਾਂ ਜਿਹਾ ਹੋ ਜਾਵੇ ਤੇ ਪਤਾ ਤਾਂ ਲੱਗੇ ਕਿ ਪੰਜਾਬੀ ਲਹਿਰਾਂ 'ਤੇ ਕੋਈ ਗਾਣਾ ਲੱਗਿਆ ਅਤੇ ਸਵਾਦ ਹੋਣਾ ਚਾਹੀਦਾ। ਸੋ ਕੁਛ ਵਧੀਆ ਜਿਹਾ ਚੁੜ ਕੇ ਥੋੜ੍ਹਾ ਜਿਹਾ ਲਾਉਂਦੇ ਹਾਂ। ਤੁਹਾਡੀ ਕੋਈ ਰਿਕੁਐਸਟ ਹੋਵੇ ਤਾਂ ਨੰਬਰ ਹੈ ਆਪਣਾ ਸਟੂਡੀਓ ਦਾ 905-673-3337 905-673-3337 905-673-3337 ਪੈਸ਼ਨ ਰੂਫਿੰਗ ਨੂੰ ਇੱਕ ਵਾਰ ਜ਼ਰੂਰ ਕਾਲ ਕਰ ਲਓ, ਨਵੀਂ ਰੂਫ ਲਗਵਾਉਣੀ ਹੈ ਤੁਸੀਂ, ਚਾਹੇ ਮੈਟਲ ਰੂਫ ਲਗਵਾਉਣੀ ਹੈ, ਕੋਈ ਨਵਾਂ ਘਰ ਬਣਾ ਰਹੇ ਹੋ, ਨਿਊ ਰੂਫ ਦਾ ਕੰਮ ਹੈ, ਰੂਫ ਦੀ ਕੋਈ ਰਿਪੇਅਰ ਹੈ ਜਾਂ ਵੈਸੇ ਆਪਣੀ ਛੱਤ ਚੇਂਜ ਕਰਾਉਣੀ ਹੈ, ਵਿਥ ਵਾਰੰਟੀ ਕੰਮ ਕਰਦੇ ਆ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਦੀ ਸਰਵਿਸ ਨੰਬਰ 1 ਹੈ। ਸੋ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੋਵੇ ਤਾਂ 647-919-9494-13 6479-919-9413। ਮੈਂ ਵੀ ਕਿਹਾ ਕੋਈ ਕਾਲ ਨਹੀਂ ਤੁਹਾਡੀ ਖੜਕੀ ਮੇਰਾ ਨਵੀਂ, ਯਾਰ ਗਲਤ ਗੱਲ ਹੈ, ਮੈਂ ਨਾ ਕਈ ਵਾਰ ਕਾਲ ਜੀ ਹੋ ਜਾਂਦੀ ਹੈ, ਨੰਬਰ ਮੈਂ ਆਪਣਾ ਇੱਥੇ ਬੰਦ ਕਰਕੇ ਬੈਠਾ ਹੈ, ਜੇ ਨੰਬਰ ਬੰਦ ਹੈ ਤਾਂ ਫਿਰ ਕਾਲ ਕਿੱਥੋਂ ਆਉਣੀ ਹੈ। ਮੈਂ ਸੱਚੀ ਪਤਾ ਨਹੀਂ, ਮੈਂ ਜਿਹੜਾ ਫੋਨ ਹੈ ਨਾ ਉਹਨੂੰ ਆਫ ਹੀ ਕਰਕੇ ਬੈਠਾ ਹੋਇਆ। ਚਲੋ ਫੋਨ ਨੂੰ ਪਹਿਲਾਂ ਆਨ ਕਰੀਏ। ਸੋ ਸਦੀਕ ਸਾਹਿਬ ਵੀ ਤੁਹਾਨੂੰ ਸੁਣਾਉਂਦੇ ਆ ਤੇ ਨੰਬਰ ਸਟੂਡੀਓ ਦਾ ਚਾਲੂ ਹੋ ਗਿਆ, ਹੁਣ ਕਰੋ ਕਾਲ ਯਾਰ, ਸੋਰੀ 3631 ਆ ਗਈ ਕਾਲ ਜੀ, ਵੈਲਕਮ।
1: ਰਵੀ ਸਤਿ ਸ਼੍ਰੀ ਅਕਾਲ, ਮੈਂ ਅਮਰਜੀਤ ਬੋਲ ਰਿਹਾ।
0: ਸੀਮਾ ਸਾਹਿਬ ਤੁਸੀਂ ਵੀ ਕਹਿੰਦੇ ਹੋਗੇ ਕਿ ਨਵੀਂ ਨੇ ਨੰਬਰ ਹੀ ਬੰਦ ਕਰਤਾ।
1: ਨਹੀਂ ਇੱਦਾਂ ਹੋਈ ਆ, ਮੈਂ 2-3 ਵਾਰੀ ਗੱਲ ਕੀਤਾ ਤਾਂ ਉਹ ਮੋੜੋ
0: ਤਾਂ ਹੀ ਮੈਂ ਯਾਰ ਨੰਬਰ ਬੰਦ ਕੀਤਾ ਹੋਇਆ ਸੀਗਾ, ਫੋਨ ਹੀ ਨਹੀਂ ਮੈਂ ਆਨ ਕੀਤਾ। ਹੋਰ ਸੁਣਾਓ ਕਿਵੇਂ ਹੋ?
1: ਬਹੁਤ ਵਧੀਆ ਬਹੁਤ ਵਧੀਆ। ਆ ਤੁਹਾਡੀ ਗੱਲ ਸੁਣ ਕੇ ਕਾਫੀ ਵਾਲੀ ਤੇ ਮੈਨੂੰ ਵੀ ਆਪਣੀ ਯਾਦ ਆ ਗਈ। 3 ਸਾਲ ਪਹਿਲਾਂ ਅਸੀਂ ਤੁਰਕੀ ਗਏ,
0: ਤੁਰਕੀ ਠੀਕ ਹੈ।
1: ਸਾਨੂੰ ਨਾ ਟੈਕਸੀ ਵਾਲਾ ਹਰ ਮੈਂ ਪੁੱਛਿਆ, ਸਵੇਰੇ ਸਵੇਰੇ ਉਹਨੂੰ ਅਸੀਂ ਕੀਤਾ, ਪੂਰੀ ਦਿਹਾੜੀ ਚ ਕੀਤਾ ਸੀ, ਤੇ ਉਹ ਨਾ ਸਾਨੂੰ ਪੁੱਛਿਆ ਵੀ ਤੁਸੀਂ ਫਿਸ਼ ਨੀ ਖਾਣੀ, ਫਿਸ਼ ਨੀ ਖਾਂਦੇ? ਮੈਂ ਕਿਹਾ ਵੀ ਖਾਵਾਂਗੇ, ਹੁਣ ਟਾਈਮ ਸਵੇਰੇ ਸਵੇਰੇ। ਕਹਿੰਦਾ ਤੁਸੀਂ ਯਾਦ ਰੱਖੋਗੇ ਸਾਡੀ ਫਿਸ਼ ਨੂੰ, ਤੁਰਕੀ ਦੀ ਇੰਨੀ ਮਸ਼ਹੂਰ ਆ।
0: ਅੱਛਾ,
1: ਅੱਛਾ ਸ਼ਾਮ ਜੀ ਨੂੰ ਜਦੋਂ ਵਾਪਸ ਮੁੜੇ ਤੇ ਮੈਂ ਕਿਹਾ ਚਲੋ ਵੀ ਹੁਣ ਆਪਣਾ ਟਾਈਮ ਟੂਮ ਹੋਇਆ ਵੀ ਚਲੋ ਵੀ ਆਪਾਂ ਮੇਰਾ ਬੱਚਾ ਨਾਲ ਸੀ ਵਾਈਫ ਸੀ ਤੇ ਉਹ ਸਾਨੂੰ ਲੈ ਗਿਆ ਉੱਥੇ ਸ਼ਾਪ ਤੇ ਜਿਹੜੇ ਰੈਸਟੋਰੈਂਟ ਆ ਅਸੀਂ ਆਰਡਰ ਕੀਤਾ ਦੋ ਫਿਸ਼ ਆਰਡਰ ਤੇ ਵਾਈਫ ਤੇ ਮੇਰੀ ਵੈਜੀਟੇਰੀਅਨ ਸੀ ਤੇ ਇੱਕ ਮੈਂ ਲੈ ਵਾਢ ਕੇ ਛੋਟੀ ਬੋਟਲ ਛੋਟੀ ਜਿਹੜੀ ਹੁੰਦੀ ਆ ਮੇਰਾ 350 ਔਂਸ ਦੀ ਹੋਊਗੀ ਜਦੋਂ ਬਿੱਲ ਬਣਾ ਕੇ ਸਾਡੇ ਮੂਹਰੇ ਲਿਆਂਦਾ ਤੇ $364
0: ਅਮੇਰੀਕਨ ਦੀ ਮੱਛੀ
1: ਮੱਛੀ ਦੋ ਮੱਛੀਆਂ ਵਾੜ ਕੇ 350 ਦੀ ਵਾੜ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਇੱਕ ਵਾਰੀ ਚੈੱਕ ਕਰੋ ਵੀ ਪ੍ਰਾਈਸ ਠੀਕ ਆ ਕਿੰਨੇ ਲਈ ਸਾਡੇ ਏਦਾਂ ਇਹ ਪ੍ਰਾਈਸ ਆ ਸਾਡੇ ਫਿਰ ਮੈਂ ਸਮਝ ਗਿਆ ਮੈਂ ਕਿਹਾ ਟੈਕਸੀ ਆ ਜਿਹੜੀ ਮਿਲੀ ਭੁਗਤ ਇਹਨਾਂ ਨਾਲ ਤੇ ਮੈਂ ਮੁਰਗਾ ਲਿਆਊਂਗਾ ਤੁਸੀਂ ਉਹਨੂੰ ਕੱਟਿਓ ਵੱਢਿਓ ਤੇ ਫਿਰ ਮੇਰਾ ਕਮਿਸ਼ਨ ਮੈਨੂੰ ਦੇ ਦਿਓ
0: ਚਲੋ
1: ਤੇ ਮਤਲਬ ਏਦਾਂ ਹੋ ਜਾਂਦੀ ਆ ਬਹੁਤ ਮਤਲਬ ਥਾਵਾਂ ਤੇ ਪਰ 12 ਦੀ ਇੱਕ ਕਾਫੀ ਮੈਨੂੰ ਤੇ ਨਹੀਂ ਹਾਜ਼ਮ ਹੁੰਦੀ
0: ਹਾਜ਼ਮ ਤਾਂ ਕਿੱਥੇ ਹੋਣੀ ਹੈ ਥੈਂਕ ਯੂ ਨਹੀਂ ਮੈਂ ਸੋਚਿਆ ਮੈਂ ਕਿ ਯਾਰ $7 ਤੇ 35 ਸੈਂਟ ਦੇ ਵਿੱਚ ਸਟਾਰਬਕ ਤੋਂ ਇੱਕ ਮਿਲਦੀ ਆ ਆਈਸਡ ਬਰਾਊਨ ਸ਼ੂਗਰ ਸ਼ੇਕਨ ਐਸਪ੍ਰੈਸੋ ਬਹੁਤ ਸਵਾਦ ਹੈ ਉਹਨੇ ਦੀ ਤਾਂ ਉਹ ਮਿਲ ਜਾਂਦੀ ਆ ਸੋ ਜਿੰਨੇ ਦੀਆਂ 2 ਮਿਲੀ ਉਹਨੇ ਦੀ 3 ਉੱਥੋਂ ਮਿਲ ਜਾਣੀ ਸੀ 9390 ਹਾਂਜੀ ਭਾਈ ਜੀ
2: ਹਾਂਜੀ ਨਵੀਂ ਵਧੀਆ ਜਿਹੜੇ ਕੈਫੇ ਆ ਨਾ ਇੰਡੀਆ ਚ ਵੀ ਬਹੁਤ ਮਹਿੰਗੇ ਆ ਮੈਂ ਰੀਸੈਂਟਲੀ ਆ ਗਿਆ ਉੱਥੇ ਇਹਨਾਂ ਇੱਕ ਫ੍ਰੈਂਚਾਈਜ਼ ਚੱਲੀ ਆਪਣੇ ਇੰਡੀਅਨ ਬੰਦੇ ਨੇ ਚਲਾਈ ਆ ਬ੍ਰਿਸ਼ਟਾ ਕਰਕੇ ਆ ਉਹਦਾ ਨਾਮ ਤੇ 4 ਕੌਫੀਆਂ ਲਈਆਂ ਸੀ ਤੇ ਉਹ 33-3400 ਰੁਪਇਆ ਲੱਗ ਗਿਆ ਸੀ ਪਰ ਕੌਫੀ ਬੜੀ ਵਧੀਆ ਸੀ ਉਹਨਾਂ ਦੀ ਜਿਵੇਂ ਤੁਸੀਂ ਕਹਿ ਰਹੇ ਵੀ ਤੁਸੀਂ ਇੰਨੇ ਪੈਸੇ ਵੀ ਲਾ ਤੇ ਉਹ ਵਧੀਆ ਨੀ ਬਣੀ ਪਰ ਕੌਫੀ ਉਹਨਾਂ ਦੀ ਵਧੀਆ ਸੀ
0: ਕਿੰਨੇ ਦੀ ਤੁਹਾਨੂੰ ਕੌਫੀ ਪਈ
2: 4 ਕੌਫੀਆਂ ਲਈਆਂ ਸੀ ਤੇ ਇੱਕ ਚਿਪਸ ਦਾ ਪੈਕਟ ਜੇ ਲਿਆ ਨਿਆਣੇ ਦੇ ਨਾਲ ਤੇ ਉਹ 3300 ਰੁਪਇਆ ਲੱਗਾ ਸੀ
0: 3300 ਰੁਪਇਆ 4 ਕੌਫੀਆਂ ਤੇ ਇੱਕ ਪੈਕਟ ਅੱਛਾ $35 ਬਣ ਜਾਂਦੇ ਆ
2: ਮਹੀਨਾ ਪੁਰਾਣੀ ਗੱਲ ਆ $70 ਰੇਟ ਸੀ ਤੇ ਤੁਸੀਂ ਮਤਲਬ ਕਹਿਣ ਦਾ ਮਤਲਬ ਜਿਹੜੇ ਕੈਫੇ ਆ ਜੇ ਤੇ ਵਧੀਆ ਵਾ ਤੇ ਉਹ ਮਹਿੰਗੀ ਇਕੱਲਾ ਇੱਕ ਨੀ ਇੱਥੇ ਹੀ ਮਹਿੰਗੀ ਆ ਲਾਤੇ ਲੂਤੇ ਜੇ ਤੇ ਮੈਨੂੰ ਵਧੀਆ ਨੀ ਲੱਗਦੇ ਯਾਰ ਕੱਚੇ ਜੇ ਦੁੱਧ ਵੀ ਬਣਾ ਦੇ ਦੁੱਧ ਮਾਰਕੋ ਗੱਲ ਹੀ ਨੀ ਬਣਦੀ
0: ਨਹੀਂ ਪਰ ਇੰਡੀਆ ਦੇ ਵਿੱਚ ਮੈਨੂੰ ਨੀ ਸੀ ਪਤਾ ਵੀ ਕੈਫੇ ਦਾ ਇੰਨਾ ਕਰੇਜ਼ ਆ ਹੁਣ ਭਾਜੀ ਮੈਂ ਅੱਜ ਗਿਆ ਤੁਸੀਂ ਦੇਖੋ ਟਿਊਜ਼ਡੇ ਵੀਕਡੇ ਆ ਵਰਕਿੰਗ ਡੇ ਆ ਮੈਂ ਦੁਪਹਿਰੇ ਤਕਰੀਬਨ 3 ਵਜੇ ਗਿਆ ਤੇ ਪੂਰਾ ਬਿਜ਼ੀ ਸੀਗਾ ਸਾਰੇ ਆਪਣੇ ਬੰਦੇ
2: ਇੰਡੀਆ ਜਿਹੜੇ ਜਾਂਦੇ ਜਾਂਦੇ ਇੰਡੀਆ ਚ ਵੀ ਬਹੁਤ ਕਰੇਜ਼ ਆ ਕੈਫੇ ਬਹੁਤ ਖੁੱਲੇ ਉੱਥੇ ਆਪਣੇ 2-3 ਫ੍ਰੈਂਚਾਈਜ਼ ਆਪਣਾ ਮੁੰਡਾ ਫ੍ਰੈਂਡ ਉਹਨੇ ਕੋਈ ਖੋਲੀਆਂ ਇੱਥੇ ਮੁੰਡਾ ਰਹਿੰਦਾ ਤੇ ਬੜਾ ਚੱਲਦਾ ਉਹਦੇ ਅੰਮ੍ਰਿਤਸਰ ਜੀ 2 ਵਾਰੀਆਂ ਫ੍ਰੈਂਚਾਈਜ਼ ਹੋ ਗਈਆਂ ਨਾ ਤੇ ਉੱਦਾਂ ਵੀ ਜਿਵੇਂ ਤੁਹਾਨੂੰ ਬ੍ਰਿਸ਼ਟਾ ਦੀ ਬਹੁਤ ਲੋਕੇਸ਼ਨ ਥਾਂ ਥਾਂ ਖੁੱਲੀਆਂ ਪਈਆਂ ਹੁਣ ਤੇ ਬਾਕੀ ਉੱਦਾਂ ਵੀ ਕੈਫੇ ਦਾ ਬਹੁਤ ਟ੍ਰੈਂਡ ਇੰਡੀਆ ਚੱਲੋ ਉੱਥੇ ਪੈਸੇ ਖਰਚ ਲੱਗਿਆ ਨੀ ਦੁਨੀਆਂ ਵੇਚ ਦਿਓ ਕਹਿੰਦੇ ਕੋਈ ਕਹਿੰਦੇ ਸਾਨੂੰ ਸਟੈਂਡਰਡ ਚਾਹੀਦਾ ਤੇ ਦੂਸਰੀ ਨਾਲ ਜਿਹੜੀ ਤੁਸੀਂ ਗੱਲ ਪੁੱਛ ਰਹੇ ਸੀ ਜਿਹੜੀ ਫਾਈਨਲ ਚ ਪਹੁੰਚਣ ਨੂੰ ਹਜੇ ਕੱਲ ਰਾਜਸਥਾਨ ਤੇ ਸਨਰਾਈਜ਼ਰ ਦਾ ਮੈਚ ਉਹਨਾਂ ਚ ਜਿਹੜੀ ਟੀਮ ਜਿੱਤੂਗੀ ਉਹਦਾ ਫਿਰ GT ਦਾ ਮੈਚ ਹੋਣਾ
0: ਹਾਂਜੀ ਸੈਂਤੀ ਤੇ ਗੱਲਬਾਤ ਥੋੜੀ ਸਾਡੀ ਹੋ ਸਕਦੀ ਹੁਣ ਕਰ ਸਕਦੇ ਹੋ ਫੋਨ ਸੋਰੀ ਪਹਿਲਾਂ ਫੋਨ ਬੰਦ ਸੀ ਹੁਣ ਤੁਹਾਡੀ ਕਾਲ ਆ ਰਹੀ ਹੈ ਤੇ ਨੰਬਰ ਹੈ 9056733337 ਇੱਕ ਨਾ ਤੁਸੀਂ ਯਾਦ ਜ਼ਰੂਰ ਰੱਖੋ HK ਮੂਵਰਸ ਬਹੁਤ ਵਧੀਆ ਮੂਵਿੰਗ ਕੰਪਨੀ ਹੈ ਨਵਾਂ ਘਰ ਲਿਆ ਮੂਵ ਹੋਣਾ ਤਾਂ HK ਮੂਵਰਸ ਨੂੰ ਫੋਨ ਕਰ ਲਓ 416-524-6704 ਵਧੀਆ ਟੌਪ ਦੀ ਮੂਵਿੰਗ ਕੰਪਨੀ 416-524-6704 ਦੇਖੋ ਜੇ ਤੁਸੀਂ ਇੰਟਰਲੋਕਿੰਗ ਕਰਾਉਣੀ ਹੈ ਨਾ ਨਵਾਂ ਡਰਾਈਵੇ ਬਣਵਾਉਣਾ ਜਾਂ ਬੈਕਹੇਡ ਪੱਕੀ ਕਰਾਉਣੀ ਹੈ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਤਲਵਿੰਦਰ ਬਾਈ ਜੀ ਦਾ TSC ਕੰਸਟਰਕਸ਼ਨ ਕੰਪਨੀ ਹੈ ਬਾਈ ਜੀ ਦੀ ਰੀਸ ਕੋਈ ਨਹੀਂ ਯਾਰ ਮੈਂ ਨਾ ਬਾਈ ਜੀ ਨੂੰ ਬਹੁਤ ਬਹੁਤ ਬਹੁਤ ਚੰਗੀ ਤਰ੍ਹਾਂ ਮਿਲਿਆ ਜਾਣਦਾ ਮੈਂ ਪਰਖਿਆ ਤੇ ਬੰਦੇ ਬਹੁਤ ਵਧੀਆ ਨੇ ਇਹਨਾਂ ਦਾ ਕੌਂਕਰੀਟ ਦਾ ਇੰਟਰਲੋਕਿੰਗ ਦਾ ਸਟੋਨ ਦਾ ਕੰਮ ਦੇਖੋਗੇ ਨਾ ਤੁਹਾਨੂੰ ਪਤਾ ਲੱਗੂ ਬਾਈ ਜੀ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ। ਬਹੁਤ ਵਧੀਆ ਟੀਮ ਹੈ। 416-930-4278 416-930-4278 ਇੱਕ ਵਾਰ ਕਾਲ ਕਰ ਲਓ, ਇਹਨਾਂ ਦਾ ਕੰਮ ਦੇਖੋ ਤੇ ਤੁਸੀਂ ਵੀ ਕਹੋਗੇ ਨਵੀਂ ਵਾਹ ਕਿਆ ਹੀ ਬਾਤਾਂ ਨੇ ਤੇ ਬਾਈ ਜੀ ਨੇ ਬਸ ਕਮਾਲ ਹੀ ਕਰਤੀ। 416 ਬਸ, ਸਾਰੀ ਮੈਂ ਨੰਬਰ ਗਲਤ ਦਿੱਤਾ ਯਾਰ, ਨੰਬਰ ਹੈ 416-930-4278
3: ਨੰਬਰ
0: ਇਹੀ ਹੈ ਬਸ, ਥੋੜੇ ਨੰਬਰ ਮੈਂ ਬੰਦ ਹੀ ਕੀਤਾ ਹੋਇਆ ਸੀ।
3: ਅੱਛਾ ਅੱਛਾ, ਉਹ ਮੈਂ ਵੀ ਕਾਫੀ ਬਾਰੇ, ਮੈਨੂੰ ਕਾਫੀ ਬਹੁਤ ਮਹਿੰਗੀ ਲੱਗ ਰਹੀ ਨਾ ਸਟਾਰਬਕਸ ਹੋਰ ਆਲੇ ਦੁਆਲੇ ਨਾ ਅੱਜ ਕੱਲ, ਕਿਉਂਕਿ ਜਦੋਂ ਅਸੀਂ ਪੀਂਦੇ ਸੀ ਕਾਫੀ ਉਦੋਂ ਹੁੰਦੀ ਸੀ 25 ਸੈਂਟ ਦੀ, 35 ਸੈਂਟ ਦੀ,
0: 25-35 ਸੈਂਟ ਦੀ,
3: 35 ਸੈਂਟ ਦੀ ਲਈ ਉਹ ਮੀਡੀਅਮ ਲਾਰਜ।
0: ਅੱਛਾ,
3: ਉਹ 35 ਸੈਂਟ ਦੀ। ਹੁਣ ਜਦੋਂ ਮੈਨੂੰ ਪਰਸੋਂ ਮੇਰਾ ਬੇਟੀ ਸੀ ਨਾ, ਮੇਰਾ ਬੇਟਾ ਸੀਗਾ ਨਾ, ਇਹ ਉੱਥੋਂ ਗਏ ਕਾਫੀ ਲਈ, ਇਹਨਾਂ ਨੇ 10,000 ਪਤਾ ਨੀ 10,000 ਕਿ 7-7 ਡਾਲਰ ਦੀ। ਉਹ ਮੈਂ ਕਹਿੰਦੇ ਘਰੋਂ ਲਾ ਕੇ ਲੈ ਜਾ ਕਰੋ ਕੱਪ ਚ ਪਾ ਕੇ, ਅਸੀਂ ਜਦੋਂ ਕੰਮ ਤੇ ਜਾਂਦੇ ਹੋਏ ਜਾਂ ਬਾਹਰ ਜਾਣਾ ਕੱਪ ਤਰਮੋਚ ਪਾ ਕੇ ਘਰੋਂ ਹੀ ਲੈ ਜਾਈ ਸੀ।
0: ਮੈਂ ਨਾ ਤੁਹਾਨੂੰ ਸੱਚ ਗੱਲ ਦੱਸਾਂ, ਅੱਜ ਅਸੀਂ ਲਈ ਤੇ ਅਸੀਂ ਵੀ ਘਰੇ ਆ ਕੇ ਫਿਰ ਘਰੇ ਹੀ ਬਣਾਈ।
3: ਹਾਂਜੀ ਹਾਂਜੀ, ਅਸੀਂ ਜਦੋਂ ਕੰਮ ਤੇ ਜਾਣਾ ਜਾਂ ਬਾਹਰ ਵੀ ਜਾਣਾ, ਮੈਂ ਤਰਮੋਚ ਪਾ ਦਿੰਦਾ ਹੁੰਦਾ ਜੀ, ਉੱਥੋਂ ਉਹ ਗਰਮ ਰਹਿੰਦੇ ਉਹ ਵੀ ਪੀ ਲੈਣੀ।
0: ਨਹੀਂ ਦੇਖੋ ਉਦੋਂ ਤਾਂ ਚਲੋ ਠੀਕ ਹੈ, ਸੈਂਟਾਂ ਚ ਮਿਲ ਦਿੰਦੀ ਸੀ, ਹੁਣ ਤਾਂ ਤੁਸੀਂ ਦੇਖੋ ਮੈਂ 2 ਕੌਫੀਆਂ ਲਈਆਂ 24 ਡਾਲਰ ਦੀਆਂ ਟਿਪ ਤੋਂ ਬਿਨਾਂ, ਫਿਰ ਟਿਪ ਥੋੜੀ ਜਿਹੀ ਦੇਣੀ ਵੀ ਪੈਂਦੀ ਹੈ। ਮੈਨੂੰ ਲੱਗਦਾ ਮੇਰਾ ਬਿੱਲ 28-29 ਡਾਲਰ ਬਣ ਗਿਆ ਸੀਗਾ 2 ਕੌਫੀਆਂ ਦਾ।
3: ਹਾਂਜੀ ਹਾਂਜੀ ਹਾਂ,
0: ਚਲੋ ਕਰੋ ਇੰਜੋਏ। ਥੈਂਕ ਯੂ ਬਾਈ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 905-673-3337 ਐਂਡ ਰਾਜਵੰਤ ਕੌਰ ਨੂੰ ਜ਼ਰੂਰ ਯਾਦ ਰੱਖੋ, ਰਾਜਵੰਤ ਕੌਰ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਇੱਕ ਵਾਰ ਤੁਸੀਂ ਰਾਜਵੰਤ ਨੂੰ ਕਾਲ ਕਰ ਲਓ, ਤੁਹਾਡਾ ਕੋਈ ਖਰਚਾ ਤਾਂ ਨਹੀਂ ਲੱਗਦਾ ਕਾਲ ਦਾ, ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਕੰਮ ਕਰਦੇ ਆ। ਰਾਜਵੰਤ ਕੌਰ 647-674-4735 ਰਾਜਵੰਤ 6009 ਹੈਲੋ ਜੀ 6009
4: ਹੈਲੋ
0: ਹਾਂਜੀ
4: ਸਤਿ
0: ਸ਼੍ਰੀ ਅਕਾਲ
4: ਹੋਰ ਕੀ ਹਾਲ ਨੇ
0: ਵਧੀਆ ਜੀ ਤੁਸੀਂ ਸੁਣਾਓ
4: ਵਧੀਆ ਵਧੀਆ ਵੀਰੇ ਮੈਂ ਬਸ ਆ ਕੈਫੇ ਬਾਰੇ ਕਹਿਣਾ ਸੀ ਜਿਵੇਂ ਹੁਣ ਇੰਡੀਆ ਦੀ ਕਾਫੀ ਮਿਲਦੀ ਹੈ ਨਾ ਜਿਹੜੇ ਕੈਫੇ ਦਾ ਕਲਚਰ ਮਤਲਬ ਕਾਫੀ ਵਗੈਰਾ ਦਾ ਟੇਸਟ ਇੱਥੇ ਨੂੰ ਬੈਟਰ ਆ ਇੰਡੀਆ ਚ
0: ਇੰਡੀਆ ਚ
4: ਹਾਂ
0: ਠੀਕ ਹੈ
4: ਮੈਨੂੰ 2 ਸਾਲ ਹੋ ਗਏ ਮੈਂ ਕਾਫੀ ਮਿਸ ਕਰਦਾ ਆਪਣੇ ਉੱਥੇ ਦੀ ਲਾਈਫ ਨੂੰ ਉੱਥੇ ਦਾ ਖਾਣ ਪੀਣ ਨੂੰ
0: ਫਿਰ ਵੀ ਮੈਂ ਨੀ ਕਹਿੰਦਾ ਬਾਲੀ ਪ੍ਰੀਮੀਅਮ ਹੈ ਬਟ ਵਧੀਆ ਠੀਕ ਹੈ
4: ਮੈਂ ਜਿਵੇਂ ਆਪਾਂ ਟਿਮ ਦਾ ਟੇਸਟ ਇੰਡੀਆ ਦੇ ਟਿਮ ਨਾਲ ਕੰਪੇਅਰ ਕੀਤਾ ਜਾਵੇ ਤਾਂ ਇੰਡੀਆ ਦੇ ਵਿੱਚ ਟਿਮ ਦਾ ਟੇਸਟ ਕਾਫੀ ਬੈਟਰ ਹੈ ਇੱਥੇ ਤੋਂ
0: ਅੱਛਾ ਇੰਡੀਆ ਦਾ ਟਿਮ ਬੈਟਰ ਹੈ ਇੱਥੇ ਨਾਲੋਂ ਠੀਕ ਹੈ
4: ਹਾਂ ਉੱਥੇ ਦੇ ਟੇਸਟ ਦਾ ਬਹੁਤ ਡਿਫਰੈਂਸ ਹੈ ਕਿਉਂਕਿ ਉਹ ਮੇਰੇ ਫਰੈਂਡ ਦੇ ਰੈਸਟੋਰੈਂਟ ਨੇ ਕੈਫੇ ਵਗੈਰਾ ਨੇ ਮੈਂ ਜਾਂਦਾ ਰਹਿੰਦਾ ਉੱਥੇ
0: ਠੀਕ ਹੈ ਕੁਆਲਿਟੀ ਮਿਲੂਗੀ ਜ਼ਰੂਰ ਇੰਡੀਅਨ ਓਨਡ ਕੈਫੇ ਸੀ, ਬਟ ਮੈਂ ਕਾਫੀ ਹੈਰਾਨ ਹੋਇਆ ਦੇਖ ਕੇ ਵੀ ਉਹ ਜਿਹੜੀ ਕੈਫੇ ਬਿਜ਼ੀ ਬਹੁਤ ਸੀ, ਮੈਨੂੰ ਇਹ ਅੰਦਾਜ਼ਾ ਨਹੀਂ ਸੀ ਵੀ ਲੋਕ ਕਿੰਨੇ ਜਾਂਦੇ ਆ।
4: ਕਾਫੀ ਚੀਜ਼ਾਂ ਦਾ ਟੇਸਟ ਦਾ ਫਰਕ ਆ, ਜਿਵੇਂ ਹੁਣ ਆਪਾਂ ਇੰਡੀਆ ਦੇ ਮੈਕਡੀ ਦਾ ਇੱਥੇ ਦਾ ਕੰਪੇਅਰ ਕੀਤਾ ਜਾਵੇ ਉਹ ਵੀ ਕਾਫੀ ਬੈਟਰ ਆ ਇੰਡੀਆ ਦੇ ਵਿੱਚ।
0: ਜੀ ਜੀ,
4: ਮਤਲਬ ਜਿਹੜੇ ਵੈਜ ਆਪਸ਼ਨ ਖਾ ਰਹੇ ਨੇ।
0: ਹਾਂ ਹਾਂ ਤੁਸੀਂ ਗੂਗਲ ਕਰ ਲੋ ਕੈਫੇ ਨੀਅਰ ਮੀ, ਤੁਹਾਡੇ ਨੇੜੇ ਤੇੜੇ ਕੋਈ ਨਾ ਕੋਈ ਤੁਹਾਨੂੰ ਮਿਲੂਗੀ ਜ਼ਰੂਰ। ਮੈਂ ਕੈਫੇ ਵਾਲਿਆਂ ਨੂੰ ਕਹਿੰਦਾ ਬਟ ਤੁਸੀਂ ਫੋਕਸ ਕਰਿਆ ਕਰੋ ਕੌਫੀ ਤੇ, ਵਧੀਆ ਬੀਨਸ ਹੋਣ, ਐਂ ਨਹੀਂ ਕਿ ਪੂਰਾ ਐਨ ਤੁਸੀਂ ਕੱਪ ਦੁੱਧ ਨਾਲ ਹੀ ਭਰ ਦਿਓ, ਫਿਰ ਵਿੱਚ ਇੱਕ ਐਸਪ੍ਰੈਸੋ ਸ਼ਾਟ ਪਾਤੀ, ਕੌਫੀ ਦਾ ਫਿਰ ਟੇਸਟ ਹੀ ਨਹੀਂ ਹੁੰਦਾ, ਨਿਰਾ ਤੁਹਾਨੂੰ ਦੁੱਧ ਹੀ ਟੇਸਟ ਹੁੰਦਾ, ਪਤਾ ਨਹੀਂ ਆਪਾਂ ਦੁੱਧ ਦੇ। ਚਲੋ ਸ਼ੌਕੀਨ ਬਹੁਤ ਆ। ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਨਵੀਂ ਕਿਚਨ ਰੈਡੀ ਕਰਾਉਣੀ ਹੈ, ਨਵਾਂ ਬਾਰ ਰੈਡੀ ਕਰਾਉਣਾ, ਤੁਸੀਂ ਯਾਦ ਰੱਖੋ ਜ਼ਰੂਰ ਵਨ ਐਂਡ ਓਨਲੀ ਨਿਊ ਹਾਈਟਸ ਕਿਚਨ ਕਿਚਨ ਦੇ ਜਸਪਾਲ ਰਾਏ ਭਾਜੀ। ਜਸਪਾਲ ਭਾਜੀ ਬਹੁਤ ਸੋਹਣਾ ਕੰਮ ਕਰਦੇ ਆ ਯਾਰ, ਨਵਾਂ ਬਾਰ ਰੈਡੀ ਕਰਾਉਣਾ, ਪੂਰਾ ਕਿਚਨ ਕਾਊਂਟਰ ਟੌਪ ਵੈਨਿਟੀਜ਼ ਰੈਡੀ ਕਰਵਾਉਣੇ ਨੇ, ਜਾਂ ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ, ਤਾਂ 416-859-1920 416-859-1920 ਨਿਊ ਹਾਈਟਸ ਕਿਚਨ। ਡਿਸਕਾਊਂਟ ਵੀ ਮਿਲੂਗਾ, ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਮਿਲੂਗਾ। ਨਿਊ ਹਾਈਟਸ ਕਿਚਨ 416-859-1920 6100 ਹੈਲੋ
5: ਟੋਟਲੀ ਮਕੈਨਿਕ ਤੋਂ ਲੈ ਕੇ ਕੱਲੀ ਕੱਲੀ ਚੀਜ਼ ਮਹਿੰਗੀ ਕਰ ਰੱਖੀ ਹੈ, ਨਜਾਇਜ਼ ਹੀ ਕਰ ਰੱਖੀ ਹੈ। ਤੁਸੀਂ ਪਾੜਾ ਤਾਂ ਲੈ ਗਏ ਮਕੈਨਿਕ ਸ਼ਾਪ ਤੇ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ
0: ਤੁਸੀਂ ਹੁਣ ਹਿਸਾਬ ਲਾਓ ਕਿ ਹੁਣ ਜੇ ਮੈਂ ਗੱਲ ਕਰਾਂ ਆਪਦੀ, ਮੈਂ ਕਾਫੀਆਂ ਦੋ ਲਈਆਂ, ਮੈਨੂੰ 25-26 ਡਾਲਰ ਦੀਆਂ ਦੋ ਪਈਆਂ, ਤੇ ਲੋਕ ਯਾਰ ਖਰੀਦ ਰਹੇ ਆ, ਬਿਜ਼ੀ ਆ,
5: ਪਤਾ ਨੀ ਯਾਰ ਵੀ ਕਿੱਥੋਂ ਪੈਸਾ ਇੰਨਾ ਖੜਦੇ ਤਾਂ ਆਪਦਾ
0: ਮੈਂ ਨਾ ਚਲੋ ਆਪਾਂ ਜਦੋਂ ਕਿਤੇ ਜਾਣੇ, ਮੈਂ ਉੱਥੇ ਖੜਾ 5-7 ਮਿੰਟ ਵੇਟ ਕਰ ਰਿਹਾ ਸੀ, ਮੈਂ ਦੇਖ ਰਿਹਾ ਸੀ ਹੁਣ ਉੱਥੇ ਐਗਜ਼ਾਮਪਲ ਹੈ ਕੋਈ ਪਾਸਤਾ 18 ਡਾਲਰ ਦਾ, ਜੇ 19 ਡਾਲਰ ਦਾ 20 ਡਾਲਰ ਦਾ ਪਾਸਤਾ ਤੁਸੀਂ ਬਹਿ ਕੇ ਖਾ ਰਹੇ ਹੋ, ਤੁਸੀਂ ਫਿਰ ਉੱਤੋਂ ਦੀ ਜੇ ਆਪਣਾ ਕਹਿ ਲਓ ਕਿ ਸਪੋਜ਼ ਕਰੋ 20 ਡਾਲਰ ਦਾ ਪਾਸਤਾ, ਤੁਸੀਂ ਟੈਕਸ ਪਾ ਕੇ ਤੁਹਾਡਾ 22-22.5 ਡਾਲਰ ਹੋ ਗਿਆ, ਉੱਤੋਂ ਦੀ ਤੁਸੀਂ 5 ਡਾਲਰ ਟਿਪ ਦਿੱਤੀ, ਤੁਹਾਡਾ ਇੱਕ ਪਾਸਤਾ ਤੁਹਾਨੂੰ ਤਕਰੀਬਨ 30 ਡਾਲਰ ਦਾ ਪੈ ਗਿਆ। ਹਾਂ ਪੀਓਗੇ ਵੀ, ਹੁਣ ਜੇ ਕੌਫੀ ਲੈ ਲਈ 30 ਦਾ, ਤੁਹਾਡਾ 40 ਦਾ ਇੱਕ ਕੌਫੀ ਤੇ ਇੱਕ ਪਾਸਤਾ ਤੁਹਾਨੂੰ 40 ਡਾਲਰ ਦਾ ਪੈ ਗਿਆ। ਹੁਣ ਮੈਂ ਨਹੀਂ ਕਹਿੰਦਾ ਕਿ ਇਹ ਚੀਜ਼ ਇਹ ਜਿਹੜੇ ਕੈਫੇ ਆ ਕੋਈ ਮਾੜੇ ਨੇ, ਆਪਾਂ ਚਲੋ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ, ਬਟ ਜੇ ਮੈਂ ਹੁਣ 40 ਡਾਲਰ ਹੀ ਖਰਚ ਰਿਹਾ, ਮੈਂ ਕਿਉਂ ਨਾ ਸ਼ੇਰਵੇ ਗਾਰਡਨ ਵਰਗੇ ਮਾਲ ਦੇ ਨੇੜੇ ਜਾ ਕੇ, ਕੈਕਟਸ ਕਲੱਬ ਵਰਗੇ ਰੈਸਟੋਰੈਂਟ 'ਤੇ ਜਾ ਕੇ ਖਾਣਾ ਖਾ ਲਵਾਂ, ਰਾਈਟ? ਕੈਕਟਸ ਕਲੱਬ ਹੁਣ ਫਿਰ ਵੀ ਚਲੋ,
5: ਹਾਂਜੀ ਹਾਂਜੀ, ਜਾਂ ਪੇ ਭਾਜੀ ਹੁੰਦੀਆਂ ਹੋਣ ਨਾ ਵੀ ਆਪਣੀਆਂ ਪੇਮਾਂ ਵੀ ਪੂਰੀਆਂ ਵਧੀਆਂ ਨੇ, ਤੇ ਆਪਾਂ ਨੂੰ ਵਰਥ ਇਟ ਆ, ਪੇਆਂ ਤਾਂ ਉੱਚੀ ਖੜੀਆਂ ਤੇ ਮਹਿੰਗਾਈ ਇੰਨੀ ਚੱਕ ਰੱਖੀ ਹੈ,
0: ਚਲੋ ਠੀਕ ਹੈ ਕੋਈ ਨਾ, ਜਿਹੜੇ ਜਾਂਦੇ ਆ ਉਹ ਫਿਰ ਕਹਿੰਦੇ ਜਾਂਦੇ ਹੁਣ ਮੌਜਾਂ ਭੁੱਲਣੀਆਂ ਨੇ ਜੋ ਬਾਪੂ ਦੇ ਸਿਰ ਤੇ ਕਰੀਆਂ। ਹੁਣ ਮੈਂ ਨਾ ਕੈਕਟਸ ਕਲੱਬ, ਜੋਈਜ਼ ਮੇਰੇ ਬੜੇ ਚਲੋ ਪਸੰਦੀਦੇ ਰੈਸਟੋਰੈਂਟ ਨੇ, ਹੁਣ ਜੇ ਮੈਂ ਕੈਕਟਸ ਕਲੱਬ ਜਾਂਦਾ, ਮੈਂ ਉੱਥੇ ਹੁਣ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ, ਉੱਥੋਂ ਟਾਕੋਸ ਲੈਂਦਾ, ਚਿਕਨ ਟਾਕੋਸ 21 ਡਾਲਰ ਦੇ ਨੇ, ਜੇ ਇਹ ਕੰਪੇਅਰ ਟੂ ਇਹ ਪਾਸਤਾ $21 ਦਾ, ਤੇ ਪਾਸਤਾ $21 ਦਾ ਮੈਂ ਕੀ ਪ੍ਰੈਫਰ ਕਰੂੰਗਾ ਉਹ ਹੁਣ ਤੁਸੀਂ ਦੱਸ ਦਿਓ। ਸਾਡੇ ਨਾਲ ਸੁੱਖ ਭਾਅ ਜੀ ਜੁੜਿਆ ਸੀ, ਸੇਵਿੰਗ ਕਰਾਉਂਦੇ ਹਾਂ। ਚਲੋ ਹੁਣ ਮੰਗਿਆਈ ਬਹੁਤ ਥਾਵਾਂ ਤੇ ਹੋ ਗਈ, ਬਟ ਸੁੱਖ ਭਾਅ ਜੀ ਤੇ ਗ੍ਰੈਂਡ ਹੋਮ ਫਰਨੀਚਰ ਵਾਲੇ ਬਿਲਕੁਲ ਮੰਗਿਆਈ ਨਹੀਂ ਕਰਦੇ। ਸੁੱਖ ਭਾਅ ਜੀ ਨੂੰ ਯਾਦ ਰੱਖੋ। ਸੁੱਖ ਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਭਾਈ ਜੀ। ਬਿਲਕੁਲ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਗ੍ਰੈਂਡ ਹੋਮ ਫਰਨੀਚਰ, ਤੇ ਨਾਲ ਦੀ ਨਾਲ ਡੀਲ ਦਿੰਦੇ ਆ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ। 6085 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, 6685 ਟੋਮਕਨ ਰੋਡ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਰੇਲ ਦੇ ਨਾਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਜਿਹੜਾ $600-$700 ਦਾ ਲੈਂਦੇ ਆਏ ਉਹ ਸਿਰਫ $299 ਦਾ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 $299 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ। ਫਿਰ ਸੇਵਿੰਗ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ ਫ੍ਰੀ ਫ੍ਰੀ ਫ੍ਰੀ, ਕੁਈਨ ਸਾਈਜ਼ ਦਾ ਬੈੱਡ ਬਾਈ ਕਰੋ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਕੇ ਜਾ ਸਕਦੇ ਹੋ ਆਪਣੇ ਘਰ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਕਸਟਮਾਈਜ਼ ਸੋਫਾ ਸੈੱਟ ਤੇ ਮਿਲ ਰਹੀਆਂ ਨੇ, ਰੀਅਲ ਮਾਰਬਲ ਡਾਇਨਿੰਗ ਟੇਬਲ ਤੇ ਮਿਲ ਰਹੀਆਂ ਨੇ। ਇਸ ਵੀਕਐਂਡ ਦੇ ਉੱਪਰ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਹਰੇਕ ਪਰਚੇ ਦੇ ਨਾਲ ਤੋਹਫਾ ਗਿਫਟ ਵੀ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਟੋਮਕਨ ਟੋਮਕਨ ਰੋਡ ਨਵੀ ਭਾਜੀ।

ਬਹੁਤ ਸ਼ੁਕਰੀਆ ਭਾਜੀ। ਤੇ 647-262-0000 ਇੱਕ ਕੁਇਕ ਮੈਸੇਜ ਤੁਹਾਡੇ ਸਭ ਲਈ, ਰੋਇਲ ਆਟੋ ਸੈਂਟਰ, ਜੇ ਕਿਸੇ ਨੇ ਵੀ ਗੱਡੀਆਂ ਦੀ ਰਿਪੇਅਰ ਕਰਾਉਣੀ ਆ, ਵਧੀਆ ਰੀਜਨੇਬਲ ਰੇਟ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ। ਤੇ ਫਿਰ ਅਗਲੀ ਕਾਲ ਲੈਂਦੇ ਹਾਂ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-905-799-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1

0: in GTA. For more information, visit rajdhanisweets.ca.
1: ਵਾਹ ਕੁਝ ਕਾਲਾਂ ਕੱਟ ਹੋ ਗਈਆਂ ਯਾਰ, ਦੁਬਾਰਾ ਤੋਂ ਕਰ ਲਿਓ ਜਿਹੜੇ ਸੱਜਣਾ ਨੇ ਕੱਟੀਆਂ ਨੇ ਤੇ 7570. ਹਾਂਜੀ ਬਾਈ ਜੀ,
2: ਹਾਂਜੀ ਸਤਿ
1: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਵਾਦ ਨਾ ਮਿਲੇ ਫਿਰ ਕੀ ਫਾਇਦਾ।
2: ਹਾਂ ਟੇਸਟ ਜਿਹੜਾ ਆ ਉਹ ਤਾਂ ਕਹਾਣੀ ਹੈ ਨਾ, ਉਹ ਹੁਣ ਬ੍ਰਿਸਤੇ ਤੇ ਡਿਪੈਂਡ ਵਾ ਵੀ, ਯਾਨੀ ਕਿ ਖੁੱਲੀ ਸਾਰੇ ਜਾਂਦੇ ਐਂਬੀਅੰਸ ਵੇਚਦੇ ਪਏ ਆ, ਬਟ ਟੇਸਟ ਜਿਹੜਾ ਉਹ ਕੋਈ ਕੋਈ ਬਣਾ ਸਕਦਾ।
1: ਬਿਲਕੁਲ ਨਹੀਂ ਟੇਸਟ ਦਾ
2: ਭਾਈ ਸਾਹਿਬ ਕਹਿ ਗਏ ਹਾਂ, ਇੰਡੀਆ ਦੇ ਵਿੱਚ ਨਾ, ਇੰਡੀਆ ਦੇ ਵਿੱਚ ਉੱਥੇ ਜਿੱਦਾਂ ਬਣਾ ਬਣ ਜਾਂਦਾ ਟੇਸਟ, ਪਤਾ ਨਹੀਂ ਕੀ ਕਾਰਨ ਹੈ, ਇੰਡੀਆ ਦੇ ਵਿੱਚ ਬਹੁਤ ਵਧੀਆ ਹੁੰਦੀ ਹੈ।
1: ਅੱਛਾ ਇੰਡੀਆ ਤੋਂ ਤੁਸੀਂ ਵੀ ਕਹਿੰਦੇ ਵੀ ਇੰਡੀਆ ਦੀ ਕਾਫੀ ਥੋੜੀ ਜ਼ਿਆਦਾ ਸਵਾਦ ਬਣਦੀ ਹੈ, ਹੈ
2: ਕਿਉਂਕਿ ਉੱਥੇ ਜਿਹਦੇ ਜਿਹਦੇ ਕਾਫੀ ਬਣਾਉਣੀ ਆ ਉਹ ਫਿਰ ਜਿੱਦਾਂ ਪੂਰੇ ਸ਼ੌਂਕ ਨਾਲ ਹੀ ਵੀ ਕਾਫੀ ਬਣਾਉਂਦਾ ਆ ਜਿੱਦਾਂ ਹਨਾ, ਇੱਥੇ ਤਾਂ ਫਿਰ ਜਿੱਦਾਂ ਇਹਨਾਂ ਨੂੰ ਬਿਜ਼ਨਸ ਬਣ ਗਿਆ ਨਾ, ਉੱਥੇ ਵੀ ਕੁਝ ਹੋਰ ਫੀਲਿੰਗ
1: ਹੁੰਦੀ ਆਪਣੇ ਬੰਦੇ ਨਾ। ਵੈਸੇ ਆਪਾਂ ਕਾਫੀ ਦੀ ਇੱਕ ਸਿਰਫ ਕੁਆਲਿਟੀ ਨਹੀਂ ਭਾਲਦੇ ਆਪਾਂ, ਥੋੜਾ ਨਾਲ ਸ਼ੋਸ਼ੇਬਾਜ਼ੀ ਜੀ ਵੀ ਹੋਵੇ, ਪਤਾ ਨਹੀਂ ਕੁਛ ਵੀ ਤੁਹਾਨੂੰ ਉੱਤੇ ਸੋਨਾ ਜਿਹਾ ਛਾਪਿਆ ਹੋਵੇ ਜਾਂ ਕੋਈ ਇਦਾਂ ਦੀ ਚੀਜ਼, ਪਤਾ ਨਹੀਂ ਲੋਕ ਹੁਣ ਜੇ ਕੋਈ ਉੱਥੇ ਸੋਨਾ ਪਤਾ ਨਹੀਂ ਕਹਿੰਦੇ ਹੁੰਦੇ ਨਾ ਵੀ 24 ਕੈਰੇਟ ਦੀ ਤੁਹਾਨੂੰ ਕਾਫੀ ਮਿਲਦੀ, ਹੁਣ ਸੋਨੇ ਦਾ ਕਿਹੜਾ ਟੇਸਟ ਹੋਣਾ, ਬਟ ਚਲੋ ਲੋਕ ਹੈਗੇ ਆ ਸ਼ੌਕੀਨ। ਡਾਊਨ ਟਾਊਨ ਤੁਸੀਂ ਜਾਓ ਯਾਰ, ਬੈਸਟ ਕਾਫੀ ਸ਼ੋਪਸ ਟੋਰਾਂਟੋ। ਮੈਂ ਤੁਹਾਨੂੰ ਕੁਝ ਦੱਸਦਾ ਮੈਂ ਯਾਰ, ਮੈਂ ਕੋਈ ਬਾਹਲਾ ਵੱਡਾ ਕਾਫੀ ਦਾ ਮੈਂ ਨਹੀਂ ਕਹਿੰਦਾ ਕਿ ਇੱਕ ਮੇਰੇ ਕੋਲ ਇੰਨੀ ਨੌਲੇਜ ਹੈ, ਬਟ ਫਿਰ ਵੀ ਜਦੋਂ ਆਪਾਂ ਟਰਾਈ ਕਰਦੇ ਹਾਂ ਥੋੜ੍ਹਾ ਜਿਹਾ ਤਾਂ ਟੇਸਟ ਦਾ ਆਪਾਂ ਨੂੰ ਇੱਕ ਕਹਿੰਦੇ ਹੁੰਦੇ ਨਾ ਕਿ ਅੰਦਾਜ਼ਾ ਜਿਹਾ ਹੋ ਜਾਂਦਾ। ਸੋ ਮੈਂ ਤੁਹਾਨੂੰ ਦੱਸਦਾ 2-4 ਯਾਰ ਮੈਂ ਟਰਾਈ ਕੀਤੀਆਂ ਨੇ ਕੈਫੇਜ਼ ਇਨ ਟੋਰਾਂਟੋ, ਉਹਨਾਂ ਦਾ ਵੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਇੱਕ ਜਾਣਕਾਰੀ ਦਿੰਦਾ ਅਤੇ ਤੁਸੀਂ ਟਰਾਈ ਕਰਿਓ ਅਤੇ ਦੱਸਿਓ ਕਿੱਦਾਂ ਲੱਗੇ ਤੁਹਾਨੂੰ। ਇੱਕ ਦੋ ਮੈਸੇਜ ਨੇ, ਪਹਿਲਾਂ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਨੇ ਬਹਿਜਾ ਬਹਿਜਾ ਕਰਵਾਈ ਪਈ ਆ। ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਇੱਕ ਡੀਲ ਆਈ ਆ, ਡੀਲ ਸੁਣੋ, ਸਾਰੀਆਂ ਇਹਨਾਂ ਦੀਆਂ ਲੋਕੇਸ਼ਨ 'ਤੇ ਡੀਲ ਹੈ, 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪਿੰਗ ਸੌਸ ਫਰੀ, 2 ਲੀਟਰ ਕੋਕ ਦੀ ਬੋਤਲ ਫਰੀ, ਸਾਰਾ ਕੁਝ ਸਿਰਫ $40 'ਚ। ਮਿਸਟਰ ਸਿੰਘ ਪੀਜ਼ਾ, ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ ਐਂਡ ਕੈਨੇਡੀ, ਕੈਸਲਮੋਰ ਐਂਡ ਮਕਵੀਨ, ਫਾਈਨੈਂਸ਼ੀਅਲ ਐਂਡ ਮਿਸੀਸਾਗਾ, ਬਾਕੀ ਬੋਲਟਨ, ਹੈਮਿਲਟਨ, ਮਿਸੀਸਾਗਾ, ਗੋਲਫ, ਹਰ ਇੱਕ ਸ਼ਹਿਰ 'ਚ ਲੋਕੇਸ਼ਨ ਹੈ। ਨੰਬਰ ਇੱਕੋ ਇੱਕ 905-500-4000, 905-500-4000, 905-500-4000, 905-500-4000, 905-500-4000, 905-500-4000,
3: 905-500-4000,
1: 905-500-4000, 905-500-4000,
3: ਅਸਲੀ ਤਾਂ ਬਲੈਕ ਕਾਫੀ ਪੀਓ ਤਾਂ ਪਤਾ ਚੱਲਦਾ ਟੇਸਟ ਦਾ,
1: ਨਹੀਂ ਐਸਪ੍ਰੈਸੋ ਵੀ ਵਧੀਆ, ਐਸਪ੍ਰੈਸੋ ਪੀਓ ਤਾਂ ਵੀ ਪਤਾ ਲੱਗਦਾ ਟੇਸਟ ਦਾ।
3: ਐਸਪ੍ਰੈਸੋ ਬਲੈਕ ਹੀ ਹੁੰਦੀ ਆ ਨਾ, ਪਰ ਜੇ ਤੁਸੀਂ ਕਰੀਮ ਪਾ ਲਈ ਵਿੱਚ ਫਿਰ ਤਾਂ ਐਸਪ੍ਰੈਸੋ ਨਹੀਂ ਰਹੀ ਹੋ।
1: ਹਾਂਜੀ ਹਾਂਜੀ, ਨਹੀਂ ਪਾਉਂਦੇ ਆ ਅੱਜ ਕੱਲ ਤਾਂ ਬੜਾ ਕੁਝ ਪਾਉਂਦੇ ਆ ਕਾਫੀ 'ਚ,
3: ਅੱਜ ਕੱਲ ਤਾਂ ਬਹੁਤ ਕੁਝ ਪਾਉਣ ਲੱਗ ਗਏ ਜੀ, ਮਤਲਬ ਕਿ ਜੋ ਮਰਜ਼ੀ ਸਿਰਪ ਪਵਾ ਲਓ ਕੁਛ ਪਵਾ ਲਓ,
1: ਹਾਂ ਸਿਰਪ ਤਰ੍ਹਾਂ ਤਰ੍ਹਾਂ ਦੇ ਬਿਲਕੁਲ।
3: ਉਹ ਅਸਲੀ ਤਾਂ ਮਤਲਬ ਕਿ ਜੇ ਟੇਸਟ ਦੇਖਣਾ ਤਾਂ ਫਿਰ ਬਲੈਕ 'ਚ ਹੀ ਦੇਖਦਾ।
1: ਹਾਂ ਨਹੀਂ ਉਹ ਤਾਂ ਚਲੋ ਹੈਗਾ ਹੀ ਆ, ਜਿਹੜੇ ਵਾਕਈ ਕਾਫੀ ਦੇ ਸ਼ੌਕੀਨ ਨੇ ਉਹ ਨੇ ਜਿਹੜੇ ਬਲੈਕ ਕਾਫੀ ਪੀਂਦੇ ਆ।
3: ਹਾਂਜੀ,
1: ਤੇ ਵੈਸੇ ਮੈਂ ਉਹੀ ਗੱਲ ਕਰ ਰਹੀ ਸੀ ਕਿ ਹੁਣ ਮੈਨੂੰ ਪਤਾ ਲੱਗਿਆ ਵੀ ਇੰਡੀਆ 'ਚ ਕੈਫਿਆਂ ਦਾ ਕਿੰਨਾ ਕਰੇਜ਼ ਆ, ਤਾਂ ਹੀ ਇੱਥੇ ਇੰਨੇ ਖੁਰ ਰਿਹਾ ਹੁਣ।
3: ਇੰਡੀਆ 'ਚ ਕਰੇਜ਼ ਹੋਇਆ ਪਰ ਸਾਊਥ 'ਚ ਜ਼ਿਆਦਾ ਐਕਚੁਅਲੀ, ਪੰਜਾਬ ਚ ਹੁਣੇ ਹੋਇਆ।
1: ਅੱਛਾ ਸਾਊਥ ਦੇ ਵਿੱਚ ਹੋਰ ਹੈ?
3: ਸਾਊਥ ਚ ਤਾਂ ਸ਼ੁਰੂ ਤੋਂ ਹੀ ਹੈ ਜੀ, ਕੈਫੇ ਐਕਚੁਅਲੀ ਬਹੁਤ ਹੈ ਸਾਊਥ ਚ।
1: ਅੱਛਾ
3: ਕਾਫੀ ਐਕਚੁਅਲੀ ਹੈ ਹੀ ਸਾਊਥ ਦੀ, ਮਤਲਬ ਨੈਚੁਰਲੀ ਉੱਥੇ ਹੁੰਦੀ ਆ ਹਿੱਲੀ ਏਰੀਆ ਚ, ਮਤਲਬ ਕਲਟੀਵੇਸ਼ਨ ਹੈਗੀ ਉੱਥੇ ਕਾਫੀ ਦੀ ਕਾਫੀ।
1: ਜੀ ਜੀ ਜੀ, ਨਹੀਂ ਕਾਫੀ
3: ਨਾਰਥ ਚ ਇੰਡੀਆ ਚ ਟੀ ਚੱਲਦੀ ਜ਼ਿਆਦਾ, ਸਾਊਥ ਚ ਕਾਫੀ ਚੱਲਦੀ ਆ।
1: ਕਾਫੀ ਦੀ ਭਾਜੀ ਇੰਡਸਟਰੀ ਬਹੁਤ ਵੱਡੀ ਆ, ਕਹਿੰਦੇ ਆ ਕਿ ਤਕਰੀਬਨ 250 billion ਤੋਂ ਲੈ ਕੇ $400 billion ਡਾਲਰ ਤੱਕ ਦੀ ਇੰਡਸਟਰੀ ਹੈ।
3: ਹਾਂਜੀ ਬਹੁਤ ਵੱਡੀ ਹੋ ਗਈ, ਸਹੀ ਗੱਲ,
1: ਬਹੁਤ ਜ਼ਿਆਦਾ। ਜਿਹੜੇ ਹਿਸਾਬ ਨਾਲ ਹੁਣ ਦੁਨੀਆ ਭਰ ਦੇ ਵਿੱਚ ਕਾਫੀ ਦੀ ਕੰਜ਼ੰਪਸ਼ਨ ਹੋ ਰਹੀ ਆ ਉਹਦਾ ਕੋਈ ਹਿਸਾਬ ਹੀ ਨਹੀਂ। ਹੁਣ ਬ੍ਰਾਜ਼ੀਲ ਦੇ ਵਿੱਚ ਤਕਰੀਬਨ 2.6 million ਮੈਟ੍ਰਿਕ ਟਨ ਦੀ ਕਾਫੀ ਪ੍ਰੋਡਿਊਸ ਕੀਤੀ ਜਾਂਦੀ ਹੈ, ਤੁਸੀਂ ਹਿਸਾਬ ਲਾ ਲਓ।
3: ਹਾਂਜੀ,
1: ਯੂਰਪ ਦੇ ਵਿੱਚ ਤਾਂ ਕਮਾਲ ਹੀ,
3: ਕੋਲੰਬੀਆ ਚ ਵੀ ਹੁੰਦੀ ਹੈ, ਸਾਰੀ ਬੈਲਟ ਚ ਹੁੰਦੀ ਹੈ, ਉਸ ਬੈਲਟ ਚ ਹੁੰਦੀ ਹੈ।
1: ਹਾਂ, ਕੋਲੰਬੀਅਨ ਕਾਫੀ ਵੀ ਬਹੁਤ ਮਸ਼ਹੂਰ ਹੈ।
3: ਹਾਂਜੀ, ਭਾਈ ਗਏ ਸੀ ਕੋਈ ਕਾਫੀ ਫਾਰਮ ਚ ਗਏ ਸੀ, ਉਹ ਨੈਚੁਰਲ ਜਿਹੜੇ ਬੀਨਸ ਜੇ ਹੁੰਦੇ, ਟੇਸਟ ਕਰਕੇ ਦੇਖੋ ਉਹ ਅਲੱਗ ਡਿਫਰੈਂਟ ਹੀ ਲੱਗਦੇ, ਗ੍ਰੀਨ ਜੇ ਹੁੰਦੇ ਨੇ।
1: ਯਾ ਨਹੀਂ, ਹੁਣ ਬਹੁਤ ਸਾਰੇ ਬੀਨਸ ਵੀ ਹੁਣ ਜਿਹੜੇ ਲੋਕ, ਚਲੋ ਵਧੀਆ ਕਿਸੇ ਕੋਲ ਕੋਈ ਬ੍ਰੈਵਲ ਦੀ ਮਸ਼ੀਨ ਹੈ ਕੋਈ ਹੋਰ ਹੈ, ਉਹ ਫਿਰ ਬੀਨਸ ਵੀ ਬੜੇ ਚੁਣ ਚੁਣ ਕੇ ਖਰੀਦਦੇ ਨੇ ਵੀ ਕੋਈ ਕੋਲੰਬੀਆ ਦਾ ਹੋਵੇ, ਕੋਈ ਬ੍ਰਾਜ਼ੀਲ ਦਾ ਹੋਵੇ,
3: ਕੋਸਟਾਰੀਕਾ ਦਾ ਅਲੱਗ ਆ, ਅਰੂਬਾ ਅਲੱਗ ਆ।
1: ਤੁਸੀਂ ਫਿਰ ਕਿਹੜੀ ਮਸ਼ੀਨ ਰੱਖੀ ਹੈ ਕਾਫੀ ਦੀ ਘਰੇ?
3: ਐਕਸਪ੍ਰੈਸੋ ਰੱਖੀ ਹੈ ਜੀ।
1: ਨੈਸਪ੍ਰੈਸੋ
3: ਮਿਸਟਰ ਕਾਫੀ ਹੈ।
1: ਅੱਛਾ ਮਿਸਟਰ ਕਾਫੀ,
3: ਐਸਪ੍ਰੈਸੋ ਵੀ ਬਣ ਜਾਂਦੀ ਹੈ ਤੇ ਕੈਪਚੀਨੋ ਵੀ ਬਣ ਜਾਂਦੀ ਹੈ, ਦੋਨੋਂ ਬਣ ਜਾਂਦੀ ਹੈ ਜੇ ਮਿਲਕ ਪਾਓ।
1: ਕਿੰਨੀਆਂ ਕਾਫੀਆਂ ਪੀਂਦੇ ਹੋ ਰੋਜ਼ ਦੀਆਂ?
3: ਰੋਜ਼ ਦੀ 2 ਪੀ ਲੈਂਦੇ ਬਸ ਜੀ,
1: 2 ਪੀ ਲੈਂਦੇ
3: ਜੀ।
1: ਚਲੋ ਠੀਕ ਹੈ, 2 ਬਹੁਤ ਹੈ, ਥੈਂਕ ਯੂ। ਮੈਂ ਵੀ 2 ਹੀ ਪੀਨੇ, 2 ਨਹੀਂ, ਮੈਂ ਇੱਕ ਤਾਂ ਸਵੇਰੇ ਮੈਂ ਥੋੜ੍ਹਾ ਜਿਹਾ ਪ੍ਰੀ ਵਰਕਆਊਟ ਪੀ ਲੈਂਦਾ ਜਿਮ ਤੋਂ ਪਹਿਲਾਂ, ਤੇ ਫਿਰ ਇੱਕ ਕਾਫੀ ਪੀ ਲਈ ਦੀ ਹੈ ਦੁਪਹਿਰ ਜੀ ਨੂੰ। ਦੁਆਬਾ ਟਰੈਵਲ ਨੂੰ ਯਾਦ ਰੱਖੋ, ਸੋ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ, ਚਾਹੇ ਤੁਸੀਂ ਇੰਡੀਆ ਜਾਣਾ ਜਾਂ ਕਿਸੇ ਨੇ ਇੱਥੇ ਆਉਣਾ ਇੰਡੀਆ ਤੋਂ, ਦੁਆਬਾ ਟਰੈਵਲ ਦੀ ਪ੍ਰਾਈਸ ਤਾਂ ਸਭ ਤੋਂ ਲੋ ਹੈਗੀ ਆ, ਜੋ ਇਹਨਾਂ ਦੀ ਸਰਵਿਸ ਹੈ ਯਾਰ ਉਹ ਕਮਾਲ ਹੈ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। ਯਾਦ ਰੱਖੋ ਏਰਨ ਮੈਲਸ ਐਕਿਰਾ ਨੂੰ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ SUV ਲੈਣਾ, ਏਰਨ ਮੈਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ। ਏਰਨ ਮੈਲਸ ਐਕਿਰਾ 905-828-5800 ਏਰਨ ਮੈਲਸ ਐਕਿਰਾ 2587 ਹੈਲੋ ਹਾਂਜੀ
4: ਹੈਲੋ ਸਤਿ ਸ਼੍ਰੀ ਅਕਾਲ ਪੁੱਤ।
1: ਸਤਿ ਸ਼੍ਰੀ ਅਕਾਲ ਜੀ।
4: ਇਹ ਵੀ ਪਤਾ ਕਰੋ ਪ੍ਰੋਸੈਸ ਕਿਵੇਂ ਹੁੰਦਾ ਇਹ ਕਾਫੀ ਦਾ, ਹਾਥੀਆਂ ਨਾਲ ਵੀ ਸੰਬੰਧ ਆ, ਬਾਕੀ ਜਿਹੜੀ ਇਹ ਤਾਂ 1 ਕੁਇੰਟਲ ਦੁੱਧ ਚੋਂ 5 ਕੁਇੰਟਲ ਨਿਕਲਣਾ, ਦੂਜਾ ਆਪਣਾ ਖੋਆ ਵੀ
1: 1 ਕੁਇੰਟਲ
4: ਦਾ ਆਪੇ ਸਵਾਦ ਲੱਗਣਾ।
1: ਅੱਛਾ 1 ਕੁਇੰਟਲ ਦੁੱਧ ਚੋਂ
4: 5 ਕੁਇੰਟਲ ਗੋਆ ਕੱਢ ਲੈਂਦੇ ਦੂਜਾ ਖੋਆ।
1: ਅੱਛਾ
4: ਤੇ ਇਹ ਕਾਫੀ ਦਾ ਪੁੱਛਣ ਪੁੱਛੋ ਵੀ ਹਾਥੀਆਂ ਨਾਲ ਵੀ ਸੰਬੰਧ ਆ।
1: ਚਲੋ ਕੋਈ ਨਾ ਪੁੱਛ ਲਾਂਗੇ।
5: ਆਪਣੇ ਖੋਲੇ ਕਾਫੀ ਸ਼ੋਪਸ ਡਾਊਨ ਟਾਊਨ ਚ ਮੋਸਟਲੀ ਸਮਾਲ ਸਕੇਲ ਬਿਜ਼ਨਸ ਦੀ ਜਿਹੜੀਆਂ ਕਾਫੀ ਸ਼ੋਪਸ ਹੈਗੀਆਂ ਉਹਨਾਂ ਦੀ ਕਾਫੀ ਦਾ ਟੇਸਟ ਵੱਖਰਾ।
1: ਹਾਂਜੀ ਉਹ ਸਮਾਲ ਸਕੇਲ ਕਿਉਂਕਿ ਉਹ ਇੰਡੀਪੈਂਡੈਂਟਲੀ ਇੱਕ ਅੱਧੀ ਹੁੰਦੀ ਹੈ ਤਾਂ ਵਧੀਆ ਹੁੰਦੀ ਹੈ, ਪਰ ਇੱਥੇ ਵੀ ਭਾਜੀ ਜਿਹੜੀਆਂ ਖੁੱਲ ਰਹੀਆਂ ਨੇ ਕੈਫੇਜ਼, ਇਹ ਵੀ ਇੰਡੀਪੈਂਡੈਂਟਲੀ ਆਉਣ ਦੀ ਆ, ਬਟ ਇਹਨਾਂ ਦਾ ਪਤਾ ਨਹੀਂ ਮੈਨੂੰ। ਚਲੋ ਮੈਂ ਇੱਕੋ ਹੀ ਟਰਾਈ ਕੀਤੀ ਹੈ, ਮੈਨੂੰ ਕੋਈ ਬੜਾ, 2 ਟਰਾਈ ਕੀਤੀਆਂ ਸੋਰੀ, ਮੈਨੂੰ ਕੋਈ ਬੜਾ ਸਵਾਦ ਨਹੀਂ ਆਇਆ।
5: ਹਾਂਜੀ ਡਾਊਨ ਟਾਊਨ ਚ ਮੈਨੂੰ ਵੀ ਪਤਾ ਹੈ ਕਾਫੀ ਪਲੇਸਿਸ ਹੈਗੀਆਂ, ਛੋਟੀ ਛੋਟੀ ਬਿਲਕੁਲ ਛੋਟੀਆਂ ਹੀ ਹੋਣਗੀਆਂ ਸ਼ੋਪਸ, ਪਰ ਉਹਦੀ ਕਾਫੀ ਟੇਸਟ ਬਹੁਤ ਹੁੰਦਾ ਤੇ ਲੋਕੀ ਵੀ ਬਹੁਤ ਜ਼ਿਆਦਾ ਹੁੰਦੇ ਉੱਥੇ।
1: ਹਾਂ ਨਹੀਂ ਡਾਊਨ ਟਾਊਨ ਦੇ ਵਿੱਚ ਤਾਂ ਫਿਰ ਪਤਾ ਨਹੀਂ, ਉੱਥੇ ਮੈਨੂੰ ਲੱਗਦਾ ਜਾਂ ਤਾਂ ਕਿਉਂਕਿ ਕਲਾਇੰਟਲ ਉਦਾਂ ਦਾ ਹੈਗਾ, ਬਟ ਜੇ ਆਪਾਂ ਬ੍ਰੈਂਪਟਨ ਜਾਂ GTA ਦੇ ਇੱਕ ਟੇਸਟ ਨੂੰ ਕੰਪੇਅਰ ਕਰੀਏ ਡਾਊਨ ਟਾਊਨ ਨਾਲ ਤਾਂ ਬਹੁਤ ਫਰਕ ਆ।
5: ਹਾਂਜੀ ਉਹ ਤਾਂ ਹੈਗਾ, ਤੁਸੀਂ ਕਦੀ ਉਹ ਟੇਸਟ ਕੀਤੀ ਆਪਣੀ ਇੰਡੀਆ ਦੇ ਵਿਆਹ ਜਿਸ ਤਰ੍ਹਾਂ ਕਾਫੀ ਬਣਾਉਂਦੇ ਆ?
1: ਹਾਂ ਕੀਤੀ ਆ,
5: ਉਹ ਟੇਸਟ ਇੱਥੇ ਕਿਤੇ ਨਹੀਂ ਲੱਭਦਾ।
1: ਪਰ ਉਹ ਟੇਸਟ ਤੁਹਾਨੂੰ ਇੰਨਾ ਵਧੀਆ ਲੱਗਦਾ ਉਹ ਟੇਸਟ?
5: ਬਹੁਤ
1: ਜ਼ਿਆਦਾ ਮੈਨੂੰ ਅਸਲ ਮਿਲਕ ਪਾ ਲਿਆ, ਕਿਸੇ ਨੇ ਕੋਈ ਕੈਰਾਮੈਲ ਪਾ ਲਿਆ, ਹੁਣ ਕਾਫੀ ਨੂੰ ਵੀ ਇੱਕ ਡੈਜ਼ਰਟ ਹੀ ਬਣਾ ਲਿਆ ਅੱਧੇ ਨੇ।
5: ਉਹ ਵੀ ਤੇ ਨਾਲੇ ਵੈਸੇ ਵੀ ਜਿਹੜਾ ਹੁੰਦਾ ਨਾ ਲੈਕਟੋਸ ਫ੍ਰੀ ਹੋ ਗਿਆ, ਜਿਸ ਤਰ੍ਹਾਂ ਟੋਲਰੇਟ ਨਹੀਂ ਕਰ ਸਕਦੇ ਜਿਸ ਤਰ੍ਹਾਂ,
1: ਜੀ ਜੀ ਜੀ,
5: ਬਾਕੀ ਉਹ ਵੀ ਉਹਦੇ ਰੀਜ਼ਨ ਕਰਕੇ ਵੀ ਕੋਈ ਆਲਮੰਡ ਮਿਲਕ ਯੂਜ਼ ਕਰ ਲੈਂਦੇ ਉਹਦੇ ਕਰਕੇ ਵੀ ਆ ਜਾਂਦੇ।
1: ਕੋਈ ਹੈ ਲੋਕਲ ਲੋਕਲ GTA ਦੀ ਕੋਈ ਕਾਫੀ ਸ਼ਾਪ ਜਿਹੜੀ ਤੁਸੀਂ ਰეკਮੈਂਡ ਕਰਦੇ ਹੋ?
5: ਮੈਂ ਬੜੀ ਦੇਰ ਪਹਿਲਾਂ ਦੀ ਪੀਤੀ, ਮੈਨੂੰ ਇੱਕ ਦੇ ਸ਼ਾਪਸ ਉੱਥੇ ਬਹੁਤ ਹੈਗੀਆਂ, ਜਾਂ ਤੁਹਾਨੂੰ ਪਤਾ ਅੰਡਰਗਰਾਊਂਡ ਪਾਥ ਸਿਸਟਮ ਹੈਗਾ ਜਿਹੜਾ ਡਾਊਨਟਾਊਨ ਚ।
1: ਡਾਊਨਟਾਊਨ ਚ? ਅੱਛਾ, ਹਾਂ ਹਾਂ, ਨਹੀਂ ਉੱਥੇ ਤਾਂ ਹੈਗੀਆਂ
5: ਪਾਥ ਸਿਸਟਮ ਜਿਹੜਾ ਥੱਲੇ ਹੈਗਾ ਹਨਾ ਅੰਡਰਗਰਾਊਂਡ ਬੈਂਕਾਂ ਦੇ ਥੱਲੇ।
1: ਜੀ ਜੀ,
5: ਉੱਥੇ ਬਹੁਤ ਹੈਗੀਆਂ ਕਾਫੀ ਸ਼ਾਪਸ, ਉੱਥੇ ਸਾਰੇ ਜਿਹੜੇ ਵੀ ਪ੍ਰੋਫੈਸ਼ਨਲ ਜਿਹੜੇ ਕੰਮ ਕਰਦੇ ਆ ਆਪਣੀ ਬੈਂਕਿੰਗ ਬੈਂਕ ਦੇ ਵਿੱਚ, ਤੇ ਉਹ ਸਾਰੇ ਉੱਥੇ ਜਾਂਦੇ ਉਹ
1: ਬੜੀ ਸਵਾਦ ਹੁੰਦੀ ਆ। ਹੋਰ ਇੱਥੇ ਲੋਕਲ ਯਾਰ ਮੈਂ ਬਾਲੀਆਂ ਕੋਈ ਇੱਥੇ ਟਰਾਈ ਵੀ ਨਹੀਂ ਕੀਤੀਆਂ, ਟੂ ਬੀ ਵੈਰੀ ਓਨੈਸਟ। ਜੇ ਕੋਈ ਹੋਣ ਨਾ ਲੋਕਲ GTA ਬ੍ਰੈਂਪਟਨ ਮਿਸਾਗਾ ਜਾਂ ਆਪਣੇ ਵੌਨ ਵੱਲ, ਤਾਂ ਦੱਸਿਓ, ਉਹ ਵੀ ਕਿਤੇ ਟਰਾਈ ਕਰਾਂਗੇ ਤੁਹਾਡੀ ਰੈਕਮੈਂਡੇਸ਼ਨ 'ਤੇ। ਯਾਦ ਰੱਖੋ ਜ਼ਰੂਰ ਸਬਜ਼ੀ ਮਾਰਕੀਟ ਨੂੰ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ, ਨਾਲੇ ਸਬਜ਼ੀ ਮਾਰਕੀਟ ਰੈਸਟੋਰੈਂਟ ਹੈ, ਨਾਲੇ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਹੈ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ ਹੈ ਬਈ, 7 ਦਿਨ। ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰ ਕੇ ਆਓ। ਵਿਆਹਾਂ ਵਾਸਤੇ ਇੱਥੇ ਜਾਗੋ, ਪੱਖੀਆਂ, ਨਾਨਕੇ, ਦਾਦਕੇ ਆਏ, ਮੁੰਡੇ ਦੇ ਵਿਆਹ ਵਾਲੀਆਂ, ਕੁੜੀ ਦੇ ਵਿਆਹ ਵਾਲੀਆਂ, ਛੱਜ ਤੇ ਡੰਡੇ, ਬਾਕੀ ਇੱਥੇ ਜਾ ਰਹੇ ਹੋ ਤੁਹਾਨੂੰ ਢੋਲਕੀਆਂ ਵੀ ਰੈਂਟ 'ਤੇ ਮਿਲ ਜਾਣਗੀਆਂ, ਹੀਲੀਅਮ ਵਾਲੇ ਬਲੂਨਸ, ਬੱਚਿਆਂ ਦੇ ਬਰਥਡੇ ਕਾਰਟੂਨ ਜਾਂ ਸਪੈਸ਼ਲ ਲੈਟਰਸ ਵਾਲੇ ਬਲੂਨ ਵੀ ਮਿਲ ਰਹੇ ਆ। ਨੌਨ ਵੈਜ ਦੇ ਵਿੱਚ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਟਿੱਕਾ 24 ਘੰਟੇ ਓਪਨ ਹੈ। 10 ਲੋਰਮਲ ਗੇਟ ਸੈਂਡਲਵੁੱਡ ਮਕਲੋਗਲਿਨ, 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ। ਬੜੀ ਜਲਦ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਦ ਵਨ ਐਂਡ ਓਨਲੀ ਮਿਸਟਰ ਲਖਵਿੰਦਰ ਵਡਾਲੀ ਸਾਹਿਬ ਨਾਲ ਪੰਜਾਬੀ ਲਹਿਰਾਂ ਦੇ ਵਿੱਚ, ਸੋ ਸਟੇ ਟਿਊਨਡ। ਵਡਾਲੀ ਸਾਹਿਬ ਨਾਲ ਬਹੁਤ ਹੀ ਜਲਦ ਗੱਲਬਾਤ ਕਰਨ ਜਾ ਰਹੇ ਹਾਂ ਆਪਾਂ। 2119 ਹੈਲੋ,
6: ਹੈਲੋ ਨਵੀਂ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਵਧੀਆ ਵਧੀਆ
1: ਜੀ।
6: ਮੈਂ ਤਾਂ ਸਾਰੇ ਜੀ ਪੁੱਛ ਰਹੇ ਸੀ ਨਾ ਕੋਈ ਸਮਾਲ ਕਾਫੀ ਸ਼ਾਪ, ਇੱਥੇ ਤਾਂ ਯੰਗ ਐਂਡ ਐਗਲਿੰਗਟਨ ਤੇ ਹੈਗਾ ਹਿਮਾਲਯਨ ਕਾਫੀ ਸ਼ਾਪ।
1: ਯੰਗ ਐਂਡ ਐਗਲਿੰਗਟਨ ਤੇ
6: ਉੱਥੇ? ਯੈਸ, ਉਹ ਬੜਾ ਹੀ ਛੋਟਾ ਜਿਹਾ, ਆਈ ਡੋਨਟ ਈਵਨ ਨੋ ਕਿ ਉਹ ਗੂਗਲ ਮੈਪਸ ਤੇ ਹੈਗਾ ਕਿ ਨਹੀਂ, ਸਾਡੇ ਤਾਂ ਘਰ ਦੇ ਨਾਲ ਹੀ ਹੈ ਨਾ, ਤਾਂ ਉੱਥੇ ਕਦੀ ਨਾ ਕਿਸੇ ਨੇ ਜਾਣਾ ਤੇ ਪੰਪਕਿਨ ਸਪਾਈਸ ਲਾਤੇ ਕੋਈ ਟਰਾਈ ਕਰਿਓ, ਦੇਖੋ ਕਿੱਡੀ ਕਹਿੰਦਾ ਉੱਥੇ।
1: ਓਕੇ, ਹਿਮਾਲਯਨ ਕਾਫੀ ਸ਼ਾਪ ਹੈ?
6: ਯੈਸ, ਬੜੀ ਛੋਟੀ ਜੀ ਸ਼ਾਪ ਆ ਉੱਥੇ, ਤੇ ਸਵੇਰੇ ਜਾਓ 8 ਵਜੇ ਤੋਂ।
7: This is AM 530, CHLO AM, serving Brampton, Mississauga, Toronto, the GTA, and the world at AM530.ca.

0: ਸਾਰਾ ਨਾਲ ਨਹੀਂ ਬਲਕਿ ਆਪਣਿਆਂ ਦੇ ਫਿਊਚਰ ਨੂੰ ਸਿਕਿਓਰ ਰੱਖ ਕੇ ਹੁੰਦਾ। ਜ਼ਿੰਦਗੀ ਵਿੱਚ ਡੈਥ, ਸਿਕਨੈਸ ਜਾਂ ਇੰਜਰੀ ਹੋ ਜਾਵੇ ਤਾਂ ਉਸ ਲਈ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੂਰੀ, ਜਿਨ੍ਹਾਂ ਕੋਲ ਪਲਾਨਸ ਹਨ ਵਿਦ ਸਟਾਰਟ ਫਰੋਮ ਓਨਲੀ $99।
1: ਸਟੂਡੈਂਟਸ ਲਈ ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ। ਫਾਰ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ DFSA RRSP and RESP, ਕਾਲ ਗੁਰਜੀਤ ਸੂਰੀ @416-627-3111।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: हेलो नमस्ते सत श्री अकाल के हाल चाल है दोस्तों डोगरी रेडियो सुन दा मता मता स्वागत है मैं हाँ डोगरी दी ती नेहा शर्मा मैं अज तुसें सुनानी एक डोगरी कविता बड़ी ही अच्छी बड़ी ही मीनिंगफुल कविता तुस ध्यान लाइए सुनियो धियां ते होंदियां ने पुत्तरे शा प्यारियां कुख बिच मारने दी करो नी तैयारियां इंदे जंदे गे होई जान घरे बिच बरानियां ਧੀਆਂ ਤੇ ਹੁੰਦੀਆਂ ਨੇ ਮੰਨਤਾਂ ਬਗਾਨੀਆਂ ਹੱਸਦੀਆਂ ਨੇ ਜੀਆਂ ਫੁੱਲੇ ਦੀਆਂ ਕਿਆਰੀਆਂ ਧੀਆਂ ਤੇ ਹੁੰਦੀਆਂ ਨੇ ਮੰਨਤਾਂ ਬਗਾਨੀਆਂ ਭਰੀਏ ਡੁਆਰੀਆਂ ਹੋਈ ਜਾਣ ਬਗਾਨੀਆਂ ਗੁੱਟੀਆਂ ਪਟੋਲੇ ਛੋੜੀ ਜਾਣ ਨਿਸ਼ਾਨੀਆਂ ਘਰ ਘਰ ਖੇਡਾਂ ਇੰਦਾ ਲੱਗਣ ਨਿਆਰੀਆਂ ਦੁੱਖ ਜਰੀ ਵੀ ਮੂੰਹਾਂ ਨਹੀਂ ਉਹ ਬੋਲਦੀਆਂ ਭੇਦ ਦਿਲੇ ਦੇ ਕਦੇ ਨਹੀਂ ਉਹ ਖੋਲਦੀਆਂ ਦਾਉਂ ਦਿਨੇ ਦੀਆਂ ਪਰਾਹੁਣੀਆਂ ਵਿਚਾਰੀਆਂ ਧੀਆਂ ਤੇ ਹੁੰਦੀਆਂ ਨੇ ਪੁੱਤਰੀ ਸ਼ਾ ਪਿਆਰੀਆਂ।

ਰੇਡੀਓ ਸਟੈਂਡਰ ਪਰਤੀ ਸਵਾਗਤ ਹੈ ਅਤੇ ਮੈਂ ਗੱਲ ਕਰਾਂ ਦੀ ਹੀ ਧੀ ਹਾਂ ਅਤੇ ਮੁੜੇ ਝੋਨੇ ਵਾਲੇ ਭੇਦਭਾਵ 'ਚ ਜੋ ਅੱਜ ਵੀ ਕਿਤੇ ਨਾ ਕਿਤੇ ਭਾਰਤੀ ਸੰਸਕ੍ਰਿਤੀ 'ਚ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਜ਼ਮਾਨੇ 'ਚ ਉਹ ਨਿਆ ਕੋਈ ਖੇਤਰ ਨਹੀਂ ਰਿਹਾ ਜਿੱਥੇ ਕੁੜੀਆਂ ਆਪਣਾ ਪਰਚਮ ਨਹੀਂ ਲਹਿਰਾਇਆ ਕਿਸੇ ਵੀ ਫੀਲਡ 'ਚ ਚੁੱਕੋ ਅਤੇ ਉੱਥੇ ਤੁਸੀਂ ਕੋਈ ਨਾ ਕੋਈ ਕੁੜੀ ਕੋਈ ਨਾ ਕੋਈ ਧੀ ਜ਼ਰੂਰ ਲੱਭੀ ਆਉਣੀ ਹੈ ਆਪਣਾ ਉਹ ਜਿਹੜਾ ਲੋਹਾ ਮਨਵਾ ਲਈ ਹੋਣੀ ਹੈ ਉਹ ਭਾਵੇਂ ਆਰਮੀ ਹੈ ਪੁਲਿਸ ਹੈ ਡਾਕਟਰ ਹੈ ਹਰ ਸੈਕਟਰ 'ਚ ਟੀਚਰ ਹਨ ਹਰ ਸੈਕਟਰ 'ਚ ਕੁੜੀਆਂ ਆਪਣਾ ਪਰਚਮ ਲਹਿਰਾਏਦਾ ਹੈ ਫਿਰ ਵੀ ਸਾਰਾ ਇੱਕ ਸਮਾਜ ਹੈ ਉਹ ਬੜਾ ਗੇ ਘਟੀਆ ਸੋਚ ਰੱਖਦੇ ਨੇ ਅਤੇ ਅੱਜ ਵੀ ਪ੍ਰਾਰਥਨਾ ਕਰਦੇ ਨੇ ਕਿ ਕੁੜੀ ਨਹੀਂ ਹੋਈ ਆ ਮੁੜਾ ਹੋਈ ਆ ਉਹਦੇ ਪਿੱਛੇ ਹੁੰਦੇ ਬੜੇ ਗੇ ਐਕਸਕਿਊਜ਼ ਨੇ ਲੱਟਣ ਪੱਟਣ ਕਿ ਭਾਈ ਬੰਸ਼ ਕੌਣ ਚਲਾਗ ਅਸੀਂ ਕੋਈ ਗਤੀ ਨਹੀਂ ਦੇਗ ਕਿਉਂਕਿ ਅੱਜ ਵੀ ਸਮਾਜ 'ਚ ਇਹੀ ਮੰਨਿਆ ਜਾਂਦਾ ਹੈ ਕਿ ਅਗਰ ਕੋਈ ਘਰ ਦਾ ਬੰਦਾ ਮਰਦਾ ਹੈ ਤਾਂ ਉਸਦੀ ਗਤੀ ਤਾਂ ਗਈ ਹੁੰਦੀ ਹੈ ਕਿ ਅਗਰ ਉਹਦਾ ਮੁੜਾ ਅਗਰ ਉਸੀ ਅਗਨੀ ਦੇ ਇਹ ਗੱਲ ਤਾਂ ਠੀਕ ਹੈ ਜੋ ਵੀ ਸਾਡੇ ਹੈਨ ਉਹਦੇ 'ਚ ਮੈਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦੀ ਹਾਂ ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਕਿ ਅਸੀਂ ਕੁੜੀਆਂ ਦਾ ਤਿਰਸਕਾਰ ਕਰ ਚਾਹੇ ਇੱਕ ਗਤੀ ਵਾਸਤੇ ਅਸ ਉਹਨੇ ਇਸ ਸਮਾਜ 'ਚ ਆਉਣ ਕੋਲੋਂ ਪਹਿਲੇ ਗੇ ਮਾਰੀ ਦਿੱਚੇ ਅਤੇ ਮੈਂ ਇਹ ਸੁਨੇਹਾ ਚਾਹੁੰਦੀ ਹਾਂ ਇਸ ਪੋਇਮ ਦੇ ਮਾਧਿਅਮ ਤੁਹਾਡੇ ਕੋਲ ਪੁੱਜੇ।

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬਹੁਤ ਵੱਡਾ ਹੈ ਪੁੱਤ, ਪਰ ਆਪਣੇ ਗੁਰੂ ਤੋਂ ਵੱਡਾ ਨਹੀਂ।

0: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: National Kabaddi Association of Ontario ate Can Sikh Cultural Center bade maan naal pesh karde han Toronto Kabaddi Season 2026 miti 4 July 2026 sthan CA Center Brampton Ontario aao vekhiye kabaddi de shandar muqable jithe naamwar khidadi apna johar dikhaunge aayi hoyi sangat layi langar ate shabeen da vishesh prabandh kita gaya hai आओ सारी मिलके मां खेड कबड्डी दा आनंद बाणिए अते खेडा नु होर उत्साह दईए। होर जानकारी लई संपर्क करो गोरा धनोआ 416-230-4000, राणा बरियार 647-271-4176।
3: ਨਾਲੇ ਚੋਪੜੀਆਂ ਨਾਲੇ ਦੋ ਦੋ।
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
3: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
3: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ, ਦਾਣਾ ਮੰਡੀ 1729 Queen Street, East Brampton, Major Intersection, Queen and Bramley.
2: Call Gagan or Gurinder at 905-286-9257.
5: Ladies and gentlemen, you are not ready for this.
6: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
7: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ,
6: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
7: ਕਾਲ 647-606-8110
6: ਔਰ ਵਿਜ਼ਿਟ sharmamortgages.com।
8: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
9: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
10: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
8: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
10: 416-717-2929,
8: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
11: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद, बेस्ट क्वालिटी, हाई एंड ब्रांडेड फर्नीचर पे कोई भी रीजनेबल ऑफर एक्सेप्टेबल होगा। तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील्स एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394। Stephen Furniture की धमाकेदार फेस्टिवल सीजन से।
12: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
13: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
12: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
13: 647-706-6640।
14: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ?
15: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
16: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
17: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
15: ਕਾਲ करो जे एंड गैरी नो
17: 905-459-5533
15: 905-459-5533 ते
17: PNJ स्प्रिंग व्हील अलाइनमेंट
18: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
19: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
18: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
19: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172

ਹੋ ਸਕਦਾ ਸੀ ਮਾਰਕੀਟ ਤੋਂ $500 ਮਹਿੰਗੀ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905, 799।

0: संपर्क करो हरजीत सिंह जंजुआ।
1: हर तरह की वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ का नाम। लाइफ इंश्योरेंस, डिसेबिलिटी, क्रिटिकल इंश्योरेंस, सुपर वीजा इंश्योरेंस, विजिटर इंश्योरेंस, हेल्थ इंश्योरेंस, किड्स प्लान, RRSP, RESP, TFSA। कॉल करो
0: 6478355294 6478355294।
2: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478355294 6478355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਦਿਲ ਕਰਦਾ ਤੈਨੂੰ ਦੇਖਣ ਨੂੰ, ਤਸਵੀਰਾਂ ਨਾਲ ਗੁਜ਼ਾਰਾ ਨਹੀਂ ਹੁੰਦਾ। ਭਾਵੇਂ ਲੱਖ ਮਿਲ ਜਾਣ ਸੋਹਣੇ, ਪਰ ਤੇਰੇ ਨਾਲੋਂ ਵੱਧ ਕੇ ਸਾਨੂੰ ਕੋਈ ਪਿਆਰਾ ਨਹੀਂ ਹੁੰਦਾ। ਕੁਝ ਮੇਰੀ ਚਾਹਤ ਦਾ ਵੀ ਅਸਰ ਹੈ, ਇਕੱਲਿਆਂ ਜਾਦਾਂ ਦਾ ਸਹਾਰਾ ਨਹੀਂ ਹੁੰਦਾ। ਐਸੀ ਸੱਟ ਵੱਜੀ ਇਸ ਮਸੂਮ ਦਿਲ 'ਤੇ ਕਿ ਚਾਹ ਕੇ ਵੀ ਪਿਆਰ ਹੁਣ ਦੁਬਾਰਾ ਨਹੀਂ ਹੁੰਦਾ। ਕਹਿੰਦਾ ਰੱਬ ਬਦਲਣ ਵਾਲੇ ਹਮੇਸ਼ਾ ਧਰਤੀ 'ਤੇ ਡਿੱਗਦੇ ਆ, ਚਾਹੇ ਫਿਰ ਉਹ ਪੱਤੇ ਹੋਣ ਜਾਂ ਫਿਰ ਇਨਸਾਨ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ, ਜੂਨ ਦੀ 29 ਤਰੀਕ, 2026 ਵਰ੍ਹਾ। ਸਵੇਰ ਦਾ ਪ੍ਰੋਗਰਾਮ ਸਾਂਝਾ ਵਿੱਚ ਸਾਹ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਦੇ ਉੱਤੇ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਸੁਣਦੇ ਹੋ। ਉਮੀਦ ਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਏਗਾ। ਅੱਜ ਦਾ ਟੈਂਪਰੇਚਰ ਬੀਸੀ ਸਾਗਾ PSN ਏਅਰਪੋਰਟ ਦੇ ਬਿਲਕੁਲ ਨੇੜੇ 19 ਡਿਗਰੀ, ਫੀਲ ਲਾਈਕ 19 ਡਿਗਰੀ। ਦੁਪਹਿਰ ਨੂੰ 28, ਸ਼ਾਮ ਨੂੰ 25 ਅਤੇ ਨਾਈਟ ਨੂੰ 19 ਡਿਗਰੀ ਟੈਂਪਰੇਚਰ ਹੋਣ ਜਾ ਰਿਹਾ। ਪੰਜ ਵੱਜ ਕੇ 40 ਮਿੰਟ 'ਤੇ ਸੂਰਜ ਦੇਵਤਾ ਜੀ ਨੇ ਸਾਨੂੰ ਦਰਸ਼ਨ ਦੇ ਦਿੰਦੇ ਆ ਅਤੇ 9:04 'ਤੇ ਅਲੋਪ ਹੋ ਜਾਣਗੇ। ਸੋ ਵਧੀਆ ਆਪਣਾ ਦਿਨ ਇੰਜੋਏ ਕਰੋ, ਵਧੀਆ ਮੌਸਮ ਲੱਗਾ ਹੈ, ਸਾਰੇ ਬੰਦੇ ਵਧੀਆ ਤਰ੍ਹਾਂ ਇੰਜੋਏ ਕਰੋ। ਸਟੂਡੀਓ ਦੇ ਵਿੱਚ ਜੇ ਤੁਸੀਂ ਗੱਲਬਾਤ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ ਹੈ ਜੀ 905-673-3337, 905-673-3337। ਫੋਨ ਦੇ ਉੱਤੇ ਲਾਈਵ ਸੁਣਨਾ ਤਾਂ 416-477-2040, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ, ਜਾਂ ਫਿਰ ਗੂਗਲ 'ਤੇ 530 AM ਰੇਡੀਓ ਸਰਚ ਕਰਕੇ ਉਹਨਾਂ ਵੀ ਜੁੜਿਆ ਜਾ ਸਕਦਾ। ਸਾਂਝਾ ਵਿਰਸਾ ਰੇਡੀਓ 'ਤੇ ਕੋਈ ਐਡਵਰਟਾਈਜ਼ਮੈਂਟ ਦੇਣੀ ਹੋਵੇ ਜਾਂ ਹਰਜੀਤ ਜੰਜੂਆ ਜੀ ਹੋਣਾ ਦਾ ਸੰਪਰਕ ਕਰਨ ਲਈ 647-835-5294, ਜਾਂ ਫਿਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਮੈਸੇਜ ਕਰਨਾ, ਆਪਣੀ ਗੁੱਡ ਮਾਰਨਿੰਗ ਵਿਸ਼ਿਜ਼ ਸ਼ੇਅਰ ਕਰਨੀ ਹੈ, ਤਾਂ ਵਟਸਐਪ ਜਾਂ ਮੈਸੇਜ ਦੇ ਦੁਆਰਾ 647-237-3123 ਦੇ ਉੱਤੇ ਜਿਹੜਾ ਮੈਸੇਜ ਜਾਂ ਵਟਸਐਪ 'ਤੇ ਸੰਪਰਕ ਕੀਤਾ ਜਾ ਸਕਦਾ। ਰੋਡ ਉੱਤੇ ਹੋ, ਕੋਈ ਟ੍ਰੈਫਿਕ ਵਿਘਨ ਦੇਖਦੇ ਹੋ, ਤਾਂ ਵੀ ਤੁਸੀਂ ਸਟੂਡੀਓ ਦੇ ਨੰਬਰ 905-673-3337 ਦੇ ਉੱਤੇ ਕਾਲ ਕਰਕੇ ਸਾਨੂੰ ਜਾਣਕਾਰੀ ਦੇ ਸਕਦੇ ਹੋ, ਤਾਂ ਕਿ ਸਾਡੇ ਦੂਜੇ ਸਰੋਤਿਆਂ ਨੂੰ ਮਦਦ ਹੋ ਸਕੇ। ਕਹਿੰਦੇ ਪੂਰਾ ਹਫ਼ਤਾ ਬਹੁਤ ਵਧੀਆ ਲੱਗਣਾ, ਗਰਮੀ ਫਾਈਨਲੀ ਆ ਗਈ, 40-45 ਡਿਗਰੀ ਫੀਲ ਲਾਈਕ ਟੈਂਪਰੇਚਰ ਦੱਸ ਰਿਹਾ ਹੁਣ ਤੋਂ ਲੈ ਕੇ ਅਗਲੇ ਪੂਰੇ ਵੀਕ ਦੇ ਵਿੱਚ। ਸੋ ਅਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਸਨੋਹ 'ਚ ਵੀ ਧਿਆਨ ਨਾਲ ਬਾਹਰ ਨਿਕਲਣਾ, ਗਰਮੀ ਦੇ ਮੌਸਮ 'ਚ ਵੀ ਸਾਨੂੰ ਆਪਣਾ ਧਿਆਨ ਰੱਖਣ ਦੀ ਲੋੜ ਆ, ਬੱਚਿਆਂ ਨੂੰ ਖਾਸ ਕਰਕੇ ਜਦੋਂ ਤੁਸੀਂ ਬਾਹਰ ਲੈ ਕੇ ਜਾਂਦੇ ਹੋ, ਅਤੇ ਸਨਸਕ੍ਰੀਨ ਜਾਂ ਹੋਰ ਧੁੱਪ ਤੋਂ ਬਚਣ ਦੀ ਚੀਜ਼ਾਂ ਦਾ ਪ੍ਰਬੰਧ ਜ਼ਰੂਰ ਜਾ ਕੇ ਜਾਓ। ਪਰ ਹੁਣ ਸਮਰ ਨੇ, ਬੱਚਿਆਂ ਨੂੰ ਛੁੱਟੀਆਂ, ਉਹਨਾਂ ਨੇ ਬਾਹਰ ਵੀ ਘੁੰਮਣਾ ਹੈ ਨਾ, ਇੰਜੋਏ ਕਰਨਾ, ਖੇਡਣਾ, ਅਤੇ ਸਾਰੇ ਬੰਦੇ ਬਾਹਰ ਜਾਓ, ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ, ਪਰ ਧੁੱਪ ਤੋਂ ਗਰਮੀ ਤੋਂ ਨਾਲ ਦੇ ਨਾਲ।

Ya voy a poner la cana. ਪਿਛਲੇ ਵੀਕ ਸਾਨੂੰ ਥੋੜ੍ਹੀ ਆਵਾਜ਼ ਦੀ ਪ੍ਰੋਬਲਮ ਆਈ ਸੀਗੀ ਕਿ ਆਵਾਜ਼ ਥੋੜ੍ਹੀ ਵੀਰਵਾਰ ਤਾਂ ਡਬਲ ਡਬਲ ਆਵਾਜ਼ ਆਉਂਦੀ ਰਹੀ ਅਤੇ ਸ਼ੁੱਕਰਵਾਰ ਨੂੰ ਸਾਡਾ ਇੱਥੇ ਟੈਕਨੀਕਲ ਪ੍ਰੋਗਰਾਮ ਕਰਕੇ ਪ੍ਰੋਗਰਾਮ ਔਨ ਏਅਰ ਨਹੀਂ ਜੁੜ ਸਕਿਆ ਜੇ ਅੱਜ ਕੋਈ ਆਵਾਜ਼ ਦੀ ਪ੍ਰੋਬਲਮ ਹੈਗੀ ਹੈ ਜੇ ਸਾਰਾ ਕੁਛ ਠੀਕ ਹੈ ਇੱਕ ਵਾਰੀ ਮੈਨੂੰ ਤੁਸੀਂ ਮੈਸੇਜ ਜਾਂ ਫਿਰ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ ਜ਼ਰੂਰ ਦੱਸੋ ਤਾਂ ਕਿ ਫਿਰ ਮੈਨੂੰ ਪਤਾ ਲੱਗ ਜਾਵੇ ਵੀ ਸਾਰਾ ਕੁਛ ਵਧੀਆ ਆ ਨਹੀਂ ਤਾਂ ਫਿਰ ਆਪਾਂ ਜੰਜੂਆ ਸਾਹਿਬ ਨੂੰ ਐਡਮਿੰਟਨ ਉਠਾ ਲੈਣਾ ਵੀ ਸਾਡਾ ਠੀਕ ਕਰਾਓ ਕੰਮ ਸਾਡੇ ਤੋਂ ਨਹੀਂ ਚੱਲਦਾ ਹਾਂਜੀ 905-673-3333 ਦੇ ਉੱਤੇ ਕਾਲ ਕਰਕੇ ਤੁਸੀਂ ਸਾਨੂੰ ਇਹ ਜਾਣਕਾਰੀ ਦੇ ਸਕਦੇ ਹੋ ਅਤੇ ਇੱਕ ਅੱਜ ਸੋਮਵਾਰ ਦੀ ਸੋਹਣੀ ਸਵੇਰ ਹੈ ਸਾਰਿਆਂ ਲਈ ਅਰਦਾਸ ਕਰਦੇ ਹਾਂ ਕਿ ਸਾਰੇ ਸਰੋਤੇ ਆ ਜਾਂ ਹਰੇਕ ਜਨ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਡੀ ਸਿਹਤ ਜਿਹੜੀ ਹੈਗੀ ਉਹ ਵਧੀਆ ਰਹੇ ਕਿਉਂਕਿ ਸਿਹਤ ਨਾਲ ਹੀ ਸਭ ਕੁਝ ਹੁੰਦਾ ਕਿਉਂਕਿ ਜੇ ਸਿਹਤ ਨਹੀਂ ਤਾਂ ਕੁਝ ਨਹੀਂ ਹੈ ਨਾ ਕਹਿੰਦੇ ਹੁੰਦੇ ਆ ਹੈਲਥ ਐਂਡ ਵੈਲਥ ਜ਼ਰੂਰੀ ਹੈ ਪਰ ਮੈਂ ਕਹਿੰਦਾ ਵੀ ਜੇ ਸਾਡੇ ਕੋਲ ਵੈਲਥ ਹੈਗੀ ਹੈ ਅਤੇ ਹੈਲਥ ਤਾਂ ਆਪਣੇ ਆਪ ਹੀ ਆ ਜਾਣੀ ਹੈ ਅਤੇ ਕਿਉਂਕਿ ਸਿਹਤ ਜਿਹੜੀ ਹੈਗੀ ਹੈ ਜਦੋਂ ਹੁੰਦੀ ਹੈ ਬੰਦੇ ਤੋਂ ਫਿਰ ਤਾਂ ਬੰਦਾ ਆਪੇ ਹੀ ਨਹੀਂ ਮੰਨਦਾ ਸਭ ਕੁਝ ਕਮਾ ਲੈਂਦਾ ਸੋ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ

0: ਬਿਲਕੁਲ ਜੀ, ਸੋ ਜਦੋਂ ਸਿਹਤ ਚੰਗੀ ਹੁੰਦੀ ਹੈ ਤਾਂ ਜਵਾਨ ਬਹਿ ਕੇ ਦੇਖ ਰਹੇ ਅਤੇ ਬਾਬਾ ਜੀ ਹੁਣੀ ਪੂਰੇ ਭੰਗੜਾ ਪਾਉਂਦੇ ਨੇ। ਅਤੇ ਇੱਕ ਅੱਜ ਪੂਰਨਮਾਸ਼ੀ ਦਾ ਦਿਨ ਹੈ, ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਹੈ, ਸਾਰੀ ਸੰਗਤ ਨੂੰ ਅਸੀਂ ਵਧਾਈ ਦਿੰਦੇ ਹਾਂ, ਪੂਰਨਮਾਸ਼ੀ ਦਾ ਦਿਹਾੜਾ ਹੈ। ਸੋ ਇੱਕ ਕਾਲ ਲੈਂਦੇ ਹਾਂ ਜੀ, 4701। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਰ?
0: ਬਿਲਕੁਲ ਬਿਲਕੁਲ ਵਧੀਆ ਜੀ।
1: ਮੈਂ ਕਿਹਾ ਕਿਤੇ ਫਰਾਈਡੇ ਦੀ ਹੋਈ ਛੁੱਟੀ ਮਾਰ ਲਈ, ਨੀਂਦ ਨਹੀਂ ਖੁੱਲੀ।
0: ਛੁੱਟੀ ਛੁੱਟੀ ਨਹੀਂ ਮਾਰੀ, ਅਸੀਂ ਸਟੂਡੀਓ ਆਏ ਤਾਂ ਸਾਰਾ ਕੁਝ ਬੰਦ। ਤੁਹਾਨੂੰ ਪਤਾ ਵੀ ਨਵਾਂ ਨਵਾਂ ਬੰਦਾ, ਮੈਂ ਬੜੇ ਹੱਥ ਪੈਰ ਮਾਰੇ, ਜਿੰਨੇ ਕੁ ਬਟਨ ਮੈਨੂੰ ਪਤਾ ਸੀ ਸਾਰੇ ਆਨ ਕਰਤੇ।
1: ਹਾਂ ਹਾਂ, ਉਹ ਫਿਰ ਨਾ 7 ਵਜੇ ਜੀ ਇਹਨਾਂ ਦਾ ਮਾਲਕਾਂ ਦਾ ਹੀ ਸ਼ੁਰੂ ਹੁੰਦਾ ਨਾ, ਉਹ ਵੀ ਬਹੁਤ ਔਖਾ ਰਿਹਾ।
0: ਹਾਂਜੀ ਹਾਂਜੀ, ਉਹ ਕਹਿੰਦੇ ਪਲਾਜ਼ੇ ਦੀ ਲਾਈਟ ਚੱਲ ਗਈ ਰਾਤ ਨੂੰ, ਤੇ ਤਾਂ ਕਰਕੇ ਉਹ ਸਾਰਾ ਸਿਸਟਮ ਹੀ ਬੰਦ ਹੋ ਗਿਆ। ਤੇ ਬਾਅਦ ਵਿੱਚ ਅਸੀਂ ਸ਼ੰਮੀ ਪੱਠਲ ਭਾਜੀ ਆ ਗਏ ਸੀ, 4:30 ਹੀ ਅਸੀਂ ਉਹਨਾਂ ਨੂੰ ਬੁਲਾ ਲਿਆ, ਤੇ ਫਿਰ ਅਸੀਂ ਪੂਰੀਆਂ ਚਲਾ ਲਿਆ ਸੀ ਅਗਲਾ ਪ੍ਰੋਗਰਾਮ 5 to 6 ਵਾਲਾ ਸੱਜਰੀ ਸਵੇਰ।
1: ਹਾਂਜੀ ਹਾਂਜੀ ਹਾਂਜੀ,
0: ਨਾਲੇ ਉਹਦੇ 'ਚ ਹਾਜ਼ਰੀ ਹੈ।
1: ਥੋੜੇ ਦਿਨ ਤੋਂ ਨਾ ਪ੍ਰੋਬਲਮ ਦੇ ਹੀ ਰਿਹਾ।
0: ਹਾਂਜੀ ਹਾਂਜੀ
1: ਹਾਂ, ਜੇ ਇੰਡੀਆ ਵੀ ਮਿਲਾਉਣਾ ਹੈ ਨਾ, ਫਿਰ ਵੀ ਭਾਜੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੋਈ ਹੈ।
0: ਜੀ ਜੀ ਜੀ ਬਿਲਕੁਲ।
1: ਅੱਛਾ, ਤੇ ਉਹ ਇੱਕ ਨਾ ਮੈਨੂੰ ਡਾਕਟਰ ਸਾਹਿਬ ਦਾ ਨੰਬਰ ਦਿਓ ਗੋਡਿਆਂ ਵਾਲਿਆਂ ਦਾ।
0: ਡਾਕਟਰ ਰਜਿੰਦਰ ਗਰਾਇਆ ਹੋਣਾ ਦਾ ਨੰਬਰ ਹੈਗਾ ਜੀ 416-884-5486, 416-884-5486,
1: 5484-5486.
0: ਬਿਲਕੁਲ,
1: ਥੈਂਕ ਯੂ ਸਰ,
0: ਨੋ ਪ੍ਰੋਬਲਮ ਜੀ। ਜੀ ਹਾਂ ਬਿਲਕੁਲ, ਜੇ ਕਿਸੇ ਨੇ ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿਪ ਪੇਨ, ਮਾਈਗ੍ਰੇਨ ਜਾਂ ਕਿਸੇ ਵੀ ਤਰ੍ਹਾਂ ਦੀ ਪੇਨ ਦਾ ਇਲਾਜ ਕਰਾਉਣਾ ਤਾਂ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨੂੰ ਤੁਸੀਂ ਕੰਟੈਕਟ ਕੀਤਾ ਜਾ ਸਕਦਾ 416-884-5486 ਦੇ ਉੱਤੇ। 1661, ਹਾਂਜੀ ਭਾਅ ਜੀ ਲੰਘਿਆਓ।
2: ਅਮਨਵੀਰ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ ਵੀਰ ਜੀ?
0: ਬਿਲਕੁਲ ਵਧੀਆ ਜੀ, ਬਿਲਕੁਲ ਵਧੀਆ, ਚੜ੍ਹਦੀ ਕਲਾ,
2: ਚੜ੍ਹਦੀ ਕਲਾ ਚਾਹੀਦੀ ਹੈ। ਪ੍ਰੋਗਰਾਮ ਭਾਜੀ ਵਧੀਆ ਆਵਾਜ਼ ਆ ਰਹੀ ਤੁਹਾਡੀ ਅੱਜ ਨਾ।
0: ਠੀਕ ਹੈ ਠੀਕ ਹੈ, ਹੋਪਫੁਲੀ ਇਦਾਂ ਹੀ ਕਾਇਮ ਰਵੇ। ਅੱਜ ਅਸੀਂ ਪੂਰੇ ਕਾਇਮ ਹੋ ਕੇ ਸੋਮਵਾਰ ਦੀ ਸਵੇਰ ਚ ਪਹੁੰਚੇ ਆ।
2: ਬਹੁਤ ਵਧੀਆ ਸਟਾਰਟਿੰਗ ਕੀਤੀ ਵੀਰ ਜੀ ਤੁਸੀਂ ਨਾ, ਵਧੀਆ ਐਨ ਪਰਫੈਕਟ ਸਟਾਰਟਿੰਗ ਕੀਤੀ ਹੈ। ਤੇ ਅਗਲੀ ਗੱਲ ਇਹ ਵੀ ਮਤਲਬ ਕਿ ਆਵਾਜ਼ ਵੀ ਵਧੀਆ ਆ ਰਹੀ ਹੈ, ਤੇ ਉਦੋਂ ਭਾਜੀ ਤੁਹਾਡਾ ਪ੍ਰੋਗਰਾਮ ਮਿਸ ਕਰਦੇ ਰਹੇ ਅਸੀਂ। ਭਾਜੀ ਤੁਹਾਡਾ ਤੇ ਇੰਨਾ ਐਕਸਪੀਰੀਅੰਸ ਹੋ ਗਿਆ, ਐਂ ਲੱਗ ਰਿਹਾ ਵੀ ਜਿਵੇਂ ਤੁਸੀਂ ਕਦੇ ਪੁਰਾਣਾ ਰੇਡੀਓ ਕਰਦੇ ਰਹੇ ਕਿਤੇ। ਦੇਖ ਲਓ ਜਜ਼ਬਾ ਭਾਜੀ ਦੇ ਹੱਥਾਂ ਦੇ ਵਿੱਚ, ਪਤਾ ਨਹੀਂ ਇੱਕ ਕੀ ਜਾਦੂ ਹੈ।
0: ਹਰਜੀਤ ਭਾਜੀ ਨੇ ਫਿਰ ਇੱਥੇ ਨਾਲ ਪੂਰੇ ਲਵਾਏ 2 ਵੀਕ। ਕਈ ਕਈ ਵਾਰੀ ਮੈਂ ਆਂਦਾ ਹੀ ਭਾਜੀ ਨੂੰ ਕਹਿੰਦੇ ਭਾਜੀ ਬੋਲੋ ਨਾ, ਮੈਂ ਨਾਲ ਆਇਆ, ਮੈਂ ਦੇਖਣਾ ਹੀ ਆ ਬਸ ਵੀ ਤੁਸੀਂ ਕਰਦੇ ਕੀ ਹੋ।
2: ਨਹੀਂ ਨਹੀਂ, ਤੁਹਾਡਾ ਐਕਸਪੀਰੀਅੰਸ ਕਾਫੀ ਹੁੰਦਾ ਜਾਂਦਾ, ਬਹੁਤ ਵਧੀਆ ਭਾਜੀ, ਚੰਗਾ ਲੱਗ ਰਿਹਾ, ਬਹੁਤ ਸੋਹਣਾ। ਤੇ ਸਪੋਰਟ ਕਰਾਂਗੇ ਵੀਰ ਜੀ, ਜਿੰਨੀ ਤੁਹਾਡੀ ਸਾਡੇ ਕੋਲ ਹੋ ਸਕਦੀ ਕਾਲ ਕਰਕੇ ਤੁਹਾਨੂੰ ਦੱਸਣਾ ਸਾਡਾ ਪਰਜੇ।
0: ਥੈਂਕ ਯੂ ਥੈਂਕ ਯੂ। ਕੀ ਨਾਮ ਭਾਜੀ ਆਪਣਾ?
2: ਮੇਰਾ ਨਾਮ ਲਖਵਿੰਦਰ ਸਿੰਘ ਹੈ ਭਾਜੀ।
0: ਲਖਵਿੰਦਰ ਭਾਜੀ, ਠੀਕ ਹੈ ਜੀ, ਠੀਕ ਹੈ, ਜ਼ਰੂਰ ਕਾਲ ਕਰ ਲਈ, ਬਹੁਤ ਬਹੁਤ ਧੰਨਵਾਦ।
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, ਜੇ ਤੁਸੀਂ ਡਾਈਨਿੰਗ ਕਰਨਾ ਜਾਂ ਫਿਰ ਟੇਕ ਆਊਟ ਲੈਣਾ ਜਾਂ ਫਿਰ ਕੇਟਰਿੰਗ ਕਰਾਉਣੀ ਹੈ ਤਾਂ ਪਿਓਰ ਪੰਜਾਬੀ ਸਵੀਟ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ। 2 ਲੋਕੇਸ਼ਨਾਂ ਤੋਂ ਇਹ ਸਰਵ ਕਰਦੇ ਨੇ, 4025 ਬ੍ਰੈਂਡਮ ਗੇਟ ਮਾਲਟਨ ਅਤੇ 10178 ਹੋਰਨਟੈਰੀਓ ਸਟੀਟ, ਬਵੇਡ ਅਤੇ ਹੋਰਨਟੈਰੀਓ ਇੰਟਰਸੈਕਸ਼ਨ ਦੇ ਨੇੜੇ ਹੈਗੇ ਆ। ਜੇ ਤੁਸੀਂ ਕੇਟਰਿੰਗ ਦੇ ਵਧੀਆ ਪ੍ਰਾਈਜ਼ ਲੈਣਾ ਚਾਹੁੰਦੇ ਆ ਤਾਂ ਤੁਸੀਂ ਗੁਰਜੀਤ ਰੰਧਾਵਾ ਭਾਅ ਜੀ ਨਾਲ ਵੀ ਡਾਇਰੈਕਟਲੀ ਸੰਪਰਕ ਕੀਤਾ ਜਾ ਸਕਦਾ, 647-3398-9972 ਦੇ ਉੱਤੇ। ਜਤਿੰਦਰ ਸੰਧੂ ਭਾਅ ਜੀ, ਸੰਧੂ ਹੀਟਿੰਗ ਵਾਲੇ ਭਾਅ ਜੀ, ਮੈਨੂੰ ਰੋਜ਼ ਕਹਿ ਦਿੰਦੇ ਭਾਅ ਜੀ ਮੈਂ ਆਇਆ ਹੀ ਆਇਆ, ਤੁਸੀਂ ਚਲੋ ਮੈਂ ਤੁਹਾਡੇ ਪਿੱਛੇ ਪਿੱਛੇ ਬਸ ਸਟੂਡੀਓ ਪਹੁੰਚਿਆ, ਅਸੀਂ ਰੌਣਕਾਂ ਲਾਵਾਂਗੇ। ਦੇਖ ਲਓ ਭਾਅ ਜੀ, ਤਾਂ ਹੀ ਨਹੀਂ ਚੱਲਦਾ ਸਿਸਟਮ, ਕਹਿੰਦੇ ਸੰਧੂ ਭਾਅ ਜੀ ਨਹੀਂ ਪਹੁੰਚੇ। ਅਤੇ ਜੇ ਤੁਸੀਂ ਕੋਈ ਏ ਸੀ ਫਰਨੈਸ, ਟੈਂਕਲੈਸ ਹੀਟਰ, ਗੈਸ ਪਾਈਪਲਾਈਨ ਦਾ ਕੰਮ ਕਰਾਉਣਾ ਹੈ ਤਾਂ ਤੁਸੀਂ ਜਤਿੰਦਰ ਸੰਧੂ ਜੀ ਹੁਣਾਂ ਨਾਲ ਨਵੇਅਰ ਕੰਫਰਟ ਦੇ ਉੱਤੇ ਸੰਪਰਕ ਕਰ ਸਕਦੇ ਹੋ, 647-706-6640 ਦੇ ਉੱਤੇ। ਅਤੇ ਡਾਕਟਰ ਰਜਿੰਦਰ ਗਰਾਂ ਜੀ ਦਾ ਅਸੀਂ ਮੈਸੇਜ ਦੇ ਚੁੱਕੇ, 416-884-5486 ਦੇ ਉੱਤੇ। ਚੰਕਿਊਜ਼ੀ ਐਂਡ ਵਿਲੀਅਮ ਪਾਰਕਵੇ ਦੇ ਏਰੀਏ ਦੇ ਅਤੇ ਇਹਨਾਂ ਦਾ ਜਿਹੜਾ ਹੈਗਾ ਆਫਿਸ ਹੈਗਾ, ਤੁਸੀਂ ਕਿਸੇ ਵੀ ਤਰ੍ਹਾਂ ਦੀ ਨੈੱਕ, ਬੈਕ, ਸ਼ੋਲਡਰ ਪੇਨ ਦੇ ਲਈ ਉਹਨਾਂ ਨੂੰ ਸੰਪਰਕ ਕਰੋ। ਕਹਿੰਦੇ ਨੇ 1-2 ਸਿਟਿੰਗ ਦੇ ਵਿੱਚ ਹੀ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਗਰੀਸ਼ ਸ਼ਰਮਾ ਜੀ, ਮੌਰਗੇਜ ਸਪੈਸ਼ਲਿਸਟ, ਗਿਰੀਸ਼ ਸ਼ਰਮਾ ਭਾਅ ਜੀ ਕਹਿੰਦੇ ਅਸੀਂ ਮੌਰਗੇਜ ਪਲੈਨ ਕਰਦੇ ਹਾਂ, ਅਸੀਂ ਐਟ ਏ ਟਾਈਮ ਨਹੀਂ ਵੀ ਹੁਣ ਤੁਸੀਂ ਆ ਗਏ ਅਤੇ ਕੱਲ੍ਹ ਨੂੰ ਤੁਹਾਡੀ ਕਲੋਜ਼ਿੰਗ ਆ, ਇਵੇਂ ਨਹੀਂ ਕਰਨਾ, ਤੁਸੀਂ ਸਾਨੂੰ ਪਹਿਲਾਂ ਸੰਪਰਕ ਕਰੋ, ਅਸੀਂ ਪੂਰੀ ਪਲੈਨਿੰਗ ਦੇ ਨਾਲ ਵੀ ਤੁਹਾਨੂੰ ਐਂਡ ਮੂਵਮੈਂਟ 'ਤੇ ਕੋਈ ਦਿੱਕਤ ਆਵੇ ਨਾ ਅਤੇ ਤੁਸੀਂ ਗਿਰੀਸ਼ ਸ਼ਰਮਾ ਜੀ ਨੂੰ ਨਾ ਤੁਹਾਡੀ ਕਲੋਜ਼ਿੰਗ ਆ ਰਹੀ ਅੱਗੇ ਜਾਂ ਫਿਰ ਹਜੇ ਘਰ ਲੈਣ ਬਾਰੇ ਸੋਚ ਲਿਓ। ਕਈ ਵਾਰੀ ਇਹਦੇ ਹੁੰਦਾ ਵੀ ਫਸਟ ਟਾਈਮ ਜਿਹੜੇ ਹੋਮ ਬਾਇਰ ਆ ਹਜੇ ਸੋਚਦੇ ਹੁੰਦੇ ਆ ਵੀ ਹਾਂਜੀ ਅਸੀਂ ਘਰ ਲੈਣਾ, ਕਿੱਥੋਂ ਸ਼ੁਰੂ ਕਰੀਏ, ਕਿੰਨੇ ਕੁ ਦੀ ਮੌਰਗੇਜ ਹੋ ਜੂਗੀ ਜਾਂ ਕਿੰਨੀ ਡਾਊਨ ਪੇਮੈਂਟ ਸਾਨੂੰ ਦੇਣ ਦੀ ਲੋੜ ਆ। ਰਿਐਲਟਰਸ ਨਾਲ ਵੀ ਉਹ ਬੰਦੇ ਦੀ ਗੱਲ ਕਰਦੇ ਪਰ ਰੈਲਟਰ ਦੇ ਨਾਲੋਂ ਵੱਧ ਤੁਹਾਨੂੰ ਮੋਰਗੇਜ, ਕਿਉਂਕਿ ਸਪੈਸ਼ਲਿਸਟ ਉਹਨਾਂ ਨੂੰ ਪਤਾ ਵੀ ਕਿਵੇਂ ਅਤੇ ਕਿਹੜੀ ਚੀਜ਼ ਦੀ ਲੋੜ ਹੈ, ਉਹ ਤੁਹਾਨੂੰ ਵੱਧ ਗਾਈਡ ਕਰ ਸਕਦੇ। ਸੋ ਗਿਰੀਸ਼ ਸ਼ਰਮਾ ਜੀ ਨਾਲ 647-6-81-10 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਅੱਜ ਕਹਿੰਦੇ ਪੰਜਾਬ ਤੋਂ ਵੀ ਵਧੀਆ ਵਧੀਆ ਖਬਰਾਂ ਆ ਰਹੀਆਂ ਸੀ, ਪਰਮਿੰਦਰ ਜੀ ਨੂੰ ਵੀ ਜੋੜ ਲੈਣਾ ਨਾਲ। ਅਤੇ ਹਰਮਨ ਬਾਈ ਦਾ ਵੀ ਮੈਸੇਜ ਆ ਗਿਆ, ਕਹਿੰਦਾ ਸਤਿ ਸ਼੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਵਧੀਆ, ਆਵਾਜ਼ ਵੀ ਵੈਰੀ ਗੁੱਡ। ਅੱਛਾ, ਹਰਮਨ ਬਾਈ ਨੇ ਵੀ ਉੱਧਰ ਜਿੱਦਣ ਸਾਡੇ ਸ਼ੁੱਕਰਵਾਰ ਚੱਲਿਆ ਨਹੀਂ, ਅਤੇ ਬਾਈ ਨੇ ਪੂਰੀ ਮਦਦ ਕੀਤੀ ਕਹੋ ਮੈਸੇਜ ਕਰ ਕਰਕੇ, ਕਹਿੰਦਾ ਭਾਅ ਜੀ ਆਹ ਬਟਨ ਦਬਾ ਕੇ ਦੇਖੋ ਤਾਂ ਮੇਰੇ ਤੋਂ ਪੁੱਛ ਲਓ ਜੇ ਕੁਛ ਹੈਗਾ। ਅਤੇ ਵੀਰਵਾਰ ਨੂੰ ਵੀ ਜਦੋਂ ਅਸੀਂ ਹਰਮਨ ਭਾਅ ਜੀ ਦੀ, ਹਰਜੀਤ ਭਾਈ ਦੀ ਮਦਦ ਨਾਲ ਵੀ ਦੇਖਿਆ ਵੀ ਕਿਉਂ ਆਵਾਜ਼ ਡਬਲ ਡਬਲ ਆ ਰਹੀ ਸੀ। ਸੋ ਪਿਆਰ ਕਰਦੇ ਆ ਸਰੋਤੇ, ਸੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਆ। ਅਸੀਂ ਇੱਕ ਗਾਣਾ ਸੁਣਦੇ ਹਾਂ ਸੁਰਜੀਤ ਬੰਦਰਖੀਆ ਸਾਹਿਬ ਜੀ ਦਾ, ਅਤੇ ਨਾਲ ਦੇ ਨਾਲ ਉਨੀ ਦੇਰ 'ਚ ਮੈਂ ਪਰਮਿੰਦਰ ਜੀ ਨੂੰ ਆਪਣੇ ਨਾਲ ਜੋੜ ਲੈਣਾ। ਸੋ ਸਟੂਡੀਓ 'ਤੇ ਜੇ ਤੁਸੀਂ ਕਾਲ ਕਰਨੀ ਹੈ ਤਾਂ 905-673-3337 ਨੰਬਰ ਹੈਗਾ, ਪ੍ਰੋਗਰਾਮ ਸਾਂਝਾ ਵਿਰਸਾ। There you go.

ਅਮਰਜੀਤ ਭਾਅ ਜੀ ਦੀ ਕਾਲ ਕੱਟ ਗਈ, ਮੈਂ ਕਾਲ ਲੈਣ ਲੱਗਾ ਸੀਗਾ। ਸੋ ਭਾਅ ਜੀ ਜੇ ਤੁਸੀਂ ਸੁਣ ਰਹੇ ਆ ਤਾਂ ਦੁਬਾਰਾ ਪਲੀਜ਼ ਕਾਲ ਕਰ ਲਓ 905-673-3337 ਦੇ ਉੱਤੇ, ਕੀ ਕਹਿੰਦੇ ਕਾਲ ਕੀਤੀ ਜਾ ਸਕਦੀ ਹੈ।

ਕੁਮਾਰੀ ਆਂਟੀ ਜੀ, ਕੰਗ ਸਾਹਿਬ, ਬੂਟਾ ਸਿੰਘ ਭਾਅ ਜੀ, ਪ੍ਰਿਤਪਾਲ ਬਰਾੜ, ਸੁਰਿੰਦਰ ਗਿੱਲ ਭਾਅ ਜੀ, ਬਾਸੀ ਸਾਹਿਬ, ਪ੍ਰੋਗਰਾਮ ਸੁਣ ਰਹੇ ਹੋ ਕਿ ਨਹੀਂ ਸੁਣ ਰਹੇ? ਜੇ ਸੁਣ ਰਹੇ ਹੋ ਤਾਂ ਸਾਨੂੰ ਕੋਈ ਮੈਸੇਜ ਹੀ ਪਾ ਦਿਓ 647-237-3123 ਦੇ ਉੱਤੇ। ਅਜੀਤ ਭਾਅ ਜੀ ਕਹਿੰਦੇ ਸਾਡੇ ਪੱਕੇ ਲਿਸਨਰ ਰਹੇ, ਇਹਨਾਂ ਦਾ ਨਾਮ ਜ਼ਰੂਰ ਲੈਣਾ। ਸੋ ਜਾਂ ਫਿਰ ਤੁਸੀਂ ਸਟੂਡੀਓ 'ਤੇ ਕਾਲ ਕਰਕੇ ਆਪਣੀ ਹਾਜ਼ਰੀ ਲਵਾ ਲਓ 905-673-3337।

ਕੈਨੇਡਾ ਦਾ ਜੀ ਕੱਲ੍ਹ ਫੀਫਾ ਵਰਲਡ ਕੱਪ ਦੇ ਵਿੱਚ 32 ਰਾਊਂਡ ਆਫ 32 ਦਾ ਮੈਚ ਸੀਗਾ ਜਿਹਦੇ ਵਿੱਚ ਉਹਨਾਂ ਨੇ ਸਾਊਥ ਅਫਰੀਕਾ ਨੂੰ 1-0 ਨਾਲ ਹਰਾਇਆ ਅਤੇ ਹੁਣ ਉਹ ਪਹਿਲੇ ਟੋਪ 16 'ਚ ਪਹੁੰਚ ਗਏ ਨੇ, ਟੋਪ 16 ਦੇ ਵਿੱਚ ਕੈਨੇਡਾ ਦੀ ਟੀਮ ਪਹੁੰਚ ਗਈ ਹੈ। ਸੋ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਅਤੇ ਦੇਖੋ ਅੱਗੇ ਕੀ ਕਰਦੇ ਨੇ। ਸੋ ਨੀਦਰਲੈਂਡ ਅਤੇ ਮੋਰੋਕੋ ਦਾ ਅੱਜ ਮੈਚ ਹੈਗਾ, ਉਹਦੇ ਵਿੱਚੋਂ ਵੀ ਜਿਹੜਾ ਜਿੱਤੇਗਾ ਉਹਦਾ ਨਾਲ ਇਹਨਾਂ ਦਾ ਟੋਪ 16 ਦਾ ਮੁਕਾਬਲਾ ਹੋਣਾ ਰਾਊਂਡ ਆਫ 16 ਦਾ। ਸੋ ਕੈਨੇਡਾ ਦੀ ਪੂਰੀ ਟੀਮ ਨੂੰ ਅਤੇ ਕੈਨੇਡਾ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਗਾਂਹ ਦੇ ਮੈਚਾਂ ਲਈ ਸ਼ੁਭਕਾਮਨਾਵਾਂ।

ਕਹਿੰਦੇ ਕੈਨੇਡਾ ਦੇ ਵਿੱਚ 10 ਵਿੱਚੋਂ ਇੱਕ ਮਰੀਜ਼ ਜਦੋਂ ਐਮਰਜੈਂਸੀ ਸੇਵਾਵਾਂ ਲੈਣ ਜਾਂਦਾ ਹੋਸਪਿਟਲ ਦੇ ਵਿੱਚ, ਜਦੋਂ ਐਮਰਜੈਂਸੀ ਦੇ ਵਿੱਚ ਜਾਂਦੇ ਹੋ ਤਾਂ ਕਹਿੰਦੇ ਇੱਕ 10 ਚੋਂ ਇੱਕ ਮਰੀਜ਼ ਨੂੰ 48 ਘੰਟੇ ਦੀ 48 ਘੰਟੇ ਦੀ ਉਡੀਕ ਕਰਨੀ ਪੈਂਦੀ ਹੈ। ਵਾਹ ਜੀ ਵਾਹ, ਇਹ ਤਾਂ ਪਹਿਲਾਂ ਹੀ ਕਹਿੰਦੇ ਪਤਾ ਹੈ ਵੀ ਇੱਥੇ ਡਾਕਟਰਾਂ ਦੀ ਦਿੱਕਤ ਹੈਗੀ ਹੈ। ਸੋ CIHI ਦੀ ਰਿਪੋਰਟ ਆਈ ਹੈ, ਕਹਿੰਦੇ ਪਹਿਲਾਂ 36 ਘੰਟੇ ਹੁੰਦਾ ਸੀ ਇਹ ਅੰਕੜਾ ਅਤੇ ਹੁਣ ਵੱਧ ਕੇ 48 ਆਵਰਸ ਹੋ ਗਿਆ। ਸੋ ਭਾਈ ਥੋੜ੍ਹੇ ਬਹੁਤੇ ਡਾਕਟਰ ਹਾਇਰ ਕਰੋ। ਨਾਲ ਦੇ ਨਾਲ ਹੀ ਕਹਿੰਦੇ ਦਵਾਈਆਂ ਦੀ ਵੀ ਕਿੱਲਤ ਆ ਰਹੀ ਹੈ। ਡਾਕਟਰ ਫਾਰਮਾਸਿਸਟ ਨੇ ਖਤਰੇ ਦਾ ਘੁੱਗੂ ਵਜਾਇਆ ਵੀ ਜਿਹੜੀ ਦਵਾਈਆਂ ਦੀ ਸਪਲਾਈ ਆ ਉਹ ਵੀ ਕੈਨੇਡਾ ਦੇ ਵਿੱਚ ਘਟੀ ਹੋਈ ਹੈ।

0: ਹਾਂ ਹਾਂਜੀ 15 ਦੱਸ ਦੋ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਰਮਨਦੀਪ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
1: ਸ਼ੋਅ ਗੂੰਜਦਾ ਪੂਰਾ ਫਿਜ਼ਾ ਚ,
0: ਪੂਰਾ ਗੂੰਜਦਾ ਸ਼ੋਅ। ਅੱਜ ਆਵਾਜ਼ ਤਾਂ ਨਹੀਂ ਗੂੰਜਦੀ, ਸ਼ੋਅ ਨੂੰ ਗੂੰਜਣ ਦਾ ਆਵਾਜ਼ ਦਾ ਕਿਵੇਂ?
1: ਅੱਜ ਸਹੀ ਆ, ਪੂਰਾ
0: ਪੂਰਾ ਸਹੀ ਆ। ਚਲੋ ਠੀਕ ਹੈ ਠੀਕ ਹੈ, ਲੱਭ ਲਿਆ ਮਤਲਬ ਅਸੀਂ ਨੁਕਸਾ।
1: ਹਾਂਜੀ ਬਿਲਕੁਲ
0: ਠੀਕ ਹੈ ਠੀਕ ਹੈ ਭਾਜੀ।
1: ਬਾਕੀ ਕੱਲ ਆ ਗਈਆਂ ਚਿੱਠੀਆਂ ਫਰੋਤੀ ਦੀਆਂ ਸਿਟੀ ਵੱਲੋਂ।
0: ਆ ਗਈਆਂ ਚਿੱਠੀਆਂ?
1: ਹਾਂਜੀ, ਜਦੋਂ ਖੋਲੇ ਕਰੰਟ ਵੱਜਦਾ ਪੂਰਾ, ਮਾੜਾ ਜਿਹਾ ਪਾਣੀ ਦਾਣੇ ਪਹਿਲਾਂ ਪੀ ਲਿਓ, ਬੰਦ ਵੱਧ ਕੇ ਆਉਂਦਾ ਕੰਮ।
0: ਜੁਲਾਈ ਅਗਸਤ ਸਤੰਬਰ ਚ ਹੁਣ ਕਹਿੰਦੇ ਸਾਨੂੰ ਦੇ ਦਓ। ਹੁਣ ਐਤਕੀ ਪਰ ਇਲੈਕਸ਼ਨ ਜੀਅਰ ਸੀ, ਕਹਿੰਦੇ ਵਧਾਉਣਾ ਕੁਛ ਨਹੀਂ, ਅਸੀਂ ਸੇਮ ਹੀ ਰੱਖਣਾ ਪ੍ਰੋਪਰਟੀ ਟੈਕਸ। ਚਲੋ ਦੇਖਦੇ ਹਾਂ ਅਕਤੂਬਰ ਚ ਇਲੈਕਸ਼ਨ ਆ, ਜਿਹੜੇ ਵੀ ਜਿਹੜੇ ਆਪਣੇ ਵਾਰਡ ਤੋਂ ਖੜੇ ਨੇ ਜਾਂ ਮੇਅਰ ਖੜੇ ਨੇ, ਹਨਾ, ਹਰੇਕ ਨੂੰ ਥੋੜਾ ਕੁਐਸਚਨ ਕਰੋ ਵੀ ਕੀ ਤੁਹਾਡਾ ਪਲਾਨ ਆ, ਕੀ ਕਰ ਰਹੇ ਹੋ। ਹਰੇਕ ਸਾਲ ਪ੍ਰੋਪਰਟੀ ਟੈਕਸ ਵਧਾਉਂਦੇ ਅਸੀਂ ਤੇ, ਕਈ ਵਾਰੀ ਮੈਂ ਤਾਂ ਚਿੱਠੀਆਂ ਆਪਣੇ ਵਾਰਡ ਦੇ ਕੌਂਸਲਰ ਨੂੰ ਲਿਖੀਆਂ, ਕਿਉਂਕਿ 2 ਘੰਟੇ ਗੱਡੀ ਬਾਹਰ ਕਿਤੇ ਵੀਕਐਂਡ ਤੇ ਖੜੀ ਰਹਿਣੀ ਪੈ ਜਾਵੇ ਤਾਂ ਸਿਟੀ ਵਾਲਾ ਆ ਜਾਂਦਾ ਸੀ ਟਿਕਟ ਲੈ ਕੇ, ਇੱਥੇ ਨਹੀਂ ਖੜਾਉਣਾ। ਘਰ ਦੇ ਵਿੱਚ ਜੇ ਡਾਕਟਰ ਦਾ ਬਰਥਡੇ ਮਨਾਇਆ, ਟੈਂਟ ਲੱਗਾ ਡਰਾਈਵੇ ਤੇ, ਬਾਹਰ ਗੱਡੀ ਖੜੀ ਕੀਤੀ ਤਾਂ ਆ ਜਾਂਦਾ ਸੀ। ਮੈਂ ਕਿਹਾ ਯਾਰ ਤੁਸੀਂ ਚੰਗੇ ਬੰਦੇ ਹੋ, ਕਿਸੇ ਤਾਂ ਹੁਣ ਹਨਾ ਬਾਹਰ 24 ਘੰਟੇ ਗੱਡੀਆਂ ਖੜੀਆਂ ਰਹਿੰਦੀਆਂ, ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਤੇ ਅਸੀਂ ਹੁਣ ਆਪਣੇ ਥੋੜਾ ਬਹੁਤਾ ਫੰਕਸ਼ਨ ਕਰਨਾ ਹੋਵੇ ਤਾਂ ਹੀ ਆ ਜਾਂਦੇ ਹੋ। ਸੋ ਥੋੜਾ ਜਿਹਾ ਹੋਇਆ ਤਾਂ ਡਿਫੀਕਲਟ ਪਿਆ, ਥੋੜੇ ਜਿਹੇ ਰੂਲ ਵੀ ਇਹਨਾਂ ਨੂੰ ਕਰਨੇ ਚਾਹੀਦੇ ਆ, ਦੇਖਣੇ ਚਾਹੀਦੇ ਸਮੇਂ ਦੇ ਹਿਸਾਬ ਨਾਲ ਵੀ ਕਿਵੇਂ ਹੈਗਾ।
1: ਸਹੀ ਆ, ਹਰ ਇੱਕ ਤੋਂ ਮਹੀਨਾ ਲੈਂਦੇ ਆ, ਹੁਣ ਤਾਂ ਤਕਰੀਬਨ $1,000 ਕਿਸ਼ਤੀ ਹੋ ਗਈ ਆ, ਘੱਟੋ ਘੱਟ ਇੰਨੀ ਹੋ ਗਈ ਆ ਪ੍ਰੋਪਰਟੀ ਟੈਕਸ ਦੀ।
0: ਬਿਲਕੁਲ ਬਿਲਕੁਲ ਜੀ,
1: ਇਹ ਤਾਂ ਬਹੁਤ ਜੀਣਾ ਹਰਾਮ ਹੀ ਕੀਤਾ ਪਿਆ। ਇਹ ਜੋ ਫਰੋਤੀ ਵਾਲੇ ਤਾਂ ਸ਼ਾਇਦ ਥੋੜੇ ਬਹੁਤ ਮੰਨ ਨਹੀਂ ਜਾਣ ਵੀ ਮਾਫ਼ ਕਰ ਦਿੰਦੇ, ਇਹ ਨਹੀਂ ਮੰਨਦੇ ਤਾਂ ਫਰੋਤੀ ਵਾਲਿਆਂ ਤੋਂ ਵੀ ਤਾਂ ਦੇ ਨੇ। ਔਰ ਮੈਂ ਦੇਖਦਾ ਜਿੰਨੇ ਵੀ ਬੰਦੇ ਖੜੇ ਨੇ ਨਾ, ਸਾਰੇ ਸੂਤ ਲਾਉਣ ਨੂੰ ਹੀ ਆ, ਕਿਸੇ ਦਾ ਕੋਈ ਦੂਜਾ ਹੈ ਹੀ ਨਹੀਂ ਲੋਕਾਂ ਦੇ ਮਾਟੋ, ਕੋਈ ਨਹੀਂ ਕਹਿੰਦਾ ਮੈਂ ਟੈਕਸ ਘਟਾਊਂਗਾ ਕਰੂੰਗਾ, ਸਭ ਐਂ ਖੜੇ ਆ ਬਸ।
0: ਸਾਰੇ ਕਹਿੰਦੇ ਜੀ ਅਸੀਂ ਤੁਹਾਡੀ ਮਦਦ ਲਈ ਦਿਨ ਰਾਤ ਹਾਜ਼ਰ ਹਾਂ, ਸਾਨੂੰ ਮਦਦ ਚਾਹੀਦੀ ਨਹੀਂ, ਸਾਡਾ ਪ੍ਰੋਪਰਟੀ ਟੈਕਸ ਘਟਾ ਦਿਓ, ਕ੍ਰਾਈਮ ਘਟਾ ਦਿਓ, ਸਾਡੀ ਆਪੀ ਮਦਦ ਹੋ ਜਾਣੀ।
1: ਮੇਰਾ ਖਿਆਲ ਹੈ ਜਿਹੜੇ ਆ ਬੈਠੇ ਬੈਠੇ ਰਹਿਣ, ਕਰਨਾ ਕਿਸੇ ਨੇ ਵੀ ਕੱਖ ਨਹੀਂ ਹੈਗਾ। ਜਦੋਂ ਇਹ ਲੋਕਾਂ ਨੂੰ ਖੁੱਲ੍ਹ ਕੇ ਦੱਸ ਹੀ ਰਹੇ, ਜਿਹੜੇ ਮੇਅਰ ਨਵੇਂ ਵੀ ਖੜ ਰਹੇ ਨਾ, ਇੱਕ ਦੋ ਆਪਣੇ ਬੰਦੇ, ਇਹ ਉਹ ਪੈਟ੍ਰਿਕ ਨੂੰ ਜਿਤਾਉਣ ਦੀ ਖਾਤਰ ਖੜ ਰਹੇ ਉਹਦੇ ਹੱਕ 'ਚ ਹੀ। ਆਪਣੇ ਬੰਦਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਆ, ਪ੍ਰੈਕਟਿਸ ਕਰਕੇ 2-4 ਸਾਲਾਂ ਤੋਂ ਉਹਦੇ ਨਾਲ ਬੈਠੇ ਆ, ਪੱਗਾਂ ਬੰਨ ਬੰਨ ਕੇ ਮੀਡੀਆ ਵਾਲੇ, ਪੈਟ੍ਰਿਕ ਆ ਪੈਟ੍ਰਿਕ ਉਹ, ਦੇਖੋ ਕਿੱਦਾਂ ਚਮਚਾਗਰੀ ਕੜਸ਼ਾਗਰੀ ਇੰਨੀ, ਇਹਨਾਂ 'ਚ ਕੋਈ ਲਾਹਨਤੀ ਬੰਦੇ ਨੇ ਸਾਰੇ।
0: ਬਿਲਕੁਲ ਬਿਲਕੁਲ ਜੀ,
1: ਮਿਹਰਬਾਨੀ ਜੀ,
0: ਥੈਂਕ ਯੂ ਭਾਜੀ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਲੰਘੇ ਹੋ, ਕੀ ਹਾਲ ਚਾਲ? ਹੈਲੋ, ਪਰਮਿੰਦਰ ਜੀ ਨਾਲ ਲੱਗਦਾ ਤਾਰਾਂ ਥੋੜੀਆਂ ਜਿਹੀਆਂ ਡਿਸਕਨੈਕਟ ਤਾਂ ਨਹੀਂ ਹੋ ਗਈਆਂ? ਲੈਟ ਮੀ ਸੀ,

0: ਸਤਵਿੰਦਰ ਭਾਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਰਮਨ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਪਹਿਲਾਂ ਇਹ ਦੱਸੋ ਵੀ ਮੇਰੀ ਆਵਾਜ਼ ਠੀਕ ਆ?
1: ਮੈਂ ਕਿਹਾ ਤੁਹਾਡੀ ਆਵਾਜ਼ ਤਾਂ ਇਹ ਜਾਗਰ ਵਾਂਗੂ ਖੜਕਦੀ
0: ਆ। ਜਾਗਰ ਵਾਂਗੂ ਖੜਕਦੀ ਆ, ਫੇਰ ਵਧੀਆ। ਆਹ ਕਨੈਕਸ਼ਨ ਹੀ ਟੁੱਟ ਗਿਆ ਸੀ, ਮੈਂ ਕਿਹਾ ਅੱਜ ਨਵਾਂ ਪੰਗਾ ਨਾ ਪੈ ਜਾਵੇ, ਅੱਜ ਕਿਤੇ ਪਰਮਿੰਦਰ ਜੀ ਨਾਲ ਚੱਲ ਜਾਣ, ਰੋਜ਼ ਦੀ ਕੋਈ ਨਵੀਂ ਕਹਾਣੀ ਅਸੀਂ ਲਿਖ ਕੇ ਜਾਣਾ। ਜੰਜੂਆ ਸਾਹਿਬ ਨੂੰ ਉੱਥੇ ਐਡਮਿੰਟਨ ਬੈਠੇ ਕੀ ਕਹਿੰਦੇ ਹਾਲ ਜੇ ਪਈ ਜਾਣੇ।
1: ਬਿਲਕੁਲ ਬਿਲਕੁਲ ਜੀ ਬਿਲਕੁਲ, ਨਹੀਂ ਉਹਨਾਂ ਨੂੰ ਵਧੀਆ ਆਪਾਂ ਰਿਪੋਰਟ ਦੇਵਾਂ, ਇੱਦਾਂ ਦੀ ਗੱਲ ਨਹੀਂ। ਸ਼ਾਇਦ ਮੈਂ ਵੀ ਸ਼ਾਇਦ ਉੱਥੋਂ ਸੁਣ ਵੀ ਰਹੇ ਹੁਣ, ਪਰ ਹਾਲੇ ਮੈਨੂੰ ਲੱਗਾ ਕਿ ਉਹਨਾਂ ਦਾ ਸਮਾਂ ਕਾਫੀ ਲੇਟ ਆ ਇੱਥੇ ਬ੍ਰੈਂਪਟਨ ਨਾਲੋਂ,
0: 2 ਘੰਟੇ ਪਿੱਛੇ ਆ। ਹਾਂਜੀ, ਉੱਥੇ 2:30 ਵੱਜ ਗਏ ਨੇ।
1: ਹਾਲੇ ਤਾਂ ਸੁਪਨਿਆਂ ਦੀ ਦੁਨੀਆ 'ਚ ਫਿਰਦੇ ਹੋਣੇ ਆ।
0: ਸੁਪਨਿਆਂ ਦੀ ਦੁਨੀਆ 'ਚ ਵਧੀਆ ਪਾਰਟੀਆਂ ਖਾ ਰਹੇ ਨੇ, ਬੈਂਫ ਘੁੰਮ ਰਹੇ ਨੇ, ਸੋਹਣੀਆਂ ਸੋਹਣੀਆਂ ਫੋਟੋਆਂ ਫੇਸਬੁੱਕ 'ਤੇ, ਆਹ ਟਿਕਟੋਕ 'ਤੇ, ਇੰਸਟਾਗ੍ਰਾਮ 'ਤੇ ਪਾ ਰਹੇ ਨੇ। ਸੋ ਵਧੀਆ ਇੰਜੋਏ ਕਰਨਾ ਚਾਹੀਦਾ। ਅਸੀਂ ਹੁਣ ਹੀ ਗੱਲ ਕਰਦੇ ਸੀ ਵੀ ਸਿਹਤ ਬੜੀ ਜ਼ਰੂਰੀ ਹੈ, ਜੇ ਸਿਹਤ ਵਧੀਆ ਤਾਂ ਹੀ ਸਭ ਕੁਝ ਵਧੀਆ ਲੱਗਦਾ। ਸੋ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਫੈਮਿਲੀ ਦੇ ਨਾਲ ਇੰਜੋਏ ਕਰੋ। ਅਤੇ ਇੱਕ ਕਾਲ ਵੀ ਲੈ ਲਈਏ ਨਾਲ ਦੇ ਨਾਲ, ਕੱਟੀ ਗਈ, 2 ਮਿੰਟ ਹੋਲਡ ਰੱਖ ਲਿਆ ਕਰੋ, ਕਿਉਂਕਿ ਕਈ ਵਾਰੀ ਹੋਰ ਪਾਸੇ ਧਿਆਨ ਹੁੰਦਾ ਜਾਂ ਗੱਲਬਾਤ ਕਰ ਰਹੇ ਹਾਂ, ਤਾਂ 2 ਮਿੰਟ ਪਲੀਜ਼ ਕਾਲ ਨੂੰ ਹੋਲਡ ਕਰਿਆ ਕਰੋ, ਜ਼ਰੂਰ ਅਸੀਂ ਏਅਰ ਦੇ ਉੱਤੇ ਤੁਹਾਡੀ ਕਾਲ ਲੈ ਕੇ ਆਵਾਂਗੇ। ਪਰਮਿੰਦਰ ਜੀ, ਕੀ ਖਬਰ ਆ ਪੰਜਾਬ ਦੀ? ਫਿਰ ਕਹਿੰਦੇ ਅੱਜ ਸਿੱਖ ਸਿਆਸਤਦਾਨਾਂ ਦੀ ਕਚਹਿਰੀ ਲੱਗਣੀ ਸੀ।
1: ਬਿਲਕੁਲ, ਅੱਜ ਪੰਜਾਬ ਦੇ ਜਿਹੜੇ ਸਿੱਖ ਸਿਆਸਤਦਾਨ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਲੈ ਕੇ ਵਿਰੋਧੀ ਧਿਰਾਂ, ਚਾਹੇ ਉਹ ਕਾਂਗਰਸ ਹੋਵੇ ਜਾਂ ਹੋਰ ਦਲ ਹੋਣ, ਈਵਨ ਕਿ ਅਕਾਲੀ ਦਲ ਹੋਵੇ, ਭਾਜਪਾ ਹੋਵੇ, ਸਾਰੇ ਜਿਹੜੇ ਸਿਆਸਤਦਾਨ ਨੇ ਪੰਜਾਬ ਦੇ ਪੰਥ ਦੀ ਕਚਹਿਰੀ ਦੇ ਵਿੱਚ ਨੇ। ਕਹਿਣ ਦਾ ਭਾਵ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ੀ ਸੀ ਜਿਹੜੀ ਹੁਣ ਤੋਂ ਥੋੜੀ ਦੇਰ ਪਹਿਲਾਂ ਖਤਮ ਹੋ ਕੇ ਹਟੀ ਆ। ਕਾਰਨ ਕਿ ਬੇਅਦਬੀ ਕਾਨੂੰਨ, ਜਿਹੜਾ ਬਹੁਤ ਚਰਚਿਤ ਬੇਅਦਬੀ ਕਾਨੂੰਨ ਜਿਹੜਾ ਭਗਵੰਤ ਮਾਨ ਸਰਕਾਰ ਨੇ ਬਣਾਇਆ ਸੀ, ਉਹਨੂੰ ਲੈ ਕੇ ਲਗਾਤਾਰ ਇੱਕ ਟਕਰਾਅ ਵਾਲੀ ਸਥਿਤੀ ਬਣੀ ਹੋਈ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਐਸ ਜੀ ਪੀ ਸੀ ਔਰ ਭਗਵੰਤ ਮਾਨ ਸਰਕਾਰ ਵਿਚਾਲੇ। ਸੋ ਚੰਗੀ ਗੱਲ ਆ ਕਿ ਅੱਜ ਜਿਹੜੀ ਪੇਸ਼ੀ ਹੋਈ ਆ, ਇੱਕ ਦੂਜੇ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਨੇ, ਪਰ ਇਸ ਮੌਕੇ ਬਹੁਤ ਸਾਰੀਆਂ ਝਲਕੀਆਂ ਤੇ ਆਪਾਂ ਉੜਦੀ ਉੜਦੀ ਨਜ਼ਰ ਮਾਰਨੀ ਆ ਕਿ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਸੀ, ਜਿੰਨੇ ਵੀ ਮੰਤਰੀ ਸੀ, ਉਹਨਾਂ ਨੇ ਜਿਹੜਾ ਬੇਅਦਬੀ ਕਾਨੂੰਨ ਸੀ ਉਹਦੀ ਉਹਦੀ ਜਿਹੜੀ ਰਿਪੋਰਟ ਆ ਭਗਵੰਤ ਮਾਨ ਸਰਕਾਰ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਆ। ਹਾਲਾਂਕਿ ਬਹੁਤਿਆਂ ਨੇ ਇਹ ਵੀ ਗੱਲ ਮੰਨ ਲਈ ਹੈ ਕਿ ਖਰੜਾ ਸਾਨੂੰ ਭੇਜਿਆ ਗਿਆ ਸੀ, ਪਰ ਅਸੀਂ ਸਮੇਂ ਦੇ ਰੁਝੇਵਿਆਂ ਕਾਰਨ ਉਹ ਖਰੜਾ ਬੇਅਦਬੀ ਕਾਨੂੰਨ ਜਦੋਂ ਪਾਸ ਹੋਇਆ ਸੀ ਉਹ ਖਰੜਾ ਵੀ ਨਹੀਂ ਪੜਿਆ। ਸੋ ਆਪਣੇ ਆਪ ਤੇ ਭਗਵੰਤ ਮਾਨ ਸਰਕਾਰ ਤੇ ਔਰ ਉਹ MLA ਜਿਹੜੇ ਇਸ ਕਾਨੂੰਨ ਨੂੰ ਪਾਸ ਕਰਨ ਦੇ ਵਿੱਚ ਵੋਟਾਂ ਪਾਉਣ ਦੇ ਵਿੱਚ ਤਾਂ ਸ਼ਾਮਿਲ ਸੀ, ਪਰ ਉਹਨਾਂ ਨੇ ਖਰੜਾ ਪੜਨਾ ਕੋਈ ਜ਼ਰੂਰੀ ਨਹੀਂ ਸਮਝਿਆ। ਇਸੇ ਤਰ੍ਹਾਂ ਜਿਹੜੇ ਸੁਖਪਾਲ ਖਹਿਰਾ ਤੇ ਹਰਪਾਲ ਚੀਮਾ ਵਿਚਾਲੇ ਤੂੰ ਮੈਂ ਵੀ ਹੋਈ ਆ, ਔਰ ਇਹ ਤੂੰ ਮੈਂ ਹਾਲਾਂਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਦੋਵਾਂ ਨੂੰ ਝਿੜਕ ਦਿੱਤਾ, ਇਸ ਕਰਕੇ ਜਿਹੜੀ ਆ ਉਹ ਮੌਕੇ ਨਾਲ ਬਚਾ ਰਹਿ ਗਿਆ, ਨਹੀਂ ਤਾਂ ਉੱਥੇ ਇੱਕ ਨਵਾਂ ਸੀਨ ਕ੍ਰੀਏਟ ਹੋ ਜਾਣਾ ਸੀ। ਪ੍ਰਤਾਪ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਕਾਂਗਰਸ ਦੇ, ਉਹਨਾਂ ਨੇ ਕਿਹਾ ਕਿ ਅਸੀਂ ਇਸ ਬਿੱਲ ਦੇ ਵਿਰੋਧ 'ਚ ਖੜੇ ਸੀ। ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਨੇ ਕਿਹਾ ਕਿ ਇਹ ਬਿੱਲ ਕਾਹਲੀ ਨਾਲ ਲਾਗੂ ਕੀਤਾ ਗਿਆ। ਗੁਰਜੀਤ ਕੌਰ ਮੀਡੀਆ ਇੱਕੋ ਇੱਕ ਵਿਧਾਇਕ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਆ, ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਬਿੱਲ ਬਣਾਉਣ ਲਈ SGPC ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਏ ਨਹੀਂ ਲਈ ਗਈ, ਇਸ ਕਰਕੇ ਮੈਂ ਤਾਂ ਅਸੈਂਬਲੀ 'ਚ ਹੀ ਨਹੀਂ ਗਈ, ਮੈਂ ਗੈਰ ਹਾਜ਼ਰ ਸੀ। ਕੁੱਲ ਮਿਲਾ ਕੇ ਅੱਜ ਦਾ ਜਿਹੜਾ ਨਤੀਜੇ ਦੀ ਆਪਾਂ ਜੇਕਰ ਗੱਲ ਕਰਨੀ ਹੋਵੇ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਅਸੀਂ ਜੋ ਸਾਨੂੰ ਬੇਅਦਬੀ ਕਾਨੂੰਨ ਦੇ ਵਿੱਚ ਇਤਰਾਜ਼ ਨਜ਼ਰ ਆਉਂਦੇ ਨੇ, ਗਲਤੀਆਂ ਨਜ਼ਰ ਆਉਂਦੀਆਂ ਨੇ, ਉਹਦੀਆਂ ਸੋਧਾਂ ਲਈ ਇੱਕ ਪੱਤਰ ਭਗਵੰਤ ਮਾਨ ਸਰਕਾਰ ਨੂੰ ਦੇਵਾਂਗੇ ਔਰ 1 ਮਹੀਨਾ ਦੇਵਾਂਗੇ, 1 ਮਹੀਨੇ ਦੇ ਵਿੱਚ ਫਿਰ ਉਹ ਸਾਰੀਆਂ ਸੋਧਾਂ ਜਿਹੜੀਆਂ ਉਹ ਲਾਗੂ ਹੋਣ। ਸੋ ਇਹਨਾਂ ਦੇ ਵਿੱਚ ਸਭ ਤੋਂ ਜਿਹੜੀਆਂ ਮੇਨ ਪੁਆਇੰਟ ਨੇ ਕਿ ਇਸ ਕਾਨੂੰਨ ਦੇ ਵਿੱਚ ਜਿਹੜਾ ਇੱਕ ਸ਼ਬਦ ਵਰਤਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ, ਉਹਦੇ 'ਤੇ ਵੀ ਇਤਰਾਜ਼ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੋਥੀਆਂ ਦੇ ਵਿੱਚ ਜਾਂ ਸਿੱਖ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੀੜ ਵੀ ਕਿਹਾ ਗਿਆ, ਨਾਲ ਦੀ ਨਾਲ ਕਸਟੋਡੀਅਨ ਸ਼ਬਦ 'ਤੇ ਬਹੁਤ ਇਤਰਾਜ਼ ਕੀਤਾ ਗਿਆ ਕਿ ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਨੇ ਜਾਂ ਪ੍ਰਬੰਧਕ ਕਮੇਟੀਆਂ, ਉਹ ਵੀ ਇਸ ਕਾਨੂੰਨ ਦੇ ਘੇਰੇ 'ਚ ਆਉਂਦੀਆਂ, ਜੇਕਰ ਮਾੜੇ ਭਾਗਾਂ ਨਾਲ ਕੋਈ ਬੇਅਦਬੀ ਹੋਵੇ ਉਹ ਜਿਹੜਾ ਕਸਟੋਡੀਅਨ ਸ਼ਬਦ ਆ ਜਿਹੜਾ ਸਾਂਭ ਸੰਭਾਲ ਵਾਲਾ ਰਖਵਾਲਾ ਆ ਉਹਨੂੰ ਕਿਹਾ ਕਿ ਬਾਹਰ ਕੱਢਿਆ ਜਾਵੇ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਯੂਨੀਕ ਨੰਬਰ ਲਾਉਣ ਦੀ ਗੱਲ ਕੀਤੀ ਸੀ ਕਿ ਕਿੰਨੇ ਐਸਜੀਬੀਸੀ ਦੇ ਪ੍ਰਕਾਸ਼ਨ ਉਸ ਛਪਦੇ ਆ, ਕਿੰਨੇ ਬਾਹਰ ਆਉਂਦੇ ਆ, ਉਹਦੇ ਤੇ ਇੱਕ ਬਕਾਇਦਾ ਯੂਨੀਕ ਨੰਬਰ ਲਾਇਆ ਜਾਵੇ, ਇਹ ਇਸ ਗੱਲ ਤੇ ਇਤਰਾਜ਼ ਆ। ਸੋ ਕੁੱਲ ਮਿਲਾ ਕੇ ਜਥੇਦਾਰ ਸਤਿੰਦਰ ਸਾਹਿਬ ਨੇ ਕਹਿ ਦਿੱਤਾ ਸਰਕਾਰ ਨੂੰ ਕਿ ਇਹ ਜਿਹੜੀ ਸਿੱਖ ਧਰਮ ਦੀ ਜਿਹੜੀ ਆ, ਜੋ ਵੀ ਅਸੀਂ ਕਰਨਾ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਰੱਖਣਾ ਆ, ਮਾਣ ਮਰਿਆਦਾ ਕੀ ਹੋਵੇ, ਸ਼ਬਦ ਕਿਹੜੇ ਵਰਤੇ ਜਾਣ, ਇਹ ਸਾਡਾ ਸਬਜੈਕਟ ਆ, ਸਰਕਾਰ ਦਾ ਸਬਜੈਕਟ ਨਹੀਂ ਆ। ਸਰਕਾਰ ਸੁਝਾਅ ਦੇ ਸਕਦੀ ਆ, ਕੋਈ ਕਾਨੂੰਨ ਲਾਗੂ ਨਹੀਂ ਕਰ ਸਕਦੀ। ਸੋ ਦੇਖਦੇ ਹਾਂ ਕਿ ਇੱਕ ਮਹੀਨੇ ਦੇ ਵਿੱਚ ਹੁਣ ਕਿਵੇਂ ਗੱਲ ਅੱਗੇ ਵੱਧਦੀ ਆ। ਪਰ ਚੰਗੀ ਗੱਲ ਇਹ ਆ ਕਿ ਦੋਵੇਂ ਤਰ੍ਹਾਂ ਆਹਮੋ ਸਾਹਮਣੇ ਬੈਠੀਆਂ ਹੋਈਆਂ ਨੇ। ਪਹਿਲਾਂ ਤਾਂ ਬੜੀ ਟਕਰਾਅ ਵਾਲੀ ਸਥਿਤੀ ਸੀ, ਪਰ ਇਹ ਜਿਹੜੀ ਇਕੱਤਰਤਾ ਖਤਮ ਹੋਣ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਰਪਾਲ ਸਿੰਘ ਚੀਮਾ ਤੇ ਹੋਰ ਵਿਧਾਇਕ ਜਦੋਂ ਬਾਹਰ ਆਏ ਨੇ, ਤਾਂ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਡਿਆਈ ਕੀਤੀ ਆ, ਕਿਹਾ ਸੀ ਕਿ ਅਸੀਂ ਨਿਮਾਣੇ ਸਿੱਖ ਹਾਂ। ਸੋ ਮੈਨੂੰ ਲੱਗਦਾ ਵੈਸੇ ਵੀ ਰਮਨ ਜੀ, ਇੱਕ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਦਾ ਬਿਆਨ ਆ ਗਿਆ ਸੀ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਐਸਜੀਪੀਸੀ ਕੁਝ ਸੋਧਾਂ ਚਾਹੁੰਦੇ, ਅਸੀਂ ਕਰਨ ਨੂੰ ਤਿਆਰ ਹਾਂ। ਕੁੱਲ ਮਿਲਾ ਕੇ ਮਾਮਲਾ ਹੁਣ ਹੱਲ ਹੋਣ ਵੱਲ ਨੂੰ ਵੱਧ ਰਿਹਾ ਜੀ।
0: ਬਿਲਕੁਲ ਚਾਹੀਦਾ। 4701 ਤੋਂ ਭਾਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ। ਪਰਮਿੰਦਰ ਜੀ, ਤੁਸੀਂ ਦੇਖੋ ਵੀ ਕਿਸੇ ਨੇ ਵੀ ਨੀ ਪੜ੍ਹਿਆ ਅਕਾਲ ਤਖ਼ਤ ਦੇ ਜੱਥੇ ਸਾਹਿਬ ਜੀ ਨੂੰ ਵੀ ਪੁੱਛਦੇ ਸੀ ਉਹਨਾਂ ਦੇ ਨੂੰ, ਅਸਾਂ ਪੜ੍ਹਿਆ ਨੀ ਜੀ, ਅਸਾਂ ਪੜ੍ਹਿਆ ਨੀ ਜੀ। ਹਾਂ ਹਾਂ ਚ ਕਹਿੰਦੇ ਹਾਂ ਹਾਂ ਅਸੀਂ ਕੀਤੀ ਆ ਜੀ, ਪਾਠ ਅਸੀਂ ਕਰਾਇਆ ਜੀ, ਅਸੀਂ ਪੜ੍ਹਿਆ ਨੀ। ਵੈਸੇ ਮੈਨੂੰ ਸਭ ਤੋਂ ਵਧੀਆ ਨਾ ਬਿਆਨ ਉਹ ਜਦ ਬੋਲੇ ਸੀ ਸਰਦਾਰ ਪ੍ਰਗਟ ਸਿੰਘ, ਤੁਹਾਨੂੰ ਕਿਵੇਂ ਲੱਗੇ ਦੱਸਿਓ, ਬਹੁਤ ਸੋਹਣਾ ਬੋਲੇ ਸੀ ਉਹ। ਉਹਨਾਂ ਨੇ ਸਾਫ਼ ਕਹਿਤਾ ਸੀ ਵੀ ਸੰਤਾਂ ਇਹ ਜਿਹੜਾ ਸਿੱਧਮ ਹੈ ਸਾਨੂੰ ਤਾਂ ਟਾਈਮ ਹੀ ਨੀ ਦਿੰਦਾ ਜੀ, ਅਸੀਂ ਗੱਲ ਕੀ ਕਰਨੀ ਆ, ਇਹਨਾਂ ਨੇ ਤਾਂ ਆਪਣੀ ਅਦਿਆਂ ਦੀ ਬਹੁਮਤ ਜ਼ਿਆਦਾ ਜੀ, ਇਸ ਕਰਕੇ ਸਾਨੂੰ ਤਾਂ ਟਾਈਮ ਹੀ ਨੀ ਮਿਲਦਾ। ਉਹਨਾਂ ਦਾ ਬਹੁਤ ਚੰਗਾ ਲੱਗਿਆ, ਪਲੀਜ਼ ਦੱਸੋਗੇ ਤੁਹਾਡੇ ਕੀ ਵਿਚਾਰ ਆ। ਥੈਂਕ ਯੂ
0: ਜੀ। ਪਰਮਿੰਦਰ ਜੀ
1: ਦੇਖੋ, ਪਰਮੇਸ਼ਰ ਸਾਹਿਬ ਦੋ ਗੱਲਾਂ ਮਹੱਤਵਪੂਰਨ ਨੇ ਇਹਦੇ ਵਿੱਚ। ਸਭ ਤੋਂ ਪਹਿਲਾਂ ਤਾਂ 328 ਸਰੂਪ ਗਾਇਬ ਹੋਏ ਨੇ ਐਸਜੀਬੀਸੀ ਦੇ ਪ੍ਰਕਾਸ਼ਨ ਚੋਂ। ਉਹ ਜਿਹੜਾ ਕਸਟੋਡੀਅਨ ਸ਼ਬਦ ਤੇ ਇਤਰਾਜ਼ ਆ, ਮੈਨੂੰ ਲੱਗਦਾ ਕਿ ਉਹਦਾ ਸਿੱਧਾ ਸਿੱਧਾ ਜਿਹੜਾ ਲਿੰਕ ਜੁੜਦਾ 328 ਪਾਵਨ ਸਰੂਪ ਜਿਹੜੇ ਗਾਇਬ ਹੋਏ ਨੇ, ਉਹਨਾਂ ਦਾ ਬਣਿਆ ਕੀ ਆ, ਕਿੱਥੇ ਨੇ, ਬੇਅਦਬੀ ਹੋਈ ਆ, ਮੈਨੂੰ ਲੱਗਦਾ ਕਿ ਉਸ ਸ਼ੇਡ ਚ ਗੱਲ ਜਾ ਰਹੀ ਆ ਕਿ ਉਹ ਮਾਮਲਾ ਜਿਹੜਾ ਉਹ ਐਸਜੀਪੀਸੀ ਜਾਂ ਹੋਰ ਉਹਨਾਂ ਪ੍ਰਬੰਧ ਆ ਜਿਹੜਾ, ਉਹ ਸਰਕਾਰ ਜਾਂ ਪੁਲਿਸ ਤੰਤਰ ਜਾਂ ਕਾਨੂੰਨ ਇਸ ਕਾਨੂੰਨ ਦੇ ਦਾਇਰੇ ਚ ਨਾ ਆਵੇ। ਨੰਬਰ ਦੋ ਦੇ ਬਸ 2015-16 ਚ ਜਿਹੜੀਆਂ ਬੇਅਦਬੀਆਂ ਹੋਈਆਂ ਸੀ, ਜੇ ਜਦੋਂ ਸੁਖਬੀਰ ਬਾਦਲ ਹੋਮ ਮਿਨਿਸਟਰ ਸੀ, ਉਹ ਬੇਅਦਬੀਆਂ ਵਾਲਾ ਵੀ ਮਾਮਲਾ ਨਾਲ ਨਾਲ ਚੱਲ ਰਿਹਾ ਕਿ ਉਹ ਬੇਅਦਬੀਆਂ ਵਾਲਾ, ਕਿ ਹਾਲਾਂਕਿ ਕੁਝ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਸਾਰੀਆਂ ਬੇਅਦਬੀਆਂ ਵੀ ਮੁੜ ਕੇ ਅਸੀਂ ਇਸ ਕਾਨੂੰਨ ਦੀ ਰੋਸ਼ਨੀ ਚ, ਇਸ ਕਾਨੂੰਨ ਦੇ ਦਾਇਰੇ ਚ ਉਹ ਕੇਸ ਖੋਲਾਂਗੇ। ਔਰ ਮੈਨੂੰ ਲੱਗਦਾ ਕਿ ਉਹ ਜਿਹੜਾ ਕਸਟੋਡੀਅਨ ਵਾਲਾ ਸ਼ਬਦ ਆ, ਉਹ ਹੁਣ ਇੱਕ ਪਾਸੇ ਐਸਜੀਪੀਸੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਾਨੂੰਨ ਦੇ ਘੇਰੇ ਚ ਨਾ ਆਵੇ, 328 ਸਰੂਪਾਂ ਵਾਲਾ ਮਾਮਲਾ ਜਿਹੜਾ ਉਹ ਇੱਕ ਸਾਈਡ ਤੇ ਰਵੇ, ਔਰ ਨਾਲ ਦੀ ਨਾਲ ਬੇਅਦਬੀ ਕਾਨੂੰਨਾਂ ਚ ਬਾਦਲ ਪਰਿਵਾਰ, ਸੁਖਬੀਰ ਬਾਦਲ ਜਾਂ ਉਹਨਾਂ ਦੇ ਉਸ ਵੇਲੇ ਦੇ ਮੰਤਰੀ ਉਹਨਾਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਆ। ਸੋ ਆਪਾਂ ਇੱਕ ਇਹ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਸਰਕਾਰ ਦੇ ਜਿਹੜੇ ਨੇ ਮੰਤਰੀ ਨੇ ਉਹਨਾਂ ਨੇ ਪੜ੍ਹਿਆ ਨੀ। ਹਾਂ, ਕਾਨੂੰਨ ਸਾਰਿਆਂ ਦੇ ਸਾਹਮਣੇ ਆ, ਸਾਰੇ ਪੜ੍ਹੇ ਲਿਖੇ ਆ, ਹੋ ਸਕਦਾ ਕੋਈ ਰਜੇਵੇਂ ਵੀ ਹੋਣ, ਹੋ ਸਕਦਾ ਅਣਗਹਿਲੀ ਵੀ ਹੋਵੇ, ਆਪਾਂ ਇਸ ਗੱਲ ਤੇ ਨੀ ਆਉਂਦੇ, ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਜੋ ਬੋਲੀ ਆ, ਉਸ ਬੋਲੀ ਦੇ ਵੀ ਕਈ ਰੰਗ ਨੇ, ਕਈ ਭੇਦ ਨੇ, ਕਿ ਉਹ ਹੁਣ ਸਿਆਸਤ ਤੋਂ ਪ੍ਰੇਰਿਤ ਬੋਲੀ ਬੋਲ ਰਹੇ ਨੇ, ਇਹ ਵੀ ਇੱਕ ਜਿਹੜੀ ਮੀਡੀਆ 'ਚ ਚਰਚਾ ਚੱਲ ਰਹੀ ਹੈ ਜੀ।
0: ਬਿਲਕੁਲ ਜੀ, ਇੰਪੀਰੀਅਲ ਕ੍ਰੀਏਸ਼ਨ ਤੇ ਡਰਾਈ ਕਲੀਨ ਸਰਵਿਸਿਜ਼ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 437-235-2700 ਦੇ ਉੱਤੇ। ਇਹ ਡਰਾਈ ਕਲੀਨ ਅਲਟਰੇਸ਼ਨ ਗਾਰਮੈਂਟ ਰਿਪੇਅਰ ਦੀਆਂ ਸੇਵਾਵਾਂ ਦਿੰਦੇ ਨੇ। 353 ਵੈਟਰਨ ਡਰਾਈਵ ਬ੍ਰੈਂਪਟਨ ਦੇ ਵਿੱਚ ਸਥਿਤ ਨੇ। ਸੋ ਤੁਸੀਂ 437-235-2700 ਦੇ ਉੱਤੇ ਸੰਪਰਕ ਕਰ ਲੈਣਾ, ਕਿਉਂਕਿ ਜਦੋਂ ਹੁਣ ਵਿਆਹ ਦਾ ਸੀਜ਼ਨ ਹੈਗਾ, ਇੰਡੀਆ ਤੋਂ ਕੱਪੜੇ ਆਉਂਦੇ ਆ ਥੋੜ੍ਹੇ ਮੋਟੇ, ਤਾਂ ਮੈਂ ਕੁੜਤਾ ਪਜਾਮਾ ਇੱਕ ਮੰਗਾਇਆ, ਦੋ ਵਾਰੀ ਮੈਂ ਟੇਲਰ ਨੂੰ ਸਾਈਜ਼ ਦਿੱਤਾ ਨਾਪ ਕੇ, ਉਹਨੇ 2 ਇੰਚ ਮੇਰਾ ਫੇਕ ਖੁੱਲ੍ਹਾ ਕਰਤਾ। ਮੈਂ ਕਿਹਾ, ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਭਾਅ ਜੀ ਆਹ ਕੀ ਕੀਤਾ? ਕਹਿੰਦਾ ਕੁੜਤਾ ਪਜਾਮਾ ਖੁੱਲ੍ਹਾ ਹੀ ਪਾਈਦਾ ਹੁੰਦਾ। ਮੈਂ ਕਿਹਾ ਖੁੱਲ੍ਹਾ ਤਾਂ ਠੀਕ ਆ, ਉੱਥੇ ਹੋਰ ਹੀ ਨਾ ਉੱਡਦਾ ਫਿਰੇ। ਸੋ ਜੇ ਤੁਸੀਂ ਵੀ ਕੋਈ ਅਲਟਰੇਸ਼ਨ ਵਗੈਰਾ ਦਾ ਕੰਮ ਕਰਾਉਣਾ, ਤਾਂ ਇੰਪੀਰੀਅਲ ਕ੍ਰੀਏਸ਼ਨ ਡਰਾਈ ਕਲੀਨ ਵਾਲਿਆਂ ਨੂੰ ਜ਼ਰੂਰ ਸੰਪਰਕ ਕਰ ਲਿਓ 437-235-2700 ਦੇ ਉੱਤੇ। ਅਤੇ ਇੱਕ ਦਾਣਾ ਮੰਡੀ ਸੁਪਰ ਮਾਰਕੀਟ ਜ਼ਰੂਰ ਜਾ ਕੇ ਆਉਣਾ, ਵੀਕਐਂਡ ਸੀਗਾ, ਸ਼ਾਇਦ ਸਾਡੇ ਸਰੋਤੇ ਗਏ ਵੀ ਹੋਣਗੇ, ਜਾਂ ਨਹੀਂ ਗਏ ਤਾਂ ਹੁਣ ਜ਼ਰੂਰ ਜਾ ਕੇ ਆਇਓ। 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਸਥਿਤ ਨੇ। ਆਪਣੀ ਇੰਡੀਅਨ ਤਾਜ਼ੀ ਗਰੋਸਰੀ ਲੈਣ ਦੇ ਲਈ ਵਧੀਆ ਪ੍ਰਾਈਸ ਦੇ ਵਿੱਚ ਤੁਸੀਂ ਉੱਥੇ ਜਾ ਕੇ, ਜਾਂ ਫਿਰ ਗੰਨੇ ਦਾ ਜੂਸ ਪੀਣਾ, ਜਾਂ ਫਿਰ ਕੋਈ ਹੋਰ ਛੋਲੇ ਭਟੂਰੇ ਕੁਲਚਾ ਵਗੈਰਾ ਖਾਣਾ, ਅਤੇ ਪਲੀਜ਼ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜਾ ਕੇ ਆਇਓ। ਕਾਰਾਂ ਦੀ, ਘਰਾਂ ਦੀ ਜੇ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਜਾਂ ਤੁਹਾਡੀ ਰਿਨਿਊਅਲ ਆ ਰਹੀ ਹੈ, ਪਰ ਬਹੁਤ ਜ਼ਿਆਦਾ ਪੈਸੇ ਦੇ ਰਹੇ ਹੋ, ਤੁਸੀਂ ਇੱਕ ਵਾਰੀ ਦੇਖਣਾ ਚਾਹੁੰਦੇ ਹੋ ਵੀ ਸਾਡੀ ਕਿਤੇ ਵਧੀਆ ਸੇਵਿੰਗ ਹੋ ਸਕੇ, ਤਾਂ ਅਮਨਦੀਪ ਕੌਰ ਹੁਣਾਂ ਨੂੰ ਸੰਪਰਕ ਕਰ ਲਿਓ। ਡਾਇਮੰਡ ਇੰਸ਼ੋਰੈਂਸ ਗਰੁੱਪ ਦੇ ਨਾਲ ਇਹ ਕੰਮ ਕਰਦੇ ਨੇ। 416-618-2761 416-618-2761 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਕਹਿੰਦੇ ਨੇ ਮੈਂ ਤੁਹਾਨੂੰ ਕਾਰਾਂ ਦੇ ਹੋਮ ਦੇ ਬੰਡਲ ਪੈਕੇਜ ਬਣਾ ਕੇ ਵਧੀਆ ਡਿਸਕਾਊਂਟ ਪ੍ਰੋਵਾਈਡ ਕਰ ਸਕਦੀਆਂ, ਜਾਂ ਫਿਰ ਕੋਈ ਕਮਰਸ਼ੀਅਲ ਜਾਂ ਬਿਜ਼ਨਸ ਇੰਸ਼ੋਰੈਂਸ ਵੀ ਲੈਣਾ ਚਾਹੁੰਦੇ ਹੋ ਤਾਂ ਅਮਨਦੀਪ ਕੌਰ ਹੁਣਾਂ ਨਾਲ ਸੰਪਰਕ ਕੀਤਾ ਜਾ ਸਕਦਾ। ਹਾਂਜੀ ਭਾਅ ਜੀ, 8110 ਤੋਂ ਸਤਿ ਸ਼੍ਰੀ ਅਕਾਲ।
1: ਫਰਾਈਡੇ
0: ਕੰਮ ਖਰਾਬ ਹੋ ਗਿਆ। ਮੈਂ ਕਿਹਾ ਚਲੋ ਜੇ ਗਿਰੀਸ਼ ਸ਼ਰਮਾ ਜੀ ਪਹੁੰਚ ਜਾਣਗੇ ਤਾਂ ਸਾਹਮਣੇ ਟਿਮ ਹੋਟਲ ਤੋਂ ਚਾਹ ਚ ਹੀ ਪੀ ਲਾਂਗੇ, ਹੁਣ ਕੰਮ ਤਾਂ ਖਰਾਬ ਹੋ ਹੀ ਗਿਆ ਸੀ। ਕੀ ਸੰਦੇਸ਼ ਦਿੰਦੇ ਹੋ ਜੀ?
1: ਬਾਕੀ ਜਿੰਜੂ ਸਾਹਿਬ, ਸੋਰੀ ਰਮਨ ਜੀ, ਜਿੰਜੂ ਸਾਹਿਬ ਨੇ ਗੱਲ ਉੱਠੀ, ਜਿਹੜੇ ਇਨਫਲੇਸ਼ਨ ਦਾ ਨੰਬਰ ਜੂਨ 22 ਨੂੰ ਆਇਆ, ਇਹ ਇਨਫਲੇਸ਼ਨ ਜਿਹੜੀ ਹੁਣ 3.2 ਤੇ ਆ ਕੇ ਹੋਈ ਹੈ, ਜਿਹੜੀ ਅਪ੍ਰੈਲ ਦੇ ਵਿੱਚ ਸੀਗੀ 2.8। ਮਤਲਬ ਕਹਿਣ ਦਾ ਮਤਲਬ ਹੈ ਜਿਹੜੇ ਗੈਸੋਲੀਨ ਪ੍ਰਾਈਸ ਹੈ, ਐਨਰਜੀ ਕੋਸਟ ਹੈ, ਫੂਡ ਇਨਫਲੇਸ਼ਨ ਹੈ, ਜਿਹੜੀ ਸਭ ਤੋਂ ਕੈਨੇਡੀਅਨ ਲਈ ਚਿੰਤਾ ਦਾ ਵਿਸ਼ਾ ਹੈਗੀ ਹੈ, ਉਹਦੇ ਕਾਰਨ ਜਿਹੜੇ ਹੁਣ ਆਉਣ ਵਾਲੇ ਜੁਲਾਈ 15 ਨੂੰ ਦੇਖਣ ਵਾਲੀ ਗੱਲ ਹੋਏਗੀ, ਬੈਂਕ ਆਫ ਕੈਨੇਡਾ ਰੇਟ ਇਨਕਰੀਜ਼ ਕਰਦਾ ਹੈ ਕਿ ਘਟਾਉਂਦਾ ਹੈ ਕਿ ਵਧਾਉਂਦਾ, ਕੁਝ ਦਾ ਇਨਫਲੇਸ਼ਨ ਵਧੀ ਹੈ, ਚਾਂਸਿਸ ਹੈ ਵੀ ਰੇਟ ਵਧਾਉਣ ਦੇ। ਬਟ ਮੈਨੂੰ ਲੱਗਦਾ ਜੋ ਹਾਲਾਤ ਹੈ ਇਸ ਵੇਲੇ ਕੈਨੇਡੀਅਨ ਦੇ ਹੈਗੇ ਆ, ਡੈਟ ਪੇ ਨਹੀਂ ਹੋ ਰਹੇ, ਮੋਰਗੇਜ ਪੇ ਨਹੀਂ ਹੋ ਰਹੀ, ਕੈਸ਼ ਫਲੋ ਕੱਢਿਆ ਹੋਇਆ, ਇਸ ਲਈ ਜੁਲਾਈ 15 ਨੂੰ ਵੀ ਰੇਟ ਹੋਲਡ ਹੀ ਰਹਿਣਗੇ। ਰੇਟ ਹੁਣ ਨਾ ਇਨਕਰੀਜ਼ ਕਰਨਗੇ ਨਾ ਡਿਕਰੀਜ਼ ਕਰਨਗੇ, ਜੁਲਾਈ 15 ਨੂੰ ਰੇਟ ਹੋਲਡ ਹੀ ਰਹਿਣਗੇ। ਬਾਕੀ ਜੋ ਆਪਾਂ ਵਾਅਦਾ ਕਰਦੇ ਹਾਂ, ਅਸੀਂ ਮੋਰਗੇਜ ਪਲਾਨ ਕਰਦੇ ਹਾਂ, ਅਸੀਂ ਮੋਰਗੇਜ ਸੇਲ ਨਹੀਂ ਕਰਦੇ, ਮਤਲਬ ਮੋਰਗੇਜ ਅਸੀਂ ਵੇਚਦੇ ਨਹੀਂ ਹੈਗੇ। ਬਹੁਤ ਸਾਰੇ ਸਰੋਤਿਆਂ ਦੀ ਕਾਲ ਆਉਂਦੀ ਹੈ, ਕਿਸੇ ਨੇ ਪ੍ਰਾਈਵੇਟ ਮੋਰਗੇਜ ਦੇ ਵਿੱਚ ਫਸਾ ਲਿਆ, ਕਿਸੇ ਨੇ ਏ ਸਾਈਡ ਦਾ ਕਹਿ ਕੇ ਬੀ ਸਾਈਡ ਰੇਟ ਦਵਾਤਾ, ਜਾਂ ਬੀ ਸਾਈਡ ਕਹਿ ਕੇ ਸੀ ਸਾਈਡ ਦਵਾਤਾ, ਬਹੁਤ ਹੀ ਕੰਪਲੀਕੇਸ਼ਨ ਹੈਗੀ ਹੈ ਮਾਰਕੀਟ ਦੇ ਵਿੱਚ। ਇਸ ਲਈ ਕਦੇ ਵੀ ਤੁਸੀਂ ਪ੍ਰੋਪਰਟੀ ਲੈਣ ਜਾ ਰਹੇ ਹੋ, ਰੀਫਾਈਨਾਂਸ ਕਰਾਉਣ ਜਾ ਰਹੇ ਹੋ, ਆਪਣਾ ਟਾਈਮ ਰਹਿੰਦੇ ਹੋਏ ਦੋ ਤਿੰਨ ਆਪਣੇ ਜਿਹਨਾਂ ਜਿੱਥੇ ਵੀ ਤੁਸੀਂ ਟਰੱਸਟ ਕਰਦੇ ਹੋ, ਮੋਰਗੇਜ ਐਡਵਾਈਜ਼ਰ ਹੈ, ਮੋਰਗੇਜ ਸਪੈਸ਼ਲਿਸਟ ਹੈ, ਕਿਸੇ ਨਾਲ ਵੀ ਬਹਿ ਕੇ ਆਪਣੇ ਸਾਰੇ ਕੈਸ਼ ਫਲੋ, ਆਪਣੇ ਸਾਰੇ ਡੈਟ ਕੰਸੀਡਰ ਕਰਕੇ ਹੀ ਆਪਣੇ ਡਿਸੀਜਨ ਲਓ। ਘਰ ਲੈਣ ਤੋਂ ਪਹਿਲਾਂ ਤੁਹਾਡੀ ਪ੍ਰੀ ਕੁਆਲੀਫਿਕੇਸ਼ਨ ਬਹੁਤ ਹੋਣੀ ਜ਼ਰੂਰੀ ਹੈ। ਜੇ ਤੁਹਾਡੇ ਕੋਲ ਪ੍ਰੀ ਕੁਆਲੀਫਿਕੇਸ਼ਨ ਜਾਂ ਪ੍ਰੀ ਅਪਰੂਵਲ ਨਹੀਂ ਹੈਗਾ, ਤੇ ਤੁਸੀਂ ਅੱਜ ਵੀ ਸਟੱਕ ਹੋਣਾ ਤੇ ਕਲੋਜ਼ਿੰਗ ਦੇ ਟਾਈਮ ਤੇ ਵੀ ਸਟੱਕ ਹੋਣਾ। ਇਸ ਲਈ ਸਾਰਿਆਂ ਨੂੰ ਬੇਨਤੀ ਇਹੀ ਹੈ, ਚਾਹੇ ਤੁਸੀਂ ਕਮਰਸ਼ੀਅਲ ਯੂਨਿਟ ਲੈ ਰਹੇ ਹੋ, ਗੈਸ ਸਟੇਸ਼ਨ ਲੈ ਰਹੇ ਹੋ, ਪਲਾਜ਼ਾ ਲੈ ਰਹੇ ਹੋ, ਮੋਟਲ ਲੈ ਰਹੇ ਹੋ, ਕਿਸੇ ਨਾਲ ਵੀ ਤੁਸੀਂ ਬਹਿ ਕੇ ਜਿੱਥੇ ਤੁਸੀਂ ਟਰੱਸਟ ਕਰਦੇ ਹੋ ਕੰਸਲਟ ਕਰਕੇ ਹੀ ਆਪਣੀ ਡੀਲ ਫਾਈਨਲ ਕਰੋ, ਅਦਰਵਾਈਜ਼ ਤੁਹਾਡੇ ਸਟੱਕ ਹੋਣ ਦੇ ਪੂਰੇ ਚਾਂਸਿਸ ਹੈਗੇ ਆ। ਅਸੀਂ ਮੇਜਰ 5 ਬੈਂਕਾਂ ਨਾਲ ਡੀਲ ਕਰਦੇ ਹਾਂ, ਔਰ ਜਿਹੜੀ ਅਸੀਂ ਪਹਿਲਾਂ ਗੱਲ ਕਰਦੀ ਹੈ ਫਾਈਲ ਦੇਖ ਕੇ ਬਿਲਕੁਲ ਓਦਾਂ ਹੀ ਅਪਰੂਵ ਕਰਾਈ ਦੀ ਹੈ। ਕੋਈ ਆਪਾਂ ਤੁਹਾਨੂੰ ਏ ਸਾਈਡ ਕਹਿ ਕੇ ਸੀ ਸਾਈਡ ਕਦੀ ਵੀ ਸਟੱਕ ਨਹੀਂ ਕਰਦੇ, ਨਹੀਂ ਤਾਂ ਆਨ ਦੇ ਰਾਹ ਕੇ ਪਗੰਨੇ ਸਾਨੂੰ ਕੁਸ਼ਚਨ ਕੀਤਾ ਜਾਵੇ ਕਿ ਤੁਸੀਂ ਇਸ ਚੀਜ਼ ਸਾਨੂੰ ਸਟੱਕ ਕਰਤਾ। ਇਸ ਲਈ ਸਾਡਾ ਪਿਛਲੇ 10 ਸਾਲ ਦਾ ਐਕਸਪੀਰੀਅੰਸ ਹੈ ਰਮਨ ਜੀ, GTA ਦੇ ਵਿੱਚ ਸਾਡੇ 2 ਆਫਿਸ ਹੈਗੇ, ਇੱਕ ਬਰੈਂਪਟਨ ਦੇ ਵਿੱਚ, ਇੱਕ ਮਿਸਾਗਾ ਦੇ ਵਿੱਚ। ਕਦੀ ਵੀ ਫੋਨ ਕਰਕੇ ਮੈਨੂੰ ਜਾਂ ਮੇਰੀ ਵੈਬਸਾਈਟ ਹੈਗੀ ਹੈ sharmamortgages.com, ਉੱਤੇ ਵਿਜ਼ਿਟ ਕਰਕੇ ਵੀ ਸਾਡੇ ਕੋਲ ਅਪਾਇੰਟਮੈਂਟ ਲੈ ਕੇ ਮਿਲਿਆ ਜਾ ਸਕਦਾ ਜੀ ਸਾਨੂੰ। ਥੈਂਕ ਯੂ ਰਮਨ ਜੀ।
0: ਬਿਲਕੁਲ ਗਰੀਸ਼ ਭਾਜੀ, ਇੱਕ ਗੱਲ ਤਾਂ ਦੱਸੋ, ਜਿਵੇਂ ਹੁਣ ਕਈ ਵਾਰੀ ਹੁਣ ਦੇਖੋ ਬੰਦਿਆਂ ਦੇ ਇਕਨੋਮੀ ਕਰਕੇ ਹੱਥ ਤਾਂ ਟਾਈਟ ਹੁੰਦੇ ਨੇ, ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਕਿੰਨੀ, ਜੇ ਮੰਨ ਲਓ ਕੋਈ ਪੇਮੈਂਟ ਵਗੈਰਾ ਮਿਸ ਹੋ ਜਾਵੇ ਤਾਂ ਬੈਂਕ ਵਾਲੇ ਕੋਈ 1-2 ਮਹੀਨੇ ਦਾ ਟਾਈਮ ਦਿੰਦੇ ਨੇ, ਕਈ ਵਾਰ ਬੰਦਾ ਸੋਚਦਾ ਯਾਰ 2 ਮਹੀਨੇ ਮੇਰੀ ਮੋਰਗੇਜ ਦੀ ਨਾ ਜਾਵੇ, $2,500 ਤਾਂ ਮੈਂ ਪੈਰਾਂ 'ਤੇ ਆ ਜਾਵਾਂ, ਇੱਦਾਂ ਦਾ ਕੁਛ ਹੁੰਦਾ ਵੀ? ਚਲੋ ਜੇ ਏ ਲੈਂਡਰ ਦੀ ਗੱਲ ਕਰੀਏ, ਇਹ ਬੰਦਾ ਕਹਿੰਦਾ ਵੀ 2 ਮਹੀਨੇ ਬੈਂਕ ਕਹਿ ਦੇਗੀ ਵੀ ਚੱਲ ਕੋਈ ਗੱਲ ਨਹੀਂ ਠੀਕ ਹੈ, ਜਾਂ ਨਾਲ ਦੇ ਨਾਲ ਹੀ ਉਹ ਫਿਰ ਤੁਹਾਨੂੰ ਚਿੱਠੀਆਂ ਕੱਢ ਕੇ ਪਾਵਰ ਆਫ ਸੇਲ ਵੱਲ ਨੂੰ ਤੁਰ ਪੈਂਦੇ ਨੇ।
1: ਨਹੀਂ ਨਹੀਂ ਰਮਨ ਜੀ, ਬਹੁਤ ਵਧੀਆ ਕੁਸ਼ਚਨ ਹੈ। ਦੇਖੋ, ਤੁਹਾਨੂੰ ਤੁਹਾਡੇ ਕੈਸ਼ ਫਲੋ ਦਾ, ਤੁਹਾਡੇ ਬਜਟ ਦਾ ਸਭ ਪਤਾ ਵੀ ਤੁਸੀਂ ਇਸ ਮਹੀਨੇ ਮੋਰਗੇ ਪੇ ਕਰ ਸਕਦੇ ਨਹੀਂ ਕਰ ਸਕਦੇ। ਬੈਂਕ ਤੁਹਾਡੀ ਇੰਟੈਂਸ਼ਨ ਦੇਖਦਾ ਵੀ ਕਲਾਇੰਟ ਦੀ ਇੰਟੈਂਸ਼ਨ ਕੀ ਹੈ, ਜੇ ਤੁਸੀਂ ਟਾਈਮ ਰਹਿੰਦੇ ਬੈਂਕ ਨਾਲ ਕੰਸਲਟ ਕਰਕੇ ਆਪਣੀ ਮੋਰਗੇ ਪੇਮੈਂਟ ਡੈਫਰ ਕਰਾ ਲਓ, ਰਿਕੁਐਸਟ ਕਰ ਦਿਓ, ਤੇ ਬੈਂਕ ਕਦੀ ਵੀ ਤੁਹਾਨੂੰ ਵੀ ਇੱਦਾਂ ਨੋਟਿਸ ਨਹੀਂ ਭੇਜਦਾ। ਅਨਲੈਸ ਤੁਸੀਂ 1-2-3 ਪੇਮੈਂਟਾਂ ਮਿਸ ਕਰੋ, ਉਸ ਸਿਚੁਏਸ਼ਨ ਤੇ ਪਹੁੰਚ ਜਾਓ, ਫਿਰ ਤੁਹਾਨੂੰ ਬੈਂਕ ਨੋਟਿਸ ਭੇਜਦਾ। ਇਸ ਲਈ ਬੈਂਕ ਹਮੇਸ਼ਾ, ਚਾਹੇ ਕੋਈ ਏ ਬੈਂਕ ਹੈ ਚਾਹੇ ਬੀ ਬੈਂਕ ਹੈ, ਹਾਲਾਂਕਿ ਮੈਂ ਕਹੂੰਗਾ ਜਿਹੜੇ ਪ੍ਰਾਈਵੇਟ ਲੈਂਡਰ ਵੀ ਹੈਗੇ ਆ, ਉਹ ਵੀ ਤੁਹਾਡੀ ਇੰਟੈਂਸ਼ਨ ਦੇਖਦੇ ਵੀ ਕਲਾਇੰਟ ਦੀ ਇੰਟੈਂਸ਼ਨ ਕੀ ਹੈਗੀ ਹੈ। ਅੱਜ ਤੁਹਾਡੇ ਕੋਲ ਬਜਟ ਦਾ ਦਿੱਕਤ ਹੈਗੀ, ਤੁਹਾਡੇ ਕੈਸ਼ ਫਲੋ ਦੀ ਦਿੱਕਤ ਹੈਗੀ ਹੈ, ਜੇ ਤੁਸੀਂ ਟਾਈਮ ਰਹਿੰਦੇ ਹੋਏ ਡੈਫਰ ਦੀ ਰਿਕੁਐਸਟ ਕਰ ਦਿੰਦੇ ਵੀ ਸਾਨੂੰ 1-2 ਮਹੀਨੇ ਤੁਸੀਂ ਡੈਫਰ ਕਰ ਦਿਓ, ਉਹਦਾ ਜ਼ਰੂਰ ਉਹ ਕੰਪਾਊਂਡ ਇੰਟਰਸਟ ਲਗਾਉਂਦੇ ਆ ਜਿਹੜਾ ਇੰਟਰਸਟ ਦੇ ਉੱਪਰ ਇੰਟਰਸਟ, ਪਰ ਤੁਹਾਡੀ ਮੋਰਗੇਜ ਪੇਮੈਂਟ ਡੈਫਰ ਕਰ ਦਿੰਦੇ ਆ। ਇਸ ਲਈ ਬੈਂਕ ਹਮੇਸ਼ਾ ਹੀ, ਰਮਨ ਭਾਜੀ ਕੁਐਸਚਨ ਤੁਹਾਡਾ ਬਹੁਤ ਵਧੀਆ, ਤੁਹਾਡੇ ਕਲਾਇੰਟ ਦੀ ਹਮੇਸ਼ਾ ਇੰਟੈਂਸ਼ਨ ਦੇਖਦਾ ਵੀ ਕਲਾਇੰਟ ਦੀ ਇੰਟੈਂਸ਼ਨ ਕੀ ਹੈਗੀ ਹੈ।
0: ਠੀਕ ਹੈ,
1: ਜੇ ਤੁਸੀਂ ਅੱਧੇ ਸਿਚੁਏਸ਼ਨ ਫਸ ਗਏ ਹੋ ਤੁਸੀਂ ਟਾਈਮ ਰਹਿੰਦੇ ਆਪਣੇ ਬੈਂਕ ਨਾਲ ਕੰਸਲਟ ਕਰੋ ਜਾਂ ਮੋਰਗੇ ਐਡਵਾਈਜ਼ਰ ਨਾਲ ਕੰਸਲਟ ਕਰੋ, ਉਹ ਤੁਹਾਡੀ ਮੋਰਗੇ ਪੇਮੈਂਟ ਡੈਫਰ ਕਰਾ ਕੇ ਇੱਕ ਦੋ ਮਹੀਨੇ ਤੁਹਾਨੂੰ ਰਿਆਇਤ ਦਵਾ ਸਕਦੇ ਆ। ਜੇ ਤੁਹਾਡੀ ਮੋਰਗੇ ਪੇਮੈਂਟ ਇੱਕ ਦੋ ਤੀਜੀ ਪੇਮੈਂਟ ਮਿਸ ਹੋ ਜਾਂਦੀ ਹੈ ਤੇ ਉਹਨੂੰ ਕਹਿੰਦੇ ਡੈਲੀਕੁਐਂਟ ਮੋਰਗੇਜ, ਉਹ ਤੁਹਾਡੀ ਮੋਰਗੇ ਡੈਲੀਕੁਐਂਸੀ ਦੇ ਵਿੱਚ ਚਲੀ ਜਾਂਦੀ ਹੈ, ਉਹ ਤੁਹਾਡੇ ਕ੍ਰੈਡਿਟ ਬਿਊਰੋ ਤੇ ਵੀ ਸ਼ੋ ਹੋਏਗੀ ਤੇ ਤੁਹਾਡਾ ਮੋਰਗੇ ਦੇ ਵਿੱਚ ਆਉਣ ਵਾਲੇ ਟਾਈਮ ਤੇ ਰੀਨਿਊਲ ਚ ਵੀ ਤੁਹਾਡੀ ਪ੍ਰੋਬਲਮ ਆਏਗੀ। ਇਸ ਲਈ ਟਾਈਮ ਰਹਿੰਦੇ ਹੋਏ ਬੈਂਕ ਨਾਲ ਜ਼ਰੂਰ ਕੰਸਲਟ ਕਰੋ। ਇਸ ਲਈ ਬੈਂਕ ਕਦੀ ਵੀ ਤੁਹਾਨੂੰ ਟ੍ਰਬਲ ਨਹੀਂ ਦਿੰਦਾ, ਆਪਣਾ ਕਲਾਇੰਟ ਕਦੀ ਲੂਜ਼ ਨਹੀਂ ਕਰਦਾ ਤੇ ਤੁਹਾਡੀ ਇੰਟੈਂਸ਼ਨ ਕਲੀਅਰ ਹੈਗੀ ਹੈ।
0: ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ, ਘਬਰਾਉਣਾ ਠੀਕ ਹੈ। ਗ੍ਰੀਸ਼ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਕਾਲ ਕਰਨ ਲਈ।
1: ਥੈਂਕ ਯੂ ਸੋ ਮਚ ਅਮਨ ਜੀ।
0: ਤੇ ਜੇ ਕੋਈ ਇਦਾਂ ਦੀ ਦਿੱਕਤ ਆਈ ਹੋਈ ਹੈ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਜਾਂ ਫਿਰ ਤੁਸੀਂ ਇਹ ਆਪਣੇ ਪ੍ਰਾਈਵੇਟ ਮੋਰਗੇ ਦੇ ਵਿੱਚ ਸਟੱਕ ਹੋ ਗਏ ਹੋ ਤਾਂ ਵੀ ਤੁਸੀਂ ਗਿਰੀਸ਼ ਸ਼ਰਮਾ ਜੀ ਨਾਲ, ਕਿਉਂਕਿ ਕਹਿੰਦੇ ਹੁੰਦੇ ਆ ਜੇ ਦੁੱਖ ਰੌਲਾ ਪਾਈਏ ਨਾ ਕੋਠੇ ਚੜ੍ਹ ਕੇ ਤਾਂ ਆਪੇ ਕੋਈ ਨਾ ਕੋਈ ਹੱਲ ਦੱਸਣ ਵਾਲਾ ਆ ਜਾਂਦਾ। ਸੋ ਜੇ ਕੋਈ ਇੱਦਾਂ ਦੀ ਮੋਰਗੇ ਰਿਲੇਟਡ ਜਾਂ ਕੋਈ ਵੀ ਤਰ੍ਹਾਂ ਦੀ ਦਿੱਕਤ 'ਚ ਫਸੇ ਹੋਏ ਹੋ ਤਾਂ ਤੁਸੀਂ ਗਿਰੀਸ਼ ਸ਼ਰਮਾ ਜੀ ਨੂੰ ਕਾਲ ਕਰਕੇ 647-606-8110 ਦੇ ਉੱਤੇ ਫੋਨ ਦੇ ਉੱਤੇ, ਜਾਂ ਫਿਰ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਉਹਨਾਂ ਦੇ ਆਫਿਸ ਜਾ ਕੇ ਅਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ। ਅਤੇ ਅਸੀਂ ਪਰਮਿੰਦਰ ਜੀ ਤੋਂ ਖਬਰ ਲੈ ਲਈਏ। ਪਰਮਿੰਦਰ ਜੀ, ਉੱਤਰਾਖੰਡ ਦੇ ਤੋਂ ਜਿਹੜੇ ਨਿਹੰਗ ਆਏ ਸੀ, ਕਹਿੰਦੇ ਉਹਨਾਂ ਦੇ ਸਨਮਾਨ ਸਮਾਗਮ 'ਚ ਬੜਾ ਗਾਹ ਪਿਆ।
1: ਬਿਲਕੁਲ, ਉੱਤਰਾਖੰਡ ਦੇ ਜਿਹੜੀ ਚੜ੍ਹਾਈ ਹੋਈ ਸੀ, ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਗਈ ਸੀ ਕਿ ਨਿਹੰਗ ਸਿੰਘਾਂ ਨੇ ਝੋਲੇ ਪਾਤੇ ਨੇ ਜਾਂ ਉਹ ਹੋ ਗਿਆ ਉਹ ਹੋ ਗਿਆ। ਕਰਨ ਪ੍ਰਯਾਗ ਦੇ ਵਿੱਚ ਜਿਹੜੇ ਨਿਹੰਗ ਕਾਬੂ ਕੀਤੇ ਗਏ ਸੀ ਉਹਨਾਂ ਨੂੰ ਛੁਡਾਉਣ ਲਈ ਮੋਰਚਾ ਲੱਗਿਆ ਸੀ ਔਰ ਇਹ ਮੋਰਚਾ ਪੌਂਟਾ ਸਾਹਿਬ ਤੱਕ ਪਹੁੰਚ ਗਿਆ ਸੀ, ਪਰ ਨਤੀਜਾ ਕੀ ਹੋਇਆ? ਕੱਲ ਜਿਹੜੇ ਚਾਰ ਨਿਹੰਗ ਕਰਨ ਪ੍ਰਯਾਗ ਚ ਗ੍ਰਿਫ਼ਤਾਰ ਕੀਤੇ ਗਏ ਸੀ, ਸਰਕਾਰ ਨੇ ਉਹ ਤਾਂ ਛੱਡ ਦਿੱਤੇ ਨੇ, ਪਰ ਜਦੋਂ ਉਹਨਾਂ ਦਾ ਮੋਹਾਲੀ ਨੇੜੇ ਗੁਰਦੁਆਰਾ ਸ੍ਰੀ ਸੋਹਾਣਾ ਸਾਹਿਬ ਚ ਸਨਮਾਨ ਹੋ ਰਿਹਾ ਸੀ ਤਾਂ ਇੱਕ ਨਵਾਂ ਵਿਵਾਦ ਪੈਦਾ ਹੋ ਗਿਆ। ਨਵਾਂ ਵਿਵਾਦ ਕੀ ਆ ਕਿ ਉੱਤਰਾਖੰਡ ਨਿਹੰਗਾਂ ਦੇ ਮੋਰਚੇ ਦੇ ਮੁੱਖ ਚਿਹਰੇ, ਸਭ ਤੋਂ ਮੇਨ ਵਿਅਕਤੀ ਜਸਦੀਪ ਸਿੰਘ, ਜਿਹਨਾਂ ਦਾ ਨਾਂ ਆ ਨਿਹੰਗ ਜਸਦੀਪ ਸਿੰਘ ਨਿਹੰਗ ਬਾਣੇ ਚਾ, ਉਹਨਾਂ ਦੀਆਂ ਰਮਨ ਜੀ ਏਦਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮਤਲਬ ਬੰਦੇ ਨਾਲ ਬੰਦਾ ਸੁੱਤਾ ਪਿਆ, ਬੰਦੇ ਨਾਲ ਬੰਦਾ ਕੀ ਕਰ ਰਿਹਾ। ਤੇ ਆਪਾਂ ਸੰਕੇਤਾਂ 'ਚ ਗੱਲ ਕਰਾਂਗੇ, ਉਹਨਾਂ ਤਸਵੀਰਾਂ ਨੇ ਮੈਨੂੰ ਲੱਗਦਾ ਸਾਡਾ ਮਾਣ ਮਰਿਆਦਾ ਵਧਾਉਣਾ ਕੀ ਸੀ, ਸਾਡੇ ਪੱਲੇ ਕੁਛ ਵੀ ਨਹੀਂ ਛੱਡਿਆ। ਔਰ ਉਸ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹਾਜ਼ਰੀ 'ਚ ਜਿਹੜੀਆਂ ਤਲਵਾਰਾਂ ਚੱਲੀਆਂ ਨੇ, ਜ਼ਖਮੀ ਹੋਏ ਨੇ, ਮੈਨੂੰ ਲੱਗਦਾ ਕਿ ਕਹਿੰਦੇ ਹੁੰਦੇ ਆ ਕਿ ਹੁਣ ਇਸ ਤੋਂ ਵੱਧ ਬੇੜਾ ਗਰਕ ਨਹੀਂ ਹੋ ਸਕਦਾ ਜੇਕਰ ਆਪਾਂ ਜੇ ਠੇਠ ਪੰਜਾਬੀ 'ਚ ਕਰਨਾ ਹੋਵੇ। ਸੋ ਉਹ ਜਸਦੀਪ ਸਿੰਘ ਜਿਹੜਾ ਮੇਨ ਚਿਹਰਾ ਬਣਿਆ ਸੀ, ਕਹਿੰਦੇ ਕਈਆਂ ਲੋਕਾਂ ਨਾਲ ਠੱਗੀ ਵੀ ਮਾਰ ਗਿਆ, ਸੋਸ਼ਲ ਮੀਡੀਆ ਤੇ ਬੜੇ ਉਹਨੇ ਅਕਾਊਂਟ ਚਲਾਏ ਸੀ ਕਿ ਉੱਤਰਾਖੰਡ ਨੂੰ ਅਸੀਂ ਜਾਣਾ ਆ, ਇੰਨੇ ਇੰਨੇ ਪੈਸੇ ਦਿਓ। ਪਰ ਸਵਾਲਾਂ ਦਾ ਸਵਾਲ ਰਮਨ ਜੀ ਇਹ ਆ ਕਿ ਅਸੀਂ ਹਮੇਸ਼ਾ ਹੀ ਇੰਨੇ ਭੋਲੇ ਭਾਲੇ ਰਵਾਂਗੇ ਕਿ ਕੋਈ ਵੀ ਸਾਨੂੰ ਮਗਰ ਲਾ ਕੇ ਕਿਸੇ ਵੀ ਤਰੀਕੇ ਨਾਲ, ਉਹ ਚਾਹੇ ਠੱਗ ਹੋਵੇ, ਲੁਟੇਰਾ ਹੋਵੇ ਜਾਂ ਕੋਈ ਐਸਾ ਕਲੰਕੀ ਬੰਦਾ ਹੋਵੇ ਜਿਵੇਂ ਜਸਦੀਪ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਉਹਨੇ ਮੰਨ ਲਿਆ ਕਿ ਮੇਰੇ ਕੋਲੋਂ ਨਸ਼ੇ 'ਚ ਆਹ ਮੁੰਡਿਆਂ ਨਾਲ ਆਹ ਹਰਕਤਾਂ ਹੋਈਆਂ ਨੇ। ਸੋ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਬਣ ਗਿਆ। ਹੁਣ ਤਾਂ ਰਮਨ ਜੀ ਇਹ ਹਾਲਤ ਬਣ ਗਈ ਆ ਕਿ ਉੱਤਰਾਖੰਡ ਜਾਂ ਹਿਮਾਚਲ ਦੇ ਲੋਕ ਚਟਕਾਰੇ ਲੈ ਲੈ ਕੇ ਗੱਲਾਂ ਕਰ ਰਹੇ ਨੇ ਕਿ ਆਹ ਦੇਖੋ ਤੁਹਾਡੇ ਨਿਹੰਗ ਸਿੰਘ ਜਿਹੜੇ ਸਾਡੇ 'ਤੇ ਚੜ੍ਹਾਈ ਕਰਕੇ ਆਏ ਸੀ, ਇਹਨਾਂ ਦਾ ਕਿਰਦਾਰ ਤੁਸੀਂ ਆਪ ਦੇਖ ਲਓ ਜੀ।
0: ਹਾਂਜੀ, ਪੀ ਐਂਡ ਜੇ ਸਪਰਿੰਗ ਵਾਲਿਆਂ ਨਾਲ ਤੁਸੀਂ ਕੰਟੈਕਟ ਕਰ ਲੈਣਾ ਜੀ, ਜੇ ਕੋਈ ਟਰੱਕਿੰਗ ਦਾ ਕੰਮ ਹੈਗਾ, ਬੁਸ਼ਿੰਗ, ਅਲਾਈਨਮੈਂਟ, ਕਿੰਗ ਪਿਨ, ਗ੍ਰੈਵਲ ਦਾ ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੇ ਅਤੇ ਗੈਰੀ ਭਾਅ ਜੀ ਨਾਲ ਸੰਪਰਕ ਕਰ ਲਿਓ 905-459-5533 'ਤੇ, 905-459-5533 'ਤੇ ਤੁਸੀਂ ਜੇ ਅਤੇ ਗੈਰੀ ਭਾਅ ਜੀ ਨਾਲ ਸੰਪਰਕ ਕਰ ਸਕਦੇ ਹੋ। 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਡਿਕਸੀ ਅਤੇ ਮੈਥਸਨ ਦੇ ਨੇੜੇ ਇਹ ਲੋਕੇਟਡ ਨੇ। ਜੇ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ ਜਾਂ ਫਿਰ RESP, RRSP, TFSA ਸੰਬੰਧੀ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਜਾਂ ਤੁਹਾਡੀ ਪੁਰਾਣੀ ਪੋਲਸੀ ਚੱਲ ਰਹੀ ਹੈ ਤੁਹਾਨੂੰ, ਹੈ ਨਾ, ਕਈ ਵਾਰੀ ਬੰਦਾ ਨਾ ਭੁੱਲ ਜਾਂਦਾ, 2 ਸਾਲ ਪੋਲਸੀ ਨੂੰ ਹੋ ਗਏ ਹੁੰਦੇ ਨੇ ਅਤੇ ਬੰਦੇ ਨੂੰ ਯਾਦ ਨਹੀਂ ਰਹਿੰਦਾ ਯਾਰ ਮੈਂ ਕਿਹੜੀ ਕਵਰੇਜ ਲਈ ਸੀ ਕੀ ਹੈ, ਜਾਂ ਫਿਰ 2 ਸਾਲ ਪਹਿਲਾਂ ਜਿਹੜੀ ਤੁਸੀਂ ਕਵਰੇਜ ਲਈ ਹੈ ਮੇ ਬੀ ਤੁਹਾਨੂੰ ਹੁਣ ਇਸ ਵੇਲੇ ਕੋਈ ਉਸ ਤੋਂ ਵੱਧ ਕਵਰੇਜ ਦੀ ਜਾਂ ਘੱਟ ਕਵਰੇਜ ਦੀ ਲੋੜ ਹੈ, ਉਹਨੂੰ ਪੋਲਸੀ ਨੂੰ ਥੋੜ੍ਹਾ ਬਹੁਤਾ ਅਮੈਂਡ ਕਰਨ ਦੀ ਲੋੜ ਹੈ ਜਾਂ ਹੋਰ ਚੀਜ਼ ਜੋੜਨ ਦੀ ਲੋੜ ਹੈ, ਕੋਈ ਵੀ ਇੰਸ਼ੋਰੈਂਸ ਰਿਲੇਟਡ ਤੁਹਾਨੂੰ ਕੁਐਸਚਨ ਹੈਗਾ ਤਾਂ ਤੁਸੀਂ ਮੇਰੇ ਨਾਲ ਜਾਂ ਹਰਜੀਤ ਸਿੰਘ ਜੰਜੂਆ ਭਾਅ ਜੀ ਦੇ ਨਾਲ ਕਾਲ 'ਤੇ ਜਾਂ ਫਿਰ ਸਾਡੇ ਆਫਿਸ ਆ ਕੇ ਸੰਪਰਕ ਕਰ ਸਕਦੇ ਹੋ। ਜੰਜੂਆ ਭਾਅ ਜੀ ਦਾ ਨੰਬਰ ਤੁਹਾਡੇ ਸਾਰਿਆਂ ਤੋਂ ਹੈ ਹੀ, 647-835-5294 ਅਤੇ ਮੇਰੇ ਨਾਲ ਤੁਸੀਂ 647-237-31 3023 ਦੇ ਉੱਤੇ ਸੰਪਰਕ ਕਰ ਸਕਦੇ ਹੋ। ਸਾਡੀ ਬ੍ਰੋਕਰੇਜ ਦਾ ਨਾਮ ਹੈਗਾ ਜੀ ਹੌਰਨਬਿਲ ਇੰਸ਼ੋਰੈਂਸ ਬ੍ਰੋਕਰ, ਅਤੇ ਤੁਸੀਂ ਡਿਕਸੀ ਅਤੇ ਸਟੀਲ ਦੇ ਏਰੀਏ 'ਚ ਸਾਡਾ ਆਫਿਸ ਹੈ 200 ਵਿਲਕਿਨਸਨ ਰੋਡ ਦੇ ਆ ਕੇ ਤੁਸੀਂ ਕੋਈ ਵੀ ਸੰਪਰਕ ਕਰ ਸਕਦੇ ਹੋ। ਵਾਸੀ ਸਾਹਿਬ ਸਾਡੇ ਕੋਲ ਆਉਂਦੇ ਰਹਿੰਦੇ ਨੇ, ਵਾਸੀ ਸਾਹਿਬ ਨੇ ਅੱਜ ਕਾਲ ਨਹੀਂ ਕੀਤੀ, ਅਤੇ ਵਾਸੀ ਸਾਹਿਬ ਆ ਜਾਓ, ਕੋਈ ਹਾਜ਼ਰੀ ਲਵਾ ਦਿਓ, ਪਤਾ ਲੱਗਦਾ ਵੀ ਵਾਸੀ ਸਾਹਿਬ ਸੁਣਦੇ ਆ ਪ੍ਰੋਗਰਾਮ। ਅਤੇ ਜਗਤਾਰ ਰੋਕੇ ਜੀ ਦਾ ਕੋਈ ਵੀ ਪਲੰਬਿੰਗ ਦਾ ਕੰਮ ਹੈਗਾ ਜਾਂ ਤੁਹਾਡੇ ਘਰ ਦੀ ਡਰੇਨ ਬਣਦਾ, ਤਾਂ ਤੁਸੀਂ ਜਗਤਾਰ ਰੋਕੇ ਜੀ ਨੂੰ ਸੰਪਰਕ ਕਰ ਲੈਣਾ 416-820-9346 ਦੇ ਉੱਤੇ, ਕਿਉਂਕਿ ਨਾ ਹੈਂਡੀਮੈਨ ਮਿਲਦੇ ਨਹੀਂ, ਇੱਦਾਂ ਦੀ ਕੋਈ ਨਾ ਕੋਈ ਟੁੱਟੀ ਟੋਇਲਟ ਦੀ ਪ੍ਰੋਬਲਮ ਘਰਾਂ 'ਚ ਆਈ ਰਹਿੰਦੀ ਹੈ, ਫਿਰ ਅਸੀਂ ਲੱਭਦੇ ਹਾਂ ਵੀ ਯਾਰ ਕਿਹਨੂੰ ਸੰਪਰਕ ਕਰੀਏ, ਫਿਰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਨੰਬਰ ਨਹੀਂ ਮਿਲਦਾ, ਤੁਸੀਂ ਇੱਦਾਂ ਦੇ ਨੰਬਰ ਹੈਂਡੀ ਰੱਖਿਆ ਕਰੋ। ਅਤੇ 416-820-9346 ਦੇ ਉੱਤੇ ਅਸੀਂ ਕਿਹੜਾ ਜੀ ਜਗਤਾਰ ਰੋਕੇ ਭਾਅ ਜੀ ਨੂੰ ਸੰਪਰਕ ਕਰ ਸਕਦੇ ਹਾਂ। ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਂ, ਉਹਨਾਂ ਦਾ ਮੈਸੇਜ ਆ ਜੀ, ਕਹਿੰਦੇ ਕੋਈ ਵੀ ਯੂ ਸ਼ੇਪ ਆਈ ਸ਼ੇਪ ਕਸਟਮ ਮੇਡ ਸੋਫਾ ਬਣਾਉਣਾ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸ਼ਗਨਦੀਪ ਉਹਨਾਂ ਦਾ ਨੰਬਰ ਹੈਗਾ 905-799-8877-8550 ਟੋਰਬਮ ਰੋਡ ਯੂਨਿਟ 1 ਦੇ ਉੱਤੇ ਸਥਿਤ ਨੇ। ਇੱਥੋਂ ਹੁਣ ਜਿੱਦਾਂ ਅਸੀਂ ਆ ਸਟੂਡੀਓ ਤੋਂ ਨਿਕਲ ਕੇ ਡੈਰੀ ਦੇ ਉੱਤੇ ਟੋਰਬਮ ਲੈ ਕੇ ਬ੍ਰੈਂਪਟਨ ਵੱਲ ਨੂੰ ਜਾਣਾ, ਤਾਂ ਖੱਬੇ ਪਾਸੇ ਆ ਜਾਂਦਾ ਕੁਈਨ ਤੋਂ ਪਹਿਲਾਂ ਹੀ ਇਹਨਾਂ ਦਾ ਸੋਫਾ ਸਟੂਡੀਓ ਬਾਈ ਸ਼ਗਨਦੀਪ ਉੱਥੇ ਲਿਖਿਆ ਹੁੰਦਾ। ਅਮਰਜੀਤ ਮੁਲਤਾਨੀ ਭਾਅ ਜੀ ਦੀ ਦੁਬਾਰਾ ਕਾਲ ਆ ਗਈ ਆ, ਉਹਨਾਂ ਨੂੰ ਔਨਲਾਈਨ ਲੈ ਲੈਂਦੇ। ਸਤਿ ਸ਼੍ਰੀ ਅਕਾਲ ਮੁਲਤਾਨੀ ਸਾਹਿਬ, ਨੰਗੇ ਹੋ ਜੀ, ਕੀ ਹਾਲ ਚਾਲ?
3: ਰਮਨ ਭਾਈ ਸਤਿ ਸ਼੍ਰੀ ਅਕਾਲ ਜੀ, ਪਰਵਿੰਦਰ ਭਾਅ ਜੀ ਨੂੰ ਤੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਬੱਲੇ ਬੱਲੇ ਭਾਅ ਜੀ।
0: ਸ਼ੁਕਰੀਆ ਸ਼ੁਕਰੀਆ ਜੀ, ਪਹਿਲਾਂ ਤੁਹਾਡੀ ਕਾਲ ਕੱਟੀ ਗਈ।
3: ਹਾਂਜੀ ਹਾਂਜੀ, ਕੋਈ ਗੱਲ ਨੀ ਭਾਅ ਜੀ, ਤੁਹਾਡਾ ਗਾਣਾ ਵੀ ਬਹੁਤ ਸੋਹਣਾ ਲੱਗਾ ਜੀ, ਬੱਲੇ ਬੱਲੇ ਕਰਾਈ ਸੀ ਤੁਸੀਂ।
0: ਬਿਲਕੁਲ ਜੀ ਬਿਲਕੁਲ,
3: ਸਟਾਰਟਿੰਗ ਤੁਹਾਡੀ ਬਹੁਤ ਸੋਹਣੀ, ਫਸਟ ਕਲਾਸ, ਥੈਂਕ ਯੂ ਸੋ ਮਚ ਜੀ ਭਾਅ ਜੀ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ ਥੈਂਕ ਯੂ ਜੀ। ਹਾਂ, ਇੱਕ ਦੋ ਸਪੋਂਸਰਾਂ ਦੇ ਮੈਨੂੰ ਅੱਗੇ ਹਰਜੀਤ ਭਾਈ ਦਾ ਫੋਨ ਆਇਆ, ਕਹਿੰਦੇ ਹੌਲੀ ਹੌਲੀ ਪੜ੍ਹਦੇ ਹੋ, ਰਹਿ ਜਾਂਦੇ ਆ, ਫਟਾਫਟ ਕਰਿਆ ਕਰੋ। ਮੈਂ ਕਿਹਾ ਚਲੋ ਠੀਕ ਹੈ, ਕਰ ਦਿੰਦੇ ਹਾਂ, ਕਿਉਂਕਿ ਸਪੋਂਸਰਾਂ ਦੇ ਸੰਦੇਸ਼ ਲੈਣੇ ਬੜੇ ਜ਼ਰੂਰੀ ਹੈ, ਕਿਉਂਕਿ ਜਦੋਂ ਮੈਂ ਵੀ ਘਰੋਂ ਸੁਣਦਾ ਸੀ ਨਾ, ਮੈਂ ਉਡੀਕਦਾ ਰਹਿੰਦਾ ਸੀ ਭਾਅ ਜੀ ਮੇਰੀ ਐਡ ਕਦੋਂ ਬੋਲੂਗੀ, ਨੰਬਰ ਕਦੋਂ ਬੋਲੂਗੇ, ਕਿਉਂਕਿ ਸਪੋਂਸਰ ਦੇ ਸਹਿਯੋਗ ਨਾਲ ਹੀ ਸਾਰਾ ਪ੍ਰੋਗਰਾਮ ਜਿਹੜਾ ਹੈ ਚੱਲਦਾ। ਸੋ ਦੇਸੀ ਸਿਨੇ ਫਿਲਮਸ ਤੋਂ ਜਗਜੀਤ ਸਿੰਘ ਭਾਅ ਜੀ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਲੈਣਾ। ਵੀਡੀਓ ਫੋਟੋਗ੍ਰਾਫੀ, ਡੀਜੇ ਦੀ ਪ੍ਰੀ ਵੈਡਿੰਗ ਇਵੈਂਟਸ, ਐਨੀਵਰਸਰੀ, ਬਰਥਡੇ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਹੋਰ ਤਾਂ ਜਗਜੀਤ ਸਿੰਘ ਦੇਸੀ ਸਿਨੇ ਫਿਲਮਸ ਤੋਂ 416-930-1251 'ਤੇ ਗੱਲ ਕੀਤੀ ਜਾ ਸਕਦੀ ਹੈ। ਤੰਦੂਰੀ ਬੋਆਇਜ਼ 905-956-2111-7171 ਟੋਰਬਰਮ ਰੋਡ, ਜਾਂ ਫਿਰ ਇਹਨਾਂ ਦੀ ਇੱਕ ਲੋਕੇਸ਼ਨ ਮੈਕਲੋਗਲਿਨ ਅਤੇ ਕੁਈਨ ਦੇ ਕੋਲ ਹੈਗੀ ਆ, ਕਿਉਂਕਿ ਮੈਂ ਉੱਥੇ ਜਾਂਦਾ ਹੁੰਦਾ ਚਾਂਪਾਂ ਲੈਣ, ਇਹਨਾਂ ਦੀਆਂ ਚਾਂਪ ਇਹਨਾਂ ਦੀਆਂ ਖਾਓ, ਬਹੁਤ ਹੀ ਵਧੀਆ ਜਿਹੜੀਆਂ ਹੈਗੀਆਂ ਚਾਂਪਸ ਹੈਗੀਆਂ ਨੇ। ਹਾਂਜੀ ਭਾਅ ਜੀ, 7603 ਕੀ ਹਾਲ ਚਾਲ? ਹਾਂਜੀ ਹਾਂਜੀ, ਕਿੱਦਾਂ ਜੀ, ਕੀ ਹਾਲ ਚਾਲ? ਥੈਂਕ ਯੂ ਭਾਅ
2: ਜੀ,
0: ਕੀ ਸੰਦੇਸ਼ ਦਿੰਦੇ ਹੋ, ਕੋਈ ਗੱਲਬਾਤ ਬਾਹਰ ਲਈ?
2: ਹਾਂਜੀ,
0: ਸਾਰਾ ਕੁਛ ਵਧੀਆ। ਮੈਂ ਕਿਹਾ ਘਰੇ ਸੁਣਦੇ ਹੋ ਬਾਹਰ ਹੋ?
2: ਘਰੇ
0: ਸੁਣਦੇ ਹੋ, ਠੀਕ ਹੈ ਠੀਕ ਹੈ, ਚੜ੍ਹਦੀ ਕਲਾ ਜੀ, ਠੀਕ ਹੈ ਭਾਅ ਜੀ,
2: ਥੈਂਕ
0: ਯੂ ਥੈਂਕ ਯੂ। ਸਟੀਫਨ ਫਰਨੀਚਰ ਤੋਂ ਜਸਵੀਰ ਭਾਅ ਜੀ ਹੁਣਾਂ ਨਾਲ ਵੀ ਤੁਸੀਂ ਸੰਪਰਕ ਕਰ ਲੈਣਾ। 2575 ਸਟੀਲ ਐਵੀਨਿਊ ਈਸਟ ਦੇ ਉੱਤੇ ਸਥਿਤ ਨੇ। ਕਹਿੰਦੇ ਕੈਨੇਡਾ ਡੇ ਜਿਹੜਾ ਆ ਗਿਆ, ਅਤੇ ਕੈਨੇਡਾ ਡੇ ਦੇ ਉੱਤੇ ਅਸੀਂ ਵਧੀਆ ਵਧੀਆ ਡੀਲਾਂ ਲਾਈਆਂ ਹੋਈਆਂ, ਸੋ ਸਟੀਫਨ ਫਰਨੀਚਰ ਦੇ ਜਸਵੀਰ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕ ਤੋਂ ਜਸਵੀਰ ਅਤੇ ਜਗਤਾਰ ਸਿੰਘ ਚੱਠਾ ਨਾਲ ਸੰਪਰਕ ਕਰ ਲਿਓ, ਕਿਉਂਕਿ ਜੇ ਵੀ ਤੁਸੀਂ ਟਰੈਕਿੰਗ ਦੇ ਵਿੱਚ ਕੰਮ ਲੱਭ ਰਹੇ ਹੋ ਤਾਂ ਤੁਸੀਂ ਜਸਵੀਰ ਭਾਅ ਜੀ ਨੂੰ 416-717-2929, ਜਾਂ ਫਿਰ ਜਗਤਾਰ ਭਾਅ ਜੀ ਨੂੰ 416-455-9311 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਅਪਲਾਈਂਸ ਟੂ ਫਿਕਸ ਤੋਂ ਹਰਵਿੰਦਰ ਭਾਅ ਜੀ ਉਹਨਾਂ ਨੂੰ 647-407-1470 ਤੋਂ ਕੰਟੈਕਟ ਕਰ ਲਿਓ, ਜੇ ਘਰ ਦੇ ਵਿੱਚ ਕੋਈ ਵੀ ਅਪਲਾਈਂਸ ਦਾ ਰਿਪੇਅਰ ਹੈਗਾ। ਅੱਛਾ, ਮੇਰੇ ਸਵੇਰੇ ਸਵੇਰੇ ਮੰਮੀ ਗਏ ਜਾਂਦੇ ਸੀ ਸਵੇਰੇ, ਕੱਲ੍ਹ ਨੂੰ ਸ਼ਾਮੀ ਜਦੋਂ ਮੈਂ ਸੌਣ ਲੱਗਾ, ਕਹਿੰਦੇ ਯਾਰ ਨਾ ਜਿਹੜਾ ਡਿਸ਼ਵਾਸ਼ਰ ਆ ਢਿੱਲਾ ਜਿਹਾ ਲੱਗਦੇ ਇਹਦੇ, ਸੋ ਲੱਗਦਾ ਮੈਨੂੰ ਵੀ ਹਰਵਿੰਦਰ ਭਾਅ ਜੀ ਨੂੰ ਕਾਲ ਕਰਨੀ ਪੈਣੀ 647-407-1470 ਦੇ ਉੱਤੇ। ਅਤੇ ਪੰਜਾਬੀ ਟਿਫਨ ਸਰਵਿਸਿਜ਼ ਅਤੇ ਕੇਟਰਿੰਗ, ਤੁਸੀਂ ਟਿਫਨ ਸਰਵਿਸ ਲੈਣਾ ਚਾਹੁੰਦੇ ਹੋ ਤਾਂ 463-430-1063 'ਤੇ ਗੱਲਬਾਤ ਕਰ ਲਿਓ। ਸਨੀ ਭਾਅ ਨਾਲ ਉਹਨਾਂ ਨਾਲ ਗਰਾਜ ਰਿਪੇਅਰ ਦਾ ਕੋਈ ਵੀ ਕੰਮ ਹੈਗਾ, ਗਰਾਜ ਦੀ ਡੋਰ ਰਿਪੇਅਰ ਕਰਨੀ ਹੈ ਜਾਂ ਓਪਨਰ ਨਵਾਂ ਇੰਸਟਾਲ ਕਰਨਾ, 647-1270-1245 ਦੇ ਉੱਤੇ। ਅਤੇ ਯੰਗ ਸਟੀਲ ਫੋਰਡ ਵਾਲਿਆਂ ਨਾਲ ਕੋਈ ਵੀ ਫੋਰਡ ਦੀ ਗੱਡੀ ਲੈਣੀ F-150 ਬਰੋਂਕੋ ਸਪੋਰਟ ਦੀ, ਤਾਂ 416-704-4940 'ਤੇ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ, ਹੈਡਲਾਈਨ ਜੋਗਾ ਹੀ ਸਮਾਂ ਬਚਿਆ ਮੈਨੂੰ ਲੱਗਦਾ।
1: ਬਿਲਕੁਲ, ਹੈਡਲਾਈਨ ਕਰਦੇ ਹਾਂ ਜੀ। ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਚ ਅੰਤਾਂ ਦੀ ਗਰਮੀ ਤੇ ਹੁੰਮਸ ਨੇ ਨਿੰਬੂਆਂ ਵਾਂਗ ਨਿਚੋੜੇ ਲੋਕ, ਬਿਜਲੀ ਕੱਟਾਂ ਨੇ ਕੱਢੀ ਲੋਕਾਂ ਦੀ ਜਾਨ, ਹਲਕੀ ਬੂੰਦਾਬਾਂਦੀ ਦੇ ਬਾਵਜੂਦ ਪੰਜਾਬ ਚ ਹੀਟ ਵੇਵ ਦੀ ਚੇਤਾਵਨੀ। ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਅੰਮ੍ਰਿਤਸਰ ਚ ਬਣੇਗਾ ਮਾਤਾ ਸੀਤਾ ਤੇ ਲਵ ਕੁਸ਼ ਦਾ ਵਿਸ਼ਾਲ ਮੰਦਿਰ। ਪਟਿਆਲਾ ਸਥਿਤ ਕਾਲੀ ਮਾਤਾ ਦੇ ਮੰਦਿਰ ਤੇ ਪੁਨਰ ਨਿਰਮਾਣ ਲਈ ਖਰਚੇ ਜਾਣਗੇ 80 ਕਰੋੜ ਰੁਪਏ। ਪੰਜਾਬੀਆਂ ਸਿਰ ਹੋਰ ਭਾਰੀ ਹੋਵੇਗੀ ਕਰਜ਼ੇ ਦੀ ਪੰਡ। ਭਗਵੰਤ ਮਾਨ ਸਰਕਾਰ ਦੂਜੀ ਤਿਮਾਹੀ ਦੌਰਾਨ ਚੁੱਕੇਗੀ 14,000 ਕਰੋੜ ਦਾ ਹੋਰ ਕਰਜ਼ਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਚ 14 ਕਰੋੜ ਤੋਂ ਵੱਧ ਦਾ ਕਪੜਾ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਲਈ ਬਣੀ ਕਮੇਟੀ ਦੀ ਰਿਪੋਰਟ ਨੇ ਵਸਤੀ ਦੇ ਪ੍ਰਬੰਧਕਾਂ ਨੂੰ ਕਸੂਤੇ ਫਸਾਇਆ। ਅਜਨਾਲਾ ਚ ਲੁਟੇਰੇ ਬੇਖੌਫ, ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਸਰਕਾਰੀ ਗੋਦਾਮ ਚ ਲੁੱਟੀ 400 ਬੋਰੀਆਂ ਕਣਕ। ਫਰੀਦਕੋਟ ਤੇ ਕੋਟਕਪੁਰਾ ਚ ਭਿਆਨਕ ਸੜਕ ਹਾਦਸਿਆਂ ਨੇ ਬਜਾਏ 5 ਘਰਾਂ ਦੇ ਚਿਰਾਗ। ਡਿੱਗ ਬ੍ਰੇਕਿੰਗ, ਯੂਰੀਆ ਘੁਟਾਲੇ ਦੇ ਸੱਚ ਨੇ ਹਿਲਾਈ ਭਗਵੰਤ ਮਾਨ ਸਰਕਾਰ। 5.91 ਰੁਪਏ ਪ੍ਰਤੀ ਕਿਲੋ ਵਾਲੇ ਸਬਸਿਡੀ ਯੂਰੀਆ ਨੂੰ 61 ਰੁਪਏ ਪ੍ਰਤੀ ਕਿਲੋ ਟੈਕਨੀਕਲ ਗ੍ਰੇਡ ਵਾਲਾ ਯੂਰੀਆ ਦਾ ਲੇਵਲ ਲਾ ਕੇ ਹੋ ਰਹੀ ਸੀ ਸਪਲਾਈ। ਫੜਾ ਦਫੜੀ ਚ 7 ਅਫਸਰ ਚਾਰਜਸ਼ੀਟ ਕਰਕੇ ਮਾਮਲੇ ਨੂੰ ਠੰਡਾ ਪਾਉਣ ਦੀ ਕੋਸ਼ਿਸ਼। ਜੀ
0: ਬਿਲਕੁਲ ਜੀ, ਪਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਕੱਲ ਮਿਲਦੇ ਆ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਕਾਲ ਕੀਤੀ ਸਾਨੂੰ ਜਾਂ ਮੈਸੇਜ ਕਰਕੇ ਵਟਸਐਪ ਕਰਕੇ ਸਾਡੇ ਨਾਲ ਰਾਬਤਾ ਕਾਇਮ ਕੀਤਾ। ਬਹੁਤ ਬਹੁਤ ਧੰਨਵਾਦ ਹੈਗਾ। ਅੱਜ ਦਾ ਪ੍ਰੋਗਰਾਮ ਬਸ ਇੰਨਾ ਹੀ, ਅਤੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
3: 905-459-5533
1: 905-459-5533
3: PNJ ਸਪਰਿੰਗ ਵੀਲ ਅਲਾਈਨਮੈਂਟ

0: Yep. Asas, guasas, hebisas, nadit hose bisas. Bole, sone hal, sasya kal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ ਹਾਜ਼ਰ ਹੈ। ਅੱਜ ਸੋਮਵਾਰ ਹੈ, ਹੈਪੀ ਮੰਡੇ ਵੀਕ ਦੀ ਸ਼ੁਰੂਆਤ। ਪਰਮਾਤਮਾ ਅੱਗੇ ਅਰਦਾਸ ਕਰਦੇ ਹਫ਼ਤਾ ਤੁਹਾਡੇ ਪਰਿਵਾਰਾਂ ਅਤੇ ਕਾਰੋਬਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ। ਦੋਸਤੋ, ਸੱਜਰੀ ਸਵੇਰ ਦੇ ਵਿੱਚ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਨਵੇਂ ਤਾਜ਼ੇ ਜਿਹੜੇ ਵਿਸ਼ੇ ਨੇ, ਮੁੱਦੇ ਨੇ, ਉਹਨਾਂ 'ਤੇ ਗੱਲਬਾਤ ਕੀਤੀ ਜਾਵੇ, ਅਤੇ ਸਭ ਤੋਂ ਵੱਡੀ ਸਾਡੀ ਜਿਹੜੀ ਅਸਲੀ ਦੌਲਤ ਤੁਸੀਂ ਹੋ, ਸਰੋਤੇ ਹੋ ਸਾਡੇ। ਜਦੋਂ ਤੁਹਾਡੇ ਫੀਡਬੈਕ ਸਾਡੇ ਤੱਕ ਆਉਂਦੇ ਨੇ, ਜਦੋਂ ਤੁਸੀਂ ਕਾਲ ਕਰਕੇ ਪ੍ਰੋਗਰਾਮ ਬਾਬਤ

0: 6737 3 3 7 ਇਹ ਸਟੂਡੀਓ ਦੇ ਨੰਬਰ ਹੈ ਦੋਸਤੋ, ਅਤੇ ਉੱਥੇ ਹੀ ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਟੈਂਪਰੇਚਰ 18 degrees Celsius ਮੌਜੂਦਾ ਜਿਹੜਾ ਇਸ ਟਾਈਮ ਹੈ ਜਿਹੜਾ ਉਹ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਦਿਨ ਦੇ ਵਿੱਚ ਦੁਪਹਿਰ ਵੇਲੇ ਤਾਪਮਾਨ 29-30 degrees ਨੂੰ ਛੂਹੇਗਾ, ਅਤੇ ਫੀਲ ਲਾਈਕ 35 degrees Celsius ਹੋਵੇਗਾ। ਸੋ ਇਟਸ ਗੋਨਾ ਬੀ ਅ ਹੋਟ ਐਂਡ ਹਿਊਮਿਡ ਡੇ, ਸੋ ਕੀਪ ਹਾਈਡਰੇਟਡ ਬੱਚਿਆਂ ਨੂੰ ਅਤੇ ਖਾਸ ਤੌਰ 'ਤੇ ਬਜ਼ੁਰਗਾਂ ਨੂੰ। ਸੋ ਸੰਸਾਰ ਦੇ ਬਥੇਰੇ ਇਹੋ ਜਿਹੇ ਸ਼ਹਿਰ ਨੇ ਜਿੱਥੇ ਇਸ ਟਾਈਮ ਹੀਟ ਵੇਵਸ ਚੱਲ ਰਹੀਆਂ ਨੇ, ਅਤੇ ਕਈ ਜਗ੍ਹਾ ਖਤਰਨਾਕ ਜਿਹੜੀਆਂ ਕਹਿ ਲਓ ਵੀ ਗਰਮੀਆਂ ਹੋਈਆਂ ਪਈਆਂ, ਉਹ ਵੀ ਅੱਗੇ ਜਾ ਕੇ ਤੁਹਾਡੇ ਨਾਲ ਅਸੀਂ ਝਾਤ ਮਾਰਾਂਗੇ। ਕਹਿੰਦੇ ਛੱਡ ਦਿੱਤੇ ਨੇ ਕੁਝ ਫੈਸਲੇ ਮੈਂ ਰੱਬ ਉੱਪਰ, ਕਿਉਂਕਿ ਗੁਰੂ ਘਰ ਹੀ ਹੁਣ ਮੇਰੀ ਕਚਹਿਰੀ ਹੈ ਅਤੇ ਅਕਾਲ ਪੁਰਖ ਹੀ ਮੇਰਾ ਜੱਜ। ਹਰ ਅਰਦਾਸ ਦਾ ਜਵਾਬ ਉਸੇ ਵਕਤ ਨਹੀਂ ਮਿਲਦਾ, ਪਰ ਪਰਮਾਤਮਾ ਨੂੰ ਯਾਦ ਕਰਨ ਵਾਲਿਆਂ ਨੂੰ ਉਸਦੀ ਰਹਿਮਤ ਹਰ ਪਲ ਮਿਲ ਜਾਂਦੀ ਹੈ। ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ, ਪਰ ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ। ਕਿਆ ਬਾਤ ਹੈ ਜੀ। ਤੇ ਉੱਥੇ ਹੀ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ, ਕਹਿੰਦੇ ਜ਼ਿੰਦਗੀ ਵਿੱਚ ਜੋ ਕੁਝ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ, ਬੁਰਾ ਵਕਤ ਇਸ ਲਈ ਆਉਂਦਾ ਹੈ ਤਾਂ ਕਿ ਅਸੀਂ ਚੰਗੇ ਵਕਤ ਦੀ ਕੀਮਤ ਜਾਣ ਸਕੀਏ, ਅਤੇ ਲੋਕ ਇਸ ਲਈ ਬਦਲ ਜਾਂਦੇ ਨੇ ਤਾਂ ਕਿ ਅਸੀਂ ਉਹਨਾਂ ਦੇ ਅਸਲੀ ਚਿਹਰੇ ਪਹਿਚਾਣ ਸਕੀਏ ਕਿ ਉਹ ਕੀ ਸਨ ਅਤੇ ਅਸੀਂ ਉਹਨਾਂ ਨੂੰ ਕੀ ਸਮਝੀ ਬੈਠੇ ਸੀਗੇ। ਜਿਹੜਾ ਇਨਸਾਨ ਸਵਾਰਥ ਅਤੇ ਲਾਲਚ ਵਿੱਚ ਆ ਕੇ ਆਪਣਿਆਂ ਨਾਲ ਧੋਖਾ ਕਰਦਾ, ਉਸ ਦਾ ਕੋਈ ਆਪਣਾ ਨਹੀਂ ਬਣਦਾ, ਅੰਤ ਉਸ ਨੂੰ ਪਛਤਾਉਣਾ ਪੈਂਦਾ। ਸਮਾਂ ਅਤੇ ਸ਼ਬਦ ਦੋਵਾਂ ਦੀ ਵਰਤੋਂ ਲਾਪਰਵਾਹੀ ਨਾਲ ਨਾ ਕਰੋ, ਕਿਉਂਕਿ ਇਹ ਦੋਵੇਂ ਨਾ ਤਾਂ ਦੁਬਾਰਾ ਆਉਂਦੇ ਹਨ ਅਤੇ ਨਾ ਹੀ ਦੁਬਾਰਾ ਮੌਕਾ ਦਿੰਦੇ ਹਨ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਤੱਕ ਹੈ ਜਿਹੜੇ ਤੁਹਾਡੇ ਜਿਹੜੇ ਟੈਕਸਟ ਮੈਸੇਜ ਵੀ ਆਏ ਨੇ, ਮੈਂ ਹਮੇਸ਼ਾ ਮਾਫ਼ੀ ਮੰਗਦਾ, ਕਈ ਵਾਰ ਜਿਹੜੇ ਸ਼ੇਅਰ ਨਹੀਂ ਕਰ ਪਾਉਂਦਾ, ਪਰ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਸਾਰੇ ਜਿਹੜੇ ਮੈਸੇਜ ਮੇਰੇ ਤੱਕ ਆਏ ਨੇ ਉਹਨਾਂ ਨੂੰ ਸ਼ੇਅਰ ਕੀਤਾ ਜਾਵੇ। ਮਹਿਤਾਬ ਜੀ ਗੁੱਡ ਮੋਰਨਿੰਗ, ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਭਾਅ ਜੀ ਪ੍ਰੀਤ ਜੀ ਵੈਰੀ ਗੁੱਡ ਮੋਰਨਿੰਗ ਸਰ, ਦਿਲਬਾਗ ਜੀ ਗੁੱਡ ਮੋਰਨਿੰਗ ਸਰ, ਗਗਨ ਜੀ ਗੁੱਡ ਮੋਰਨਿੰਗ ਜੀ ਗੁੱਡ ਮੋਰਨਿੰਗ, ਲਖਵਿੰਦਰ ਭਾਅ ਜੀ ਵੈਰੀ ਗੁੱਡ ਮੋਰਨਿੰਗ ਸਰ, ਹਰਮਨ ਜੀ ਹੋਣਾ ਦਾ ਮੈਸੇਜ ਹੈ, ਉਹਨਾਂ ਨੇ 2-3 ਸਤਰਾਂ ਭੇਜੀਆਂ ਨੇ। ਕਿਆ ਬਾਤ ਹੈ, ਕਹਿੰਦੇ ਜਦੋਂ ਲੋਕ ਤੁਹਾਡੀ ਕਾਬਲੀਅਤ ਅਤੇ ਰਫ਼ਤਾਰ ਦਾ ਮੁਕਾਬਲਾ ਨਹੀਂ ਕਰ ਪਾਉਂਦੇ, ਫਿਰ ਉਹ ਲੋਕ ਤੁਹਾਨੂੰ ਨਿੰਦਣਾ ਅਤੇ ਭੰਡਣਾ ਸ਼ੁਰੂ ਕਰ ਦਿੰਦੇ ਨੇ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ, ਬਹੁਤ ਬਹੁਤ ਧੰਨਵਾਦ। ਨੀਅਤ, ਸਾਈਂ ਦੇ ਘਰ ਮੂੰਹ ਦੇ ਮਿੱਠੇ ਬੋਲ ਨਹੀਂ ਸੁਣੇ ਜਾਂਦੇ, ਮਿੱਠੇ ਬੋਲਾਂ ਪਿੱਛੇ ਮਨ ਦੀ ਨੀਅਤ ਵੇਖੀ ਜਾਂਦੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਗਿਆਨੀ ਪਿੰਦਰਪਾਲ ਸਿੰਘ ਜੀ ਕਿਹਾ ਕਰਦੇ ਨੇ, ਬਹੁਤੇ ਅਮੀਰ ਨਹੀਂ ਹੈ ਭਾਵੇਂ ਖਾਬ ਨਵਾਬਾਂ ਵਰਗੇ ਨੇ, ਕੰਡਿਆਂ ਵਰਗੀ ਜ਼ਿੰਦਗੀ ਹੈ ਸੁਭਾਅ ਗੁਲਾਬਾਂ ਵਰਗੇ ਨੇ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ ਹਰਮਨ ਜੀ, ਕਿਆ ਬਾਤ ਹੈ, ਲਹਿਰਾ ਵਹਿਰਾ ਤੁਸੀਂ ਲਗਾ ਦਿੱਤੀਆਂ। ਸਿੱਧੂ ਸਾਹਿਬ ਪਿਕਰਿੰਗ ਤੋਂ ਗੁੱਡ ਮੋਰਨਿੰਗ, ਮੁਲਤਾਨੀ ਸਾਹਿਬ ਗੁੱਡ ਮੋਰਨਿੰਗ, ਵਾਹਿਗੁਰੂ ਮਿਹਰ ਕਰਨ, ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ। ਅਤੇ ਉੱਥੇ ਰੇਸ਼ਮ ਭਾਅ ਜੀ ਆ ਜਿਹੜੇ ਉਹ ਕਹਿੰਦੇ ਗੁੱਡ ਮੋਰਨਿੰਗ, ਮੇ ਦਾ ਲਾਰਡ ਬਲੈਸ ਯੂਅਰ ਹੋਮ ਐਂਡ ਫੈਮਿਲੀ ਐਂਡ ਮੇ ਯੂ ਫੀਲ ਹਿਜ਼ ਪ੍ਰੈਜੈਂਸ ਐਂਡ ਪ੍ਰੋਟੈਕਸ਼ਨ ਓਵਰ ਯੂਅਰ ਲਵਡ ਵਨਸ, ਹੈਵ ਏ ਗ੍ਰੇਟ ਵੀਕ। ਗ੍ਰੇਟ ਵੀਕ ਜੀ, ਬਹੁਤ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਅਤੇ ਪ੍ਰੇਮ ਭਾਅ ਜੀ ਹੋਣਾ ਦਾ ਵੀ ਇੱਕ ਮੈਸੇਜ ਆਇਆ, ਮੈਸੇਜ ਉਹਨਾਂ ਨੇ ਮੇਰੇ ਖਿਆਲ ਹੈ ਜਿਹੜਾ ਵੀਡੀਓ ਪਾਈ ਹੋਈ ਹੈ, ਸੋਰੀ, ਅਤੇ ਉਹ ਵੀਡੀਓ ਮੈਂ ਬਾਅਦ 'ਚ ਦੇਖ ਲਵਾਂਗਾ। ਪ੍ਰੇਮ ਭਾਅ ਜੀ ਬਹੁਤ ਬਹੁਤ ਧੰਨਵਾਦ, ਅਮਰੀਕ ਭਾਅ ਜੀ ਹੋਣਾ ਦਾ ਵੀ ਆ ਗਿਆ, ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਅਮਰੀਕ ਭਾਅ ਜੀ, ਲੈ ਜੀ ਹਾਸਾ ਦਾ ਚਿਹਰਾ, ਹਾਂਜੀ ਭੇਜ ਦਿੱਤਾ ਅਮਰੀਕ ਭਾਅ ਜੀ ਨੇ, ਕਿਹਾ ਬਾਤ ਹੈ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਤੇ ਆਪਣੇ ਸਰਗੁਣ ਜੀ ਹੋਣਾ ਦਾ ਆਇਆ ਜੀ, ਗੁੱਡ ਮੋਰਨਿੰਗ ਭਾਅ ਜੀ, ਬਹੁਤ ਸੋਹਣਾ ਪ੍ਰੋਗਰਾਮ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ, ਤੁਹਾਡੇ ਨਾਲ ਹੀ ਹੈ ਜੀ ਸਾਰਿਆਂ ਦੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਖੂਬਸੂਰਤ ਗੀਤ ਦੇ ਨਾਲ, ਅਤੇ ਉਸ ਤੋਂ ਬਾਅਦ ਕੁਝ ਕੁ ਜਿਹੜੀਆਂ ਹੈਡਲਾਈਨਸ ਅਤੇ ਦਿਲਚਸਪ ਜਿਹੜੇ ਦੋ ਕੁ ਸਟੋਰੀਜ਼ ਹੈ ਜਿਹੜੀਆਂ ਉਹ ਮੈਂ ਕਵਰ ਕਰਾਂਗਾ, ਜੋ ਸਾਡੇ ਤੁਹਾਡੇ ਨਾਲ ਸਿੱਧਾ ਨਹੀਂ ਅੱਜ ਕਹਾਂਗਾ, ਸਿੱਧਾ ਹੀ ਵਾਹ ਵਾਸਤਾ ਰੱਖਦੀਆਂ ਨੇ। 84 18 84 18 ਜੀ ਸਤਿ ਸ਼੍ਰੀ ਅਕਾਲ ਭਾਅ ਜੀ,
1: ਸਤਿ ਸ਼੍ਰੀ ਅਕਾਲ ਸ਼ਮੀ ਭਾਅ ਜੀ,
0: ਕਿਆ ਬਾਤ ਹੈ ਭਾਜੀ, ਕਿੱਦਾਂ ਹਾਲ ਚਾਲ ਜੀ?
1: ਬਹੁਤ ਜੀ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਭਾਜੀ, ਬਹੁਤ ਵਧੀਆ ਜੀ।
1: ਭਾਜੀ ਸ਼ਮੀ ਭਾਜੀ, ਇਹ ਤਾਂ ਲੈਟਰ ਆ ਰਿਹਾ ਸਾਰਿਆਂ ਨੂੰ, ਆਪਾਂ ਪ੍ਰੋਪਰਟੀ ਟੈਕਸ ਦੇ
0: ਜੀ,
1: ਤੇ ਕੋਈ ਆਵਾਜ਼ ਹੀ ਨਹੀਂ ਠਾ ਰਿਹਾ ਵੇਲਾ, ਕਿੰਨੇ ਕਿੰਨੇ ਵੱਧ ਕੇ ਆ ਰਿਹਾ, ਪੰਜ ਪੰਜ ਸੌ ਡਾਲਰ ਈਅਰਲੀ ਈਅਰਲੀ ਵੱਧ ਰਿਹਾ
0: ਜੀ ਜੀ,
1: 25-26 ਦਾ ਆਪਾਂ ਡਿਫਰੈਂਟ ਕੱਢੀਏ
0: ਜੀ ਜੀ ਜੀ,
1: ਹੁਣ ਇਲੈਕਸ਼ਨ ਵੀ ਆ ਰਹੀ ਆ, ਇਹ ਮੁੱਦਾ ਲਿਆਉਣਾ ਚਾਹੀਦਾ ਹੈ, ਤਾਂ ਮੇਅਰ ਨੂੰ ਤਾਂ ਮੇਰੇ ਹਿਸਾਬ ਨਾਲ ਜਿਹੜਾ ਬ੍ਰਹਮਣ ਦਾ ਮੇਰਿਆਂ ਨੂੰ ਚਲਦਾ ਕਰ ਦੇਣਾ ਚਾਹੀਦਾ, ਹੁਣ ਹਨਾ ਪੂਰੀ ਲੁੱਟ ਮਚਾਈ ਆ।
0: ਭਾਜੀ ਇੱਕ ਮੇਰਾ ਕੁਇਕ ਇਹੀ ਹੈ ਸਵਾਲ, ਵੀ ਤੁਹਾਨੂੰ ਇਹ ਲੱਗਦਾ ਵੀ ਪਿਛਲੇ ਜਿਹੜੀ ਆ ਦੋ ਟਰਮਸ ਹੈ, ਕਿਉਂਕਿ ਇੱਕੋ ਹੀ ਆ ਜਿਹੜੀ ਤਕਰੀਬਨ ਕੌਂਸਲਰ ਉਹੀ ਰਹੇ ਨੇ,

0: ਮੇਅਰ ਰਹੇ ਨੇ, ਕੀ ਤੁਹਾਨੂੰ ਲੱਗਦਾ ਵੀ ਪਿਛਲੀਆਂ ਜਿਹੜੀਆਂ ਦੋ ਟਰਮਸ ਦੇ ਦੌਰਾਨ ਸਿਟੀ ਦਾ ਜਿਹੜਾ ਆ ਵਿਕਾਸ ਨਹੀਂ ਹੋਇਆ, ਤੁਹਾਨੂੰ ਇਹ ਲੱਗਿਆ ਵੀ ਜੋ ਸਰਵਿਸਿਸ ਚਾਹੀਦੀਆਂ ਸੀ ਉਹ ਨਹੀਂ ਪਹੁੰਚ ਸਕੀਆਂ?
1: ਹਾਂਜੀ ਹਾਂਜੀ ਬਿਲਕੁਲ, ਹੁਣ ਤੁਸੀਂ ਦੇਖੋ ਪ੍ਰੋਪਰਟੀ ਦਾ ਗੰਨੇ ਵਾਲਾ ਰਾਜਾ ਹੈ ਨਾ, ਹੁਣ ਜਦੋਂ ਵਿੰਟਰ ਵੀ ਆਉਂਦੀ ਆ, ਸਨੋ ਪੈਂਦੀ ਆ
0: ਜੀ,
1: ਜਿਹੜੀਆਂ ਦਾ ਮੇਨ ਰੋਡ ਆ ਉਹਦਾ ਕਲੀਨ ਕਰ ਦਿੰਦੇ ਆ, ਚਲੋ ਉਹ ਸੇਮ ਡੇ ਹੀ
0: ਹਾਂਜੀ,
1: ਜਿਹੜੀਆਂ ਘਰਾਂ ਨੀ ਆ ਲੋਕਲ ਰੋਡ ਆ ਉੱਥੇ ਕੋਈ ਪਹੁੰਚਦਾ ਨੀ, ਤੇ ਮੇਰੇ ਘਰ ਦੇ ਮੁਹਰੇ ਇੰਨਾ ਕੁ ਬੁਰਾ ਹਾਲ ਆ ਨਾ ਸ਼ਮੀ ਭਾਜੀ, ਉੱਥੇ ਗੱਡੀਆਂ ਏਦਾਂ ਏਦਾਂ ਲੁਧਿਆਣੇ ਪਾਰਕਿੰਗ ਲੋਟ ਬਣਿਆ ਹੁੰਦਾ, ਏਦਾਂ ਮੇਰੇ ਘਰ ਦੇ ਮੁਹਰੇ ਰਾਤ ਦਿਨ ਗੱਡੀਆਂ ਖੜਦੀਆਂ, ਕੋਈ ਟਾਈਟ ਲਾਉਣ ਨੀ ਆਉਂਦਾ।
0: ਪਰ ਰਾਤ ਨੂੰ ਤਾਂ ਖੜੀ ਨੀ ਸਕਿਆ, ਓਵਰਨਾਈਟ ਪਾਰਕਿੰਗ ਤਾਂ ਬਿਨਾਂ ਤੁਸੀਂ ਜਿਹੜੇ ਪਰਮਿਟ ਦੇ ਕਰ ਹੀ ਨੀ ਸਕਦੇ।
1: ਮੈਂ ਫੋਟੋਆਂ ਖਿੱਚ ਖਿੱਚ ਵੀ ਪਾ ਰਿਹਾ, ਕੋਈ ਨੀ ਆਉਂਦਾ। ਈਵਨ ਜਿਹੜੇ ਸਨੋ ਠਾਉਣ ਆਉਂਦੇ ਆ ਨਾ ਆਪਣੇ ਮੁੰਡੇ ਸੈਂਟਰ ਨੂੰ, ਉਹ ਸਾਰੀ ਸਾਈਡ ਉੱਧਰ ਨੀ ਛੱਡ ਜਾਂਦੇ ਆ, ਉਹ ਵੀ ਕਹਿੰਦੇ ਆ, ਕਹਿੰਦੇ ਅਸੀਂ ਫੋਟੋਆਂ ਖਿੱਚ ਖਿੱਚ ਪਾਉਂਦੇ ਆ, ਕਹਿੰਦੇ ਕੋਈ ਨੀ ਗੌਲਦਾ।
0: ਮਜਬੂਰੀ ਉਹ ਉਹਨਾਂ ਦੀ ਵੀ ਹੈ ਜੀ, ਉਸ ਕਿੱਦਾਂ ਜਦ ਗੱਡੀਆਂ ਖੜੀਆਂ ਕਿੱਦਾਂ ਸਾਫ਼ ਕਰ ਸਕਦੇ ਆ ਉਹ।
1: ਹਾਂਜੀ ਹਾਂਜੀ
0: ਜੀ ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਤੁਸੀਂ ਕੰਸਰਨ ਹੈ ਜਿਹੜਾ ਸਾਡੇ ਨਾਲ ਸਾਂਝਾ ਕੀਤਾ। ਇਹ ਮੇਰੇ ਖਿਆਲ ਹੈ ਜਿਹੜੇ ਤਕਰੀਬਨ ਕਈ ਇਹੋ ਜਿਹੇ ਇਸ਼ੂ ਹੈ ਜਿਹੜੇ 'ਤੇ ਗੱਲ ਹੋਣੀ ਚਾਹੀਦੀ ਹੈ ਅਤੇ ਸਾਨੂੰ ਕਰਨੀ ਵੀ ਚਾਹੀਦੀ ਹੈ। ਮੈਂ ਤੁਹਾਡਾ ਬੜਾ ਧੰਨਵਾਦੀ ਹੈ, ਕੋਈ ਵੀ ਇਸ਼ੂ ਹੋਵੇ, ਸਿਟੀ ਦਾ ਮੁੱਦਾ ਹੋਵੇ, ਤੁਸੀਂ ਮੇਰੇ ਤੱਕ ਪਹੁੰਚਾਉਂਦੇ ਹੋ ਜਾਂ ਤੁਸੀਂ ਏਅਰ ਰਾਹੀਂ ਆ ਜਿਹੜੇ ਆਪਣੇ ਵਿਚਾਰ ਸਾਂਝੇ ਕਰਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਿੱਛੇ ਜਿਹੇ ਆ ਜਿਹੜਾ ਸਿਟੀ ਵੱਲੋਂ ਜਿਹੜੇ ਵਾਰਡਸ ਨੇ, ਜਿੱਦਾਂ 9-10 ਹੋ ਗਿਆ, ਸੋ ਇੱਦਾਂ ਜਿਹੜੇ ਗਰੁੱਪਿੰਗ ਕੀਤੀ ਹੋਈ ਆ ਵਾਰਡਸ ਦੀ, ਉਹਨਾਂ ਦੇ ਲਈ ਡੈਜੀਗਨੇਟਡ ਹੈ ਜਿਹੜੇ ਬਾਇਲਾ ਆਫਿਸਰਸ ਹੈ ਜਿਹੜੇ ਉਹ ਲਾਏ ਗਏ ਆ, ਅਤੇ ਹਰ ਹਫ਼ਤੇ ਜਿਹੜੇ ਉਹ ਸ਼ਫਲ ਹੋ ਰਹੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ, ਜਦੋਂ ਕਈ ਵਾਰ ਜ਼ਿਆਦਾ ਹੀ ਸਖਤੀ ਹੋ ਜਾਂਦੀ ਹੈ ਫਿਰ ਆਪਾਂ ਕਹਿੰਦੇ ਵੀ ਸਿਟੀ ਨੇ ਸਖਤੀ ਬਹੁਤ ਕਰ ਦਿੱਤੀ, ਪਰ ਥੋੜ੍ਹਾ ਜਿਹਾ ਲਾਈਫ ਸਟਾਈਲ ਹੈ ਜਿਹੜਾ ਆਪਾਂ ਨੂੰ ਜੇ ਸਹੀ ਰੱਖਣਾ, ਮੈਨੂੰ ਲੱਗਦਾ ਵੀ ਕੁਛ ਕੁ ਜਿਹੜੇ ਬੈਡ ਐਕਟਰਸ ਹੁੰਦੇ ਨੇ, ਸਾਰੇ ਨਹੀਂ ਹੁੰਦੇ, ਬਹੁਤ ਘੱਟ ਪਰਸੈਂਟੇਜ ਹੁੰਦੀ ਹੈ ਬੈਡ ਐਕਟਰ ਦੀ, ਉਹਨਾਂ ਕਰਕੇ ਕੀ ਹੁੰਦਾ ਆ ਉਹ ਵੀਡੀਓਜ਼ ਆ ਜਿਹੜੀਆਂ ਸੋਸ਼ਲ ਮੀਡੀਆ 'ਤੇ ਆ ਜਾਂਦੀ ਆ, ਫਿਰ ਬਦਨਾਮੀ ਦਾ ਕਾਰਨ ਬਣਦਾ, ਉਹ ਬਹੁਤ ਬੈਡ ਹੈ, ਅਤੇ ਉਹਨਾਂ ਬੈਡ ਐਕਟਰਸ ਦੇ ਵਿਰੁੱਧ ਆ ਜਿਹੜੀ ਨਕੇਲ ਕੱਸੀ ਜਾਣੀ ਚਾਹੀਦੀ ਹੈ। ਅਮਰੀਕ ਭਾਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
2: ਗੁੱਡ ਮਾਰਨਿੰਗ ਭਾਈ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪੰਜਾਬ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ।
0: ਜੀ ਸਤਿ ਸ਼੍ਰੀ ਅਕਾਲ ਅਮਰੀਕ ਭਾਜੀ, ਹੋਰ ਸੁਣਾਓ, ਸਭ ਠੀਕ ਠਾਕ ਜੀ?
2: ਸਭ ਰਾਜੀ ਕੋ ਜੀ, ਪਰਮਾਤਮਾ ਦੀ ਭਾਜੀ ਕਿਰਪਾ, ਤੇ ਬਾਕੀ ਜਿਹੜੇ ਕੱਲ ਰਾਏ ਜੀ ਭਾਜੀ, ਉਹਨਾਂ ਨਾਲ ਮੈਂ ਬਿਲਕੁਲ ਸਹਿਮਤ ਹਾਂ ਭਾਜੀ, ਸਭ ਈਮੇਲਾਂ ਕਰਕੇ ਦੇ ਖੜੇ ਆ, ਕੋਈ ਕਿਸੇ ਦਾ ਕੋਈ ਜਵਾਬ ਨਹੀਂ ਦਿੰਦਾ।
0: ਤੇ ਵੱਡਾ ਜਵਾਬ ਹੈ ਫਿਰ ਤੁਹਾਡੇ ਕੋਲ ਆ ਰਿਹਾ ਜੀ, ਜਿਹੜੇ ਅਕਤੂਬਰ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ ਮਿਊਂਸੀਪੈਲਿਟੀਜ਼ ਦੀਆਂ।
2: ਇਹ ਤਾਂ ਬਸ ਹੁਣ ਜਦੋਂ ਤਾਂ ਇਹ ਘਰਾਂ ਚ ਆਉਣੇ, ਇਹਨਾਂ ਨੇ ਪਹਿਲਾਂ ਤਾਂ ਕਹਿਣਾ ਵੀ ਇੱਥੇ ਝੰਡਾ ਗੱਡ ਸੀਗੀ, ਤੇ ਫਿਰ ਮਿਹਨਤ ਤਾਲਾ ਕਰਦੇ ਸਾਡਾ ਝੰਡਾ ਗੱਡ ਲੈਂਦੇ ਉੱਥੇ। ਜੇ ਕਹਿੰਦੇ ਆ ਵੀ ਝੰਡਾ ਤਾਂ ਕੱਢਣ ਦੇਣਾ ਜਿਹੜੇ ਸਾਡੇ ਮੁੱਦੇ ਆ ਉਹ ਪੂਰੇ ਕਰ ਦਿਓ, ਉਹ ਕਹਿੰਦੇ ਮੁੱਦੇ ਨਾਲ ਤੁਸੀਂ ਫਿਕਰ ਨਾ ਕਰੋ, ਝੰਡਾ ਕੱਢ ਕੇ ਰੱਖੋ ਸਾਡਾ।
0: ਉਹ ਪਹਿਲਾਂ
2: ਚੱਕਰ ਸਮੀ ਵੱਲ ਕਹਿੰਦੇ ਝੰਡਾ ਕੱਢਿਆ ਕੀ ਕਰੂਗਾ, ਸਾਡੇ ਕੰਮ ਹੀ ਨੀ ਹੋਣੇ ਪੂਰੇ। ਹੁਣ ਮੈਂ ਭਾਈ ਤੈਨੂੰ ਮੈਂ ਗੱਲ ਦੱਸਦਾ, ਆਪਣੇ ਨਾ ਜਦੋਂ ਵਾਕ ਕਰਦੇ ਆ ਨਾ, ਸਾਡੇ ਘਰ ਨਾਲ ਪਾਣੀ ਹੈ ਨਾ, ਪਿੱਛੋਂ ਪਾਣੀ ਆਉਂਦਾ ਬਹੁਤ ਜ਼ਿਆਦਾ, ਉਹ ਆ ਕੇ ਗਰਮੀਆਂ ਨੂੰ ਬਹੁਤ ਜ਼ਿਆਦਾ, ਜਦੋਂ ਰਾਤ ਨੂੰ ਆਪਣੇ ਸਪ੍ਰਿੰਕਲ ਚਲਾਉਂਦੇ ਨਾ ਪਾਣੀ ਆ ਕੇ ਭਾਈ ਵਾਕ ਦੇ ਮੋਹਰੇ ਖੜਾ ਖੜ ਜਾਂਦਾ। ਆਪਣੇ ਘਰ ਪੂਲ ਬਣਿਆ ਤੇ ਉਹਨਾਂ ਨੇ ਕਿਸੇ ਨੇ ਕੰਪਲੇਂਟ ਕਰਦੀ ਵੀ ਸਾਡੇ ਘਰੋਂ ਖਰੇ ਪੂਲ ਦਾ ਪਾਣੀ ਲੀਕ ਹੁੰਦਾ ਨਾ, ਉਹ ਮੈਂ ਕੰਪਲੇਂਟ ਵੀ ਕੀਤੀ, ਮੈਂ ਕਿਹਾ ਭਾਈ ਜੇ ਪੂਲ ਦਾ ਸਾਡੇ ਪਾਣੀ ਦਾ ਲੀਕ ਹੁੰਦਾ ਹੋਵੇ ਤਾਂ ਸਾਡਾ ਪੂਲ ਦਾ ਪਾਣੀ ਨਾ ਘਟੇ।
0: ਬਿਲਕੁਲ,
2: ਪਹਿਲੀ ਗੱਲ ਤਾਂ ਉਹ ਸਿਰਫ ਭਾਈ ਫੁੱਟ ਫੁੱਟ 2-2 ਫੁੱਟ ਦਾ ਪੂਲ ਵੱਡਾ, ਉਹਦਾ ਸੀਮੈਂਟ ਪਾਇਆ, ਇਦਾਂ ਕਦੇ ਸਵਾਲ ਨੀ ਪੈਣਾ ਹੁੰਦਾ ਲੀਕ ਹੋ ਜਾਵੇ ਨਾ।
0: ਜੀ ਜੀ,
2: ਉਹ ਕੰਪਲੇਂਟ ਕੀਤੀ ਆ ਭਾਈ, ਪਾਣੀ ਪਿੱਛੇ ਆਉਂਦਾ ਆ, ਜਦੋਂ ਦਾ ਸਿਆਲ ਆਉਂਦਾ ਉਦੋਂ ਤਾਂ ਭਾਈ ਉਹ ਵਾਕ ਤੁਸੀਂ ਕਰ ਹੀ ਸਕਦੇ, ਉਹ ਫਰੀਜ਼ ਹੋ ਗਿਆ ਪਾਣੀ, ਐਨ ਜੰਮ ਜਾਂਦਾ।
0: ਅੱਛਾ ਜੀ,
2: ਹਾਂਜੀ, ਉਹ ਤਾਂ ਕਈ ਬਹੁਤ ਜ਼ਿਆਦਾ ਕੰਪਲੇਨ ਕਰਦੇ ਇਹਦੇ ਬਾਰੇ, ਮੈਂ ਬਹੁਤ ਜ਼ਿਆਦਾ ਮਾੜੇ ਮੈਸੇਜ ਵੀ ਕੀਤੀ ਆ, ਈਮੇਲ ਕੀਤੀ ਆ, ਤੇ ਅਸੀਂ ਉਹਦਾ ਗੱਲ ਵੀ ਕੀਤੀ ਆ ਭਾਈ, ਮਾੜਾ ਤੁਸੀਂ ਚੈੱਕ ਕਰੋ ਆ ਕੇ, ਜੇ ਕੋਈ ਸਾਡੇ ਵੀ ਘਾਟ ਆ ਸਾਡੇ ਨੂੰ ਦੱਸੋ, ਅਸੀਂ ਕਮੀ ਆਪਣੀ ਪੂਰੀ ਕਰਾਂਗੇ, ਪਰ ਸਾਡੇ ਵੱਲ ਤਾਂ ਕੋਈ ਸਾਡਾ ਕੋਲ ਕਲੀਅਰ ਆ ਭਾਜੀ, ਕੋਈ ਜਵਾਬ ਨੀ ਭਾਜੀ ਦਿੰਦਾ। ਬਾਕੀ ਇੱਕ ਭਾਈ ਮੈਂ ਬੇਨਤੀ ਕਰਦਾ ਵੀ ਜਿਹੜੇ ਨਾ ਰਾਤਾਂ ਨੂੰ ਜਾਂ ਸਵੇਰ ਨੂੰ ਆ ਜਿਹੜੇ ਡੋਗੀ ਘੁਮਾਉਣ ਆਉਂਦੇ ਆ ਨਾ, ਇਹਨਾਂ ਨੂੰ ਭਾਈ ਮੈਂ ਬੇਨਤੀ ਕਰਦਾ ਵੀ ਦੇਖੋ, ਅਸੀਂ ਬੜੇ ਵੀਕ ਦੇ ਸਫਾਈ ਸਫਾਈ ਕੀਤੀ ਹੁੰਦੀ ਆ, ਤੇ ਇਹ ਸਵੇਰ ਨੂੰ ਜਾਂ ਤਕਾਲਾ ਨੂੰ ਅਰਲੀ ਹਨੇਰੇ ਕਰਕੇ ਤੇ ਉੱਥੇ ਪੋਟੀ ਕਰਾ ਜਾਂਦੇ ਆ
0: ਸਾਹਮਣੇ ਸਾਹਮਣੇ ਮਟਰ
2: ਫਰੰਟ। ਕਈ ਵਾਰ ਤਾਂ ਸੰਮੀ ਸਾਹਿਬ ਏਦਾਂ ਲੱਗਦਾ ਵੀ ਜਾਂ ਆਪਾਂ ਚੱਲ ਜਾਣ ਜਾਂ ਕੋਟਾ ਲਵੇੜ ਫਿਰਦੇ ਆ। ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ, ਮੈਂ ਕਹਿੰਦਾ ਭਾਜੀ ਦੇਖੋ ਅਸੀਂ
0: ਪੁੱਛ ਕੇ ਹੁੰਦੇ ਆ
2: 5-6 ਦਿਨ ਕੰਮ ਕਰੀਦਾ, ਵੀਕਐਂਡ ਤੇ ਘਰ ਦੀ ਸਫਾਈ ਕਰਦੀ, ਘਾਹ ਕੋ ਕੱਟੀਦਾ, ਸਾਰਾ ਕੁਝ ਕਰਕੇ ਜਾਂਦੇ, ਤੁਸੀਂ ਜੇ ਰੱਖਿਆ ਤੇ ਇਹਨੂੰ ਪ੍ਰੋਪਰ ਆਪਣੀ ਕੇਅਰ ਵੀ ਕਰੋ ਹਨਾ। ਇਹ ਭਾਜੀ ਬੇਨਤੀ ਕਰਦੇ ਆ, ਤੁਸੀਂ ਵੀ ਮਾੜੀ ਰਿਕੁਐਸਟ ਕਰਿਓ ਭਾਜੀ।
0: ਜੀ ਜੀ ਜ਼ਰੂਰ ਭਾਜੀ,
2: ਬੇਨਤੀ ਕਰਦੇ ਆ। ਦੇਖੋ ਜੀ ਸਾਰਿਆਂ ਨੂੰ ਕਹਿੰਦੇ ਕੁਝ ਕੁ ਬੰਦੇ ਆ ਜਿਹੜੇ ਇਹ ਆਪਣੇ ਛੱਡ ਕੇ ਚੱਲ ਜਾਂਦੇ ਆ, ਤੇ ਇਹ ਮੈਂ ਬੇਨਤੀ ਕਰਦਾ ਵੀ ਮੇਰੀ ਗੱਲ ਦਾ ਗੁੱਸਾ ਨਾ ਕਰੋ ਭਾਜੀ।
0: ਨਹੀਂ ਨਹੀਂ ਭਾਜੀ,
2: ਰੱਖੋ ਤੇ ਇਹਨੂੰ ਹਾਲ ਨਾ ਸਾਂਭੋ,
0: ਸੰਭਾਲਣਾ ਵੀ ਜ਼ਿੰਮੇਵਾਰੀ ਹੈ ਜੀ। ਜੋ
2: ਹਾਂਜੀ ਜ਼ਿੰਮੇਵਾਰੀ ਆ ਨਾ। ਹੁਣ ਸ਼ਮੀ ਸਾਹਿਬ ਤੁਸੀਂ ਸਾਰਾ ਕੁਝ ਕਲੀਅਰ ਕੀਤਾ ਹੋਵੇ, ਆਪਣੀ ਸਫਾਈ ਸਫੂਈ ਕੀਤੇ ਹੋਵੇ, ਘਾਹ ਨੂੰ ਕੱਟੇ ਹੋਏ, ਤੇ ਟਕਾਲਾਂ ਨੂੰ ਜਾਂ ਸ਼ਾਮ ਨੂੰ ਘੁਮਾਉਣ ਲੱਗਿਆ ਕਰਦੇ, ਤੇ ਗੁੱਸਾ ਤਾਂ ਆਉਂਦਾ ਨਾ ਭਾਜੀ।
0: ਜੀ ਜੀ ਜੀ ਬਿਲਕੁਲ ਬਿਲਕੁਲ।
2: ਫਿਰ ਸਾਡੇ ਹਰ ਕੈਮਰੇ ਲੱਗੇ ਆ, ਕੈਮਰੇ ਵੀ ਆਉਂਦੇ। ਹੁਣ ਬੰਦਾ ਉਤਰਿਆ ਜਾਂਦਾ ਉਹਨਾਂ, ਜੇ ਮੈਂ ਉਹਨੂੰ ਪੁੱਛਾਂ ਭਾਈ ਸਾਹਿਬ ਆਹ ਤੁਹਾਡਾ ਕੁੱਤਾ ਸੀ, ਮੰਨਦੇ ਨੀ ਭਾਜੀ, ਗੱਲ ਹੀ ਨੀ ਮੰਨਦੇ। ਜੇ ਕਹਿੰਦਾ ਵੀ ਆ ਜਾ ਤੈਨੂੰ ਮੈਂ ਵੀਡੀਓ ਦਿਖਾ ਲੈਣਾ, ਜਮਾ ਹੀ ਭਾਜੀ ਮੁੱਕ ਜਾਂਦੇ ਬੰਦੇ ਸਾਡੇ ਯਾਰ। ਕੋਈ ਮਾੜੀ ਮੋਟੀ ਸਹਿਣਸ਼ੀਲਤਾ ਰੱਖੋ ਯਾਰ।
0: ਜੇ ਪਾ ਲਿਆ ਆ ਤੇ ਫਿਰ ਉਹਨਾਂ ਦੀ ਸੰਭਾਲ ਮਲ ਮੂਤਰ ਉਹ ਚੱਕਣਾ ਫਰਜ਼ ਹੈ, ਇਹ ਤਾਂ ਬਾਇਲਾਜ਼ ਵੀ ਹੈਗੇ ਆ ਭਾਜੀ।
2: ਆਪਣੀ ਦੇ ਵਿੱਚ ਮਨਾ ਬੈਠ ਕੇ ਰਾਮ ਰਾਮ ਕਰਿਆ ਕਰ, ਤੇ ਵੰਡ ਛਕਣੀ ਤੇ ਕਰਨੀ ਕਿਰਤ ਤੂੰ, ਉਹ ਸਿੱਖ ਰੱਬ ਦੀ ਰਜਾ ਦੇ ਵਿੱਚ ਰਹਿਣਾ। ਮੇਰਾ ਸਤਿਗੁਰੂ ਯਾਰ ਗਰੀਬਾਂ ਦਾ, ਅਸੀਂ ਵੱਡਿਆ ਹੋ ਕੇ ਕੀ ਲੈਣਾ, ਅਸੀਂ ਵੱਡਿਆ ਹੋ ਕੇ ਕੀਣਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜਿੰਦਾਬਾਦ
0: ਜੀ। ਥੈਂਕ ਯੂ ਅਮਰੀਤ ਭਾਜੀ, ਸੋ ਨਾਈਸ ਆਫ ਯੂ ਜੀ, ਸੋ ਨਾਈਸ ਆਫ ਯੂ ਅਮਰੀਕ ਭਾਜੀ। ਅਗਲੀ ਕਾਲ ਤੇ ਜਾਂਦੇ ਮੁਲਤਾਨੀ ਸਾਹਿਬ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਭਾਜੀ।
3: ਗੁੱਡ ਮਾਰਨਿੰਗ ਜੀ ਭਾਜੀ, ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਭਾਜੀ,
3: ਤੇ ਰੇਸ਼ਮ ਬਰਾੜ ਸਾਹਿਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਜੀ ਜੀ ਸਤਿ ਸ੍ਰੀ ਅਕਾਲ, ਪਹੁੰਚ ਗਈ
3: ਭਾਜੀ। ਗੱਲ ਏਦਾਂ ਮਤਲਬ ਬ੍ਰਹਮਟਨ ਦਾ ਡਿਫਰੈਂਟ ਕੀ ਹੈ ਮਿਸਾਗਾ ਤੋਂ ਜਾਂ ਟੋਰਾਂਟੋ ਦੇ ਜੀ? ਇਹ ਸ਼ਹਿਰ ਨੂੰ ਕੋਈ ਗੋਲਡ ਵੱਖਰੇ ਲਾਉਂਦੇ ਨੇ ਜਾਂ ਗੋਲਡ ਇਹਨਾਂ ਨੂੰ ਵੱਖਰੇ ਬਣਾਤਾ ਜੀ ਸਟੀਟਾਂ ਦਾ ਜਾਂ ਕੋਈ ਇਹਨਾਂ ਨੇ? ਇਹ ਮਤਲਬ ਵਿਤਕਰਾ ਬਹੁਤ ਵੱਡਾ ਹੈ, ਇਹ ਜਿਹੜਾ ਮੇਅਰ ਇਹਨੇ ਬਹੁਤ ਖਰਾਬ ਖਤਰਨਾਕ ਬੰਦਾ ਹੈ ਜੀ, ਬੇੜਾ ਗਰ ਕਰਦਾ ਭਾਜੀ। ਯਕੀਨ ਕਰੋ ਇੰਨਾ ਸ਼ੋਰਟ ਲੱਗਣਾ ਜੀ, ਖੋਲੀਆਂ ਭੂਰੀਆਂ ਚਿੱਠੀਆਂ
0: ਹਾਂ
3: ਜੀ, ਹਰ ਬਿਲ ਹਰ ਸ਼ਮੀ ਬਾਈ ਹਰ ਬਿੱਲ ਵਧੀਆ ਹੁਣ, ਪਾਣੀ ਦਾ ਬਿੱਲ ਲਾ ਲਓ, ਇਲੈਕਟ੍ਰਿਸਿਟੀ ਹਰ ਚੀਜ਼ ਵਧਾ ਤੀ ਆ, ਤੇ ਜਿਹੜਾ ਰਹਿੰਦਾ ਖੁੰਦਾ ਜਿਹੜਾ ਕਸਰ ਕਰ ਦਿੱਤੀ ਇਹਨਾਂ ਨੇ ਜੀ ਪ੍ਰੋਪਰਟੀ ਟੈਕਸ ਦੀ, ਕਿ ਮਤਲਬ ਇਹਨਾਂ ਇਹ ਕਹਿੰਦਾ ਇੱਕ ਤੇ ਡਾਊਨ ਹੋ ਗਈ ਆ ਉਧਰੋਂ ਦੇ ਪ੍ਰੋਪਰਟੀ ਦੇ, ਉਧਰੋਂ ਇਹਨਾਂ ਨੇ ਭਾਈ ਚੱਕ ਦੀ ਚੀਕਾਂ ਕਢਾ ਦੀਆਂ ਭਾਜੀ, ਬੁਰੇ ਹਾਲ ਕੀਤੇ ਨੇ ਇੰਨੇ ਮੇਹਰ ਨੇ, ਤੇ ਬਾਈ ਇਹਨੂੰ ਚੱਲਦਾ ਕਰਨਾ ਚਾਹੀਦਾ। ਰਿਕੁਐਸਟ ਹੈ ਮੇਰੀ ਸਾਰੇ ਭੈਣ ਭਰਾਵਾਂ ਕੇ ਜੀ, ਤੇ ਧੰਨਵਾਦ ਵੀਰੇ, ਬਹੁਤ ਬਹੁਤ ਮਿਹਰਬਾਨੀ।
0: ਥੈਂਕ ਯੂ ਜੀ, ਥੈਂਕ ਯੂ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਜਾਂਦਾ ਮੈਂ, ਮੈਨੂੰ ਲੱਗਦਾ ਇੱਕ ਬਟਨ ਹੈ ਜਿਹੜਾ ਥੋੜਾ ਜਿਹਾ ਫਰੀਜ਼ ਹੋ ਜਾਂਦਾ। ਕਿਰਪਾਲ ਜੀ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ, ਹਾਲ ਹੈ
0: ਬਸ ਵਧੀਆ ਜੀ, ਤੁਸੀਂ ਸੁਣਾਓ?
4: ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਕੈਨੇਡਾ ਰਾਊਂਡ 16 ਚ ਪਹੁੰਚਿਆ।
0: ਬਿਲਕੁਲ ਜੀ, ਬਿਲਕੁਲ
4: ਜ਼ਿਕਰ ਨਹੀਂ ਕੀਤਾ ਕਿਸੇ ਨੇ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ, ਮੁਬਾਰਕ ਜੀ ਸਾਰਿਆਂ ਨੂੰ,
4: ਫਸਟ ਟਾਈਮ ਹੈਪਨ ਇਨ ਦਾ ਹਿਸਟਰੀ
0: ਜੀ।
4: ਸੈਕੰਡ ਵਾਕਿਆ ਜੀ, ਨਾ ਤਾਂ ਜੱਗ ਦਰਬਦਾ ਚੱਕਣ ਲੱਗੇ ਦੇਖਦੇ ਹਾਂ ਤਾਂ ਰੇਟ ਕੀ ਆ, ਨਾ ਮੈਂ ਤਾਂ ਨਾ ਸਮੋਕ ਕਰਦਾ ਨੀ ਵੇ, ਉਹ ਸਮੋਕ ਦਾ ਪੈਕ ਵੀ ਮੇਰਾ 20-25 ਰੁਪਏ ਦਾ ਹੋਣਾ, ਉਹ ਚੱਕ ਦਿੰਦੇ ਫਟਾਫਟ ਜਾ ਕੇ, ਤੇ ਹੁਣ ਜੇ 5-4 ਦਾ ਟੈਕਸ ਵਧਿਆ ਉਹਨਾਂ ਤੋਂ ਅਸੀਂ ਸਰਵਿਸ ਮੰਗੀਏ, ਭਾਈ ਸਾਨੂੰ ਸਰਵਿਸ ਦਿਓ, ਠੀਕ ਆ ਟੈਕਸ ਵਧਾ ਤਾ, ਸਾਨੂੰ ਸਰਵਿਸ ਚਾਹੀਦੀਆਂ। ਵਾਹਨ ਹੈਗਾ, ਵਾਹਨ ਤਾਂ ਬ੍ਰਹਮਟਨ ਦਾ ਮਿਸਾਗਾ ਨਾਲ ਮਿਸਾਗਾ ਤੇ ਬ੍ਰਹਮਟਨ ਮੌਸਮ ਨਹੀਂ ਹੈਗਾ, ਐਵੇਂ ਕਹਿਣ ਜੋ ਮਰਜ਼ੀ ਆਪਾਂ ਕਹੀ ਜਾਈਏ, ਕੰਪੇਅਰ ਕਰਨਾ ਵਾਹਨ ਨਾ ਕਰੀਏ ਅਸੀਂ,
0: ਸਹੀ ਗੱਲ ਹੈ।
4: ਤੇ ਬਾਕੀ ਦੂਸਰਾ ਇਹ ਆ ਸਾਡਾ ਆਪਦਾ ਕੀ ਹਾਲ ਆ, ਅਸੀਂ ਆਪਦਾ ਘਰ ਸੁਧਾਰਦੇ ਨੀ, ਆਹ ਦੇਖੋ ਭਾਈ ਸਭ ਕਹਿੰਦੇ ਸ਼ਰਟ ਉੱਥੇ ਕਰਾ ਕੇ ਕਿਸੇ ਕੁੱਤਿਆਂ ਦੀ ਜਾਂਦੇ ਆ, ਉਹ ਅਸੀਂ ਚੱਕਦੇ ਨੀ, ਅਸੀਂ ਕਹਿੰਦੇ ਜੀ ਉਹ ਫਲਾਨਾ ਖੜੋਕਾ ਜੀ ਉਹ ਗੰਦਾ, ਉਹ ਰਿਪਲੇਸ ਕਰ ਦਿਓ, ਠੀਕ ਆ ਉਹ ਗੰਦ ਹੈਗਾ ਜਦੋਂ ਕੱਢ ਦਿਓ, ਜਿਹੜਾ ਪੋਲੀਟੀਸ਼ਨ ਗੰਦਾ ਹੈਗਾ ਉਹਨੂੰ ਖੇਡ ਲਈ ਥੋੜਾ ਜਿਹਾ ਅਸੀਂ ਆਪਦੇ ਆਪ ਨੂੰ ਹਰੇ ਚੌਲ ਸਕਦੀਆਂ, ਮੈਨੂੰ ਬੜੀਆਂ ਬੋਲਾਂ ਵਧੀਆ ਲੱਗਦਾ, ਅਸੀਂ ਆਪਦਾ ਸੁਧਾਰਦੇ ਨੀ, ਅਸੀਂ ਪੋਲੀਟੀਸ਼ਨ ਨੂੰ ਸੁਧਾਰਨ ਤੱਕ ਲੈਂਦੇ ਹਾਂ, ਥੋੜਾ ਬਹੁਤਾ ਅਸੀਂ ਆਪਦੇ ਘਰ ਤੋਂ ਪਹਿਲਾਂ ਸ਼ੁਰੂ ਕਰੀਏ, ਅਸੀਂ ਨਾ ਤਾਂ ਪ੍ਰੋਪਰ ਕੱਟਣਾ, ਨਾ ਅਸੀਂ ਗਰਵੇ ਪਾਇਲ ਪ੍ਰੋਪਰ ਕਰਨਾ, ਉਹਦੇ ਵੱਲੋਂ ਗੱਤੇ ਵਿੱਚ ਗਰਵੇ ਵਾਲੇ ਤੁਨੇ ਪਏ ਹੁੰਦੇ ਆ, ਤੇ ਗਰਵੇ ਵਾਲਾ ਰੀਸਾਈਕਲ ਚ ਪਿਆ ਹੁੰਦਾ, ਫੂਡ ਵੇਸਟ ਉਹਦੇ ਗਰਵੇਸ ਤੇ ਆਉਂਦਾ, ਕੋਈ ਸਾਡੀ ਕੋਈ ਹੈ ਅਸੀਂ ਕਿਸੇ ਪੱਖੋਂ ਤੇ, ਦੂਜੇ ਸਿਟੀਆਂ ਜਾ ਕੇ ਦੇਖੋ ਉਹ ਸਿਟੀਜਨ ਵੀ ਉਹ ਪ੍ਰੋਪਰ ਚੱਲਦੇ ਆ, ਫਿਰ ਅਸੀਂ ਕਹਿੰਦੇ ਸਾਨੂੰ ਗਾਲਾਂ ਕਰਦੇ, ਉਹਰੇ ਜੇ ਕਰਦੇ ਆ ਉਹ ਕਰਦੇ ਆ, ਤੇ ਐਨੀ ਵੇ ਥੈਂਕ ਯੂ ਸੋ ਮਚ ਟੇਕਿੰਗ ਮਾਈ ਕਾਲ ਐਂਡ ਗੋ ਕੈਨੇਡਾ ਗੋ, ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਕਿਰਪਾਲ ਭਾਜੀ, ਹੁਣ ਅਦਾ ਇਹ ਹੈ ਵੀ ਸਾਨੂੰ ਆ ਜਿਹੜਾ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਪਵੇਗਾ, ਹਰ ਇੱਕ ਨੂੰ ਆ ਜਿਹੜਾ ਜ਼ਿੰਮੇਵਾਰ ਬਣਨਾ ਪਵੇਗਾ, ਤਾਂ ਹੀ ਕੋਈ ਸਿਟੀ ਦਾ ਕੋਈ ਜਗ੍ਹਾ ਦਾ ਸੁਧਾਰ ਆ ਜਿਹੜਾ ਹੋ ਸਕਦਾ। ਕਮਲਜੀਤ ਭਾਜੀ, ਸਤਿ ਸ੍ਰੀ ਅਕਾਲ
5: ਜੀ। ਸਤਿ ਸ੍ਰੀ ਅਕਾਲ ਜੀ, ਦੇਖੋ ਜੀ ਹੁਣ ਪੀੜ੍ਹੀ ਥੱਲੇ ਸੋਟਾ ਤਾਂ ਅਸੀਂ ਮਾਰ ਲਈਏ, ਪਰ ਸਿਟੀ ਦੇ ਪੀੜ੍ਹੀ ਥੱਲੇ ਸੋਟਾ ਕੌਣ ਮਾਰੂ?
0: ਉਹ ਆਪਾਂ ਹੀ ਮਾਰਨਾ ਜੀ ਜਦੋਂ ਇਲੈਕਸ਼ਨ ਆਉਂਦੀਆਂ ਨੇ,
5: ਮਾਰਨਾ ਨਾ ਹੋਰ ਨਾ। ਸੋ ਇਸ ਕਰਕੇ ਗੱਲ ਉਹ ਮੇਰੇ ਖਿਆਲ ਦੇ ਨਾਲ ਜਿਹੜੀਆਂ ਰਿਐਲਿਟੀ ਆ ਉੱਤੇ ਸਾਨੂੰ ਦੇਣਾ ਪੈਂਦਾ, ਸਿਟੀ ਟਿਕਟਾਂ ਵੀ ਦਿੰਦੀ ਹੈ ਨਾ, ਪੇ ਫੋਰ ਇਟ, ਹਨਾ, ਇਹੀ ਹੈ ਨਾ। ਹੁਣ ਦੇਖੋ ਟੈਕਸ ਜਿਹੜਾ ਆ ਹਰ ਇੱਕ ਪ੍ਰੋਵਿੰਸ ਆ ਚਾਹੇ ਦੁਨੀਆਂ ਵਿੱਚ ਕੋਈ ਵੀ ਕੰਟਰੀ ਆ ਉੱਥੇ ਵਧਾਉਂਦੀ ਆ
0: ਜੀ।
5: ਪਰ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਸਾਨੂੰ ਉਹਨਾਂ ਦੀਆਂ ਸਰਵਿਸ
0: ਨਹੀਂ ਮਿਲਦੀਆਂ। ਸਹੀ ਗੱਲ।
5: ਹੁਣ ਬਾਈ ਜੀ ਪਹਿਲਾਂ ਸਨੋਹ ਦੀ ਗੱਲ ਕਰਕੇ ਗਏ ਆ, ਹੁਣ ਕ੍ਰੈਸ਼ਨ ਦੇ ਵਿੱਚ ਤਾਂ ਸਨੋਹ ਚੱਕਦੇ ਨੀ ਕਦੀ ਵੀ ਇਹ, ਔਰ ਜਿਸ ਬੰਦੇ ਨੇ ਕ੍ਰੈਸ਼ਨ ਦੇ ਵਿੱਚੋਂ ਬਾਹਰ ਮੇਨ ਰੋਡ ਤੇ ਨਿਕਲਣਾ ਉੱਥੇ ਐਡਾ ਵੱਡਾ ਉਹ ਬੰਨ ਜਿਹਾ ਬਣਾ ਜਾਂਦੇ ਆ ਜਾ ਕੇ ਚੱਕਦੇ ਉਹ, ਉੱਥੇ ਹੀ ਗੱਡੀਆਂ ਫਸੀਆਂ ਹੁੰਦੀਆਂ, ਬੰਦਾ ਘਰੋਂ ਤਾਂ ਨਿਕਲਿਆ ਉਹਦਾ ਜਾ ਕੇ ਉੱਥੇ ਗੱਬੇ ਜਾ ਕੇ ਫਸ ਜਾਂਦਾ ਫਿਰ ਜਾ ਕੇ। ਹੁਣ ਸਾਡਾ ਜਿਹੜਾ ਟੈਕਸ ਆ ਉਹ ਜਾਂਦਾ ਜਾਂਦਾ ਕਿਤੇ ਭਾਫੇ ਸਾਹਮਣੇ ਬਿਲਡਿੰਗ ਦਾ ਰੌਲਾ ਪੈ ਰਿਹਾ ਨਾ ਉੱਥੇ $40-50 million ਦਾ
0: ਜੀ ਜੀ।
5: ਤੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਆਪਣੇ ਘਰੇ ਵੋਟਾਂ ਪੈਣੀਆਂ ਕਿੰਨੀਆਂ ਗਈਆਂ, ਬਹੁਤ ਥੋੜਾ ਜਿਹਾ ਦੂਜਾ ਦੀ ਵੋਟਾਂ ਦੀ ਪਰਸੈਂਟੇਜ ਹੈਗੀ ਆ, ਤੇ ਜਿੰਨੇ ਵੀ ਬੰਦੇ ਭਾਈ ਵੋਟਾਂ ਹੈਗੀਆਂ ਆਪਣੇ ਬਜ਼ੁਰਗਾਂ ਨੂੰ ਆਪਣੇ ਘਰੇ ਬਹਿ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰੋ ਤੇ ਐਸ਼ਕੀ ਚੇਂਜ ਲੈ ਕੇ ਆਈਏ, ਤੇ ਨਹੀਂ ਤੇ ਟੈਕਸ ਦੇਈ ਚਲੋ ਪ੍ਰੋਪਰਲੀ ਟੈਕਸ ਕਿੱਥੇ ਦੀ ਕਿੱਥੇ ਪਹੁੰਚ ਗਿਆ ਪਰ ਤੁਸੀਂ ਦੇਖ ਲਓ ਤੁਸੀਂ। ਫਿਰ ਇਹ ਨੀ ਕਿਹਾ ਵੀ ਅਸੀਂ ਜਿਹੜਾ ਉਹ ਘਰ ਦੇ ਮੋਹਰੇ ਡਰਾਈਵਰ ਦੇ ਮੋਹਰੇ ਬੰਨ ਬਣਾ ਦਿੰਦੇ ਆ ਜਿਹੜੇ ਸਲੋਹ ਆ ਟਰੱਕਾਂ ਦਾ ਉਹ ਅਸੀਂ ਚੱਕ ਦਿਆ ਕਰਾਂਗੇ, ਉਹ ਬੰਦਾ
0: ਕੰਪੈਰੀਜ਼ਨ ਕਰਨਾ ਚਾਹੀਦਾ ਤੇ ਮੇਜਰ ਦੋ ਤਿੰਨ ਕਿਹੜੇ ਤੁਹਾਨੂੰ ਲੱਗੇ ਵੀ ਵਾਹਨ ਦੇ ਵਿੱਚ ਹੋ ਰਹੇ ਨੇ ਵੀ ਸਾਡੇ ਜਿਹੜੇ ਬ੍ਰੈਂਪਟਨ ਦੇ ਵਿੱਚ ਉਹ ਨਹੀਂ ਚੀਜ਼ਾਂ ਹੋ ਰਹੀਆਂ?
5: ਉਹਦੇ ਵਿੱਚ ਦੇਖੋ ਜੀ ਅਸੀਂ ਤੇ ਪਹਿਲਾਂ ਜਦੋਂ ਤੁਸੀਂ ਵਾਹਨ ਦੇ ਵਿੱਚ ਜਾਂਦੇ ਹੋ ਤੁਹਾਨੂੰ ਪਲਾਜ਼ੇ ਡਿਫਰੈਂਟ ਟਾਈਪ ਦੇ ਲੱਗਦੇ ਆ, ਖੁੱਲੀਆਂ ਖੁੱਲੀਆਂ ਇੰਟਰਸਾਂ ਤੇ ਸਾਰਾ ਕੁਛ ਘਰਾਂ ਦੀ ਜਿਹੜੀ ਬਣਤਰ ਆ ਉਹ ਤੁਸੀਂ ਦੇਖ ਲਓ। ਠੀਕ ਹੈ ਸਾਡੇ ਬਹੁਤ ਸਾਰੇ ਬੰਦੇ ਇਹੋ ਜਿਹੇ ਵੀ ਹੈਗੇ ਆ ਵੀ ਜਿਹੜੇ ਘਾਹ ਵਗੈਰਾ ਮੋਹਰੋਂ ਨਹੀਂ ਕੱਢਦੇ ਪਰ ਸਿਟੀਜ਼ਨ ਦੂਜਾ ਕਰੇ ਉਹ ਹੈ, ਬੇਸਮੈਂਟਾਂ ਦਾ ਪੁੱਕੜਾਂ ਗੋ ਅਸੀਂ ਬੰਦੇ ਰੱਖਿਓ ਆ ਤੇ ਉੱਥੇ ਪਾਰਕਿੰਗ ਮਿਲਣੀ ਨੀ ਤੇ ਸਿੱਧੀ ਕਾਰਵਾਈ ਕਰੇ। ਜਿਹੜਾ ਬੰਦਾ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਸਿਟੀ ਆਪਣੇ ਆਪ ਉਹਨੂੰ ਪੇ ਫਾਈਨ ਕਰੇ, ਪਰ ਸਿਟੀ ਦੇ ਕੌਣ ਪੁੱਛੇ ਫਿਰ ਸਿਟੀ ਦੀ ਜਵਾਬਦਾਰੀ ਕਿੱਥੇ ਆ? ਤੇ ਇਹ ਜਿਹੜੇ ਬੰਦੇ ਆ ਕੇ ਨਾ ਕਹਿੰਦੇ ਅਸੀਂ ਤੁਹਾਡੀ ਭਾਸ਼ਾ ਜਾਣਦੇ ਹਾਂ ਅਸੀਂ ਤੁਹਾਡੀ ਕਮਿਊਨਿਟੀ ਦੇ ਪਿੱਛੇ ਵਾ, ਇਹ ਕੁਛ ਨੀ ਕਮਿਊਨਿਟੀ ਕਮਿਊਨਿਟੀ ਦਾ ਕੋਈ ਹਿਸਾਬ ਨੀ ਆ, ਇਹ ਡਮਰੂ ਵਜਾਉਣੇ ਵਾਲੇ ਸ਼ੋਸ਼ਣੇ ਰੱਖੇ ਆ ਉਹਨਾਂ ਨੇ ਉੱਥੇ ਲਿਜਾ ਕੇ, ਇਹ ਗੱਲ ਨੀ ਕਰ ਸਕਦੇ ਬੰਦੇ ਇਹ ਜਾ ਕੇ ਅਸੀਂ ਰਾਜਾ ਦੇ ਲਿਆ ਕੇ ਉਹਨੂੰ ਪਕੌੜੇ ਸਿਖਾ ਲਏ ਏਦਾਂ ਗੱਲ ਹੈ ਜਾਂ ਆਹ ਬਾਰ ਬੀਕੂ ਤੇ ਚਲ ਗਏ, ਤੇ ਜੇ ਏਦਾਂ ਕਰਨਾ ਤਾਂ ਕਰੀ ਚਲੋ ਕਮਾ ਕਮਾ ਕੇ ਇਹਨਾਂ ਨੂੰ ਦੇਈ ਚਲੋ, ਤੇ ਬਾਕੀ ਰੇਡੀਓ ਤੇ ਆ ਗਏ ਇੱਥੇ ਗੱਲਬਾਤ ਕਰ ਲਈ ਮੁੜ ਕੇ ਚਲ ਗਏ ਆਪਣੇ ਆਪਣੀ ਫਸਟ ਝਾੜੀ ਦਾ ਨਿਕਲ ਕੇ ਜਾ ਕੇ, ਤੇ ਇਹ ਚੇਂਜ ਲਿਆਣੀ ਆ ਤੇ ਹਰ ਇੱਕ ਬੰਦੇ ਹੁਣ ਆਪਾਂ ਇਹ ਗੱਲ ਕਹਿ ਰਹੇ ਹਾਂ ਭਾਈ ਦੂਜਾ ਕਰੋ। ਬਾਕੀ ਅਮਰੀਕ ਸਿੰਘ ਜੀ ਉਹ ਜਿਹੜੇ ਬੰਦੇ ਨਾ ਆਪਣੇ ਘਰ ਦੇ ਉੱਤੇ ਕਰਵਾ ਲਏ ਆ ਮੇਰੇ ਕੋਲ ਹੈਗੀ ਇੱਕ ਟੇਪ ਲਾਣੇ, ਮੈਂ ਤੁਹਾਨੂੰ ਲਾਉਣੀ ਦੱਸ ਦੂੰਗਾ ਕਿੱਦਾਂ ਮੈਂ ਤੁਹਾਡਾ ਕਾਲ ਕਰਦਾ ਤੁਹਾਨੂੰ ਬਾਅਦ ਵਿੱਚ, ਠੀਕ ਆ ਉਹ ਟੇਪ ਲਾਉਣੀ ਆ ਜੀ ਤੁਹਾਨੂੰ ਦੱਸੂਗਾ ਕੀ ਕੰਮ ਕਰਨਾ ਜਿਹੜਾ ਕਿਹੜੇ ਉਹ ਕੁੱਤੇ ਵਾਲਾ ਜੰਗਲ ਪਾਣੀ ਚੱਕ ਲੈਣੀ ਲਿਆ ਕੇ ਜੀ। ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ।
0: ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਕਮਲਜੀਤ ਭਾਜੀ, ਸੋ ਸੋਲੂਸ਼ਨ ਵੀ ਦੱਸਤਾ ਪਰ ਮੈਨੂੰ ਇਹ ਲੱਗਦਾ ਵੀ ਆਪੋ ਆਪਣੀ ਜ਼ਿੰਮੇਵਾਰੀ ਆ ਜਿਹੜੀ ਸਾਨੂੰ ਹਰ ਇੱਕ ਨੂੰ ਆ ਜਿਹੜੀ ਸਮਝ ਨਹੀਂ ਪਵੇਗੀ। ਸੋ ਕੁਛ ਕੁ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਕਿਉਂਕਿ ਹੁਣ ਇਸ ਵਾਰ ਜਿਹੜਾ ਮਾਹੌਲ ਕਾਫੀ ਗਹਿਮਾ ਗਹਿਮੀ ਵਾਲਾ ਹੋਵੇਗਾ ਸਾਰਿਆਂ ਨੂੰ ਪਤਾ, ਜਿਹੜੀ ਇਸ ਟਾਈਮ ਓਨਟਾਰੀਓ ਦੇ ਵਿੱਚ ਮਿਊਂਸੀਪਲ ਇਲੈਕਸ਼ਨਸ ਹੈ ਜਿਹੜੇ ਅਕਤੂਬਰ ਦੇ ਵਿੱਚ ਆ ਰਹੀਆਂ ਨੇ, ਬਹੁਤ ਸਾਰੇ ਦਿਗਜ ਸ਼ਖਸੀਅਤਾਂ ਉੱਤਰ ਰਹੀਆਂ ਨੇ, ਕਈ ਆ ਜਿਹੜੇ ਨਹੀਂ ਦੁਬਾਰਾ ਰੀਇਲੈਕਟ ਕਰ ਰਹੇ, ਸ਼ਾਇਦ ਉਹਨਾਂ ਨੂੰ ਜ਼ਮੀਨੀ ਹਕੀਕਤ ਬਾਰੇ ਪਤਾ ਹੋਵੇਗਾ। ਸੋ ਬਹੁਤ ਕੁਛ ਚੱਲ ਰਿਹਾ ਪਰ ਸਮੇਂ ਸਮੇਂ 'ਤੇ ਆਪਾਂ ਉਸ ਦੀ ਗੱਲਬਾਤ ਕਰਦੇ ਰਹਾਂਗੇ, ਤੁਹਾਨੂੰ ਜਾਗਰੂਕ ਸੁਚੇਤ ਕਰਦੇ ਰਹਾਂਗੇ, ਅਤੇ ਜਿਹੜੇ ਜਿਹੜੇ ਕੌਂਸਲਰ ਆ ਜਿਹਨਾਂ ਨੂੰ ਈਮੇਲਾਂ ਭੇਜੀਆਂ ਜੇ ਉਹ ਆ ਜਾਂਦੇ ਉਹ ਵੀ ਦੱਸਾਂਗੇ, ਜਿਹੜੇ ਨਹੀਂ ਆਉਂਦੇ ਉਹ ਵੀ ਤੁਹਾਡੇ ਨਾਮ ਤੁਹਾਡੇ ਨਾਲ ਉਹਨਾਂ ਦੇ ਨਾਮ ਅਸੀਂ ਸਾਂਝੇ ਕਰਾਂਗੇ। ਸੋ ਸਟੂਡੀਓ ਨੰਬਰ 905-673-3337 ਆਓ ਫਿਰ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉੱਧਰ ਚੱਲਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਦੋ ਕੁ ਸਟੋਰੀਜ਼ ਆ ਜਿਹੜੀਆਂ ਕਵਰ ਕਰਨੀਆਂ ਉਹਦੇ 'ਤੇ ਤੁਹਾਡੇ ਵਿਚਾਰ ਲਵਾਂਗੇ। ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਵੱਲੋਂ ਆ ਜਿਹੜਾ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ, ਐਨੂਅਲ ਸੇਫਟੀ ਐਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ ਕਰਾਉਣੇ ਚਾਹੁੰਦੇ ਹੋ, ਟਰਾਂਸਮਿਸ਼ਨ ਡਿਫ ਹੈ ਜਿਹੜਾ ਉਹ ਰੀਬਿਲਟ ਕਰਾਉਂਦੇ ਨੇ ਕਰਦੇ ਨੇ, ਡੀ ਪੀ ਐਸ ਸਿਸਟਮ ਹੈ ਜਿਹੜਾ ਰਿਪੇਅਰ ਕਰਾਉਣਾ ਚਾਹੁੰਦੇ ਹੋ, ਗੱਲ ਕੀ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਕੋਈ ਵੀ ਟਰੱਕਾਂ ਟਰੇਲਾਂ ਦਾ ਕੰਮ ਕਰਾਉਣਾ ਤੁਸੀਂ ਚਲੇ ਜਾਇਓ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਇੱਕ ਤਾਂ ਕੰਮ ਕੁਆਲਿਟੀ ਦਾ ਕੀਤਾ ਜਾਂਦਾ ਪਲੱਸ ਉੱਤੋਂ ਦੀ ਜਿਹੜਾ ਮੁਰੰਮਤ ਦਾ ਖਰਚਾ ਆ ਬਿਲਕੁਲ ਵਾਜਬ ਹੈ। ਤੁਸੀਂ ਜੀ ਟੀ ਏ ਦੇ ਵਿੱਚ ਸ਼ੋਪ ਰਾਊਂਡ ਕਰ ਲਿਓ, ਫਿਰ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਤੋਂ ਬੰਦਾ ਸ਼ੋਪ ਰਾਊਂਡ ਕਰਦਾ ਵੀ ਉੱਥੇ ਕਿੰਨੇ ਲੱਗਣਗੇ ਅਤੇ ਉੱਥੇ ਕਿੰਨੇ ਲੱਗਣਗੇ, ਯੂ ਵਿਲ ਬੀ ਅਮੇਜ਼ਡ। ਹਾਂਜੀ, ਸੋ 519 490 ਕਾਰਡ 5194009061 ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਲਿਓ। ਪ੍ਰੋਗਰਾਮ ਦਾ ਹਵਾਲਾ ਦੇ ਦਿਓ। ਜਿਹੜੀ ਪੀ ਐਮ ਇੰਸਪੈਕਸ਼ਨ ਹੁੰਦੀ ਹੈ ਉਹ ਕੰਪਲੀਮੈਂਟਰੀ ਜਾਂ ਫਰੀ ਆਫ ਕੋਸਟ ਹੈ ਜਿਹੜੀ ਉਹ ਤੁਹਾਨੂੰ ਕੀਤੀ ਜਾਵੇਗੀ। ਅਤੇ ਦੋਸਤੋ ਭੰਗੜਾ ਤੁਸੀਂ ਜੁਆਇਨ ਕਰਨਾ ਤਾਂ ਫਿਰ ਦਾ ਭੰਗੜਾ ਅਕੈਡਮੀ ਬੜੇ ਮਾਣ ਦੇ ਨਾਲ ਹੈ ਜਿਹੜੇ ਤੁਹਾਨੂੰ ਅਸੀਂ ਇਸ ਅਕੈਡਮੀ ਦਾ ਰੈਕਮੈਂਡ ਕਰਦੇ ਹਾਂ। ਰੈਕਮੈਂਡ ਇਸ ਕਰਕੇ ਕਿਉਂਕਿ ਜਦੋਂ ਸਾਨੂੰ ਜ਼ਮੀਨੀ ਹਕੀਕਤ ਪਤਾ ਹੁੰਦੀ ਹੈ, ਗਰਾਊਂਡ ਰਿਐਲਿਟੀ ਪਤਾ ਹੁੰਦੀ ਹੈ, ਕਿਸੇ ਬਿਜ਼ਨਸ ਬਾਰੇ ਕਿਹੋ ਜਿਹੀ ਸਰਵਿਸ ਦਿੱਤੀਆਂ ਜਾ ਰਹੀਆਂ ਨੇ, ਕਿਹੋ ਜਿਹਾ ਖਾਸ ਤੌਰ 'ਤੇ ਜਦੋਂ ਬੱਚਿਆਂ ਦੀ ਗੱਲ ਤੁਰਦੀ ਹੈ, ਅਤੇ ਉਹਦੇ 'ਤੇ ਦੋਸਤੋ ਜ਼ੀਰੋ ਕੰਪਰੋਮਾਈਜ਼ ਕਰੋ, ਜ਼ੀਰੋ ਕੰਪਰੋਮਾਈਜ਼। ਜਿੱਥੇ ਤੁਹਾਨੂੰ ਲੱਗਦਾ ਵੀ ਸਰਵਿਸ ਨਹੀਂ ਵਧੀਆ, ਉੱਥੇ ਬਿਲਕੁਲ ਵੀ ਆਪਣੇ ਬੱਚੇ ਨਾ ਭੇਜੋ। ਦਾ ਭੰਗੜਾ ਅਕੈਡਮੀ, ਦਾ ਭੰਗੜਾ ਅਕੈਡਮੀ ਇੱਕ ਵਾਰ ਤੁਸੀਂ ਜੁਆਇਨ ਕਰਿਓ, ਆਪਣੇ ਬੱਚਿਆਂ ਨੂੰ ਭੇਜਿਓ। ਤੁਸੀਂ ਆ ਜਿਹੜੇ ਆਪ ਕਹੋਗੇ ਵੀ ਆਹ ਅਸੀਂ ਡਿਸੀਜਨ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਲਿੱਤਾ। ਸੋ ਪਹਿਲਾਂ ਤਾਂ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ ਜੋਤ ਹੋਣਾ ਦਾ, 6475077672, 647-5776-7272। ਭਾਵੇਂ ਤੁਸੀਂ ਬੱਚਿਆਂ ਨੂੰ ਸਿਖਾਉਣਾ ਜਾਂ ਫਿਰ ਤੁਸੀਂ ਆਪ ਸਿੱਖਣਾ ਚਾਹੁੰਦੇ ਹੋ, ਸੋ ਇਹਨਾਂ ਕੋਲ ਹਰ ਇੱਕ ਏਜ ਗਰੁੱਪ ਦੀਆਂ ਕਲਾਸਿਸ ਆ ਜਿਹੜੀਆਂ ਉਹ ਚੱਲਦੀਆਂ ਪਈਆਂ। ਦਾ ਭੰਗੜਾ ਅਕੈਡਮੀ ਸਮਰ ਕੈਂਪ ਹੈ ਜਿਹੜਾ ਉਹ ਜੁਲਾਈ ਦੇ ਅਗਲੇ ਹਫ਼ਤੇ ਤੋਂ ਮੇਰੇ ਖਿਆਲ ਸ਼ੁਰੂ ਹੋ ਜਾਣਾ। ਉਹਦੇ ਬਾਬਤ ਹੋਰ ਜਾਣਕਾਰੀ ਲੈਣੀ ਹੈ, ਬੱਚੇ ਬਿਜ਼ੀ ਰਹਿਣਗੇ, ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਵਿਰਸੇ ਦੇ ਨਾਲ ਜੁੜਨਗੇ, ਪਲੱਸ ਜਿੰਨੇ ਵੀ ਇੰਸਟਰਕਟਰਸ ਹੈ ਜਿਹੜੇ ਉੱਥੇ ਸਿਖਾਉਂਦੇ ਨੇ ਉਹ ਬਹੁਤ ਵਧੀਆ ਅਹੁਦਿਆਂ 'ਤੇ ਹੈ, ਪੋਜੀਸ਼ਨਾਂ 'ਤੇ ਕੰਮ ਕਰੇ ਆ, ਕੋਈ ਮੈਡੀਕਲ ਸਕੂਲ ਦੇ ਵਿੱਚ, ਕੋਈ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ। ਉਹ ਤੁਹਾਡੇ ਬੱਚਿਆਂ ਨੂੰ ਵੀ ਗਾਈਡ ਕਰਨਗੇ ਵੀ ਜੇ ਤੁਹਾਡਾ ਇੱਧਰਲੇ ਪਾਸੇ ਇੰਟਰਸਟ ਹੈ ਤਾਂ ਤੁਹਾਨੂੰ ਆ ਜਿਹੜਾ ਕਿਹੜਾ ਪਾਥ ਫੋਲੋ ਕਰਨਾ ਪੈ ਚਾਹੀਦਾ ਹੈ। ਸੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਸ਼ਾਇਦ ਬੱਚੇ ਪੇਰੈਂਟਸ ਦੀ ਗੱਲ ਉਨੀ ਨਹੀਂ ਮੰਨਦੇ ਪਰ ਜਿੰਨੀ ਆਪਣੇ ਇੰਸਟਰਕਟਰ ਦੀ ਗੱਲ ਮੰਨਦੇ ਹੁੰਦੇ ਹੈ। ਸੋ ਇੰਟਰਸਟ ਹੈ ਜਿਹੜਾ ਬੱਚਿਆਂ ਦਾ ਨਾਲੇ ਪਤਾ ਚੱਲਦਾ। ਸੋ ਦਾ ਭੰਗੜਾ ਅਕੈਡਮੀ ਨੰਬਰ ਇੱਕ ਵਾਰ ਫਿਰ 6475077672, 6475077672। ਦਾ ਭੰਗੜਾ ਅਕੈਡਮੀ ਦੇ ਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਆਓ ਫਿਰ ਹੁਣ ਥੋੜੀ ਦੇਰ ਚੱਲਦੇ ਹੈਂ ਹੈਡਲਾਈਨਸ ਵੱਲ।

0: ਜੀ ਹਾਂ ਦੋਸਤੋ, ਆਓ ਫਿਰ ਹੁਣ ਚੱਲਦੇ ਹਾਂ ਕੈਨੇਡਾ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ, ਕੀ ਕੁਝ ਆ ਜਿਹੜਾ ਵਾਪਰ ਰਿਹਾ ਤੇ ਦੀਨ ਦੁਨੀਆਂ ਦੇ ਵਿੱਚ ਵੀ ਕੀ ਅਪਡੇਟਸ ਹੈ। ਇਸ ਟਾਈਮ ਆ ਜਿਹੜਾ ਫੈਡਰਲ ਕੋਰਟ ਤੋਂ ਜਿਹੜੀ ਖਬਰ ਆ ਰਹੀ ਹੈ, ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਕਹਿੰਦੇ ਵੀ ਇਸ ਟਾਈਮ ਜਿਹੜੇ ਕੋਰਟਸ ਦੇ ਵਿੱਚ ਜਿਹੜੇ ਕੇਸਿਸ ਪਹੁੰਚ ਰਹੇ ਨੇ ਇਮੀਗ੍ਰੇਸ਼ਨ ਦੇ ਰਿਲੇਟਡ, ਉਹਨਾਂ ਦੀ ਤਾਦਾਦ ਬਹੁਤ ਵੱਡੀ ਵੱਧ ਚੁੱਕੀ ਹੈ ਤੇ 2026 ਦੇ ਵਿੱਚ ਤਕਰੀਬਨ 30,000 ਫਾਈਲਸ ਆ ਜਿਹੜੀਆਂ ਬੈਕਲੌਗ ਦੇ ਵਿੱਚ ਪਈਆਂ ਹੋਈਆਂ, ਜਿਸ ਕਰਕੇ ਉਹਨਾਂ ਦਾ ਪ੍ਰੋਸੈਸਿੰਗ ਟਾਈਮਸ ਹੈ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਹਾਲਾਂਕਿ ਆ ਜਿਹੜਾ ਇੱਕ ਸੀਗਾ ਵੀ 48 ਘੰਟੇ ਦੇ ਵਿੱਚ ਜਿਹੜੇ ਡਾਕੂਮੈਂਟਸ ਹੈ ਜਿਹੜੇ ਉਹ ਪ੍ਰੋਸੈਸ ਕੀਤੇ ਜਾਣਗੇ, ਹੁਣ ਉਹਨਾਂ ਡਾਕੂਮੈਂਟਸ ਨੂੰ ਪ੍ਰੋਸੈਸ ਕਰਨ ਵਾਸਤੇ ਫੈਡਰਲ ਕੋਰਟ ਨੂੰ ਹੈ ਜਿਹੜਾ ਤਕਰੀਬਨ ਕਈ ਹਫ਼ਤੇ, 4 ਤੋਂ 8 ਹਫ਼ਤਿਆਂ ਦਾ ਟਾਈਮ ਹੈ ਜਿਹੜਾ ਇਹ ਲੱਗ ਰਿਹਾ। ਅਤੇ ਉੱਥੇ ਹੀ ਕੰਜ਼ਰਵੇਟਿਵਸ ਵੱਲੋਂ ਹੈ ਜਿਹੜਾ ਪੋਲੀਟੀਕਲ ਪਾਰਟੀ ਜਿਹੜੀ ਹੈ ਉਹਦੇ ਵੱਲੋਂ AI ਦਾ ਇਸਤੇਮਾਲ ਕੀਤਾ ਗਿਆ ਸੀਗਾ, ਇੱਕ ਐਡ ਚੱਲੀ ਸੀਗੀ ਅਤੇ ਐਕਸਪਰਟ ਨੇ ਕਿਹਾ ਵੀ ਇਹ ਕੰਜ਼ਰਵੇਟਿਵ ਹੈ ਜਿਹੜੀ ਸ਼ਾਇਦ ਪਹਿਲੀ ਪਾਰਟੀ ਹੋ ਸਕਦੀ ਹੈ, ਪਰ ਹੋਰ ਜਿਹੜੀਆਂ ਜਿੰਨੀਆਂ ਵੀ ਹੋਰ ਪਾਰਟੀਆਂ ਨੇ ਉਹ ਵੀ ਬਹੁਤ ਜਲਦੀ ਹੈ ਜਿਹੜਾ AI 'ਤੇ ਡਿਪੈਂਡੈਂਟ ਹੋ ਰਹੀਆਂ ਨੇ, ਆਪਣੀਆਂ ਵੀਡੀਓਜ਼ AI ਜਨਰੇਟ ਬਣਾ ਰਹੀਆਂ ਨੇ, ਤਾਂ ਕਿ ਹੈ ਜਿਹੜਾ ਆਪਣੇ ਆਪਣੇ ਜੋ ਪਾਰਟੀ ਦੀਆਂ ਨੀਤੀਆਂ ਨੇ, ਜੋ ਪਾਰਟੀ ਕਹਿਣਾ ਚਾਹੁੰਦੀ ਹੈ, ਉਹਨਾਂ ਨੂੰ ਆਮ ਕੈਨੇਡੀਅਨਸ ਤੱਕ ਹੈ ਜਿਹੜਾ ਪਹੁੰਚਾਇਆ ਜਾਵੇ। ਅਤੇ ਉੱਥੇ ਹੀ ਅਮਰੀਕਾ ਵੱਲੋਂ ਇਰਾਨ ਦੇ ਡਰੋਨ ਅਤੇ ਫੌਜੀ ਟਿਕਾਣਿਆਂ ਦੇ ਉੱਤੇ ਹਵਾਈ ਹਮਲਿਆਂ ਤੋਂ ਬਾਅਦ ਮਿਡਲ ਈਸਟ ਦੇ ਵਿੱਚ ਇਸ ਟਾਈਮ ਤਣਾਅ ਜਿਹੜਾ ਵੱਧ ਗਿਆ। ਜਵਾਬ ਦੇ ਵਿੱਚ ਇਰਾਨ ਨੇ ਬਹਿਰੀਨ ਦੇ ਉੱਤੇ ਆ ਜਿਹੜਾ ਡਰੋਨ ਹਮਲਾ ਕੀਤਾ ਅਤੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਰਸਤਾ ਜਿਹਨੂੰ ਸਟ੍ਰੇਟ ਆਫ ਹਾਰਮੋਜ਼ ਕਹਿੰਦੇ ਆ ਵਿੱਚ ਇੱਕ ਤੇਲ ਟੈਂਕਰ ਦੇ ਉੱਤੇ ਹਮਲਾ ਵੀ ਕੀਤਾ। ਅਮਰੀਕੀ ਫੌਜ ਦਾ ਕਹਿਣਾ ਉਸਨੇ ਇਰਾਨ ਦੇ ਨਿਗਰਾਨੀ ਪ੍ਰਣਾਲੀ, ਡਰੋਨ ਸਟੋਰੇਜ, ਹਵਾਈ ਰੱਖਿਆ ਪ੍ਰਣਾਲੀ ਅਤੇ ਹੋਰ ਕਈ ਫੌਜੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ। ਇਹ ਕਾਰਵਾਈ ਇੱਕ ਵਪਾਰਕ ਜਹਾਜ਼ 'ਤੇ ਹੋਏ ਹਮਲਿਆਂ ਦੇ, ਡਰੋਨ ਹਮਲੇ ਦੇ ਜਵਾਬ ਵਿੱਚ ਕੀਤੀ ਗਈ। ਇਸ ਘਟਨਾ ਤੋਂ ਬਾਅਦ ਸਟੇਟ ਆਫ ਹਾਰਮੋਜ਼ ਦੇ ਵਿੱਚ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਇਹ ਰਸਤਾ ਦੁਨੀਆ ਦੇ ਵੱਡੇ ਹਿੱਸੇ ਦੇ ਕੱਚੇ ਤੇਲ ਦੀ ਸਪਲਾਈ ਲਈ ਬਹੁਤ ਮਹੱਤਵਪੂਰਨ ਹੈ, ਇਸ ਲਈ ਇੱਥੇ ਕੋਈ ਵੀ ਟਕਰਾਅ ਵਿਸ਼ਵ ਤੇਲ ਦੀਆਂ ਕੀਮਤਾਂ ਅਤੇ ਗਲੋਬਲ ਅਰਥ ਵਿਵਸਥਾ 'ਤੇ ਅਸਰ ਪਾ ਸਕਦਾ ਹੈ। ਬ੍ਰੈਂਪਟਨ ਦੇ ਵਿੱਚ ਇਸ ਸਾਲ ਸ਼ੁਰੂਆਤ ਦੇ ਵਿੱਚ 10 ਜਨਵਰੀ ਨੂੰ ਇੱਕ ਹਿੰਸਕ ਕਾਰਜੈਕਿੰਗ ਦਾ ਮਾਮਲਾ ਪੀਲ ਰੀਨਾ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਦੋਸ਼ ਲਗਾਏ ਨੇ। ਘਟਨਾ ਇਹ 10 ਜਨਵਰੀ ਦੀ ਤੜਕਸਾਰ 2:10 ਕੁਈਨ ਸਟਰੀਟ ਈਸਟ ਅਤੇ ਗੋਰਵੇ ਡਰਾਈਵ ਦੇ ਕੋਲ ਵਾਪਰੀ ਸੀਗੀ, ਜਦੋਂ ਇੱਕ ਜੋੜਾ ਆਪਣੀ ਗੱਡੀ ਤੋਂ ਉੱਤਰ ਰਿਹਾ ਸੀ। ਇਸ ਦੌਰਾਨ 2 ਨਕਾਬਪੋਸ਼ ਸ਼ੱਕੀ ਵਿਅਕਤੀ ਹੈ ਜਿਹੜੇ ਉਹ ਉਹਨਾਂ ਨੂੰ ਘੇਰ ਲੈਂਦੇ ਨੇ, ਪੁਰਸ਼ ਦੀ ਕੁੱਟਮਾਰ ਕਰਦੇ ਨੇ ਅਤੇ ਉਹਨਾਂ ਦੀ ਗੱਡੀ ਹੈ ਜਿਹੜੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਪੁਲਿਸ ਮੁਤਾਬਕ ਇੱਕ ਸ਼ੱਕੀ ਨੂੰ ਤਾਂ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਜਿਹੜਾ ਦੂਜਾ ਸੀਗਾ ਉਹ ਫਰਾਰ ਸੀਗਾ। ਪਿਛਲੇ ਹਫ਼ਤੇ ਆ ਜਿਹੜਾ ਵਾਹਨ ਦੇ ਵਿੱਚ ਟਾਰਗੇਟਡ ਸਰਵੇਲੈਂਸ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਤੇ ਹੁਣ ਆ ਜਿਹੜਾ ਕਲਾਈਮੈਕਸ ਨਹੀਂ ਹੁੰਦਾ, ਇੱਕ ਉਹ ਕਲਾਈਮੈਕਸ ਖਬਰ ਦਾ ਇਹ ਹੈ ਵੀ ਦੋਨਾਂ ਦੇ ਜਿਹੜੇ 23 ਸਾਲਾਂ ਦੇ ਮੁਲਜ਼ਮ ਅਤੇ ਜਿਹੜੇ ਡਕੈਤੀ ਦੇ ਭੇਸ ਬਦਲ ਕੇ ਅਪਰਾਧ ਕਰਨ ਦੀ ਨੀਅਤ, ਪੁਲਿਸ ਤੋਂ ਭੱਜਣਾ ਅਤੇ ਖਤਰਨਾਕ ਢੰਗ ਦੇ ਨਾਲ ਗੱਡੀ ਨੂੰ ਚਲਾਉਣਾ ਅਤੇ ਅਪਰਾਧ ਰਾਹੀਂ ਪ੍ਰਾਪਤ ਸੰਪਤੀ ਹੈ ਜਿਹੜੀ ਰੱਖਣ ਸਮੇਤ ਕਈ ਦੋਸ਼ ਲਗਾਏ ਗਏ। ਇੱਕ ਆ ਜਿਹੜਾ ਤੁਸੀਂ ਲਾ ਲਓ ਤਕਰੀਬਨ 6 ਮਹੀਨਿਆਂ ਬਾਅਦ ਫੜਿਆ ਗਿਆ, ਅਤੇ ਹੁਣ ਕੀ ਹੋਇਆ ਦੋਵਾਂ ਨੂੰ ਆ ਜਿਹੜਾ ਜ਼ਮਾਨਤ 'ਤੇ ਆ ਜਿਹੜਾ ਅਤੇ ਕੁਝ ਸ਼ਰਤਾਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ। ਫੜਨ ਦੇ ਵਿੱਚ 6 ਮਹੀਨੇ ਲੱਗ ਗਏ ਇੱਕ ਨੂੰ, ਅਤੇ ਇੱਕਦਮ ਇੱਕ ਦਿਨ ਰਿਹਾ ਅਤੇ ਦੂਸਰੇ ਦਿਨ ਜ਼ਮਾਨਤ ਲੈ ਕੇ ਉਹ ਰਿਹਾਅ ਵੀ ਹੋ ਗਿਆ। ਮੌਂਟਰੀਅਲ ਦੀ ਕੌਨਕੋਡੀਆ ਯੂਨੀਵਰਸਿਟੀ ਦੇ ਵਿੱਚ ਦੋਸਤੋ, ਜਿਹੜੇ ਬਹੁਤ ਪਹਿਲਾਂ ਆਏ ਆ ਉਹਨਾਂ ਨੂੰ ਸ਼ਾਇਦ ਇਸ ਗੋਲੀਕਾਂਡ ਘਟਨਾ ਬਾਰੇ ਪਤਾ ਹੋਵੇ। ਮੌਂਟਰੀਅਲ ਦੀ ਕੌਨਕੋਡੀਆ ਯੂਨੀਵਰਸਿਟੀ ਵਿੱਚ 1992 ਵਿੱਚ ਹੋਏ ਭਿਆਨਕ ਗੋਲੀਕਾਂਡ ਦੇ ਦੋਸ਼ੀ ਵੈਲਰੀ ਫੈਬਰੀਕਾਂਡ ਦੀ 86 ਸਾਲ ਦੀ ਉਮਰ ਵਿੱਚ ਕਿਊਬੈਕ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਹੈ। ਕੈਨੇਡਾ ਦੀ ਕਰੈਕਸ਼ਨਲ ਸਰਵਿਸ ਦੇ ਮੁਤਾਬਕ ਉਸ ਦੀ ਜਿਹੜੀ ਮੌਤ ਹੈ ਕੁਦਰਤੀ ਕਾਰਨਾਂ ਕਰਕੇ ਹੋਈ ਹੈ। 24 ਅਗਸਤ ਨੂੰ 1992 ਦੇ ਵਿੱਚ ਫੈਬਰੀਕਾਂਟ ਹੈ ਜੋ ਉਸ ਸਮੇਂ ਯੂਨੀਵਰਸਿਟੀ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦਾ ਪ੍ਰੋਫੈਸਰ ਸੀਗਾ, ਨੇ ਇੰਜੀਨੀਅਰਿੰਗ ਵਿਭਾਗ ਵਿੱਚ ਗੋਲੀਆਂ ਚਲਾ ਕੇ ਆਪਣੇ ਨਾਲ ਕੰਮ ਕਰਦੇ 4 ਪ੍ਰੋਫੈਸਰਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਇੱਕ ਕਰਮਚਾਰੀ ਨੂੰ ਜ਼ਖਮੀ ਕਰ ਦਿੱਤਾ ਸੀ। ਉਹਨੇ अपने सहकर्मियों के उत्ते अपनी रिसर्च का सहरा चोरी करन दे दोष लगाउंदे ते इसे खुंदक दे विच ए गोलियां चला के उन्हां नूं मौत दे घाट उतार दिता सीगा ते उस वक्त ओह नौकरी तो कढे जाण दा वी सामना कर रहा सीगा। 1993 तो ओह उम्र कैद की सज़ा कट रहा सीगा ते 2020 विच उस दी पैरोल की अर्जी भी है जिहड़ी ओह रद्द कर दित्ती गई सी क्योंकि पैरोल बोर्ड ने कहा सीगा ओह अजे भी अपने किते जुर्म लई पूरी जिम्मेवारी स्वीकार नहीं करदा अते समाज लई खतरा बनिया रह सकदा है। सो दोस्तो अगली खबर जे आपां गल करिए रुख करिए ते ओ है ब्रैम्पटन दे विच शनिवार रात नूं एक भयानक दो वाहनां दी टक्कर होई सी कंट्री साइड ते मकवीन दे एरिया दे विच जिहदे विच एक दी मौत हो गई जदकि पंज होर लोक है जिहड़े ओ गंभीर जख्मी होके हस्पताल पहुँच गए। हादसा इन्ना भयानक सीगा कि एमरजेंसी सेवावां वालियां नूं है जिहड़ा कई लोकां नूं गड्डियां नूं कट के उन्हां नूं बाहर कढ़ना पिया। पर पुलिस ने दस्सिया कि मृतक है जिहड़ा एक पुरश अते बाकी जख्मियों का इलाज है जिहड़ा ओह जारी है। हादसे का कारण की जांच है जिहड़ी कीती जा रही है पर यह शुरुआती रिपोर्टां दे विच आया भी दोनों दे विचो एक गड्डी है जिहड़ी उन्हें जिहड़ा रैड लाइट है जिहड़ी ओह जंप कीती सी। सो यह घटना एक बार फिर सड़क सुरक्षा नूं लैके गंभीर सवाल है जिहड़ी खड़े करदी पई है। तेज रफ्तार लापरवाही जां फिर ध्यान भटकन वर्गे कारण अजिहे हादसिआं नूं दोस्तों जन्म दिंदे आ। इसलिए हर ड्राइवर लई सावधानी दे नाल वाहन चलाउणे आ जिहड़े बहुत जरूरी ने। गर्मी की मैं स्टार्टिंग दे विच गल कीती सी यूरोप विच इस बार रिकॉर्ड तोड़ गर्मी की लहर हुण जानलेवा साबित हो रही है। फ्रांस की सरकार सेहत एजेंसी मुताबक सिर्फ कुछ दिनों दौरान ही लगभग 1000 तो वाधू मौतां जिहड़ियां ने ओह दर्ज कीतियां गईआं ते इन्हां विचों 85% जिहड़ियां मौतां ने ओह 65 साल जां इस तो वध उमर दे लोकां दीआं हन। इस गर्मी की लहर ने सिर्फ फ्रांस ही नहीं जर्मनी हो गया पोलैंड हो गया होर बहुत सारे जिहड़े यूरोप देशां विच वी तापमान दे नवें रिकॉर्ड है जिहड़े ओह बनाए ने। कई थावां ते जिहड़ा पारा गा कहिंदे 40 तो 42 डिग्री सैलसीयस तो भी उपर चल गया जिस करके जंगलां दे विच अग लगन दीआं घटनावां वधीआं ने। आवाजाई कई जगह ते प्रभावित होई है ते बिजली प्रणाली ते वी है जिहड़ा बहुत दबाव है जिहड़ा पिया होया। इस टाइम नासा अपने 22 साल पुराने स्विफ्ट स्पेस टेलीस्कोप है जिहड़ा उन्हूं धरती वल डिगन तो बचाउण लई एक बेहद दिलचस्प अते पहली बार कीते जा रहे बचाव मिशन की तैयारी यह कर रहा। सो मैं इहदे ते थोड़ा जिहा तुहानूं सांझा करना जो साइंस ते टेक्नोलॉजी दे उत्ते बहुत रुचि रखदे ने। इह टेलीस्कोप है दोस्तों 2004 दे विच लॉन्च कीता गया सी ते इसदा मुख जिहड़ा काम है ब्रह्मांड यूनिवर्स दे विच होण वाले बहुत शक्तिशाली गामा रे बस्ट है ते होर स्पेस दीआं जिहड़ियां घटनावां ने उहनां दे अध्ययन करना है। हालिया सूरजी जिहड़ियां गतिविधियां करन है जिहड़ा धरती दे उत्तेला जिहड़ा कह लो माहौल है एटमोसफीयर है उहदे विच काफ़ी चेंजस आईआं जिस करके जिहड़ा टैलीस्कोप है उसका ऑरबिट है जिहड़ा तेजी दे नाल घटन लग्या ते हुण इह धरती दे एटमोसफीयर दे विच दाखिल हो के सड़ जाण दा इहदा खतरा बनिया होया है। इस नूं बचाउण लई नासा ने लगभग $30 मिलियन की एक विशेष रेस्क्यू मिशन है जिहड़ा ओह शुरू किया। एक रोबोटिक है जिहड़ा ओह सैटेलाइट है जिहड़ा जिसका नाम लिंक है जिहड़ा दिता गया ओह स्विफ्ट टेलीस्कोप तक पहुँचेगा उसनू अपने रोबोटिक आर्म्स नाल फड़ेगा ते उसनू ऑर्बिट नू होर उचाई ते जिहड़ा धक्क देवेगा तां जो होर कई सालां तक विज्ञानक सेवावां कर सके। जे इह मिशन सफल रहिंदा है तां इह इतिहास दा पहला अजिहा मिशन होवेगा जिस विच एक पुराने उपग्रह नू अंतरिक्ष विच ही है जिहड़ा बचाया जावेगा। सो दोस्तों हुण एक खबर सांझी करके मैं दो स्टोरीज़ है जिहड़ियां ओह कवर करन जा रहा उहदे ते फिर तुहाडे सवाल लवांगा। एक तो यह है कैनेडा दे विच जिहड़ा फीफा वर्ल्ड कप का जोश है जिहड़ा सिखरां ते है भाजी हुणी गल भी करके गए। देश भर के हज़ारां फुटबाल प्रेमी अपनी टीम का हौसला वधाउण लई है जिहड़ा इकट्ठे होए जदों कनेडा ने नॉकआउट राउंड दे विच ਸਾਊਥ ਅਫਰੀਕਾ ਦਾ ਸਾਹਮਣਾ ਕੀਤਾ। ਟੋਰਾਂਟੋ, ਵੈਨਕੂਵਰ, ਮੌਂਟਰੀਅਲ ਸਮੇਤ ਕਈ ਸ਼ਹਿਰਾਂ ਦੇ ਵਿੱਚ ਫੈਨ ਫੈਸਟ ਅਤੇ ਜਨਤਕ ਥਾਵਾਂ 'ਤੇ ਲੋਕ ਹੈ ਜਿਹੜੇ ਲਾਲ ਚਿੱਟੇ ਝੰਡੇ ਲਹਿਰਾਉਂਦੇ ਅਤੇ ਟੀਮ ਲਈ ਜ਼ੋਰਦਾਰ ਨਾਅਰੇ ਲਗਾਉਂਦੇ ਨਜ਼ਰ ਆਏ। ਇਹ ਮੁਕਾਬਲਾ ਕੈਨੇਡਾ ਲਈ ਇਤਿਹਾਸਿਕ ਸਾਬਤ ਹੋਇਆ। ਸਟੀਫਨ ਯੂਸਟਾਕੀਓ ਨੇ ਇੰਜਰੀ ਟਾਈਮ ਦੇ ਵਿੱਚ ਇੱਕ ਜੇਤੂ ਗੋਲ ਨਾਲ ਜਿੱਤ ਦਵਾਈ ਅਤੇ ਟੀਮ ਪਹਿਲੀ ਵਾਰ ਵਰਲਡ ਕੱਪ ਦੇ ਰਾਊਂਡ ਆਫ 16 ਦੇ ਵਿੱਚ ਪਹੁੰਚ ਗਈ ਹੈ। ਅਤੇ ਹੁਣ ਕੈਨੇਡਾ ਦਾ ਅਗਲਾ ਮੁਕਾਬਲਾ ਜਿਹੜਾ ਨੀਦਰਲੈਂਡ ਜਾਂ ਫਿਰ ਮੋਰੋਕੋ ਨਾਲ ਹੋਵੇਗਾ, ਇਹਨਾਂ ਦੋਵਾਂ ਟੀਮਾਂ ਦੇ ਨਾਲ ਹੋਵੇਗਾ। ਪ੍ਰਸ਼ੰਸਕਾਂ ਦੇ ਵਿੱਚ ਉਤਸ਼ਾਹ ਜਿਹੜਾ ਆ ਐਨ ਸਿਖਰਾਂ ਦੇ ਵਿੱਚ ਹੈ। ਸੋ ਗੋ ਕੈਨੇਡਾ ਗੋ ਇਸ ਟਾਈਮ ਹੈ ਜਿਹੜਾ ਹਰ ਪਾਸੇ ਦੋਸਤੋ ਸੁਣਾਈ ਦੇ ਰਿਹਾ ਹੈ। ਅੱਛਾ, ਜਿਹੜਾ ਮੈਂ ਤੁਹਾਡੇ ਨਾਲ ਇੱਕ ਖਬਰ 'ਤੇ ਜਿਹੜਾ ਰਿਪੋਰਟ ਆਈ ਹੈ ਉਹਦੇ 'ਤੇ ਗੱਲ ਕਰਨਾ ਚਾਹੁੰਦਾ ਕੁਇਕਲੀ, ਮੈਂ ਉਹ ਸਾਂਝੀ ਕਰ ਦਿੰਦਾ, ਉਸ 'ਤੇ ਫਿਰ ਤੁਸੀਂ ਆਪਣੇ ਜ਼ਰੂਰ ਵਿਚਾਰ ਦਿਓ। ਅੱਛਾ, ਜਦੋਂ ਵੀ ਆਪਾਂ ਨਵੇਂ ਕੱਪੜੇ ਖਰੀਦਦੇ ਹਾਂ ਤੇ ਕੀ ਤੁਸੀਂ ਜਿਹੜੇ ਨਵੇਂ ਕੱਪੜੇ ਕਿਸੇ ਵੀ ਤਰ੍ਹਾਂ ਦੇ ਖਰੀਦਦੇ ਹੋ, ਘਰ ਲਿਆ ਕੇ ਉਹਨਾਂ ਨੂੰ ਧੋਂਦੇ ਹੋ ਫੇਰ ਪਾਉਂਦੇ ਹੋ, ਜਾਂ ਫਿਰ ਹੈ ਜਿਹੜਾ ਉਹਨਾਂ ਕੱਪੜਿਆਂ ਨੂੰ ਤੁਸੀਂ ਹੈ ਜਿਹੜਾ ਬਿਨਾਂ ਧੋਤੇ ਹੀ ਪਾ ਲੈਂਦੇ ਹੋ? ਵੀ ਤੁਸੀਂ ਸਮਝਦੇ ਹੋ ਵੀ ਭਾਈ ਅਸੀਂ ਨਵੇਂ ਕੱਪੜੇ ਲੈ ਕੇ ਆਏ ਹਾਂ, ਇਹ ਕੱਪੜੇ ਆ ਜਿਹੜੇ ਬੜੇ ਕਲੀਨ ਹੋਣਗੇ ਅਤੇ ਅਸੀਂ ਹੈ ਜਿਹੜਾ ਇਸੇ ਤਰ੍ਹਾਂ ਇਸ ਨੂੰ ਯੂਜ਼ ਕਰ ਲੈਂਦੇ ਹਾਂ। ਸੋ ਇਹਦੇ 'ਤੇ ਜ਼ਰੂਰ ਦੱਸਿਓ ਅਤੇ ਰਿਪੋਰਟ ਦੇ ਵਿੱਚ ਜੋ ਸਾਂਝਾ ਕੀਤਾ ਗਿਆ ਫਿਰ ਮੈਂ ਉਹਦੇ 'ਤੇ ਤੁਹਾਡੀ ਰੋਸ਼ਨੀ ਪਾਵਾਂਗਾ। ਜ਼ਰੂਰ ਦੱਸਿਓ ਕਿ ਤੁਸੀਂ ਨਵੇਂ ਕੱਪੜੇ ਪਹਿਨਣ ਤੋਂ ਪਹਿਲਾਂ ਧੋਂਦੇ ਹੋ ਜਾਂ ਸਿੱਧੇ ਹੀ ਪਾ ਲੈਂਦੇ ਹੋ? ਤੁਹਾਡੇ ਘਰ ਦੇ ਵਿੱਚ ਇਹ ਕਿਸੇ ਦੀ ਆਦਤ ਹੈ ਵੀ ਧੋ ਕੇ ਆ ਜੇ ਕੋਈ ਨਵਾਂ ਕੱਪੜਾ ਘਰ ਦੇ ਵਿੱਚ ਆਇਆ ਉਹਨੂੰ ਧੋ ਕੇ ਪਹਿਨਦਾ ਹੈ ਜਾਂ ਬਿਨਾਂ ਧੋ ਹੀ ਪਾ ਲੈਂਦਾ ਹੈ? ਅਤੇ ਇਸ ਦੇ ਉੱਤੇ ਆ ਜਿਹੜਾ ਆਪਣੇ ਜ਼ਰੂਰ ਵਿਚਾਰ ਦਿਓ। ਕੋਈ ਵੀ ਨਵਾਂ ਕੱਪੜਾ ਤੁਸੀਂ ਖਰੀਦ ਕੇ ਆਇਓ, ਸ਼ੋਪਿੰਗ ਕਰਕੇ ਆਇਓ, ਕੋਈ ਵੀ ਹੋ ਸਕਦਾ ਉਹ ਕੱਪੜਾ, ਕੀ ਤੁਸੀਂ ਉਸ ਨੂੰ ਧੋਂਦੇ ਹੋ? ਹਾਂ, ਬਲੇਜ਼ਰ ਨੂੰ ਆ ਜਿਹੜਾ ਜਾਂ ਕੋਟ ਵਗੈਰਾ ਉਹਨਾਂ ਨੂੰ ਛੱਡ ਦਿਉ, ਉਹਨਾਂ ਨੂੰ ਡਰਾਈ ਕਲੀਨ ਹੈ ਜਿਹੜਾ ਆਪਾਂ ਕਹਿ ਦਿੰਦੇ ਹਾਂ, ਪਰ ਬਾਕੀ ਲੈ ਲਓ ਆਮ ਜਿਹੜੇ ਕੱਪੜੇ ਆਪਾਂ ਖਰੀਦਦੇ ਹਾਂ ਰੋਜ਼ਮਰਾ ਜ਼ਿੰਦਗੀ ਵਾਸਤੇ, ਕੀ ਤੁਸੀਂ ਉਹਨਾਂ ਨੂੰ ਧੋ ਕੇ ਪਾਉਂਦੇ ਹੋ ਜਾਂ ਫਿਰ ਉਹਨਾਂ ਨੂੰ ਖਰੀਦ ਕੇ ਲਿਆਉਂਦੇ ਹੋ ਅਤੇ ਸਿਰਫ ਜਦੋਂ ਮੌਕਾ ਹੁੰਦਾ ਆ ਉਦੋਂ ਸਿੱਧਾ ਪਾ ਲੈਂਦੇ ਹੋ? ਇਹਦੇ 'ਤੇ ਜ਼ਰੂਰ ਆਪਣੇ ਆ ਜਿਹੜਾ ਟੀਕਾ ਟਿੱਪਣੀ ਦਿਓ। ਅਤੇ ਸਟੂਡੀਓ ਨੰਬਰ 905-673-3337 9056733337। ਅਤੇ ਇਹ ਵੀ ਦੱਸਿਓ ਕਿ ਜੋ ਆਪਾਂ ਨਵੇਂ ਕੱਪੜੇ ਬਾਜ਼ਾਰੋਂ ਖਰੀਦਦੇ ਹਾਂ ਕਿ ਉਸਨੂੰ ਸਾਨੂੰ ਧੋ ਕੇ ਪਾਉਣਾ ਚਾਹੀਦਾ ਹੈ ਜਾਂ ਨਹੀਂ ਪਾਉਣਾ ਚਾਹੀਦਾ, ਕਿ ਉਹ ਤੁਹਾਨੂੰ ਲੱਗਦਾ ਵੀ ਕਲੀਨ ਹੀ ਹੁੰਦੇ ਨੇ, ਸਾਫ਼ ਹੀ ਹੁੰਦੇ ਨੇ, ਉਹਨਾਂ 'ਤੇ ਪੂਰੀ ਹੈ ਜਿਹੜੀ ਉਸੇ ਤਰ੍ਹਾਂ ਵੱਟ ਬੰਨੀ ਹੁੰਦੀ ਹੈ, ਕਰੀਜ ਬਣੀ ਹੁੰਦੀ ਹੈ, ਸੋ ਉਸੇ ਤਰ੍ਹਾਂ ਉਸਨੂੰ ਆ ਜਿਹੜਾ ਯੂਜ਼ ਕਰ ਲਿੱਤਾ ਜਾਂਦਾ? ਕਈ ਇਸ ਕਰਕੇ ਨਹੀਂ ਧੋਂਦੇ ਵੀ ਜੇ ਅਸੀਂ ਨਵਾਂ ਕੱਪੜਾ ਧੋ ਲਿਆ ਉਹਦਾ ਜਿਹੜਾ ਉਹ ਨਿਖਾਰ ਹੈ ਜਿਹੜਾ ਉਹ ਚਲੇ ਜਾਵੇਗਾ, ਉਹਦਾ ਜਿਹੜਾ ਉਹ ਇੱਕ ਨਵੇਂ ਕੱਪੜੇ ਦੀ ਗਰੇਸ ਹੁੰਦੀ ਹੈ ਉਹ ਚਲੇ ਜਾਵੇਗੀ। ਸੋ ਇਹਦੇ 'ਤੇ ਕੁਛ ਕੁ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਟੂਡੈਂਟ ਨੰਬਰ 905-673-3337 9056733337 'ਤੇ ਤੁਸੀਂ ਆ ਜਿਹੜੇ ਇਸ ਦੇ ਉੱਤੇ ਆਪਣੇ ਵਿਚਾਰ ਜਿਹੜੇ ਦੋਸਤੋ ਸਾਂਝੇ ਕਰ ਸਕਦੇ ਹੋ। ਅਤੇ ਉੱਥੇ ਹੀ ਫਿਰ ਆਪਾਂ ਚੱਲਦੇ ਹਾਂ ਸਮਾਈਲਸ ਔਨ ਵੀਲਸ ਦੇ ਉੱਤੇ। ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ, ਸੋ ਦੰਦਾਂ ਦੀ ਗਮਸ ਦੀ ਕੋਈ ਵੀ ਪ੍ਰੋਬਲਮ ਆ ਗਈ ਹੈ, ਉੱਦਾਂ ਦਾ ਪ੍ਰੋਬਲਮ ਆਉਣ ਤੋਂ ਪਹਿਲਾਂ ਹੀ ਹੈ ਜਿਹੜੀ ਕਲੀਨਿੰਗ ਹੈ ਜ਼ਰੂਰ ਸਾਲ ਦੇ ਵਿੱਚ ਦੋ ਵਾਰ ਪ੍ਰੋਫੈਸ਼ਨਲੀ ਕਲੀਨ ਕਰਾਓ ਆਪਣੇ ਦੰਦਾਂ ਨੂੰ। ਜਿੰਨੇ ਦੰਦਾਂ ਦੀ ਸੰਭਾਲ ਰੱਖੋਗੇ ਉਨੇ ਹੀ ਤੁਹਾਡੇ ਦੰਦ ਹੈ ਜਿਹੜੇ ਜ਼ਿਆਦਾ ਦੇਰ ਤੁਹਾਡਾ ਸਾਥ ਦੇਣਗੇ। ਸਿਆਣੇ ਕਹਿੰਦੇ ਨੇ ਦੰਦ ਗਏ ਤਾਂ ਸਵਾਦ ਗਿਆ। ਹਾਂਜੀ, ਇਸ ਕਰਕੇ ਦੰਦਾਂ ਦੀ ਸੰਭਾਲ ਹੈ ਜਿਹੜੀ ਬਹੁਤ ਜ਼ਰੂਰੀ ਹੈ। ਬਲਬੀਰ ਸੋਹੀ ਜੀ ਹੋਣੀ ਹੈ ਜਿਹੜੇ ਆ ਕੇ ਉਹਨਾਂ ਨੇ ਕਈ ਵਾਰ ਦੱਸਿਆ ਵੀ ਜੇ ਤੁਸੀਂ ਦੰਦਾਂ ਦੀ ਸੰਭਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਦੀ ਸੰਭਾਲ, ਤੁਹਾਡੇ ਸਿਹਤ ਦੀ ਸੰਭਾਲ ਆਪੇ ਹੋ ਜਾਂਦੀ ਹੈ। ਅਤੇ ਕਈ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਹਜੇ ਤੁਹਾਨੂੰ ਲੱਗੀਆਂ ਨਹੀਂ ਅਤੇ ਦੰਦਾਂ ਦੀ ਜੇ ਤੁਸੀਂ ਸੰਭਾਲ ਕਰਦੇ ਪਏ ਹੋ ਤਾਂ ਤੁਹਾਨੂੰ ਪਹਿਲੀ ਪਤਾ ਚੱਲ ਜਾਂਦਾ ਵੀ ਆਹ ਬਿਮਾਰੀਆਂ ਆਉਣ ਵਾਲੇ ਸਮੇਂ 'ਤੇ ਸਾਡੇ ਸਰੀਰ ਨੂੰ ਲੱਗ ਸਕਦੀਆਂ, ਅਤੇ ਤੁਸੀਂ ਉਹਨਾਂ ਦਾ ਪਹਿਲਾਂ ਹੀ ਹੈ ਜਿਹੜਾ ਇਲਾਜ ਜਾਂ ਪਹਿਲਾਂ ਹੀ ਹੈ ਜਿਹੜਾ ਪ੍ਰੀਕੋਸ਼ਨਸ ਹੈ ਜਿਹੜੀਆਂ ਲੈ ਕੇ ਆਪਣੇ ਆਪ ਨੂੰ ਰਿਸ਼ਟ ਪੁਸ਼ਟ ਰੱਖ ਸਕਦੇ ਹੋ। ਸਮਾਈਲਸ ਔਨ ਵੀਲਸ, ਤੁਸੀਂ ਸਿਰਫ ਇੱਕ ਕਾਲ ਕਰਨੀ ਹੈ, ਇਹਨਾਂ ਨੇ ਆਪਣਾ ਮੋਬਾਈਲ ਟਰੱਕ ਜਿਹੜਾ ਤੁਹਾਡੇ ਡਰਾਈਵੇ 'ਤੇ ਲਿਆਉਣਾ ਅਤੇ ਇੱਕ ਇੱਕ ਕਰਕੇ ਸਾਰਾ ਪਰਿਵਾਰ ਹੈ ਜਿਹੜਾ ਤੁਸੀਂ ਆਪਣੇ ਦੰਦਾਂ ਦੀ, ਆਪਣੇ ਗਮਸ ਮਸੂੜਿਆਂ ਦੀ ਹੈ ਜਿਹੜੀ ਸੰਭਾਲ ਹੈ ਜਿਹੜਾ ਕਰਾ ਸਕਦਾ। ਕਈ ਵਾਰ ਬੱਚਿਆਂ ਨੂੰ ਬ੍ਰੇਸਿਸ ਹੈ ਜਿਹੜੇ ਉਹ ਪਾਉਣੇ ਹੈ, ਤਾਂ ਵੀ ਤੁਸੀਂ ਸਿਰਫ ਇੱਕ ਕਾਲ ਕਰਨੀ ਹੈ ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ ਹੋਣੀ, ਅਤੇ ਜਿੱਥੇ ਉਹ ਤੁਹਾਡੇ ਦੰਦਾਂ ਅਤੇ ਗਮਸ ਦੀ ਸੰਭਾਲ ਕਰਦੇ ਆ ਅਤੇ ਨਾਲ ਕਈ ਹੋਰ ਟੋਟਕੇ ਆ ਜਿਹੜੇ ਉਹ ਵੀ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਤੁਸੀਂ ਆਪਣੇ ਦੰਦਾਂ ਨੂੰ ਆ ਜਿਹੜਾ ਸੰਭਾਲ ਸਕਦੇ ਹੋ। ਸੋ ਨੰਬਰ ਹੈ ਜੀ 6479690008 9690008 ਤੇ ਸਮਾਈਲਸ ਔਨ ਵੀਲਸ ਦੇ ਬਲਵੀਰ ਸੋਹੀ ਜੀ ਹੋਣਾ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਉੱਥੇ ਹੀ ਡਰੀਮ ਹੋਮ ਅਪਲਾਈਸਿਸ ਦੀ ਟੀਮ ਉਹਨਾਂ ਦੇ ਨਾਲ ਦੋਸਤੋ ਸੰਪਰਕ ਕਰ ਲਿਓ। ਬਹੁਤ ਵਧੀਆ ਤੁਸੀਂ ਰਿਵਿਊ ਹੈ ਜਿਹੜਾ ਸਾਡੇ ਤੱਕ ਪਹੁੰਚਾਏ ਨੇ। ਸੋ ਡਰੀਮ ਹੋਮ ਅਪਲਾਈਸਿਸ ਹੈ ਜਿਹੜਾ ਜੈਨੀਅਰ ਅਤੇ ਕਿਚਨ ਏਅਰ ਦੇ ਟੋਪ ਆਫ ਦਾ ਲਾਈਨ ਬਿਲਟ ਇਨ ਅਪਲਾਈਸਿਸ ਹੈ। ਜੇ ਤੁਸੀਂ ਬਾਏ ਕਰਦੇ ਹੋ 30% ਤੋਂ ਵੱਧ ਸੇਵਿੰਗਸ ਹੈ ਜਿਹੜੀਆਂ ਤੁਸੀਂ ਕਿੱਥੇ ਕਰੋਗੇ? ਡਰੀਮ ਹੋਮ ਅਪਲਾਈਸਿਸ। ਨੰਬਰ ਹੈ ਜਿਹੜਾ 905-805-3000 9058053000 ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 ਤੇ ਤੁਸੀਂ ਡਰੀਮ ਹੋਮ ਅਪਲਾਈਸਿਸ ਦੀ ਟੀਮ ਨੂੰ ਹੈ ਜਿਹੜਾ ਮੀਟ ਕਰ ਸਕਦੇ ਹੋ, ਉੱਥੇ ਵਿਜ਼ਿਟ ਕਰ ਸਕਦੇ ਹੋ। ਅਤੇ ਇਹ ਕਹਿੰਦੇ ਨੇ ਪੂਰੇ ਕੈਨੇਡਾ ਦੇ ਵਿੱਚ ਕੋਈ ਵੀ ਡੀਲ ਆ ਜਿਹੜੀ ਤੁਸੀਂ ਸਾਡੇ ਕੋਲ ਲਿਆਓ, ਅਸੀਂ ਮੈਚ ਨਹੀਂ, ਅਸੀਂ ਬੀਟ ਕਰਦੇ ਹਾਂ। ਅਤੇ ਇਹ ਕੰਮ ਕੌਣ? ਡਰੀਮ ਹੋਮ ਅਪਲਾਈਸਿਸ ਦੀ ਟੀਮ ਕਰ ਸਕਦੀ ਹੈ 905-805-3000 ਦੇ ਉੱਤੇ। ਕਪਿਲ ਜੀ, ਗੁੱਡ ਮੋਰਨਿੰਗ ਸਰ।
1: And you, good morning, sir. How are you?
0: I'm doing good. Thank you, Baji, for asking about yourself, ji.
1: I'm okay, sir. ਤੁਹਾਡਾ ਟੌਪਿਕ ਵੈਸੇ ਅੱਛਾ ਹੈਗਾ ਕਿਉਂਕਿ ਮੈਂ ਖੁਦ ਕੰਮ ਕੀਤਾ ਹੋਇਆ ਡਿਪਾਰਟਮੈਂਟਲ ਸਟੋਰ ਦੇ ਵਿੱਚ, ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹਨੂੰ ਵਾਸ਼ ਕਰਕੇ ਹੀ ਪਾਉਣਾ ਚਾਹੀਦਾ ਕਿਉਂਕਿ ਟਰਾਈ ਰੂਮ ਦੇ ਵਿੱਚ ਬਹੁਤ ਕੱਪੜੇ ਜਿਹੜੇ ਕਿ ਯੂਜ਼, ਮਤਲਬ ਲੋਕੀ ਟਰਾਈ ਕਰਦੇ ਆ ਫਿਰ ਉਹ ਬਾਹਰ ਸੁੱਟ ਦਿੰਦੇ ਆ, ਫਿਰ ਉਹ ਵਾਪਸ ਉਹਨਾਂ ਨੂੰ ਤੈਅ ਕਰਕੇ ਲਗਾ ਦਿੰਦੇ ਆ। ਸੋ ਆਈ ਥਿੰਕ ਫੋਰ ਪ੍ਰੀਕੋਸ਼ਨਰੀ ਮੈਜ਼ਰ ਇਹਨੂੰ ਵਾਸ਼ ਕਰਨਾ ਜ਼ਰੂਰੀ ਹੈ।
0: ਬਿਲਕੁਲ ਬਿਲਕੁਲ ਭਾਜੀ, ਬਹੁਤ ਸੋ ਨਾਈਸ ਆਫ ਯੂ ਤੁਸੀਂ ਆ ਜਿਹੜੇ ਇਹ ਵਿਚਾਰ ਸਾਂਝੇ ਕੀਤੇ, ਕਿਉਂਕਿ ਆਪਾਂ ਜਿਹੜੇ ਇਸ ਚੀਜ਼ਾਂ ਦੇ ਉੱਤੇ ਭਾਜੀ ਕਈ ਵਾਰ ਇੰਨੀ ਅਵੇਅਰਨੈਸ ਨਹੀਂ ਹੁੰਦੀ।
1: ਨਹੀਂ ਨਹੀਂ ਬਿਲਕੁਲ ਗੱਲ ਸਹੀ ਹੈ ਜੀ। ਈਵਨ ਤੁਹਾਨੂੰ ਮੈਂ ਦੱਸਦਾ, ਅੰਡਰ ਗਾਰਮੈਂਟਸ ਵੀ ਜਿਹੜੇ ਹੈਗੇ ਆ ਉਹ ਮਤਲਬ ਤੁਹਾਨੂੰ ਮੇਕ ਸ਼ੋਰ ਕਰੋ ਕਿ ਤੁਹਾਨੂੰ ਧੋ ਕੇ ਹੀ ਪਾਉਣੇ ਚਾਹੀਦੇ ਆ। ਸਪੈਸ਼ਲੀ ਲੇਡੀਜ਼ ਨੂੰ ਤਾਂ ਬਹੁਤ ਜ਼ਰੂਰੀ ਹੈਗਾ ਕਿਉਂਕਿ ਮੈਂ ਖੁਦ ਡਿਪਾਰਟਮੈਂਟਲ ਸਟੋਰ ਚ ਦੇਖਿਆ ਕਿ ਲੋਕੀ 20-20 ਆਈਟਮਾਂ ਲੈ ਕੇ ਟਰਾਈ ਕਰਨ ਚਲ ਜਾਂਦੇ ਆ, ਫਿਰ ਉਸ ਤੋਂ ਬਾਅਦ ਉਹੀ ਬਾਹਰ ਸੁੱਟ ਦਿੰਦੇ ਆ। ਤੇ ਪਰ
0: ਸਵਾਲ ਤਾਂ ਪੁੱਛਿਆ ਕਿਉਂਕਿ ਅਵੇਅਰਨੈਸ ਬਹੁਤ ਘੱਟ ਹੈ ਸਾਡੇ ਆ ਜਿਹੜੇ ਕਈ ਕੱਪੜੇ ਇਹੋ ਜਿਹੇ ਹੁੰਦੇ ਨੇ ਆਪਾਂ ਬੱਚਿਆਂ ਨੂੰ ਜਾਂ ਫਿਰ ਜਿੱਦਾਂ ਭਾਈ ਹੋਣਾ ਕਿਹਾ ਅੰਡਰ ਜਿਹੜੇ ਗਾਰਮੈਂਟਸ ਹੁੰਦੇ ਨੇ ਕਈ ਵਾਰ ਆਪਾਂ ਆ ਸਿੱਧਾ ਹੀ ਉਹਨਾਂ ਦਾ ਇਸਤੇਮਾਲ ਕਰ ਲੈਂਦੇ ਹਾਂ ਉਹਨਾਂ ਨੂੰ ਬਿਨਾਂ ਧੋਤੇ ਹੀ। ਹੈਂ, ਰਿਪੋਰਟ ਹੈ ਜਿਹੜੀ ਮੈਂ ਉਹਦਾ ਖੁਲਾਸਾ ਜਿਹੜਾ ਉਹ ਦੱਸ ਦਿੰਦਾ, ਪਰ ਮੈਂ ਤੁਹਾਡੇ ਤੋਂ ਇਹ ਪੁੱਛਿਆ ਵੀ ਤੁਸੀਂ ਜਿਹੜੇ ਹੈ ਨਵੇਂ ਕੱਪੜੇ ਜਿਹੜੇ ਵੀ ਘਰੇ ਲੈ ਕੇ ਆਉਂਦੇ ਹੋ ਕਦੇ ਉਹਨਾਂ ਨੂੰ ਧੋ ਕੇ ਯੂਜ਼ ਕਰਦੇ ਹੋ ਜਾਂ ਫਿਰ ਸਿੱਧਾ ਹੀ ਉਹਨਾਂ ਨੂੰ ਆ ਜਿਹੜਾ ਉਹਨਾਂ ਦਾ ਯੂਸੇਜ ਹੈ ਜਿਹੜਾ ਤੁਸੀਂ ਉਹ ਕਰ ਲੈਂਦੇ ਹੋ? ਸੋ ਨਵੇਂ ਕੱਪੜਿਆਂ ਦਾ ਸੋ ਮੇਰਾ ਇਹ ਸਵਾਲ ਸੀਗਾ ਤੁਹਾਡੇ ਤੱਕ। 7603 ਭਾਜੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਅੱਛਾ ਇਹ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਆਪਾਂ ਨਵੇਂ ਕੱਪੜੇ ਲਿਆਉਂਦੇ ਆ ਬਿਨਾਂ ਧੋਤੇ ਪਾ ਲੈਂਦੇ ਹਾਂ ਕਿਉਂਕਿ ਕੱਪੜੇ ਆ ਜਿਹੜੇ ਫੈਕਟਰੀ ਤੋਂ ਲੈ ਕੇ ਦੁਕਾਨ ਤੱਕ ਪਹੁੰਚਣ ਦਾ ਲੰਬਾ ਸਫ਼ਰ ਹੈ ਜਿਹੜਾ ਉਹ ਤੈਅ ਕਰਦੇ ਨੇ। ਕਈ ਲੋਕਾਂ ਦੇ ਹੱਥਾਂ ਦੇ ਵਿੱਚੋਂ ਦੀ ਲੰਘਦੇ ਨੇ, ਕਈ ਲੋਕ ਹੈ ਉਸ ਨੂੰ ਟਰਾਈ ਕਰਦੇ ਨੇ ਫਿਰ ਜਿਹੜੇ ਸਟੋਰ ਵਾਲੇ ਹੁੰਦੇ ਨੇ ਤੈਅ ਲਾ ਕੇ ਉਸ ਨੂੰ ਫਿਰ ਉਸੇ ਤਰ੍ਹਾਂ ਰੱਖ ਦਿੰਦੇ, ਆਪਾਂ ਨੂੰ ਨਹੀਂ ਨਾ ਪਤਾ ਹੁੰਦਾ। ਇਸ ਦੌਰਾਨ ਉਹਨਾਂ 'ਤੇ ਕਈ ਤਰ੍ਹਾਂ ਦੀ ਬੈਕਟੀਰੀਆ ਹੋ ਗਿਆ, ਧੂੜ ਹੋ ਗਿਆ ਅਤੇ ਕਈ ਵਾਰ ਕੁਝ ਕੁ ਜਿਹੜੇ ਰਸਾਇਣਿਕ ਪਦਾਰਥ ਹੁੰਦੇ ਨੇ, ਹਾਂਜੀ ਉਹ ਵੀ ਹੈ ਜਿਹੜਾ ਉਹਨਾਂ 'ਤੇ ਰਹਿ ਜਾਂਦੇ ਨੇ। ਖਾਸ ਕਰਕੇ ਜਿਹੜੇ ਲੋਕ ਨੂੰ ਚਮੜੀ ਵਰਗੇ ਜਿਹੜੇ ਸੰਵੇਦਨਸ਼ੀਲ ਬੜੇ ਨੇ, ਸੈਂਸਿਟਿਵ ਬੜੇ ਨੇ ਸਕਿਨ ਨੂੰ ਲੈ ਕੇ, ਜੇ ਉਹ ਧੋ ਕੇ ਨਹੀਂ ਪਾਉਂਦੇ ਉਹਨਾਂ ਨੂੰ ਖਾਰਿਸ਼ ਹੋ ਗਿਆ, ਐਲਰਜੀ ਹੋ ਗਿਆ ਜਾਂ ਹੋਰ ਚਮੜੀ ਦੀ ਕਈ ਸਮੱਸਿਆ ਜਿਹੜੀ ਹੋ ਸਕਦੀ ਹੈ। ਇਸ ਲਈ ਡਾਕਟਰ ਅਤੇ ਜਿਹੜੇ ਕੱਪੜੇ ਦੇ ਮਾਹਿਰ ਨੇ ਉਹ ਇਹ ਸਲਾਹ ਦਿੰਦੇ ਨੇ ਕਿ ਨਵਾਂ ਕੱਪੜਾ ਜਿਹੜਾ ਪਹਿਲੀ ਵਾਰ ਪਹਿਨਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਹੈ ਜਿਹੜਾ ਉਸ ਨੂੰ ਧੋ ਲੈਣਾ ਚਾਹੀਦਾ ਹੈ। ਸੋ ਇਹ ਆ ਜਿਹੜਾ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਗਿਆ। ਦੋਸਤੋ, ਹੋਮ ਆਟੋ ਇੰਸ਼ੋਰੈਂਸ ਦਾ ਤੁਸੀਂ ਪਲੈਨ ਲੈਣਾ ਆ, ਕਹਿਣ ਦਾ ਭਾਵ ਹੈ ਤੁਹਾਡੀ ਜਿਹੜੀ ਹੈ ਰਿਨਿਊਅਲ ਆ ਰਹੀ ਹੈ, ਕੋਲ ਦੇ ਕੰਪਨੀ ਵੱਲੋਂ ਤੁਹਾਨੂੰ ਚਿੱਠੀਆਂ ਘੱਲ ਦਿੱਤੀਆਂ ਵੀ ਪ੍ਰੀਮੀਅਮ ਹੈ ਜਿਹੜਾ ਤੁਹਾਡਾ ਵਧਣ ਲੱਗਾ ਹੈ, ਤਾਂ ਫਿਰ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲਿਓ। ਸ਼ੋਪ ਅਰਾਊਂਡ ਕਰਿਆ ਕਰੋ, ਫਿਰ ਤੁਸੀਂ ਇੱਕ ਵਾਰ ਜਿਹੜੇ ਸਾਡੇ ਸਪੋਂਸਰ ਉਹਨਾਂ ਦੇ ਨਾਲ ਵੀ ਗੱਲ ਕਰੋ, ਕਮਾਲ ਦੇਖਿਓ। ਫਿਰ ਮਨਵੀਰ ਸਿੰਘ ਹੋਣਾ ਦਾ ਨੰਬਰ ਹੋਮ ਆਟੋ ਇੰਸ਼ੋਰੈਂਸ ਵਾਸਤੇ 647-219 2870 647-219-2870 ਤੇ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਨਾ ਆ ਤਾਂ ਫਿਰ ਸਰਦਾਰ ਮਨਦੀਪ ਸਿੰਘ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-272-8214 416-272-8214। ਇਹਨਾਂ ਦੀਆਂ ਟੀਮਾਂ ਨੇ ਤੁਸੀਂ ਘਰ ਦੇ ਵਿੱਚ ਕੋਈ ਪਲੰਬਿੰਗ ਦਾ ਵੀ ਕੰਮ ਕਰਾਉਣਾ ਜਾਂ ਕੋਈ ਹੋਰ ਨਿੱਕ ਸੁੱਕ ਕੰਮ ਆ ਗਿਆ ਤਾਂ ਵੀ ਤੁਸੀਂ ਆ ਜਿਹੜਾ ਸਰਦਾਰ ਮਨਦੀਪ ਸਿੰਘ ਹੁਣਾਂ ਦੇ ਨਾਲ ਸੰਪਰਕ ਕਰ ਲਿਓ। ਇਹ ਆਪਣਾ ਟੀਮ ਮੈਂਬਰ ਭੇਜ ਕੇ ਤੁਹਾਡਾ ਕੰਮ ਉਸੇ ਵਕਤ ਹੈ ਜਿਹੜਾ ਠੀਕ ਕਰ ਦੇਣਗੇ। ਨੰਬਰ 416-272-8214 416-272-8214। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ। ਨਵੇਂ ਕੱਪੜੇ
1: ਬਿਲਕੁਲ ਬਿਲਕੁਲ ਜੀ, ਨਵੇਂ ਦਾ ਫਾਇਦਾ ਕੀ ਆ? ਆਪਾਂ ਅੱਗੇ ਦਰਜੀ ਤੋਂ ਤਾਂ ਹੀ ਹੁਣ ਆਉਂਦੇ ਸੀ ਕੱਪੜੇ ਨਵੇਂ ਮਾਉਣੇ ਆ, ਉਹਦੇ ਮੇਚ ਦੇ ਮਾਉਣੇ।
0: ਜੀ ਜੀ ਜੀ ਜੀ ਭਾਜੀ, ਉਹ ਮੇਚ ਦੇ ਜਿਹੜੇ ਬਣਾਉਣੇ ਉਹ ਅੱਡ ਗੱਲ, ਉਹ ਆਪਾਂ ਨੂੰ ਪਤਾ ਕਿਹੜੇ ਥਾਂ ਤੋਂ ਆਪਾਂ ਕੱਪੜਾ ਲਿਆ
1: ਹਨਾ,
0: ਪਰ ਜਿਹੜੇ ਬਣੇ ਹੁੰਦੇ ਆ ਕੱਪੜੇ, ਰੈਡੀਮੇਡ ਕੱਪੜੇ ਹੁੰਦੇ ਆ, ਕਈ ਵਾਰ ਕਈਆਂ ਨੇ ਟਰਾਈ ਵੀ ਕੀਤੇ ਹੁੰਦੇ ਆ।
1: ਬਿਲਕੁਲ ਕਰਦੇ ਜੀ, ਕਰਦੇ ਟਰਾਈ ਕਰਦੇ ਜ਼ਰੂਰ
0: ਹਨਾ। ਸੋ
1: ਕੱਪੜੇ ਕੱਪੜੇ ਟਰਾਈ ਜ਼ਰੂਰ ਕਰਦੇ, ਪਰ ਕੱਬਰ ਜੇ ਤੇਰਾ ਧੋ ਪੈਗਾ ਉਹਦੇ ਸੋਈ ਨਹੀਂ ਰਹਿੰਦੀ ਕੱਪੜੇ ਦੀ, ਇੰਨਾ ਮਰਜ਼ੀ ਪ੍ਰੈਸ ਕਰ ਲਓ।
0: ਅੱਛਾ, ਤੁਹਾਡੇ ਹਿਸਾਬ ਨਾਲ ਜੇ ਆਪਾਂ ਨਵਾਂ ਕੱਪੜਾ ਲਿਆਏ ਆ ਉਹਨੂੰ ਧੋ ਕੇ ਪਾਉਣਾ ਚਾਹੀਦਾ ਜਾਂ ਬਿਨਾਂ ਧੋਏ ਪਾਉਣਾ ਚਾਹੀਦਾ ਤਾਂ ਕਿ ਉਹਦੀ ਗ੍ਰੇਸ ਬਣੀ
1: ਰਹੇ? ਦੇਖੋ ਮੈਂ ਮੂਹਰੀਆਂ ਤੋਂ ਪਤਾ ਲੱਗ ਜੂ, ਜੇ ਮੂਹਰੀ ਗੰਦੀ ਹੈ ਸਾਡੇ ਨਾ ਪੈਂਟ ਦੀ, ਉੱਥੋਂ ਪਤਾ ਲੱਗੂ ਕਾਲਰ ਤੋਂ, ਸ਼ਰਟ ਦੇ ਕਾਲਰ ਤੋਂ ਤੇ ਕਫਾਂ ਤੋਂ ਪਤਾ ਲੱਗ ਜੂਗਾ ਆਪਾਂ ਐਵੇਂ ਦਾ।
0: ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ ਜੀ,
1: ਕਹਿੰਦਾ ਮੈਂ ਲੱਗੇ ਹੋ।
0: ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਭਾਜੀ, ਥੈਂਕ ਯੂ ਸਰਨਾਮ ਭਾਜੀ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲਾਸਟ ਹੀ ਲਵਾਂਗੇ, ਉਸ ਤੋਂ ਫਿਰ ਰੈਪ ਅਪ ਕਰਦੇ ਆਪਾਂ। ਸਗਨਦੀਪ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ, ਐਨੂ ਜੀ
2: ਹਾਂਜੀ, ਅਸਲ ਦੇ ਵਿੱਚ ਨਾ ਜਦੋਂ ਆਪਾਂ ਨਵੇਂ ਕੱਪੜੇ ਲੈ ਕੇ ਆਉਣੇ ਉਹਦੇ ਹੁੰਦਾ ਆ, ਟੈਗ ਦੇ ਉੱਪਰ ਪ੍ਰੋਪਰ ਉਹਦਾ ਵਾਸ਼ਿੰਗ ਪ੍ਰੋਸੈਸ ਲਿਖਿਆ ਹੁੰਦਾ ਹੈ, ਸ਼ਾਇਦ ਆਪਣੇ ਲੋਕੀ ਦਾ ਆਪਣੇ ਅਵੇਅਰ
0: ਨਹੀਂ ਹੈਗੇ। ਹਾਂਜੀ,
2: ਬਲੀਚ ਯੂਜ ਕਰਨਾ ਜਾਂ ਨਹੀਂ ਕਰਨਾ, ਇਹਨੂੰ ਹਾਈ ਟੈਂਪਰੇਚਰ ਤੇ ਡਰਾਈ ਕਰਨਾ ਜਾਂ ਨਹੀਂ ਕਰਨਾ ਆ, ਤਾਂ ਉਹ ਨਵਾਂ ਕੱਪੜਾ ਕਦੇ ਨੀ ਖਰਾਬ ਹੁੰਦਾ ਜੇ ਤੁਸੀਂ ਉਹ ਟੈਗ ਤੋਂ ਪੜ ਲਿਆ ਕਰੋ ਲਿਕੁਇਡ ਕਿਹੜਾ ਯੂਜ ਕਰਨਾ, ਇਹਨੂੰ ਕਿਹੜੇ ਟੈਂਪਰੇਚਰ ਤੇ ਆਪਾਂ ਡਰਾਈ ਕਰਨਾ, ਵਾਸ਼ ਕਿਹੜੇ ਆਪਾਂ ਇਹਨੂੰ ਗਰਮ ਪਾਣੀ ਨਾਲ ਕਰਨਾ ਜਾਂ ਠੰਡੇ ਪਾਣੀ ਨਾਲ ਕਰਨਾ।
0: ਸਹੀ ਗੱਲ ਹੈ
2: ਮੇਰੀ, ਹਾਂਜੀ ਭਾਜੀ, ਮੇਰੀ ਇਹ ਆਦਤ ਹੈ ਕਿ ਮੈਂ ਜਦੋਂ ਵੀ ਨਵਾਂ ਕੱਪੜਾ ਲੈ ਕੇ ਆਉਂਦਾ ਮੈਂ ਉਹਨੂੰ ਹਮੇਸ਼ਾ ਪਹਿਲਾਂ ਧੋਂਦਾ ਆ, ਪ੍ਰੋਪਰ ਉਹਨੂੰ ਸੈਨੀਟਾਈਜ਼ ਕਰਦਾ ਫੇਰ ਹੀ ਪਾਉਂਦਾ ਆ।
0: ਕੀ ਬਾਤ ਹੈ,
2: ਮੈਂ ਕਦੇ ਇੱਥੇ ਪੜਾ। ਹਾਂਜੀ
0: ਬਿਲਕੁਲ ਬਿਲਕੁਲ, ਚਾਹੀਦਾ ਵੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਨਾਈਸ ਆਫ ਯੂ। ਦੋਸਤੋ, ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਟਰੱਕਾਂ ਟਰੇਲਾਂ ਦੇ ਕਮਾਣੀਆਂ ਦੇ ਕੋਈ ਕੰਮ ਕਰਾਉਣਾ ਜਾਂ ਫਿਰ ਕਿੰਗ ਪਿੰਨ ਦਾ ਕੰਮ ਕਰਾਉਣਾ, ਸਸਪੈਂਸ਼ਨ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਪਹਿਲੀ ਜਿਹੜੀ ਸ਼ੋਪ ਹੈ, ਪਹਿਲਾ ਗਰਾਜ ਹੈ ਜਿਹੜਾ, ਉਹ ਜੈ ਤੇ ਗੈਰੀ ਭਾਜੀ ਹੋਣਾਂ ਨੇ ਖੋਲਿਆ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਡਿਸਕਾਊਂਟ ਹੈ ਜਿਹੜਾ ਤੁਹਾਨੂੰ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ 'ਤੇ ਮਿਲੇਗਾ। 5330 ਬਰੈਡਕੋ ਬੁਲੇਵਰਡ ਮਿਸਿਸਾਗਾ ਵਿਖੇ ਹੈ ਜਿਹੜਾ, ਤੁਸੀਂ ਉਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਦੀ ਟੀਮ ਨੂੰ, ਅਤੇ ਉੱਥੇ ਹੀ ਤੁਸੀਂ ਇਹ ਜਿਹੜਾ ਮੇਰੇ ਨਾਲ ਸੰਪਰਕ ਕਰਨਾ, ਰੀਅਲ ਸਟੇਟ ਬਾਬਤ ਕੋਈ ਗੱਲ ਕਰਨਾ ਚਾਹੁੰਦੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਜਾਂ ਫਿਰ ਤੁਸੀਂ ਲਿਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਹ ਜਿਹੜਾ ਲਾਈਫ ਇੰਸ਼ੋਰੈਂਸ ਹੈ ਜਿਹੜੀ ਨਹੀਂ ਬਾਏ ਹਜੇ ਤੱਕ ਕੀਤੀ, ਪੋਲਿਸੀਜ਼ ਪੁਰਾਣੀਆਂ ਤੁਹਾਡੀਆਂ ਚੱਲਦੀਆਂ ਪਈਆਂ, ਤੁਹਾਨੂੰ ਨਹੀਂ ਨੌਲੇਜ, ਰਿਕੁਆਇਰਮੈਂਟ ਚੇਂਜ ਹੋ ਗਈ ਹੈ, ਤਾਂ ਵੀ ਮੈਂ ਤੁਹਾਨੂੰ ਪੂਰਾ ਸਮਝ ਕੇ ਤੁਹਾਡੇ ਅਕੋਰਡਿੰਗਲੀ ਇੱਕ ਟੇਲਰਡ ਪੋਲਿਸੀ ਹੈ ਜਿਹੜੀ ਤੁਹਾਨੂੰ ਲੈ ਕੇ ਦਿੰਦਾ। ਸੋ ਨੰਬਰ ਮੇਰਾ 416-917-63 416-917-7763। ਇੱਥੇ ਦੋ ਇਜਾਜ਼ਤ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
3: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
4: ਅੱਲਾ ਨਾਲੋਂ ਵੀ ਘੱਟ।
3: ਇਹ ਵੇਖੋ, 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਜ਼ ਸਿਰਫ $33.99 ਵਿੱਚ।
4: ਇਹ ਤਾਂ ਹੋਰ ਵੀ ਘੱਟ ਹੈ,
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
4: ਓਏ ਤੂੰ ਕਿੱਥੇ ਜਾ ਰਹੀ ਹੈ?
3: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
5: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ, ਹੋਰ ਜਾਣਕਾਰੀ ਲਈ wholesaleclub.ca ਵੇਖੋ।
6: Wholesale Club, whole lot of value.
7: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर देने 2 इन ब्रैम्पटन 1850 एल्बन रोड इटोबिको। वधेरे जानकारी ले कॉल करो 416-213-1165।
1: ओहो सर्दी च हीट नहीं चलती ते गर्मी च एसी।
2: ले आपा हुने करदे आ संधू साहब ना गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6840।
4: रोकी तू अपनी इंश्योरेंस किस्तों करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो मोना मेंगी From Insurance for You
5: 416-509-1509
6: or visit insuranceforyou.ca।
7: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ 530 AM ਡਾਲ ਤੇ CHLO ਦੇ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਸੁਣਿਆ ਕਰੋ ਤੇ ਨਾਲ ਦੀ ਨਾਲ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਨੂੰ ਵੀ ਦੇਖਿਆ ਕਰੋ। ਵੱਖ ਵੱਖ ਸਟ੍ਰੀਮਿੰਗ ਡਿਵਾਈਸ ਤੇ ਵਿਰਾਸਤ ਟੀਵੀ ਚੱਲਦੀ ਹੈ। ਸਾਡਾ ਸੋਸ਼ਲ ਮੀਡੀਆ ਬੜਾ ਸਟਰੋਂਗ ਹੈਗਾ ਤੁਸੀਂ ਬੜਾ ਪਿਆਰ ਦਿੱਤਾ ਸੋਸ਼ਲ ਮੀਡੀਆ ਨੂੰ ਕਾਫੀ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀ ਪਾ ਦੇਈ ਦੀਆਂ ਹਨ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਸਟੂਡੀਓ ਦੇ ਮੈਂ ਨੰਬਰ ਦੱਸ ਦਿੰਦਾ 416-837-1515 ਸਟੂਡੀਓ ਦੇ ਨੰਬਰ ਹੁੰਦੇ ਹਨ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਤੇ ਕਰ ਸਕਦੇ ਹੋ। ਜੀ ਆਇਆਂ ਨੂੰ ਸੋਮਵਾਰ ਦਾ ਦਿਨ ਆ ਤੇ ਜੂਨ ਮਹੀਨੇ ਦੀ 29 ਤਰੀਕ ਹੋ ਗਈ ਹੈ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ। ਵੀਕਐਂਡ ਦੇ ਉੱਪਰ ਬਹੁਤ ਸਾਰੇ ਪ੍ਰੋਗਰਾਮ ਸੀਗੇ, ਕੋਈ ਸੌਕਰ ਖੇਡ ਰਿਹਾ ਫੁੱਟਬਾਲ, ਕੋਈ ਕ੍ਰਿਕਟ ਖੇਡ ਰਿਹਾ ਤੇ ਨਾਲ ਦੀ ਨਾਲ ਬੱਚੇ ਆਪਣੀਆਂ ਗੇਮਾਂ ਸ਼ੁਰੂ ਕਰੀ ਬੈਠੇ ਆ ਤੇ ਕਬੱਡੀ ਵੀ ਆ ਰਹੀ ਹੈ ਤੁਹਾਡੇ ਸ਼ਹਿਰ ਦੇ ਵਿੱਚ CA ਦੀਆਂ ਗਰਾਊਂਡ ਦੇ ਵਿੱਚ ਕਬੱਡੀ ਇਸ ਵੀਕਐਂਡ 'ਤੇ ਆ ਰਹੀ ਹੈਗੀ। ਉਹਦੀ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ ਆ, ਕਮਿਊਨਿਟੀ ਵਿੱਚ ਕੀ ਕੁਝ ਹੋ ਰਿਹਾ ਉਹਦੀ ਖੋਜ ਕਰਨ ਦੀ ਕੋਸ਼ਿਸ਼ ਕਰਾਂਗੇ। ਗੁਰਮੁਖ ਸਿੰਘ ਬਾਰੀਆ ਸਭ ਥੋੜ੍ਹੇ ਠਹਿਰ ਕੇ ਆਉਣਗੇ, ਖਬਰਾਂ 'ਤੇ ਨਜ਼ਰ ਰੱਖਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਵੀਕਐਂਡ ਦੇ ਉੱਪਰ ਕਾਫੀ ਸਾਰੇ ਫੋਨ ਕਾਲਸ ਆਉਂਦੇ ਹਨ ਵੀ ਆਹ ਵੀ ਲੈ ਕੇ ਆਇਆ ਕਰੋ, ਅਵੀ ਧਾਲੀਵਾਲ ਜੀ ਨੂੰ ਲੈ ਕੇ ਆਵੋ, ਇਸ ਸਿਟੀ ਦੇ ਕੌਂਸਲਰ ਨੂੰ, ਸਿਟੀ ਦੇ ਮੇਅਰ ਨੂੰ, ਜਾਂ ਕੋਈ MP ਜਾਂ MPP ਨੂੰ ਲੈ ਕੇ ਆਇਆ ਕਰੋ। ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਨ, ਜਦੋਂ ਵੀ ਆਉਣ ਲੱਗ ਪੈਣ ਤੁਹਾਡੇ ਵਾਸਤੇ ਇੱਥੇ ਪੇਸ਼ ਕਰਾਂਗੇ ਜ਼ਰੂਰ। ਤੁਹਾਡੀ ਹਾਰਡ ਕੀਤੀ ਹੋਈ ਜਿਹੜੀ ਕਮਾਈ ਹੈਗੀ ਆ, ਤੁਸੀਂ ਲਾਉਂਦੇ ਹੋ, ਟੈਕਸਿਸ ਪੇ ਕਰਦੇ ਹੋ। ਵੈਰੀ ਇੰਪੋਰਟੈਂਟ ਇਲੈਕਸ਼ਨਸ ਆ ਰਹੀਆਂ ਹਨ, ਮਿਊਨਿਸਪਲ ਇਲੈਕਸ਼ਨਸ ਆ ਰਹੀਆਂ ਹਨ ਅਤੇ ਉਹ ਤੁਸੀਂ ਮਿਊਨਿਸਪਲ ਇਲੈਕਸ਼ਨ ਆਪਣਾ ਯੋਗਦਾਨ ਜ਼ਰੂਰ ਪਾਉਣਾ। ਹੱਥ ਜੋੜ ਕੇ ਬੇਨਤੀ ਕਿ ਬੱਚਿਆਂ ਨੂੰ ਕਹਿੰਦੇ ਆਪਣਾ ਕੰਮ ਕਰਿਆ ਕਰੋ, ਅਸੀਂ ਵੀ ਬੱਚਿਆਂ ਤੋਂ ਘੱਟ ਰਹੀ ਹਨ। ਜਿਹੜੀਆਂ ਕਾਸਟਿੰਗ ਹੈਗੀ ਆ, ਵੋਟਿੰਗ ਦੀ ਹੈਗੀ ਆ, ਬਹੁਤ ਘੱਟ ਜਿਹੜੀਆਂ ਵੋਟਾਂ ਜਿਹੜੀਆਂ ਹਨ ਉਹ ਪੈਂਦੀਆਂ ਹਨ ਇਸ ਮਿਊਨਿਸਪਲ ਇਲੈਕਸ਼ਨ ਦੇ ਵਿੱਚ, ਕਿਉਂਕਿ ਮੈਨੂੰ ਪਤਾ ਤੁਸੀਂ ਬਿਜ਼ੀ ਹੁੰਦੇ ਹੋ ਪਰ ਤੁਹਾਨੂੰ ਬਹੁਤ ਸਾਰੇ ਮੌਕੇ ਦਿੱਤੇ ਹੁੰਦੇ ਆ ਵੋਟ ਪਾਉਣ ਵਾਸਤੇ। ਕੰਮ ਸੌਖਾ ਹੈਗਾ ਨਾ ਔਖਾ ਨਹੀਂ ਹੈਗਾ, ਪਰ ਹਾਂ ਤੁਸੀਂ ਹੋਰ ਕਿੱਦਾਂ ਸੌਖਾ ਕਰ ਸਕਦੇ, ਕੌਣ ਖੜਾ ਕੀ ਕਰ ਰਿਹਾ ਹੈਗਾ, ਕੌਣ ਤੁਹਾਡੇ ਵਾਸਤੇ ਕੀ ਕਰੇਗਾ, ਕਿੰਨੇ ਕੁ ਪੈਸੇ ਬਚਾਵੇਗਾ, ਪਤਾ ਲੱਗ ਰਿਹਾ। ਭੂਰੀਆਂ ਚਿੱਠੀਆਂ ਆਈਆਂ ਹੋਈਆਂ ਹਨ ਬਹੁਤ ਸਾਰੇ ਲੋਕਾਂ ਨੂੰ, ਜਿਹਦੇ ਵਿੱਚ ਟੈਕਸਿਸ ਵੱਧ ਗਏ ਹਨ ਫਿਰ ਬਰੈਂਪਟਨ ਦੇ ਸਿਟੀ ਆ ਬਰੈਂਪਟਨ ਦੇ ਹੋਰ ਸਿਟੀਆਂ ਦੇ ਕਿੰਨੇ ਕੁ ਟੈਕਸਿਸ ਵਧੇ ਹਨ ਆਉਣ ਵਾਲੇ ਦਿਨਾਂ ਵਿੱਚ, ਕਾਫੀ ਸਾਰੀ ਜਾਣਕਾਰੀ ਅਵੀ ਧਾਲੀਵਾਲ ਜੀ ਲੈ ਕੇ ਆਉਣਗੇ ਤੁਹਾਡੇ ਵਾਸਤੇ। ਉਹ ਮੇਅਰ ਦੀ ਸੀਟ ਵਾਸਤੇ ਖੜ੍ਹੇ ਹਨ, ਹੀ ਵਾਂਟਸ ਟੂ ਬੀ ਅ ਮੇਅਰ ਆਫ ਬਰੈਂਪਟਨ, ਤੋ ਆਪਣੇ ਫੋਰਮ ਉਹਨਾਂ ਨੇ ਭਰ ਦਿੱਤੇ ਹਨ ਅਤੇ ਹੋਰ ਵੀ ਜਿਹੜੇ ਹਨ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਏਅਰ 'ਤੇ ਲੈ ਕੇ ਆਵਾਂਗੇ ਅਤੇ ਕੱਲ੍ਹ ਨੂੰ ਆਪਾਂ ਸਤਪਾਲ ਜੋਲ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਜਿਹੜੇ ਰੀਜਨਲ ਕੌਂਸਲ ਦੀ ਸੀਟ ਲਈ ਖੜ੍ਹੇ ਹਨ। ਪਰ ਅੱਜ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਇੱਕ ਵਧਾਈ ਦੇਣਾ ਚਾਹੁੰਦੇ ਹਾਂ, ਕਿਆ ਬਾਤ ਆ, ਕਿੰਨੀ ਤਕੜੀ ਗੇਮ ਸੀਗੀ। ਸੋ ਟੀਮ ਕੈਨੇਡਾ ਦੀ ਸੌਕਰ ਦੀ ਜਿਹੜੀ ਟੀਮ ਹੈਗੀ ਆ, ਹਿਸਟਰੀ ਪੈਦਾ ਕਰ ਦਿੱਤੀ, ਜਿੱਤ ਪ੍ਰਾਪਤ ਕੀਤੀ ਹੈਗੀ ਆ, ਦੁਨੀਆ ਭਰ ਦੇ ਲੋਕ ਸੈਲੀਬ੍ਰੇਟ ਕਰ ਰਹੇ ਹਨ ਅਤੇ ਕੋਚ ਦੇ ਜਿਹੜੇ ਵਰਡ ਸੀਗੇ ਨਾ ਹੁਣ ਉਸ ਟੀਮ ਨੂੰ ਕਹੇ ਜਦੋਂ ਟੀਮ ਜਿੱਤ ਗਈ ਸੀਗੀ, ਕਹਿੰਦੇ ਵੀ ਤੁਸੀਂ ਬੱਚਿਆਂ ਦਾ ਫਿਊਚਰ ਹੋ। ਸੋ ਇਹਨੂੰ ਕਹਿੰਦੇ ਆ ਰੋਲ ਮਾਡਲ, ਰੋਲ ਮਾਡਲ ਬਣ ਕੇ ਤੁਸੀਂ ਸਪੈਸ਼ਲੀ ਬ੍ਰੈਂਟ ਵਿੱਚੋਂ 6 ਬੱਚੇ ਖੇਡਦੇ ਹਨ ਵੀ ਤੁਸੀਂ ਉਹਨਾਂ ਘਰਾਂ ਵਿੱਚ ਨਿਕਲਿਆ ਜਿਹੜੇ ਆਮ ਘਰ ਵਿੱਚ ਬੱਚੇ ਪੈਦਾ ਹੁੰਦੇ ਹਨ ਅਤੇ ਸਪੋਰਟਸ ਖੇਡਦੇ ਹਨ, ਕੋਈ ਵੀ ਤਗੜਾ ਪਲੇਅਰ ਬਣ ਸਕਦਾ, ਪਲੇਅਰ ਬਣ ਕੇ ਆਪਣੇ ਕੈਨੇਡਾ ਦਾ ਨਾਂ ਰੋਸ਼ਨ ਕਰ ਸਕਦਾ। ਕਹਿੰਦੇ ਤੁਸੀਂ ਕੈਨੇਡਾ ਦਾ ਨਾਂ ਰੋਸ਼ਨ ਕੀਤਾ, ਯੂ ਗਾਈਜ਼ ਮੇਡ ਹਿਸਟਰੀ, ਸੱਚੀ ਹਿਸਟਰੀ ਹੀ ਬਣਾਈ ਸੀ ਇਹਨਾਂ ਨੇ। ਜਿਹੜਾ ਫੁੱਟਬਾਲ ਦਾ ਮੈਚ ਇਹਨਾਂ ਨੇ ਜਿੱਤਿਆ 1-0 'ਤੇ, ਬੜਾ ਤਕੜਾ ਮੈਚ ਸੀਗਾ, ਕਾਫੀ ਸਾਰੇ ਚਾਂਸਿਸ ਮਿਲੇ ਪਰ ਗੋਲ ਨਹੀਂ ਹੋ ਸਕੇ, ਪਰ ਐਟ ਦੀ ਐਂਡ ਗੋਲ ਕਰਕੇ ਜਿੱਤ ਪ੍ਰਾਪਤ ਕੀਤੀ ਆ, 1-0 ਦੀ ਜਿੱਤ ਪ੍ਰਾਪਤ ਕਰਕੇ ਹੁਣ ਅਗਲੇ ਰਾਊਂਡ ਵਿੱਚ ਪਹੁੰਚ ਗਏ ਹਨ। ਅਗਲੇ ਰਾਊਂਡ ਵਿੱਚ ਕਿੰਨਾ ਖੇਡਦੇ ਹਨ ਪਤਾ ਲੱਗ ਜਾਵੇਗਾ ਜਦੋਂ ਦੂਸਰੀਆਂ ਦੋ ਟੀਮਾਂ ਖੇਡ ਕੇ ਅੱਗੇ ਆਉਣਗੀਆਂ। ਸੋ ਬੈਸਟ ਆਫ ਲੱਕ ਅਗੇਨ ਟੂ ਟੀਮ ਕੈਨੇਡਾ, ਫੀਫਾ ਨੂੰ ਬੜੀ ਸਪੋਰਟ ਮਿਲ ਰਹੀ ਹੈਗੀ ਆ। ਈਵਨ ਦੋ ਜਿਹੜੀਆਂ ਫੈਨ ਜ਼ੋਨ ਸੀਗੀਆਂ ਜਿੱਥੇ ਲੋਕਾਂ ਨੇ ਟਿਕਟ ਲੈ ਕੇ ਅੰਦਰ ਵੜਨਾ ਸੀਗਾ, ਉਹ ਓਵਰ ਕਪੈਸਿਟੀ ਹੋ ਗਈਆਂ, ਲੋਕ ਡਰਾਈਵ ਕਰਕੇ ਆਏ, ਕਾਰ ਪਾਰਕਿੰਗ ਦੀ ਟਿਕਟ ਦਿੱਤੀ, ਬਾਅਦ 'ਚ ਮੁੜ ਕੇ ਉਹਨਾਂ ਨੂੰ ਅੰਦਰ ਵੜਨ ਦਾ ਮੌਕਾ ਨਹੀਂ ਮਿਲਿਆ। ਪਰ ਫਿਰ ਵੀ ਜਿਹੜੇ ਵੱਡੇ ਇਵੈਂਟ ਹੁੰਦੇ ਨਾ, ਕੁਝ ਨਾ ਕੁਝ ਇਹਦੇ ਵਿੱਚ ਜਿਹੜੀਆਂ ਕਮੀਆਂ ਰਹਿ ਜਾਂਦੀਆਂ, ਨਹੀਂ ਰਹਿਣੀਆਂ ਚਾਹੀਦੀਆਂ, ਇੰਨੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਇਵੈਂਟ, ਇੱਧਰ ਕਮੀਆਂ ਨਹੀਂ ਹੋਣੀਆਂ ਚਾਹੀਦੀਆਂ, ਪਰ ਆ ਜਾਂਦੀਆਂ ਜਦੋਂ ਦੂਸਰੀ ਕੰਟਰੀ ਵਿੱਚ ਬੰਦਾ ਵੜਦਾ, ਅਤੇ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਨਗੇ ਐਂਡ ਆਫ ਦ ਫੀਫਾ ਕੱਪ। ਇਹ ਸਾਰੇ ਕਿੰਤੂ ਪਰੰਤੂ ਜਿਹੜੇ ਕੱਲ੍ਹ ਹੋਏ, ਕੱਲ੍ਹ ਹੈਪਨ ਹੋਏ ਆ, ਉਹਦੀ ਜਾਣਕਾਰੀ ਆਪੇ ਹੀ ਸਾਂਝੀ ਕਰਨਗੇ, ਅਸੀਂ ਤੁਹਾਡੇ ਨਾਲ ਸਾਂਝ ਪਾ ਦੇਵਾਂਗੇ। ਅਤੇ ਵੀਕਐਂਡ ਦੇ ਉੱਪਰ ਬਹੁਤ ਸਾਰੇ ਐਕਸੀਡੈਂਟਸ ਵੀ ਹੋਏ, ਵੰਸ ਅਗੇਨ ਬ੍ਰੈਂਪਟਨ ਵਿੱਚ ਐਕਸੀਡੈਂਟ ਹੋਇਆ, ਇਸ ਅਮੇਜ਼ਿੰਗ ਬ੍ਰੈਂਪਟਨ ਦਾ ਨਾਮ ਸਾਰੇ ਪਾਸੇ ਹੀ ਛਾਇਆ ਪਿਆ ਹੈਗਾ, ਜਦੋਂ ਵੀ ਵੱਖ ਵੱਖ ਨਿਊਜ਼ ਏਜੰਸੀ ਦੇਖਦੀਆਂ ਹਨ ਤਾਂ ਬ੍ਰੈਂਪਟਨ ਦਾ ਨਾਮ ਮੋਹਰੇ ਆ ਜਾਂਦਾ ਹੈਗਾ। ਮਿਸਿਸਾਗਾ ਵਿੱਚ ਵੀ ਇੱਕ ਮੋਟਰਸਾਈਕਲ ਦੀ ਐਕਸੀਡੈਂਟ ਹੋਇਆ ਅਤੇ ਇੰਜਰੀਜ਼ ਹੋਈਆਂ ਸੀਗੀਆਂ, ਇਹਦੇ ਨਾਲ ਨਾਲ ਜਿਹੜਾ ਬ੍ਰੈਂਪਟਨ ਵਿੱਚ ਐਕਸੀਡੈਂਟ ਹੋਇਆ ਇੱਕ ਜਣੇ ਦੀ

0: ਤੇ ਤਬਲਾ ਵਜਾਉਣਾ ਸਿੱਖ ਸਕਦੇ ਹੋ। ਵੱਖਰੇ ਵੱਖਰੇ ਕੈਂਪ ਲੱਗੇ ਹੋਏ ਨੇ, ਬੜੀ ਵਾਜਿਬ ਫੀਸ ਹੁੰਦੀ ਹੈ ਸਪੈਸ਼ਲੀ ਗੁਰੂ ਘਰਾਂ ਦੀ। ਬਹੁਤ ਸਾਰੇ ਪ੍ਰੋਗਰਾਮ ਫਰੀ ਵੀ ਹੁੰਦੇ ਹਨ, ਪਰ ਤੁਸੀਂ ਪਤਾ ਕਰ ਲੈਣਾ ਇਹਨਾਂ ਬੱਚਿਆਂ ਨੂੰ ਪਲੀਜ਼ ਸੋਸ਼ਲ ਮੀਡੀਆ ਤੋਂ ਆਫ ਕਰਕੇ ਬਿਜ਼ੀ ਰੱਖਣਾ। ਸਰਕਾਰ ਕਰੇ ਤਾਂ ਕੀ ਕਰੇ। ਲਓ ਜੀ, ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਮੋਨਾ ਮਹਿੰਗੀ ਦੇ ਵੱਲੋਂ, ਇੰਸ਼ੋਰੈਂਸ ਐਡਵਾਈਜ਼ਰ ਹਨ, ਬਹੁਤ ਵਧੀਆ ਤੁਹਾਨੂੰ ਗਾਈਡੈਂਸ ਦਿੰਦੇ ਹਨ ਮੋਨਾ ਮਹਿੰਗੀ ਜੀ, ਅਤੇ ਉਹਨਾਂ ਨਾਲ ਵੀ ਆਪਾਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਗੁਰਮਤ ਸਿੰਘ ਵਾਰੀ ਸਾਹਿਬ ਕਾਫੀ ਸਾਰੀਆਂ ਖਬਰਾਂ ਤੁਹਾਡੇ ਪਾਸੇ ਲੈ ਕੇ ਆਉਣਗੇ। ਇੱਕ ਮੈਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੁਰਮਤ ਸਿੰਘ ਵਾਰੀ ਸਾਹਿਬ ਨੂੰ ਏਅਰ 'ਤੇ ਲੈ ਕੇ ਆਉਣਾ। ਅਤੇ ਢਿੱਲੋ ਵੀਡੀਓ ਦੀ ਆਈ ਪੀ ਟੀ ਵੀ ਦੇ ਡਿਵਾਈਸ ਤੁਸੀਂ ਪਸੰਦ ਕਰ ਰਹੇ ਹੋ, 4K ਦੇ ਵਿੱਚ ਹੀ ਤੁਸੀਂ ਸਟ੍ਰੀਮਿੰਗ ਜਿਹੜੀ ਹੈਗੀ ਆ ਇਹ ਦੇਖ ਸਕਦੇ ਹੋ।
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
2: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚਲ ਕੇ ਰਹੇ ਆ ਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
5: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ, 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
6: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
5: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GN ਗੁਰਮਤ ਸਿੰਘ ਵਾਰੀਆ ਸਾਹਿਬ ਨਾਲ ਲਾਈਨ ਜੁੜ ਗਈ ਹੈਗੀ ਆ। ਮੇਰੀ ਟੈਕ ਵਾਲੇ ਨਾਲ ਗੱਲਬਾਤ ਹੋ ਗਈ ਸੀ 530 AM ਨਾਲ, ਅਤੇ ਮੈਨੂੰ ਆਡੀਓ ਰਿਸੀਵ ਨਹੀਂ ਹੋ ਰਹੀ ਸੀ, ਆਡੀਓ ਜਾ ਰਹੀ ਸੀ, ਬਟ ਐਵਰੀਥਿੰਗ ਇਜ਼ ਓਕੇ ਹੈਗਾ। ਅਤੇ ਬਾਕੀ ਓਕੇ ਕਰਦੇ ਆਪਾਂ ਗੁਰਮੁਖ ਸਿੰਘ ਵਾਰੀਆ ਸਾਹਿਬ ਨਾਲ। ਵਾਰੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ GN ਪ੍ਰੋਗਰਾਮ ਵਿੱਚ। ਹੈਲੋ ਵਾਰੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ GN ਪ੍ਰੋਗਰਾਮ ਦੇ ਵਿੱਚ
7: ਜੀ। ਤਮਰ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਮੰਡੇ ਆ
0: ਜੀ, ਗੁੱਡ ਗੁੱਡ ਖਬਰ ਤੋਂ ਸ਼ੁਰੂ ਕਰਦੇ। ਸੋਮਵਾਰ ਦਾ ਦਿਨ ਹੈਗਾ ਆ ਜਿੱਥੇ ਕੈਨੇਡਾ ਦੀ ਸੌਕਰ ਟੀਮ ਨੇ ਇੱਕ ਜਿੱਤ ਪ੍ਰਾਪਤ ਕੀਤੀ ਆ। ਜਿਸ ਮੁੰਡੇ ਨੇ ਗੋਲ ਕੀਤਾ ਆ ਤੇ ਉਹਦਾ ਫਾਦਰ ਦੀ ਵੀ ਮੌਤ ਹੋ ਗਈ ਸੀ ਤੇ ਮਦਰ ਦੀ ਵੀ ਮੌਤ ਹੋ ਗਈ ਸੀਗੀ, ਪਰ ਆਪਣੇ ਭਾਵਕ ਹੋ ਗਏ, ਇਨਫੋਰਮੇਸ਼ਨ ਸਾਂਝੀ ਕੀਤੀ ਸੀ। ਕਹਿੰਦਾ ਆਈ ਲੋਸਟ ਮਾਈ ਫਾਦਰ, ਲੋਸਟ ਮਾਈ ਮਦਰ, ਬਟ ਹੀ ਸਕੋਰਡ ਅ ਹਿਸਟਰੀ ਮੇਕਿੰਗ ਗੋਲ ਤੇ ਜਿੱਤ ਪ੍ਰਾਪਤ ਕੀਤੀ ਆ। ਅਗਲੇ ਰਾਊਂਡ ਵਿੱਚ ਪਹੁੰਚ ਗਏ ਹਨ ਕੈਨੇਡਾ ਦੀ ਫੀਫਾ ਦੀ ਫੁੱਟਬਾਲ ਦੀ ਜਿਹੜੀ ਟੂਰਨਾਮੈਂਟ ਚੱਲ ਰਹੀ ਹੈਗੀ ਆ, ਵਰਲਡ ਕੱਪ ਸੌਕਰ ਚੱਲ ਰਿਹਾ ਹੈਗਾ।
7: ਬਿਲਕੁਲ, ਕੈਨੇਡੀਅਨ ਵਾਸਤੇ ਬੜੀ ਖੁਸ਼ੀ ਦੀ ਗੱਲ ਹੈਗੀ ਆ ਜੀ, ਕਿ ਇਹ ਵੀ ਜਿਹੜੀ ਤੁਸੀਂ ਖਬਰ ਹੁਣੇ ਸਾਂਝੀ ਕੀਤੀ ਆ, ਇੱਕ ਖਿਡਾਰੀ ਦੀ ਸਾਂਝੀ ਕੀਤੀ ਆ, ਜਿਹੜਾ ਖੇਡ ਦਾ ਮੈਦਾਨ ਹੈਗਾ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੇਸ਼ ਭਗਤੀ ਦੀ ਜਿਹੜੀ ਚਰਮ ਸੀਮਾ ਵਾ ਉਹਦੀ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਆਪਣਾ ਪ੍ਰਦਰਸ਼ਨ ਕਰਨਾ ਹੁੰਦਾ ਉਹ ਤੋਂ ਘੱਟ ਨਹੀਂ ਹੈਗੀ ਜੀ।

0: ਜੀ
1: ਕਈ ਮੁਸ਼ਕਲਾਂ ਤੋਂ ਬਾਅਦ ਇੱਕ ਖਿਡਾਰੀ ਇੱਕ ਪਲੇਟਫਾਰਮ ਤੇ ਜਾਂਦਾ ਹੈ, ਉਹਨੂੰ ਕਈ ਦਿੱਕਤਾਂ ਜਿਹੜੇ ਆਮ ਘਰਾਂ ਚੋਂ ਖਿਡਾਰੀ ਨਿਕਲਦੇ ਹੈਗੇ ਆ ਉਹ ਆਉਂਦੀਆਂ ਹੈਗੀਆਂ ਨੇ, ਤੇ ਉਸ ਪਲੇਟਫਾਰਮ ਤੇ ਜਾਣ ਤੱਕ ਹਰ ਬੰਦੇ ਦਾ ਬੜਾ ਵੱਡਾ ਸਟਰਗਲ ਹੁੰਦਾ ਆਪਾਂ ਨੂੰ, ਜਿਹੜਾ ਕਿ ਸ਼ਾਇਦ ਨਾ ਦਿਸ ਰਿਹਾ ਹੁੰਦਾ ਪਰ ਉਹਦੀ ਅਸਲ ਜ਼ਿੰਦਗੀ ਦੇ ਵਿੱਚ ਉਹਦੇ ਮਾਂ ਬਾਪ ਪਰਿਵਾਰ ਸੱਜਣ ਮਿੱਤਰ ਕਈ ਏਦਾਂ ਦੇ ਹੁੰਦੇ ਆ ਜਿਹਦਾ ਬੜਾ ਖਾਸ ਯੋਗਦਾਨ ਹੁੰਦਾ, ਤੇ ਇਸ ਦੇ ਮੌਕੇ ਤੇ ਜੇ ਏਦਾਂ ਦੀ ਗੱਲ ਹੁੰਦੀ ਆ ਪਰ ਇਸ ਤੋਂ ਬਾਅਦ ਵੀ ਵਧੀਆ ਪ੍ਰਦਰਸ਼ਨ ਜੇ ਖੇਡਾਂ ਚ ਹੁੰਦਾ ਵਾ ਤੇ ਨਿਸ਼ਚੇ ਖਿਡਾਰੀਆਂ ਨੂੰ ਜੀ ਆਪਾਂ ਕਹਿ ਸਕਦੇ ਹਾਂ ਕਿ ਸਲੂਟ ਕਰਨਾ ਬਣਦਾ ਜੀ, ਉਹਨਾਂ ਖਿਡਾਰੀਆਂ ਨੂੰ ਜਿਹੜੇ ਦੇਸ਼ ਦਾ ਨਾਮ ਰੋਸ਼ਨ ਕਰਦੇ ਆ, ਆਪਣੇ ਜਿਹੜੇ ਦੇਸ਼ ਵਾਸੀ ਆ ਉਹਨਾਂ ਦੀਆਂ ਭਾਵਨਾਵਾਂ ਦੇ ਉੱਪਰ ਪੂਰਾ ਉਤਰਦੇ ਹੈਗੇ ਆ। ਹੁਣ ਅਗਲੇ ਰਾਊਂਡ ਦੀ ਗੱਲਬਾਤ ਜਿਹੜੀ ਹੈਗੀ ਆ 16 ਜੁਲਾਈ ਨੂੰ ਅਜੇ ਇੱਕ ਮੈਚ ਹੋਣਾ, ਜਦੋਂ ਤੁਸੀਂ ਦੱਸਿਆ ਉਹਦੇ ਵਿੱਚ ਹੋਰ ਨੀਦਰਲੈਂਡ ਜਾਂ ਮੋਰੋਕੋ ਇੱਕ ਨਾਲ ਇਹ ਮੈਚ ਜਿਹੜਾ ਕੈਨੇਡਾ ਦਾ ਹੋਊਗਾ। ਸੋ ਉਮੀਦਾਂ ਦੇ ਨਾਲ ਅੱਗੇ ਦੀ ਅੱਗੇ ਜਿਹੜਾ ਖਿਡਾਰੀ ਜਿਹੜੇ ਆ ਆਪਾਂ ਕਹਿ ਸਕਦੇ ਹਾਂ ਚੱਲ ਰਹੇ ਹੈਗੇ ਆ, ਨਾਲ ਦੀ ਨਾਲ ਕੈਨੇਡੀਅਨ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹ ਵੀ ਜੁੜੀਆਂ ਹੋਈਆਂ।
0: ਦੇਖੋ ਜੀ ਬੜੇ ਚਾਂਸਸ ਵੇਲੇ ਗੋਲ ਕਰਨ ਦੇ ਬੜੇ ਚਾਂਸਸ ਮਿਲੇ, ਹੁਣ ਵੀ ਹੋ ਗਿਆ, ਹੁਣ ਵੀ ਹੋ ਗਿਆ। ਸਾਡੀ ਟੀਮ ਦੇ ਗੋਲਕੀਪਰ ਨੇ ਕਾਫੀ ਸਾਰੇ ਦੋ ਤਿੰਨ ਸ਼ਾਟਾਂ ਜੇ ਤਗੜੀਆਂ ਉਹਨਾਂ ਨੇ ਲਾਈਆਂ ਸੀ ਉਹ ਵੀ ਸੇਵ ਕੀਤੀਆਂ, ਪਰ ਕੈਨੇਡਾ ਕੋਲ ਵੱਧ ਚਾਂਸਸ ਸੀਗੇ ਐਂਡ ਦੇ ਆ ਗਏ। ਡਰ ਲੱਗਦਾ ਸੀਗਾ ਵੀ ਇਹ ਜਿਹੜੀ ਮਿਹਨਤ ਕੀਤੀ ਹੋਈ ਕਿਤੇ ਖਰਾਬ ਨਾ ਜਾਵੇ, ਪਰ ਇਹਨਾਂ ਨੇ ਐਂਡ ਦੇ ਆ ਕੇ ਜਿਹੜਾ ਗੋਲ ਕੀਤਾ ਤਾਂ ਕੈਨੇਡਾ ਦਾ ਜਿਹੜਾ ਮਾਹੌਲ ਦੇਖਣ ਵਾਲਾ ਸਾ। ਰਾਈਟ ਕਰੋਸ ਕੈਨੇਡਾ ਵੱਖਰੇ ਵੱਖਰੀਆਂ ਫੈਨ ਜ਼ੋਨਸ ਰੱਖੀਆਂ ਹੋਈਆਂ ਹਨ, ਹਰ ਇੱਕ ਆਪਣੀ ਜਿਹੜੀ ਖੁਸ਼ੀ ਦੀ ਲਹਿਰ ਜਿਹੜੀ ਆ ਲਿਆਤੀ, ਅਤੇ ਨਾਲ ਦੀ ਨਾਲ ਦੇਖਿਆ ਜਾਵੇ ਕੈਨੇਡਾ ਨੂੰ ਸੌਕਰ 'ਚ ਬਹੁਤ ਘੱਟ ਗਿਣਿਆ ਜਾਂਦਾ ਸੀ ਇਹਨਾਂ ਨੂੰ ਕਿਤੇ ਖੇਡਣਾ ਆਉਂਦਾ, ਪਰ ਹੁਣ ਦੁਨੀਆ ਭਰ ਵਿੱਚ ਛਾ ਗਏ ਹਨ ਇਹਨਾਂ ਦੇ ਵਿੱਚ। ਜਿਸ ਹਿਸਾਬ ਨਾਲ ਕੋਚ ਨੇ ਕਿਹਾ ਸਾ ਵੀ ਤੁਸੀਂ ਬੱਚਿਆਂ ਦਾ ਫਿਊਚਰ ਹੋ, ਤੁਸੀਂ ਹਿਸਟਰੀ ਮੇਕ ਕੀਤੀ ਆ, ਉਹ ਜੇ ਕੋਈ ਚੰਗਾ ਕੰਮ ਕਰਦਾ ਚੰਗੀ ਗੇਮ ਹੁੰਦੀ ਆ, ਹਰ ਇੱਕ ਗੇਮ ਚੰਗੀ ਹੁੰਦੀ ਆ ਸਪੈਸ਼ਲੀ ਸਪੋਰਟਸ ਦੇ ਵਿੱਚ, ਤਾਂ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ। ਤਾਂ ਕੋਚ ਬੜਾ ਖੁਸ਼ ਸੀਗਾ ਵੀ ਤੁਸੀਂ ਕੈਨੇਡੀਅਨ ਹਿਸਟਰੀ ਬਣਾ ਦਿੱਤੀ ਹੈਗੀ ਆ, ਦੁਨੀਆ ਭਰ ਦੇ ਲੋਕ ਸਪੈਸ਼ਲੀ ਬੱਚੇ ਤੁਹਾਡੇ ਵੱਲ ਦੇਖਣਗੇ ਵੀ ਮੈਂ ਵੀ ਇੱਕ ਸੌਕਰ ਦਾ ਸੁਪਰ ਸਟਾਰ ਬਣਨਾ ਚਾਹੁੰਦਾ ਹਾਂ। ਅਤੇ ਵਧੀਆ ਗੱਲ ਲੱਗੀ ਜਦੋਂ ਕੋਚ ਨੇ ਇੱਦਾਂ ਦੀ ਉਹਨਾਂ ਨੂੰ ਸਪੀਚ ਦਿੱਤੀ ਹੈ ਜਿੱਤਣ ਤੋਂ ਬਾਅਦ।
1: ਜੀ ਬਿਲਕੁਲ, ਤੇ ਖੇਡਾਂ ਦੇ ਨਾਲ ਹੀ ਜੁੜੀ ਹੋਈ ਖਬਰ ਆਪਣੇ ਭਾਈਚਾਰੇ ਨਾਲ ਜਿਹੜੀ ਕਿ ਤੁਸੀਂ ਥੋੜਾ ਜਿਹਾ ਅੰਸ਼ ਸਾਂਝਾ ਕੀਤਾ ਕਿ ਜਿਵੇਂ ਆਸਟ੍ਰੇਲੀਆ ਚ ਕਾਫੀ ਸਮੇਂ ਪਹਿਲਾਂ ਤੁਸੀਂ ਸਿੱਖ ਗੇਮ ਜਿਹੜੀਆਂ ਆਪਣੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਾਸਤੇ ਕਰਾਈਆਂ ਜਾਣੀਆਂ, ਹੁਣ ਕੈਨੇਡਾ ਚ 2026 ਇਹਦਾ ਜਿਹੜਾ ਆਪਾਂ ਕਹਿ ਸਕਦੇ ਸ਼ੁਰੂਆਤ 31 ਜੁਲਾਈ ਤੋਂ 3 ਅਗਸਤ ਤੱਕ ਹੋਣੇ ਆ ਜਿਹੜੀਆਂ ਗੇਮਾਂ। ਇਹਦੇ ਸੰਬੰਧੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਚ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਆ ਜੀ, ਜਿਹਦੇ ਵਿੱਚ ਕੁਝ ਬਰੀਫ ਜਿਹੜੇ ਕੀਤੇ ਗਏ ਕਿ ਸੌਕਰ, ਕਬੱਡੀ, ਗਤਕਾ, ਕਈ ਤਰ੍ਹਾਂ ਦੀ ਫੀਲਡ ਹਾਕੀ, ਬਾਸਕਟਬਾਲ, ਵਾਲੀਬਾਲ ਤੇ ਵੇਟ ਲਿਫਟਿੰਗ ਦੇ ਮੁਕਾਬਲੇ ਜਿਹੜੇ ਆ ਇਹ ਕਰਾਏ ਜਾਣੇ ਆ ਜੀ। ਸੋ ਵੈਨਿਊ ਜਿਹੜੇ ਰਹਿਣੇ ਆ ਬ੍ਰੰਪਟਨ ਸੌਕਰ ਸੈਂਟਰ ਤੇ ਜਿਹੜਾ ਕੇਸੀ ਕੈਂਪਬੈਲ ਕਮਿਊਨਿਟੀ ਸੈਂਟਰ ਆ
0: ਜੀ
1: ਉਹ ਹੋਣੇ ਆ ਜੀ। ਇਹਦੇ ਨਾਲ ਸੰਬੰਧਿਤ ਜਿਹੜੀ ਜ਼ਿਆਦਾ ਜਾਣਕਾਰੀ ਆ ਉਹ ਤੁਹਾਡੇ ਨਾਲ ਵੀ ਆਫ ਦੀ ਏਅਰ ਜਿਹੜੇ ਸਰੋਤੇ ਆ ਲੈ ਸਕਦੇ ਆ, ਜਾਂ ਪ੍ਰਬੰਧਕ ਜਿਹੜੇ ਆ ਉਹ ਵੀ ਆਪਣੇ ਰੇਡੀਓ ਤੇ ਜੇ ਚਾਹੁਣ ਤੇ ਆ ਕੇ ਦੱਸ ਸਕਦੇ ਆ ਜੀ।
0: ਗੁਰਮੁਖ ਸਿੰਘ ਜੀ, ਇਹਨਾਂ ਨੇ ਪਹਿਲੀ ਵਾਰੀ ਗੇਮਾਂ ਰੱਖਣੀਆਂ ਆਸਟ੍ਰੇਲੀਆ ਵਿੱਚ, ਦੁਨੀਆ ਭਰ 'ਚ ਬਹੁਤ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਹਨ, ਸੋ ਜਦੋਂ ਪਹਿਲੀ ਵਾਰੀ ਪ੍ਰੋਗਰਾਮ ਰੱਖੀ ਜਾਂਦਾ ਥੋੜੀਆਂ ਮੁਸ਼ਕਲਾਂ ਵੀ ਆ ਜਾਂਦੀਆਂ ਹਨ। ਤੁਸੀਂ ਸਾਥ ਦੇਣਾ, ਜਦੋਂ ਲੋਕ ਕਹਿੰਦੇ ਹੁੰਦੇ ਆ ਵੀ ਵਧੀਆ ਕੰਮ ਹੈ ਅਸੀਂ ਤੁਹਾਡੇ ਵਾਸਤੇ ਕੀ ਕਰੀਏ, ਸਭ ਤੋਂ ਵੱਡੀ ਸੇਵਾ ਹੈਗੀ ਹੈ ਜੇ ਕਿਤੇ ਮੁਸ਼ਕਲ ਆ ਰਹੀ ਹੈਗੀ ਆ ਤਾਂ ਨਿਮਰਤਾ ਦੇ ਨਾਲ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਸੋ ਮੁਸ਼ਕਲ ਆਉਣੀ ਨਹੀਂ ਚਾਹੀਦੀ, ਜੇ ਆ ਗਈ ਹੈ ਵੀ ਇਸ ਪਾਰਟ ਆਫ ਲਾਈਫ ਹੈਗੀ ਆ, ਇਸ ਤਰ੍ਹਾਂ ਸਮਝਿਆ ਕਰੋ। ਸੋ ਬੱਚਿਆਂ ਵਾਸਤੇ ਚੰਗੇ ਕੰਮ ਵਾਸਤੇ ਜਦੋਂ ਕੰਮ ਕਰਦੇ ਨੇ ਅਸੀਂ ਜੋ ਜਿੰਨਾ ਵੀ ਟਾਈਮ ਚਾਹੀਦਾ ਏਅਰ 'ਤੇ ਦੇ ਦਿੰਦੇ ਹੈਗੇ ਆ, ਕਿਉਂਕਿ ਕਮਿਊਨਿਟੀ ਜਦੋਂ ਚੰਗੇ ਕੰਮਾਂ ਵੱਲ ਲੱਗਦੀ ਆ ਜਾਂਦੀ ਆ ਤਾਂ ਸੇਫਟੀ ਅਤੇ ਸਿਕਿਉਰਿਟੀ ਵੱਧ ਜਾਂਦੀ ਹੈਗੀ ਆ, ਪਰਿਵਾਰ ਖੁਸ਼ ਹੋਣ ਲੱਗ ਪੈਂਦੇ ਹਨ। ਸੋ ਤੁਸੀਂ ਵੀ ਆਪਣਾ ਯੋਗਦਾਨ ਪਾਉਣਾ ਐਜ਼ ਅ ਵੋਲੰਟੀਅਰ ਤੌਰ 'ਤੇ ਵੋਲੰਟੀਅਰ ਸਦਾ ਹੀ ਲੋੜ ਪੈਂਦੀ ਰਹਿੰਦੀ ਹੈਗੀ ਆ। ਅੱਗੇ ਹੁਣ ਇਹਨਾਂ ਨੇ ਸ਼ੁਰੂ ਕੀਤੀ ਹੈ, ਫਿਊਚਰ ਵਿੱਚ ਹੋਰ ਵਧੀਆ ਕਿਸ ਤਰ੍ਹਾਂ ਕਰ ਸਕਦੇ ਹੋ, ਸੋ ਤੁਸੀਂ ਨੋਟ ਪੈਡ ਲੈ ਲੈਣਾ ਜੇ ਲੱਗਦਾ ਕਿਤੇ ਕਮੀ ਆ, ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ, ਤੁਹਾਡੀ ਆਪਣੀ ਹੀ ਕਮਿਊਨਿਟੀ ਆ। ਸੋ ਗੇਮਾਂ ਰੱਖੀਆਂ ਗਈਆਂ ਸਪੋਰਟਸ ਗੇਮਾਂ, ਗੱਤਕਾ ਵੀ ਹੋਵੇਗਾ, ਸੌਕਰ ਵੀ ਹੋਵੇ, ਹੋਰ ਵੱਖਰੀ ਵੱਖਰੀਆਂ ਗੇਮਾਂ ਹਨ। ਮੈਂ ਵੀ ਹੋਰ ਜਾਣਕਾਰੀ ਲੈ ਕੇ ਆਵਾਂਗਾ, ਉਹਨਾਂ ਨੂੰ ਇੱਥੇ ਬਿਠਾਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਜਿਹੜਾ ਪਲੇਟਫਾਰਮ ਹੈਗਾ ਇਹ ਕਮਿਊਨਿਟੀ ਵਾਸਤੇ ਹੈਗਾ, ਬੱਚੇ ਖੁਸ਼ ਰਹਿਣ ਅਤੇ ਇੱਦਾਂ ਦੇ ਪ੍ਰੋਗਰਾਮ ਜੋ ਰੱਖਦੇ ਹਨ ਉਹਨਾਂ ਨੂੰ ਵਧਾਈ ਹੋਵੇ ਅਤੇ ਕਮਿਊਨਿਟੀ ਨੂੰ ਵਧਾਈ ਹੋਵੇ ਵੀ ਲੋਕ ਕਮਿਊਨਿਟੀ ਇੱਦਾਂ ਦੇ ਪ੍ਰੋਗਰਾਮ ਵੱਲ ਤੁਰ ਪਈ ਹੈ। ਬਾਰੀ ਸਾਹਿਬ
1: ਬਿਲਕੁਲ, ਜੇ ਕਿਹੜਾ ਸਵਾਲ ਹੋਏਗਾ ਕਿ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ info@sikhgamescanada.ca ਤੇ ਜਾ ਕੇ ਆਪਣਾ ਸਵਾਲ ਵੀ ਜਿਹੜੇ ਸਰੋਤੇ ਆ ਉਹ ਰੱਖ ਸਕਦੇ ਆ ਜੀ। ਬਿਲਕੁਲ,
0: ਮੈਂ ਕਦੋਂ ਐਡਸ ਪੜ੍ਹਦਾ ਫਿਰ ਆਪਾਂ ਅਗਲੀਆਂ ਖਬਰ ਵੱਲ ਚੱਲਦੇ ਹਾਂ। ਸਪੌਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਮੋਨਾ ਮਹਿੰਗੀ ਜੀ ਦਾ ਨੰਬਰ 416-509-1509 ਹੈਗਾ, 416-509-1509 ਤੇ ਮੋਨਾ ਮਹਿੰਗੀ ਨਾਲ ਸੰਪਰਕ ਕਰਨਾ। ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਸਪੈਸ਼ਲੀ ਇਨਸ਼ੋਰੈਂਸ ਦੇ ਵਿੱਚ ਇਨਸ਼ੋਰੈਂਸ ਲਾਈਸੈਂਸ ਇਨਸ਼ੋਰੈਂਸ ਐਡਵਾਈਜ਼ਰ ਹਨ ਮੋਨਾ ਮਹਿੰਗੀ ਜੀ, ਕਾਫੀ ਲੰਬੇ ਸਮੇਂ ਤੋਂ ਇਸੇ ਹੀ ਫੀਲਡ ਵਿੱਚ ਹਨ। ਕੋਈ ਵੀ ਜਾਣਕਾਰੀ ਲੈਣੀ ਹੋਵੇ, ਇਨਵੈਸਟਮੈਂਟ ਕਰਨੀ ਹੋਵੇ, ਇਹ ਵੀ ਇੱਕ ਇਨਵੈਸਟਮੈਂਟ ਹੈਗੀ ਹੈ ਲਾਈਫ ਦੀ, ਇਨਸ਼ੋਰੈਂਸ ਦੀ ਇਨਵੈਸਟਮੈਂਟ, ਅਤੇ ਸੇਫ ਅਤੇ ਸਿਕਿਓਰ ਰਹਿਣਾ ਚਾਹੁੰਦੇ ਹਾਂ, ਵਰੀ ਫਰੀ ਜ਼ਿੰਦਗੀ ਜੀਣਾ ਚਾਹੁੰਦੇ ਹੋ, ਤਾਂ ਮੋਨਾ ਮਹਿੰਗੀ ਨੰਬਰ 416-509-1509 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਮਨਜੀਤ ਚੀਮਾ ਜੀ ਦਾ ਕਾਫੀ ਲੰਬੇ ਸਮੇਂ ਤੋਂ ਦੱਸਦਾ ਆ ਰਿਹਾ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਘਰ ਕਦੋਂ ਖਰੀਦਣਾ ਚਾਹੀਦਾ, ਕਦੋਂ ਵੇਚਣਾ ਚਾਹੀਦਾ, ਤੁਹਾਡੇ ਕੋਲ ਕਿੰਨੇ ਕੁ ਪੈਸੇ ਹਨ, ਕੀ ਕਰਨਾ ਚਾਹੁੰਦੇ ਹੋ, ਕਿੱਥੇ ਰਹਿਣਾ ਚਾਹੁੰਦੇ ਹੋ। ਬਹੁਤ ਵੱਡੀ ਇਹ ਇੱਕ ਇਨਵੈਸਟਮੈਂਟ ਅਤੇ ਗੇਮ ਹੁੰਦੀ ਹੈ, ਜਿਹਦੇ ਵਿੱਚ ਇਸ ਗੇਮ ਵਿੱਚ ਸਹੀ ਤਰੀਕੇ ਨਾਲ ਬਣ ਜਾਓਗੇ, ਪੈਸੇ ਹੀ ਬਹੁਤ ਹਨ ਰੀਅਲ ਸਟੇਟ ਦੇ ਵਿੱਚ, ਸਹੀ ਇਨਵੈਸਟਮੈਂਟ ਕਰ ਲਉਂਗੇ ਅਤੇ ਬੰਦਾ ਗਵਾ ਵੀ ਬਹੁਤ ਲੈਂਦਾ ਜਦੋਂ ਬੰਦਾ ਨਹੀਂ ਕੋਈ ਗਾਈਡੈਂਸ ਲੈਂਦਾ। ਤੋ ਕਾਫੀ ਗਾਈਡੈਂਸ ਦਿੰਦੇ ਹਨ ਤੁਹਾਨੂੰ ਮਨਜੀਤ ਚੀਮਾ ਜੀ, ਰੀਅਲ ਸਟੇਟ ਦੀ ਮਾਰਕੀਟ ਵਿੱਚ ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਕਮਰਸ਼ੀਅਲ ਪ੍ਰੋਪਰਟੀ, ਰੈਜੀਡੈਂਸ਼ੀਅਲ ਪ੍ਰੋਪਰਟੀ, ਫੁੱਲ ਟਾਈਮ ਕੰਮ ਕਰਦੇ ਹਨ ਅਤੇ ਨੰਬਰ 416-357-99 ਪੈਂਹਠ ਹੈਗਾ, 416-357-99-65 ਅਤੇ ਮੁਸ਼ਕਲ ਜੇ ਚੱਲ ਰਹੀ ਹੈਗੀ ਹੈ, ਮੁਸ਼ਕਲ ਆਈ ਹੋਈ ਹੈਗੀ ਹੈ, ਸਾਰਿਆਂ ਨੂੰ ਪਤਾ, ਸਪੈਸ਼ਲੀ ਬਿਗ ਸੀਰੀਜ਼ ਆਰ ਇਨ ਟ੍ਰਬਲ, ਜਿਹੜੇ ਸਾਰੇ ਲੀਡਰ ਹਨ ਉਹ ਵੀ ਫਿਰ ਜਦੋਂ ਕੌਂਡੋ ਖਰੀਦਦੇ ਆ ਤਾਂ ਬਿਲਡਰ ਦੀ ਹੀ ਖਰੀਦਦੇ, ਉਹਨਾਂ ਨੂੰ ਬੇਲ ਆਊਟ ਕਰਦੇ ਆ, ਆਮ ਲੋਕ ਟੈਕਸ ਦੇ ਕੇ ਅੱਕੇ ਤੱਕੇ ਪਏ ਹਨ। ਤੋ ਜੇ ਕੋਈ ਔਖਾ ਟਾਈਮ ਆ ਗਿਆ ਤਾਂ ਕਈ ਪ੍ਰੋਗਰਾਮ ਹੁੰਦੇ ਥੋੜ੍ਹਾ ਸੌਖਾ ਟਾਈਮ ਲਿਆ ਦਿੰਦੇ ਹਨ। ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਅਤੇ ਜਸਵੀਰ ਸਿੰਘ ਹੁੰਡਲ ਜੀ ਨਾਲ ਸੰਪਰਕ ਕਰ ਲੈਣਾ, 70% ਤੱਕ ਕਰਜ਼ਾ ਮਾਫ਼ ਦਿੰਦੇ ਹਨ, ਕਰਕੇ ਦਿੰਦੇ ਹਨ, ਸਭ ਕੁਛ ਗੁਪਤ ਰਹਿੰਦਾ, ਪਤਾ ਕਰ ਲਿਓ ਯਾਰ, ਪਲੀਜ਼ ਹੱਥ ਜੋੜ ਕੇ ਬੇਨਤੀ, 'ਚ ਕੰਮ ਔਖਾ ਆ ਰਿਹਾ ਨਾ, ਸਲਾਹ ਲੈ ਲਿਓ, ਸੋਚੀ ਨਾ ਜਾਓ, ਕਈ ਵਾਰ ਬੰਦਾ ਡਿਪਰੈਸ਼ਨ ਵਿੱਚ ਚਲੇ ਜਾਂਦਾ ਹੈਗਾ, ਤੁਹਾਡੀ ਮਦਦ ਕਰ ਦਿੰਦੇ ਹਨ, ਬੈਂਕ ਰਫਸ ਤੋਂ ਦੂਰ ਕਰ ਦਿੰਦੇ ਹਨ, ਰੀਫਾਈਨੈਂਸਿੰਗ ਵੀ ਕਰ ਦਿੰਦੇ ਹਨ, ਟਾਕ ਟੂ ਹਿਮ, ਹੀ ਵਿਲ ਹੈਲਪ ਯੂ ਆਊਟ। ਜਸਵੀਰ ਹੁੰਡਲੀ, 416-502-3100 ਇਹਨਾਂ ਦਾ ਫੋਨ ਨੰਬਰ ਹੈਗਾ ਜੀ। ਅਤੇ ਅਵੀ ਧਾਲੀਵਾਲ ਜੀ ਖੜ੍ਹੇ ਹਨ ਸਿਟੀ ਆਫ ਬਰੈਂਪਟਨ ਦੇ ਵਿੱਚ, ਅਤੇ ਤੁਹਾਡੇ ਟੈਕਸਿਸ ਫਰੀਜ਼ ਕਰਨਗੇ ਜਾਂ ਘੱਟ ਕਰਨ ਦੀ ਕੋਸ਼ਿਸ਼ ਕਰਨਗੇ, ਮੇਅਰ ਦੀ ਸੀਟ ਲਈ ਖੜ੍ਹੇ ਹਨ ਅਵੀ ਧਾਲੀਵਾਲ ਜੀ, ਬੈਸਟ ਆਫ ਲੱਕ ਟੂ ਹਿਮ, ਇਹੀ ਮੈਂ ਕਹਿਣਾ ਚਾਹੁੰਦਾ। ਕਾਫੀ ਲੰਬੇ ਸਮੇਂ ਤੋਂ ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀ ਜਾਣਕਾਰੀ ਦਿੰਦੇ ਆ ਰਹੇ ਹਨ, ਅਤੇ ਕਾਫੀ ਸਾਰੀ ਜਾਣਕਾਰੀ ਫਿਊਚਰ ਜਾ ਕੇ ਲੈ ਕੇ ਆਵਾਂਗੇ, ਅਵੀ ਧਾਲੀਵਾਲ ਜੀ ਨਾਲ ਗੱਲ ਕਰਾਂਗੇ, ਰਨ ਕਰ ਰਹੇ ਐਜ਼ ਅ ਮੇਅਰ। ਬਾਜੇ ਸਾਹਿਬ, ਅਗਲੀ ਖਬਰ ਵੱਲ ਚੱਲਦੇ ਹਾਂ ਪਲੀਜ਼।
1: ਬਿਲਕੁਲ ਤਮਰ ਸਾਹਿਬ, ਵੱਖ ਵੱਖ ਹਾਦਸਿਆਂ ਜਾਂ ਕੁਦਰਤੀ ਕਰੋਪੀਆਂ ਚ ਜਿਹੜੇ ਆਪਾਂ ਮਾਨਵਤਾ ਦੀਆਂ ਜਾਨਾਂ ਜਾਣਾ ਵੀ ਜਿਹੜਾ ਸਿਲਸਿਲਾ ਜਾਰੀ ਹੈਗਾ ਜੀ, ਜਿੱਥੇ ਪਹਿਲਾਂ ਖਬਰਾਂ ਇਹ ਆ ਰਹੀਆਂ ਸੀ ਕਿ ਵੈਂਜੂਵਾਲਾ ਦੇ ਵਿੱਚ ਜਿਹੜਾ ਭੂਚਾਲ ਆਇਆ ਸੀ ਜ਼ਬਰਦਸਤ, ਉਹਦੇ ਵਿੱਚ ਹੁਣ 1400 ਗਿਣਤੀ ਜਿਹੜੀ ਆ ਪਹਿਲਾਂ ਹੋ ਗਈ ਆ, ਹਾਲਾਂ ਵੀ ਲਾਸ਼ਾਂ ਜਿਹੜੀਆਂ ਨੇ ਉਹ ਲੱਭੀਆਂ ਜਾ ਰਹੀਆਂ ਨੇ, ਬੜਾ ਦਰਦਨਾਕ ਮੰਦਰ ਜਿਹੜਾ ਹਾਲੇ ਉੱਥੇ ਬਣਿਆ ਹੋਇਆ ਜੀ। ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਅਨਸਪੈਕਟਡ ਇਦਾਂ ਮਨੁੱਖੀ ਜਿਹੜਾ ਜਦੋਂ ਪੈਂਦਾ ਆ ਤਾਂ ਨਿਸ਼ਚੈ ਹੀ ਇਹ ਜ਼ਰੂਰ ਧਿਆਨ ਜਾਂਦਾ ਹੈਗਾ ਕਿ ਜ਼ਿੰਦਗੀ ਹੈ ਕੀ ਆ, ਫਿਰ ਜ਼ਿੰਦਗੀ ਜਿਹੜੀ ਇੱਕ ਦੂਜੇ ਦੁੱਖ ਸੁੱਖ ਵੰਡਣ ਦਾ ਨਾ ਹੀ ਹੈਗਾ ਜੀ। ਬਹੁਤੇ ਦਾਅਵੇ ਜ਼ਿੰਦਗੀ 'ਚ ਕਰਨੇ ਨਹੀਂ ਚਾਹੀਦੇ, ਕਿਉਂਕਿ ਕੁਦਰਤੀ ਤੌਰ 'ਤੇ ਬੰਦੇ ਦਾ ਦਾਅਵਾ ਹੀ ਕੁਛ ਨਹੀਂ ਹੈਗਾ ਕੁਦਰਤ ਦੇ ਵਿੱਚ ਕੀ ਕੁਛ ਹੋਣਾ। ਤਾਂ ਆਪਣੇ ਕੈਨੇਡਾ ਦੇ ਵਿੱਚ ਵੀ ਜਿਹੜਾ ਆ ਇੱਕ ਬੋਟ ਜਿਹੜੀ ਆ ਰਿਚਮੰਡ ਨੇੜੇ ਰਾਬਰਟ ਬੈਂਕ ਦੇ ਵਿੱਚ ਡੁੱਬੀ ਹੈਗੀ ਹੈ, ਜਿੱਥੇ 10 ਲੋਕ ਜਿਹੜੇ ਸੀਗੇ ਪਹਿਲਾਂ ਲਾਪਤਾ ਸੀ, ਹੁਣ 4 ਨੂੰ ਕੱਢ ਲਿਆ ਗਿਆ, 6 ਅਜੇ ਵੀ ਲਾਪਤਾ ਸੀਗੇ ਜੀ। ਤਾਂ ਫਰਾਂਸ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਆ ਜੀ, ਯੂਰਪ ਦੇ ਵਿੱਚ 10 ਮੌਤਾਂ ਉੱਥੇ ਗਰਮੀ ਨਾਲ ਜਿਹੜੀਆਂ ਹੋ ਗਈਆਂ ਜੀ।
0: ਯੂਰਪ ਦੇ ਵਿੱਚ ਜੇ ਦੇਖਿਆ ਜਾਵੇ, ਜਰਮਨੀ ਵਿੱਚ ਕਾਫੀ ਟੈਂਪਰੇਚਰ ਹਾਈ ਹੋਏ ਆ, ਰਸ਼ੀਆ ਚੈਕੋਸਲੋਵਾਕੀਆ ਏਰੀਆ ਵਿੱਚ ਟੈਂਪਰੇਚਰ ਕਾਫੀ ਹਾਈ ਹੋਏ ਆ, ਅਤੇ ਯੂਰਪ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਦੱਸੀਆਂ ਜਾ ਰਹੀਆਂ ਹਨ ਗਰਮੀ ਦੇ ਕਾਰਨ, ਸਪੈਸ਼ਲੀ ਬਜ਼ੁਰਗਾਂ ਦੀਆਂ ਮੌਤਾਂ ਵੱਧ ਹੁੰਦੀਆਂ ਹਨ ਜਦੋਂ ਇੱਦਾਂ ਦਾ ਮੌਸਮ ਚੇਂਜ ਹੋ ਜਾਂਦਾ ਹੈਗਾ, ਕਿਉਂਕਿ ਵੀਕਨੈਸ ਹੁੰਦੀ ਹੈ ਬੋਡੀ ਦੇ ਵਿੱਚ, ਸਿਸਟਮ ਹੀ ਐਸਾ ਹੋ ਜਾਂਦਾ ਹੈਗਾ ਆ, ਅਤੇ ਜਿੱਥੇ ਉਹਨਾਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਆ ਜਾਂ ਕੋਈ ਸਾਧਨ ਨਹੀਂ ਮਿਲਦਾ ਵੀ ਚੰਗੇ ਘਰਾਂ ਵਿੱਚ ਰਹੀਏ ਤਾਂ ਚੰਗੀਆਂ ਸਹੂਲਤਾਂ ਮਿਲ ਜਾਣ, ਇਨਵਾਇਰਮੈਂਟ ਲਈ ਕਹਿੰਦੇ ਜਿਹੜੀ ਡਿਸਟਰਬ ਹੋਈ ਹੈ ਧਰਤੀ, ਅਤੇ ਹੁਣ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਦਿਸਣ ਲੱਗ ਪਏ ਹਨ। ਤੋ ਕਾਫੀ ਹੀਟ ਵੇਵ ਚੱਲ ਰਹੀ ਹੈਗੀ ਆ ਯੂਰਪ ਦੇ ਵਿੱਚ, ਅਤੇ ਤੁਸੀਂ ਹੁਣ ਵੈਨਜ਼ੁਏਲਾ ਦੀ ਵੀ ਗੱਲਬਾਤ ਕੀਤੀ ਹੈ, ਬਾਰੇ ਸਭ ਦੁੱਖ ਲੱਗਦਾ ਜਦੋਂ ਉਹ ਕੰਟਰੀਆਂ ਜਿਹੜੀਆਂ ਪਹਿਲੀਆਂ ਹੀ ਗਰੀਬ ਹੋਣ, ਦੁਨੀਆ ਭਰ ਦੇ ਲੋਕ ਉੱਤੇ ਨਿਗਾਹ ਰੱਖਦੇ ਹੋਣ, ਚਾਹੇ ਅਮੈਰੀਕਾ ਹੋਵੇ, ਤਾਂ ਮੁੜ ਕੇ ਭੂਚਾਲ ਆ ਜਾਂ ਦੁੱਖ ਬੜਾ ਲੱਗਦਾ ਇੱਦਾਂ ਦੇ ਕੰਟਰੀਆਂ ਦੇ ਵਿੱਚ ਵੀ ਗਰੀਬਾਂ ਦੇ ਕੱਲ੍ਹ ਫੇਰ ਹੀ ਮਾਰ ਪੈਂਦੀ ਆ।
1: ਜੀ ਬਿਲਕੁਲ, ਇਹ ਵਰਤਾਰਾ ਜਿਹੜਾ ਹੈਗਾ ਉਹਦੇ ਵਿੱਚ ਇਹ ਵੇਖਣ ਵਾਲਾ ਹੁੰਦਾ ਕਿ ਜਦੋਂ ਅਮੈਰੀਕਾ ਉੱਥੇ ਦਾਅਵੇ ਕਰਦਾ ਸੀ ਕਿ ਅਸੀਂ, ਹੁਣ ਕਿੱਦਾਂ ਦਾ ਉੱਥੇ ਮਨੁੱਖੀ ਤੌਰ ਤੇ ਅਮੈਰੀਕਾ ਉੱਥੇ ਮਦਦ ਕਰਕੇ ਪਹੁੰਚਦਾ ਜੀ, ਫਰਜ਼ ਵੀ ਬਣਦਾ ਹੈਗਾ। ਤਾਂ ਇਹਦੇ ਨਾਲ ਹੀ ਆਪਾਂ ਅਗਲੀ ਖਬਰ ਵੀ ਸਾਂਝੀ ਕਰ ਦਿੰਦੇ ਹਾਂ, ਜੁੜੀ ਹੋਈ ਖਬਰ ਇਹ ਵੀ ਹੈਗੀ, ਫਰਾਂਸ ਦੇ ਵਿੱਚ ਹੀ ਇੱਕ ਹੈਲੀਕਾਪਟਰ ਹਾਦਸਾ ਜਿਹੜਾ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜੀ, ਪੈਰਾਸ਼ੂਟ ਟ੍ਰੇਨਿੰਗ ਸੀਗੇ 10 ਮੌਤਾਂ ਪਾਇਲਟ ਸਮੇਤ ਉਹਨਾਂ ਦੀਆਂ ਹੋ ਗਈਆਂ ਜੀ। ਸੋ ਕੁੱਲ ਮਿਲਾ ਕੇ ਇਹ ਇੱਕ ਆਪਾਂ ਕਹਿ ਸਕਦੇ ਅਫਸੋਸਜਨਕ ਹਾਦਸੇ ਸੀਗੇ ਜਿਹਦੀ ਮਨੁੱਖੀ ਜਾਨਾਂ ਗਈਆਂ ਨੇ। ਤਾਂ ਹੁਣ ਅਗਲੀ ਖਬਰ ਮੈਂ ਨਾਲ ਕਹਿੰਦੇ ਤਾਂ ਕਰ ਦੇਣਾ ਜੇ ਆਪਾਂ ਕਮਰਸ਼ੀਅਲ ਲੈਣ ਤੋਂ ਪਹਿਲਾਂ
0: ਦੋ ਬ੍ਰੇਕਾਂ ਲੈ ਲਈਏ ਮੈਂ ਸਪੌਂਸਰ ਵੀਰਾ ਭੈਣ ਧੰਨਵਾਦ ਕਰਦਾ। ਇੱਕ ਤਾਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਤੇ ਕੈਂਸਿਕ ਕਲਚਰ ਸੈਂਟਰ ਵਾਲੇ ਤੁਹਾਡੇ ਵਾਸਤੇ ਕਬੱਡੀ ਦੇ ਟੂਰਨਾਮੈਂਟ ਲੈ ਕੇ ਆ ਰਹੇ ਹਨ ਜੁਲਾਈ ਦੀ 4 ਤਰੀਕ ਨੂੰ 42ਵਾਂ ਕਬੱਡੀ ਕੱਪ ਜੁਲਾਈ ਦੀ 4 ਤਰੀਕ ਨੂੰ ਹੋਣਾ। ਸੀ ਏ ਸੈਂਟਰ ਦੀਆਂ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਗਰਾਊਂਡ ਬਹੁਤ ਵਧੀਆ ਹੈਗੀ ਆ। ਸਿਟੀ ਮਿਹਨਤ ਕਰਕੇ ਤੁਹਾਡੇ ਵਾਸਤੇ ਗਰਾਊਂਡ ਲੈ ਕੇ ਆਈ ਆ ਅਤੇ ਤੁਸੀਂ ਉੱਥੇ ਬੈਠ ਕੇ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਹੋ ਅਤੇ ਸਵੇਰ ਤੋਂ ਸ਼ਾਮ ਤੱਕਰ ਮੈਚ ਦੇਖਦੇ ਹੋ ਤੋ ਸੀਜ਼ਨ ਦਾ ਜਿਹੜਾ ਪਹਿਲਾ ਮੈਚ ਸ਼ੁਰੂ ਹੋ ਜਾਣਾ ਕਬੱਡੀ ਦਾ ਇਹ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਲੈ ਕੇ ਆ ਰਹੇ ਹਨ ਅਤੇ ਕੈਨ ਸਿੱਖ ਕਲਚਰ ਸੈਂਟਰ ਵਾਲੇ ਆਪਣਾ ਯੋਗਦਾਨ ਪਾ ਰਹੇ ਹਨ। 42ਵਾਂ ਜਿਹੜਾ ਹੈ ਕਬੱਡੀ ਕੱਪ ਹੈਗਾ ਹੈ ਸੀ ਏ ਸੈਂਟਰ ਦੀਆਂ ਗਰਾਊਂਡਾਂ ਵਿੱਚ ਹੋਣਾ। ਆਉਣ ਵਾਲੇ ਦਿਨਾਂ ਵਿੱਚ ਹੋਰ ਜਾਣਕਾਰੀ ਲੈ ਕੇ ਆਵਾਂਗੇ ਪਰ ਤੁਸੀਂ ਪਹੁੰਚਣਾ ਜੁਲਾਈ ਦੀ 4 ਤਰੀਕ ਨੂੰ ਕਬੱਡੀ ਦੀਆਂ ਗਰਾਊਂਡਾਂ ਵਿੱਚ ਕਬੱਡੀ ਦੇ ਮੈਚ ਦੇਖਣੇ। ਕਿਹੜੇ ਕਿਹੜੇ ਪਲੇਅਰ ਪਹੁੰਚ ਰਹੇ ਹਨ, ਵਿਜੇ ਸੌਖੇ ਨਹੀਂ ਮਿਲਦੇ, ਬੜੇ ਔਖੇ ਮਿਲਦੇ ਹਨ ਅਤੇ ਜਿਹੜੇ ਜਿਹੜੇ ਪਲੇਅਰ ਪਹੁੰਚ ਹਨ ਉਸ ਹਿਸਾਬ ਨਾਲ ਆਪਾਂ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਜ਼ਰੂਰ ਕਿੰਨੀਆਂ ਕੁ ਟੀਮਾਂ ਖੇਡ ਰਹੀਆਂ ਹਨ ਉਹ ਵੀ ਆਪਾਂ ਦੱਸ ਦੇਵਾਂਗੇ। ਇਸ ਦੇ ਨਾਲ ਨਾਲ ਕਾਫੀ ਸਾਰੀਆਂ ਹੋਰ ਖਬਰਾਂ ਹਨ ਅਤੇ ਮੈਂ ਇੱਕ ਸਪੌਂਸਰ ਵੀਰ ਜਿਹੜੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਹਨ ਐਲ ਪੀ ਰੋਫੀ ਤੋਂ ਬਲਵਿੰਦਰ ਸਿੰਘ ਜੀ ਨੇ ਪ੍ਰੋਗਰਾਮ ਸਪੌਂਸਰ ਕੀਤਾ ਅਤੇ ਹੀਟਿੰਗ ਐਂਡ ਏਅਰ ਕੰਡੀਸ਼ਨਿੰਗ ਅਤੇ ਆਪਣੇ ਜਤਿੰਦਰ ਸੰਧੂ ਸਾਹਿਬ ਨਵ ਏਅਰ ਕੰਫਰਟ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਹਨ। ਟੀ ਡਬਲਿਊ ਸੀ ਸੀ ਤੋਂ ਗੁਰਪ੍ਰੀਤ ਖਹਿਰਾ ਸਾਹਿਬ 905-670-4444 'ਤੇ ਇਹਦਾ ਨਾਲ ਗੱਲਬਾਤ ਕਰ ਲੈਣੀ ਆ। ਬਾਰੀਆ ਸਾਹਿਬ ਆਪਾਂ ਇੱਕ ਛੋਟੀ ਜਿਹੀ ਗੱਲਬਾਤ ਕਰਨੀ ਚਾਹੁੰਦਾ ਜੇ ਤੁਸੀਂ ਹੋਰ ਖਬਰ ਲੈ ਕੇ ਆਉਂਦੇ ਉਹ ਵੀ ਆਪਾਂ ਕਵਰ ਕਰਾਂਗੇ। ਪ੍ਰਧਾਨ ਮੰਤਰੀ ਸਾਹਿਬ ਸੀਗੇ ਆਪਣੇ ਪ੍ਰਾਈਮ ਮਿਨਿਸਟਰ ਵੈਂਕੂਵਰ ਦੇ ਵਿੱਚ, ਉਹਨਾਂ ਨੂੰ ਪੁੱਛਿਆ ਗਿਆ ਸੀ ਇੱਕ ਰਿਪੋਰਟਰ ਦੇ ਵੱਲੋਂ ਵੀ ਤੁਸੀਂ ਜਿਹੜੇ ਕੌਂਡੋ ਖਰੀਦਣਾ ਚਾਹੁੰਦੇ ਹੋ, ਬਿਲਡਰ ਨੂੰ ਬੇਲ ਆਊਟ ਕਰਨਾ ਚਾਹੁੰਦੇ ਹੋ, ਕੀ ਤੁਹਾਡੇ ਇਹ ਜਿਹੜੇ ਫੰਡ ਰੇਜ਼ਿੰਗ ਡਿਨਰ 'ਤੇ ਸੀਗੇ ਉਹ ਕਹਿੰਦੇ ਸੀਗੇ ਵੀ ਉੱਥੇ ਵੀ ਤੁਸੀਂ ਉਹਨਾਂ ਨੂੰ ਬੇਲ ਆਊਟ ਕਰਨਾ ਚਾਹੁੰਦੇ ਹੋ, ਇਹ ਪ੍ਰੋਗਰਾਮ ਲੈ ਕੇ ਕਿ ਇਹਨਾਂ ਦਾ ਇੱਕਦਮ 'ਚ ਪ੍ਰੋਗਰਾਮ ਤੁਸੀਂ ਬਾਹਰ ਛੱਡ ਦਿੱਤਾ ਅਤੇ ਪ੍ਰੋਗਰਾਮ ਛੱਡ ਕੇ ਜਿਹੜੇ ਲੋਕ ਹਨ ਉਹ ਬੜੇ ਦੁਖੀ ਹਨ ਵੀ ਤੁਸੀਂ ਮਲਟੀ ਮਿਲੀਨੀਅਰ ਬਿਲੀਅਨ ਲੋਕਾਂ ਨੂੰ ਬੇਲ ਆਊਟ ਕਰਦੇ ਆ। ਆਮ ਇਨਸਾਨ ਜਿਹੜਾ ਟੈਕਸ ਦੇ ਰਿਹਾ, ਜਿਹੜਾ ਆਮ ਇਨਸਾਨ ਰਾਤ ਦਿਨ ਮਿਹਨਤ ਕਰ ਰਿਹਾ, ਉਹਨਾਂ ਦੇ ਘਰ ਇਹਨੂੰ ਡਿੱਗਣ 'ਤੇ ਆਏ ਪਏ ਹਨ, ਬੈਂਕਰਪਸੀ ਵੱਲ ਜਾ ਰਹੇ ਹਨ, ਮੋਰਗੇਜਾਂ ਅਫੋਰਡ ਕਰਨੇ ਬੜੀ ਔਖੀਆਂ ਹੋ ਗਈਆਂ, ਵੀ ਲੋਕਾਂ ਵਾਸਤੇ ਤੁਸੀਂ ਕੀ ਕਰਦੇ ਹੋ? ਸਿਰਫ ਅਮੀਰ ਨੂੰ ਅਮੀਰ ਹੀ ਬਣਾਈ ਜਾਂਦੇ ਹੋ, ਜੇ ਅਮੀਰ ਨੂੰ ਕੋਈ ਪ੍ਰੋਬਲਮ ਆ ਜਾਵੇ ਤੁਸੀਂ ਉਹਨਾਂ ਨੂੰ ਬੇਲ ਆਊਟ ਕਰਨ ਦੀ ਬੜੀ ਜਲਦੀ ਕੋਸ਼ਿਸ਼ ਕਰ ਦਿੰਦੇ ਹੋ, ਪ੍ਰੋਗਰਾਮ ਰੱਖ ਦਿੰਦੇ ਹੋ ਵੀ ਜਿਹੜੇ ਘਰ ਇੰਨੇ ਸੇਲ 'ਤੇ ਆਏ ਹੋਏ ਉਹੀ ਖਰੀਦ ਲਵੋ, ਜੇ ਇੰਨਾ ਪੈਸਾ ਹੈਗਾ ਟੈਕਸ ਪੇਅਰ ਦਾ ਤੁਹਾਡੇ ਕੋਲ ਅਤੇ ਵੀ ਤੁਸੀਂ ਕੌਂਡੋ ਇਕੱਲੇ ਖਰੀਦ ਲੱਗੇ। ਹੁਣ ਪ੍ਰਧਾਨ ਮੰਤਰੀ ਆਪਾਂ ਥੋੜ੍ਹਾ ਜਿਹਾ ਡਾਇਰੈਕਸ਼ਨ ਜਿਹੀ ਚੇਂਜ ਕੀਤੀ ਇਹਦੇ ਵਿੱਚ ਮਾਰਕ ਕਰ ਰਹੇ ਨੇ।
1: ਜੀ ਬਿਲਕੁਲ, ਅਸਲ ਦੇ ਵਿੱਚ ਪ੍ਰੈਸ਼ਰ ਕਾਫੀ ਹੈਗਾ ਜੀ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨ ਹੋਣਾ ਦੇ ਉੱਪਰ। ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਾਲ, ਉਹਨਾਂ ਨੇ ਵੀ ਹੁਣ ਐਥਿਕ ਕਮੇਟੀ ਤੋਂ ਇੱਕ ਪੱਤਰ ਲਿਖ ਕੇ ਮੰਗ ਕੀਤਾ ਕਿ ਹੁਣ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਆ। ਪਹਿਲਾਂ ਇਹਦਾ ਵਿਰੋਧ ਹੀ ਹੋ ਰਿਹਾ ਸੀਗਾ, ਆਪਾਂ ਕਹਿ ਸਕਦੇ ਪੋਲੀਟੀਕਲ ਤੌਰ ਦੇ ਉੱਪਰ ਵਿਰੋਧ ਕਰਨਾ ਜਾਂ ਜਤਾਉਣਾ, ਇਹਦੇ ਉੱਪਰ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਹੱਕ ਹੁੰਦਾ ਆ, ਫਰਜ਼ ਵੀ ਹੁੰਦਾ ਆ, ਹਾਂਜੀ। ਲੇਕਿਨ ਹੁਣ ਜਦੋਂ ਇੰਨੀ ਵੱਡੀ ਪੱਧਰ ਤੇ ਗੱਲ ਉੱਠ ਗਈ ਆ, ਸਿਆਸੀ ਤੌਰ ਤੇ ਪ੍ਰਧਾਨ ਮੰਤਰੀ ਹੁਣ ਥੋੜ੍ਹਾ ਘਿਰਦੇ ਨਜ਼ਰ ਆਏ ਆ, ਤਾਂ ਉਹਦੇ ਸੰਬੰਧ ਵਿੱਚ ਹੁਣ ਸਵਾਲ ਜਿਹੜੇ ਆ ਸਿੱਧੇ ਤੌਰ ਤੇ ਆਮ ਲੋਕਾਂ ਵੱਲੋਂ ਵੀ ਉਹਨਾਂ ਨੂੰ ਕਰਨੇ ਸ਼ੁਰੂ ਹੋ ਗਿਆ ਜੀ। ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਉਹਨਾਂ ਨੂੰ ਇਹਦੇ ਤੇ ਸਵਾਲ ਹੋਇਆ ਜੀ। ਉਹ ਕਹਿੰਦੇ ਕਿ ਵੀ ਤੁਸੀਂ ਜਿਹੜਾ ਇਹ ਲਿਆਂਦਾ ਹੈਗਾ ਇਹਦੇ ਉੱਪਰ ਇੱਕ ਪੋਰਟਫੋਲੀਓ ਪ੍ਰੋਪਰ ਜਿਹੜੇ ਆਮ ਲੋਕਾਂ ਨੂੰ ਜਾਰੀ ਹੋਣਾ ਚਾਹੀਦਾ ਕਿ ਵਾਕਿਆ ਜਿਹੜਾ ਕਿੱਥੇ ਕਿੱਥੇ ਕਿੰਨੀ ਗੱਲ ਹੈਗੀ, ਮਕਸਦ ਕੀ ਹੈਗਾ ਗਵਰਨਮੈਂਟ ਦਾ। ਤਾਂ ਪ੍ਰਧਾਨ ਮੰਤਰੀ ਹੋਣਾਂ ਨੇ ਜਿਹੜੀ ਗੱਲਬਾਤ ਕੀਤੀ ਆ, ਵੇਖੋ ਮੇਰਾ ਇਹ ਮੰਨਣਾ ਹੈਗਾ ਕਿ ਸਪਸ਼ਟ ਗੱਲ ਹੋਣੀ ਚਾਹੀਦੀ ਆ
0: ਜੀ।
1: ਇਹਦੇ ਉੱਪਰ ਹੋਣਾ ਕੀ ਚਾਹੀਦਾ ਕਿ ਦਰਅਸਲ ਇੱਕ ਹੁਣ ਜਿਹੜੀ ਪਾਰਲੀਮੈਂਟ ਕਮੇਟੀ ਹਾਊਸਿੰਗ ਦੇ ਉੱਪਰ ਉਹ ਬਣਨੀ ਚਾਹੀਦੀ ਆ, ਉਹਦੇ ਉੱਪਰ ਇੱਕ ਜਵਾਬ ਸਪੈਸ਼ਲ ਤੌਰ ਤੇ ਉਹਨਾਂ ਨੂੰ ਰੱਖਣਾ ਚਾਹੀਦਾ ਪ੍ਰਧਾਨ ਮੰਤਰੀ ਹੋਣਾਂ ਨੂੰ ਜਾਂ ਉਹਨਾਂ ਦੀ ਕੈਬਨਿਟ ਨੂੰ ਕਿ ਇਹ ਮਾਮਲਾ ਜਿਹੜਾ ਇੰਨੇ ਸਪੈਸੀਫਿਕ ਤਰੀਕੇ ਨਾਲ ਲਿਆ ਗਿਆ ਆ ਕਿ 2200 ਕੌਂਡੋ ਖਰੀਦ ਕੇ ਫਿਰ ਉਹਨਾਂ ਨੂੰ ਕਰਨਾ ਕੀ ਆ, ਕੀ ਇਹਦੇ ਨਾਲ ਸੂਬੇ ਭਰ ਦੇ, ਚਲੋ ਆਪਾਂ ਪ੍ਰੋਵਿੰਸ਼ੀਅਲ ਲੈਵਲ ਤੇ ਇਹਨੂੰ ਲੈ ਲੈਂਦੇ ਹਾਂ ਕਿ ਪ੍ਰੋਵਿੰਸ਼ੀਅਲ ਲੈਵਲ ਤੇ ਕੀ ਓਵਰਆਲ ਜਿਹੜੇ ਲੋਕਾਂ ਦੀ ਅਫੋਰਡੇਬਿਲਟੀ ਹੈਗੀ ਆ ਉਹ ਬਣ ਜੂਗੀ ਹਰੇਕ ਬੰਦੇ ਦੀ, ਹਰੇਕ ਜਿਹੜਾ ਬੰਦੇ ਨੂੰ ਘਰ ਚਾਹੀਦਾ ਹੈਗਾ, ਛੱਤ ਚਾਹੀਦੀ ਹੈਗੀ ਆ। ਸੋ ਉਹਨਾਂ ਦੀ ਗੱਲਾਂ ਦਾ ਜਵਾਬ ਸਪਸ਼ਟ ਤੌਰ ਤੇ ਮੈਨੂੰ ਉੱਥੇ ਨਹੀਂ ਲੱਭਾ ਹੈਗਾ, ਲੇਕਿਨ ਇੱਕ ਗੱਲ ਹੈ ਕਿ ਕੁਝ ਸਟੈਪ ਜਿਹੜੀ ਆ ਗਵਰਨਮੈਂਟ ਹੋ ਰਹੀ ਹੈਗੀ ਆ, ਇਹਦੇ ਖੁਲਾਸੇ ਆਉਣ ਵਾਲੇ ਸਮੇਂ ਚ ਹੁਣ ਹੋਣੇ ਆ ਮੈਨੂੰ ਇਹ ਲੱਗਦਾ ਹੈਗਾ ਕਿ ਆਪਾਂ ਨੂੰ ਇੱਕ ਦੋ ਦਿਨਾਂ ਚ ਇਹਦੀ ਰਿਪੋਰਟ ਜਿਹੜੀ ਆ ਆਜੂਗੀ।
0: ਹੋਲਡ ਕਰੇ, ਮੈਂ ਬਲਦੇਵ ਸਿੰਘ ਦੀ ਲਾਈਨ ਲੈ ਲਵਾਂ। ਬਲਦੇਵ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਦੇ ਵਿੱਚ।
1: ਸੰਭੜ ਸਾਹਿਬ ਤੇ ਬਾਰੀਆ ਸਾਹਿਬ, ਸਤਿ ਸ੍ਰੀ ਅਕਾਲ ਬਾਈ।
0: ਅੱਛਾ ਵੀ ਮੇਰੇ ਕੀ ਹਾਲ ਚਾਲ ਮੇਰੇ ਸੌਕਰ ਬਾਰੇ, ਤੁਹਾਡੀ ਟੀਮ ਕਿੱਦਾਂ ਰਹੀ?
1: ਆਪਣੇ ਕੈਨੇਡਾ ਜਿੱਤੀ, ਅੱਜ ਜਰਮਨ ਦੀ ਹੈ 4:30 ਵਜੇ, ਜਰਮਨ ਤੇ ਪੈਰਾਗੁਆਏ।
0: ਅੱਜ ਜਰਮਨ ਤੇ ਪੈਰਾਗੁਆਏ ਦੀ ਗੇਮ ਹੈਗੀ ਹੈ। ਜਰਮਨ ਨੂੰ ਮੇਰਾ ਵੀਰ ਬੜਾ ਪਸੰਦ ਕਰਦਾ। ਦੇਖੋ ਜੀ ਬਾਰੀ ਸਾਹਿਬ, ਹਰ ਇੱਕ ਦੀ ਆਪਣੀ ਆਪਣੀ ਟੀਮ ਹੁੰਦੀ ਹੈ। ਈਵਨ
1: ਆਪਾਂ ਤਾਂ ਸਟੇਡੀਅਮ ਦੇ ਵਿੱਚ ਬਹਿ ਕੇ ਦੇਖ ਕੇ ਆਉਂਦਾ।
0: ਜੀ ਜੀ ਹਾਂ, ਤੇ ਹੁਣ ਕੈਨੇਡਾ ਦੀ ਜਿੱਤ ਬਾਰੇ ਕੀ ਕਹਿਣਾ ਚਾਹੁੰਦੇ ਹੋ?
1: ਕੈਨੇਡਾ ਦਾ ਕੱਲ ਬਹੁਤ ਜ਼ੋਰ ਲੱਗਿਆ, ਕੱਲ
0: ਗੇਮ ਤੋਂ ਜਿੱਤ ਜ਼ੋਰ ਲਾ ਕੇ ਜਿੱਤ ਪ੍ਰਾਪਤ ਕਰ ਗਏ।
1: ਕੈਨੇਡਾ ਵਾਲੀ ਵਰਦੀ ਕੱਲ ਭਾਈ ਜਰਮਨ ਵਾਲੀ ਪਾ ਲੈਣੀ ਹੈ।
0: ਕਿਆ ਬਾਤ ਹੈ, ਸਪੋਰਟਸ ਆ, ਇੰਜੋਏ ਕਰੋ, ਇੰਜੋਏ ਕਰਨੀ ਚਾਹੀਦੀ। ਕੀ ਕਹਿਣਾ ਚਾਹੁੰਦੇ ਹੋ ਵੀਰ?
1: ਸਾਜ ਲਈ ਆਪਾਂ ਰਿਆਈ ਚ ਨਿਕਲੇ ਹੁਣ ਤਾਂ।
0: ਵੈਰੀ ਗੁੱਡ, ਤੇ ਤੁਹਾਡਾ ਸਵਾਲ ਕੀ ਹੈਗਾ? ਪੁੱਛਣਾ ਚਾਹੁੰਦੇ ਹੋ?
1: ਸਵਾਲ ਤਾਂ ਕੋਈ ਨਹੀਂ, ਮੈਂ ਤਾਂ ਵੈਸੇ ਦੱਸਿਆ ਵੀ ਜਰਮਨ ਦੀ ਅੱਜ ਆਉਣੀ 4:30 ਵਜੇ।
0: ਜਰਮਨ ਜਿੱਤ ਜਾਣੀ ਆਪੋ ਇੱਕ ਬਾਣੀ, ਮਤਲਬ ਕਿਤੇ ਗੁਰਦੁਆਰਾ ਜਾ ਕੇ ਉਹ ਹੱਥ ਦੇਖਣ ਵਾਲਾ ਕੋਈ ਸਿਸਟਮ ਖੋਲ ਲਿਓ, ਅੱਗੇ ਅੱਗੇ ਕਈ ਕੁਛ ਕਰਦੇ। ਬਹੁਤ ਬਹੁਤ ਧੰਨਵਾਦ, ਕਹਿੰਦੇ ਜਰਮਨ ਨੇ ਜਿੱਤ ਜਾਣਾ। ਦੇਖੋ ਸਾਰੇ ਇੱਕ ਜ਼ਿਆਦਾ ਆਪਣੀ ਟੀਮ ਜਿੱਤੇ। ਬਾਰੀ ਸਾਹਿਬ, ਜਿੱਦਾਂ ਸੌਕਰ ਚੱਲਦਾ, ਟਰਾਂਟੋ ਨੇ ਨਾ ਇੱਕ ਮਕੈਨਨ ਕੋ ਪਲੇਅਰ ਮਿਲਿਆ ਆਈਸ ਹੋਕੀ ਦੇ ਵਿੱਚ। ਹੁਣ ਇੰਨੀ ਬੱਲੇ ਬੱਲੇ ਹੋ ਰਹੀ ਜਿੱਦਾਂ ਕਿਤੇ ਇਹਨਾਂ ਨੇ ਸਟੈਨਲੀ ਕੱਪ ਜਿੱਤ ਲਿਆ ਹੁੰਦਾ ਟਰਾਂਟੋ ਮੇਫਲੀ ਵਾਲੇ ਨੇ। ਪਰ ਇੱਕ ਵਧੀਆ ਪਲੇਅਰ ਮਿਲ ਗਿਆ ਫਸਟ ਰਾਊਂਡ ਦੇ ਵਿੱਚ, ਬੈਸਟ ਆਫ ਲੱਕ ਟੂ ਟਰਾਂਟੋ ਮੇਫਲੀ। ਅਤੇ ਸੌਕਰ ਦੇ ਵਿੱਚ ਜਿੱਥੇ ਕੈਨੇਡਾ ਟੀਮ ਨੇ ਜਿੱਤ ਪ੍ਰਾਪਤ ਕੀਤੀ, ਅੱਜ ਜਿਹੜਾ ਜਰਮਨੀ ਦਾ ਮੈਚ ਹੈਗਾ ਉਹ ਵੀ ਬੜਾ ਤਕੜਾ ਮੈਚ ਹੁਣ। ਹਰ ਇੱਕ ਮੈਚ ਤਕੜਾ ਹੁੰਦਾ, ਹਰ ਇੱਕ ਟੀਮ ਵਧੀਆ ਹੈਗੀ, ਜਿੱਤਣ ਵਾਸਤੇ ਆਏ ਹਨ। ਕਈ ਐਸੇ ਹਨ ਛੋਟੀਆਂ ਕੰਟਰੀਆਂ ਤੋਂ ਪਹੁੰਚੇ ਹੋਏ ਹਨ, ਪਰ ਸਾਡੀ ਟੀਮ ਨਹੀਂ ਬਾਰੀ ਸਭ ਕਿਤੇ ਦਿਸ ਰਹੀ। ਸਾਡੀਆਂ ਟੀਮਾਂ ਸਾਰੀਆਂ ਹਨ ਪਰ ਕੋਈ ਇੰਡੀਆ ਦੀ ਟੀਮ ਨਹੀਂ ਦਿਸ ਰਹੀ। ਦੇਖੋ ਜੀ, ਸਭ ਤੋਂ ਸਸਤੀ ਗੇਮ ਹੈ ਇਹ, ਸਭ ਤੋਂ ਸਸਤੀ ਗੇਮ ਹੈਗੀ ਆ। ਇੱਕ ਗੁਰੂ 15-15 ਗੁਰਦੁਆਰੇ ਬਣਾ ਕੇ ਪਿੰਡਾਂ ਵਿੱਚ ਜਾਂ ਹੋਰ ਮਸਜਿਦ ਮੰਦਰ ਬਣਾ ਕੇ ਨਾ ਇੱਕ ਗਰਾਊਂਡ ਹੀ ਯਾਰ ਬਣਾ ਲਵੋ, ਬੱਚੇ ਖੇਡਦੇ ਦਿਸਣਗੇ ਤੁਹਾਡੇ ਸਾਹਮਣੇ, ਤੁਹਾਡਾ ਪਰਿਵਾਰ ਨੱਚਦਾ ਟੱਪਦਾ ਦੇ ਦਿਸੇਗਾ। ਪਰ ਨਹੀਂ, ਆਪਾਂ ਤਾਂ ਗੁਰੂ ਘਰ ਹੀ ਖੜੇ ਕਰਨੇ ਹਨ। ਜੇ ਇੰਨੀ ਨਿਮਰਤਾ ਆ ਗਈ ਹੈਗੀ ਹੈ ਨਾ, ਫਿਰ ਉੱਥੇ ਦੇਖੋ ਇੰਨਾ ਘਬਲੇ ਖਲੇ ਹੋ ਰਹੇ ਹੈਗੇ ਆ। ਛੱਡ ਦਿਓ ਯਾਰ ਇਹਨਾਂ ਕੰਮਾਂ ਨੂੰ, ਰੱਬ ਤੁਹਾਡੇ ਇੱਥੇ ਹੱਥ ਵਿੱਚ ਵੱਸਦਾ ਫੋਨ ਦੇ ਵਿੱਚ। ਜਿੰਨੀ ਮਰਜ਼ੀ ਬਾਣੀ ਸਿੱਖ ਲਵੋ, ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ, ਪਰ ਕੋਈ ਸਪੋਰਟਸ ਵਾਸਤੇ ਕੁਝ ਨਾ ਕੁਝ ਕਰੋ। ਪਰ ਸਾਡੀ ਇੰਡੀਆ ਦੀ ਟੀਮ ਨਹੀਂ ਆਈ, ਦੁੱਖ ਬੜਾ ਲੱਗਦਾ। ਬਿਲੀਅਨਸ ਆਫ ਪੀਪਲ ਐਂਡ ਵੀ ਡੋਂਟ ਹੈਵ ਅ ਟੀਮ ਇਨ ਦ ਵਰਲਡ ਕੱਪ, ਯੂ ਨੋ, ਫਾਈਨਲ ਕਹਿ ਸਕਦੇ ਹੈਗੇ ਆ ਵਰਲਡ ਕੱਪ ਮੈਚਾਂ ਦੇ ਵਿੱਚ।
1: ਜੀ ਬਿਲਕੁਲ, ਉਹਦਾ ਕਾਰਨ ਇਹ ਹੈਗਾ ਕਿ ਪਹਿਲਾਂ ਇੱਦਾਂ ਨਹੀਂ ਸੀਗਾ ਵੈਸੇ ਤੰਬੜ ਸਾਹਿਬ, ਜਦੋਂ ਪੁਰਾਣੇ ਸਮੇਂ 'ਚ ਜੇ ਤੁਸੀਂ ਮੈਚ ਕਰਨਾ ਹੋਏ ਆਪਣੇ ਆ ਪੰਜਾਬ ਨੂੰ ਇਸ ਮਾਮਲੇ ਦੇ ਵਿੱਚ, ਤਾਂ ਕਿਉਂਕਿ ਹੁਣ ਤਾਂ ਵਰਲਡ ਸਨੀਰੀਓ ਬਣ ਗਿਆ ਨਾ ਖੇਡਾਂ ਦਾ। ਲੇਕਿਨ ਪਹਿਲਾਂ ਕੀ ਹੁੰਦਾ ਹੁੰਦਾ ਸੀ, ਮੀਡੀਆ ਨਹੀਂ ਸੀ ਹੈਗਾ ਜਾਂ ਇੰਨਾ ਕਮਿਊਨੀਕੇਸ਼ਨ ਵੀ ਨਹੀਂ ਸੀ ਹੈਗਾ, ਉਦੋਂ ਅਜੇ ਇੱਕ ਸੰਸਾਰ ਪਿੰਡ ਨਹੀਂ ਸੀ ਬਣਿਆ ਆਪਾਂ ਕਹਿ ਸਕਦੇ ਹਾਂ ਕਿ ਵਰਲਡ ਲੈਵਲ ਦੇ ਉੱਪਰ ਇਵੈਂਟ ਵੀ ਥੋੜੇ ਸਪੈਸੀਫਿਕ ਹੀ ਹੁੰਦੇ ਸੀਗੇ। ਪਰ ਫਿਰ ਵੀ ਸਾਡੇ ਭਾਗੇਦਾਰੀ ਸੀ, ਪੰਜਾਬ ਦੀ ਜਿਹੜੀ ਬਹੁਤ ਵਧੀਆ ਸੀਗੀ, ਸਾਡੀ ਹਾਕੀ ਟੀਮ ਦੀ ਗੱਲ ਲੈ ਲਓ, ਅਥਲੈਟਿਕ ਚ ਮਿਲਖਾ ਸਿੰਘ ਹੋਣਾ ਦੀ ਗੱਲ ਲੈ ਲਓ, ਠੀਕ ਹੈ ਜੀ। ਤਾਂ ਪਰ ਪਿੰਡਾਂ ਦੇ ਵਿੱਚ ਜਿਹੜਾ ਸਨੀਰੀਓ ਮੈਂ ਤੁਹਾਨੂੰ ਦੱਸਣਾ ਹੋਵੇ ਤਾਂ ਪਿੰਡਾਂ ਦੇ ਵਿੱਚ ਛਿੰਝਾਂ ਮੇਲੇ ਕਬੱਡੀਆਂ ਆਮ ਲੱਗਦੀਆਂ ਸੀਗੀਆਂ, ਤਾਂ ਲੋਕਲ ਲੈਵਲ ਦੇ ਉੱਪਰ ਗੇਮਾਂ ਦਾ ਬੜੀ ਭਰਮਾਰ ਸੀਗੀ। ਇਹ ਪਿੰਡ ਪੱਧਰ ਦੇ ਉੱਪਰ ਵੀ ਜਿਹੜੇ ਕਈ ਅਖਾੜੇ ਬਣੇ ਹੋਣੇ ਹੁੰਦੇ ਸੀਗੇ, ਤਾਂ ਉੱਥੇ ਵੀ ਐਕਸਰਸਾਈਜ਼ਾਂ ਕਰਨ ਦਾ ਰਿਵਾਜ ਬਹੁਤ ਜ਼ਿਆਦਾ ਸੀਗਾ ਨੌਜਵਾਨਾਂ ਦੇ ਵਿੱਚ। ਜਿਹੜੇ ਸੀਗੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਉਤਸ਼ਾਹਿਤ ਕਰਨ ਦਾ ਵੀ ਬੜਾ ਵਧੀਆ ਸੀਗਾ। ਇਹ ਦਰਅਸਲ ਹੌਲੀ ਹੌਲੀ ਟੁੱਟਿਆ ਜੀ ਰਿਵਾਜ, ਆਪਾਂ ਕਹਿ ਸਕਦੇ ਕਿ ਜਦੋਂ ਤੋਂ ਮਾਹੌਲ ਥੋੜਾ ਉੱਤੇ ਪਾਰਟੀਕੁਲਰ ਬਣ ਗਿਆ, ਤਾਂ ਹੁਣ ਪਹਿਲਾਂ ਇੱਕ ਲਹਿਰ ਦੇ ਵਿੱਚ ਨੌਜਵਾਨ ਬਹੁਤ ਸਾਰੇ ਗਏ ਹੈਗੇ ਆ, ਉਹ ਤੋਂ ਬਾਅਦ ਜਿਹੜਾ ਹੁਣ ਗੈਂਗਸਟਰਵਾਦ, ਨਸ਼ਾ, ਇੱਕ ਸਨੇਰੀਓ ਹੀ ਇਦਾਂ ਦਾ ਬਣ ਗਿਆ ਹੈਗਾ ਕਿ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਤੱਕ ਹੀ ਜਾਣਾ ਹੈਗਾ ਜੀ ਹੁਣ।
0: ਪਰ ਗੈਂਗਸਟਰਵਾਦ ਵੀ ਅਸੀਂ ਪੈਦਾ ਕੀਤਾ, ਸਾਡੇ ਪੇਰੈਂਟਸ ਨੇ ਪੈਦਾ ਕੀਤਾ। ਦੇਖਿਆ ਜਾਵੇ ਜੋ ਪੇਰੈਂਟਸ ਕਹਿੰਦੇ ਆ ਟੀਵੀ ਦੇਖੋ, ਆ ਗਾਣੇ ਸੁਣੋ, ਇੰਨੇ ਸਪੀਕਰ ਲਾ ਲਵੋ, ਤੇ ਬਾਕੀ ਸ਼ਾਮ ਨੂੰ ਧੱਕੇ ਨਾਲ ਗੁਰਦੁਆਰੇ ਲੈ ਜਾਓ, ਜਾਂਦੇ ਹੈ ਨਹੀਂ, ਬਾਣੀ ਨਹੀਂ ਸੁਣਦੇ, ਫੋਨ ਤੇ ਬੈਠੇ ਰਹਿੰਦੇ ਆ। ਜੇ ਆਪਾਂ ਫੈਸਿਲਿਟੀ ਦੇਵਾਂਗੇ ਤਾਂ ਕਿਉਂ ਨਾ ਬੱਚੇ ਖੇਡਣਗੇ। ਮੈਂ ਧੰਨਵਾਦ ਕਰਨਾ ਤੁਹਾਨੂੰ, ਕਹਿੰਦੇ ਮੇਰਾ ਨਾਂ ਨਾ ਲਿਆ ਪਰ ਨਾਂ ਮੈਂ ਲੈਣਾ ਚਾਹੁੰਦਾ ਜ਼ਰੂਰ। ਚੈਨ ਸਿੰਘ ਬੋਲਾ ਸਾਹਿਬ ਹੈ, ਇਹਨਾਂ ਦਾ ਇੰਡੀਅਨ ਪੰਜਾਬੀ ਵੀ ਯਾਰ ਬਹੁਤ ਵਧੀਆ, ਗਰੋਸਰੀ ਸਟੋਰ ਵੀ ਚੱਲਦਾ ਕੈਂਡੀ ਰੋਡ 'ਤੇ, ਸਾਡੇ ਨਾਲ ਜੁੜਨਗੇ ਜੁਲਾਈ ਦੇ ਵਿੱਚ। ਇਹ ਜਾਂਦੇ ਹਨ ਨੌਰੇ ਦੇ ਵਿੱਚ, ਨੌਰਾ ਭੋਰਾ ਸੁੱਜੋ ਸੂਰਾ ਭਾਅ ਜਿੱਥੋਂ ਆਪਣਾ ਪਿੰਡ ਹੈਗਾ, ਅਤੇ ਗੇਮਾਂ ਕਰਾ ਕੇ ਆਉਂਦੇ ਹਨ, ਗੁਪਤ ਗੇਮਾਂ ਕਰਾ ਕੇ ਆਉਂਦੇ ਹਨ, ਬਹੁਤ ਸਾਰੇ ਪੈਸੇ ਵੀ ਵੰਡ ਕੇ ਆਉਂਦੇ ਹਨ। ਅਤੇ ਨਾਲ ਦੀ ਨਾਲ ਪਿੰਡ ਵਿੱਚ ਇਹਨਾਂ ਨੇ ਇੱਕ ਬੰਦੇ ਨੇ ਪੁੱਛਿਆ ਵੀ ਕੋਈ ਹੈਲਪ ਕਰੋ, ਹੁਣ ਉਹਦੀ ਬਿਜਲੀ ਦੀ ਦੁਕਾਨ ਚਲਾ ਦਿੱਤੀ, ਹੁਣ ਬੰਦਾ ਇੱਕ ਨਹੀਂ ਦੋ ਦੁਕਾਨਾਂ ਚਲਾਈ ਬੈਠਾ, ਵਧੀਆ ਪੈਸਾ ਕਮਾਉਂਦਾ। ਸੋ ਕਈ ਇੱਧਰੋਂ ਲੋਕ ਜਾਂਦੇ ਹਨ, ਵੱਧ ਹੈਲਪ ਕਰ ਦਿੰਦੇ ਹਨ, ਸਪੋਰਟਸ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਵੱਖ ਵੱਖ ਪਿੰਡਾਂ ਦੇ ਵਿੱਚ। ਲੈ ਕੇ ਆਵੋ ਅਤੇ ਦੁਨੀਆ ਭਰ ਵਿੱਚ ਨਾਂ ਰੋਸ਼ਨ ਹੋਵੇਗਾ ਚੰਗੇ ਕੰਮਾਂ ਦੇ ਵਿੱਚ। ਚੱਕ ਲਓ ਦਨਾਲੀ, ਚੱਕ ਲਓ ਬੰਦੂਕਾਂ ਤੇ ਚੱਕ ਲਓ ਜਸਵੀਰ ਸਿੰਘ ਦਾ ਫੋਨ ਜੀ। ਸਤਿ ਸ੍ਰੀ ਅਕਾਲ ਜੀ
2: ਤਮਰ ਸਾਹਿਬ, ਸਤਿ ਸ੍ਰੀ ਅਕਾਲ ਬਾਰੀਆ ਸਾਹਿਬ ਨੂੰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ
2: ਤਮਰ ਸਾਹਿਬ, ਸਾਕਰ ਦੀਆਂ ਟੀਮਾਂ ਦੇਖਦੇ ਆ, ਵਾਰੀਆ ਸਾਹਿਬ ਵੀ ਇਹਦੇ ਵਿੱਚ ਇਨਪੁਟ ਪਾਉਣਗੇ। ਸਾਡੇ ਬੱਚਿਆਂ ਦਾ ਰੁਝਾਨ ਜਿਹੜਾ ਬਹੁਤ ਘੱਟ ਆ, ਜੇ ਆਪਾਂ ਪਿਛਲੇ ਪੰਜਾਂ ਕੁ ਦਸਾਂ ਸਾਲਾਂ ਚ ਪਿਛੜੀ ਆ ਕੇ ਦੇਖੀਏ, ਕਾਰਾਂ ਚੋਰੀ ਕਰ ਲਓ, ਬੈਟਰੀਆਂ ਚੋਰੀ ਕਰ ਲਓ, ਡਰੱਗ ਦੇ ਵਿੱਚ ਇੱਧਰ ਸਾਡੀ ਇਨਵੋਲਵਮੈਂਟ ਜ਼ਿਆਦਾ। ਕਿਉਂ ਅਸੀਂ ਚੰਗੇ ਕੰਮਾਂ ਨੂੰ ਕਦੇ ਨੀ ਆਪਣੇ ਬੱਚਿਆਂ ਨੂੰ ਪਾਉਂਦੇ, ਜਾਂ ਅਸੀਂ ਪੋਲੀਟਿਕਸ ਵੱਲ ਨੂੰ ਆਪਣੇ ਬੱਚਿਆਂ ਨੂੰ ਤੱਕੀ ਜਾਂਦੇ ਹਾਂ, ਲੋਕਾਂ ਨੂੰ ਲੁੱਟੀ ਆ। ਸੋ ਕਹਿਣ ਦਾ ਮਤਲਬ ਸਾਡਾ ਰੁਝਾਨ ਪੁੱਠੇ ਪਾਸੇ ਨੂੰ ਜਾ ਰਿਹਾ ਹੈਗਾ, ਇਹਦੇ ਬਾਰੇ ਦੱਸਣ ਵਾਲੀਆ ਸਾਹਿਬ ਧੰਨਵਾਦ ਹੈ ਤੁਹਾਡਾ ਜੀ।
0: ਧੰਨਵਾਦ ਵੀਰ ਵੀਰੇ। ਸਿੱਖ ਸਪੋਰਟਸ ਕਲੱਬ ਸੋਕਰ ਦਾ ਕਲੱਬ ਚਲਾਇਆ ਸੀਗਾ ਤੇ ਹਜੇ ਵੀ ਹੈਗਾ, ਟੂਰਨਾਮੈਂਟ ਕਰਾਉਣਾ ਫਿਰ ਵਾਪਸ ਮੈਂ ਫਿਰ ਆਵਾਂਗਾ। 1600 ਬੱਚੇ ਖੇਡਦੇ ਸੀਗੇ, 100 ਟੀਮਾਂ ਸੀਗੀਆਂ, ਅਸੀਂ ਬੜੇ ਦੁੱਖ ਸਹੇ ਬਾਰੀਆ ਸਾਹਿਬ। ਲੋਕਾਂ ਦੇ ਲੋਕੀ ਚੰਗੇ ਵੀ ਬਹੁਤ ਸੀ ਪਰ ਕਿੰਤੂ ਪਰੰਤੂ ਵੀ ਬਹੁਤ ਹੋਇਆ, ਮੁੜ ਕੇ ਫਿਰ ਵਾਪਸ ਸਾਡੇ ਕਲੱਬ ਵਿੱਚ ਆਉਂਦੇ ਰਹੇ। ਸੋ ਕੋਸ਼ਿਸ਼ ਕੀਤੀ ਬੱਚਿਆਂ ਨੂੰ ਸੌਕਰ ਨਾਲ ਜੋੜਨ ਦੀ, 100 ਟੀਮਾਂ ਖੇਡ ਰਹੀਆਂ ਸੀਗੀਆਂ ਅਤੇ 1600 ਬੱਚੇ ਖੇਡ ਰਹੇ ਸੀਗੇ। ਜੇ ਸਵਾਲ ਹੁੰਦਾ ਨਿਮਰਤਾ ਨਾਲ ਪੁੱਛ ਲਿਆ ਕਰੋ, ਜਵਾਬ ਵੀ ਨਿਮਰਤਾ ਨਾਲ ਮਿਲਦੇ ਹਨ। ਗੇਮ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ, ਪੇਰੈਂਟਸ ਪਾ ਰਹੇ ਹਨ, ਗੇਮਾਂ ਦੇ ਵਿੱਚ ਪਾ ਰਹੇ ਹਨ, ਪਰ ਹੁਣ ਮਹਿੰਗਾਈ ਇੰਨੀ ਹੋ ਗਈ ਆ ਬਾਰੀ ਸਾਹਿਬ, ਲੋਕ ਦੋ ਦੋ ਜੋਬਾਂ ਕਰਦੇ ਹਨ ਅਤੇ ਅਫੋਰਡੇਬਿਲਟੀ ਬੜੀ ਔਖੀ ਹੋ ਗਈ ਆ। ਪੰਗੇ ਵੀ ਆਪਾਂ ਲਏ ਹਨ ਪਰ ਗੇਮਾਂ ਵਿੱਚ ਪਾਣੇ ਵੀ ਚਾਹੀਦੇ ਅਤੇ ਪਾ ਵੀ ਰਹੇ ਨੇ, ਇਹ ਨਹੀਂ ਕਹਿੰਦੇ ਆਪਾਂ ਪਾਉਂਦੇ ਨਹੀਂ ਹੈਗੇ। ਗਿੱਲ ਦਾ ਕੁਲਦੀਪ ਗਿੱਲ ਦਾ ਕਲੱਬ ਬਹੁਤ ਵਧੀਆ ਚੱਲਦਾ ਬਰੈਂਪਟਨ ਦੇ ਵਿੱਚ, ਅਤੇ ਹੋਰ ਬਹੁਤ ਸਾਰੇ ਕਲੱਬ ਚੱਲਦੇ, ਸਿਰਫ ਆਪਣੇ ਹੀ ਨਹੀਂ, ਗੁਰੂ ਘਰ ਦੇ ਓਂਟੇਰੀਓ ਖਾਲਸਾ ਦਰਵਾਲਿਆਂ ਦਾ ਸੌਕਰ ਦਾ ਕਲੱਬ ਚੱਲਦਾ, ਹਾਕੀ ਦਾ ਕਲੱਬ ਚੱਲਦਾ, ਬੜੇ ਹਾਕੀ ਦੇ ਫੀਲਡ ਮੈਚ ਹੁੰਦੇ, ਉੱਥੇ ਨਹੀਂ ਆਪਾਂ ਪਹੁੰਚਦੇ, ਚਾਹੇ ਫੀਲਡ ਹਾਕੀ ਹੋਵੇ ਚਾਹੇ ਸੌਕਰ ਦੀ ਟੂਰਨਾਮੈਂਟ। ਹੁਣ ਜਤਿੰਦਰ ਸੰਧੂ ਸਾਹਿਬ ਫਿਰ ਟੂਰਨਾਮੈਂਟ ਖੇਡ ਕੇ ਆਏ ਸੀਗੇ ਵੀਕਐਂਡ ਦੇ ਉੱਪਰ। ਸੋ ਸਪੋਰਟਸ ਗੇਮਾਂ ਤਾਂ ਬਹੁਤ ਚੱਲਦੀਆਂ ਹਨ ਪਰ ਹਜੇ ਇੰਨਾ ਸਾਡੇ ਕੋਲ ਫੰਡ ਵੀ ਨਹੀਂ ਆਇਆ ਵੀ ਆਪਾਂ ਸ਼ਾਮ ਨੂੰ ਬੈਰੀ ਜਾ ਕੇ ਖੇਡੀਏ ਫਿਰ ਉੱਥੇ ਜਾ ਖੇਡੀਏ, ਇਹ 'ਚ ਪੈਸਾ ਹੀ ਬਹੁਤ ਲੱਗਦਾ ਬਾਰੀ ਸਾਹਿਬ।
1: ਪੈਸਾ ਵੀ ਚਾਹੀਦਾ ਹੈਗਾ, ਸਮਾਂ ਵੀ ਚਾਹੀਦਾ ਹੈਗਾ ਜੀ, ਜਿੱਦਾਂ ਦੀ ਇਸੇ ਜ਼ਿੰਦਗੀ ਹੈਗੀ ਹੈ, ਠੀਕ ਹੈ। ਲੇਕਿਨ ਜਿਹੜੇ ਕੁਝ ਉਦਮੀ ਮਾਪੇ ਆ ਉਹ ਕਰਦੇ ਵੀ ਹੈਗੇ ਆ। ਦੂਜੀ ਗੱਲ ਗੁਰਦੁਆਰਾ ਸਾਹਿਬਾਨਾਂ ਦੀ ਗੱਲ ਹੈ ਜੀ, ਗੁਰਦੁਆਰਾ ਸਾਹਿਬਾਨਾਂ ਦੀ ਬਹੁਤ ਜ਼ਿਆਦਾ ਸਪੋਰਟ ਹੈਗੀ ਆ। ਮਤਲਬ ਕਹਿਣ ਤੋਂ ਭਾਵ ਹੈ ਕਿ ਮੈਂ ਵੱਖ ਵੱਖ ਗੁਰਦੁਆਰਾ ਸਾਹਿਬ ਜੋ ਨਮਸਕਾਰ ਕਰਨ ਜਾਈਦਾ ਆ, ਕਈ ਤਰ੍ਹਾਂ ਦੀਆਂ ਜਾਣਕਾਰੀਆਂ, ਉੱਥੇ ਜਿਹੜੇ ਸਮਰ ਕੈਂਪ ਆ ਉਹ ਵੀ ਲੱਗਦੇ ਹੈਗੇ ਬੱਚਿਆਂ ਦੇ। ਫਿਰ ਗ੍ਰਿਡਨ ਗੁਰਦੁਆਰਾ ਸਾਹਿਬ ਵੀ ਹੈਗਾ ਜੀ, ਕਰਾਟੇ ਦਾ ਵੀ ਕਈ ਕੈਂਪ ਲੱਗਦੇ ਹੈਗੇ ਆ। ਅੰਟਾਰੀਓ ਖਾਲਸਾ ਤੋਂ ਬਾਅਦ ਤੁਸੀਂ ਦੱਸ ਹੀ ਦਿੱਤਾ ਆ, ਹੁਣ ਵੀ ਜਿਹੜਾ ਇਨੀਸ਼ੀਏਟਿਵ ਜਿਹੜਾ ਲਿਆ ਜਾ ਰਿਹਾ ਇਹ ਹੈਗਾ ਵਾ ਆਪਣੇ ਗੁਰੂ ਘਰਾਂ ਦੇ ਉੱਪਰ। ਪਰ ਇੱਕ ਗੱਲ ਸੋਚਣ ਵਾਲੀ ਗੱਲ ਹੈਗੀ ਆ ਵੀ ਜਿੱਦਾਂ ਹੁਣ ਆਪਾਂ ਰੀਅਲ ਇਨਵੈਸਟਮੈਂਟ ਵੇਖਣੀ ਹੋਵੇ ਤੰਬੜ ਸਾਹਿਬ, ਤਾਂ ਰੀਅਲ ਇਨਵੈਸਟਮੈਂਟ ਘਰਾਂ 'ਚ ਪੈਸਾ ਲਾਉਣ ਦੀ ਨਹੀਂ ਹੈਗੀ, ਰੀਅਲ ਇਨਵੈਸਟਮੈਂਟ ਇਹੀ ਹੈਗੀ ਆ। ਫਿਰ ਜੇ ਥੋੜਾ ਬਹੁਤਾ ਤੁਹਾਨੂੰ ਔਖੇ ਤੰਗ ਹੋ ਕੇ ਵੀ ਆਪਣੇ ਬੱਚਿਆਂ ਨੂੰ, ਜਿਹੜੇ ਹੁਣ ਮੈਂ ਸੌਕਰ ਕਲੱਬ ਮੇਰੇ ਲਾਗੇ ਹੀ ਹੈਗਾ, ਜਦੋਂ ਉੱਥੇ ਜਾਂਦਾ ਹੈਗਾ ਵਾ ਉੱਥੇ ਮੈਂ ਖੇਡਦੇ ਹੈਗੇ ਨਿਆਣਿਆਂ ਨੂੰ ਦੇਖੀਦਾ ਆ, ਹਨਾ।
0: ਜਿਹੜਾ ਸ਼ਾਮ ਨੂੰ ਬੜੀ ਗੱਲ ਕੀਤੀ ਜੀ, ਸ਼ਾਮ ਨੂੰ ਬੰਦਾ ਕਹਿੰਦਾ ਨਾ ਮੈਂ ਬੋਰ ਹੋ ਗਿਆ, ਤੁਹਾਡੀ ਮਿਸਿਸ ਕਹਿੰਦੀ ਬੋਰ ਹੋ ਗਈ ਆ, ਟੀਵੀ ਵਰ ਉਠਾਵੋ, ਸੋਸ਼ਲ ਮੀਡੀਆ ਵਰ ਉਠਾਵੋ, ਇਹਨਾਂ ਨੂੰ ਕਿਸੇ ਨਾ ਕਿਸੇ ਗਰਾਊਂਡ ਵਿੱਚ ਲੈ ਜਾਵੋ, ਕਹਿਣਾ ਵਾਓ ਆਹ ਕੁਛ ਹੋ ਰਿਹਾ, ਇੰਨੀਆਂ ਟੂਰਨਾਮੈਂਟ ਹੋ ਰਹੀਆਂ ਇਸ ਅਮੇਜ਼ਿੰਗ ਵੀਕਐਂਡ ਦੇ ਉੱਪਰ ਨਾ, ਜਦੋਂ ਗੋਰੇ ਕੌਫੀ ਦਾ ਕੱਪ ਬਾਹਰ ਪੀਂਦੇ ਆ ਅਤੇ ਬੱਚਿਆਂ ਨੂੰ ਗੇਮਾਂ 'ਤੇ ਲੈ ਕੇ ਜਾਂਦੇ ਆ, ਤੁਹਾਡੀ ਇਨਵਾਇਰਮੈਂਟ ਹੀ ਬਦਲ ਜਾਂਦੀ ਹੈਗੀ ਆ ਜ਼ਿੰਦਗੀ ਦੀ। ਸੋ ਜੇ ਲੱਗਦਾ ਵੀ ਤੁਸੀਂ ਬੋਰ ਹੋਏ, ਅੱਕ ਗਏ, ਥੱਕ ਗਏ ਕੈਨੇਡਾ ਤੋਂ, ਕੈਨੇਡਾ ਵਿੱਚ ਬਹੁਤ ਕੁਝ ਕਰਨ ਨੂੰ ਹੈਗਾ। ਆ ਰਾਤੇ ਨੂੰ ਸਾਡੇ ਸਪੋਰਟਸ ਕੰਪਲੈਕਸ ਫੁੱਲ ਰਹਿੰਦੇ ਹਨ ਅਤੇ ਵੀਕਐਂਡ ਦੇ ਉੱਪਰ ਜਿੰਨੀਆਂ ਵੀ ਆ ਸਪੋਰਟਸ ਪਾਰਕ ਹਨ, ਕੋਈ ਕ੍ਰਿਕਟ ਖੇਡਦਾ, ਕੋਈ ਸੌਕਰ ਖੇਡਦਾ, ਜੇ ਤੁਹਾਡੇ ਬੱਚੇ ਨਹੀਂ ਇਦੋਂ ਲੱਗ ਰਹੇ ਲਾਭੋ, ਉਹਨਾਂ ਨਾਲ ਲੈ ਕੇ ਜਾਵੋ, ਪਰ ਟਾਈਮ ਕੱਢਣਾ ਪੈਣਾ, ਫੀਸ ਬਹੁਤ ਘੱਟ ਹੁੰਦੀ ਆ। ਤੁਸੀਂ ਜਿੰਨਾ ਟਾਈਮ ਹੌਸਪਿਟਲ ਦੇ ਵਿੱਚ ਬਿਤਾਉਣਾ ਨਾ ਜੇਲ੍ਹਾਂ ਵਿੱਚ ਕੱਢਣ ਵਾਸਤੇ ਬਿਤਾਉਣਾ, ਉਨਾ ਘੱਟ ਟਾਈਮ ਸੌਕਰ ਵਿੱਚ ਲੱਗਦਾ। ਸੋ ਤੁਹਾਡੀ ਵੀ ਡਿਊਟੀ ਹੈਗੀ ਆ ਬੱਚਿਆਂ ਨੂੰ ਚੰਗੇ ਕੰਮਾਂ ਵੱਲ ਲਾਵੋ। ਅਮਰਜੀਤ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਹਾਂਜੀ ਭਾਈ ਤੰਬੜ ਭਾਈ, ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਸਤਿ
0: ਸ਼੍ਰੀ ਅਕਾਲ ਜੀ।
3: ਤੰਬੜ ਭਾਈ, ਜਿਹੜਾ ਲਵ ਲੈਟਰ ਆਏ ਨੇ ਜੀ ਹੁਣ ਨਵੇਂ ਜੀ, ਪ੍ਰੋਪਰਟੀ ਟੈਕਸ ਦੇ ਵੱਧ ਗਏ ਜੀ,
0: ਕਈਆਂ ਨੂੰ 500, ਕਈਆਂ ਦਾ 500 ਬਜੇ, ਡਿਪੈਂਡ ਕਰਦਾ ਤੁਹਾਡਾ ਸਾਈਜ਼ ਕਿੱਡਾ ਸਾ ਘਰ ਦਾ, ਟੈਕਸ ਵੱਧ ਗਏ ਹਨ ਬਰੈਂਪਟਨ ਦੇ ਵਿੱਚ।
3: ਭਾਜੀ ਇਹ ਜਿਹੜਾ ਮੇਅਰ ਆ ਰਿਹਾ ਆਪਣੀ ਕੀ ਬਰੈਂਪਟਨ ਸਿਟੀ ਵੱਖਰੇ ਤੇ ਨਹੀਂ ਹੈ ਕੈਨੇਡਾ ਤੋਂ, ਦੇਖੋ ਤੁਸੀਂ ਮਿਸਾਗਾ ਜਾਂ ਟੋਰਾਂਟੋ ਜਾਂ ਵੁੱਡਬ੍ਰਿਜ ਤੋਂ ਇਲਾਵਾ ਇਹ ਅਲੱਗ ਸਿਟੀ ਤੇ ਨਹੀਂ ਹੈ ਆਪਣੀ।
0: ਜਦੋਂ ਨਾ
3: ਇੰਨੀ ਜ਼ਿਆਦਾ ਬਣਾਤੀ ਇਹਨਾਂ ਨੇ
0: ਜੀ, ਜਦੋਂ ਨਾ ਫੋਨ ਤੇ ਟਾਊਨ ਹਾਲ ਮੀਟਿੰਗ ਕਰਦੇ ਫੋਨ ਦੇ ਉੱਪਰ 15-20 ਮਿੰਟ ਵੇਟ ਕਰਨੇ ਪੈਂਦੇ ਕੁਐਸਚਨ ਪੁੱਛਣ ਵਾਸਤੇ, ਇਹਨਾਂ ਨੂੰ ਕਿਹਾ ਕਰੋ ਲਾਈਵ ਸਾਹਮਣੇ ਆ ਕੇ ਮੀਟਿੰਗਾਂ ਕਰੋ, ਟਾਊਨ ਹਾਲ ਮੀਟਿੰਗ ਬਾਬਾ ਫੋਨ ਤੇ ਨਹੀਂ ਕਰਨਾ ਚਾਹੁੰਦੇ, ਤੁਸੀਂ ਮੀਟਿੰਗ ਰੱਖੋ, ਅਸੀਂ ਆਵਾਂਗੇ, ਇਹਨਾਂ ਨੂੰ ਈਮੇਲਾਂ ਭੇਜੋ। ਮੈਂ ਲੋਕਾਂ ਨੇ ਸਵਾਲ ਪੁੱਛਿਆ ਸਾ ਵੀ ਜਿਹੜੇ ਹੋਸਪਿਟਲ ਦੇ ਪੈਸੇ ਗੁਰਦੁਆਰਾ ਸਾਹਿਬ ਵਾਸਤੇ ਵੀ ਤੁਸੀਂ ਇਕੱਠੇ ਮਾਲ ਗੁਰਦੁਆਰਾ ਸਾਹਿਬ ਕਹਿਤਾ, ਹੋਸਪਿਟਲ ਦੇ ਪੈਸੇ ਇੱਥੇ ਏਅਰ 'ਤੇ ਬੈਠ ਕੇ, ਮੈਂ ਤੁਹਾਡੀ ਗੱਲ ਸੁਣਦਾ, ਏਅਰ 'ਤੇ ਬੈਠ ਮੈਂ ਉਹਨਾਂ ਨੂੰ ਈਮੇਲ ਕੀਤੀ ਸੀਗੀ, ਮੈਂ ਕਈਆਂ ਬੰਦੇ ਨੌਂ ਕਰੋੜ ਕੀਤੇ, ਹੁਣ ਈਮੇਲ ਮੈਨੂੰ ਵਾਪਸ ਆ ਗਈ ਹੈਗੀ ਆ ਵਿਲੀਅਮ ਹੋਸਪਿਟਲ ਹੈਲਥ ਵਾਲੇ ਤੋਂ, ਕਹਿੰਦੇ ਜਿਹੜੇ ਹੋਸਪਿਟਲ ਵਾਲੇ ਹਨ ਉਹ ਕਹਿੰਦੇ ਕੋਈ ਨਾ ਕੋਈ ਨੁਮਾਇੰਦਾ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦੇਵੇਗਾ, ਹੋਸਪਿਟਲ ਬਿਹਾਈਂਡ ਕਹਿੰਦੇ ਪਿਆ ਜੀ, ਤੁਸੀਂ ਬੋਲੋ ਹੁਣ।
3: ਸੰਬਰ ਸਾਹਿਬ ਸੋਰੀ ਜੀ, ਇੱਕ ਮਿੰਟ ਚਾਹੀਦਾ ਜੀ, ਸਿਰਫ ਇੱਕ ਮਿੰਟ
0: ਲਓ ਜੀ।
3: ਬਸ ਮੇਰੀ ਇਹੀ ਰਿਕੁਐਸਟ ਹੈ ਕਿ ਜਿੰਨੇ ਭੈਣ ਭਰਾ ਸੁਣਦੇ ਨੇ ਜਾਂ ਮੇਰੀ ਆਵਾਜ਼ ਜਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਆਪਣੇ ਮੋਟਰ ਤੇ ਬੈਨਰ ਲਾ ਦੋ ਜੀ, ਕਿ ਇਹਨੂੰ ਚੱਲਦਾ ਕਰ ਦੋ ਜੀ, ਜਿਹੜਾ ਆਪਣਾ ਮੇਅਰ ਜੀ, ਇਹਨਾਂ ਦਾ ਬੇੜਾ ਗਰ ਕਰਤਾ ਜੀ ਬ੍ਰਹਮਟਨ ਦਾ, ਇਹ ਵੱਖਰੇ ਇਹਨਾਂ ਨੇ, ਉਧਰ ਕਹਿਣਾ ਨੀ ਚਾਹੁੰਦਾ ਮੈਂ ਸ਼ਬਦਬਾਜ਼ੀ ਜੋ ਇਹਨਾਂ ਨੇ ਕੀਤਾ ਜੀ, ਹਾਲਾਤ ਪ੍ਰੋਪਰਟੀ ਟੈਕਸ ਪ੍ਰੋਪਰਟੀ ਦੀ ਕੀਮਤ ਥੱਲੇ ਡੇਗੀ, ਇਹਨਾਂ ਨੇ ਟੈਕਸ ਤਾਂ ਚੱਕਿਆ ਤੇ ਆਪਣੀ ਜੇਬਾਂ ਭਰੀ ਜਾਂਦੇ ਨੇ ਜੀ।
0: ਧੰਨਵਾਦ ਤੁਹਾਡਾ, ਤੁਸੀਂ ਫੀਲ ਜੋ ਕਰ, ਤੁਹਾਡੇ ਵਿਚਾਰ, ਤੁਹਾਡੇ ਸ਼ਬਦ, ਤੁਹਾਡੇ ਬੋਲ ਏਅਰ ਤੇ ਚੱਲ ਗਏ ਹਨ, ਪਰ ਹਰ ਇੱਕ ਨੂੰ ਮੌਕਾ ਹੁੰਦਾ ਜਦੋਂ ਇਹ ਵੱਖ ਵੱਖ ਪ੍ਰੋਗਰਾਮ ਤੇ ਪਹੁੰਚਦੇ ਹਨ, ਸਾਈਡ ਤੇ ਲੈ ਜਾਇਆ ਕਰੋ, ਸਾਈਡ ਤੇ ਲਿਜਾ ਕੇ ਪੁੱਛ ਲਿਆ ਕਰੋ ਯਾਰ, ਹੁਣ ਤੱਕ ਕੁਝ ਨਾ ਕੁਝ ਕਰੋ, ਆ ਹੋ ਰਿਹਾ, ਕੱਲ ਹੀ ਹੋ ਰਿਹਾ। ਜਿਹੜੀਆਂ ਬਾਰੀ ਸਾਹਿਬ ਜਿਹੜੀ ਟੈਲੀਫੋਨ ਮੀਟਿੰਗਾਂ ਹੁੰਦੀਆਂ ਨਾ ਏਅਰ ਤੇ, ਉਹ ਮੈਂ ਵੀ ਅਟੈਂਡ ਕੀਤੀ ਇੱਕ ਦੋ ਵਾਰੀ, ਕਈ ਵਾਰੀ ਬਹੁਤ ਸਾਰੀ ਵੇਟ ਕਰਨੀ ਪੈਂਦੀ ਆ, ਕਈ ਕੁਛ ਕਰਨਾ ਪੈਂਦਾ, ਕਈ ਇੱਕ ਵਾਰ ਮਿੱਤਰਾਂ ਦੋਸਤ ਨੇ ਇਕੱਠੇ ਹੋ ਕੇ ਕਹਿਤਾ ਹਾਂ ਵੀ ਆਪਾਂ ਵੀ ਤੁਹਾਡਾ ਫੋਨ ਕਾਲ ਅਸੈਪਟ ਕਰਦੇ ਹਾਂ, ਲਾਈਨ ਵਿੱਚ ਵੇਟ ਕਰਦੇ, ਸਵਾਲ ਪੁੱਛਣਾ ਚਾਹੁੰਦੇ ਹਾਂ, ਪਰ ਉਹ ਸਿਸਟਮ ਮੈਨੂੰ ਚੰਗਾ ਨਹੀਂ ਲੱਗਾ, ਕਿਉਂਕਿ ਜਿਹੜੀ ਆਹਮਣੋ ਸਾਹਮਣੇ ਗੱਲਬਾਤ ਹੋਣੀ ਆ ਨਾ, ਤੁਹਾਨੂੰ ਸਵਾਲਾਂ ਦੇ ਜਵਾਬ ਮਿਲਣੇ, ਉਹ ਇੱਕ ਵੱਖਰੀ ਹੀ ਮੀਟਿੰਗ ਹੁੰਦੀ ਹੈਗੀ ਆ। ਮੈਨੂੰ ਪਤਾ ਇਹ ਲੋਕਾਂ ਦਾ ਟਾਈਮ ਅਤੇ ਪੈਸਾ ਸੇਵ ਕਰਨਾ ਚਾਹੀਦਾ, ਇੱਥੋਂ ਪੈਸਾ ਨਹੀਂ ਸੇਵ ਹੋਇਆ, ਇੱਥੋਂ ਦਾ ਜਿਹੜਾ ਸੇਵ ਪੈਸਾ ਕਰਨਾ ਉਹ ਕਿੱਦਾਂ ਕਰਨਾ, ਉਹ ਸਵਾਲਾਂ ਦੇ ਜਵਾਬ ਲੁਕੋ ਰਹੇ ਹਨ। ਤੋ ਉਹ ਮੀਟਿੰਗ ਜਿਹੜੀ ਹੈਗੀ ਆ ਇਨ ਪਰਸਨ ਹੋਣੀ ਚਾਹੀਦੀ ਆ ਵਾਰੀ ਸਾਹਿਬ।
1: ਤੁਮਰ ਸਾਹਿਬ ਇਹ 'ਚ ਹਰਜ ਕੀ ਆ ਜੀ ਕਿ ਵਾਰਡ ਵਾਈਜ਼ ਮੀਟਿੰਗ ਰੱਖ ਲਈ ਜਾਵੇ
0: ਜੀ?
1: ਜੇ ਵਾਰਡ ਵਾਈਜ਼ ਕੌਂਸਲਰ ਹੈਗੇ ਆ ਸਾਡੇ, ਉਹਦੇ ਨਾਲ ਤੇ ਨਾਲ ਮੇਅਰ ਹੋਣ, ਠੀਕ ਹੈ ਜੀ, ਲੋਕਾਂ ਦੇ ਸਿੱਧੇ ਜਵਾਬ ਹੋਣ, ਸਵਾਲ ਹੋਣ। ਇੱਥੇ ਕਿੰਨੇ ਆਪਣੇ ਕਾਮਨ ਹਾਲ ਹੈਗੇ ਜਿਹਦੇ 'ਚ ਮੀਟਿੰਗ ਰੱਖੀ ਜਾ ਸਕਦੀ ਆ
0: ਜੀ,
1: ਤੇ ਲੋਕਾਂ ਨੂੰ ਸਿੱਧੇ ਸਵਾਲ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ, ਉੱਥੇ ਆਪਣੀ ਗੱਲ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਆ। ਹਾਂ, ਇੱਕ ਗੱਲ ਕਰਨ ਦਾ ਤਰੀਕਾ ਹੋਣਾ ਚਾਹੀਦਾ, ਉਹਦੇ ਵਿੱਚ ਪ੍ਰੋਪਰ ਇੱਕ ਸ਼ਡਿਊਲ ਬਣੇ ਕਿ ਕਿਹੜੇ ਟਾਈਮ ਤੇ ਸਵਾਲ ਲੈਣੇ ਆ। ਪਹਿਲਾਂ ਸਿਟੀ ਆਪਣੀ ਪੱਖ ਰੱਖ ਸਕਦੀ ਆ, ਡਾਟੇ ਦੇ ਸਕਦੀ ਆ ਆਪਣੇ ਸਾਰੇ ਕੌਂਸਲਰ ਜਾਂ ਕੋਈ ਵੀ ਕਮੇਟੀ ਜਿਹੜੀ ਆ ਸਿਟੀ ਦੀ, ਉਹ ਰੱਖ ਸਕਦੀ ਆ, ਉਹਦੇ ਅਗੇਂਸਟ ਜਿਹੜੇ ਲੋਕਾਂ ਦੇ ਸਵਾਲ ਸੁਣੇ ਜਾ ਸਕਦੇ ਆ, ਫਿਰ ਕੰਕਲੂਜਨ ਵੀ ਦੇਣਾ ਚਾਹੀਦਾ। ਮੇਰੇ ਕਹਿਣ ਤੋਂ ਭਾਵ ਹੈ ਕਿ ਫੋਨਾਂ ਦੇ ਉੱਪਰ ਗੱਲਬਾਤ ਕਿਉਂ, ਇਹ ਸਿਟੀ ਬ੍ਰਹਮਪਿੰਡ ਸਿਟੀ ਦੇ ਵਿੱਚ ਤੁਸੀਂ ਇਨ ਪਰਸਨ ਗੱਲ ਕੀਤੀ ਹੈ, ਤੇ ਮੈਂ ਵੀ ਇਹ ਗੱਲ ਦੀ ਪਹਿਲਾਂ ਤੋਂ, ਮੈਂ ਇਹ ਗੱਲ ਪਹਿਲਾਂ ਤੋਂ ਬਹੁਤ ਵਾਰ ਕੀਤੀ ਹੈ ਜੀ, ਈਮੇਲ 'ਚ ਵੀ ਕੀਤੀ ਹੈ ਜੀ। ਪਰ ਜਦੋਂ ਮੈਨੂੰ ਪਤਾ ਹੁੰਦਾ ਕਿ ਹੁਣ ਟਾਊਨ ਹਾਲ ਜਿਹੜੀਆਂ ਫੋਨ ਟਾਊਨ ਮੀਟਿੰਗਾਂ ਰੱਖਣੀਆਂ ਨੇ, ਤਾਂ ਉਹਦੇ ਵਿੱਚ ਹੁਣ ਇਲੈਕਸ਼ਨਾਂ ਜਦੋਂ ਆਈਆਂ ਨੇ, ਤੇ ਇਹ ਮੁੱਦਾ ਬਣਨਾ ਚਾਹੀਦਾ ਕਿ ਜਿਹੜੀਆਂ ਫੋਨ ਦਾ ਕੋਈ ਨਹੀਂ ਹੈਗਾ ਜੀ ਇਨ ਪਰਸਨ ਵਾਰਡ ਵਾਈਜ਼, ਈਵਨ ਤਾਂ ਮੈਂ ਕਹਿੰਦਾ 2-3 ਮੀਟਿੰਗਾਂ ਵੀ ਇੱਕ ਵਾਰਡ 'ਚ ਹੋ ਜਾਣ, ਤਾਂ ਉਹਦੇ ਵਿੱਚ ਗਲਤ ਕੀ ਹੈਗਾ? ਇਹ ਪ੍ਰੋਸੈਸ ਇੱਕ ਡੈਮੋਕ੍ਰੇਟ ਪ੍ਰੋਸੈਸ ਹੈਗਾ, ਤੇ ਲੋਕਾਂ ਦਾ ਹੱਕ ਵੀ ਬਣਦਾ, ਤੇ ਇਹ ਹੋਣਾ ਚਾਹੀਦਾ ਜੀ।
0: ਹਾਂ ਸਾਹਿਬ, ਲਾਈਨਾਂ ਮੇਰੀਆਂ ਬਿਜ਼ੀ ਹਨ, ਮੈਂ ਰਾਜ ਸੈਣੀ ਨੂੰ ਮੈਸੇਜ ਕੀਤਾ, ਕਹਿੰਦੇ ਫੋਨ ਨਹੀਂ ਮਿਲਦਾ ਸਾ, ਨੰਬਰ ਉਹਨਾਂ ਨੂੰ ਭੇਜਦਾ, ਫੋਨ ਉਹਨਾਂ ਦਾ ਲੱਗਦਾ ਆ ਵੀ ਗਿਆ। ਉਹਨਾਂ ਨਾਲ ਮੈਂ ਗੱਲਬਾਤ ਕਰਦਾ, ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਦੀ ਟਿਕਟ ਚਾਹੀਦੀ ਕਿਤੇ ਟਰੈਵਲ ਕਰਨਾ ਹੋਵੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ, 905-6678-1200, ਮਜੈਸਟਿਕ ਕਿਚਨ ਦੇ ਗ੍ਰੀਨ ਵੈਲੀ ਸੁਪਰ ਮਾਰਕੀਟ, ਢਿੱਲੋ ਵੀਡੀਓ ਵਾਲੇ ਨਾਲ ਜਨ ਆਰ ਗਿੱਲ ਵਾਲੇ, ਮਨਮੋਹਨ ਵਾਰਸ ਦੇ, ਕਮਲਹੀਰ ਸੰਤਾਰ ਦਾ ਸ਼ੋਅ ਆ ਰਿਹਾ ਜੁਲਾਈ ਦੀ 25 ਤਰੀਕ ਨੂੰ, ਤੇ ਕੈਨੇਡਾ ਖਰਾਬ ਕਿਨ ਕੀਤਾ, ਸੱਚੀ ਗੱਲ ਆ। ਸਿਕਿਉਰਿਟੀ ਸੇਫਟੀ ਉੱਪਰ ਤੋਂ ਲੈ ਕੇ ਥੱਲੇ ਤੀਕਰ ਲੀਡਰਾਂ ਨੇ, ਅਸੀਂ ਬੱਚਿਆਂ 'ਤੇ ਇੰਨਾ ਬਲੇਮ ਕੀਤਾ ਨਾ, ਵੀ ਬੱਚੇ ਆ ਯਾਰ, ਉਹਨਾਂ ਨੂੰ ਪ੍ਰੋਗਰਾਮ ਮਿਲਿਆ ਆਉਣ ਵਾਸਤੇ, ਉਹ ਆ ਗਏ, ਰੋਕਣੇ ਕਿਨ ਸੀਗੇ ਜਿਹੜੇ ਗਲਤ ਆਏ ਆ? ਇਮੀਗ੍ਰੇਸ਼ਨ ਡਿਪਾਰਟਮੈਂਟ ਰੋਕਣੇ ਸੀਗੇ ਨਾ ਇਹਨਾਂ ਲੋਕਾਂ ਨੇ, ਕਿੱਥੇ ਬੱਚੇ ਸਪਰੈਡ ਆਊਟ ਕਰਨੇ ਸੀਗੇ? ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇੱਕ ਸਿਟੀ ਦੇ ਵਿੱਚ ਇੰਨੇ ਮਿਲੀਅਨਸ ਆਫ ਲੋਕ ਆ ਗਏ, ਲੱਖਾਂ ਦੇ ਹਿਸਾਬ ਨਾਲ ਆ ਗਏ, ਤਾਂ ਰਹਿਣ ਵਾਸਤੇ ਜਗ੍ਹਾ ਕੌਣ ਦੇਵੇਗਾ, ਇਨਫਰਾਸਟ੍ਰਕਚਰ ਕੌਣ ਦੇਵੇਗਾ, ਸੇਫਟੀ ਸਿਕਿਉਰਿਟੀ ਕੌਣ ਦੇਵੇਗਾ? ਇਹ ਤੁਹਾਡੇ ਲੀਡਰ ਹਨ ਜਿਹੜੇ ਨਲਾਇਕ ਰਹੇ ਆ, ਅਤੇ ਇਹਨਾਂ ਨੇ ਬਹੁਤ ਘੱਟ ਕੀਤਾ, ਮੈਂ ਕਹਿੰਦਾ ਕੁਝ ਵੀ ਨਹੀਂ ਕੀਤਾ, ਜੇ ਸੋਚ ਕੇ ਸਮਝ ਕੇ ਕਹਿੰਦੇ ਬਈ ਹੇ ਆਹ ਕੀ ਹੋ ਰਿਹਾ, ਆਹ ਦੁਨੀਆ ਕਿੱਥੋਂ ਆ ਗਈ, ਸਾਂਭਾਂਗੇ ਕਿੱਦਾਂ? ਨਹੀਂ, ਕਹਿੰਦੇ ਵਰਤੋ ਇਹਨਾਂ ਨੂੰ, ਇਹਨਾਂ ਬੱਚਿਆਂ ਨੂੰ ਕੈਸ਼ ਜੋਬਾਂ 'ਤੇ ਘੱਟ ਪੈਸੇ ਦਿੱਤੇ ਗਏ ਆ, ਇਹਨਾਂ ਬੱਚਿਆਂ ਨੂੰ ਬੱਸਾਂ ਵਿੱਚ ਧੱਕ ਧੱਕ ਕੇ, ਫਿਰ ਕਹਿੰਦੇ ਸਮੈਲਾਂ ਦੀ, ਯਾਰ ਬੱਚੇ ਸਵੇਰ ਤੋਂ ਸ਼ਾਮ ਤੀਕਰ ਪਹਿਲਾਂ ਕੰਮ ਕਰਦੇ, ਫਿਰ ਕਾਲਜ ਜਾਂਦੇ, ਫਿਰ ਭਾਂਡੇ ਧੋਂਦੇ ਆ, ਉਹਨਾਂ ਬਾਰੇ ਵੀ ਸੋਚਿਆ ਕਰੋ ਨਾ। ਅਸੀਂ ਵੀ ਇੱਦਾਂ ਦੀ ਜ਼ਿੰਦਗੀ ਪਹਿਲਾਂ ਕੱਟ ਕੇ ਗਏ, ਸਾਨੂੰ ਡਿਓਡਰੈਂਟ ਦਾ ਪਤਾ ਨਹੀਂ ਹੁੰਦਾ ਸੀਗਾ, ਰਾਤ ਦਿਨ ਮਿਹਨਤ ਕਰਦੇ ਸੀਗੇ, ਹੁਣ ਜਦੋਂ ਉਹਨਾਂ ਦੀ ਵਾਰੀ ਆਈ ਆ, ਅਸੀਂ ਕਿੰਤੂ ਪਰੰਤੂ, ਖਰਾਬ ਵੀ ਬਹੁਤ ਸੀਗੇ, ਚੰਗੇ ਵੀ ਸਾਰੇ ਨਹੀਂ ਸੀਗੇ, ਪਰ ਆਪਾਂ ਨੂੰ ਸੁਧਾਰ ਸਕਦੇ, ਪਰ ਸਾਡੇ 'ਤੇ ਤਾਂ ਇੰਨੇ ਲਿਆ ਕੇ ਸਿਰ 'ਤੇ ਇਕੱਠੇ ਕਰ ਦਿੱਤੇ, ਆਪਾਂ ਸਾਂਭੀਏ ਕਿੱਦਾਂ? ਇਹਨਾਂ ਕੋਲ ਸਾਂਭ ਨਹੀਂ ਹੋਈ, ਗਲਤੀ ਇਹਨਾਂ ਦੀਆਂ ਸੀਗੀਆਂ। 0010 ਤੁਸੀਂ ਏਅਰ ਤੇ ਹੋ ਜੀ।
4: ਅਮਰ ਸਾਹਿਬ ਸਤਿ ਸ੍ਰੀ ਅਕਾਲ,
0: ਜੀ
4: ਤੇ ਤਮਰ ਸਾਹਿਬ ਗੱਲ ਪਤਾ ਕੀ ਆ, ਵੀ ਇੱਕ ਨਾ ਆਪਣੇ ਸਮੁੰਦਰੀ ਲਟੇਰੇ ਨੀ ਆਉਂਦੇ ਹੁੰਦੇ ਸੀਗੇ
0: ਜੀ,
4: ਵੀ ਜਿੱਦਾਂ ਯਾਨੀ ਕਿ ਉਹ ਥੋੜੇ ਕੁ ਟਾਈਮ ਬਾਅਦ ਉਹ ਨਿਕਲ ਕੇ ਆ ਜਾਂਦੇ ਸੀਗੇ,
0: ਪਾਇਰੇਟਸ ਹਨ ਜੀ,
4: ਪਾਇਰੇਟਸ ਹਨਾ, ਵੀ ਜਿੱਦਾਂ ਆ ਗਏ ਤੇ ਜਦੋਂ ਉਹਨਾਂ ਨੇ ਸ਼ਿਪ ਦੇਖਿਆ ਉਦੋਂ ਉਦੋਂ ਆ ਜਾਂਦੇ ਸੀਗੇ। ਤੇ ਸੇਮ ਇਹੀ ਹਾਲ ਆ ਵੀ ਇੱਥੇ ਹੁਣ ਇਲੈਕਸ਼ਨ ਦਾ ਟਾਈਮ ਆ, ਹੁਣ ਅਗਲਿਆਂ ਨੇ ਉਹਨਾਂ ਨੇ ਆਪਣੇ ਹਥਿਆਰ ਕੱਢ ਲਏ ਆ ਦੁਬਾਰਾ ਧੋਣਾ ਲਾਉਣ ਦੇ ਲੋਕਾਂ ਦੇ, ਠੀਕ ਆ ਕਿ ਨਹੀਂ? ਤੇ ਲੋਕਾਂ ਨੇ ਧੋਣਾ ਲਾਉਣ ਦੀ ਤਾਂ ਕੋਈ ਉਹਨਾਂ ਨੇ ਤਾਂ ਖਿੱਚ ਕੇ ਲਾਣੀ ਨੀ, ਇਹਨਾਂ ਨੇ ਤਾਂ ਆਪਣੀ ਧੋਣ ਆਪ ਜਾ ਕੇ ਉਹਨਾਂ ਨੂੰ ਦੇਣੀ ਆ ਕਿ ਲਾ ਦਿਓ, ਪਹਿਲਾਂ ਮੇਰੀ ਲਾਓ, ਲਾਈਨ ਚ ਲੱਗਣਾ ਇਹਨਾਂ ਨੇ। ਤੰਬੜ ਸਾਹਿਬ ਪ੍ਰੋਬਲਮ ਕੀ ਆ, ਸਾਡੀ ਕਮਿਊਨਿਟੀ ਚ ਅਵੇਅਰਨੈਸ ਦੀ ਬਹੁਤ ਪ੍ਰੋਬਲਮ ਆ। ਜਦੋਂ ਤੁਸੀਂ ਇਸ ਕਮਿਊਨਿਟੀ ਨੂੰ ਜਗਾਉਣ ਦੀ ਟਰਾਈ ਕੀਤੀ ਨਾ, ਤੁਹਾਨੂੰ ਲੋਕਾਂ ਦੇ ਕੋਲੋਂ ਕ੍ਰਿਟੀਸਿਜ਼ਮ ਤੋਂ ਇਲਾਵਾ ਕੁਛ ਨੀ ਮਿਲਿਆ
0: ਜੀ।
4: ਪਰ ਫੇਰ ਵੀ ਜਿਹੜਾ ਕ੍ਰਿਟੀਸਿਜ਼ਮ ਹੁੰਦਾ ਨਾ, ਉਹ ਇੱਕ ਹੈਲਦੀ ਕ੍ਰਿਟੀਸਿਜ਼ਮ ਹੋਵੇ ਤਾਂ ਗੁੱਡ ਆ
0: ਜੀ।
4: ਸਾਡੇ ਲੋਕ ਜੇ ਕੋਈ ਅੱਗੇ ਲੱਗ ਕੇ ਕੁਛ ਕਰਨਾ ਚਾਹੁੰਦੇ ਆ ਨਾ, ਤੇ ਲੋਕ ਉਹਨੂੰ ਜੋੜ ਦਿੰਦੇ ਆ ਵੀ ਲੈ ਇਹਨੇ ਪੈਸੇ ਖਾਣੇ ਆ
0: ਜੀ।
4: ਇਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਲੀਡਰਾਂ ਦੀ ਬਹੁਤ ਕਮੀ ਆ। ਲੀਡਰ ਹੈਗੇ ਆ, ਸਿਰਫ ਝੋਲਾ ਚੱਕ ਪੈਸੇ ਖਾਣ ਵਾਲੇ ਆ
0: ਜੀ।
4: ਹੁਣ ਜਿਹੜੇ ਨਵੇਂ ਮੁੰਡੇ ਆ ਰਹੇ, ਕੌਂਸਲ ਦੀ ਸਲੇਟ ਚੇਂਜ ਕਰਨੀ ਚਾਹੀਦੀ ਹੈ ਐਤਕੀ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਨਾ ਨਾ, ਆਪਣੀ ਕਿਸੇ ਵੀ ਕੰਟਰੀਆਂ ਦਾ ਰਿਕਾਰਡ ਦੇਖ ਲਓ, 5 ਸਾਲ ਜਿਨ੍ਹਾਂ ਨੇ ਆਪਣੀ ਸਰਕਾਰ ਚੇਂਜ ਕਰ ਲਈ, ਚਾਹੇ ਉਹ ਸਿਟੀ ਦੀ ਆ ਚਾਹੇ ਪ੍ਰੋਵਿੰਸ ਦੀ ਆ, ਹਰ 5 ਸਾਲ ਬਾਅਦ ਸਰਕਾਰ ਚੇਂਜ ਕਰੀ ਆ, ਉਹਨੂੰ ਡਰ ਹੁੰਦਾ ਬੰਦੇ ਨੂੰ ਕੰਮ ਕਰਨ ਦਾ। ਪਰ ਜਦੋਂ ਅਗਲੇ ਨੂੰ ਪਤਾ ਵੀ ਤੀਜੀ ਵਾਰ ਵੀ ਆਪਾਂ ਜਿੱਤ ਕੇ ਆ ਜਾਣਾ, ਚੌਥੀ ਵਾਰ ਵੀ ਜਿੱਤ ਕੇ ਆ ਜਾਣਾ, ਕੋਈ ਫੜਨ ਵਾਲਾ ਹੀ ਨਹੀਂਗਾ।
0: ਪਰ ਅੱਜ ਭਾਜੀ ਹੁਣ ਤਾਂ ਇਹਨਾਂ ਨੇ ਗੱਲ ਉਹ ਬਣੀ ਹੋਈ ਹੈ ਨਾ, ਵੀ ਮੈਨੂੰ ਇਸ ਯੂਨੀਅਨ ਵੱਲੋਂ ਵੱਧ ਵੋਟਾਂ ਮਿਲੀਆਂ, ਥੋੜ੍ਹੀ ਇਹਦੀ ਸਪੋਰਟ ਕਰ ਦੇਵੋ, ਮੈਨੂੰ ਪੁਲਿਸ ਐਸੋਸੀਏਸ਼ਨ ਵੱਲੋਂ ਜਿਹੜੇ ਹਨ ਮੈਨੂੰ ਵੱਧ ਵੋਟਾਂ ਮਿਲਣੀਆਂ, ਇਹਨਾਂ ਦੀ ਸਪੋਰਟ ਕਰ ਦੇਵੋ। ਸਾਡੇ ਚੀਫ ਦੀ ਸੈਲਰੀ ਇੰਨੀ ਹੈਗੀ ਨਾ, ਪ੍ਰਾਈਮ ਮਿਨਿਸਟਰ ਦੇ
4: ਕਰੋੜ
0: ਡਾਲਰ ਨਾਲ ਲਵੋ,
4: 6 ਲੱਖ ਤੋਂ
0: ਵੱਧ, ਡਜ਼ ਹੀ ਡਿਜ਼ਰਵ ਦੈ ਮਚ? ਆਈ ਰਿਸਪੈਕਟ ਐਂਡ ਸਲੂਟ
4: ਹਿਮ। ਮੈਂ ਚੈੱਕ ਕਰਦਾ ਸੀਗਾ, ਈਵਨ ਆਰਸੀਐਮਪੀ ਦੇ ਹੈੱਡ ਦੀ ਇੰਨੀ ਨਹੀਂ ਤਨਖਾਹ ਹੈਗੀ,
0: ਪਰ ਉਧਰੋਂ ਦੀਪਿਕਾ ਦਰਮਲਾ ਨੇ ਮੋਸ਼ਨ ਲੈ ਕੇ ਆਉਂਦਾ ਸੀਗਾ ਵੀ ਇਹ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਆ ਬਜਟ ਹੈ ਨਾ ਸੋ ਕਾਲਡ, ਵੀ ਉਹਦੀ ਨਾ ਡਾਲਰ ਟੂ ਵੈਲਿਊ ਆਰਡਰ ਹੋਣੀ ਚਾਹੀਦੀ ਆ। ਇਹਨਾਂ ਸਾਰੇ ਨਾ ਕਰਦੀ, ਕਹਿੰਦੇ ਆਪਾਂ ਕਰਦੇ ਹੀ ਆ, ਤੁਹਾਡੇ ਘਰ ਨਾਲ ਕੀ ਹੋਣਾ, ਪਰ ਜਦੋਂ ਡਾਲਰ ਟੂ ਵੈਲਿਊ ਆਰਡਰ ਕਰੋਗੇ ਪੈਸੇ ਦਾ ਪਤਾ ਕਿੱਧਰ ਕਿੱਧਰ ਲੱਗਦਾ, ਪਰ ਲੋਕਾਂ ਨੇ
4: ਖਾ ਲਿਆ ਭਾਈ। ਮੋਸਟਲੀ ਤਾਂ ਫੇਲੀਅਰ ਹੀ ਰਿਹਾ ਚੀਫ ਵੇਖਿਆ ਜਾਵੇ ਤਾਂ, ਕਿੰਨਾ ਕੁ ਵਧੀਆ ਉਹਨੇ ਕਲੀਨ ਰੱਖਿਆ ਇਸ ਇਨਵਾਇਰਮੈਂਟ ਨੂੰ ਇੱਥੇ ਦੇਖਿਆ ਜਾਵੇ ਤਾਂ।
0: ਉਹਨੂੰ ਪੂਰੀ ਕੋਸ਼ਿਸ਼ ਕੀਤੀ ਆ, ਪਰ ਉਹਨੂੰ ਸਾਥ ਆਸੇ ਪਾਸੇ ਵੀ ਨਹੀਂ ਮਿਲਿਆ। ਉਹ ਬੰਦੇ ਫੜਦੇ ਹਨ ਤੇ ਦੂਸਰੇ ਦਿਨ ਬਾਹਰ ਹੁੰਦੇ ਹਨ, ਜੇ ਤੁਸੀਂ ਵੀ ਕੰਮ ਕਰਦੇ ਹੋ ਬੰਦਾ ਕੌਣ ਚਾਹੁੰਦਾ ਮੇਰੇ ਗੋਲੀ ਵੱਜੇ, ਕਹਿਣਾ ਜਿਹਨੂੰ ਜੇ ਫੜ ਵੀ ਲਿਆ ਕੱਲ ਨੂੰ ਫਿਰ ਛੁੱਟ ਜਾਣਾ। ਤੋ ਸਿਸਟਮ ਇਹ ਪੂਰਾ ਫੇਲ ਹੀ ਰਹੇਗਾ, ਜਿਹਨੂੰ ਕਰੈਕਟਾਂ ਦੀ ਲੋੜ ਹੈ ਜੀ। ਰਾਜ ਸਾਹਿਬ ਕਾਲ ਕਰਦੇ,
4: ਮੈਂ ਤਾਂ ਟੋਰਾਂਟੋ ਦੀ ਇੱਕ ਰਿਪੋਰਟ ਪੜ੍ਹਦਾ ਸੀਗਾ, ਉਹ ਪੁਲਿਸ ਵਾਲੇ ਦੇ ਘਰ ਦੇ ਬਾਹਰ ਜਾ ਕੇ ਭੰਗੜਾ ਪਾ ਕੇ ਅਗਲੇ ਨੱਚ ਕੇ ਗਏ ਆ
0: ਜੀ। ਇਸ ਸੈਡ ਸਟੋਰੀ
4: ਕਰਕੇ ਆਪਾਂ ਨੂੰ ਤਾਂ ਉਹ ਬੰਦਾ ਕਹਿੰਦਾ ਆ ਗਿਆ ਛੁੱਟ ਕੇ, ਜੋ ਕਰਨਾ ਕਰ ਲਾ, ਤੇਰੇ ਘਰ ਦੇ ਬਾਹਰ ਖੜਾ ਆ ਕੇ। ਤੁਸੀਂ ਪੜਿਆ ਸੀ ਨਾ ਅਗਲੇ ਕਹਿੰਦੇ
0: ਫਿਲਮਾਂ ਵਿੱਚ ਨਹੀਂ ਦੇਖੀਦਾ ਹੁੰਦਾ ਰੇਲ ਮੁੱਛਾ ਵੱਟਦੇ ਹੁੰਦੇ, ਦੇਖ ਲਓ ਆਗੇ ਬਾਹਰ ਕਰ ਲਓ ਜੋ ਕੁਝ ਕਰਨਾ, ਉਹੀ ਕੰਮ ਇੱਥੇ ਹੋ ਰਿਹਾ ਹੈਗਾ। ਧੰਨਵਾਦ ਰਾਜ ਭਾਜੀ, ਕੁਝ ਹੋਰ ਕਹਿਣਾ ਚਾਹੀਦਾ? ਕਾਲ ਕਰਦੇ ਰਹੇ,
4: ਥੈਂਕ ਯੂ ਤੰਬਰ ਸਾਹਿਬ,
0: ਬਹੁਤ ਬਹੁਤ ਧੰਨਵਾਦ। ਜਤਿੰਦਰ ਜੀ ਆ ਜਾਓ ਜੀ, ਤੁਸੀਂ ਏਅਰ ਤੇ ਹੋ ਜੀ।
5: ਹਾਂਜੀ ਭਾਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ
5: ਭਾਜੀ, ਮੈਂ ਵੀ ਇਹਨਾਂ ਨਾਲ ਹੀ ਸਹਿਮਤ ਹੈਗਾ, ਐਕਚੁਅਲ ਚ ਥੋੜਾ ਜਿਹਾ ਡਿਫਰੈਂਟ ਆ ਭਾਜੀ। ਮੈਂ ਕਹਿਣਾ ਚਾਹੁੰਦਾ ਕਿ ਵੀ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ, ਆਪਣੀ ਕਮਿਊਨਿਟੀ ਦੀ ਅਵੇਅਰਨੈਸ ਦੀ ਕਮੀ ਨਹੀਂ ਹੈਗੀ। ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ, ਇਹ ਤੇ ਈਗੋ ਬਹੁਤ ਆ। ਇਹ ਕਹਿੰਦੇ ਅਸੀਂ ਮੋਦੀ ਨੂੰ ਨੀ, ਮਤਲਬ ਕਿ ਮੋਦੀ ਦੇ ਅਗੇਂਸਟ ਹੋਣਾ, ਅਸੀਂ ਲਿਬਰਲ ਨੂੰ ਜਿਤਾਣਾ ਹੀ ਜਿਤਾਣਾ ਹੈਗਾ, ਚਾਹੇ ਜਿਹੜਾ ਮਰਜ਼ੀ ਅਗਲਾ ਆ ਜਾਵੇ ਓਪੋਜੀਸ਼ਨ ਚ, ਉਹ ਵਿਜ਼ਨ ਆਪਣਾ ਗੁੱਟ ਦੱਸੇ, ਅਸੀਂ ਲਿਬਰਲ ਨੀ ਛੱਡਣੀ, ਅਸੀਂ ਆ ਪੈਟਰਿਕ ਬਰਾਊਨ ਨੀ ਛੱਡਣਾ, ਇਹਨਾਂ ਦੀ ਈਗੋ ਬਹੁਤ ਆ ਵੀ ਅਸੀਂ ਹੋਣੀ ਆਮ ਦੇਣਾ, ਇਹ ਇਹ ਚਾਹੇ ਲੁੜਦੇ ਲੁੜਦੀ ਜਾਵੇ। ਹਾਂਜੀ, ਈਗੋ ਈਗੋ ਬਹੁਤ ਜ਼ਿਆਦਾ ਭਾਜੀ ਪੰਜਾਬੀਆਂ ਚ, ਈਗੋ ਬਹੁਤ ਇਹਨਾਂ ਨੇ ਬਰਬਾਦ ਕਰਤੀ ਆਪਣੀ ਈਗੋ ਦੇ ਵਿੱਚ ਨਾ, ਪੰਜਾਬ ਵੀ ਬਰਬਾਦ ਕਰਤਾ ਇਹਨਾਂ ਰਹੀ ਨੇ, ਤੇ ਇੱਥੇ ਵੀ ਕੰਟਰੀਆਂ ਕਹਿੰਦੇ ਬਰਬਾਦੀ ਹੀ ਕੀਤੀ ਹੈ।
0: ਜਤਿੰਦਰ ਭਾਜੀ, ਜੇ ਦੇਖਿਆ ਜਾਵੇ, ਮੈਂ ਬਹੁਤ ਵਾਰੀ ਗੱਲ ਕੀਤੀ ਆ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਵੀ ਕਹਿੰਦੇ ਸੀਗੇ ਤੁਹਾਡਾ ਜਿਹੜਾ ਲੀਡਰ ਆ ਨਾ, ਦੋ ਕਾਲ ਪ੍ਰਕਾਸ਼ ਸਿੰਘ ਬਾਦਲ ਲੀਡਰ ਹੁਣ ਤਾਂ ਨਹੀਂ ਰਹੇ, ਬਈ ਉਹ ਖਾਲੀ ਨਹੀਂ ਮੈਂ ਮੋੜਿਆ। ਮੋਦੀ ਕਹਿੰਦਾ ਤੁਹਾਨੂੰ ਬਹੁਤ ਪੈਸਾ ਦਿੱਤਾ, ਤੁਸੀਂ ਹੀ ਖਾਧਾ, ਉੱਪਰੋਂ ਤਿੱਕਰ ਥੱਲੇ ਦੇ ਘਰ ਨਿਚੋੜ ਕੇ ਲੋਕਾਂ ਦਾ ਖੂਨ ਕੱਢਣ ਲੱਗ ਪਏ ਆ ਹੁਣ, ਇਹ ਤੁਸੀਂ ਹੀ ਕੰਮ ਕੀਤਾ। ਕਹਿੰਦੇ ਆਪਾਂ ਕੁਛ ਨਹੀਂ ਕੀਤਾ, ਅਸੀਂ ਤੁਹਾਨੂੰ ਸਦਾ ਹੀ ਪੈਸੇ ਦਿੱਤੇ ਆ, ਤੁਸੀਂ ਨਹੀਂ ਸਾਂਭੇ, ਤੁਹਾਨੂੰ ਕਿੰਨੇ ਕੁ ਵੰਡੇ, ਤੁਸੀਂ ਕਰਪਟ ਹੋ, ਪੰਜਾਬ ਸਿੱਖ ਦੇ ਨਾਂ ਦੇ ਕਰਪਟ ਹੋਏ, ਕਿੱਧਰ ਹੀ ਗੱਲਾਂ ਆਪਾਂ ਸੁਣ ਰਹੇ ਹੋ। ਕਹਿੰਦੇ ਤੁਸੀਂ ਕਰਪਟ ਹੋਣ, ਆਪਾਂ ਕੀ ਕਰੀਏ, ਤੁਹਾਨੂੰ ਪੈਸਾ ਦਿੱਤਾ ਤੁਸੀਂ ਨਹੀਂ ਸਾਂਭਿਆ, ਤੁਸੀਂ ਨਹੀਂ ਟਿਕਦੇ, ਤੁਸੀਂ ਬੰਦੂਕਾਂ ਦੀਆਂ ਗੱਲਾਂ ਕਰਦੇ, ਡਰ ਦੀਆਂ ਗੱਲਾਂ ਕਰਦੇ ਆ ਜੀ।
5: ਭਾਜੀ ਮੈਂ ਗਰੰਟੀ ਕਹਿੰਦਾ ਹੈਗਾ ਕਾਰ ਨੀ ਆ ਕੇ ਘਰਾਂ ਚ ਨੋਕ ਕਰਕੇ ਵੀ ਕਵੇ ਨਾ ਵੀ ਲਿਬਰਲ ਨੂੰ ਵੋਟ ਨਾ ਪਾਈਓ, ਆਪਣੀ ਕਮਿਊਨਿਟੀ ਏਦਾਂ ਇਹੋ ਕਲੈਸ਼ ਹੈ ਨਾ ਪਿਪ ਕੰਜ਼ਰਵੇਟਿਵ ਨਾਲ, ਇਹਨਾਂ ਨੇ ਠਾਠਾ ਵੋਟਾਂ ਪਾਉਣੀਆਂ 70-80 ਸਾਲ ਦੇ ਬਜ਼ੁਰਗ ਲੈ ਕੇ ਵੀ ਗਏ ਵੀ ਵੋਟ ਪਾ ਦੋ ਕਿ ਹਾਂ ਵੀ ਅਸੀਂ ਲਿਬਰਲ ਲਿਆਉਣੀ ਆ, ਅਸੀਂ ਲਿਬਰਲ ਲਿਆਉਣੀ ਆ, ਲਿਬਰਲ ਨੇ ਉਹ ਗੰਦ ਪਾਇਆ ਸਭ ਨੂੰ ਪਤਾ ਸੀ, ਬਟ ਆਪਣੀ ਕਮਿਊਨਿਟੀ ਨੇ ਉਹ ਸੱਤਿਆਨਾਸ਼ ਫੇਰਿਆ ਭਾਜੀ, ਰੋਜ਼ ਮੈਨੂੰ ਲਾਂਤਾਂ ਸੁਣਨੀ ਪੈਂਦੀਆਂ ਕਿ ਹਾਂ ਵੀ ਉਹ ਸਾਰੇ ਗੋਰੇ ਕਹਿੰਦੇ ਤੁਹਾਡੀ ਕਮਿਊਨਿਟੀ ਨੇ ਗੰਦ ਪਾਤਾ ਯਾਰ,
0: ਧੰਨਵਾਦ ਵੀਰ ਮੇਰੇ। ਜੇ ਕੋਈ ਚੰਗਾ ਕੰਮ ਕਰ ਚੰਗਾ ਕਹੋ, ਪਾਰਟੀ ਇੱਕ ਨਾ ਰੱਖੋ ਪਲੀਜ਼। ਜੇ ਜੇ ਉਹਨਾਂ ਨੇ ਮਾੜਾ ਕੰਮ ਕੀਤਾ ਉਹਨੂੰ ਸੁਧਾਰੋ, ਨਹੀਂ ਸੁਧਾਰੋਗੇ ਆਪਾਂ ਦੂਸਰੇ ਬੰਦੇ ਦੀ ਮਦਦ ਕਰਨ ਲੱਗ ਪੈਣਾ। ਸਾਡੇ ਪਾਸੇ ਸਾਰੇ ਚੰਗੇ ਹਨ, ਜਸਟਿਨ ਟਰੂਡੋ ਨੇ ਕਿੰਨੇ ਘਵਲੇ ਕੀਤੇ ਆ, ਪੈਸੇ ਲੈ ਕੇ ਕਿੱਥੇ ਗਏ, ਇਨਵੈਸਟੀਗੇਸ਼ਨ ਸਰਚ ਕਰ ਲਿਓ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਲਿਓ ਕਿ ਇਹ ਬਿਲੀਅਨਸ ਆਫ ਡਾਲਰ ਕਿੱਥੇ ਗਏ। ਉਹ ਕਈ ਰਿਟਾਇਰ ਹੋ ਕੇ ਬਹਿ ਗਏ, MP ਮਿਨਿਸਟਰ ਕਈ ਕੁਛ ਕਰਕੇ ਬਹਿ ਗਏ, ਇੱਥੇ ਤੁਹਾਡਾ ਟੈਕਸ ਬਿਲ ਦਾ ਪੈਸਾ ਸੀਗਾ। ਇਹ ਨਾ ਸੋਚੋ ਹਾਉ ਫਿਰ ਸਾਨੂੰ ਹਾਉ ਫਿਰ, ਅਤੇ ਮੈਂ ਲੈ ਬੈਠੀ ਹੈਗੀ ਆ, ਜੇ ਹਿੰਮਤ ਹੈਗੀ ਆ ਹਜੇ ਵੀ ਸੱਚ ਬੋਲਣ ਦੀ ਕੋਸ਼ਿਸ਼ ਕਰੋ ਅਤੇ ਸੱਚ ਦੀ ਸਪੋਰਟ ਕਰਨ ਦੀ ਕੋਸ਼ਿਸ਼ ਕਰੋ। ਆਉਣ ਵਾਲੇ ਦਿਨਾਂ ਵਿੱਚ ਅਮੀਤ ਧਾਲੀਵਾਲ ਅਤੇ ਹੋਰ ਬਹੁਤ ਸਾਰੇ ਜਿਹੜੇ 2B ਲੀਡਰ ਹਨ ਉਹ ਸਵਾਲ ਰੱਖ ਦੇਣਗੇ ਜਦੋਂ ਵੀ ਕਿਤੇ ਫੰਕਸ਼ਨ 'ਤੇ ਪਹੁੰਚਦੇ ਹਨ। ਉਹਨਾਂ ਨੂੰ ਕਹਿੰਦੇ 1x1 ਸਾਨੂੰ ਜਵਾਬ ਦਿਓ, ਵੀ ਗੋਲ ਮੋਲ ਨਾ ਕਰਿਓ, ਵੀ ਜਿਹੜਾ ਆਪਾਂ 10-15-20 million ਲੂਜ਼ ਕੀਤਾ ਇਸ ਬਿਲਡਿੰਗ ਦੀ ਪਰਚੇਸ ਦੇ ਵਿੱਚ ਉਹ ਕਿੱਥੇ ਗਿਆ, ਅਤੇ ਤੁਸੀਂ ਕੱਲ੍ਹ ਕੀਤਾ, ਸਾਡਾ ਪੈਸਾ ਸੀਗਾ, ਤੁਸੀਂ ਇੰਨੀ ਤਨਖਾਹ ਇਹਨੂੰ ਕੱਲ੍ਹ ਦੇ ਰਹੇ ਹੈਗੇ ਆ, ਆਹ ਲੋਕ ਬਾਹਰੋਂ ਕੱਲ੍ਹ ਹਾਇਰ ਹੋ ਰਹੇ, ਸਾਡੇ ਬ੍ਰਹਮਪੁਰ ਵਿੱਚ ਬੰਦੇ ਹੈ ਨਹੀਂ। ਬਹੁਤ ਸਾਰੇ ਸਵਾਲ ਉਹਨੂੰ ਪੁੱਛ ਲਿਆ ਕਰੋ ਜ਼ਰੂਰ। ਬਾਰੀਆ ਸਾਹਿਬ ਤੁਸੀਂ ਕਾਫੀ ਲੰਬੇ ਸਮੇਂ ਤੋਂ ਹੋਰ ਲਾਈਨਾਂ ਹੀ ਮੈਂ ਲੈਣ ਲਗਭਗ ਲੱਗ ਪਿਆ, ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ?
1: ਜੀ ਬਿਲਕੁਲ, ਮੈਂ ਹੁਣ ਸਮਾਪਤੀ ਕਰਾਂਗਾ ਆਪਣੀ ਗੱਲ ਨੂੰ
0: ਜੀ
1: ਇੱਕ ਮਿੰਟ ਦੇ ਵਿੱਚ ਹੀ। ਜਿਹੜੀਆਂ ਗੱਲਾਂ ਆਪਣੇ ਪਲੇਟਫਾਰਮ ਤੋਂ ਆਪਾਂ ਕਰਦੇ ਹੈਗੇ ਆ, ਪਹਿਲੀ ਗੱਲ ਤੇ ਹੈਗੀ ਤੰਬੜ ਸਾਹਿਬ ਤੁਸੀਂ ਮੇਰੀ ਗੱਲ ਅਗਰੀ ਹੋਵੋਗੇ, ਅਸੀਂ ਇਹ ਨਹੀਂ ਕਹਿੰਦੇ ਕਿਹੜੀ ਪਾਰਟੀ ਨੂੰ ਸਪੋਰਟ ਕਰਨੀ ਆ ਕਿਹੜੀ ਨੂੰ ਨਹੀਂ ਕਰਨੀ ਹੈਗੀ। ਆਪਾਂ ਇਹ ਕਹਿੰਦੇ ਕਿ ਫੈਕਟ ਬੇਸ ਸੋਚੋ
0: ਜੀ,
1: ਕਿ ਜਿਹੜੇ ਫੈਕਟ ਦੇ ਬੇਸ ਦੇ ਉੱਪਰ ਜਿਹੜੀ ਪਾਰਟੀ ਜ਼ਿੰਮੇਵਾਰੀ ਆ ਜ਼ਿੰਮੇਵਾਰ ਹੈ ਉਹਨੂੰ ਜ਼ਿੰਮੇਵਾਰ ਠਹਿਰਾਓ, ਠੀਕ ਹੈ ਜੀ। ਵੋਟ ਪਾਉਣ ਦਾ ਸਰੋਤਿਆਂ ਨੂੰ ਹੱਕ ਹੈ, ਆਪਣੇ ਵਿਚਾਰ ਦੇਣ ਦਾ ਸਰੋਤਿਆਂ ਨੂੰ ਹੱਕ ਹੈਗਾ। ਅਸੀਂ ਪਾਰਟੀਕੁਲਰ ਇੱਕ ਬੰਦੇ ਨੂੰ ਲੈ ਕੇ ਨਾ ਚੱਲੀਏ ਕਿ ਆਹ ਬੰਦਾ ਮਾੜਾ ਜਾਂ ਆਹ ਚੰਗਾ, ਆਪਾਂ ਫੈਕਟ ਵੇਖੀਏ ਫੈਕਟ ਕੀ ਹੈਗੇ ਆ, ਤੇ ਉਹਦੇ ਵਿਹਾਵ ਤੇ ਆਪਣੇ ਡਿਸੀਜਨ ਜਿਹੜੇ ਆ ਆਉਣ ਵਾਲੇ ਸਮੇਂ ਚ, ਹੁਣ ਇਲੈਕਸ਼ਨਾਂ ਆਉਣੀਆਂ ਜੀ, ਜਿਹੜੀ ਸਾਡੀ ਗੱਲਬਾਤ ਹੈਗੀ ਆ ਰੇਡੀਓ ਦੇ ਉੱਪਰ ਇਹਨੂੰ ਲੈ ਕੇ ਜਾਓ, ਆਪਣੀਆਂ ਜਿਹੜੀਆਂ ਚੋਣਾਂ ਹੁੰਦੀਆਂ ਇਲੈਕਸ਼ਨਾਂ ਹੁੰਦੀਆਂ ਫੈਕਟ ਬੇਸ ਤੇ ਸੋਚੋ, ਤੇ ਫਿਰ ਉਹਦੇ ਆਪਣੀ ਵੋਟ ਦਾ ਇਸਤੇਮਾਲ ਹੀ ਸਹੀ ਜਿਹੜਾ ਪਾਵਰ ਹੈ ਰੀਅਲ ਪਾਵਰ ਇਹੀ ਹੈਗੀ ਆ। ਤਾਂ ਮੈਂ ਹੁਣ ਇਜਾਜ਼ਤ ਹੀ ਚਾਹੂੰਗਾ ਅੰਮ੍ਰਿਤ ਸਾਹਿਬ, ਕਿਉਂਕਿ ਹੁਣ 5 ਮਿੰਟ ਰਹਿ ਗਏ, ਤੁਸੀਂ ਰੈਪਅਪ ਵੀ ਕਰਨਾ, ਤੇ ਆਪਾਂ ਕੱਲ ਕੋਈ ਨਵੇਂ ਵਿਸ਼ਿਆਂ ਨਾਲ ਜੁੜਦੇ ਹੈਗੇ ਜੀ, ਕੁਛ ਅਹਿਮ ਵਿਸ਼ੇ ਹੈਗੇ ਆਪਣੇ ਕੋਲ, ਇੱਕ ਇੱਕ ਕਰਕੇ ਆਪਾਂ ਸ਼ੁਰੂ ਕਰਦੇ ਹਾਂ ਜੀ ਉੱਤੇ ਤੇ ਗੱਲਬਾਤ ਕਰਨੀ। ਤੇ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
0: ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਹੈ ਵਾਡੇ। ਗੁਰਮੁਖ ਸਿੰਘ ਬਾਰੇ ਸਾਹਿਬ ਖਬਰਾਂ ਤੇ ਨਜ਼ਰ ਰੱਖਦੇ ਹਨ, ਤੁਹਾਡੇ ਫੋਨ ਕਾਲ ਆਏ, ਤੁਹਾਡੇ ਵਿਚਾਰ ਆਏ, ਦੁਖੀ ਹੋ ਸੁਖੀ ਹੋ, ਕੈਨੇਡਾ ਇਜ਼ ਅ ਗ੍ਰੇਟ ਕੰਟਰੀ ਬਟ ਦੇ ਸਕਰੂਡ ਇਟ ਆਲ, ਉੱਪਰ ਤੋਂ ਥੱਲੇ ਤਿੱਕਰ ਥੋੜੇ ਚੰਗੇ ਕੰਮ ਕੀਤੇ ਆ, ਕੀਤਾ ਇਹਨਾਂ ਨੇ ਹੈਗਾ। ਵੇਅਰ ਜਸਟ ਪੀਪਲ ਫਾਲੋਇੰਗ ਦੇ ਰੂਲਸ, ਦੇ ਡਿਡਨਟ ਸੈਟ ਅਪ ਦਾ ਰੂਲਸ ਰਾਈਟ। ਫਰਾਈਡੇ ਸਾਡਾ ਪ੍ਰੋਗਰਾਮ ਔਨ ਨਹੀਂ ਹੋਇਆ ਸਾ, ਥੋੜ੍ਹੀ ਟੈਕਨੀਕਲ ਪ੍ਰੋਬਲਮ ਕਰਕੇ, 530 ਦੀ ਸੀ ਸਾਡੀ ਨਹੀਂ ਸੀਗੀ, ਪਰ ਅੱਜ ਔਨ ਹੋਇਆ। ਮੇਰੇ ਫੋਨ ਕਾਲ ਆਏ 2-3 ਵੀਰਾਂ ਦੇ, ਉਹ ਕਹਿੰਦੇ ਪਤਾ ਕਰਨਾ ਸਿਰਫ ਇਹੀ ਚਾਹੁੰਦੇ ਵੀ ਤੁਸੀਂ ਠੀਕ ਠਾਕ ਹੋ, ਤੁਸੀਂ ਬੜੀਆਂ ਸੱਚੀਆਂ ਗੱਲਾਂ ਕਰਦੇ। ਮੈਂ ਠੀਕ ਹੈ ਯਾਰ, ਜਿੰਨੀ ਮੇਰੀ ਹੈਗੀ ਆ ਉੱਪਰ ਵਾਲੇ ਨੇ ਉਨੀ ਹੀ ਰੱਖਣੀ ਹੈਗੀ ਆ, ਤੁਹਾਡੇ ਲਈ ਇੱਥੇ ਹੈਗੀ ਆ, ਤੁਹਾਡੇ ਲਈ ਬੈਠੇ ਹਾਂ, ਜੋ ਗੱਲ ਹੈਗੀ ਆ ਮਾਰਕੀਟ ਉਹਦੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮਿਊਨਿਸਪਲ ਇਲੈਕਸ਼ਨ ਆ ਜਾਣੀ ਹੈਗੀ ਆ, ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ ਵੀ ਤੁਸੀਂ ਕਿਹਨੂੰ ਵੋਟ ਪਾਉਣੀ ਆ, ਕੱਲ੍ਹ ਪਾਉਣੀ ਹੈਗੀ ਆ, ਅਸੀਂ ਜੋ ਹੋ ਰਿਹਾ ਸਿਟੀ ਦੇ ਵਿੱਚ ਜਾਂ ਪ੍ਰੋਬਲਮਸ ਦੇ ਵਿੱਚ ਕਹਿ, ਉਹਦੀਆਂ ਗੱਲਾਂ ਪਤਾ ਕਰੀ ਜਾਣੀਆਂ। ਵੋਟਾਂ ਤਾਂ ਤੁਹਾਡੇ ਛੱਡ ਦੇ, ਸਾਡੇ ਵਾਸਤੇ ਸਾਰੇ ਹੀ ਰਿਸਪੈਕਟਡ ਹਨ, ਪਰ ਸਵਾਲ ਪੁੱਛਣੇ, ਜਵਾਬ ਲੈਣੇ ਤੁਹਾਡਾ ਵੀ ਕੰਮ ਹੁੰਦਾ ਹੈਗਾ ਆ। ਸੋ ਹੋਸਪਿਟਲ ਦੀ ਮੈਨੂੰ ਜਿੰਨੀ ਛੇਤੀ ਇਨਫੋਰਮੇਸ਼ਨ ਮਿਲ ਗਈ ਵੀ ਪੈਸੇ ਕਿੱਥੇ ਗਏ ਅਤੇ ਕਿੱਦਾਂ ਲਗਾਏ ਜਾਣਗੇ ਅਤੇ ਕਦੋਂ ਹੋਸਪਿਟਲ ਆਵੇਗਾ, ਉਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਜ਼ਰੂਰ। ਮੈਂ ਦੱਸ ਦੇਵਾਂ, ਮਾਡਰਨ ਡਾਇਗਨੋਸ ਟਰੱਕ ਐਂਡ ਰਿਪੇਅਰ ਵਾਲੇ ਵੱਲੋਂ ਸਪੋਂਸਰ ਕੀਤਾ, ਸਟਾਰਗੇਟ ਰਜਿਸਟਰੀ ਵਾਲੇ ਵੱਲੋਂ ਸਪੋਂਸਰ ਕਰਦੇ ਹਨ, BK ਟੈਕਸ ਐਂਡ ਅਕਾਊਂਟੈਂਟ ਜਸਪਾਲ ਗੋਹਨੀਆ, LP ਰੂਫੀ ਤੋਂ ਬਲਵਿੰਦਰ ਸਿੰਘ, ਸਟਾਰਲਿੰਗ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣਾ ਹੋਵੇ ਕਰਵਾ ਸਕਦੇ ਹੋ, ਅਤੇ ਕਬੱਡੀ ਦਾ ਟੂਰਨਾਮੈਂਟ ਜੁਲਾਈ ਦੀ 4 ਤਰੀਕ ਨੂੰ ਆ ਰਿਹਾ ਹੈਗਾ ਆ, ਅਤੇ ਸਮੋਸਾ ਸਵੀਟ ਫੈਕਟਰੀ ਮੋਨਾ ਮਹਿੰਗੀ, 416-509-1509 'ਤੇ ਸੰਪਰਕ ਕਰ ਲਿਓ। ਛੋਟੀ ਬੜੀ ਇੰਸ਼ੋਰੈਂਸ ਹੋਣੀ ਬੜੀ ਜ਼ਰੂਰੀ ਆ, ਲੈ ਲਿਓ ਜ਼ਰੂਰ, ਜੇ ਹੈਗੀ ਆ ਪਤਾ ਕਰ ਲਿਓ ਇਜ਼ ਏ ਵਰਸ ਇਟ, 416-509-1509 'ਤੇ ਗੱਲਬਾਤ ਕਰ ਲਿਓ। ਟਾਰਗੇਟ ਰਜਿਸਟਰੀ, CWC ਇਮੀਗ੍ਰੇਸ਼ਨ, ਟੋਪ ਆਟੋ ਕਲੀਅਰ, ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਏਮ ਸਵਿਸ, ਅਤੇ ਮਨੋਹਰ ਵਾਸ ਕਮਲ ਹੀ ਦਾ ਸ਼ੋਅ, ਟੀਮ ਫੋਰ ਐਂਟਰਟੇਨਮੈਂਟ ਵਾਲੇ ਤੁਹਾਡੇ ਪਾਸੇ ਲੈ ਕੇ ਆ ਰਹੇ ਹਨ ਜੁਲਾਈ ਦੀ 25 ਤਰੀਕ ਨੂੰ, ਅਤੇ ਨਾਲ ਨਾਲ ਆਫਰ ਟ੍ਰਾਂਸਫਰ ਲੱਕੀ ਅਤੇ ਸੁਖੀ ਸੈਣੀ ਸਾਹਿਬ, ਮਜੈਸਟਿਕ ਕਿਚਨ, ਗ੍ਰੀਨ ਵੈਲੀ ਸੁਪਰ ਮਾਰਕੀਟ, ਨਵ ਏਅਰ ਕੰਫਰਟ, ਕੰਫਰਟ ਵਾਲੇ ਜਤਿੰਦਰ ਸੰਧੂ ਸਾਹਿਬ 6477066640 ਢਿੱਲੋ ਵੀਡੀਓ IPTV ਦੇ ਡਿਵਾਈਸਿਸ ਤੁਸੀਂ ਲੈ ਸਕਦੇ ਹੋ। ਮਨਜੀਤ ਚੀਮਾ ਜੀ ਘਰ ਖਰੀਦਣਾ ਹੋਵੇ ਵੇਚਣਾ ਹੋਵੇ 18 ਸਾਲ ਦਾ ਐਕਸਪੀਰੀਅੰਸ ਹੈਗਾ ਆ, ਕਾਲ ਕਰ ਲਿਓ 416-357-9965 ਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਸੁਰਜੀਤ ਜੀ ਵੱਲੋਂ ਸਪੋਂਸਰ ਕਰਦੇ ਆ। ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ ਅਤੇ ਤੁਸੀਂ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਦੇ ਸੁਰਜੀਤ ਜੀ ਬਲਕਾਰ 905-212-9200 'ਤੇ ਗੱਲਬਾਤ ਕਰਨੀ ਆ। ਅਤੇ ਦਵਿੰਦਰ ਸਿੰਘ ਪਵਾਰ ਮੋਰਗੇਜ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, ਇਹਨਾਂ ਨੇ ਸਾਨੂੰ ਜੁਆਇਨ ਕੀਤਾ ਜੂਨ ਦੇ ਮਹੀਨੇ ਵਿੱਚ ਅਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀ ਜਾਣਕਾਰੀ ਆਪਾਂ TV 'ਤੇ ਲੈ ਕੇ ਆਵਾਂਗੇ, ਸੋਸ਼ਲ ਮੀਡੀਆ 'ਤੇ ਆਪਾਂ ਉਹ ਵੀਡੀਓ 'ਤੇ ਪਾਵਾਂਗੇ ਜਿਹਦੇ ਵਿੱਚ ਤੁਹਾਨੂੰ ਵੀ ਕਾਫੀ ਸਾਰਾ ਫਾਇਦਾ ਹੋ ਜਾਂਦਾ ਹੈਗਾ, ਫਾਇਦਾ ਹੋਣਾ ਚਾਹੀਦਾ। ਤੁਹਾਡੇ ਵਾਸਤੇ ਖਬਰਾਂ ਲੈ ਕੇ ਆਈ ਦੀ ਇਨਫੋਰਮੇਸ਼ਨ ਲੈ ਕੇ ਆਈ ਦੀ ਆ, ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਗੱਲਾਂ ਕਰਨੀਆਂ ਸੌਖੀ ਨਹੀਂ, ਜੋ ਹੈਗੀ ਉਹੀ ਕਰਦੇ, ਜੇ ਲੱਗਦਾ ਕਿ ਸਾਡੇ ਕੋਲ ਵੀ ਕਿੰਤੂ ਪ੍ਰੰਤੂ ਹੋ ਗਿਆ, ਆਹ ਸੀਟ ਨਾ ਖੱਬੇ ਪਾਸੇ ਵਿਹਲੀ ਆ, ਬੈਠ ਜਾਇਓ ਇੱਥੇ, ਸਾਨੂੰ ਦੱਸ ਦਿਓ ਇੱਥੇ ਵੀ ਅਸੀਂ ਕੀ ਗਲਤ ਕੀਤਾ, ਵੀ ਤੁਸੀਂ ਕੀ ਸਹੀ ਕਰ ਰਹੇ ਹੋ, ਕਮਿਊਨਿਟੀ ਵਿੱਚ ਕੀ ਕੁਝ ਹੋਣਾ ਚਾਹੀਦਾ ਹੈਗਾ। ਸਿੱਖ ਗੇਮਸ ਆ ਰਹੀਆਂ ਹਨ ਪੂਰਾ ਜੁਲਾਈ ਦੇ ਮਹੀਨੇ, ਅਤੇ ਤੁਸੀਂ ਵੱਖ ਵੱਖ ਗੁਰੂ ਘਰਾਂ ਵਿੱਚ ਸੰਪਰਕ ਕਰ ਲੈਣਾ ਅਤੇ ਪਤਾ ਕਰ ਲੈਣਾ ਵੀ ਕੌਣ ਰਜਿਸਟਰ ਕਰ ਸਕਦਾ, ਕਿੱਦਾਂ ਟੀਮ ਰਜਿਸਟਰ ਹੋ ਸਕਦੀ ਹੈ, ਕਿੱਦਾਂ ਵੋਲੰਟੀਅਰ ਕਰ ਸਕਦੇ ਹੋ। ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਹਨ, ਮੈਂ ਬਹੁਤ ਸਾਰੇ ਪ੍ਰੋਗਰਾਮ ਬੱਚਿਆਂ ਦੇ ਕਰਦਾ ਕਿਉਂਕਿ ਇਹੀ ਸਾਡਾ ਭਵਿੱਖ ਹਨ। ਸਤਵਾਲ ਜੌਹਲ ਜੀ ਕੱਲ੍ਹ ਨੂੰ ਆਉਣਗੇ, ਕਾਫੀ ਸਾਰੀ ਜਾਣਕਾਰੀ ਦੇ ਕੇ ਜਾਣਗੇ। ਇਹਨਾਂ ਨੇ ਬੜੀ ਟਰਾਈ ਕੀਤੀ ਵੀ ਬੱਚਿਆਂ ਨੂੰ ਸੈੱਲ ਫੋਨ ਦੀ ਲੋੜ ਹੈ ਨਹੀਂ, ਇਹ ਜਿਹੜਾ ਸਟੈਟਸ ਬਣ ਗਿਆ ਹੈਗਾ ਨਾ ਕੱਪੜੇ, ਜੇ ਸਾਡੇ ਵਰਗੇ ਦੇ ਕੱਪੜੇ ਨਾ ਪਹਿਲਾਂ ਜੀਨਾਂ ਸਾਡੀਆਂ ਪਾਰਟੀਆਂ ਆਪਾਂ ਖੇਡਦੇ ਬਹੁਤ ਸੀਗੇ, ਆਈਸ ਹੋਕੀ ਸੀਗੀ, ਸਕੇਟਿੰਗ ਰੋਲਿੰਗ, ਕਿਤੇ ਪਾਰਟੀ ਉਹ ਜੀਨ ਪਾ ਲੈਣੀ ਘਰਦਿਆਂ ਨੇ ਖੇਡਣਾ ਵੀ ਜੀਨ ਪਾਰਟੀ, ਮੈਂ ਕਹਿੰਦਾ ਯਾਰ ਪੈਸਾ ਲੱਗਿਆ ਗੋਡੇ ਤੋਂ ਪਾਰਟੀ ਆ। ਅੱਜ ਕੱਲ੍ਹ ਉਹੀ ਗੋਡੇ ਤੋਂ ਪਾਰਟੀ ਹੋਈ ਜੀਨ $400-400 ਦੀ ਮਿਲਦੀ ਆ, ਇੱਕ ਜਿਹੜੀ ਆਪਾਂ ਉਸ ਵੇਲੇ $10 ਦੀ ਲਈ ਦੀ ਸੀਗੀ ਤਾਂ ਘਰ ਦੀ ਖੇਡਦੇ, ਨਹੀਂ ਤਾਂ ਚੰਗਾ ਨਹੀਂ ਲੱਗਦਾ ਯਾਰ। ਬੰਦਾ ਤਾਂ ਉਹੀ ਹੁੰਦਾ ਕੱਪੜੇ ਪਿੱਛੇ, ਜਿਹੜਾ ਬੰਦਾ ਉਹੀ ਰਹਿਣਾ, ਕੱਪੜੇ ਪਾ ਕੇ ਨਹੀਂ ਤੁਸੀਂ ਕੋਈ ਵੱਖਰਾ ਬਣ ਸਕਦੇ। ਹਾਂ, ਸਰੀਰ ਢੱਕਣਾ ਬੜਾ ਜ਼ਰੂਰੀ ਆ, ਮਾਂ ਪਿਓ ਦੀ ਸੇਵਾ ਕਰਨੀ, ਰੱਬ ਦੀ ਸੇਵਾ ਬੜੀ ਜ਼ਰੂਰੀ ਹੁੰਦੀ ਆ। ਕੁੱਤੇ ਬਿੱਲੀਆਂ ਬੜੇ ਮੰਗਦੇ ਹਨ, ਪਹਿਲਾਂ ਮਾਂ ਪਿਓ ਦੀ ਸੇਵਾ ਕਰਾ ਲਿਓ, ਵੀ ਇੰਨੇ ਕੁ ਘੰਟੇ ਕਰਦੇ ਕਰੋ, ਫਿਰ ਸ਼ਾਇਦ ਤੁਹਾਨੂੰ ਕੋਈ ਨਾ ਕੋਈ ਪੱਪੀ ਲੈ ਦੇਵਾਂਗੇ, ਡੋਗ ਪੱਪੀ ਦੇ ਵੀ ਦਿਓ, ਬੱਚੇ ਹਨ ਤੁਹਾਡੇ, ਪਿਆਰ ਕਰਨਾ ਚਾਹੀਦਾ, ਹੱਕ ਕਰਨਾ ਚਾਹੀਦਾ। ਸੋ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰ ਲਿਓ ਜਿੰਨੀ ਕਹਿੰਦੀ, ਤੁਹਾਡਾ ਪਰਿਵਾਰ ਤੁਸੀਂ ਸਾਹਮਣਾ, ਕਿਸੇ ਹੋਰ ਨਹੀਂ ਸਾਹਮਣਾ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।
6: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
7: ਅੱਲਾ ਨਾਲੋਂ ਵੀ ਘੱਟ।
6: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99 ਵਿੱਚ,
7: ਇਹ ਤਾਂ ਹੋਰ ਵੀ ਘੱਟ ਹੈ।
6: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
7: ਓਏ ਤੂੰ ਕਿੱਥੇ ਜਾ ਰਹੀ ਹੈ?
6: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
8: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ, ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
9: Wholesale Club, whole lot of value.
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: ਵਿਦਿਆ ਦੀਆਂ ਛਣਕਾਰਾਂ ਨੂੰ
12: ਪ੍ਰੋਗਰਾਮ ਪੰਜਾਬੀ ਲਹਿਰਾਂ,
11: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
13: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
14: ਸੱਚ ਕਿਹੋ ਜਿਹਾ ਹੁੰਦਾ?
15: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
16: ਮਿੱਟੀ ਚੁਗਦੀ ਫਸਲ ਸੱਚ ਹੈ,
15: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਪੰਜਾਬੀ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਪੰਜਾਬ ਦੀ ਧਰਤੀ ਤੋਂ ਸਾਡਾ ਨਿਰਪੱਖ ਨਿਡਰ ਆਵਾਜ਼ ਰਮੇਸ਼ ਏਸ਼ੀਆ ਰਿਪੋਰਟ ਜੀ ਬਸ ਕੁਛ ਹੀ ਸਮੇਂ ਦੇ ਵਿੱਚ ਜੁੜ ਜਾਣਗੇ ਅਤੇ ਫਿਰ ਆਪਾਂ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਸ਼ੁਰੂ ਕਰਾਂਗੇ। ਤਦ ਤੱਕ ਸਾਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਸਾਰੇ ਬਜ਼ੁਰਗਾਂ ਨੂੰ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ।

0: ਇਹ ਖੂਬਸੂਰਤ ਵੀਕਐਂਡ ਤੋਂ ਬਾਅਦ ਫਿਰ ਜੁੜ ਚੁੱਕੇ ਹਾਂ ਜੀ, ਵੀਕਡੇ ਮੰਡੇ ਦੀ ਸੋਹਣੀ ਸੱਜਰੀ ਸਵੇਰ ਦੇ ਵਿੱਚ ਕੈਨੇਡਾ ਦੀ ਧਰਤੀ ਤੋਂ ਬੜੀ ਚੜ੍ਹਦੀ ਕਲਾ ਵਾਲੀ ਸਵੇਰ ਔਰ ਪੰਜਾਬ ਦੀਆਂ ਤਰਕਾਲਾਂ ਤੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ, ਬਸ ਰਾਬਤਾ ਹੋਣ ਹੀ ਵਾਲਾ ਆ। ਸੋ ਖਬਰਾਂ ਦੇ ਨਾਲ ਜੁੜਾਂਗੇ, ਪੰਜਾਬ ਅਤੇ ਦੇਸ਼ ਦੁਨੀਆ ਦੀ ਖਬਰਾਂ ਦਾ ਹਾਲ ਜਾਣਾਂਗੇ ਅਤੇ ਤੁਹਾਡੀਆਂ ਕਾਲਾਂ ਦੇ ਲਈ 905-600-73-9053-33-37 'ਤੇ ਤੁਸੀਂ ਕਾਲ ਕਰਨੀ ਆ ਅਤੇ ਸ਼ੋਰਟ ਜੇ ਆਪਣੇ ਸਵਾਲ ਰਮੇਸ਼ ਹੁਸ਼ਿਆਰਪੁਰੀ ਤੱਕ ਰੱਖਣੇ ਆ ਅਤੇ ਸ਼ੋਰਟ ਦੇ ਵਿੱਚ ਰਮੇਸ਼ ਜੀ ਤੁਹਾਡੇ ਸਵਾਲਾਂ ਦਾ ਜਵਾਬ ਦੇਣਗੇ। ਸੋ 905-600-73-33-37 905-600-73-33-37 'ਤੇ ਗੱਲਾਂ ਬਾਤਾਂ ਹੋ ਜਾਣੀਆਂ ਨੇ ਅਤੇ ਰਾਬਤਾ ਸਾਡਾ ਜੁੜ ਚੁੱਕਿਆ। ਅਤੇ ਬੜੇ ਖੂਬ ਕਿਸੇ ਨੇ ਕਿਹਾ ਕਿ ਖੁਦ ਨੂੰ ਵੇਚ ਖਰੀਦੇ ਰਿਸ਼ਤੇ ਐਵੇਂ ਕਦਰ ਗਵਾਈ, ਮੇਰੀ ਵਾਰੀ ਕੋਈ ਨਾ ਖੜਿਆ, ਅਕਲ ਫੇਰ ਜਾ ਆਈ ਅਤੇ ਨਾ ਚਾਵਾਂ ਦਾ ਚਾਹ ਹੁੰਦਾ ਏ, ਨਾ ਕਦਰ ਹੁੰਦੀ ਏ ਰੀਝਾਂ ਦੀ ਅਤੇ ਅਕਸਰ ਹੀ ਬੇਕਦਰੀ ਹੁੰਦੀ ਮੁਫਤ 'ਚ ਮਿਲੀਆਂ ਚੀਜ਼ਾਂ ਦੀ। ਸੋ 905-600-73-33-37 ਕਈ ਵਾਰ ਅਸੀਂ ਮੁਫਤ ਦੀਆਂ ਚੀਜ਼ਾਂ ਨੂੰ ਬੈਨੀਫਿਟ ਵੀ ਸਮਝ ਲੈਂਦੇ ਹਾਂ, ਅਸੀਂ ਸਮਝ ਲੈਂਦੇ ਹਾਂ ਕਿ ਸਾਡਾ ਹੱਕ ਆ, ਪਰ ਉਹ ਮੁਫਤ ਦੀਆਂ ਚੀਜ਼ਾਂ ਕਦੋਂ ਤੁਹਾਡੇ ਲਈ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਨਿਗਾਰ ਦਾ ਕਾਰਨ ਬਣ ਜਾਣ, ਤੁਹਾਡੀ ਜਿਹੜੀ ਛਵੀ ਬਣੀ ਹੋਈ ਉਸ ਨੂੰ ਕਦੋਂ ਵਿਗਾੜ ਦਾ ਕਾਰਨ ਬਣ ਜਾਣ, ਇਹ ਨਹੀਂ ਪਤਾ ਲੱਗਦਾ। ਸੋ 905-600-73-33-37 905-600-73-33-37 ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ, ਸਾਡੇ ਨਾਲ ਰਾਬਤਾ ਜੁੜ ਚੁੱਕਿਆ ਜੀ, ਪੰਜਾਬ ਦੀ ਧਰਤੀ ਤੋਂ, ਪੰਜਾਬ ਦੀਆਂ ਸ਼ਾਮਾਂ ਲੌਡਾ ਵੇਲਾ ਤਰਕਾਲਾਂ ਦੀ। ਸਤਿ ਸ਼੍ਰੀ ਅਕਾਲ, ਰਮੇਸ਼ ਜੀ ਨੂੰ ਸਵਾਗਤ ਕਰਦੇ ਹਾਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਅੱਜ ਦੀ ਮੰਡੇ ਦੀ ਸਵੇਰ ਦੇ ਵਿੱਚ ਕੈਨੇਡਾ ਦੀ ਧਰਤੀ ਤੋਂ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਕੀ ਹਾਲ ਚਾਲ?
1: ਪ੍ਰਭਸੰਧੂ ਜੀ, ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਹਮੇਸ਼ਾ ਦੀ ਤਰ੍ਹਾਂ ਸੋਮਵਾਰ ਦਾ ਦਿਨ, ਕਮਾਕਾਰਾਂ ਵਾਲਾ ਦਿਨ, ਚੜ੍ਹਦੀ ਕਲਾ ਵਾਲਾ ਦਿਨ, ਅਤੇ ਅੱਜ ਦੇ ਕਹਿੰਦੇ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਚੜ੍ਹਦੀ ਵਾਲਾ ਨਾ ਹੋ ਜਾਵੇ, ਅਤੇ ਉਵੇਂ ਜੇ ਦਿਨ ਦੀ ਸ਼ੁਰੂਆਤ ਮੰਡੇ ਤੋਂ ਪੂਰੇ ਹਫ਼ਤੇ ਦੀ ਸ਼ੁਰੂਆਤ ਚੜ੍ਹਦੀ ਕਲਾ ਨਾਲ ਹੋ ਜਾਵੇ ਨਾ, ਅਤੇ ਵਧੀਆ ਖਬਰਾਂ ਪੰਜਾਬ ਦੀ ਧਰਤੀ ਤੋਂ। ਖਬਰਾਂ ਤਾਂ ਖਬਰਾਂ ਆ, ਮੈਨੂੰ ਲੱਗਦਾ ਰਮੇਸ਼ ਜੀ, ਚਾਹੇ ਵਧੀਆ ਆ, ਚਾਹੇ ਤਿੱਖੀਆਂ ਆ, ਚਾਹੇ ਤੱਤੀਆਂ ਆ, ਚਾਹੇ ਠੰਡੀਆਂ ਆ, ਸੋ ਪੰਜਾਬ ਦਾ ਨਹੀਂ ਕਿਤੇ ਆ ਹੀ ਜਾਂਦਾ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਸ਼ੁਰੂਆਤੀ ਦੌਰ ਦੇ ਵਿੱਚ ਦੱਸੀਏ ਕਿ ਜੇ ਤੁਸੀਂ ਟੈਂਟ ਦੀਆਂ ਸੇਵਾਵਾਂ ਲੈਣੀਆਂ, ਆਊਟਡੋਰ ਟੈਂਟ ਦੀਆਂ ਸੇਵਾਵਾਂ, ਤਾਂ ਮੱਲੀ ਟੈਂਟ ਸਰਵਿਸ ਪ੍ਰੋਗਰਾਮ ਦੇ ਸਿਰਸੇ ਨੂੰ ਸਪੋਂਸਰ ਕਰ ਰਹੇ ਨੇ। ਸੋ ਮੱਲੀ ਟੈਂਟ ਸਰਵਿਸ 647-942-5269, ਮੱਲੀ ਟੈਂਟ ਸਰਵਿਸ ਨੰਬਰ ਇਹਨਾਂ ਦਾ ਤੁਹਾਨੂੰ ਦੇ ਦਈਏ, 647-942-5269, 647-999-2569, ਮੱਲੀ ਟੈਂਟ ਸਰਵਿਸ 'ਤੇ ਤੁਸੀਂ ਸੇਵਾਵਾਂ ਲੈ ਸਕਦੇ ਹੋ ਆਊਟਡੋਰ ਟੈਂਟਸ ਦੇ ਲਈ। ਅਤੇ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ, ਸਮਾਂ ਨਾ ਬਹੁਤ ਆਪਾਂ ਲੈਂਦਿਆਂ ਹੋਇਆਂ, ਮਾਨ ਸਰਕਾਰ ਵੱਲੋਂ ਬਹੁਤ ਰੌਲਾ ਪਿਆ, ਬੜੀਆਂ ਇੱਕ ਦੂਜੇ ਉੱਧਰ ਉੱਧਰ ਸਿਆਸਤੀ ਧਾਰਮਿਕ ਭਾਵਨਾਵਾਂ ਜਾਗੀਆਂ ਔਰ ਇੱਕ ਦੂਜੇ ਨਾਲ ਮਤਭੇਦ ਵੀ ਹੋਏ, ਪਰ ਹੁਣ ਕਿਹਾ ਜਾ ਰਿਹਾ ਕਿ ਮਾਨ ਸਰਕਾਰ ਵੱਲੋਂ ਪਾਸ ਬੇਅਦਬੀ ਕਾਨੂੰਨ 'ਤੇ ਰੋਕ ਲੱਗੇਗੀ। ਹੁਣ ਇਹ ਨਹੀਂ ਪਤਾ ਕਿ ਇਹ ਚੰਗੀ ਖਬਰ ਆ ਕਿ ਮਾੜੀ ਖਬਰ ਆ, ਤੁਸੀਂ ਇਸ ਨੂੰ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸ ਸਕਦੇ ਹੋ?
1: ਤਾਂ ਸੰਧੂ ਜੀ, ਖਬਰ ਵਾਕਈ ਖਬਰੀ ਹੁੰਦੀ ਹੈ, ਬਾਕੀ ਜੋ ਮੌਕੇ ਦੇ ਹਾਲਾਤ ਨੇ ਉਸਦੀ ਤਰਜਮਾਨੀ ਹੁੰਦੀ ਹੈ, ਉਹਨੂੰ ਆਪਾਂ ਚੰਗੇ ਜਾਂ ਮਾੜੇ ਨਾਲ ਇਸ ਕਰਕੇ ਨਹੀਂ ਜੋੜ ਸਕਦੇ ਜਦੋਂ ਖਬਰਨਾਮੇ ਦੀ ਗੱਲ ਕਰਦੀ ਹੈ
0: ਜੀ,
1: ਕਿਉਂਕਿ ਇਹ ਖਬਰਨਾਮਾ ਆ ਜਿਹੜੀ ਮੇਰੀ ਜ਼ਿੰਮੇਵਾਰੀ ਤੁਸੀਂ ਲਾਈ ਹੈ, ਜੋ ਇੱਥੇ ਵਾਪਰਦਾ ਮੈਂ ਕੰਨਾਂ 'ਚ ਪਾ ਦੇਣਾ, ਯਤਨ ਕਰਦਾ ਹੂ ਬਹੂ ਪਾਇਆ ਜਾਵੇ, ਤੇ ਕਈ ਵਾਰ ਉੱਤੇ ਟਿੱਪਣੀ ਵੀ ਆਪਣੀ ਕਰ ਦੇਈਦੀ ਹੈ ਜਿਹੜੀ ਮੌਕੇ 'ਤੇ ਵਾਜਬ ਹੋਵੇ। ਹੁਣ ਜਿਸ ਮਸਲੇ ਨੂੰ ਤੁਸੀਂ ਹੱਥ ਪਾਇਆ, ਇਹ ਮਸਲਾ ਬੜਾ ਮਹੱਤਵਪੂਰਨ ਮਸਲਾ ਆ, ਕਿਉਂਕਿ ਜਿੱਥੇ ਬੇਅਦਬੀਆਂ ਨੂੰ ਰੋਕਣ ਦੇ ਲਈ ਬਣਿਆ ਇੱਕ ਸਖ਼ਤ ਕਾਨੂੰਨ ਹੈ, ਉੱਥੇ ਉਸੇ ਸਖ਼ਤ ਕਾਨੂੰਨ ਦੇ ਉੱਪਰ ਅਕਾਲ ਤਖ਼ਤ ਸਾਹਿਬ ਦੀ ਨਾਰਾਜ਼ਗੀ ਹੈ ਜਿਹੜੀ ਬੜੀ ਸਾਫ਼ ਜਗਜਾਰ ਹੋ ਚੁੱਕੀ ਹੈ। ਤੇ ਦੂਜੇ ਪਾਸੇ ਇਹ ਵੀ ਜਗਜਾਰ ਉਦੋਂ ਹੀ ਹੋ ਗਿਆ ਸੀ ਜਦੋਂ ਅਕਾਲ ਤਖ਼ਤ ਸਾਹਿਬ ਨੇ ਨਵੇਂ ਬਣੇ ਉਸ ਕਾਨੂੰਨ ਨੂੰ, ਜਿਹਦਾ ਨਾਮ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 226 ਹੈ, ਜਿੱਥੇ ਪੰਜਾਬ ਸਰਕਾਰ ਨੇ ਉਹਨੂੰ ਪ੍ਰਵਾਨਗੀ ਦਿੱਤੀ ਸੀ ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਨੇ ਜਾ ਕੇ ਇੱਕ ਯਾਤਰਾ ਕਰਕੇ ਕਿਹਾ ਸੀ ਸ਼ੁਕਰਾਨਾ ਯਾਤਰਾ, ਹਾਲਾਂਕਿ ਉਹ ਸ਼ੁਕਰਾਨਾ ਸੀ ਜਾਂ ਕੀ, ਮੈਂ ਉੱਧਰ ਨਹੀਂ ਜਾਣਾ ਅੱਜ। ਦੂਜੇ ਪਾਸੇ ਉਹਨਾਂ ਦਿਨਾਂ 'ਚ ਹੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਸੀ ਕਿ ਇਹ ਕਾਨੂੰਨ ਵਿੱਚ ਆਹ ਕੁਛ ਨੁਕਸ ਹੈ, ਇਸ ਕਰਕੇ ਰੋਕ ਲਾਓ ਤੇ ਕਾਨੂੰਨ ਨੂੰ ਸੋਧ ਕੇ ਲਾਗੂ ਕਰੋ। ਪਰੰਤੂ ਭਗਵੰਤ ਮਾਨ ਸਰਕਾਰ ਨੇ ਬੜਾ ਸਾਫ਼ ਸਪਸ਼ਟ, ਜਿਹਨੂੰ ਕਹਿੰਦੇ ਹੁੰਦੇ ਐਨ ਟਣਾ ਟਨ ਠੋਕ ਕੇ ਜਵਾਬ ਦਿੱਤਾ ਕਿ ਅਸੀਂ ਨਹੀਂ ਸੋਧ ਕਰਨੀ, ਜੋ ਬਣਾਇਆ ਠੀਕ ਹੈ, ਜਿਹੜਾ ਮਰਜ਼ੀ ਬੋਲੀ ਜਾਏ, ਇਹੋ ਜਿਹੇ ਸ਼ਬਦ ਵੀ ਕਹਿ ਦਿੱਤੇ। ਹੁਣ ਉਹ ਤੋਂ ਬਾਅਦ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕੀਤੇ ਪੰਜਾਬ ਦੀ ਸਰਕਾਰ ਨਾ ਮੰਨੇ ਨਾ, ਅੱਜ ਸੰਧੂ ਸਾਹਿਬ ਉਸ ਕਾਨੂੰਨਾਂ ਤੇ ਜਿਹੜੀ ਪੰਜਾਬ ਦੀ ਸਰਕਾਰ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਵਗਿਆ ਕੀਤੀ, ਉਹਦੇ ਚਲਦੇ ਅਕਾਲ ਤਖਤ ਸਾਹਿਬ ਨੇ ਪੰਜਾਬ ਦੇ ਸਿੱਖ ਵਿਧਾਇਕਾਂ ਨੂੰ ਚਾਹੇ ਉਹ ਮੰਤਰੀ ਦੇ ਰੂਪ ਚ ਚਾਹੇ ਵਿਧਾਇਕ ਦੇ ਰੂਪ ਚ ਤਲਬ ਕੀਤੇ ਸੀ ਅਕਾਲ ਤਖਤ ਸਾਹਿਬ। ਔਰ ਮੈਂ ਜਿਵੇਂ ਵਾਰ ਵਾਰ ਕਹਿੰਦਾ ਹੁੰਦਾ ਕਿ ਪੰਜਾਬ ਦੀ ਧਰਤੀ ਚ ਅਜੇ ਇਹ ਚੀਜ਼ ਜੀਵਤ ਹੈ ਕਿ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਿਆ ਜਾਂਦਾ ਹੈ। ਫਿਰ ਪੰਜਾਬ ਦੇ ਵਿਧਾਇਕ ਜਿਹੜੇ ਸਿੱਖ ਵਿਧਾਇਕ ਹੈ ਸੰਧੂ ਸਾਹਿਬ ਅੱਜ ਅਕਾਲ ਤਖਤ ਸਾਹਿਬ ਪਹੁੰਚੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਸੀ, ਚਾਹੇ ਇੱਕਰ ਦੁੱਕੜ ਅਕਾਲੀ ਦਲ ਦਾ ਹੋ ਗਿਆ, ਚਾਹੇ ਕੋਈ ਬਾਰਸ ਪੰਜਾਬ ਵਿੱਚ ਚਲਾ ਗਿਆ, ਚਾਹੇ ਕੋਈ ਕਾਂਗਰਸੀ ਹੈ ਜਿਸ 'ਚ ਸੁਖਪਾਲ ਸਿੰਘ ਖਹਿਰਾ ਵੀ ਸੀ, ਜਿਸ 'ਚ ਪ੍ਰਤਾਪ ਸਿੰਘ ਬਾਜਵਾ ਸੀ, ਜਿਸ 'ਚ ਪ੍ਰਗਟ ਸਿੰਘ ਸੀਗਾ, ਅਕਾਲੀ ਦਲ ਦੀ ਕਰੀਏ ਤੇ ਬੀਬੀ ਹੁਣੀ, ਜਿਹੜੇ ਆਪ ਗਰੀਬ ਕੌਰ ਹੁਣੀ, ਜਾਂ ਹੋਰ ਬੜੇ ਜਣੇ ਅੱਜ ਪਹੁੰਚੇ ਆ। ਹੁਣ ਰੋਕ ਦੀ ਜਿਹੜੀ ਗੱਲ ਹੈ, ਜਿਹੜੀ ਅੱਜ ਉਹ ਵਾਰਤਾਲਾਪ ਹੋਈ, ਜੋ ਉੱਥੇ ਗੱਲਬਾਤ ਹੋਈ, ਜੋ ਅਸੀਂ ਉਹ ਕਚਹਿਰੀ 'ਚ ਵੇਖਿਆ ਸੁਣਿਆ, ਜਿਹੜੀ ਜਥੇਦਾਰ ਸਾਹਿਬ ਨੇ ਕਚਹਿਰੀ ਲਗਾਈ ਅਕਾਲ ਤਖਤ ਸਾਹਿਬ 'ਤੇ, ਉਹ ਕਚਹਿਰੀ ਵਿੱਚ ਜੋ ਜਥੇਦਾਰ ਸਾਹਿਬ ਨੇ ਹੁਕਮ ਜਾਰੀ ਕੀਤੇ ਆ ਸੰਧੂ ਸਾਹਿਬ, ਉਹ ਹੁਕਮ ਇਹੀ ਹੈ ਕਿ ਇੱਕ ਮਹੀਨੇ ਵਿੱਚ ਕਾਨੂੰਨ ਵਿੱਚ ਸੋਧ ਕਰੋ, ਇੱਕ ਮਹੀਨੇ ਦੇ ਵਿੱਚ, ਔਰ ਉਹ ਤੋਂ ਪਹਿਲਾਂ ਜਿਹੜਾ ਪਹਿਲਾਂ ਚੱਲ ਰਿਹਾ ਕਾਨੂੰਨ ਉੱਤੇ ਰੋਕ ਲਾਓ। ਹੁਣ ਸੰਧੂ ਸਾਹਿਬ ਜੇ ਤੇ ਚਲੀਏ ਆਪਾਂ ਮਹੀਨਾ ਖੰਡ ਪਿੱਛੇ ਭਗਵੰਤ ਮਾਨ ਦੇ ਪਹਿਲੇ ਸ਼ਬਦਾਂ ਤੇ ਉਹਨਾਂ ਨੇ ਸਾਫ਼ ਠੋਕ ਕੇ ਜਵਾਬ ਦਿੱਤਾ ਸੀ ਕਿ ਮੈਂ ਨਹੀਂ ਸੋਧ ਕਰਨੀ। ਹੁਣ ਅੱਜ ਉਹਦੇ ਵਿਧਾਇਕ, ਅੱਜ ਉਹਦੇ ਮੰਤਰੀ ਅੰਦਰ ਬੈਠੇ ਸੀ, ਜਿਨ੍ਹਾਂ ਨੇ ਜਦੋਂ ਇਹ ਮਤਾ ਪਾਸ ਕੀਤਾ ਤੇ ਹੱਥ ਖੜੇ ਕਰਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡ ਕੇ ਸਹਿਮਤੀ ਦਿੱਤੀ ਹੈ ਕਚਹਿਰੀ ਦੇ ਵਿੱਚ। ਤੇ ਕਚਹਿਰੀ ਕਿਹੜੀ? ਸ੍ਰੀ ਅਕਾਲ ਤਖਤ ਸਾਹਿਬ ਦੀ ਕਚਹਿਰੀ, ਇਹ ਕੋਈ ਸਿਆਸੀ ਪਾਰਟੀ ਦੀ ਕਚਹਿਰੀ 'ਚ ਨਹੀਂ। ਇਸ ਕਰਕੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹੁਣ ਇਸ ਕਾਨੂੰਨ ਤੇ ਰੋਕ ਲੱਗੇਗੀ, ਇਹ ਕਾਨੂੰਨ ਵਿੱਚ ਸੋਧ ਹੋਵੇਗੀ, ਇਹ ਮੇਰਾ ਦਾਅਵਾ ਆ। ਹਾਲਾਂਕਿ ਸਰਕਾਰ ਵਾਲੇ ਪਾਸਿਓਂ ਆਮ ਆਦਮੀ ਪਾਰਟੀ ਨੇ ਤੇ ਕੋਈ ਪੱਖ ਨਹੀਂ ਰੱਖਿਆ ਕਿ ਉਹ ਤੇ ਕੱਲ੍ਹ ਰੋਕ ਲਾਉਣ ਜਾ ਰਹੇ ਆ ਜਾਂ ਸ਼ਾਮ ਨੂੰ ਲਾਉਣ ਜਾ ਰਹੇ ਆ ਜਾਂ ਨਹੀਂ ਲਾਉਣ ਜਾ ਰਹੇ, ਕੋਈ ਪੱਖ ਨਹੀਂ ਰੱਖਿਆ। ਭਗਵੰਤ ਮਾਨ ਖੁਦ ਗਿਆ ਨਹੀਂ, ਬਾਕੀ ਗਏ ਆ, ਬਾਕੀ ਜਾ ਕੇ ਗੱਲ ਸੁਣਿਆ ਆ, ਪੱਖ ਰੱਖਿਆ ਆ। ਹੁਣ ਸਭ ਤੋਂ ਮਹੱਤਵਪੂਰਨ ਮੈਂ ਉਹ ਨੁਕਤੇ ਤੁਹਾਡੇ ਕੰਨਾਂ 'ਚ ਸੰਧੂ ਸਾਹਿਬ ਪਾਉਣੇ ਆ ਜਿਹੜੇ ਉਸ ਕਚਹਿਰੀ ਦੇ ਵਿੱਚ ਮੈਂ ਸੁਣੇ ਆ
0: ਜੀ।
1: ਉਸ ਕਚਹਿਰੀ 'ਚ ਬੜਾ ਕੁਛ ਹੈਰਾਨੀਜਨਕ ਮੈਨੂੰ ਚੀਜ਼ਾਂ ਕੰਨਾਂ 'ਚ ਪਈਆਂ, ਬਹੁਤ ਹੈਰਾਨੀਜਨਕ, ਜਿਹੜੀਆਂ ਅਸੀਂ ਤੁਸੀਂ ਚਰਚਾ 'ਚ ਤਾਂ ਲਿਆਉਂਦੇ ਆ, ਪਰੰਤੂ ਉਸ ਵੇਲੇ ਕਈ ਵਾਰ ਲੱਗਦਾ ਕਿ ਸ਼ਾਇਦ ਪੱਤਰਕਾਰ ਐਵੇਂ ਮਸਾਲਾ ਲਾ ਕੇ ਦੱਸੀ ਜਾਂਦਾ। ਉਹ ਗੱਲਾਂ ਅੱਜ ਰੱਬ ਦੀ ਕਚਹਿਰੀ ਦੇ ਵਿੱਚ ਸਾਹਮਣੇ ਆਈਆਂ, ਕਿਉਂਕਿ ਉੱਥੇ ਝੂਠ ਨਹੀਂ ਬੋਲਿਆ ਜਾ ਸਕਦਾ। ਸੰਧੂ ਸਾਹਿਬ ਜੇ ਤੇ ਹੁੰਦੀ ਵਿਧਾਨ ਸਭਾ ਤੇ ਲੋਕ ਸਭਾ ਫਿਰ ਤੇ ਅੱਜ ਵੀ ਉੱਥੇ ਭਿੜ ਪੈਣਾ ਸੀ, ਅੱਜ ਵੀ ਤੇ ਇੱਕ ਦੋ ਵਾਰੀ ਭਿੜਦੇ ਭਿੜਦੇ ਜਥੇਦਾਰ ਸਾਹਿਬ ਨੇ ਦਬਕਾ ਮਾਰਿਆ, ਕਹਿੰਦੇ ਇਹ ਕੋਈ ਤੁਹਾਡੀ ਸਿਆਸੀ ਕਚਹਿਰੀ ਨਹੀਂ, ਆਰਾਮ ਨਾਲ ਬਹਿ ਜਾਓ ਆਪਣੀ ਥਾਂ ਤੇ। ਜਿਹੜਾ ਬੋਲਣੋਂ ਨਹੀਂ ਹਟਦਾ ਸੀ ਉਹਨੂੰ ਇੱਕ ਵਾਰੀ ਜਥੇਦਾਰ ਘੂਰਦੇ ਸੀ, ਦੂਜੀ ਵਾਰ ਮਾਈਕ ਛੱਡ ਦਿੰਦਾ ਸੀ। ਜਿਹੜਾ ਖੜਾ ਹੋ ਕੇ ਟੱਪਣ ਲੱਗਿਆ ਜਥੇਦਾਰ ਸਾਹਿਬ ਨੇ ਕਹਿ ਤਾ ਆਰਾਮ ਨਾਲ ਬਹਿ ਜਾ, ਇੱਥੇ ਇਹ ਅਕਾਲ ਤਖਤ ਸਾਹਿਬ ਆ, ਇਹ ਕੋਈ ਤੁਹਾਡੀ ਸਿਆਸੀ ਕਚਹਿਰੀ ਨਹੀਂ, ਇੱਥੇ ਤੁਸੀਂ ਐਵੇਂ ਟੱਪੀ ਜਾਓ ਬੋਲੀ ਜਾਓ, ਜੋ ਪੁੱਛਿਆ ਜਾਂਦਾ ਉਹ ਬੋਲਣਾ। ਔਰ ਭਾਸ਼ਣ ਕਲਾ ਨਹੀਂ ਕਿਸੇ ਨੂੰ ਕਰਨ ਦਿੱਤੀ ਜਥੇਦਾਰ ਸਾਹਿਬ ਨੇ, ਜਥੇਦਾਰ ਸਾਹਿਬ ਕਹਿੰਦੇ ਗੱਲ ਇਹ ਕਿ ਜਿਹੜਾ ਸਵਾਲ ਪੁੱਛਿਆ ਪਹਿਲਾਂ ਜਵਾਬ ਉਹਦਾ ਦਓ। ਤੇ ਸੰਧੂ ਸਾਹਿਬ ਉਹ ਸਵਾਲਾਂ ਦੇ ਜਵਾਬ ਪਤਾ ਕੀ ਆ ਜਥੇਦਾਰ ਸਾਹਿਬ ਨੇ ਜਦੋਂ ਪੁੱਛਿਆ
0: ਜੀ,
1: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੁੱਛਿਆ, ਜਥੇਦਾਰ ਸਾਹਿਬ ਨੇ, ਮੈਂ ਨਾਂ ਲੈ ਕੇ ਦੱਸ ਸਕਦਾ ਕਈਆਂ ਨੂੰ ਜਿਹਦੇ ਵਿੱਚ ਮੰਤਰੀ ਵੀ, ਕਿ ਜਿਹੜਾ ਕਾਨੂੰਨ ਹੈ ਤੁਸੀਂ ਪੜ੍ਹਿਆ ਹੈ, ਜਦੋਂ ਕਾਨੂੰਨ ਇਹ ਪਾਸ ਕਰਨਾ ਸੀ ਦਸਤਖਤ ਕਰਨੇ ਸੀ ਪੜ੍ਹਿਆ ਸੀ ਤੇ ਉਹਨਾਂ ਨੇ ਪਤਾ ਕੀ ਕਿਹਾ? ਸੰਧੂ ਸਾਹਿਬ ਕਹਿੰਦੇ ਨਹੀਂ। ਕਿ ਜਿਸ ਕਚਹਿਰੀ ਵਿੱਚ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਹੋਇਆ, ਜਥੇਦਾਰ ਸਾਹਿਬ ਨੇ ਕੋਈ ਗੋਲ ਮੋਲ ਸ਼ਬਦਾਂ 'ਚ ਨਹੀਂ ਸਿੱਧਾ ਕਹਿੰਦੇ ਸਵਾਲ ਹੈ ਜਵਾਬ ਦਿਓ, ਨਹੀਂ। ਤੇ ਕਈਆਂ ਨੇ ਤੇ ਇੱਥੋਂ ਤੱਕ ਕਹਿਤਾ ਜੀ ਉਸ ਕਚਹਿਰੀ ਦੇ ਵਿੱਚ ਕਿ ਜਲਦੀ ਜਲਦੀ ਦੇ ਵਿੱਚ ਇਹ ਕਾਨੂੰਨ ਪਾਸ ਕਰਨਾ ਪਿਆ, ਕਿ ਤੁਹਾਡੇ ਮਗਰ ਕੋਈ ਦੌੜਿਆ ਸੀ ਜਲਦੀ ਜਲਦੀ ਕਾਹਦੀ ਸੀ? 4 ਸਾਲ ਦੀ ਉਹ ਗੱਲ ਹੋ ਗਈ, 4 ਸਾਲ 'ਚ ਵੀ ਜਲਦੀ ਜਲਦੀ। ਐਮਐਲਏ ਜਗਰੂਪ ਸਿੰਘ ਨੇ ਸਿੱਧੇ ਸ਼ਬਦਾਂ 'ਚ ਕਿਹਾ ਕਿ ਅਸੀਂ ਪੜ੍ਹਿਆ ਹੀ ਨਹੀਂ, ਕੁਲਵੰਤ ਸਿੰਘ ਨੇ ਕਿਹਾ ਮੈਂ ਪੜ੍ਹਿਆ ਹੀ ਨਹੀਂ। ਔਰ ਇਹ ਅੰਦਰ ਗੱਲ ਮੰਨ ਲਈ ਗਈ ਕਿ ਮੌਕੇ ਤੇ ਕਾਨੂੰਨ ਆਉਂਦਾ, ਉੱਥੇ ਮੰਨ ਲਈ ਗੱਲ ਕਿ ਮੌਕੇ ਤੇ ਕਿਸੇ ਨੂੰ ਕੁਛ ਘੰਟੇ ਪਹਿਲਾਂ, ਕਿਸੇ ਨੂੰ ਰਾਤ ਨੂੰ ਉਹ ਖਰੜਾ ਪਹੁੰਚਿਆ ਤੇ ਪੜ੍ਹਨਾ ਕੀ ਸੀ? ਔਰ ਵਿਰੋਧੀ ਧਿਰਾਂ ਨੇ ਤੇ ਫਿਰ ਅੱਜ ਰੱਜ ਕੇ ਮੌਕਾ ਮਿਲਿਆ ਸੀ, ਵਿਰੋਧੀ ਧਿਰਾਂ ਦੀ ਤੇ ਕਚਹਿਰੀ ਹੱਕ ਵਿੱਚ ਸੀ, ਕਾਂਗਰਸੀਆਂ ਨੇ ਵੀ ਬਾਗੋ ਬਾਗ ਨਗਰ ਆਏ। ਸੁਖਪਾਲ ਸਿੰਘ ਖਹਿਰਾ ਕਹਿੰਦਾ ਜੀ ਉੱਥੇ ਸੁਣਦੀ ਕਿਹਦੇ ਆ, ਨਾ ਸਾਨੂੰ ਤੇ ਬੋਲਣ

0: ਆਹ ਤਾਂ ਰਾਮ ਰਹੀਮ ਦੀ ਗੱਲ ਵੀ ਉੱਥੇ ਹੋਈ ਕਿ ਅੱਜ ਤੱਕ ਨਹੀਂ ਉਹਨੂੰ ਤਲਬ ਕੀਤਾ ਜਿਹੜਾ ਉਹ ਜਿਹੜੀ ਇੱਥੇ ਦੀਆਂ ਇਹਨਾਂ ਦੀਆਂ ਜਾਂਚ ਟੀਮਾਂ ਬਣੀਆਂ ਹੋਈਆਂ ਤੇ ਇਹਨਾਂ ਨੇ ਕੀ ਕਾਰਵਾਈ ਕਰਨੀ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਚਹਿਰੀ ਅੱਜ ਲੱਗ ਗਈ, ਕਚਹਿਰੀ ਦੇ ਵਿੱਚ ਵਾਹਾਂ ਖੜੀਆਂ ਕਰਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿ ਕੇ ਸਹਿਮਤੀ ਦੇ ਆਇਆ ਪੰਜਾਬ ਦੇ ਵਿਧਾਇਕ, ਚਾਹੇ ਉਹ ਆਮ ਆਦਮੀ ਪਾਰਟੀ ਤੇ ਚਾਹੇ ਖਾਸ ਆਦਮੀ ਪਾਰਟੀ ਤੇ, ਕਿ ਜਿਹੜਾ ਭਾਈ ਤੁਸੀਂ ਕਹਿੰਦੇ ਹੋ ਕਿ 1 ਮਹੀਨੇ ਵਿੱਚ ਹੋਵੇਗੀ ਸੋਧ ਤੇ ਲੱਗੇਗੀ ਰੋਕ, ਸਹਿਮਤੀ ਦੇ ਆਇਆ। ਤੇ ਮੈਂ ਆਸ ਤੇ ਉਮੀਦ ਇਹ ਕਰਦਾ ਕਿ ਜਿਸ ਕਚਹਿਰੀ ਦੇ ਵਿੱਚ ਇਹ ਸਹਿਮਤੀ ਦੇ ਕੇ ਆਏ ਹੈ ਤੇ ਉਹ ਸਹਿਮਤੀ ਨੂੰ ਮੈਂ ਤੇ ਸਰਵਉੱਚ ਸਮਝਦਾ ਹਾਂ। ਬਾਕੀ ਸਰਵਉੱਚ ਹੈ ਜਾਂ ਨਹੀਂ ਹੈ, ਮੈਨੂੰ ਲੱਗਦਾ ਕਿ ਕੁਝ ਘੰਟਿਆਂ 'ਚ ਸਿੱਟੇ ਸਾਹਮਣੇ ਆ ਜਾਣਗੇ।
1: ਸੋ ਬਿਲਕੁਲ ਜੀ, ਨਾਲ ਦੀ ਨਾਲ ਗਿੱਲ ਫਾਰਮ ਦਾ ਸੁਨੇਹਾ ਤੁਹਾਨੂੰ ਦੇ ਦਈਏ, ਹਰ ਤਰ੍ਹਾਂ ਦੀ ਪਨੀਰੀ ਮੌਸਮੀ ਸਬਜ਼ੀਆਂ ਦੀ ਪਨੀਰੀ ਤੁਸੀਂ ਲੈਣੀ ਹੈ ਤਾਂ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖੋ, ਫਰੈਸ਼ ਚੱਕੀ ਆਟਾ ਅਤੇ ਸਬਜ਼ੀਆਂ, ਤਾਜ਼ੀਆਂ ਸਬਜ਼ੀਆਂ ਤੁਸੀਂ ਖੁਦ ਖੇਤ ਦੇ ਵਿੱਚੋਂ ਤੋੜ ਕੇ ਨਾ ਆਪਣੇ ਘਰ ਵਾਸਤੇ ਲੈ ਕੇ ਆਉਣੀਆਂ ਤਾਂ ਗਿੱਲ ਫਾਰਮ ਡਿਕਸੀ ਰੋਡ ਐਂਡ ਕਿੰਗ ਸਟਰੀਟ ਕੈਲਡਨ 'ਤੇ ਤੁਸੀਂ ਪਹੁੰਚ ਸਕਦੇ ਹੋ। 416-898-7778, 416-898-8778, ਗਿੱਲ ਫਾਰਮ 'ਤੇ ਤੁਸੀਂ ਪਹੁੰਚ ਸਕਦੇ ਹੋ। ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ, ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੇ ਵਿੱਚ। ਸੋ 905-673-3337 ਇੱਕ ਸੁਨੇਹਾ ਲੈ ਲਈਏ, ਫਿਰ ਜਲਦੀ ਜੁੜਦੇ ਹਾਂ ਪੰਜਾਬੀ ਲਹਿਰਾਂ ਦੇ ਵਿੱਚ।
2: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
1: ਬਿਲਕੁਲ ਜੀ, ਸਵਾਗਤ ਹੈ ਪੰਜਾਬੀ ਲਹਿਰਾਂ ਦੇ ਅਗਲੇ ਹਿੱਸੇ ਦੇ ਵਿੱਚ। ਔਰ ਨਾਲ ਦੀ ਨਾਲ ਰਮੇਸ਼ ਜੀ ਕਹਿੰਦੇ ਗਰਮੀ ਨੇ ਇਸ ਵਾਰ ਵੱਟ ਕੱਢੇ ਪਏ ਆ, ਹਾਹਾਕਾਰ ਮੱਚੀ ਪਈ ਆ। ਉੱਤੋਂ ਜਿਹੜੇ 24 ਘੰਟੇ ਦੀ ਜਿਹੜੀ ਬਿਜਲੀ ਵਾਲੀ ਇੱਕ ਲਹਿਰ ਚੱਲੀ ਸੀਗੀ ਵੀ 24 ਘੰਟੇ ਬਿਜਲੀ ਆਉਂਦੀ ਹੈ, ਇੱਥੇ ਤਾਂ ਕਹਿੰਦੇ ਕੱਟਾਂ ਦੇ ਨਾਲ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ ਉੱਤੋਂ ਗਰਮੀ।
0: ਪ੍ਰਭ ਸੰਧੂ ਜੀ, ਗਰਮੀ ਨੇ ਤੇ ਵਾਕਿਆ ਵੱਟ ਕੱਢੇ ਆ, ਤੇ ਖੈਰ ਇਹਨਾਂ ਦਿਨਾਂ 'ਚ ਗਰਮੀ ਹੁੰਦੀ ਵੀ ਹੈ। ਹੁਣ ਗੱਲ ਇਹ ਹੈ ਕਿ ਗਰਮੀ ਤੇ ਉੱਪਰੋਂ ਬਿਜਲੀ ਲਈ ਹਾਹਾਕਾਰ, ਬਿਜਲੀ ਦੇ ਲੰਬੇ ਕੱਟ ਲੱਗਣ, ਘਰਾਂ ਵਿੱਚ ਵੀ ਲੱਗਣ, ਤੇ ਸਭ ਤੋਂ ਵੱਡੀ ਗੱਲ ਕਿ ਕਿਸਾਨਾਂ ਦੀਆਂ ਬੰਬੀਆਂ ਤੇ ਵੀ ਲੱਗਣ ਜਦੋਂ ਝੋਨਾ ਲੱਗਣਾ ਹੋਵੇ। ਸਰਕਾਰਾਂ ਕੀ ਦਾਅਵੇ ਕਰਦੀਆਂ ਨੇ, ਕੀ ਮਸ਼ਹੂਰੀ ਦਿੰਦੀਆਂ ਨੇ, ਉਹ ਮੈਂ ਨਹੀਂ ਗੱਲ ਕਰਦਾ, ਮੈਂ ਜ਼ਮੀਨ ਦੀ ਗੱਲ ਕਰਦਾ। ਤਾਜ਼ਾ ਹਾਲਾਤ ਇਹ ਹੈ ਕਿ ਲੰਬਾ ਲੰਬਾ ਸਮਾਂ 8 ਘੰਟੇ ਵੀ ਕਈ ਥਾਵਾਂ ਤੇ ਮੋਟਰਾਂ ਨੂੰ ਬਿਜਲੀ ਲਈ ਮਿਲੀ, 8 ਘੰਟੇ ਜਿਹੜਾ ਘੱਟੋ ਘੱਟ 8 ਘੰਟੇ ਆ, ਵੱਧ ਕੀਤੀ ਗੱਲ ਛੱਡ, ਟੁੱਟ ਟੁੱਟ ਕੇ ਮਿਲ ਰਹੀ ਹੈ, ਰਾਤਾਂ ਨੂੰ ਮਿਲ ਰਹੀ, ਕਿਤੇ ਕਿਤੇ ਮਿਲ ਰਹੀ ਹੈ। ਹੁਣ ਹਾਲਾਂਕਿ ਇਹਦਾ ਕਾਰਨ ਬੜਾ ਸਿੱਧਾ ਪੱਧਰਾ ਆ, ਘਰਾਂ ਬਾਜ਼ਾਰਾਂ ਦੀ ਡਿਮਾਂਡ ਵੱਧ ਗਈ ਹੈ। ਪ੍ਰਭ ਸੰਧੂ ਜੀ, ਜੇ ਮੈਂ ਭਾਰਤੀ ਸਮੇਂ ਦੀ ਬੀਤੀ ਕੱਲ ਦੀ ਗੱਲ ਕਰਾਂ, ਕਰੀਬ ਕਰੀਬ 17,000 ਮੈਗਾਵਾਟ, 17,000 ਮੈਗਾਵਾਟ ਇੱਕ ਰਿਕਾਰਡ ਹੁੰਦਾ ਹੈ, ਬਾਕੀ 14,000 ਮੈਗਾਵਾਟ ਤੇ ਜਦੋਂ ਨੇੜੇ ਤੇੜੇ ਜਾਂਦੀ ਹੈ ਤੇ ਜਿਹਨੂੰ ਆਪਾਂ PSPCL ਕਹਿੰਦੇ ਆ, ਬਿਜਲੀ ਦਾ ਢਾਂਚਾ ਕਹਿੰਦੇ, ਉਹਦੀਆਂ ਚੀਕਾਂ ਨਿਕਲ ਜਾਂਦੀਆਂ 14,000 ਮੈਗਾਵਾਟ ਦੇ ਨੇੜੇ। ਇੱਥੇ 17,000 ਮੈਗਾਵਾਟ ਦੀ ਮੰਗ ਹੈ ਇਸ ਵੇਲੇ, 17,000 ਮੈਗਾਵਾਟ, ਤੇ ਫਿਰ ਬੰਬੀਆਂ ਕਿੱਥੋਂ ਚੱਲਣਗੀਆਂ, ਕੱਟ ਤੇ ਲੱਗਣਗੇ ਲੱਗਣਗੇ। ਸੋ ਇਸ ਕਰਕੇ ਬਿਜਲੀ ਨੂੰ ਹਾਹਾਕਾਰ, ਉੱਪਰੋਂ ਗਰਮੀ, ਤੇ ਤੀਜਾ ਜਿਹੜਾ ਅਸੀਂ ਮਾਨਸੂਨ ਪੌਣਾ ਆਖਦੇ ਹਾਂ, ਮਾਨਸੂਨ ਪੌਣਾ ਜਿਸ ਰਫਤਾਰ ਵਿੱਚ ਆਉਣੀਆਂ ਚਾਹੀਦੀਆਂ, ਪ੍ਰਭ ਸੰਧੂ ਜੀ, ਉਹ ਰਫਤਾਰ ਵੀ ਹੌਲੀ ਹੈ, ਇਸ ਕਰਕੇ ਉਹ ਵੀ ਖਤਰੇ ਦੀ ਘੰਟੀ। ਉੱਪਰੋਂ ਝੋਨਾ ਲੱਗ ਗਿਆ, ਮੱਕੀਆਂ ਫਸਲ ਜਿਹੜੀ ਅੱਜ ਕੱਲ੍ਹ ਫਸਲ ਹੁੰਦੀ ਉਹ ਲਾਉਣੀ ਹੈ, ਕਿੱਥੋਂ ਲਾ ਲੈਣਗੇ, ਵੈਸੇ ਮੈਂ ਇੱਥੇ ਇੱਕ ਥੋੜਾ ਜਿਹਾ ਜ਼ਿਕਰ ਕਰਦਾ ਕਿ ਗੱਲ ਕੱਲੀ ਪੰਜਾਬ ਜਾਂ ਉੱਤਰੀ ਭਾਰਤ ਜਾਂ ਭਾਰਤ

0: ਦੀ ਨਹੀਂ ਹੈ। ਸੰਧੂ ਸਾਹਿਬ, ਕੰਨਾਂ 'ਚ ਖਬਰਾਂ ਤੁਹਾਡੇ ਲਗਾਤਾਰ ਪੈ ਰਹੀਆਂ ਹੋਣਗੀਆਂ, ਸਾਡੇ ਬਹੁਤ ਸਾਰੇ ਸਰੋਤੇ ਵੀ ਜਾਣੂ ਹੋਣਗੇ ਕਿ ਲਗਾਤਾਰ ਇਸ ਧਰਤੀ ਦੇ ਉੱਪਰ ਪਾਰਾ ਟੈਂਪਰੇਚਰ ਵੱਧ ਰਿਹਾ ਹੈ। ਯੂਰਪ ਜਿਹਨੂੰ ਠੰਡਾ ਖੇਤਰ ਆਖਿਆ ਜਾਂਦਾ ਹੈ, ਉਹ ਜਿਹੜੇ 7-8 ਮੁਲਕ ਹੈ, ਗਰਮੀ ਨੇ ਉੱਥੇ ਵੀ ਵੱਟ ਕੱਟੇ ਹੋਏ ਹੈ। ਹਾਲਾਂਕਿ ਪੰਜਾਬ ਦੇ ਮੁਕਾਬਲੇ ਪਾਰਾ ਹੇਠਾਂ ਆ, ਪਰੰਤੂ ਉੱਥੇ ਦੇ ਮੁਕਾਬਲੇ ਬਹੁਤ ਉੱਪਰ ਹੈ। ਮੇਰੀਆਂ ਕਈਆਂ ਦੇ ਨਾਲ ਟੈਲੀਫੋਨ ਦੇ ਰਾਹੀਂ ਗੱਲਾਂ ਬਾਤਾਂ ਹੁੰਦੀਆਂ ਨੇ, ਬੜੇ ਸੱਜਣ ਬੇਲੀ ਉੱਥੇ ਹੈ, ਉੱਥੇ ਵੀ ਹਾਹਾਕਾਰ ਹੈ। ਸੋ ਕੁੱਲ ਗੱਲ ਇਹੀ ਹੈ ਕਿ ਧਰਤੀ ਤੇ ਬਦਲਦਾ ਹੋਇਆ ਮੌਸਮ, ਬਦਲਦੀ ਹੋਈ ਜਲਵਾਯੂ, ਤਬਦੀਲ ਹੋ ਰਿਹਾ ਸਾਰਾ ਕੁਛ ਤੇ ਵਿੱਚੋਂ ਵੱਧ ਰਿਹਾ ਤਾਪਮਾਨ, ਪ੍ਰਭ ਸੰਧੂ ਜੀ ਖਤਰੇ ਦੀ ਘੰਟੀ ਹੈ, ਮੋੜਾ ਪਾਲਾਂਗੇ ਚੰਗੀ ਗੱਲ ਹੈ, ਨਹੀਂ ਤੇ ਭਾਈ ਫਿਰ ਔਖਾ ਆ।
1: ਸੋ ਬਿਲਕੁਲ ਜੀ, ਉਹ ਨਾਲ ਦੀ ਨਾਲ ਦੂਜੇ ਪਾਸੋਂ ਖਬਰ ਆ ਰਹੀ ਹੈ ਤਾਮਿਲਨਾਡੂ ਵਿੱਚ ਐਕਟਰ ਵਿਜੇ ਦੀ ਜਿਹੜੀ ਪਾਰਟੀ ਹੈ, ਕਹਿੰਦੇ ਉਹ ਵੀ ਹੁਣ ਸਿਆਸੀ ਰੰਗ ਵਿਖਾਉਣ ਲੱਗ ਗਈ ਹੈ ਜੀ।
0: ਦੇਖੋ, ਇਹ ਤੇ ਪਹਿਲੇ ਦਿਨ ਹੀ ਸਾਫ ਸੀ ਜਦੋਂ ਉਸਨੇ ਚੋਣ ਜਿੱਤੀ ਸੀ। ਸਾਡੇ ਸਰੋਤਿਆਂ ਨੇ ਵੀ ਟਿੱਪਣੀਆਂ ਕੀਤੀਆਂ, ਮੈਂ ਵੀ ਦੱਸਿਆ ਸੀ ਕਿ ਜਿਹੜਾ ਉਹਦਾ ਚੋਣ ਮੈਨੀਫੈਸਟੋ ਹੈ, ਜਿਹੜਾ ਉਹ ਟੰਗ ਹੈ, ਜੇ ਅਸੀਂ ਇਹ ਉਮੀਦ ਲਾਈਏ ਕਿ ਉੱਥੇ ਕੋਈ ਬਹੁਤ ਵੱਡਾ ਬਦਲਾਅ ਆ ਜਾਏਗਾ, ਸ਼ਾਇਦ ਬਦਲਾਅ ਆ ਗਿਆ, ਘੱਟੋ ਘੱਟ ਪੰਜਾਬੀਆਂ ਨੇ ਤੇ ਬਦਲਾਅ ਦੇਖ ਲਿਆ ਨਾ। ਪ੍ਰਭ ਸੰਧੂ ਜੀ, ਪੰਜਾਬੀ ਤੇ ਬਦਲਾਅ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹੋ ਗਏ ਹੈ, ਇਹਨਾਂ ਨੇ ਵੇਖ ਵੀ ਲਿਆ, ਸਿੱਖ ਵੀ ਲਿਆ, ਤਜਰਬਾ ਵੀ ਹੋ ਗਿਆ ਕਿ ਬਦਲਾਅ ਕੀ ਹੁੰਦਾ ਹੈ, ਸ਼ਬਦਾਂ ਦਾ ਬਦਲਾਅ ਕਿਹੜਾ ਹੁੰਦਾ ਹੈ, ਸ਼ਬਦਾਂ ਦਾ ਇਨਕਲਾਬ ਕਿਹੜਾ ਹੁੰਦਾ ਤੇ ਸੱਚਾ ਇਨਕਲਾਬ ਕਿਹੜਾ ਹੁੰਦਾ। ਪੰਜਾਬੀਆਂ ਤੋਂ ਜ਼ਿਆਦਾ ਮੈਨੂੰ ਲੱਗਦਾ ਕੋਈ ਨਹੀਂ ਜਾਣਦਾ। ਤਮਿਲਨਾਡੂ ਵਾਲੇ ਹੁਣ ਥੋੜਾ ਥੋੜਾ ਉਹ ਸਿੱਖਣ ਲੱਗੇ ਹੈ, ਹੁਣ ਉੱਥੇ ਸਰਕਾਰ ਬਣ ਗਈ ਸੀ ਜੀ, ਸਭ ਨੂੰ ਪਤਾ ਹੈ। ਤਮਿਲਨਾਡੂ ਦੇ ਵਿੱਚ ਐਕਟਰ ਵਿਜੇ ਦੀ ਪਾਰਟੀ ਜਿਹੜੀ TVK ਜਿਹਨੇ ਵਾਹਵਾ ਸਾਰੀਆਂ ਸੀਟਾਂ ਜਿੱਤ ਲਈਆਂ ਸੀ ਤੇ 10-15 ਸੀਟਾਂ ਆਧਾਰੀਆਂ ਲੈ ਲਈਆਂ, ਭਾਵ ਕਿ ਇਧਰੋਂ ਉਧਰੋਂ ਜੁਗਾੜਬੰਦੀ ਦੇ ਨਾਲ ਲੈ ਲਈਆਂ, ਸਰਕਾਰ ਬਣਾ ਲਈ। ਹੁਣ ਸਰਕਾਰ ਬਣਾਉਣ ਤੋਂ ਬਾਅਦ ਜਿਹੜੇ ਉੱਥੋਂ ਦੇ ਸਿਆਸੀ ਜੋੜ ਤੋੜ ਚੱਲ ਰਹੇ ਹੈ, ਜੋ ਕੁਛ ਖਬਰਾਂ ਨੇ ਸੰਧੂ ਸਾਹਿਬ, ਉਹੀ ਗੱਲ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਸਿਆਸੀ ਰੰਗ ਜਿਹੜੇ ਉੱਥੇ ਵੀ ਨਜ਼ਰ ਆਉਣ ਲੱਗੇ ਹੈ। AIADMK ਪਾਰਟੀ ਦੇ ਕਈ ਵਿਧਾਇਕ ਅਸਤੀਫਾ ਦੇ ਚੁੱਕੇ ਆ, 7 ਸੀਟਾਂ ਖਾਲੀ ਹੋ ਗਈਆਂ, 7 ਸੀਟਾਂ ਉੱਥੇ, ਜੁਮਾ ਜੁਮਾ ਮਹੀਨੇ ਖੰਡ ਦੀ ਗੱਲ ਹੈ, ਮਹੀਨਾ 2 ਮਹੀਨੇ ਦੀ ਉਹ ਸਰਕਾਰ ਦੀ। 7 ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਜਾਂ ਖਾਲੀ ਕਰਵਾਈਆਂ ਗਈਆਂ, ਇੱਕ ਵੱਖਰਾ ਮੁੱਦਾ। ਹੁਣ 7 ਵਿਧਾਨ ਸਭਾ ਸੀਟਾਂ ਖਾਲੀ, ਜਿਸ ਪਾਰਟੀ ਦਾ ਅਸੀਂ ਜ਼ਿਕਰ ਕਰ ਰਹੇ, ਜਿਹਦੀ ਸਰਕਾਰ ਹੈ TVK, ਇਹਨੂੰ 108 ਸੀਟਾਂ ਮਿਲੀਆਂ ਸੀ। ਹਾਲਾਂਕਿ ਸਰਕਾਰ ਬਣਾਉਣ ਲਈ 118 ਚਾਹੀਦੀਆਂ ਸੀ, 10 ਕੁ ਘੱਟ ਹੈ, ਕੁਛ ਕਾਂਗਰਸ ਤੋਂ ਲਈਆਂ, ਕੁਛ ਹੋਰਾਂ ਤੋਂ ਲਈਆਂ, ਸਰਕਾਰ ਬਣਾ ਲਈ। ਆ 7 ਜਿਹੜੀਆਂ ਹੁਣ ਖਾਲੀ ਹੋਈਆਂ ਹੈ, ਪ੍ਰਭ ਸੰਧੂ ਜੀ, ਜਦੋਂ ਉੱਥੇ ਵੋਟਾਂ ਪੈਣੀਆਂ ਤੇ ਫਿਰ ਭਾਈ ਕਿਹਨੂੰ ਜਿੱਤਣੀਆਂ? ਸੱਤਾਧਾਰੀ ਧਿਰ ਨੇ ਆਮ ਤੌਰ ਤੇ ਮੰਨਿਆ ਜਾਂਦਾ ਜਿੱਤ ਜਾਣੀਆਂ, ਭਾਵ ਕਿ TVK ਪੱਕੇ ਬਹੁਮਤ ਵਾਲੇ ਪਾਸੇ ਨੂੰ ਵੱਧ ਰਹੀ ਹੈ, ਇਹਨੂੰ ਸਿਆਸੀ ਜੁਗਾੜਬੰਦੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈਗਾ। ਫਿਰ ਉੱਪਰੋਂ ਉਹਨਾਂ ਨੇ ਵੀ ਉਹੀ ਕੁਛ ਕੀਤਾ, ਜਦੋਂ ਜਿਹੜੀ ਕਦੇ ਆਮ ਆਦਮੀ ਪਾਰਟੀ ਦੇ ਆਉਂਦੇ ਸਾਰੇ ਕਰਨਾ ਸ਼ੁਰੂ ਕੀਤਾ ਸੀ ਕਿ ਦਿੱਲੀ ਤੋਂ ਬੰਦੇ ਲਿਆ ਕੇ ਕਿਸੇ ਨੂੰ ਕੈਬਨਿਟ ਮੰਤਰੀ ਦਾ ਰੈਂਕ, ਕਿਸੇ ਨੂੰ ਚੇਅਰਮੈਨੀਆਂ ਦਿੱਤੀਆਂ। ਇੱਕ ਫਿਲਮੀ ਕਹਿ ਲਈਏ ਵਪਾਰੀ ਹੈ, ਫਿਲਮਾਂ ਦਾ ਵਪਾਰੀ ਵੀ ਹੈ, ਉਵੇਂ ਵੀ ਵੱਡਾ ਇੱਕ ਕਹਿ ਸਕਦੇ ਹਾਂ ਕਿ ਕਾਰੋਬਾਰੀ ਹੈ, ਕੇ ਵੈਂਕਟਨ ਨਾਰਾਇਣ। ਉਹ ਜਿਹੜਾ ਵੈਂਕਟਨ ਨਾਰਾਇਣ ਆ, ਫਿਲਮਾਂ ਦਾ ਵਪਾਰੀ ਤੇ ਹੋਰ ਬੜੇ ਕਾਰੋਬਾਰ ਚੱਲਦੇ ਆ, ਉਹਨੂੰ ਕੈਬਨਿਟ ਦਾ ਦਰਜਾ ਦੇ ਦਿੱਤਾ ਕਿਉਂਕਿ ਉਹ ਵਿਜੇ ਦੇ ਨੇੜੇ ਹੈ। ਹੁਣ ਵਿਜੇ ਨੂੰ ਕਿੰਨੇ ਕੁ ਉਸ ਵੇਲੇ ਧਨ ਦੌਲਤ ਪੈਸਾ ਸਰਮਾਇਆ ਜਦੋਂ ਚੋਣਾਂ ਤੇ ਭਾਈ ਜਿਹੜਾ ਖਰਚੇਗਾ, ਬਾਅਦ ਵਿੱਚ ਫਿਰ ਕੈਬਨਿਟ ਰੈਂਕ ਤੇ ਮਿਲਣਾ ਹੀ ਆ। ਸੋ ਕਹਿਣ ਤੋਂ ਭਾਵ ਹੈ ਕਿ ਤਮਿਲਨਾਡੂ ਵਿੱਚ ਵੀ ਸਿਆਸੀ ਰੰਗ ਨਜ਼ਰ ਆਉਣ ਲੱਗ ਪਏ ਆ, ਬਾਕੀ ਰੱਬ ਸੁੱਖ ਰੱਖੇ, ਉਹਦੇ ਵੀ ਜਿੱਤਰ ਨੂੰ ਕਹਾਣੀ ਤੁਰੀ ਆ, ਕੋਈ ਚੰਗਾ ਪਾਸਾ ਜਾਪਦਾ ਨਹੀਂ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
1: ਸੋ ਬਿਲਕੁਲ ਜੀ, ਸਵਾਗਤ ਹੈ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ। ਔਰ ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ। ਟੌਪ ਚੁਆਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਇੰਸ਼ੋਰੈਂਸ ਦੀ ਸਲਾਹ ਤੁਸੀਂ ਜੇ ਲੈਣੀ ਹੈ ਜਾਂ ਇੰਸ਼ੋਰੈਂਸ ਕਰਾਉਣ ਬਾਰੇ ਤੁਹਾਡਾ ਮਨ ਬਣ ਰਿਹਾ ਤਾਂ ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਐਲਨੈਸ, ਡਿਸੇਬਿਲਟੀ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ ਅਤੇ ਇਨਵੈਸਟਮੈਂਟ ਪਲਾਨ ਦੀ ਤੁਸੀਂ ਗੱਲਬਾਤ ਕਰਨੀ ਹੈ ਤਾਂ ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ 416-817-6500 ਤੇ ਤੁਸੀਂ ਹਰਪ੍ਰੀਤ ਸੈਣੀ ਹੋਣ ਨਾਲ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅਯੁੱਧਿਆ ਮੰਦਰ ਵਿੱਚ ਚੜਾਵਾ ਚੋਰੀ ਦਾ ਬਹੁਤ ਰੌਲਾ ਪਿਆ ਜੀ, ਬੜੀ ਵੱਡੀਆਂ ਖਬਰਾਂ ਆਈਆਂ। ਹੁਣ ਕਹਿੰਦੇ ਭਾਜਪਾ 'ਤੇ ਇਹ ਜਿਹੜੀ ਚੋਰੀ ਆ ਉਹ ਭਾਰੀ ਪੈਣ ਲੱਗ ਗਈ ਹੈ ਜੀ।
0: ਦੇਖੋ ਗੱਲ ਇਹ ਹੈ ਪ੍ਰਭ ਸੰਧੂ ਜੀ, ਜਿਸ ਅਯੁੱਧਿਆ ਮੰਦਰ ਦੀ ਅਸੀਂ ਗੱਲ ਕਰਦੇ ਜਿੱਥੇ ਬਹੁਤ ਵੱਡੀ ਰਾਸ਼ੀ ਸੋਨਾ ਚਾਂਦੀ ਚੋਰੀ ਹੋ ਗਿਆ, ਲੁੱਟ ਕੇ ਲੈ ਗਏ ਲੁਟੇਰੇ, ਤੇ ਲੁਟੇਰੇ ਵੀ ਨਹੀਂ ਕਹਿ ਸਕਦੇ ਆਪਣੇ ਹੀ ਲੁੱਟ ਕੇ ਲੈ ਗਏ। ਹੁਣ ਉਸ ਮਸਲੇ ਤੇ ਇੱਕੋ ਇੱਕ ਸਵਾਲ ਦੀ ਗੂੰਜ ਹੈ ਕਿ ਉਹ ਲੁੱਟਣ ਵਾਲੇ ਉਹੀ 8 ਲੋਕ ਹੀ ਹੈ ਜਿਹੜੇ 8 ਇਸ ਵੇਲੇ ਜੇਲ੍ਹ 'ਚ ਬੰਦ ਕਰ ਦਿੱਤੇ ਹੈ? ਕਿ ਉਹ 8 ਦੇ ਕੋਲ ਇੰਨੀਆਂ ਸ਼ਕਤੀਆਂ ਸੀ ਕਿ ਉਹ ਇੰਨੇ ਵੱਡੇ ਅਧਿਕਾਰੀ ਬਣ ਗਏ, ਏਡੇ ਵੱਡੇ ਰੁਤਬੇ ਵਾਲੇ ਬਣ ਗਏ ਕਿ ਉਹਨਾਂ 'ਤੇ ਕੋਈ ਪੁੱਛ ਪੜਤਾਲ ਹੀ ਨਹੀਂ ਸੀ? ਉਹ ਮਹੀਨੇ ਵਧੀ ਲਗਾਤਾਰ ਸੋਨਾ ਹੱਥ ਆਇਆ ਸੋਨਾ ਲੈ ਕੇ, ਚਾਂਦੀ ਹੱਥ ਆਈ ਚਾਂਦੀ ਲੈ ਕੇ, ਪੈਸਾ ਹੱਥ ਆਇਆ ਪੈਸਾ ਲੈ ਕੇ। ਇਹ ਬੜੀ ਹੈਰਾਨੀਜਨਕ ਹੈ। ਕੁਛ ਤੱਥ ਸਾਹਮਣੇ ਆਏ, ਉਹਨਾਂ ਤੱਥਾਂ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ ਕਿ ਜਦੋਂ 500-500 ਰੁਪਏ ਦੀਆਂ ਗੱਠੀਆਂ ਬਣਾਈਆਂ ਜਾਂਦੀਆਂ ਪੈਸੇ ਦੀ ਗਿਣਤੀ ਤੋਂ ਬਾਅਦ, ਆਖਦੇ ਆ ਕਿ ਉਹ ਜਾਣ ਬੁੱਝ ਕੇ ਜ਼ਿਆਦਾ ਬਣਾ ਦਿੱਤੀਆਂ ਜਾਂਦੀਆਂ ਸੀ, ਜਦੋਂ ਫਿਰ ਉੱਥੋਂ ਚਲੇ ਜਾਂਦੀਆਂ ਸੀ ਬਾਅਦ ਵਿੱਚ ਉਹ 'ਚੋਂ ਪੈਸਾ ਸ਼ਾਂਤੀ ਕਰ ਲਿਆ ਜਾਂਦਾ ਸੀ। ਸੋਨਾ ਤੋਲਣ ਵੇਲੇ ਗੜਬੜ ਹੁੰਦੀ ਸੀ, ਚਾਂਦੀ ਤੋਲਣ ਵੇਲੇ ਗੜਬੜ ਹੁੰਦੀ ਸੀ, ਹੋਰ ਬੜੇ ਢੰਗ ਸਾਹਮਣੇ ਆਏ ਹੈ। ਹੁਣ ਸਵਾਲ ਇੱਕੋ ਇੱਕ ਹੈ ਕਿ ਉਹ 8 ਲੋਕ ਹੀ ਇਹਦੇ ਨਾਲ ਜੁੜੇ ਹੋਏ ਸੀ? ਕਿਉਂਕਿ ਜਿਹੜੇ 8 ਦਾ ਜ਼ਿਕਰ ਆ ਰਿਹਾ, ਜਿਹੜੇ 8 ਇਸ ਵੇਲੇ ਜੇਲ੍ਹ 'ਚ ਬੰਦ ਕਰ ਦਿੱਤੇ ਬਿਨਾਂ ਰਿਮਾਂਡ ਲਏ, ਰਿਮਾਂਡ ਨਹੀਂ ਲਿਆ, ਇਹ ਵੀ ਆਪਣੇ ਹੈਰਾਨੀ ਵਾਲੀ ਗੱਲ ਹੈ। ਨਹੀਂ ਤੇ ਪੁਲਿਸ ਵਾਲੇ ਇੱਥੇ 500 ਰੁਪਇਆ ਚੋਰੀ ਹੋ ਜੇ ਤੇ 5-7 ਦਿਨ ਦਾ ਰਿਮਾਂਡ ਐਵੇਂ ਹੀ ਲੈ ਲੈਂਦੇ। ਇੱਥੇ ਕਰੋੜਾਂ ਚੋਰੀ ਹੋ ਗਿਆ ਤੇ ਰਿਮਾਂਡ ਹੀ ਨਹੀਂ, ਉਹ 8 ਤੇ 8 ਜੇਲ੍ਹ 'ਚ ਭੇਜ ਦਿੱਤੇ ਆ। ਹੁਣ ਉਹ 8 ਜੇਲ੍ਹ 'ਚ ਤੇ ਭੇਜ ਦਿੱਤੇ ਆ, ਸਵਾਲ ਇਹੀ ਹੈ ਕਿ ਉਹ 8 ਜਣੇ ਜਿਹੜੇ ਆ, ਕੀ ਉਹ ਆਪਣੇ ਤੱਕ ਸੀਮਤ ਸੀ ਜਾਂ ਉਹਨਾਂ ਦੇ ਮਗਰ ਕੋਈ ਵੱਡੀਆਂ ਸ਼ਕਤੀਆਂ ਸੀ? ਕਿਉਂਕਿ ਜਿੰਨੀ ਇੱਕ ਬਰਾਮਦੀ ਹੋਈ ਹੈ, ਜਿੰਨਾ ਕੁਛ ਪਤਾ ਲੱਗਾ, ਉਹ ਅਜੇ ਬਹੁਤ ਛੋਟੀ ਰਾਸ਼ੀ ਹੈ, ਅਜੇ ਬਹੁਤ ਸਾਰੇ ਭੇਦ ਖੁੱਲਣੇ ਆ। ਹੁਣ ਜਦੋਂ ਅਸੀਂ ਚੰਪਤ ਹੋਣਾ ਦੀ ਗੱਲ ਕਰਦੇ ਹਾਂ, ਜਿਹੜਾ ਨੂੰ ਬੀਤੇ ਦਿਨਾਂ ਅਸਤੀਫਾ ਦੇਣਾ ਪੈ ਗਿਆ, ਚੰਪਤ ਰਾਏ ਜੀ ਜਿਹੜੇ ਜਨਰਲ ਸੈਕਟਰੀ ਸੀ, ਉਹਨਾਂ ਦੇ ਨਾਲ ਇੱਕ ਹੋਰ ਜਿਹੜੇ ਅਨਿਲ ਮਿਸ਼ਰਾ ਟਰਸਟੀ ਸੀ, ਉਹਨਾਂ ਨੇ ਵੀ ਅਸਤੀਫਾ ਦਿੱਤਾ, ਕਹਿੰਦੇ ਆ ਪੁੱਛ ਪੜਤਾਲ ਉਹਨਾਂ ਤੋਂ ਸ਼ੁਰੂ ਹੋ ਗਈ ਹੈ। ਬਹੁਤ ਵੱਡੇ ਪੱਧਰ ਤੇ ਉਸ ਕਮੇਟੀ 'ਚ ਤਬਦੀਲੀਆਂ ਹੋਣਗੀਆਂ ਜਿਹੜਾ ਟਰੱਸਟ ਬਣਿਆ ਹੋਇਆ। ਚਲੋ ਇੱਕ ਵੱਖਰੀ ਵਿਸ਼ਾ ਹੈ ਕਿ ਤਬਦੀਲੀਆਂ ਹੋਣੀਆਂ। ਹੁਣ ਗੱਲ ਤੇ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਵਿਰੋਧੀ ਸਿਆਸੀ ਪਾਰਟੀਆਂ ਘੇਰਾਬੰਦੀ ਕਰ ਰਹੀਆਂ, ਸਵਾਲ ਖੜੇ ਕਰ ਰਹੀਆਂ। ਭਾਜਪਾ ਅਜੇ ਤੱਕ ਇਸ ਮਸਲੇ ਤੇ ਚੁੱਪੀ ਧਾਰੀ ਬੈਠੀ ਹੈ, ਬਹੁਤਾ ਕੁਛ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਕਿਉਂਕਿ ਆ ਜਿੰਨੇ ਕੁ ਟਰੱਸਟੀ ਹੈ, ਜਿੰਨੇ ਕੁ ਲੋਕ ਉੱਥੇ ਲੱਗੇ ਹੋਏ ਸੀ, ਉਹ ਕੁੱਲ ਦੀ ਸੂਚੀ ਤਿਆਰ ਕਰ ਲਈਏ ਤੇ ਸਾਰੇ ਜਹਾਨ ਜਾਣਦਾ ਹੈ ਕਿ ਉਹ ਕਿਹਦੇ ਨੇੜੇ ਸੀ, ਕਿਉਂ ਟਰੱਸਟੀ ਬਣਾਇਆ ਗਿਆ ਸੀ। RSS ਤੇ ਭਾਜਪਾ ਦੇ ਥਾਪੇ ਹੋਏ ਵਿਅਕਤੀ ਉਸ ਟਰੱਸਟ ਦੇ ਵਿੱਚ ਆਗੂ ਸੀ, ਕੋਈ ਬਹੁਤ ਪੁਰਾਣੀਆਂ ਗੱਲਾਂ ਨਹੀਂ, ਅਜੇ ਕੱਲ੍ਹ ਦੀਆਂ ਗੱਲਾਂ ਨੇ, ਜਦੋਂ ਇਹ ਟਰੱਸਟ ਬਣਾਇਆ ਗਿਆ ਸੀ, ਜਦੋਂ ਭਗਵਾਨ ਰਾਮ ਦਾ ਇਹ ਮੰਦਿਰ ਬਣਾਇਆ ਗਿਆ ਸੀ। ਭਾਰਤੀ ਜਨਤਾ ਪਾਰਟੀ ਨੇ ਇੱਕ ਆਪਣੀ ਵੱਡੀ ਜਿੱਤ ਵਜੋਂ ਸਾਰੇ ਨੂੰ ਪੇਸ਼ ਕੀਤਾ ਸੀ, ਔਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵ ਹੇਠ ਇਹ ਸਾਰੀ ਕਮੇਟੀ ਚੱਲਦੀ ਸੀ, ਤੇ ਹੁਣ ਇਹਦੀਆਂ ਤੰਦਾਂ ਤਾਰਾਂ ਕਿੱਥੇ ਜਾ ਕੇ ਰੁਕਦੀਆਂ ਨੇ ਬਹੁਤਾ ਤੇ ਪਤਾ ਨਹੀਂ, ਪਰੰਤੂ ਜਿਹੜੀ ਜਾਂਚ ਹੈ ਉਹ 8 ਲੋਕਾਂ ਤੇ ਹੀ ਜਾ ਕੇ ਇੱਕ ਵਾਰ ਬ੍ਰੇਕ ਲੱਗ ਗਈ ਹੈ। ਥੋੜੀ ਬਹੁਤੀ ਪੁੱਛ ਪੜਤਾਲ ਦੀਆਂ ਗੱਲਾਂ ਜ਼ਰੂਰ ਹੈ, ਸੋ ਵੇਖਦੇ ਭਾਈ ਜਾਂਚ ਅੱਗੇ ਨੂੰ ਤੁਰਦੀ ਕਿ ਨਹੀਂ ਤੁਰਦੀ। ਜੇ ਤੁਰਦੀ ਹੈ ਤੇ ਫਿਰ ਕਿੱਥੇ ਤੱਕ ਤੁਰਦੀ ਹੈ? ਵਿਰੋਧੀ ਪਾਰਟੀਆਂ ਨੇ ਸਿੱਧੇ ਤੌਰ ਤੇ ਇਹ ਸਾਰੀ ਲੁੱਟ ਦੇ ਲਈ ਭਾਜਪਾ ਦੇ ਕੁਝ ਲੀਡਰਾਂ ਨੂੰ ਜ਼ਿੰਮੇਵਾਰ ਦੱਸਿਆ।
1: ਸੋ ਬਿਲਕੁਲ ਜੀ, ਤੁਸੀਂ ਮੌਰਗੇਜ ਲਈ ਇੱਕ ਵਧੀਆ ਮੌਰਗੇਜ ਬ੍ਰੋਕਰ ਐਕਸਪੀਰੀਅੰਸ ਮੌਰਗੇਜ ਬ੍ਰੋਕਰ ਲੱਭ ਰਹੇ ਸੀ ਤਾਂ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ ਆ। ਬਹੁਤ ਸਾਰੇ ਲੈਂਡਰਾਂ ਦੇ ਨਾਲ ਇਹਨਾਂ ਨੂੰ ਜਿਹੜੀ ਹੈ ਕਿ ਹਾਂ ਹੀ ਆ ਬਸ ਕਿ ਤੁਸੀਂ ਲੈ ਕੇ ਆਓ ਆਪਣੀ ਫਾਈਲਸ ਲੈ ਕੇ ਆਓ। ਸੋ ਤੁਸੀਂ ਜੇ ਪੀਸਫੁਲੀ ਵਧੀਆ ਢੰਗ ਦੇ ਨਾਲ ਜੇ ਤੁਸੀਂ ਇੱਧਰੋਂ ਉੱਧਰੋਂ ਭਟਕਣ ਤੋਂ ਇਲਾਵਾ ਵਧੀਆ ਮੋਰਗੇਜ ਬ੍ਰੋਕਰ ਲੱਭ ਰਹੇ ਸੀ ਤਾਂ ਹਰਮਨ ਬੱਤਾ ਜੀ ਨਾਲ ਤੁਸੀਂ ਗੱਲਬਾਤ ਕਰ ਲਓ, ਘਰ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣੀ ਆ, ਜਾਂ ਤੁਸੀਂ ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਲਈ ਮੋਰਗੇਜ ਲੱਭ ਰਹੀ ਸੀ ਤਾਂ ਤੁਹਾਨੂੰ ਕਾਲ ਕਰਨੀ ਪੈਣੀ ਹੈ ਹਰਮਨ ਬੱਤਾ ਨੂੰ ਜੀ, 647-985-9000-647-689-1000 ਹਰਮਨ ਬੱਤਾ, ਗੂਗਲ ਵੀ ਕਰ ਸਕਦੇ ਹੋ ਹਰਮਨ ਬੱਤਾ ਮੋਰਗੇਜ ਬ੍ਰੋਕਰ। ਉਹ ਮੋਰਗੇਜ ਹੋ ਗਈ ਹੈ, ਘਰ ਵੀ ਮਿਲ ਗਿਆ ਆ, ਔਰ ਬਾਅਦ ਵਿੱਚ ਅਪਲਾਇੰਸਿਸ ਚਾਹੀਦੇ ਆ ਤਾਂ ਤੁਸੀਂ ਅਪਲਾਇੰਸਿਸ ਲਈ ਅਪਲਾਇੰਸ ਜੰਕਸ਼ਨ 'ਤੇ ਗੇੜਾ ਮਾਰ ਕੇ ਆਉਣਾ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਸੋ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦਾ ਛੋਟਾ ਵੱਡਾ ਅਪਲਾਇੰਸ ਲੈਣੇ ਆ, ਫਰਿਜਸ ਲੈਣੀ ਆ, ਵੱਡੀਆਂ ਡਬਲ ਡੋਰ, ਔਰ ਤੁਸੀਂ ਡੈਸ਼ ਵਾਇਰ ਡੈਸ਼ ਵਾਸ਼ਰ ਡਰਾਇਰ, ਨਾਲ ਦੀ ਨਾਲ ਤੁਸੀਂ ਟੀਵੀ ਜ਼ਿਲ੍ਹੇ ਵਧੀਆ ਡੀਲ ਦੇਖ ਰਹੇ ਹੋ ਤਾਂ ਅਪਲਾਇੰਸ ਜੰਕਸ਼ਨ 'ਤੇ ਤੁਸੀਂ ਗੇੜਾ ਮਾਰ ਕੇ ਆਉਣਾ, 905-450-0054-905-450-0054 ਅਪਲਾਇੰਸ ਜੰਕਸ਼ਨ 'ਤੇ। ਔਰ ਸਾਡੇ ਨਾਲ ਕਾਲ ਲੱਗ ਚੁੱਕੀ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਨਾਲ, ਅਤੇ ਆਈ ਥਿੰਕ ਕਾਲ ਕਰ ਚੁੱਕੀ ਹੈ ਸੁਖਬਾਈ ਜੀ, ਪਲੀਜ਼ ਦੁਬਾਰਾ ਕਾਲ ਕਰ ਲਓ, 905-673-3337। ਤਦ ਤੱਕ ਅਸੀਂ ਅਗਲੀ ਖਬਰ 'ਤੇ ਚਾਨਣਾ ਪਾ ਦੀ ਜੀ, ਅਮਰੀਕਾ ਅਤੇ ਇਰਾਨ ਵਿਚਾਲੇ ਕੱਲ੍ਹ ਮੁੜ ਹੋਵੇਗੀ ਗੱਲਬਾਤ ਜੀ।
0: ਪ੍ਰਭ ਸੰਧੂ ਜੀ, ਅਸਲ ਵਿੱਚ ਮੈਨੂੰ ਲੱਗਦਾ ਕਿ ਅਮਰੀਕਾ ਤੇ ਇਰਾਨ ਦੇ ਲਈ ਬਹੁਤਾ ਹੁਣ ਰੌਲਾ ਰਿਹਾ ਨਹੀਂ, ਜਿਸ ਢੰਗ ਦੀਆਂ ਉਧਰੋਂ ਖਬਰਾਂ ਆਉਂਦੀਆਂ ਹਰ 5-7 ਦਿਨਾਂ ਬਾਅਦ ਖਬਰ ਆ ਜਾਂਦੀ ਕਿ ਜੰਗ ਤੇ ਬ੍ਰੇਕ ਹੈ, ਤੇ ਫਿਰ ਉਹ ਬ੍ਰੇਕ ਟੁੱਟ ਜਾਂਦੀ ਹੈ, ਫਿਰ ਬੰਬ ਇੱਕ ਦੂਜੇ ਤੋਂ ਸਿੱਟੇ ਜਾਂਦੇ ਆ, ਇੱਕ ਦੂਜੇ ਤੇ ਟਿਕਾਣਿਆਂ ਤੇ ਹਮਲੇ ਕੀਤੇ ਜਾਂਦੇ ਆ। ਇਹ ਹੁਣ ਭਾਰਤੀ ਜਾਂ ਸੰਸਾਰ ਦੇ ਬਾਕੀ ਲੋਕਾਂ ਲਈ ਇਹ ਪਰੇਸ਼ਾਨੀ ਦਾ ਸਬੱਬ ਨਹੀਂ ਕਿ ਇਹ ਦੋ ਦੇਸ਼ਾਂ ਦੀ ਜੰਗ ਹੈ, ਪਰੇਸ਼ਾਨੀ ਦਾ ਸਬੱਬ ਜਿਹੜਾ ਸਭ ਤੋਂ ਵੱਡਾ ਹੋਰਮਜ ਸਟ੍ਰੇਟ ਹੈ, ਤੇ ਮੈਨੂੰ ਲੱਗਦਾ ਕਿ ਇੱਥੇ ਵਪਾਰਕ ਪੱਧਰ ਤੇ ਸਭ ਤੋਂ ਵੱਡਾ ਮੁੱਦਾ ਇਹੋ ਬਣਿਆ ਹੋਇਆ ਹੈ, ਕਿਉਂਕਿ ਜਦੋਂ ਇੱਕ ਅੱਧਾ ਬੰਬ ਵੀ ਕੋਈ ਇੱਧਰੋਂ ਉੱਧਰ ਸਿੱਟ ਦੇ ਜਾਂ ਉੱਧਰੋਂ ਇੱਧਰ ਸਿੱਟ ਦਿੱਤਾ ਜਾਂਦਾ ਤੇ ਹੋਰਮਜ ਸਟ੍ਰੇਟ ਦੀਆਂ ਬ੍ਰੇਕਾਂ ਲੱਗ ਜਾਂਦੀਆਂ, ਉੱਥੋਂ ਦੀ ਲੰਘਣ ਵਾਲੇ ਸਮੁੰਦਰੀ ਜਹਾਜ਼ ਰੁਕ ਜਾਂਦੇ ਹੈ। ਹੋਰਮਜ ਸਟ੍ਰੇਟ ਬਹੁਤ ਵੱਡੇ ਸੰਸਾਰ ਦੇ ਹਿੱਸੇ ਨੂੰ, ਖਾਸ ਕਰਕੇ ਤੇਲ ਗੈਸ ਨੂੰ ਪ੍ਰਭਾਵਿਤ ਕਰਦਾ ਹੈ। ਸੰਸਾਰ ਪੱਧਰੀ ਉਹਦੀਆਂ ਕੀਮਤਾਂ ਵਧਣ ਦੇ ਕਾਰਨ ਇੱਕ ਹੋਰਮਜ ਸਟ੍ਰੇਟ ਮੰਨਿਆ ਗਿਆ। ਅੱਜ ਇਸ ਜੰਗ ਦਾ ਤੁਸੀਂ ਜ਼ਿਕਰ ਕੀਤਾ, ਪਿਛਲੇ 2 ਦਿਨ ਦੀ ਗੱਲ ਕਰੀਏ ਤੇ ਇੱਕ ਦੂਜੇ ਤੇ ਇਹਨਾਂ ਨੇ ਬੰਬ ਸਿੱਟੇ ਹੈ। ਅੱਜ ਖਬਰ ਆ ਗਈ ਕਿ ਨਹੀਂ ਭਾਈ ਅਸੀਂ ਰੋਕਣ ਦੀ ਸਹਿਮਤੀ ਦਿੰਦੇ ਹਾਂ, ਔਰ ਕੱਲ ਕਤਰ ਮੁਲਕ ਦੇ ਵਿੱਚ ਦੋਹਾਂ ਨੇ ਮੀਟਿੰਗ ਕਰਨੀ ਹੈ। ਮੀਟਿੰਗ ਦਾ ਜਿਹੜਾ ਵਿਸ਼ਾ ਆ ਜਿਹੜੀ ਉਹ ਥੋੜੇ ਦਿਨ ਪਹਿਲਾਂ ਕਰੀਬ ਕਰੀਬ ਅਸੀਂ 10-12 ਦਿਨ ਪਹਿਲਾਂ 17 ਜੂਨ ਦੀ ਗੱਲ ਕਰੀਏ, ਜਿਹੜਾ ਦੋ ਦੇਸ਼ਾਂ ਦੇ ਵਿਚਾਲੇ MOU ਸਾਈਨ ਹੋਇਆ ਸੀ, ਉਸ MOU ਦੇ ਜਿਹੜੇ ਮੌਕੇ ਤੇ ਉਹ ਲਿਖੀਆਂ ਗਈਆਂ ਮੱਦਾਂ ਨੇ, ਉਹਨਾਂ ਤੇ ਚਰਚਾ ਕਰਨੀ ਹੈ। ਹੁਣ ਉਹ ਕੱਲ ਕਤਰ ਮੀਟਿੰਗ ਹੋਣੀ ਹੈ। ਅੱਜ ਇੰਨਾ ਕੁ ਤੇ ਸੁਨੇਹਾ ਜ਼ਰੂਰ ਆ ਗਿਆ ਕਿ ਦੋਵੇਂ ਦੇਸ਼ ਕਹਿੰਦੇ ਕਿ ਭਾਈ ਅਸੀਂ ਸਹਿਮਤੀ ਜਤਾਉਂਦੇ ਹਾਂ, ਇੱਕ ਦੂਜੇ ਤੇ ਹਮਲਾ ਨਹੀਂ ਕਰਾਂਗੇ, ਅਸੀਂ ਆਪਣੀ ਫੌਜੀ ਕਾਰਵਾਈ ਤੇ ਬ੍ਰੇਕ ਮਾਰਦੇ ਹਾਂ। ਇਰਾਨ ਵਾਲੇ ਪਾਸੇ ਇੱਕ ਚੰਗੀ ਖਬਰ ਇਹ ਆ ਕਿ ਦੋ ਸ਼ਬਦ ਨਾਲ ਵੱਧ ਆ ਗਏ। ਇਰਾਨ ਕਹਿੰਦਾ ਜੀ ਹੋਰਮਜ ਸਟ੍ਰੇਟ ਵਿੱਚੋਂ ਸਮੁੰਦਰੀ ਜਹਾਜ਼ਾਂ ਦਾ ਜਿਹੜਾ ਲੰਘ ਆਇਆ ਉਹ ਨਿਰੰਤਰ ਜਾਰੀ ਰਹੇਗਾ। ਜੇ ਤੇ ਸੰਧੂ ਸਾਹਿਬ ਉਹ ਨਿਰੰਤਰ ਜਾਰੀ ਰਹਿੰਦਾ ਤੇ ਸਾਡੇ ਵੱਲੋਂ ਹੋਰ ਤੋਂ ਬੰਬ ਸਿੱਟੀ ਜਾਣ, ਰੋਜ਼ ਮੀਟਿੰਗਾਂ ਕਰਨ ਕੋਈ ਰੌਲਾ ਨਹੀਂ। ਪਰੰਤੂ ਜਦੋਂ ਗੱਲ ਜਾ ਕੇ ਹੋਰਮਜ ਸਟ੍ਰੇਟ ਤੇ ਆਉਂਦੀ ਹੈ ਤੇ ਬਹੁਤ ਵੱਡੇ ਪੱਧਰ ਤੇ ਮੁਸੀਬਤ ਖੜਦੀ ਹੈ। ਸੋ ਇਸ ਕਰਕੇ ਜਿਹੜਾ ਰੌਲਾ ਰੱਪਾ ਆ ਇਹ ਮੁੱਕਣਾ ਚਾਹੀਦਾ ਹੈ, ਪਰੰਤੂ ਮੁੱਕਦਾ ਅਜੇ ਨਜ਼ਰ ਨਹੀਂ ਆ ਰਿਹਾ। ਰੋਜ਼ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਅੜਚਣ ਪੈ ਜਾਂਦੀ ਹੈ। ਬਾਕੀ ਕੱਲ ਕਤਰ ਵਿੱਚ ਮੀਟਿੰਗ ਹੈਗੀ ਹੈ, ਪਹਿਲੀ ਗੱਲ ਤੇ ਇਹੋ ਹੈ ਕਿ ਦੇਖਣਾ ਇਹ ਹੋਵੇਗਾ ਕਿ ਕਿਸ ਪੱਧਰ ਦੇ ਅਧਿਕਾਰੀ ਉਸ ਬੈਠਕ 'ਚ ਪਹੁੰਚਦੇ ਹੈ ਤੇ ਫਿਰ ਕੀ ਚਰਚੇ ਹੁੰਦੇ ਆ। ਸੋ ਕੱਲ ਕਤਰ ਵਿੱਚ ਪਹਿਲੀ ਮੀਟਿੰਗ ਕਹਿ ਸਕਦੇ ਹਾਂ, ਉਹ ਜਿਹੜਾ MOU ਸਾਈਨ ਹੋਇਆ ਸੀ ਉੱਤੇ ਪਹਿਲੀ ਬੈਠਕ ਹੈ ਤੇ ਵੇਖਦੇ ਕੀ ਚਰਚੇ ਹੁੰਦੇ ਆ।
1: ਸੋ ਬਿਲਕੁਲ ਜੀ, ਨਾਲ ਦਿਆਂ ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖਣਾ ਹੈ, ਤੁਸੀਂ ਘਰ ਦੀਆਂ ਜਾਂ ਕਮਰਸ਼ੀਅਲ ਯੂਨਿਟ ਦੀਆਂ ਛੱਤਾਂ ਚੇਂਜ ਕਰਵਾਉਣੀਆਂ ਜਾਂ ਰਿਪੇਅਰ ਕਰਵਾਉਣੀਆਂ ਤਾਂ ਤੁਸੀਂ ਆਲ ਵੇ ਰੂਫਰਸ ਦੇ ਨਾਲ ਗੱਲਬਾਤ ਕਰ ਸਕਦੇ ਹੋ, 647-505-0943। ਆਲ ਵੇ ਰੂਫਰਸ ਸ਼ਿੰਗਲ ਰੂਫ ਹੋਵੇ ਜਾਂ ਮੈਟਲ ਰੂਫ ਜਾਂ ਫਲੈਟ ਰੂਫ, 15 ਸਾਲਾਂ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਆਲ ਵੇ ਰੂਫਰਸ ਵਾਲਿਆਂ ਨੂੰ ਵਰਕ ਜਿਹੜੇ ਤੁਹਾਨੂੰ ਇਹ ਕਰਦੇ ਆ ਆਲ ਅਰਾਊਂਡ GTA ਅਤੇ GTA ਦੇ ਆਸ ਪਾਸ ਦੇ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਮੈਲਟਨ, ਬੈਰੀ, ਜਾਰਜ ਟਾਊਨ। ਐਕਟ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ ਇੱਕ ਵਧੀਆ ਕੋਟੇਸ਼ਨ ਦੇ ਲਈ, ਜੇ ਘਰ ਦੀਆਂ ਛੱਤਾਂ ਫਿਕਸ ਕਰਾਉਣੀਆਂ ਜਾਂ ਤੁਸੀਂ ਨਵੀਆਂ ਛੱਤਾਂ ਬਾਰੇ ਸੋਚ ਰਹੇ ਹੋ ਤਾਂ ਆਲ ਵੇ ਰੂਫਰ 647-505-0943। ਆਲਵੇ ਰੂਫਰਸ ਤੇ ਇੱਕ ਮੈਸੇਜ ਲੈ ਲਈਏ ਲਵਾਨਾ ਵੈਲਨੈਸ ਸਪਾ ਵਾਲਿਆਂ ਦਾ।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ ਬਿਲਕੁਲ ਜੀ, 905-673-3337, 905-673-3337 'ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਪ੍ਰੋਗਰਾਮ ਦੇ ਇਸ ਹਿੱਸੇ 'ਚ। ਨਾਲ ਦੀ ਨਾਲ ਤੁਹਾਨੂੰ ਨਾਨਕ ਰੈਨੋਵੇਸ਼ਨ ਦਾ ਇੱਕ ਵਾਰ ਫਿਰ ਨੰਬਰ ਦੇ ਦਈਏ। ਨਾਨਕ ਰੈਨੋਵੇਸ਼ਨ, ਬੇਸਮੈਂਟ ਬਣਾਉਣੀ ਹੈ, ਡਰਾਈਵੇ ਬਣਾਉਣਾ ਜਾਂ ਘਰ ਦਾ ਬਣਾਉਣਾ, ਪੈਟੀਓ, ਅਤੇ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਹੈ ਅਤੇ ਪੰਜਾਬੀ ਲਰਨ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। ਵਧੀਆ ਕੋਟੇਸ਼ਨ ਦੇ ਲਈ, ਬਹੁਤ ਸਾਰੀ ਸੇਵਿੰਗ ਦੇ ਲਈ 416-902-9993, 416-902-9293, ਨਾਨਕ ਰੈਨੋਵੇਸ਼ਨ। ਸੋ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਅਤੇ ਇੱਕ ਕਾਲਸ ਬਹੁਤ ਸਾਰੀਆਂ ਆ ਗਈਆਂ। ਆਪਾਂ ਰਮੇਸ਼ ਜੀ ਤੋਂ ਆਗਿਆ ਲੈਂਦੇ ਹਾਂ ਕਿ ਆਪਾਂ ਕਾਲ ਨੂੰ ਓਨਰ ਕਰੀਏ, ਇੱਕ ਖਬਰ ਤੋਂ ਬਾਅਦ ਆਪਾਂ ਕਾਲਸ ਨੂੰ ਓਨਰ ਕਰਾਂਗੇ। ਸੋ ਇੱਕ ਖਬਰ ਨਾਲ ਰਾਬਤਾ ਕਰ ਲਈਏ। ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਹੋਰ ਸਖਤੀ ਕਰਨ ਦੇ ਰੋਹ ਦੇ ਵਿੱਚ ਆ ਹੁਣ ਜੀ, ਐਕਸ਼ਨ ਦੇ ਵਿੱਚ ਆਈ ਸਰਕਾਰ।
0: ਸੰਤ ਸਾਹਿਬ, ਜਿਹੜਾ ਨਸ਼ਿਆਂ ਦੇ ਖਿਲਾਫ ਪੰਜਾਬ ਦੀ ਸਰਕਾਰ ਦਾ ਐਕਸ਼ਨ ਹੈ, ਐਕਸ਼ਨ ਤੇ ਹੈਗਾ, ਇਸ ਵਿੱਚ ਕੋਈ ਸ਼ੱਕ ਨਹੀਂ। ਪਿਛਲੇ ਲਗਭਗ ਡੇਢ ਕੁ ਸਾਲ ਤੋਂ ਪੰਜਾਬ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਬੜੇ ਵੱਡੇ ਪੱਧਰ ਤੇ ਰੌਲਾ ਰੱਪਾ ਵੀ ਪਾਇਆ, ਕੁਝ ਕਾਰਵਾਈਆਂ ਵੀ ਕੀਤੀਆਂ, ਨਸ਼ੇ ਦੀ ਖੇਪ ਵੀ ਫੜੀ ਗਈ, ਕੁਛ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਈ, ਕਈਆਂ ਦੇ ਘਰਾਂ ਦੇ ਬੁਲਡੋਜ਼ਰ ਚੱਲਿਆ। ਇਹ ਇੱਕ ਸੱਚ ਹੈ, ਪਰੰਤੂ ਦੂਜਾ ਸੱਚ ਜਿਹੜਾ ਬਿਲਕੁਲ ਨਾਲ ਨਾਲ ਹੈ, ਨਸ਼ੇ ਦਾ ਧੰਦਾ ਅੱਜ ਵੀ ਚੱਲਦਾ ਹੈ, ਨੌਜਵਾਨ ਸੇਵਨ ਕਰਦੇ ਆ, ਨੌਜਵਾਨ ਨਸ਼ਾ ਖਾ ਕੇ ਮਰ ਵੀ ਰਹੇ ਹੈ। ਇਹ ਸਰਕਾਰ ਦੇ ਉਸ ਇਰਾਦੇ ਨੂੰ ਆਪਣੇ ਆਪ 'ਚ ਸ਼ੱਕੀ ਬਣਾ ਦਿੰਦਾ ਹੈ, ਕਿਉਂਕਿ ਜਦੋਂ ਅਸੀਂ ਪਿਛਲੀਆਂ ਸਰਕਾਰਾਂ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਕਹਿੰਦੀ ਸੀ ਕਿ ਸਿਆਸੀ ਤੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਸ਼ਾ ਵਿਕ ਨਹੀਂ ਸਕਦਾ, ਅਸੀਂ ਪੱਤਰਕਾਰ ਤੇ ਅੱਜ ਵੀ ਕਹਿੰਦੇ ਹਾਂ। ਪਰੰਤੂ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਸੀ, ਜਦੋਂ ਵੋਟਾਂ ਮੰਗਿਆ ਕਰਦੀ ਸੀ ਸਰਕਾਰ ਬਣਾਉਣ ਲਈ, ਉਦੋਂ ਇਹ ਗੱਲ ਠੋਕ ਵਜਾ ਕੇ ਕਹਿੰਦੀ ਸੀ। ਹੁਣ ਉਹ ਬਣ ਗਈ ਸਰਕਾਰ, ਉਹ ਕਹਿੰਦੇ ਜੀ ਅਸੀਂ ਯਤਨ ਕਰ ਰਹੇ ਹਾਂ, ਸਾਡੇ ਯਤਨਾਂ ਨੂੰ ਕਾਫੀ ਬੂਰ ਪਿਆ। ਪਰੰਤੂ ਅਸੀਂ ਪੱਤਰਕਾਰ ਅੱਜ ਵੀ ਉਸ ਗੱਲ ਤੇ ਸਟੈਂਡ ਕਰਦੇ ਹਾਂ ਕਿ ਜਿਹੜਾ ਨਸ਼ਾ ਅੱਜ ਵਿਕ ਰਿਹਾ ਆ ਉਹ ਸਿਆਸੀ ਤੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਵਿਕ ਸਕਦਾ, ਭਾਵ ਕਿ ਜੇ ਵਿਕ ਰਿਹਾ ਉਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੀ ਹੈ। ਹੁਣ ਜਿਹੜਾ ਤੁਸੀਂ ਯਤਨਾਂ ਦਾ ਜ਼ਿਕਰ ਕੀਤਾ, ਦੇਖੋ ਯਤਨਾਂ ਦੇ ਵਿੱਚ ਤੇ ਮੀਟਿੰਗਾਂ ਨੇ, ਯਤਨਾਂ ਦੇ ਵਿੱਚ ਵੱਡੇ ਵੱਡੇ ਇਕੱਠ ਹੈ, ਕਦੇ ਕੋਈ ਮੁਹਿੰਮ ਆ ਗਈ, ਕਦੇ ਕੋਈ ਮੁਹਿੰਮ ਆ ਗਈ। ਮੈਂ ਬੀਤੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ ਕਿ ਜਿੰਨਾ ਚਿਰ ਗਰਾਊਂਡ ਪੱਧਰ ਤੇ ਉਹ ਤਸਵੀਰਾਂ ਨਜ਼ਰ ਨਹੀਂ ਆਉਣਗੀਆਂ, ਜਦੋਂ ਕਿਸੇ ਪਿੰਡਾਂ 'ਚੋਂ ਹਵਾ ਦੇ ਚੰਗੇ ਠੰਡੇ ਬੁੱਲੇ ਆਉਣ, ਪਤਾ ਲੱਗੇ ਕਿ ਵਾਕਈ ਨੌਜਵਾਨ ਨਸ਼ਾ ਨਹੀਂ ਕਰਦੇ, ਕੋਈ ਇੱਦਾਂ ਦੇ ਕਾਰੋਬਾਰ ਵਾਲੀ ਗੱਲ ਦੀ ਖਬਰਾਂ ਕੰਨਾਂ 'ਚ ਨਾ ਪੈਣ, ਉਹ ਤੇ ਅਸੀਂ ਇਸ ਪੰਜਾਬ ਤੇ ਰਹਿਣ ਵਾਲੇ ਹਾਂ, ਸਾਨੂੰ ਗਰਾਊਂਡ ਪੱਧਰ ਦੀ ਸੱਚਾਈ ਦਾ ਪਤਾ ਹੈ। ਤੁਸੀਂ ਪੰਜਾਬ ਦੇ ਕਿਸੇ ਹਿੱਸੇ 'ਚ ਅੱਜ ਵੀ ਟੈਲੀਫੋਨ ਦੀ ਘੰਟੀ ਖੜਕਾ ਕੇ ਪੁੱਛ ਲਓ ਕਿ ਭਾਈ ਤੁਹਾਡੇ ਖੇਤਰ 'ਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ, ਤੁਹਾਡੇ ਖੇਤਰ 'ਚ ਲੋਕ ਨਸ਼ਾ ਸੇਵਨ ਕਰਦੇ ਕਿ ਨਹੀਂ ਕਰਦੇ। ਉਹ ਕਹਿਣਗੇ ਯੈਸ ਕਰਦੇ ਹੈ। ਫਿਰ ਗਰਾਊਂਡ ਪੱਧਰ ਦੀ ਉਹ ਤਸਵੀਰ ਨਹੀਂ ਹੈ ਕਿ ਉਵੇਂ ਜਿਹੜੇ ਤੁਸੀਂ ਯਤਨਾਂ ਦਾ ਗੱਲ ਕਹੀ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀ ਉੱਚ ਪੱਧਰੀ ਮੀਟਿੰਗ ਲਈ ਹੈ ਪੁਲਿਸ ਅਫਸਰਾਂ ਦੀ, ਔਰ ਉਹਦੇ ਵਿੱਚ ਉਹਨਾਂ ਦੇ ਕੁਝ ਕੈਬਨਿਟ ਮੰਤਰੀ ਵੀ ਹਾਜ਼ਰ ਸੀਗੇ, ਔਰ ਉਸ ਮੀਟਿੰਗ 'ਚ ਫਿਰ ਇੱਕ ਵਾਰ ਸਖ਼ਤ ਹਦਾਇਤਾਂ ਦਿੱਤੀਆਂ ਕਿ ਭਾਈ ਨਸ਼ੇ ਦੇ ਖਿਲਾਫ਼ ਸਖ਼ਤੀ ਕਰੋ। ਹੁਣ ਇਹ ਸਖ਼ਤੀ ਵਾਕਿਆ ਹੀ ਸਖ਼ਤੀ ਹੈ ਜਾਂ ਕੇਵਲ ਤੇ ਕੇਵਲ ਇੱਕ ਬਿਆਨਬਾਜ਼ੀ ਵਾਲੀ ਸਖ਼ਤੀ ਹੈ, ਇਹ ਆਉਂਦੇ ਦਿਨਾਂ 'ਚ ਪਤਾ ਲੱਗੇ।
1: ਜੀ ਬਹੁਤ ਸ਼ੁਕਰੀਆ ਰਮੇਸ਼ ਜੀ। ਸੋ ਆਪਾਂ ਕਾਲਜ ਦੇ ਵੱਲ ਚੱਲੀਏ, ਬਹੁਤ ਸਾਰੀਆਂ ਕਾਲਜ ਨੇ, ਉਹਨੇ ਬਹੁਤ ਸਾਰੇ ਸਵਾਲ ਨੇ ਸਰੋਤਿਆਂ ਦੇ। ਜੀ ਰਮੇਸ਼ ਜੀ, ਆਪਾਂ ਚੱਲੀਏ ਕਾਲਜ ਦੇ ਵੱਲ ਜੀ, ਜੇ ਤੁਹਾਡੀ ਅੱਗੇ
0: ਜੀ ਸੰਤ ਸਾਹਿਬ ਜੀ
1: ਜੀ ਨੈਕਸਟ ਕਾਲ ਵੱਲ ਚੱਲੀਏ ਜੀ। ਗੁਰਭੇਜ ਸਿੰਘ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ।
4: ਮੇਰੀ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਪਹਿਲੀ ਵਾਰੀ ਕਾਲ ਕਰ ਰਿਹਾ ਜੀ ਆਪ ਜੀ ਨੂੰ, ਤੇ ਮੇਰਾ ਸਵਾਲ ਹੈ ਕਿ ਸੀਐਮ ਭਗਵੰਤ ਮਾਨ ਕਾਦੀਆਂ ਹਲਕੇ ਦੇ ਵਿੱਚ ਅਕਾਲੀ ਦਲ ਤੋਂ ਹਟੇ ਜਿਹੜਾ ਆਗੂ ਆ ਗੁਰਇਕਬਾਲ ਸਿੰਘ ਮਾਲ ਨੂੰ ਉਹਨੇ ਆਪਣੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਕੀਤਾ ਆ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ। ਹੁਣ ਉਹਦੇ ਨਾਲ ਜਿਹੜਾ ਜਗਰੂਪ ਸਿੰਘ ਸੇਖਵਾਂ ਸੀਗਾ ਕਾਦੀਆਂ ਹਲਕੇ ਤੋਂ, ਜਿਹੜੇ ਕਿ ਪਿੱਛੋਂ ਅਕਾਲੀ ਦਲ ਸੀਗੇ, ਉਹਦੀ ਕੀ ਟਿਕਟ ਦਾ ਬਣੇਗਾ? ਉਹਨੇ ਇਹ ਵੀ ਕਹਿ ਦਿੱਤਾ ਕਿ ਗੁਰਇਕਬਾਲ ਸਿੰਘ ਮਾਲ ਅੱਜ ਤੋਂ ਮੰਤਰੀਆਂ ਵਾਂਗ ਉਹਦੀ ਚੱਲੇਗੀ। ਇਹਦੇ ਨਾਲ ਜਗਰੂਪ ਸਿੰਘ ਸੇਖਵਾਂ ਤੇ ਮਾਲ ਦੇ ਵਿਚਕਾਰ ਕੋਈ ਤਕਰਾਰਬਾਜ਼ੀ ਆਏਗੀ ਜਾਂ ਸ਼ੀਟ ਫਿਰ ਜਗਰੂਪ ਸਿੰਘ ਸੇਖਵਾਂ ਦੀ ਗਈ, ਕਿਉਂਕਿ ਉਹ ਪਿੱਛੋਂ ਉਹਨਾਂ ਦਾ ਪਰਿਵਾਰ ਉਜਾਗਰ ਸਿੰਘ ਸੇਖਵਾਂ ਤੇ ਸੇਵਾ ਸਿੰਘ ਸੇਖਵਾਂ ਪਿੱਛੋਂ ਅਕਾਲੀ ਦਲ ਸੀਗੇ, ਬਟ ਇਹ ਜਗਰੂਪ ਸਿੰਘ ਸੇਖਵਾਂ ਆਮ ਆਦਮੀ ਪਾਰਟੀ 'ਚ ਹੋ ਗਿਆ ਸੀਗਾ, ਇੱਕ ਤਾਂ ਇਹ ਸਵਾਲ। ਦੂਸਰਾ, ਹੁਣ ਅਕਾਲੀ ਦਲ ਪਾਰਟੀ ਜਿਹੜੀ ਆ ਇਹਦੇ ਨਾਲ ਨੁਕਸਾਨਦੇਹ ਵਿੱਚ ਆ, ਇੱਕ ਉਹਨਾਂ ਦਾ ਜਿਹੜਾ ਆਗੂ ਨਿਕਲ ਗਿਆ ਮਾਲ, ਔਰ ਤੀਸਰਾ ਜਿਹੜਾ ਮਾਲ ਆ ਇਹ ਇਹਨਾਂ ਨੂੰ ਅੰਮ੍ਰਿਤਸਰੀ ਵੱਜਦੇ ਨੇ ਆਪਣੇ ਏਰੀਏ ਦੇ ਵਿੱਚ, ਔਰ ਇੱਕ ਬਦਮਾਸ਼ਾਂ ਦੇ ਨਾਮ ਦੇ ਨਾਲ ਇਹਨਾਂ ਨੂੰ ਨਵਾਜਿਆ ਜਾਂਦਾ ਆ। ਸੋ ਮਤਲਬ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸੇ ਵੀ ਬੰਦੇ ਦਾ ਬੈਕਗਰਾਉਂਡ ਨਹੀਂ ਚੈੱਕ ਕਰਦੇ, ਸੋ ਇੱਦਾਂ ਹੀ ਆਪਣੀ ਜਿਹੜੀ ਪਾਰਟੀ ਦੇ ਵਿੱਚ ਲਈ ਜਾ ਰਹੇ, ਔਰ ਕਿੰਨਿਆਂ ਕੁ ਨੂੰ ਕੱਢਣਗੇ, ਕਿੰਨਿਆਂ ਕੁ ਨੂੰ ਆਪਣੇ 'ਚ ਵਾੜਨਗੇ। ਥੈਂਕ ਯੂ ਰਮੇਸ਼ ਜੀ, ਇਹਦੇ ਬਾਰੇ ਵਿਚਾਰ ਦਿਓ ਜੀ।
1: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਜਦੋਂ 2022 'ਚ ਵੋਟਾਂ ਪਈਆਂ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਰ ਇਕਬਾਲ ਸਿੰਘ ਮਾਲ ਜਿਹਦਾ ਜ਼ਿਕਰ ਕੀਤਾ, ਇਹਨੇ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜੀ ਸੀ, ਔਰ ਇਹਨਾਂ ਵਾਲੇ ਪਾਸਿਓਂ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਜਗਰੂਪ ਸਿੰਘ ਸੇਖਵਾਂ ਨੇ ਚੋਣ ਲੜੀ ਸੀ। ਆਮ ਆਦਮੀ ਪਾਰਟੀ ਦੀ ਉਸ ਖੇਤਰ 'ਚ ਸਥਿਤੀ ਇਹ ਰਹੀ ਸੀ ਕਿ ਉਹ ਤੀਜੇ ਨੰਬਰ 'ਤੇ ਆਈ ਸੀ, ਪਹਿਲੇ ਨੰਬਰ 'ਤੇ ਪ੍ਰਤਾਪ ਸਿੰਘ ਬਾਜਵੇ ਨੇ ਚੋਣ ਜਿੱਤ ਲਈ ਸੀ। ਵੋਟਾਂ ਦਾ ਤਾਂ ਨਹੀਂ ਮੈਨੂੰ ਯਾਦ, ਪਰੰਤੂ ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਰਹੀ। ਹੁਣ ਗੱਲ ਇਹ ਕਿ ਸਰੋਤਿਓ, ਜਿਹੜਾ ਤੁਸੀਂ ਸਵਾਲ ਪੁੱਛਿਆ ਨਾ, ਇਹ ਸਵਾਲ ਇਕੱਲਾ ਕਾਦੀਆਂ 'ਤੇ ਨਹੀਂ ਲਾਗੂ ਹੁੰਦਾ, ਪੰਜਾਬ 'ਤੇ ਬਹੁਤ ਸਾਰੇ ਖੇਤਰ, ਸਾਰੇ ਨਹੀਂ, ਬਹੁਤ ਸਾਰੇ ਖੇਤਰ ਹੈ ਜਿੱਥੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਦੂਜੀ ਪਾਰਟੀ 'ਚੋਂ ਪੁੱਟ ਕੇ ਲਿਆਂਦਾ ਗਿਆ ਅਤੇ ਲਿਆਂਦਾ ਜਾ ਰਿਹਾ ਹੈ, ਟਿਕਟਾਂ ਵੀ ਦਿੱਤੀਆਂ, ਇਕੱਲਾ ਜਿਤਾਇਆ, ਚੋਣ ਨਹੀਂ ਜਿਤਾਈ, ਭਾਜਪਾ 'ਚੋਂ ਲਿਆਂਦੇ, ਜਲੰਧਰ 'ਚੋਂ ਚੋਣ ਲੜਾਈ, ਜਿਮਨੀ 'ਚੋਂ ਮੰਤਰੀ ਬਣਾਏ, ਉਹ ਕਿਹੜੇ ਚਿਹਰੇ ਤੁਹਾਨੂੰ ਨਹੀਂ ਭੁੱਲੇ ਆ, ਅਕਾਲੀ ਦਲ 'ਚੋਂ ਲੜਾ ਕੇ ਗਿੱਦੜਬਾਹਾ 'ਚ ਲਿਆਂਦੇ ਚੋਣ, ਜਿਮਨੀ 'ਚੋਂ ਲੜਾਈ, ਬੜੇ ਸਾਰੇ ਚਿਹਰੇ ਅਸੀਂ ਇੱਦਾਂ ਦੇ ਇੱਕ ਦੂਜੇ ਨੂੰ ਬਣਾ ਸਕਦੇ, ਚਾਹੇ ਲੋਕ ਸਭਾ, ਚਾਹੇ ਰਾਜ ਸਭਾ, ਚਾਹੇ ਦੂਜੇ ਤੀਜੇ। ਅਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਇਹ ਢੰਗ ਠੀਕ ਨਹੀਂ ਹੈ। ਦੂਜੀਆਂ ਪਾਰਟੀਆਂ 'ਤੇ ਚੱਲਦਾ ਸੀ ਆਮ ਆਦਮੀ ਪਾਰਟੀ, ਮਾਫ ਕਰਨਾ, ਸੱਚੀ ਗੱਲ ਹੈ ਕਿ ਦੂਜੀਆਂ ਪਾਰਟੀਆਂ ਨਾਲੋਂ 4 ਗੁਣਾ ਇਸ ਕੰਮ 'ਚ ਅੱਗੇ ਨਿਕਲ ਗਈ। ਜਿਹੜੀਆਂ ਦੂਜੀ ਪਾਰਟੀਆਂ 'ਤੇ ਸ਼ਬਦੀ ਵਾਰ ਕਰਦੀ, ਉਹਨਾਂ ਦੇ ਬਹੁਤ ਸਾਰੇ ਲੀਡਰ ਪੁੱਟ ਕੇ ਲਿਆਂਦੇ, ਬੀਤੇ ਸਮੇਂ 'ਚ ਟਿਕਟਾਂ ਦਿੱਤੀਆਂ, ਜਿਤਾਇਆ, ਕਿਸੇ ਨੂੰ ਮੰਤਰੀ ਬਣਾਇਆ, ਕਿਸੇ ਨੂੰ ਰਾਜ ਸਭਾ, ਜੋ ਵੀ ਕੀਤਾ, ਲੋਕ ਸਭਾ 'ਚ ਭੇਜਿਆ, ਬਹੁਤ ਕੁਛ ਕੀਤਾ। ਹੁਣ ਆ ਜਿਹੜਾ ਤੁਸੀਂ ਕਾਦੀਆਂ ਦਾ ਜ਼ਿਕਰ ਕੀਤਾ, ਤਾਂ ਬਹੁਤ ਸਿੱਧੀ ਪੱਧਰੀ ਗੱਲ ਹੈ ਕਿ ਉੱਥੇ ਗੁਰ ਇਕਬਾਲ ਮਾਲ ਹੁਣੀ ਅਤੇ ਜਗਰੂਪ ਸਿੰਘ ਸੇਖਵਾਂ ਹੁਣੀ ਆਹਮੋ ਸਾਹਮਣੇ ਹੋ ਗਏ ਆ, ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈਗੀ। ਟਿਕਟ ਕਿਹਨੂੰ ਮਿਲਣੀ ਹੈ? ਦੇਖੋ, ਜੇ ਤਾਂ ਸੱਚਾ ਸ਼ਬਦ ਲਿਖਣਾ, ਉਹ 'ਚ ਕਈਆਂ ਨੂੰ ਲੱਗਣਾ ਕਿ ਪਤਾ ਨਹੀਂ ਝੂਠ ਬੋਲਦਾ, ਸੱਚਾ ਸ਼ਬਦ ਤਾਂ ਇਹੋ ਹੀ ਹੈ ਕਿ ਜਿਹੜਾ ਵੱਧ ਪੈਸੇ ਦੇਜੂਗਾ ਉਹਨੂੰ ਟਿਕਟ ਮਿਲ ਜਾਣੀ ਹੈ, ਕਿਉਂਕਿ ਜੇ ਕਾਬਲੀਅਤ ਪਰਖਣੀ ਹੋਵੇ ਤਾਂ ਕਾਬਲੀਅਤ ਤਾਂ ਭਾਈ ਫਿਰ ਦਰੀਆਂ ਵਿਛਾਉਣ ਵਾਲਿਆਂ ਦੀ ਪਰਖ ਹੋਣੀ ਆ, ਦੂਜੀ ਪਾਰਟੀਆਂ 'ਚੋਂ ਲਿਆਂਦਿਆਂ ਦੀ ਕਾਬਲੀਅਤ ਸਾਨੂੰ ਪਤਾ ਹੈ। ਇੱਕ ਪਾਸੇ ਅਸੀਂ ਅਕਾਲੀ ਦਲ ਨੂੰ ਗਾਲਾਂ ਕੱਢ ਰਹੇ ਹਾਂ, ਦੂਜੇ ਪਾਸੇ ਅਸੀਂ ਅਕਾਲੀ ਦਲ ਦੇ ਲਿਆ ਕੇ ਦਰਪੇਟ ਕਰ ਰਹੇ ਹਾਂ। ਸੋ ਮੈਂ ਦੂਜੀਆਂ ਪਾਰਟੀਆਂ ਦੇ ਤਾਂ ਜਿਸ ਕਰਕੇ ਨਹੀਂ ਕੱਸਦਾ, ਉਹਨਾਂ ਨੇ ਤਾਂ ਬੇੜਾ ਗਰਕ ਕਰ ਦਿੱਤਾ ਜਿੰਨਾ ਕਰਨਾ ਸੀ। ਆਮ ਆਦਮੀ ਪਾਰਟੀ ਤੋਂ ਇੱਕ ਅਮੀਰ ਸੀ, ਇਹ ਉਹ ਤੋਂ ਵੀ 4 ਕਦਮ ਅੱਗੇ ਹੈ। ਇਹ ਸਰੋਤਿਓ ਸਿਲਸਿਲਾ ਮਾੜਾ, ਇਹਦਾ ਵਿਰੋਧ ਕਰਨਾ ਚਾਹੀਦਾ, ਸਾਨੂੰ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰਨਾ ਚਾਹੀਦਾ, ਤੇ ਜਿਹੜੇ ਟਪੂਸੀਆਂ ਮਾਰ ਕੇ ਇੱਧਰੋਂ ਉੱਧਰ ਜਾਂਦੇ ਉਹਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ।
1: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਮੈਸੇਜ ਦੇ ਦਈਏ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹੁਣ ਨਾ ਵਨ ਸਟੋਪ ਸ਼ੋਪ ਖੁੱਲ੍ਹ ਗਿਆ, ਹਾਰਡਵੇਅਰ 'ਤੇ ਤੁਸੀਂ ਇਨਵੈਂਟਰੀ ਲੈਣੀ ਆ, ਮਾਫ ਕਰਨਾ, ਕੰਟਰੈਕਟਰ 'ਤੇ, ਰੈਨੋਵੇਸ਼ਨ ਬਿਲਡਰ 'ਤੇ, ਘਰ ਮਾਲਕਾਂ ਲਈ ਨਾ ਇੱਕ ਬਹੁਤ ਵੱਡੀ ਖੁਸ਼ਖਬਰੀ ਆ। ਤੁਸੀਂ ਬਿਲਡਿੰਗ 'ਤੇ ਰੈਨੋਵੇਸ਼ਨ ਦੀਆਂ ਲੋੜਾਂ ਦੇ ਲਈ ਹੁਣ ਤੁਸੀਂ ਵਧੀਆ ਸਪਲਾਈਜ਼ ਹਾਰਡਵੇਅਰਸ ਲੈਣੇ ਆ ਨਾ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖਣਾ। ਇੱਕੋ ਛੱਤ 'ਤੇ ਤੁਹਾਨੂੰ ਸਾਰਾ ਹੀ ਸਮਾਨ ਮਿਲ ਜਾਣਾ ਆ, ਪਲੰਬਿੰਗ ਸਪਲਾਈ, ਫਿਕਸਰ, HVAC ਜਾਂ ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਟੂਲਸ, ਹਾਰਡਵੇਅਰ, ਬਸ ਤੁਸੀਂ ਡਿਕਸੀ ਐਂਡ ਸਟੀਲ ਦੇ ਇੰਟਰਸੈਕਸ਼ਨ 'ਤੇ ਪਹੁੰਚ ਜਾਣਾ, ਖੁੱਲ੍ਹ ਚੁੱਕਿਆ ਆ ਬਹੁਤ ਵੱਡਾ ਵਨ ਸਟੋਪ ਸ਼ੋਪ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਦੇਖ ਸਕਦੇ ਹੋ, www.bestvaluebuildingsupplies.ca। ਕਿਸੇ ਵੀ ਤੁਸੀਂ ਖਾਸ ਇਲੈਕਟ੍ਰੀਕਲ, ਪਲੰਬਿੰਗ, ਫਲੋਰਿੰਗ ਜਾਂ ਕਿਸੇ ਹੋਰ ਹਾਰਡਵੇਅਰ ਦੇ ਇਨਕੁਆਇਰੀ ਹੈ ਕਿਸੇ ਸਮਾਨ ਦੀ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ .ca 'ਤੇ ਜਾ ਕੇ ਦੇਖ ਸਕਦੇ ਹੋ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈ ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ। ਸੋ 647-961-0585 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਸੋ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। 1845, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
5: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਮੇਰਾ ਸਵਾਲ ਹੈ, 2 ਦਿਨ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਅੰਮ੍ਰਿਤਸਰ ਸਾਹਿਬ ਆਏ ਸੀਗੇ, ਤੇ ਉਹਨਾਂ ਨੇ ਬੜੇ ਪੰਜ ਮੁੱਖ ਐਲਾਨ ਕੀਤੇ ਸੀਗੇ ਸਾਰੇ ਸ਼ਹਿਰ ਦੇ ਵਿੱਚ ਹੋਰਡਿੰਗਸ ਦੇ ਨਾਲ ਭਰਤੇ ਸੀ, ਇੱਕ ਵਿਸ਼ੇਸ਼ ਭਾਈਚਾਰੇ ਵਾਸਤੇ ਵਿਸ਼ੇਸ਼ ਪੈਕੇਜ ਦਿੱਤਾ ਸੀ। ਚਲੋ ਉਹਦੇ ਤਾਂ ਸਾਡਾ ਕੋਈ ਵਿਰੋਧ ਨਹੀਂ, ਦੇਣ ਜਮ ਜਮ ਦੇਣ, ਮੰਦਰ ਬਣਨ, ਉਹ ਵਧੀਆ ਗੱਲ ਏ, ਪਰ ਇਹਦੀ ਟਾਈਮਿੰਗ ਦੇ ਉੱਤੇ ਥੋੜਾ ਜਿਹਾ ਸ਼ੱਕ ਪੈਂਦਾ ਹੈ ਜੀ। ਜੀ ਇਹ ਕੀ ਇਹ ਟਾਈਮਿੰਗ ਸਹੀ ਸੀਗੀ ਇਸ ਟਾਈਮ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਇਹੋ ਜਿਹੇ ਐਲਾਨ ਕਰਨੇ, ਉਧਰੋਂ ਇੱਕ ਦਿਨ ਬਾਅਦ ਇਹਨਾਂ ਦਾ ਜਿਹੜਾ ਟਕਰਾਅ ਚੱਲ ਰਿਹਾ ਅਕਾਲ ਤਖ਼ਤ ਸਾਹਿਬ ਨਾਲ, ਉਧਰੋਂ ਲੁਧਿਆਣੇ ਦੇ ਵਿੱਚ ਪ੍ਰਵਾਸੀਆਂ ਦਾ ਸ਼ਕਤੀ ਪ੍ਰਦਰਸ਼ਨ ਹਥਿਆਰਾਂ ਨਾਲ ਕਰਨਾ, ਕੋਈ ਉਹਨਾਂ ਤੇ ਕਾਰਵਾਈ ਨਹੀਂ ਕਰਨੀ, ਉਧਰੋਂ ਆਪਣਾ ਇੱਕ ਸਿੱਖ ਨੌਜਵਾਨ ਬੱਚਾ ਮਾਰ ਦੇਣਾ ਕਿਰਚਾ ਮਾਰ ਮਾਰ ਕੇ ਪ੍ਰਵਾਸੀਆਂ ਵੱਲੋਂ, ਇਹ ਇਹ ਮਤਲਬ ਸਾਨੂੰ ਕੋਈ ਵਿਰੋਧ ਨਹੀਂ ਜੀ ਕਿਸੇ ਭਾਈਚਾਰੇ ਵਾਸਤੇ, ਉਹ ਸਾਡੇ ਵਾਸਤੇ ਵੀ ਕਰਨ, ਸਾਰਿਆਂ ਵਾਸਤੇ ਕਰਨ, ਇਹ ਕੋਈ ਵਿਰੋਧ ਨਹੀਂ, ਪਰ ਕੀ ਇਹ ਟਾਈਮਿੰਗ ਸਹੀ ਹੈ, ਕੀ ਇਹ ਕਿਸੇ ਸਾਡੇ ਭਾਈ ਜਿਹੜਾ ਪੰਜਾਬ ਦਾ ਹਿੰਦੂ ਸਿੱਖ ਭਾਈਚਾਰਾ ਹੈ ਉਹਦੇ ਚ ਕੋਈ ਟਕਰਾਅ ਦੀ ਸਥਿਤੀ ਤੇ ਨਹੀਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਾਂ ਉਹ ਸਿਸੋਦੀਆ ਵਾਲਾ ਜਿਹੜਾ ਬਿਆਨ ਦਾ ਸ਼ਾਮ ਦਾਮ ਦੰਡ ਭੇਡ ਲੜਾਈ ਝਗੜਾ ਕਤਲ ਇਹ ਕਿਤੇ ਉਹਦੇ ਤੇ ਪਹਿਰਾ ਤੇ ਨਹੀਂ ਦੇ ਰਹੇ, ਇਹ ਥੋੜੀ ਜਿਹੀ ਸ਼ੰਕਾ ਹੈ ਜੀ, ਇਹਦੇ ਬਾਰੇ ਆਪਣੀ ਜ਼ਰੂਰ ਟਿੱਪਣੀ ਕਰਿਓ। ਥੈਂਕ ਯੂ ਜੀ,
1: ਬਹੁਤ ਸ਼ੁਕਰੀਆ ਜੀ, ਔਰ ਬਹੁਤ ਆਈ ਥਿੰਕ ਵਾਜਬ ਸਵਾਲ ਇਹਨਾਂ ਦਾ। ਜੀਰਮੀ ਜੀ
0: ਦੇਖੋ ਗੱਲ ਇਹ ਆ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਕਿਸੇ ਧਰਮ ਦਾ ਨਾ ਤੁਸੀਂ ਵਿਰੋਧੀ ਹੋ, ਨਾ ਮੈਂ ਵਿਰੋਧੀ ਹਾਂ, ਨਾ ਸਾਡੇ ਬਹੁਤ ਸਾਰੇ ਸਰੋਤੇ ਵਿਰੋਧੀ ਹੈ, ਨਾ ਹੋਣਾ ਚਾਹੀਦਾ। ਪਰੰਤੂ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਲੱਗੇ ਹਾਂ ਉਹ ਹੈ ਇੱਕ ਖਿੱਤੇ ਦੀ ਗੱਲ, ਜਿਸ ਖਿੱਤੇ ਦਾ ਨਾਂ ਪੰਜਾਬ ਹੈ, ਤੇ ਜਦੋਂ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਨੀ ਹੈ ਕਿ ਪੰਜਾਬ ਸੁਖੀ ਕਿਵੇਂ ਰਹੇਗਾ, ਹੱਸਦਾ ਵਸਦਾ ਕਿਵੇਂ ਰਹੇਗਾ, ਤੇ ਫਿਰ ਟਿੱਪਣੀ ਕਰਨੀ ਜਿਹੜੀ ਪੈਣੀ ਹੈ ਤੇ ਸੱਚੀ ਕਰਨੀ ਪੈਣੀ ਹੈ, ਉਹ ਚਾਹੇ ਕਿਸੇ ਨੂੰ ਚੁੱਭੇ। ਮੈਂ ਇੱਥੋਂ ਸ਼ੁਰੂ ਕਰ ਦਿੰਦਾ ਕਿ ਤੁਸੀਂ ਕਿਹਾ ਇਤਰਾਜ਼ ਕੋਈ ਨਹੀਂ, ਮੈਨੂੰ ਤੇ ਇਤਰਾਜ਼ ਹੈ ਵੀ ਜਿਹੜੇ ਇਹ ਸਿਆਸੀ ਲੋਕ ਦਿੱਲੀ ਤੋਂ ਆਵੇ, ਚਾਹੇ ਉਹ ਪੰਜਾਬ ਚੋਂ ਹੀ ਆਵੇ, ਚਾਹੇ ਰਾਜਸਥਾਨ ਚੋਂ ਆਏ, ਚਾਹੇ ਜੰਮੂ ਕਸ਼ਮੀਰ ਵਾਲੇ ਪਾਸਿਓਂ ਆ ਜਾਏ, ਜਿਹੜਾ ਆ ਕੇ ਸਰਕਾਰ ਦੇ ਪੈਸੇ ਦੇ ਨਾਲ ਮੰਦਰਾਂ ਦਾ ਐਲਾਨ ਕਰੇਗਾ, ਮਸਜਿਦਾਂ ਦਾ ਐਲਾਨ ਕਰੇਗਾ, ਗੁਰਦੁਆਰਿਆਂ ਦਾ ਐਲਾਨ ਕਰੇਗਾ, ਮੈਂ ਨਿੱਜੀ ਤੌਰ ਤੇ ਵਿਰੋਧੀ ਹਾਂ। ਮੈਨੂੰ ਲੱਗਦਾ ਕਿ ਇਹ ਕੰਮ ਸਰਕਾਰ ਦਾ ਹੈ ਹੀ ਨਹੀਂ, ਨਾ ਕਿਸੇ ਧਰਮ ਨੇ ਮੰਗ ਕੀਤੀ ਕਿ ਸਾਡੇ ਮੰਦਰ ਨੂੰ ਤੁਸੀਂ ਇੱਕ ਨਿਰਮਾਣ ਕਰਕੇ ਦਿਓ, ਸਾਡੇ ਗੁਰਦੁਆਰੇ ਦਾ ਨਿਰਮਾਣ ਕਰਕੇ ਦਿਓ। ਉਹ ਤੇ ਇਹੀ ਕਹਿੰਦੇ ਕਿ ਰੱਬ ਦੇ ਵਾਸਤੇ ਸਾਡੇ ਢਾਓ ਨਾ, ਅਸੀਂ ਬਣਾ ਆਪੇ ਹੀ ਲਾਵਾਂਗੇ। ਘੱਟੋ ਘੱਟ ਤੁਸੀਂ ਉਹ ਚ ਦਖਲ ਅੰਦਾਜ਼ੀ ਨਾ ਕਰੋ, ਘੱਟੋ ਘੱਟ ਤੁਸੀਂ ਉਹਦੇ ਵਿੱਚ ਆ ਕੇ ਆਪਣੀਆਂ ਹਦਾਇਤਾਂ ਨਾ ਜਾਰੀ ਕਰੋ। ਸੋ ਇਸ ਕਰਕੇ ਮੈਂ ਤੇ ਨਿੱਜੀ ਤੌਰ ਤੇ ਸਮਝਦਾ ਕਿ ਇਹ ਸਰਕਾਰ ਦਾ ਐਲਾਨ ਜਿਹੜਾ ਇੱਕ ਵਿਸ਼ੇਸ਼ ਭਾਈਚਾਰੇ ਨੂੰ ਖੁਸ਼ ਕਰਕੇ ਵੋਟਾਂ ਬਟੋਰਨ ਦਾ ਐਲਾਨ ਹੈ, ਬੜਾ ਸਿੱਧਾ ਪੱਧਰਾ। 1 ਅਗਸਤ, ਹੁਣ ਤੇ ਚਲੋ ਜੁਲਾਈ ਆਉਣਾ, 1 ਅਗਸਤ ਤੋਂ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਆ, ਕੇਜਰੀਵਾਲ ਸਾਹਿਬ ਨੇ ਕਿਹਾ ਹਮਾਰੇ ਰਾਮ, ਇੱਕ ਨਾਟਕ ਹੈ ਜਿਹਦੀ ਪੇਸ਼ਕਾਰੀ ਹੋਵੇਗੀ, ਇਤਰਾਜ਼ ਫਿਰ ਕੋਈ ਨਹੀਂ। ਪਰੰਤੂ ਸਰਕਾਰ ਦੀ ਡਿਊਟੀ ਥੋੜਾ ਹੈ ਕਿ ਉਹ ਧਾਰਮਿਕ ਨਾਟਕ ਕਲੀ ਕਲੀ ਖੜਾਵੇ। ਇੱਥੇ ਤੇ ਬਹੁਤ ਸਾਰੇ ਲੋਕ ਹੈ, ਮਾਫ ਕਰਨਾ, ਇਹ ਠੀਕ ਹੈ ਕਿਸੇ ਨੂੰ 1000 ਦਾ ਲਾਰਾ, ਕਿਸੇ ਨੂੰ 1000 ਦਾ ਲਾਰਾ, ਕਿਸੇ ਨੂੰ 1500 ਰੁਪਏ ਪੈਨਸ਼ਨ ਹੈ, ਲੋਕਾਂ ਨੂੰ ਚੋਗੇ ਲਾ ਦਿੱਤੇ, ਰੁਜ਼ਗਾਰ ਦਾ ਗੱਲ ਕਰੋ ਤੇ ਤੁਸੀਂ ਜਿਹੜਾ ਸਾਰੇ 1000 ਦਾ ਹੈ, ਫਿਰ ਫਲਾਨੀ ਮੰਦਿਰ ਦੇ ਲਈ 80 ਕਰੋੜ, ਨਵੀਨੀਕਰਨ ਦੇ ਲਈ ਫਲਾਨ। ਮੈਨੂੰ, ਮੈਂ ਫਿਰ ਕਹਾਂ ਕਿ ਮੈਨੂੰ ਇਤਰਾਜ਼ ਕਲਾ ਮੰਦਿਰ ਤੇ ਨਹੀਂ ਹੈ, ਜੇ ਇਹ ਐਲਾਨ ਕਿਸੇ ਗੁਰਦੁਆਰੇ ਜਾਂ ਮਸਜਿਦ ਲਈ ਕੀਤਾ ਹੁੰਦਾ, ਮੈਂ ਫਿਰ ਵੀ ਇਹੀ ਟਿੱਪਣੀ ਕਰਨੀ ਸੀ ਕਿ ਕੇਜਰੀਵਾਲ ਸਾਹਿਬ, ਤੁਸੀਂ ਪੰਜਾਬ ਦੇ ਪੈਸੇ ਤੇ ਆ ਕੇ ਵੋਟਾਂ ਬਟੋਰਦੇ ਹੋ ਧਰਮ ਦੀ ਰਾਜਨੀਤੀ ਕਰਕੇ, ਔਰ ਦੂਜਾ ਸਰੋਤ ਜਿਹੜਾ ਤੁਸੀਂ ਜ਼ਿਕਰ ਕੀਤਾ, ਵਾਕਿਆ ਹੀ ਪੰਜਾਬ ਦੇ ਵਿੱਚ ਇਹ ਚੀਜ਼ ਇਸ ਵੇਲੇ ਵੱਧ ਫੁੱਲ ਰਹੀ ਹੈ। ਮੈਂ ਕਿਸੇ ਪਾਰਟੀ ਤੇ ਦੋਸ਼ ਨਹੀਂ ਲਾਵਾਂਗਾ, ਪਰੰਤੂ ਚੀਜ਼ ਕੀ ਵੱਧ ਫੁੱਲ ਰਹੀ ਮੈਂ ਉਹ ਜ਼ਰੂਰ ਕੰਨਾਂ ਚ ਪਾਵਾਂਗਾ। ਪੰਜਾਬ ਦੇ ਇੱਕ ਭਾਈਚਾਰੇ ਨੂੰ ਜਿਸ ਦਾ ਨਾਮ ਹਿੰਦੂ ਭਾਈਚਾਰਾ ਹੈ, ਉਹਨਾਂ ਨੂੰ ਡਰਾਇਆ ਜਾ ਰਿਹਾ ਕਿ ਪੰਜਾਬ ਸੁਰੱਖਿਅਤ ਨਹੀਂ ਹੈ, ਤੇ ਸੁਰੱਖਿਅਤ ਕੀ ਨਹੀਂ ਹੈ, ਕਿਉਂਕਿ ਸੁਰੱਖਿਅਤ ਕਿ ਨਹੀਂ ਹੈ ਤੇ ਭਾਵ ਹੈ ਕਿ ਮੌਕੇ ਦੀ ਸਰਕਾਰ ਨਾਲ ਕਮੀ ਹੈ, ਪਿਛਲੀਆਂ ਸਰਕਾਰਾਂ ਨਾਲ ਕਮੀ ਹੈ, ਤੇ ਸਾਨੂੰ ਵੋਟ ਪਾਓ, ਅਸੀਂ ਇੱਕ ਬਦਲ ਹਾਂ ਪੰਜਾਬ ਦਾ। ਇੱਕ ਵਿਸ਼ੇਸ਼ ਭਾਈਚਾਰੇ ਨੂੰ ਡਰਾ ਕੇ ਉਹ ਵੋਟਾਂ ਦੂਜੇ ਪਾਸੇ ਤੋਂ ਹਟਾ ਕੇ ਆਪਣੇ ਪਾਲੇ ਪਾਸੇ ਖੜਨ ਦਾ ਵੀ ਯਤਨ ਹੈਗਾ। ਸੋ ਬਹੁਤ ਕੁਛ ਚੱਲ ਰਿਹਾ, ਅਲਰਟ ਰਹੀਏ, ਸਮਝੀਏ, ਡਟ ਕੇ ਉਹ ਚੀਜ਼ਾਂ ਦਾ ਵਿਰੋਧ ਕਰੀਏ ਜਿਹੜੀਆਂ ਚੀਜ਼ਾਂ ਸਮਾਜ ਪੱਖੀ ਨਾ ਹੋ ਕੇ ਇਹਨਾਂ ਦੀ ਸਿਆਸਤ ਪੱਖੀ ਹੈ। ਐਵੇਂ ਅਸੀਂ ਨਾ ਵਿੱਚ ਅੜੀਏ ਕਿ ਨਾ ਜੀ ਆਹ ਕਹਿਤਾ ਸ਼ਾਇਦ ਸਾਨੂੰ ਦੂਜਾ ਧਰਮ ਵਾਲਾ ਮਾੜਾ ਕਹੇਗਾ। ਮੈਨੂੰ ਲੱਗਦਾ ਕਿ ਹਲਕੀ ਫੁਲਕੀ ਟਿੱਪਣੀ ਕਰਨ ਦਾ ਵੇਲਾ ਆ ਚੁੱਕਾ ਹੈ
1: ਜੀ। ਬਿਲਕੁਲ, ਮੈਨੂੰ ਲੱਗਦਾ ਕਿ ਸਰਕਾਰਾਂ ਦਾ ਕੰਮ ਨਹੀਂ ਹੈ ਕਿ ਤੁਹਾਨੂੰ ਬੱਸਾਂ ਦੇ ਕੇ ਤੀਰਥ ਸਨਾਨਾਂ 'ਤੇ ਭੇਜਣਾ ਜਾਂ ਮੰਦਰਾਂ ਨੂੰ ਮੰਦਰਾਂ ਦੇ ਉੱਪਰ ਕੋਈ ਕਿੰਤੂ ਪਰੰਤੂ ਕਰਨਾ ਜਾਂ ਮੰਦਰਾਂ ਦੇ ਉੱਪਰ ਉਹਨਾਂ ਦੀਆਂ ਉਸਾਰੀਆਂ ਕਰਵਾਉਣੀਆਂ। ਉਹਨਾਂ ਦਾ ਕੰਮ ਆ ਐਜੂਕੇਸ਼ਨ ਸਿਸਟਮ ਵੱਲ, ਚਾਹੇ ਕੋਈ ਕਿਸੇ ਵੀ ਧਰਮ ਦੀ ਉਹ ਕਰ ਰਿਹਾ, ਤਾਂ ਮੈਨੂੰ ਲੱਗਦਾ ਕਿ ਇਹ ਵੋਟਾਂ ਦਾ ਇਹ ਨਵਾਂ ਇੱਕ ਸ਼ੜਯੰਤਰ ਹੈ, ਲੋਕਾਂ ਨੂੰ ਸਮਝਣਾ ਚਾਹੀਦਾ ਆ। ਸੋ 905-673-3397 ਅਮਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
6: ਜਿਹਦੇ ਪਿੱਛੇ ਪੈ ਜਾਂਦਾ ਹੈ ਨਾ, ਇਹ ਉਹਨੂੰ ਢਾ ਕੇ ਸਾਹ ਲੈਂਦਾ ਆ, ਕਿੰਨੇ ਨੇ ਆਪਣੇ ਰਸ਼ੀਆ ਦੇਖ ਲੋ, ਅਵੈਂਜੂਏਲਾ ਦੇਖ ਲੋ, ਇਰਾਕ ਦੇਖ ਲੋ, ਆ ਜਿਹੜਾ ਦੋ ਢਾਈ ਦਿਨ ਦਾ ਸਮਝੌਤਾ ਕਰਕੇ ਉਹ ਜਿਹੜਾ ਲਾਂਘੇ ਚੋ ਇੱਕ ਰਿਸ਼ੇਪੇ ਨੇ ਲੰਘਾ ਤੇ ਜਿਹੜੇ ਸਟੱਕ ਹੋਏ ਸੀਗੇ, ਹੁਣ ਇਹਦੇ ਜਿਹੜੀ ਸਲੇਟ ਦੀ ਇਹ ਕੋਸ਼ਿਸ਼ ਕਰ ਰਿਹਾ ਵੀ ਮੈਂ ਇਹਨਾਂ ਨੂੰ ਆਪੋ ਚ ਲੜਾਵਾਂ, ਜਿੱਦਾਂ ਹੁਣ ਉਹਨਾਂ ਨੂੰ ਕਹਿੰਦਾ ਨਾ ਵੀ ਤੁਸੀਂ ਆਪੇ ਹੀ ਆਪਣੀ ਰੱਖਿਆ ਆਪ ਕਰੋ, ਉਹਨਾਂ ਨੂੰ ਹਥਿਆਰ ਕਹਿੰਦਾ ਮੇਰੇ ਕੋਲ ਲੈ ਲਓ, ਇਹਨੇ ਆਪੋ ਹੀ ਲੜਾ ਕੇ ਮਰਾ ਕੇ ਜਦੋਂ ਉਹਨਾਂ ਦੀ ਬੱਸ ਹੋ ਗਈ ਨਾ ਆਪੋ ਚ ਲੜ ਲੜ ਕੇ, ਫਿਰ ਇਹਨੇ ਜਾ ਕੇ ਉੱਥੇ ਕਬਜ਼ਾ ਸਾਰੇ ਦੇ ਕਰ ਲੈਣਾ। ਬਾਕੀ ਦੱਸੋ ਤੁਸੀਂ ਇਹਦੇ ਬਾਰੇ ਕਿੱਦਾਂ ਦੋ
1: ਜੀ? ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਸਰ ਨਵੇਂ ਜੀ,
0: ਦੇਖੋ ਅਮਰੀਕਾ ਦੀਆਂ ਇਹੋ ਜਿਹੀਆਂ ਨੀਤੀਆਂ ਬਾਰੇ ਦੂਜੇ ਦੇਸ਼ਾਂ ਚ ਦਖਲ ਅੰਦਾਜ਼ੀ, ਦੂਜੇ ਦੇਸ਼ਾਂ ਚ ਜਾ ਕੇ ਆਪਣੀਆਂ ਬਸਤੀਆਂ ਵਿਛਾਉਣੀਆਂ, ਆਪਣੇ ਫੌਜੀ ਟਿਕਾਣੇ ਬਣਾਉਣੇ, ਹਮਲੇ ਕਰਨੇ ਕਰਵਾਉਣੇ, ਚੁੱਕ ਦੇਣੀ, ਇਹ ਅਮਰੀਕਾ ਦੀ ਆਦਤ ਬਹੁਤ ਪੱਕੀ ਹੋ ਚੁੱਕੀ ਹੈ। ਇਸ ਕਰਕੇ ਸਰੋਤਿਓ ਜਿਹੜੀ ਤੁਸੀਂ ਟਿੱਪਣੀ ਕੀਤੀ ਹੈ ਤੇ ਕੋਈ ਇਤਰਾਜ਼ ਨਹੀਂ, ਅਮਰੀਕਾ ਦਾ ਸੱਚੋ ਹੀ ਸੱਚ ਹੈ ਜਦੋਂ ਇਹੋ ਜਿਹੇ ਪੁੱਠੇ ਕੰਮਾਂ ਦੀ ਗੱਲ ਕਰਦੇ। ਅਮਰੀਕਾ ਮੈਂ ਬਹੁਤ ਬਾਰੇ ਟਿੱਪਣੀ ਕਰ ਚੁੱਕਾ, ਪਰੰਤੂ ਹੁਣ ਅਮਰੀਕਾ ਦੇ ਬਾਰੇ ਕਦੇ ਅਸੀਂ ਤੁਸੀਂ ਇਸ ਢੰਗ ਦੇ ਨਾਲ ਚਰਚਾ ਹੀ ਨਹੀਂ ਕਰਦੇ ਸੀ, ਅਮਰੀਕਾ ਨੂੰ ਅਸੀਂ ਕਦੇ ਕਟਹਿਰੇ ਚ ਨਹੀਂ ਖੜਾ ਕੀਤਾ ਸੀ। ਦੁਨੀਆਂ ਦੇ ਮੀਡੀਆ ਦੇ ਇੱਕ ਹਿੱਸੇ ਨੇ ਆ ਇਰਾਨ ਵਰਸਸ ਅਮਰੀਕਾ ਜੰਗ ਚ ਅਮਰੀਕਾ ਨੂੰ ਵੀ ਮੀਡੀਆ ਜਿਹੜਾ ਕਟਹਿਰੇ ਚ ਖੜਾ ਕੀਤਾ। ਦੁਨੀਆਂ ਨੂੰ ਛੱਡ ਦਿਓ, ਅਮਰੀਕਾ ਮੁਲਕ ਦੇ ਆਪਣੇ ਲੋਕਾਂ ਨੇ ਆਪਣੀ ਦੇਸ਼ ਦੀ ਸਰਕਾਰ ਨੂੰ ਕਟਹਿਰੇ ਚ ਖੜਾ ਕੀਤਾ ਕਿ ਤੂੰ ਕੀ ਆ ਤੀਜੇ ਕੁ ਦਿਨ ਪੰਗਾ ਪਾ ਰੱਖਦਾ, ਅਸੀਂ ਨੀ ਲੜਨਾ ਲੜਨ। ਸੋ ਇਸ ਕਰਕੇ ਇਹ ਅਮਰੀਕਾ ਸੰਭਲ ਜਾਏਗਾ, ਸਮਝ ਜਾਏਗਾ, ਚੰਗੀ ਗੱਲ ਹੈ। ਇਹ ਠੀਕ ਹੈ ਕਿ ਅੱਜ ਦੇ ਸਮੇਂ ਉਵੇਂ ਹੀ ਚੱਲ ਰਿਹਾ ਜਿਵੇਂ ਤੁਸੀਂ ਟਿੱਪਣੀ ਕੀਤੀ ਹੈ, ਪਰੰਤੂ ਇਹ ਚੀਜ਼ ਸਦਾ ਨਹੀਂ ਚੱਲਦੀ ਹੁੰਦੀ। ਇਹ ਹੁਣ ਡੋਨਲਡ ਟਰੰਪ ਸਾਹਿਬ ਸਮਝਦੇ ਆ ਕਿ ਸਮਝ ਜਾਣ, ਨਹੀਂ ਤੇ ਭਾਈ ਸਦਾ ਐ ਨਹੀਂ ਚੱਲਦਾ ਹੁੰਦਾ ਕਿ ਤੂੰ ਹੀ ਜਿਹੜਾ ਸਾਮਰਾਜਵਾਦ ਰਹੇ।
1: ਸੋ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ ਸਰ, ਪ੍ਰਿਤਪਾਲ ਜੀ ਤੁਸੀਂ ਆਉਣੇ ਰਹੋ ਜੀ। ਪ੍ਰਿਤਪਾਲ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਸਾਡੇ ਤੱਕ। ਜੀ ਜੀ ਸਰ ਜੀ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ
7: ਅਕਾਲ ਤਖ਼ਤ ਤੇ ਜਿਹੜੇ ਹਾਜ਼ਰ ਹੋਏ ਨੇ, ਮਤਲਬ ਐਮ ਐਲ ਏ ਜਾਂ ਮਨਿਸਟਰ, ਕੀ ਉਹ 59 ਚੋਂ ਘੱਟ ਸਨ ਜਾਂ ਉੱਪਰ ਸਨ? ਜੇ ਤੇ ਜ਼ਿਆਦਾ ਸਨ ਤੇ ਫਿਰ ਤੇ ਪੰਜਾਬ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਅਕਾਲ ਤਖ਼ਤ ਦੀ ਗੱਲ, ਤੇ ਇਹਨਾਂ ਨੂੰ ਜਿਹੜਾ ਬਿੱਲ ਹੈ ਉਹ ਵਾਪਸ ਲੈਣਾ ਚਾਹੀਦਾ, ਉਹਦੇ ਤਰਮੀਮਾਂ ਕਰਨੀਆਂ ਚਾਹੀਦੀਆਂ ਨੇ। ਤੁਹਾਡਾ ਕੀ ਖਿਆਲ ਹੈ, ਕਿੰਨੀ ਤਾਦਾਦ ਸੀ ਜਿਹੜੀ ਉੱਥੇ ਹਾਜ਼ਰ ਹੋਏ ਅਕਾਲ ਤਖ਼ਤ ਦੇ?
1: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਦੇਖੋ ਐਗਜੈਕਟ ਗਿਣਤੀ ਤੇ ਤਾਜ਼ਾ ਮੇਰੇ ਕੋਲ ਨਹੀਂ ਪਹੁੰਚੀ, ਸੱਚੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਮੰਨ ਲਓ 60 ਨਹੀਂ ਵੀ ਸੀ, ਮੈਂ ਕਹਿੰਦਾ 20-25 ਤੇ ਮੈਨੂੰ ਚਿਹਰੇ ਉਦੀ ਸਾਹਮਣੇ ਯਾਦ ਹੈ ਜਿਹੜੇ ਬੈਠੇ ਮੈਂ ਦੇਖੇ ਹੈ, ਉਹ ਜਿਹੜੇ 20-25 ਚਿਹਰੇ ਵੀ ਸੀਗੇ, ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਚਿਹਰੇ ਵੱਡਾ ਹਿੱਸਾ ਆਮ ਆਦਮੀ ਪਾਰਟੀ ਦਾ ਸੀਗੇ, ਔਰ ਜਦੋਂ ਅੰਦਰ ਹੱਥ ਖੜੇ ਕਰਕੇ ਯੈਸ ਕਰ ਗਏ ਨੇ ਜਥੇਦਾਰ ਸਾਹਿਬ ਦੇ ਪਾਸ ਪਤੇ ਨੂੰ, ਜਦੋਂ ਅੰਦਰ ਖੜ ਕੇ ਇਹ ਗੱਲ ਉਹਦੇ ਵਿਧਾਇਕ ਸੱਤਾਧਾਰੀ ਦੇ ਵਿਰੋਧੀ ਤੇ ਚਲੋ ਬਹੁਤ ਕੁਛ ਕਹਿ ਕੇ ਗਏ, ਮੈਂ ਸੱਤਾਧਾਰੀ ਦੀ ਗੱਲ ਕਰਦਾ, ਉਹ ਕਹਿ ਗਏ ਕਿ ਅਸੀਂ ਕਾਨੂੰਨ ਪੜਿਆ ਹੀ ਨਹੀਂ, ਇਸ ਕਾਨੂੰਨ ਨੂੰ ਬੜੀ ਜਲਦੀ ਨਾਲ ਬਣਾਇਆ ਗਿਆ। ਇੱਕ ਨੇ ਤੇ ਇੱਥੋਂ ਤੱਕ ਕਹਿਤਾ ਕਿ ਇਹ ਕਾਨੂੰਨ ਅਜੇ ਅਧੂਰਾ ਆ, ਇਹਨੂੰ ਅਜੇ ਪੂਰਾ ਕਰਨਾ ਹੈਗਾ, ਤੇ ਫਿਰ ਤੇ ਮੈਨੂੰ ਲੱਗਦਾ ਕਿ ਕੁਛ ਰਹਿ ਹੀ ਨਹੀਂ ਗਿਆ। ਜਦੋਂ ਸਰਕਾਰ ਦੇ ਮੰਤਰੀ, ਸਰਕਾਰ ਦਾ ਜਿਹੜੇ ਵਿਧਾਇਕ ਅੰਦਰ ਇਹ ਖੜ ਕੇ ਗੱਲ ਕਹਿ ਗਏ ਆ, ਔਰ ਬਾਹਾਂ ਖੜੀਆਂ ਕਰਕੇ ਹੱਥ ਖੜੇ ਕਰਕੇ ਸਹਿਮਤੀ ਦੇ ਆਏ ਆ, ਤੇ ਮੈਨੂੰ ਲੱਗਦਾ ਰੋਕ ਲੱਗਣੀ ਚਾਹੀਦੀ। ਮੈਂ ਤਾਂਹੀਓ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੱਥੇ ਅੱਜ ਜਿਸ ਥਾਂ ਤੇ ਜਿਸ ਕਚਹਿਰੀ ਤੇ ਫੈਸਲਾ ਹੋਇਆ, ਰੋਕ ਲੱਗਣੀ ਚਾਹੀਦੀ। ਤੇ ਜੇ ਮੇਰਾ ਦਾਅਵਾ ਝੂਠਾ ਨਿਕਲਦਾ ਤੇ ਉਹ ਮੇਰਾ ਦਾਅਵਾ ਨਹੀਂ ਝੂਠਾ ਨਿਕਲਦਾ, ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਘਟਨਾਕ੍ਰਮ ਹੋਵੇਗਾ, ਫਿਰ ਉੱਤੇ ਚਰਚਾ ਕਰਾਂਗੇ ਕਿ ਕਿਹੜੇ ਪਾਸੇ ਨੂੰ ਗੱਲ ਤੁਰ ਪਈ ਹੈ। ਮੈਨੂੰ ਤਾਂ ਲੱਗਦਾ ਕਿ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜੀ ਮਾਨ ਸਰਕਾਰ ਹੈ ਹੁਣ ਇੱਥੇ ਕੋਈ ਨਾ ਕੋਈ ਕਾਰਵਾਈ ਯਕੀਨਨ ਕਰੇਗੀ।
1: ਬਿਲਕੁਲ ਜੀ। ਸੋ ਇੱਕ ਮੈਸੇਜ ਤੁਹਾਨੂੰ ਦੇ ਦਈਏ, ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਕਵਰੇਜ ਤੇ ਭਵਿੱਖ ਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਤੁਸੀਂ ਲਾਈਫ ਇੰਸ਼ੋਰੈਂਸ ਲੈਣ ਬਾਰੇ ਸੋਚ ਰਹੇ ਸੀ ਤਾਂ ਤੁਸੀਂ ਮੋਨਾ ਮਹਿੰਗੀ ਜੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ, 416-509-1509। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਲੈਣੀ ਹੈ ਤਾਂ ਵੀ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡੇ ਸੱਜਣ ਮਿੱਤਰ ਪਿਆਰੇ ਇੰਡੀਆ ਤੋਂ ਕੈਨੇਡਾ ਦੀ ਧਰਤੀ 'ਤੇ ਘੁੰਮਣ ਆਏ ਹੋਣੇ ਆ, ਟਰੈਵਲ ਇੰਸ਼ੋਰੈਂਸ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ, ਜਾਂ ਤੁਹਾਡੇ ਪੇਰੈਂਟਸ ਇੰਡੀਆ ਤੋਂ ਆਉਣਾ ਚਾਹੁੰਦੇ ਨੇ ਜਾਂ ਆ ਚੁੱਕੇ ਨੇ ਅਤੇ ਉਹਨਾਂ ਵਾਸਤੇ ਸੁਪਰ ਵੀਜ਼ਾ ਦੀ ਜੇ ਤੁਸੀਂ ਇੰਸ਼ੋਰੈਂਸ ਲੈਣੀ ਆ ਤਾਂ ਤੁਸੀਂ ਮੋਨਾ ਮਹਿੰਗੀ ਜੀ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ 416-509-1595-0915-0909 ਔਰ ਨਾਲ ਦੀ ਨਾਲ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ ਜੀ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਆਪਣੀਆਂ ਸੇਵਾਵਾਂ ਆਪਣੇ ਹੱਥੀਂ ਆਪ ਕਰਕੇ ਜਾਣਾ ਚਾਹੁੰਦੇ ਹੋ, ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲ ਮੁਸ਼ਕਲਾਂ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ, ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਫਿਊਨਲ ਅਤੇ ਮਾਫ਼ ਕਰਨਾ ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਸੋ ਬਰੈਂਪਟਨ ਕ੍ਰੈਮਟੋਰੀਅਮ 9054582205 458222 ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਚਵੰਤ ਭੱਟੀ ਜੀ, ਤੁਸੀਂ ਆਉਣੇ ਰਹੋ, ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਧੰਨਵਾਦ ਵੀਰ ਜੀ, ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਰਮੇਸ਼ ਜੀ। ਛੋਟੇ ਛੋਟੇ ਦੋ ਕੁਐਸਚਨ ਮੈਂ ਛੇਤੀ ਨਿਬੇੜ ਦੂੰਗਾ। ਭਾਣੇ, ਪਹਿਲਾਂ ਤਾਂ ਉਹ ਸਿਆਣਿਆਂ ਦੀ ਕਹਾਵਤ ਹੈ ਵੀ ਕੋਹ ਨਾ ਚੱਲੀ ਤੇ ਬਾਬਾ ਧਿਆਈ ਵਾਲੀ ਗੱਲ ਹੋ ਗਈ ਆ ਬੀਜੇਪੀ ਦੇ ਨਾਲ ਤੇ ਰਾਮ ਮੰਦਿਰ ਦੇ ਨਾਲ। ਬਈ ਇਹਦੇ ਵਿੱਚ ਉਹ 8 ਜਾਣਿਆਂ ਦਾ ਅਸਤੀਫਾ ਜਾਂ ਉਹਨਾਂ ਨੂੰ ਕੈਦ ਕਰਨਾ, ਉਹ ਮੇਰੇ ਖਿਆਲ ਤਾਂ ਗਲਤ ਆ। ਉਸ ਟਾਈਮ ਆਪਣੇ ਮੋਦੀ ਜੀ ਨੂੰ ਤੇ ਜੋਗੀ ਜੀ ਨੂੰ, ਇਹਨਾਂ ਦੋਨਾਂ ਨੂੰ ਅਸਤੀਫਾ ਦੇਣਾ ਚਾਹੀਦਾ, ਜਿਹੜੇ ਇਹ ਕਹਿੰਦੇ ਸੀ ਵੀ ਰਾਮ ਲੱਲਾ ਲਾਏਗੇ ਤਾਂ ਭਾਜਪਾ ਸਰਕਾਰ ਬਣਾਏਗੇ, ਤੇ ਉਹ ਕਾਹਤੋਂ ਨੀ ਬੋਲ ਰਹੇ। ਉਹਨਾਂ ਨੂੰ ਅਸਤੀਫਾ ਸਰਕਾਰ ਤੋਂ ਉਹਨਾਂ ਨੂੰ ਉਹਨਾਂ ਦਾ ਅਸਤੀਫਾ ਮੰਗਣਾ ਚਾਹੀਦਾ। ਇੱਕ ਦੱਸਿਓ ਵੀ ਇੱਕ ਅੰਮ੍ਰਿਤਸਰ ਦੇ ਵਿੱਚ ਤੁਸੀਂ ਉਹ ਖਬਰ ਚੰਗੀ ਤਰ੍ਹਾਂ ਕਲੀਅਰ ਨਹੀਂ ਕੀਤੀ ਵੀ ਜਿਹੜਾ ਇੱਕ ਬੀਜੇਪੀ ਜਾਂ ਪਤਾ ਨੀ ਸ਼ਿਵ ਸੈਨਾ ਦਾ ਨੇਤਾ ਦਾ ਮੁੰਡਾ ਫੜਿਆ ਗਿਆ AK-47 ਦੇ ਨਾਲ ਹੋਰ ਕਾਫੀ ਹਥਿਆਰ ਆ, ਉਹ ਬੜੀ ਛੁਪਮੀ ਜੀ ਰਹਿ ਗਈ। ਉਹਦੇ ਤੇ NSA ਲੱਗੂਗਾ ਜਾਂ ਨਹੀਂ ਲੱਗੂਗਾ, ਉਹਦੇ ਕੋਲ ਤਾਂ ਬੁਲਟ ਪਰੂਫ ਜਾਕਟਾਂ ਵੀ ਨਿਕਲੀਆਂ, AK-47 ਵੀ ਨਿਕਲੀ। ਤੇ ਇੱਕ ਆਪਣੇ ਪ੍ਰਭ ਸੰਧੂ ਸਾਹਿਬ ਤੁਹਾਨੂੰ ਬੇਨਤੀ ਆ ਵੀ ਆਪਣੇ, ਮੈਂ ਨੀ ਕਹਿ ਰਿਹਾ, ਇਹ ਸੰਤ ਜਰਨੈਲ ਸਿੰਘ ਦੇ ਸ਼ਬਦ ਸੀਗੇ ਉਸ ਟਾਈਮ
1: ਜੀ,
8: ਵੀ ਆ ਨਿਕਰਾਂ ਵਾਲੇ ਅਕਾਲੀ ਵੀ ਇੱਥੇ ਕਹਿੰਦੇ ਆਏ ਆ, ਉਹ ਮੀਟਿੰਗਾਂ ਕਰਦੇ ਹੈਗੇ ਬੈਂਕਟ ਹਾਲਾਂ ਦੇ ਵਿੱਚ, ਅਕਾਲੀ ਹੋਣ ਅਕਾਲੀ ਤੇ ਮੀਟਿੰਗਾਂ ਕਰਨ ਬੈਂਕਟ ਹਾਲਾਂ ਵਿੱਚ ਤੇ ਗੁਰਦੁਆਰਿਆਂ ਤੋਂ ਵਿੱਚ ਉਹਨਾਂ ਨੂੰ ਜਾਂਦਿਆਂ ਨੂੰ ਡਰ ਲੱਗਦਾ, ਉਹਦੇ ਬਾਰੇ ਜ਼ਰੂਰ ਦੱਸਿਓ। ਅਕਾਲੀਆਂ ਦਾ ਤੇ ਬੈਂਕਟ ਹਾਲਾਂ ਦਾ ਕੋਈ ਮੇਲ ਨੀ ਲੱਗਦਾ ਮੈਨੂੰ,
1: ਅਕਾਲੀਆਂ
0: ਨੂੰ ਗੁਰਦੁਆਰਿਆਂ ਤੋਂ ਡਰ ਲੱਗਣ ਲੱਗ ਪਿਆ, ਦੇਖ ਲੋ ਸਮੇਂ ਸਮੇਂ ਦੀਆਂ ਗੱਲਾਂ।
1: ਇਹ ਤਾਂ ਜੀ ਜੋ ਕੀਤੀਆਂ ਉਹ ਅੱਗੇ ਆਉਣੀਆਂ ਹੀ ਆਉਣੀਆਂ।
0: ਜਿਹੜਾ ਨਾ ਅੰਮ੍ਰਿਤਸਰ ਦਾ ਘਟਨਾਕ੍ਰਮ ਹੈ ਸਰੋਤਿਓ, ਪਹਿਲਾਂ ਵੀ ਇੱਕ ਦਿਨ ਸਵਾਲ ਦੇ ਰੂਪ ਚ ਗੱਲ ਆਈ ਸੀ, 3 ਵਾਰ ਉੱਪਰ ਥੱਲੇ ਹਥਿਆਰ ਫੜੇ ਗਏ। ਇੱਕ ਵਾਰ ਉਹ RSS ਦੇ ਨਾਲ ਭਾਜਪਾ ਨਾਲ ਜੁੜਿਆ ਹੋਇਆ ਇੱਕ ਵਿਅਕਤੀ ਜਿਹੜਾ ਪੁੱਤਰ ਸੀ, ਪਰੰਤੂ ਗੱਲ ਇਹ ਆ ਨਾ, ਮੈਂ ਜਿਹੜੀ ਉਦਣ ਵੀ ਟਿੱਪਣੀ ਕੀਤੀ ਸੀ ਕਿ ਏਦਾਂ ਅਸੀਂ ਉਹਨੂੰ ਭਾਜਪਾ ਜਾਂ RSS ਦੇ ਨਾਲ ਮੈਂ ਤਾਂ ਨੀ ਜੋੜਦਾ, ਕਿ ਜੇ ਪੁੱਤਰ ਫੜਿਆ ਗਿਆ ਤੇ ਅਸੀਂ ਕਹੀਏ ਜੀ ਹੁਣ ਅਸੀਂ ਉਹਨੂੰ ਭਾਜਪਾ ਨਾਲ ਜਾਂ RSS ਨਾਲ ਜੋੜ ਦਈਏ ਕਿ ਉਹ ਉੱਥੇ ਸਪਲਾਈ ਕੀ ਕਰਤੀ ਸੀ ਜਾਂ। ਮੈਨੂੰ ਲੱਗਦਾ ਕਿ ਇਹ ਟਿੱਪਣੀ ਵਾਜਬ ਨਹੀਂ ਸੀ, ਨਾ ਇਸ ਪੱਧਰ ਦੀ ਘਟਨਾ ਸੀ ਉਹ ਕਿ ਅਸੀਂ ਇਹਨੂੰ ਭਾਜਪਾ ਨੂੰ ਜਾਂ RSS ਨੂੰ ਜਾਂ ਸ਼ਿਵ ਸੈਨਾ ਨੂੰ ਜ਼ਿੰਮੇਵਾਰ ਦੱਸੀਏ, ਏਦਾਂ ਦੀ ਘਟਨਾ ਨਹੀਂ ਸੀ। ਜਿਹੜੇ ਨਿਆਣੇ, ਜੇ ਕਿਸੇ ਦਾ ਬਾਪ ਚੰਗਾ ਹੋਵੇ ਜਾਂ ਕਿਸੇ ਪਾਰਟੀ ਨਾਲ ਜੁੜਿਆ ਨਿਆਣਾ ਕੋਈ ਗਲਤੀ ਕਰਦੇ ਤੇ ਅਸੀਂ ਉਹਨੂੰ ਬਾਪ ਨਾਲ ਨੀ ਜੋੜਦੇ ਤਾਂ ਮੈਂ ਪਾਰਟੀ ਨਾਲ ਕਿੱਥੋਂ ਜੋੜਦਾ? ਸੋ ਮੇਰੇ ਕੋਲ ਏਦਾਂ ਦੇ ਤੱਥ ਉਦੋਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈ। ਹਥਿਆਰਾਂ ਵਾਲੀ ਖਬਰ ਮੈਂ ਕਰ ਦਿੱਤੀ ਸੀ, ਹਥਿਆਰ ਫੜੇ ਗਏ, ਗ੍ਰਿਫਤਾਰ ਨੌਜਵਾਨ ਹੋਏ ਆ, ਇੱਕ ਉਹਨਾਂ ਚੋਂ ਨਾਬਾਲਗ ਵੀ ਸੀਗਾ, ਪਰੰਤੂ ਏਦਾਂ ਦੀ ਮੇਰੇ ਕੋਲ ਕੋਈ ਤੱਥ ਨਹੀਂ ਕਿ ਮੈਂ ਉਸ ਘਟਨਾ ਨੂੰ ਕਿਸੇ ਪਾਰਟੀ ਨਾਲ ਜੋੜ ਸਕਾਂ।
1: ਜੀ ਬਿਲਕੁਲ ਜੀ। ਸੋ ਆਪਣੇ ਕੋਲ ਸਮਾਂ ਬਹੁਤ ਸੀਮਿਤ ਆ, ਸੋ ਇੱਕ ਕਾਲ ਲਵਾਂਗੇ ਤੇ ਤੁਸੀਂ ਰੱਖਿਓ ਸ਼ਾਰਟ ਥੋੜਾ ਜਿਹਾ ਤਾਂ ਕਿ ਰਮੇਸ਼ ਜੀ ਤੁਹਾਡੀ ਗੱਲ ਦਾ ਪ੍ਰੋਪਰ ਜਵਾਬ ਦੇ ਪਾਉਣ।
9: 7-0
1: ਚਲੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਤੁਸੀਂ ਕੱਲ੍ਹ ਨੂੰ ਕਾਲ ਕਰ ਲਿਓ ਫਿਰ 905-673-3337 ਜੀ, 5607 ਤੁਸੀਂ ਆਉਣੇ ਰਹੋ ਜੀ।
10: ਹੁਸ਼ਿਆਰਪੁਰੇ ਜੀ, ਸਾਡੀ ਇਹ ਬੇਨਤੀ ਆ ਤੁਹਾਨੂੰ, ਇੱਕ ਹੀ ਗੱਲ ਕਹਿਣੀ ਸੀਗੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ, ਹੈ ਨਾ? ਤੁਸੀਂ ਇਹ ਕਹਿੰਦੇ ਆ, ਇਹਦਾ ਜਵਾਬ ਦਿਓ ਮਾੜਾ ਜਿਹਾ, ਹੋਰ ਸਜ਼ਾ ਦੇਵੇ ਪਰ ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ, ਹੈ ਨਾ? ਉਹ ਛੋਟੇ ਆ ਤੇ ਸਜ਼ਾ ਦੇਣ ਵਾਲੇ ਵੱਡੇ ਆ, ਇਹਦਾ ਜਵਾਬ ਦਿਓ।
1: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਨਹੀਂ ਚਲੋ, ਧਰਮ ਸੰਕਟ ਨਾ ਮੈਨੂੰ ਪਾਇਓ ਕਰਿਓ, ਇਹ ਸਵਾਲ ਨਾ ਮੇਰੇ ਲਈ ਵਾਜਿਬ ਹੈ ਨਾ ਮੇਰਾ ਰਾਈਟ ਹੈ। ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਜਾਂ ਪਰਮਾਤਮਾ, ਉਹਦਾ ਸਜ਼ਾ ਦੇਣ ਦਾ ਢੰਗ ਵੀ ਆਪਣਾ ਹੁੰਦਾ ਹੈ ਤੇ ਸਮਝਣ ਵਾਲੇ ਦਾ ਵੀ ਜਿਹੜਾ ਢੰਗ ਵੱਖਰਾ ਹੁੰਦਾ ਹੈਗਾ। ਇਸ ਕਰਕੇ ਅਸੀਂ ਉਧਰਲੇ ਪਾਸੇ ਨੂੰ ਨਹੀਂ ਜਾਣਾ। ਮੈਂ ਜੇ ਅਧਿਆਤਮਵਾਦ ਦੇ ਹਿਸਾਬ ਦੇ ਨਾਲ ਜੇ ਸਮਝ ਜਿੰਨੀ ਕੁ ਰੱਖਦਾ ਆ, ਗੁਰੂ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਪਰਮਾਤਮਾ ਦੇ ਰੂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਉਹ ਸਜ਼ਾ ਦਿੰਦਾ ਹੈ ਮਨੁੱਖ ਨੂੰ ਜਿਹੜਾ ਮਨੁੱਖ ਗਲਤੀ ਕਰਦਾ, ਪਰੰਤੂ ਉਹਦਾ ਸਜ਼ਾ ਦੇਣ ਦਾ, ਅਕਲ ਦੇਣ ਦਾ ਢੰਗ ਇੱਕ ਵੱਖਰਾ ਹੁੰਦਾ ਹੈ। ਉਹਨੂੰ ਸਿੱਖਣ ਲਈ ਅਤੇ ਸਮਝਣ ਲਈ ਵੀ ਇੱਕ ਬੁੱਧੀ ਦੀ ਲੋੜ ਹੈ।
1: ਸੋ ਬਹੁਤ ਸ਼ੁਕਰੀਆ ਜੀ ਅੱਜ ਪ੍ਰੋਗਰਾਮ ਦੇ ਵਿੱਚ, ਆਈ ਥਿੰਕ ਸਮਾਂ ਸਾਨੂੰ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਤਾਂ ਰਮੇਸ਼ ਜੀ ਬਹੁਤ ਸ਼ੁਕਰੀਆ, ਕੱਲ੍ਹ ਨੂੰ ਮਿਲਦੇ ਹਾਂ ਨਵਾਂ ਦਿਨ ਨਵੀਆਂ ਖਬਰਾਂ ਅਤੇ ਨਵੀਂ ਸਵੇਰ ਦੇ ਨਾਲ। ਹੁਣ ਇੱਥੇ ਸਾਨੂੰ ਇਜਾਜ਼ਤ ਲੈਣੀ ਪੈਣੀ ਆ। ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
0: ਜੀ ਮਿਹਰਬਾਨੀ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਤੁਹਾਡਾ ਵੀ ਬਹੁਤ ਸਾਰੀਆਂ ਕਾਲਜ਼ ਆਈਆਂ ਔਰ ਬਹੁਤ ਸਾਰੀਆਂ ਕਾਲਜ਼ ਰਹਿ ਗਈਆਂ, ਸੋ ਜਿਨ੍ਹਾਂ ਦੋਸਤਾਂ ਦੀਆਂ ਕਾਲਜ਼ ਨਹੀਂ ਆਈਆਂ, ਸਮਾਂ ਘੱਟ ਸੀ, ਪਲੀਜ਼ ਕੱਲ੍ਹ ਨੂੰ ਫਿਰ ਆਪਾਂ ਇਸੇ ਵੇਲੇ ਇਸੇ ਸਮੇਂ ਇਸੇ ਚੈਨਲ 'ਤੇ ਪੰਜਾਬੀ ਲਹਿਰਾਂ ਦੇ ਵਿੱਚ ਜੁੜਾਂਗੇ ਅਤੇ ਤੁਹਾਡੇ ਸਵਾਲ ਕੱਲ੍ਹ ਨੂੰ ਤੁਸੀਂ ਕਰ ਸਕਦੇ ਹੋ ਰਮੇਸ਼ ਸ਼ਹਿਰਪੁਰ ਨਾਲ। ਸੋ 905-603-33 ਸਟੂਡੀਓ ਦਾ ਨੰਬਰ ਤੁਸੀਂ ਪਹਿਲਾਂ ਨੋਟ ਕਰ ਲਓ, ਕਈ ਵਾਰ ਤੁਹਾਨੂੰ ਵਿੱਚੋਂ ਪ੍ਰੋਗਰਾਮ ਦੇ ਵਿੱਚੋਂ ਪ੍ਰੋਗਰਾਮ ਨਹੀਂ ਸਮਝ ਆਉਂਦਾ, ਮਾਫ਼ ਕਰਨਾ, ਨੰਬਰ ਨਹੀਂ ਸਮਝ ਆਉਂਦਾ। ਸੋ ਚੱਲਦੇ ਹਾਂ ਜੀ, ਹੁਣ ਆਪਾਂ ਪੰਜਾਬੀ ਲਹਿਰਾਂ ਦੇ ਅਗਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ। ਮੇਰਾ ਮਨਪਸੰਦੀਦਾ ਪ੍ਰੋਗਰਾਮ ਨਵੀਂ ਸਿੱਧੂ ਜੀ ਲੈ ਕੇ ਹਾਜ਼ਰ ਹੋਣਗੇ ਪੰਜਾਬੀ ਲਹਿਰਾਂ ਤੋਂ, ਅਤੇ ਆਪਾਂ ਦੋ ਇੱਕ ਮੈਸੇਜ ਲੈ ਲਈਏ ਤੱਕ ਗ੍ਰੈਂਡ ਹੋਮ ਫਰਨੀਚਰ।
9: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
11: ਬਸ ਇੰਨੀ ਗੱਲ ਹੋ ਕਰ

0: ਸੋ ਬਿਲਕੁਲ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਸ਼ਾਮ ਨੂੰ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ 9 to 10 ਰੇਡੀ ਪ੍ਰੋਗਰਾਮ ਉਡਾਨ ਦੇ ਵਿੱਚ। ਅਤੇ ਹੁਣ ਮੈਨੂੰ ਇੱਥੇ ਦਿਓ ਇਜਾਜ਼ਤ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਖੁਸ਼ ਰਹੋ, ਆਬਾਦ ਰਹੋ, ਅਤੇ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ ਜੀ, ਮੰਡੇ ਦਾ ਦਿਨ।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8। 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100, 905-621-4100, 901-4100 ਤੇ ਫੋਨ ਜ਼ਰੂਰ ਕਰੋ।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਵੈਰੀ ਵੈਰੀ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਸਵੇਰ ਨੂੰ ਸਵੇਰ ਦੇ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਮਿੱਠਾ ਜਿਹਾ ਪਿਆਰਾ ਜਿਹਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਤੇ ਹੈਪੀ ਮੰਡੇ। ਪਹਿਲੀ ਗੱਲ ਤਾਂ ਮੰਡੇ ਤਾਂ ਹੈ, ਬਟ ਇਹ ਕੋਈ ਆਮ ਮੰਡੇ ਨਹੀਂ, ਇਹ ਸਮਰ ਹੋਲੀਡੇਜ਼, ਸਮਰ ਦੀਆਂ ਛੁੱਟੀਆਂ ਦਾ ਪਹਿਲਾ ਮੰਡੇ ਦਾ ਦਿਨ ਹੈ। ਸੋ ਸਮਰ ਦੀਆਂ ਛੁੱਟੀਆਂ ਦੇਖ ਲਓ ਭੱਜੀਆਂ ਆਈਆਂ, ਪਤਾ ਹੀ ਨਹੀਂ ਲੱਗਿਆ। ਸੋ ਬੱਚਿਆਂ ਨੂੰ ਪੂਰੀ ਇੱਕ ਐਕਸਾਈਟਮੈਂਟ, ਪੂਰਾ ਚਾਅ। ਸੋ ਬੱਚਿਆਂ ਨੂੰ ਯਾਰ ਕਿਵੇਂ, ਪਹਿਲੀ ਗੱਲ ਤਾਂ ਬਿਜ਼ੀ ਕਿਵੇਂ ਰੱਖ ਰਹੇ ਹੋ? ਮੇਰੇ ਕੁਝ ਲਿਸਨਰਸ ਨੇ, ਉਹਨਾਂ ਨੇ ਪੁੱਛਿਆ ਨਵੀਂ ਯਾਰ ਕਿ ਆਪਣੇ ਲਿਸਨਰਸ ਨੂੰ ਪੁੱਛੋ ਕਿ ਹੁਣ ਸਮਰ ਆ ਗਈ ਅਤੇ ਅਸੀਂ ਤਾਂ ਬਈ ਕੰਮਾਂ ਕਾਰਾਂ 'ਤੇ ਜਾਣਾ ਬਿਜ਼ੀ ਹਾਂ, ਸਾਨੂੰ ਤਾਂ ਛੁੱਟੀਆਂ ਹੈ ਨਹੀਂ, ਅਸੀਂ ਕੀ ਕਰੀਏ? ਸੋ ਕੋਈ ਕੈਂਪ ਦੇ ਵਿੱਚ ਬੱਚਿਆਂ ਨੂੰ ਲਾ ਰਿਹਾ, ਕੋਈ ਬੱਚਿਆਂ ਨੂੰ ਸਮਰ ਸਕੂਲ ਦਵਾ ਰਿਹਾ, ਕੋਈ ਬੱਚਿਆਂ ਨੂੰ ਹੋਰ ਕੀ ਹੁੰਦਾ, ਇਹੀ ਚੀਜ਼ਾਂ ਹੁੰਦੀਆਂ ਸਮਰ ਕੈਂਪ, ਆਪਣਾ ਕਈ ਗੇਮਸ, ਕੋਈ ਚਲੋ ਪੇਰੈਂਟਸ ਹੈਗੇ ਜਿਹੜੇ ਟਾਈਮ ਟੂ ਆਫ ਲੈ ਕੇ ਛੁੱਟੀਆਂ 'ਤੇ ਚਲ ਜਾਂਦੇ ਆ, ਇੱਕ ਦੋ ਮਹੀਨੇ ਛੁੱਟੀਆਂ ਕੱਟ ਲਈਆਂ, ਬਟ ਇੱਕ ਦੋ ਮਹੀਨੇ ਯਾਰ ਮਿਲਦੇ ਵੀ ਕਿਹਨੂੰ ਆ? ਬਹੁਤ ਕੰਮ ਲੋਕ ਨੇ ਜਿਹੜੇ ਇੱਕ ਦੋ ਮਹੀਨੇ ਆਫ ਲੈ ਸਕਦੇ ਆ। ਸੋ ਜੇ ਤੁਹਾਡੇ ਕੋਲ ਕੋਈ ਹੋਈ ਸਲਾਹ, ਕੋਈ ਟਿਪ ਵੀ ਬੱਚਿਆਂ ਨੂੰ ਸਮਰ ਹੋਲੀਡੇਜ਼ ਦੇ ਦੌਰਾਨ ਕਿਵੇਂ ਬਿਜ਼ੀ ਰੱਖਿਆ ਜਾਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰਨਾ। ਨੰਬਰ ਹੈ ਆਪਣਾ 9056733337। ਕਈ ਨਾ ਪੇਰੈਂਟਸ ਨੇ, ਉਹਨਾਂ ਨੂੰ ਲੱਗਦਾ ਹੁੰਦਾ ਨਵੀਂ ਰੈਡੀ ਕਿਹੜੀ ਗੱਲ ਹੈ, ਬਟ ਜੇ ਉਹ ਲੋਕ ਹੁਣ ਪਹਿਲੀ ਵਾਰ ਫੇਸ ਕਰ ਰਹੇ ਇੱਦਾਂ ਦੀਆਂ ਚੀਜ਼ਾਂ, ਜਿਨ੍ਹਾਂ ਦੇ ਘਰ ਕੋਈ ਹੈਲਪ ਕਰਨ ਨੂੰ ਹੈ ਨਹੀਂ, ਜਿਨ੍ਹਾਂ ਕੋਲ ਨੈਨੀਜ਼ ਨੂੰ ਅਫੋਰਡ ਕਰਨ ਦੀ ਉਹ ਨਹੀਂ ਇੱਕ ਸ਼ਕਤੀ ਹੈਗੀ, ਉਹ ਵਿਚਾਰੇ ਕੀ ਕਰਨ? ਜੇ ਤੁਹਾਡੇ ਕੋਲ ਕੋਈ ਹੈ ਆਪਣਾ ਯੂਨੋ ਟਿਪ ਤਾਂ ਜ਼ਰੂਰ ਉਹਨਾਂ ਨੂੰ ਦਿਓ। ਅਤੇ ਨੰਬਰ ਹੈ ਆਪਣਾ 9056733337 9056733337 905-600-7633-33 ਆਪਣਾ ਨੰਬਰ ਹੈ 9056733337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਸਕਦੀ ਹੈ 905-600-7633-33। ਫਿਲਹਾਲ ਵਕਾਰ ਖਾਨ ਜੀ ਸਾਡੇ ਨਾਲ ਨੇ ਰੋਡਰੀਜ਼ ਦੀਆਂ ਡੀਲਸ ਲੈ ਕੇ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 8000
0: 6478000, 6478000, 6478000। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।
0: ਸੋ ਨਾਲ ਦੀ ਨਾਲ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਪਹਿਲਾਂ ਤਾਂ ਵੈਲਕਮ, ਕੀ ਹਾਲ ਹੈ ਤੁਹਾਡਾ?

0: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਕਿਵੇਂ ਹੋ, ਠੀਕ ਠਾਕ ਹੋ?
0: ਹਾਂਜੀ ਬਹੁਤ ਵਧੀਆ ਜੀ।
1: ਕਿਹੜੀ ਕੰਟਰੀ ਚੋਂ?
0: ਕੈਨੇਡਾ ਜੀ।
1: ਪੱਕੀ ਗੱਲ ਹੈ?
0: ਲੋਕਲ, ਘਰ ਦੇ ਵਿੱਚ। ਹਾਂਜੀ।
1: ਅੱਛਾ, ਘਰ ਦੇ ਵਿੱਚ ਤੁਹਾਡਾ? ਪਤਾ ਨਹੀਂ ਹਰਪ੍ਰੀਤ, ਤੁਸੀਂ ਮੈਨੂੰ ਤਾਂ ਲੱਗਿਆ ਕਿ ਕਿਤੇ ਸਵਿਟਜ਼ਰਲੈਂਡ ਨਾਲ ਨਵਾਂ ਘਰ ਲੈ ਲਿਆ ਹੋਵੇ ਜਾਂ ਪੈਰਿਸ ਨਾਲ ਨਵਾਂ ਘਰ ਲੈ ਲਿਆ ਹੋਵੇ ਹਰਪ੍ਰੀਤ ਨੇ।
0: No, it was a long trip, but it's like back to home.
1: ਅੱਛਾ, ਕਿੰਨੇ ਚਿਰ ਲਈ ਗਏ ਸੀ ਤੁਸੀਂ?
0: 2 weeks.
1: 2 weeks ਲਈ, ਠੀਕ ਹੈ। ਕਿੱਦਾਂ ਰਹੀ ਤੁਹਾਡੀ ਟ੍ਰਿਪ?
0: ਟ੍ਰਿਪ ਬਹੁਤ ਵਧੀਆ ਸੀ, very nice.
1: ਸਭ ਤੋਂ ਵਧੀਆ ਡੈਸਟੀਨੇਸ਼ਨ ਕਿਹੜੀ ਤੁਹਾਨੂੰ ਲੱਗੀ?
0: ਆਈਸਲੈਂਡ।
1: ਆਈਸਲੈਂਡ? ਅੱਛਾ,
0: ਯਾ,
1: ਸਵਿਟਜ਼ਰਲੈਂਡ ਨਾਲੋਂ ਵੀ ਜ਼ਿਆਦਾ ਵਧੀਆ ਆਈਸਲੈਂਡ ਹੈ?
0: ਯੈਸ ਯੈਸ, ਮੈਨੂੰ ਜ਼ਿਆਦਾ ਵਧੀਆ ਲੱਗੀ, ਬਟ ਜਿਹੜੇ ਮੇਰੇ ਨਾਲ ਦੇ ਸੀ ਕਈਆਂ ਨੂੰ ਸਵਿਟਜ਼ਰਲੈਂਡ ਜ਼ਿਆਦਾ ਵਧੀਆ ਲੱਗਾ। ਆਈਸਲੈਂਡ ਵਾਸ ਵੈਰੀ ਕਲੀਨ, ਵੈਦਰ ਵਾਸ ਗੁੱਡ।
1: ਅੱਛਾ,
0: ਤੇ ਸਵਿਟਜ਼ਰਲੈਂਡ ਵੀ ਗਰਮੀ ਸੀਗੀ, ਪੈਰਿਸ ਤਾਂ ਬਹੁਤ ਹੀ ਜ਼ਿਆਦਾ ਗਰਮੀ ਸੀ। ਸੋ
1: ਹਾਂ, ਨਹੀਂ ਕਹਿੰਦੇ ਯੂਰਪ ਦੇ ਵਿੱਚ ਐਤਕੀ ਨਾ ਰੈਕੋਰਡ ਬ੍ਰੇਕਿੰਗ ਗਰਮੀ ਪੈ ਰਹੀ ਆ।
0: ਯਾ ਹਾਂਜੀ, ਕਿਉਂਕਿ ਉੱਥੇ ਤਾਂ ਆਈਫਲ ਟਾਵਰ ਵਗੈਰਾ ਸਭ ਬੰਦ ਕੀਤਾ ਹੋਇਆ ਸੀ।
1: ਬੰਦ ਵੀ ਕੀਤਾ ਸੀ?
0: Yes.
1: ਅੱਛਾ,
0: ਕਿਉਂਕਿ ਕਹਿੰਦੇ ਕਿ ਇਟਸ ਵੈਰੀ ਹੌਟ, ਕਿ 42 ਡਿਗਰੀ ਫੀਲ ਲਾਈਕ 50 ਦੇ ਨੇੜੇ ਤੇੜੇ ਆ, ਤੇ ਕਿ ਜਿਹੜਾ ਉਹਦਾ ਆਇਰਨ ਹੈਗਾ ਉਹ ਫਿਰ ਮੈਲਟ ਹੁੰਦਾ ਹੈ, ਸੋ ਐਕਸਪੈਂਡ ਕਰਦਾ, ਸੋ ਵੀ ਆਰ ਨਾਟ ਰਨਿੰਗ।
1: ਅੱਛਾ, ਓਕੇ, ਇਹ ਕਹੋ ਕਿ ਨਿਊਜ਼ ਹੈ। ਮੈਂ ਲੈ, ਮੈਨੂੰ ਤਾਂ ਲੱਗਦਾ ਸੀਗਾ ਕਿ ਕਦੇ ਬੰਦ ਹੀ ਨਹੀਂ ਕਰਦੇ। ਸੋ ਚਲੋ, ਆਈਸਲੈਂਡ ਨਹੀਂ, ਆਈਸਲੈਂਡ ਨਹੀਂ ਮੈਂ ਦੇਖਿਆ, ਬਾਕੀ ਤੁਸੀਂ ਸਵਿਟਜ਼ਰਲੈਂਡ ਗਏ ਹੋ, ਤੁਸੀਂ ਪੈਰਿਸ ਗਏ ਹੋ, ਦੋ ਡੈਸਟੀਨੇਸ਼ਨ ਮੈਂ ਜ਼ਰੂਰ ਦੇਖੀਆਂ। ਸੋ ਆਈ ਗੈਸ ਨੈਕਸਟ ਇਜ਼ ਆਈਸਲੈਂਡ। ਸੋ ਹਰਪ੍ਰੀਤ ਸਾਡੇ ਨਾਲ ਨੇ 416-800-1765 ਸਵਰਪ੍ਰੀਤ, ਕੀ ਫਿਰ ਜਾਣਕਾਰੀ ਦੇ ਰਹੇ ਹਾਂ?
0: ਬਿਲਕੁਲ ਨਵੀ, ਸੋ ਆਪਾਂ ਇੰਸ਼ੋਰੈਂਸ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ, ਆਪਣੇ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਉਹਨਾਂ ਨੂੰ ਅਪਡੇਟ ਕਰਦੇ ਰਹਿੰਦੇ ਹਾਂ ਕਿ ਕਿਹੜੇ ਪਲਾਨਸ ਉਹਨਾਂ ਨੂੰ ਲੈਣੇ ਚਾਹੀਦੇ ਆ, ਕਿੰਨੀ ਕੁ ਕਵਰੇਜ ਦੀ ਜ਼ਰੂਰਤ ਆ, ਕਿਹਦੇ ਨਾਲ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਪ੍ਰੋਟੈਕਟ ਕਰ ਸਕਦੇ ਆ। ਸਪੈਸ਼ਲੀ ਅਗਰ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਹੈਗਾ ਕਿ ਸਾਡੇ ਕੋਲ ਕੋਈ ਕਵਰੇਜ ਨਹੀਂ ਹੁੰਦੀ। ਅੱਜ ਕੱਲ੍ਹ ਸਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਆ ਕਿ ਅਸੀਂ ਇਮੀਗ੍ਰੇਸ਼ਨ ਦੇ ਪਰਪਸ ਦੇ ਨਾਲ ਪਾਲਿਸੀ ਲੈਣੀ ਆ, ਜੀ ਮੇਰੇ ਇੱਕ ਸਪਾਊਸ ਨੇ ਦੂਜੇ ਸਪਾਊਸ ਨੂੰ ਸਪੋਂਸਰ ਕਰਨਾ ਆ। ਮੈਂ ਹਮੇਸ਼ਾ ਇਹ ਗੱਲ ਕਰਦੀ ਹੁੰਦੀ ਹਾਂ ਕਿ ਇੰਸ਼ੋਰੈਂਸ ਕੰਪਨੀ ਲਈ ਇਹ ਚੀਜ਼ ਨਹੀਂ ਮੈਟਰ ਕਰਦੀ ਕਿ ਤੁਸੀਂ ਇਮੀਗ੍ਰੇਸ਼ਨ ਦੇ ਪਰਪਸ ਲਈ ਲੈ ਰਹੇ ਆ, ਜਸਟ ਤੁਸੀਂ ਇੱਕ ਪੇਪਰ ਵਰਕ ਦਿਖਾਉਣ ਲਈ ਲੈ ਰਹੇ ਆ। ਲਾਈਫ ਇੰਸ਼ੋਰੈਂਸ ਦਾ ਮਤਲਬ ਇਹੀ ਆ ਕਿ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ, ਕੱਲ੍ਹ ਇਨ ਕੇਸ ਕੁਛ ਵੀ ਹੈਪਨ ਹੋ ਜਾਵੇ ਉਸ ਟਾਈਮ ਦੇ ਉੱਪਰ ਤੁਹਾਡੀ ਫੈਮਿਲੀ ਕਵਰ ਹੋਣੀ ਚਾਹੀਦੀ ਹੈ। ਸੋ ਆਪਣੇ ਜਿਹੜੇ ਡਿਸੀਜਨ ਹੈਗੇ ਆ ਉਹਦੇ ਬੇਸ ਤੇ ਬਣਾਇਆ ਕਰੋ ਕਿ ਆਪਾਂ ਨੂੰ ਅੱਗੇ ਇਨ ਫਿਊਚਰ ਦੇ ਵਿੱਚ ਕਿਹੜੀਆਂ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਹੈਲਪ ਆਊਟ ਕਰ ਸਕਦੀਆਂ ਆ। ਟਰਮ ਇੰਸ਼ੋਰੈਂਸ, ਪਰਮਾਨੈਂਟ ਪਲਾਨ, ਕੋਈ ਇੱਦਾਂ ਦਾ ਪਲਾਨ ਜਿਹਨੂੰ ਬਾਅਦ ਵਿੱਚੋਂ ਵੀ ਤੁਸੀਂ ਉਹਦੇ ਵਿੱਚ ਜਿਹੜੇ ਉਹਨੂੰ ਇਨਹੈਂਸ ਕਰ ਸਕੋ, ਉਹਨੂੰ ਚੇਂਜ ਕਰ ਸਕੋ, ਉਹਨੂੰ ਕਨਵਰਟ ਕਰ ਸਕੋ। ਸੋ ਉੱਦਾਂ ਦੀਆਂ ਬਹੁਤ ਸਾਰੀਆਂ ਆਪਸ਼ਨ ਸਾਡੇ ਕੋਲ ਅਵੇਲੇਬਲ ਹੁੰਦੀਆਂ। ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ, ਤੁਹਾਨੂੰ ਰੈਗੂਲਰ ਪਾਲਿਸੀ ਨਹੀਂ ਮਿਲ ਰਹੀ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਬਹੁਤ ਸਾਰੀਆਂ ਕੰਪਨੀਜ਼ ਦੇ ਨੋਨ ਮੈਡੀਕਲ ਆਪਸ਼ਨ ਦੇ ਵਿੱਚ ਵੀ ਤੁਹਾਨੂੰ ਕਵਰੇਜ ਮਿਲ ਸਕਦੀ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਅਗਰ ਤੁਸੀਂ ਕੋਈ ਵੀ ਇੰਸ਼ੋਰੈਂਸ ਬਾਰੇ ਗੱਲ ਕਰਨੀ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸੇਬਿਲਿਟੀ ਆ, ਤੁਸੀਂ ਤਿੰਨਾਂ ਨੂੰ ਕੰਬੀਨੇਸ਼ਨ ਚ ਲੈਣਾ ਆ, ਆਪਣੇ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰਨਾ ਆ, ਤਦ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਸੋ ਨੰਬਰ ਹੈਗਾ ਜੀ 416-817-6500,
1: 416-817-6500. Harpreet, thank you so much.
0: Thank you, ji.
1: Thank you, ji. 7713, hello.
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬੇਟੇ, ਕਿੱਦਾਂ? ਠੀਕ ਆ।
1: ਠੀਕ ਹੈ ਜੀ, ਤੁਸੀਂ ਸੁਣਾਓ?
2: ਹਾਂਜੀ ਬਹੁਤ ਵਧੀਆ ਬੇਟੇ। ਮੈਂ ਕਿਹਾ ਅੱਜ ਹੈਪੀ ਮੰਡੇ ਹੋਰ ਵੀ ਹੈ ਨਾ ਇੱਕ?
1: ਅੱਜ ਹੈਪੀ ਮੰਡੇ ਹੋਰ ਵੀ?
2: ਹਾਂ, ਆਪਣਾ ਆਪਣਾ ਫਿਰ ਆਪਣਾ ਕੈਨੇਡਾ ਜਿੱਤਿਆ ਨਾ।
1: ਓ ਹਾਂਜੀ, ਉਹ ਮੈਂ ਦੱਸਦਾ, ਕੋਈ ਨਾ, ਮੈਂ ਦੱਸਦਾ, ਹਜੇ ਮੈਂ ਆਏ ਹੀ ਹਾਂ, ਥੋੜੇ ਲੇਟ
2: ਹੋ ਗਈ। ਜਿੱਤ ਹੋ ਗਈ, ਮੈਂ ਕਿਹਾ ਚਲੋ ਵਧਾਈ ਦੇ ਦਈਏ।
1: ਹਾਂਜੀ, ਬਹੁਤ ਵਧਾਈਆਂ ਜੀ, ਬਹੁਤ ਵਧਾਈਆਂ।
2: ਬਾਕੀ ਬੱਚਿਆਂ ਬਾਰੇ ਆਪਾਂ ਕਹਿੰਦੇ ਆ ਵੀ ਇਹਨਾਂ ਨੂੰ ਠੀਕ ਹੈ, ਮੇਰੇ ਵੀ ਪੋਤਾ ਪੋਤੀ ਹੈਗੇ ਆ, ਤੇ ਉਹਨਾਂ ਨੂੰ ਬਾਕੀ ਆਪਾਂ ਹੁਣ ਜ਼ਿਆਦਾ ਤਾਂ ਨਹੀਂ, ਚਲੋ ਜਿਹਨਾਂ ਦੇ ਕੋਲ ਨਹੀਂ ਨਾ ਕੋਈ ਸੋਰਸ, ਹੋਰ ਘਰੇ ਨਾਨਾ ਨਾਨੀ ਦਾਦਾ ਦਾਦੀ ਨਹੀਂ ਹੈਗੇ, ਤੇ ਉਹ ਥੋੜੀ ਦੇਰ ਗੁਰਦੁਆਰਾ ਮੰਦਰ ਮਸੀਤ ਜਿੱਥੇ ਵੀ ਜਾਂਦੇ ਆ ਨਾ, ਅੱਧਾ ਘੰਟਾ ਘੰਟਾ ਲੈ ਕੇ ਜਾਣ ਨਾਲ ਤਾਂ ਬੱਚਿਆਂ ਨੂੰ ਬੈਠਣਾ ਆ ਜਾਂਦਾ, ਥੋੜਾ ਡਿਸਿਪਲਿਨ ਆ ਜਾਂਦਾ ਹੈ ਨਾ, ਤੇ ਨਾਲੇ ਥੋੜੀ ਦੇਰ ਟਾਈਮ ਸੋਹਣਾ ਲੰਘ ਜਾਂਦਾ। ਤੇ ਬਾਕੀ ਜਾਂ ਵੱਡੇ ਵੱਡੇ ਹੁਣ ਜਿੱਦਾਂ ਆਈਕੀਆ ਜਾਂ ਓਡਮਾਈਨ ਸੈਂਟਰ ਹੈ, ਉੱਥੇ ਘੰਟਾ ਅੱਧਾ ਘੰਟਾ ਲੈ ਜਾਣ, ਬੱਚੇ ਭੱਜ ਰੱਥ ਲੈਣਗੇ ਘਰਾਂ ਵਿੱਚ, ਕਈ ਵਾਰ ਬੇਸਮੈਂਟ ਜਾਂ ਥੋੜੀ ਜਗ੍ਹਾ ਹੁੰਦੀ ਕਿਤੇ ਹੈ ਨਾ, ਤੇ ਇੰਨਾ ਮੈਂ ਇਹ ਥੋੜੀ ਸਲਾਹ ਦਿੰਦੀ ਸੀ ਵੀ ਇੰਨਾ ਕੁ ਇਹ ਆਪਾਂ ਕਰ ਸਕਦੇ ਹਾਂ।
1: ਜੀ ਬਿਲਕੁਲ ਆਂਟੀ, ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475451557, 6475415 ਵੈਰੀ ਗੁੱਡ, ਬਿਲਕੁਲ ਓਕੇ। ਸੋ ਜਿਵੇਂ ਆਂਟੀ ਉਹਨਾਂ ਨੇ ਕਿਹਾ ਕਿ ਅੱਜ ਇੱਕ ਹੋਰ ਐਕਸਾਈਟਿੰਗ ਚੀਜ਼ ਹੈ ਮੰਡੇ ਦੀ, ਉਹ ਇਹ ਹੈ ਕਿ ਫੀਫਾ ਵਰਲਡ ਕੱਪ ਰਾਊਂਡ ਆਫ 32 ਨਾਕਆਊਟ ਰਾਊਂਡ ਸ਼ੁਰੂ ਹੋਇਆ, ਵੀ ਜਿਹੜੀ ਟੀਮ ਜਿੱਤ ਗਈ ਅੱਗੇ, ਜਿਹੜੀ ਹਾਰ ਗਈ ਬਾਹਰ। ਸੋ ਕੱਲ ਕੈਨੇਡਾ ਤੇ ਸਾਊਥ ਅਫਰੀਕਾ ਦਾ ਮੈਚ ਹੋ ਰਿਹਾ ਸੀ LA ਦੇ ਵਿੱਚ, ਤੇ ਗੇਮ ਚੱਲਦੀ ਚੱਲਦੀ ਚਲੋ ਕੈਨੇਡਾ ਕੋਲ ਯਾਰ ਬੜੇ ਚਾਂਸਿਸ ਸੀਗੇ, ਮੈਨੂੰ ਬੜਾ ਗੁੱਸਾ ਚੜ੍ਹਿਆ ਜਦੋਂ ਆਪਾਂ ਨਾ ਦੇਖ ਰਹੇ ਹੁੰਦੇ ਹਾਂ ਗੇਮ ਤੇ ਬਸ ਟੀਮ ਗੋਲ ਕਰਦੀ ਕਰਦੀ ਰਹਿ ਜਾਂਦੀ ਹੈ, ਫਿਰ ਥੋੜ੍ਹਾ ਬੰਦਾ ਅਪਸੈਟ ਜਿਹਾ ਹੁੰਦਾ ਯਾਰ ਕਿ ਕਰ ਕੀ ਰਹੇ ਹੋ ਤੁਸੀਂ। ਕੈਨੇਡਾ ਦੀਆਂ 14 ਸ਼ਾਟਸ, ਸਾਊਥ ਅਫਰੀਕਾ ਦੀ ਸਿਰਫ 6 ਗੇਮ ਦੇ ਦੌਰਾਨ। ਸੋ ਫਿਰ 90 ਮਿੰਟ ਦੀ ਗੇਮ ਹੁੰਦੀ ਹੈ ਬਟ ਐਕਸਟਰਾ ਟਾਈਮ ਦੇ ਦਿੰਦੇ ਆ। ਸੋ 92nd ਮਿੰਟਸ ਦੇ ਵਿੱਚ ਸਟੀਫਨ, ਹੁਣ ਇਹਦਾ ਨਾਮ ਪ੍ਰੋਨਾਂਸ ਕਰਨਾ ਮੈਨੂੰ ਥੋੜ੍ਹਾ ਜਿਹਾ ਯਾਦ ਨਹੀਂ, ਯੂਸਟਾਕੀਓ ਸ਼ਾਇਦ ਜਾਂ ਕੁਛ ਇੱਦਾਂ ਦਾ ਚਲੋ ਪ੍ਰੋਨਾਂਸੀਏਸ਼ਨ ਹੈ, ਅਤੇ ਉਹਨੇ ਗੋਲ ਕੀਤਾ ਬੜਾ ਹੀ ਜ਼ਬਰਦਸਤ ਯਾਰ, ਛਾਤੀ ਤੋਂ ਕੰਟਰੋਲ ਕਰਕੇ ਅਤੇ ਫਿਰ ਮਾਰੀ, ਜਦ ਕਿੱਕ ਬੱਲੇ ਬੱਲੇ ਬਹਿਜਾ ਬਹਿਜਾ ਹੋ ਗਈ। ਸੋ ਕੈਨੇਡਾ ਨੂੰ ਜਿਤਾ ਦਿੱਤਾ ਬਈ ਆਪਣੇ ਸਟੀਫਨ ਨੇ, ਐਂਡ 92nd ਮਿੰਟ ਦੇ ਵਿੱਚ ਗੋਲ ਕਰਨਾ ਬੜੀ ਇੱਕ ਇਤਿਹਾਸਿਕ ਗੱਲ ਹੈ। ਸੋ ਹੁਣ ਕੈਨੇਡਾ ਪਹਿਲੀ ਵਾਰ ਆਪਣੀ ਹਿਸਟਰੀ ਦੇ ਵਿੱਚ ਰਾਊਂਡ ਆਫ 16 ਦੇ ਵਿੱਚ ਜਾ ਰਹੀ ਹੈ। ਸੋ ਵਰਲਡ ਕੱਪ ਰਾਊਂਡ ਆਫ 16, 16 ਟੀਮਾਂ ਦੁਨੀਆ ਭਰ ਦੇ ਵਿੱਚੋਂ ਖੇਡਣਗੀਆਂ। ਸੋ ਕੈਨੇਡਾ ਵਿਲ ਫੇਸ ਜਾਂ ਤਾਂ ਮੋਰਾਕੋ ਜਾਂ ਨੈਦਰਲੈਂਡ, ਆਈ ਥਿੰਕ ਉਹਨਾਂ ਦਾ ਮੈਚ ਅੱਜ ਰਾਤ ਨੂੰ ਹੈ 9 ਵਜੇ, ਅਤੇ ਗੇਮ ਬੜੀ ਨਰਵਸ ਬੜੀ ਟਾਈਟ ਸੀਗੀ। ਕੈਨੇਡਾ ਕੋਲ ਕਾਫੀ ਪ੍ਰੈਸ਼ਰ ਸੀ ਜਦੋਂ 75th ਮਿੰਟ 'ਤੇ ਅਲਫੋਂਜ਼ੋ ਡੇਵੀਸ ਆਇਆ, ਉਹਨੇ ਕੈਨੇਡਾ ਨੂੰ ਇੱਕ ਸਪਾਰਕ ਦਿੱਤਾ। ਸੋ ਕੈਨੇਡਾ ਸਿਰਫ ਗੇਮ ਨਹੀਂ ਜਿੱਤੇ, ਇਹਨਾਂ ਨੇ ਕੈਨੇਡੀਅਨ ਸੋਕਰ ਹਿਸਟਰੀ ਇਤਿਹਾਸ ਸਿਰਜਿਆ। ਸੋ ਗੋ ਕੈਨੇਡਾ ਗੋ, ਚੱਕ ਦਿਓ ਫੱਟੇ ਵੀ, ਹੋਪਫੁਲੀ ਰਾਊਂਡ ਆਫ 16 ਤੋਂ ਵੀ ਆਪਾਂ ਅੱਗੇ ਪਹੁੰਚ ਸਕਦੇ ਹਾਂ। ਬਾਕੀ ਲੈਟਸ ਸੀ, ਦੇਖਦੇ ਹਾਂ, ਅਤੇ ਟਾਈਮ ਵਿਲ ਟੈਲ, ਬਾਕੀ ਆਪਾਂ ਆਪਣੀ ਟੀਮ ਨੂੰ ਚੀਅਰ ਆਨ ਜ਼ਰੂਰ ਕਰੀਏ। ਸੋ ਦੋਸਤ ਨੂੰ ਨੰਬਰ ਦੇ ਦਈਏ, ਇੱਕ ਤਾਂ ਤੁਸੀਂ ਯਾਦ ਰੱਖੋ 5 Rivers ਡਕ ਕਲੀਨਿੰਗ ਨੂੰ, ਟਾਈਮ ਸਿਰ ਆਪਣੀ ਡਕ ਕਲੀਨਿੰਗ ਕਰਾ ਲਓ, ਬਹੁਤ ਜ਼ਰੂਰੀ ਹੈ। ਘਰ ਦੇ ਵਿੱਚ ਡਸਟ ਮਿੱਟੀ ਘੱਟਾ ਬਹੁਤ ਹੁੰਦਾ, ਸੋ ਆਪਣੀਆਂ ਡਕਟਸ ਨੂੰ, ਫਰਨੈਸ ਨੂੰ, AC ਕੋਇਲਸ ਨੂੰ, ਡਰਾਇਰ ਦੀ ਵੈਂਟ ਨੂੰ, ਸਾਰਾ ਕੁਛ ਕਲੀਨ ਕਰਾ ਲਓ, ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਇਹ ਕਰ ਰਹੇ ਨੇ। 4376887750 ਨੰਬਰ ਹੈ, 4376887750, 4376887750। ਇੱਕ ਤੁਸੀਂ ਯਾਦ ਜ਼ਰੂਰ ਰੱਖੋ ਮੈਂਡੀ ਗਿੱਲ ਹੋਣਾ ਨੂੰ, ਮੈਂਡੀ ਤੁਹਾਡੇ ਲਈ ਹਾਜ਼ਰ ਨੇ। ਗੱਡੀਆਂ ਦੀ, ਘਰਾਂ ਦੀ ਜਾਂ ਕੋਈ ਵੀ ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਮੈਂਡੀ ਬਹੁਤ ਸਾਰੀਆਂ 30-40 ਕੰਪਨੀਆਂ ਤੋਂ ਕੋਟ ਲੈ ਕੇ ਫਿਰ ਤੁਹਾਨੂੰ ਲੋਐਸਟ ਕੋਟ ਲੈ ਕੇ ਦਿੰਦੇ ਆ। ਤੁਸੀਂ ਇੱਕ ਵਾਰ ਮੈਂਡੀ ਨੂੰ ਕਾਲ ਕਰੋ, ਮੈਂਡੀ ਦਾ ਬਹੁਤ ਐਕਸਪੀਰੀਅੰਸ ਹੈ, ਬਹੁਤ ਆਪਣੇ ਕੰਮ ਪ੍ਰਤੀ ਡੈਡੀਕੇਟਡ ਨੇ। ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, 6479299509, 6479299509। ਅਤੇ ਬਾਕੀ ਜੇ ਤੁਹਾਡੀ ਰੂਫ ਨਵੀਂ ਲੱਗਣ ਵਾਲੀ ਹੈ, ਰੂਫ ਦੀ ਛੱਤ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਮੈਟਲ ਰੂਫ, ਫਲੈਟ ਰੂਫ, ਸ਼ਿੰਗਲ ਦਾ ਕੋਈ ਕੰਮ ਹੈ, ਤਾਂ ਆਲਵੇ ਰੂਫਰਸ ਦੇ ਰੂਬਲ ਭਾਅ ਜੀ ਨੂੰ ਕਾਲ ਕਰੋ। ਫੁੱਲੀ ਇੰਸ਼ੋਰਡ ਕੰਪਨੀ ਹੈ, ਰਿਟਨ ਤੁਹਾਨੂੰ ਲਿਖਤ ਦੇ ਵਿੱਚ ਵਾਰੰਟੀ ਦੇ ਰਹੇ ਹੈ, ਹੋਰ ਕੀ ਚਾਹੀਦਾ। 6475050943 ਨੰਬਰ ਹੈ, 6475050943, 6475050943 ਦੇ ਉੱਤੇ ਤੁਸੀਂ ਰੂਬਲ ਜੀ ਨੂੰ ਕਾਲ ਕਰੋ, ਅਤੇ ਆਲਵੇ ਰੂਫਰਸ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅੱਜ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰ ਰਹੀ ਹਾਂ ਆਪਣੀ ਕਮਿਊਨਿਟੀ ਬਾਰੇ। ਇੱਕ ਮੈਨੂੰ ਵੀਕਐਂਡ 'ਤੇ ਇੱਕ ਵੀਰ ਦੀ ਕਾਲ ਆਈ, ਉਹ ਕਹਿੰਦੇ ਨਵੀ ਤੁਹਾਡੇ ਨਾਲ ਗੱਲ ਕਰਨੀ, ਆਪਣੇ ਲਿਸਨਰਸ ਤੱਕ ਇਹ ਗੱਲ ਜ਼ਰੂਰ ਲੈ ਕੇ ਜਾਇਓ। ਅਤੇ ਉਹ ਕਹਿੰਦੇ ਨਵੀ ਹੁਣ ਹਰ ਸਾਲ ਹੀ ਹੁੰਦਾ, ਅਤੇ ਉਹ ਕਹਿੰਦੇ ਕਿ ਹੁਣ ਇੱਕ ਵਾਰ ਫਿਰ ਵਿਆਹਾਂ ਦਾ ਵੈਡਿੰਗ ਸੀਜ਼ਨ ਸ਼ੁਰੂ ਹੋ ਗਿਆ। ਮੈਂ ਕਿਹਾ ਹਾਂਜੀ, ਅਤੇ ਕਹਿੰਦੇ ਹੁਣ ਵੈਡਿੰਗ ਸੀਜ਼ਨ ਸ਼ੁਰੂ ਆ, ਹੁਣ ਆਪਣੇ ਏਰੀਆਜ਼ ਦੇ ਵਿੱਚ ਰੋਜ਼ ਪਾਰਟੀਆਂ ਹੁੰਦੀਆਂ, ਰੋਜ਼ ਕੋਈ ਨਾ ਕੋਈ ਸੰਗੀਤ, ਕੋਈ ਨਾ ਕੋਈ ਜਾਗੋ, ਚਲੋ ਕੋਈ ਨਾ ਕੋਈ ਐਸਾ ਫੰਕਸ਼ਨ ਹੁੰਦਾ ਹੀ ਰਹਿੰਦਾ ਤਕਰੀਬਨ ਜਿੱਥੇ ਵੀ ਰਹਿੰਦੇ ਹੋ, ਹਰ ਇੱਕ ਏਰੀਏ ਦੇ ਵਿੱਚ ਯੂਨੋ ਇਹ ਚੀਜ਼ਾਂ ਹੁੰਦੀਆਂ। ਚਲੋ ਆਪਾਂ ਬਰੈਂਪਟਨ 'ਚ ਰਹਿੰਦੇ ਹਾਂ, ਇੱਥੇ ਜ਼ਿਆਦੇ ਆ। ਉਹ ਕਹਿੰਦੇ ਨਵੀਂ ਆਪਣੇ ਲੋਕਾਂ ਨੂੰ ਥੋੜ੍ਹਾ ਜਿਹਾ ਚਾਹੀਦਾ ਕਿ ਜੇ ਤੁਸੀਂ ਜਾਗੋ ਜੁਗੋ ਕੱਢਣੀ ਆ ਤਾਂ ਕੋਈ ਬੈਂਕਟ ਹਾਲ ਬੁੱਕ ਕਰ ਲਓ, ਉੱਥੇ ਕਰੋ, ਵੀ ਸੜਕਾਂ ਤੇ ਜਾਮ ਲਾਉਣ ਦਾ ਕੀ ਸੈਂਸ ਬਣਦਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਚਲੋ ਫਿਰ ਕੀ ਹੋ ਗਿਆ, ਅਗਲੇ ਫਨ ਕਰਦੇ, ਅਗਲੇ ਕਿਹੜਾ ਏਡੀ ਕਿਹੜੀ ਗੱਲ ਹੈ, ਗੋਰੇ ਗੋਰੇ ਵੀ ਲਾਈਕ ਕਰਦੇ, ਵੀ ਘਰੋਂ ਬਾਹਰ ਨਿਕਲ ਕੇ ਦੇਖਦੇ ਆ। ਉਹ ਕਹਿੰਦੇ ਨਹੀਂ ਯਾਰ ਨਵੀ, ਅਸੀਂ ਦੋ ਚਾਰ ਜਾਣੇ ਆ ਸਾਡੇ ਏਰੀਏ 'ਚ, ਅਸੀਂ ਬਹੁਤ ਤੰਗ ਹੁੰਦੇ ਹਾਂ। ਮੈਂ ਕਿਹਾ ਭਾਜੀ ਤੁਹਾਡੇ ਬੱਚੇ ਦੀ ਕੀ ਉਮਰ ਹੈ? ਉਹ ਕਹਿੰਦੇ ਨਵੀ ਸਾਡੇ ਬੱਚੇ ਤਾਂ ਹਜੇ ਛੋਟੇ ਆ। ਮੈਂ ਕਿਹਾ ਭਾਜੀ ਪਰ ਜਦੋਂ ਤੁਹਾਡੇ ਬੱਚੇ ਵੱਡੇ ਹੋਣਗੇ ਕੀ ਤੁਹਾਨੂੰ ਨਹੀਂ ਹੋਊਗਾ ਕਿ ਅਸੀਂ ਵੀ ਜਾਗੋਆਂ ਕੱਢੀਏ, ਅਸੀਂ ਵੀ ਯੂ ਨੋ ਇੱਦਾਂ ਦੇ ਫੰਕਸ਼ਨ ਕਰੀਏ, ਰਾਤ ਲੇਟ ਤੱਕ ਪਾਰਟੀ ਪੂਰਟੀ ਕਰੀਏ? ਕਹਿੰਦੇ ਨਹੀਂ ਨਵੀ, ਅਸੀਂ ਤਾਂ ਹਾਲਾਂ 'ਚ ਕਰਾਂਗੇ, ਜੇ ਕਰਾਂਗੇ ਐਵੇਂ ਲੋਕਾਂ ਨੂੰ ਥੋੜ੍ਹਾ ਤੰਗ ਕਰਨਾ। ਬਟ ਆਪਣੇ ਘਰੇ ਇੱਕ ਤਾਂ ਫੰਕਸ਼ਨ ਕਰਨਾ ਯਾਰ, ਉਹਦਾ ਮਜ਼ਾ ਹੀ ਅਲੱਗ ਹੈ। ਆਈ ਡੋਂਟ ਨੋ, ਮੇ ਬੀ ਮੈਂ ਗਲਤ ਹੋ ਸਕਦਾ, ਬਟ ਤੁਹਾਡਾ ਸਭ ਦਾ ਕੀ ਖਿਆਲ ਹੈ? ਕੀ ਤੁਸੀਂ ਇੰਨੇ ਤੰਗ, ਇੰਨੇ ਬੋਦਰ ਹੁੰਦੇ ਹੋ ਜੇ ਤੁਹਾਡੇ ਏਰੀਏ ਦੇ ਵਿੱਚ ਕੋਈ ਜਾਗੋ ਸੰਗੀਤ ਟੈਂਟ ਲਾ ਕੇ ਗਾਣੇ ਲਾਉਂਦੇ ਆ, ਪਾਰਟੀਆਂ ਕਰਦੇ ਆ? ਇੱਕੋ ਕਹਿੰਦੇ ਨਾ ਵੀ ਇੰਨੀਆਂ ਗੱਡੀਆਂ ਸੜਕ ਦੇ ਉੱਤੇ ਗਾਣੇ ਚੱਲ ਰਹੇ ਹੁੰਦੇ ਆ ਲੇਟ ਤੱਕ, ਅਸੀਂ ਕੰਮਾਂ 'ਤੇ ਜਾਣਾ ਹੁੰਦਾ, ਬੱਚਿਆਂ ਨੇ ਸਕੂਲੇ ਜਾਣਾ ਹੁੰਦਾ, ਉੱਤੋਂ ਦੀ ਬਾਹਰ ਲੋਕ ਰਾਤ ਦੇ ਦੋ ਦੋ ਤਿੰਨ ਤਿੰਨ ਵਜੇ ਤੱਕ ਪਾਰਟੀ ਕਰ ਰਹੇ ਆ। ਚਲੋ ਮੈਂ ਮੰਨ ਲੈਣਾ ਕਿ ਜਦੋਂ 12-1 ਵੱਜ ਜਾਂਦੇ ਉਦੋਂ ਚਲੋ ਮਿਊਜ਼ਿਕ ਥੋੜ੍ਹਾ ਜਿਹਾ ਡਾਊਨ ਕਰ ਲਓ, ਬਟ ਅਗੇਨ ਲੋਕ ਫਨ ਕਰ ਰਹੇ, ਲੋਕ ਮਜ਼ੇ ਲੁੱਟ ਰਹੇ ਆ, ਔਰ ਅਗਲੇ ਨੂੰ ਫਨ ਕਰਨ ਤੋਂ ਆਪਾਂ ਕਈ ਵਾਰ ਥੋੜ੍ਹੇ ਜਿਹਾ ਜ਼ਿੰਦਗੀ ਨੂੰ ਸੀਰੀਅਸ ਲੈ ਲੈਂਦੇ ਹਾਂ। ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337। ਤੁਸੀਂ ਕਿੰਨਾ ਕੁ ਬੋਦਰ ਹੁੰਦੇ ਹੋ, ਤੁਹਾਨੂੰ ਕਿੰਨੀ ਕੁ ਤੰਗੀ ਹੁੰਦੀ ਹੈ, ਕਿੰਨਾ ਕੁ ਤੁਸੀਂ ਡਿਸਟਰਬ ਹੁੰਦੇ ਹੋ ਜੇ ਲੋਕ ਇੰਜ ਕਰਦੇ ਨੇ? ਸੋ ਤੁਹਾਡੀਆਂ ਕੁਝ ਕੌਜ਼ ਲਵਾਂਗੇ। ਹੁਣ ਹਰ ਇੱਕ ਸ਼ਹਿਰ, ਹਰ ਇੱਕ ਏਰੀਏ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ। ਸੋ ਨੰਬਰ ਹੈ 905-673-3337, 905-673-3337, 905-673-3337, ਤੇ ਤੁਹਾਡੀਆਂ ਕੁਝ ਕੌਲਸ ਜ਼ਰੂਰ ਜ਼ਰੂਰ ਜ਼ਰੂਰ ਲੈਣੇ ਆ। ਕੁਆਲਿਟੀ ਕਾਰ ਰਿਪੇਅਰ ਦੇ ਤੁਸੀਂ ਕੁਲਵੰਤ ਜੀ ਨੂੰ ਕਾਲ ਕਰੋ। ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟਰਾਂਸਮਿਸ਼ਨ ਦਾ ਕੋਈ ਕੰਮ ਹੈ, ਕੁਆਲਿਟੀ ਕਾਰ ਰਿਪੇਅਰ, 905-460-1111, 905-460-1111। ਕੋਈ ਵੀ ਗੱਡੀ ਦਾ ਪੰਗਾ ਪੈ ਗਿਆ ਤਾਂ 171 ਰਦਰਫੋਰਡ ਰੋਡ ਸਾਊਥ, 905-460-1111, 6204। ਹੈਲੋ
3: ਹੈਲੋ, ਗੁੱਡ ਮਾਰਨਿੰਗ ਨਮੀ,
1: ਗੁੱਡ ਮਾਰਨਿੰਗ ਜੀ, ਹੈਪੀ ਮੰਡੇ,
3: ਹੋਪ ਯੂ ਆਰ ਗੁੱਡ
1: ਜੀ, ਥੈਂਕ ਯੂ ਸੋ ਮਚ
3: ਜੀ। ਅੱਛਾ ਮੈਂ ਤਾਂ ਇਹ ਕਹਿਣਾ ਸੀ, ਇਹ ਤਾਂ ਨਾ ਬਹੁਤ ਮਤਲਬ ਮੈਨੂੰ ਤਾਂ ਬੜਾ ਮਜ਼ਾ ਆਉਂਦਾ ਜਦੋਂ ਨੇਬਰ, ਮੈਂ ਬ੍ਰੈਂਪਟਨ ਹੀ ਰਹਿੰਦੀ ਆ, ਵੀ ਨੇਬਰਹੁੱਡ ਦੇ ਵਿੱਚ ਜਦੋਂ ਇਹ ਫੰਕਸ਼ਨ ਹੁੰਦਾ ਸਪੈਸ਼ਲੀ ਇੰਡੀਅਨ ਵੈਡਿੰਗ, ਲਾਈਕ ਲੇਡੀ ਸੰਗੀਤ ਕਰਦੇ ਆ, ਲੋਕੀ ਗਿੱਧਾ ਕਰਦੇ ਆ, ਘਰ ਤੱਕ ਆਵਾਜ਼ ਆਉਂਦੀ ਹੈ, ਮੈਨੂੰ ਤਾਂ ਸਾਰੀ ਮੈਮਰੀਜ਼ ਯਾਦ ਆ ਜਾਂਦੀਆਂ ਇੰਡੀਆ ਦੀਆਂ, ਵੀ ਉੱਥੇ ਤਾਂ ਜਾ ਨਹੀਂ ਪਾ ਰਹੇ, ਬਹੁਤ ਸਾਰੇ ਵਿਆਹ ਵੀ ਮਿਸ ਹੋ ਗਏ ਤਾਂ ਮਤਲਬ ਮੈਨੂੰ ਲੱਗਦਾ ਵੀ ਵਾਟ ਆ ਰੀਕਾਲ, ਕਿਉਂਕਿ ਹੁਣ ਜਿਵੇਂ ਬੋਲੀਆਂ ਲਾ ਲਓ ਤੁਸੀਂ ਰਾਈਟ, ਤੇ ਗਿੱਧਾ ਲਾ ਲਓ, ਉਹ ਉਹੀ ਆ ਜਿਹੜੀਆਂ ਪਿਛਲੇ 15-20 ਸਾਲਾਂ ਤੋਂ ਚੱਲੀਆਂ ਆਉਂਦੀਆਂ, ਕੁਛ ਨਿਊ ਤਾਂ ਹੋਇਆ ਨੀ ਉਹਦੇ ਚ, ਤਾਂ ਮੈਨੂੰ ਲੱਗਦਾ ਇਹ ਬਹੁਤ ਸੋਹਣਾ ਇੰਟਰਟੇਨਮੈਂਟ ਹੈ, ਤੇ ਇਹ ਰੋਜ਼ ਨੀ ਮਿਲਦਾ ਰਾਈਟ, ਰੋਜ਼ ਤਾਂ ਆਪਣੀ ਗਲੀ ਚ ਕੋਈ ਆ ਅੱਗੇ ਪਿੱਛੇ ਵਿਆਹ ਨਹੀਂ ਹੋ ਰਿਹਾ ਰਾਈਟ, ਤਾਂ ਉਹ ਕਦੇ ਕਦੇ ਹੁੰਦਾ, ਮੈਂ ਤਾਂ ਬਹੁਤ ਇੰਜੋਏ ਕਰਦੀ ਆ, ਮਤਲਬ ਕਿ ਕੋਈ ਗੱਲ ਨੀ ਇੱਕ ਹੀ ਦਿਨ ਹੈ, ਉਹ ਕਿਹੜਾ ਰੋਜ਼ ਕਰ ਰਹੇ ਆ, ਤਾਂ ਆਈ ਡੋਂਟ ਥਿੰਕ ਸੋ, ਮਤਲਬ ਇਟਸ ਅ ਗੁੱਡ ਕਿ ਦੂਸਰੇ ਨੂੰ ਜਦੋਂ ਉਹੀ ਜੀ ਉਵੇਂ ਦੀਆਂ ਸਾਊਂਡਸ ਮਿਲਦੀਆਂ ਜਿਹੜੀਆਂ ਤੁਸੀਂ ਬਚਪਨ ਚ ਜਾਂ ਜਵਾਨੀ ਚ ਉੱਥੇ ਸੁਣੀਆਂ ਸੀਗੀਆਂ, ਮੈਨੂੰ ਤਾਂ ਬੜਾ ਮਜ਼ਾ ਆਉਂਦਾ।
1: ਨਹੀਂ ਨਾਲੇ ਦੇਖੋ, ਜਾਂ ਤਾਂ ਹੋਵੇ ਵੀ ਕੋਈ ਹੋਰ, ਮੈਂ ਬੜਾ ਹੱਸਿਆ, ਮੈਂ ਕਿਹਾ ਭਾਜੀ ਤੁਸੀਂ ਆਪ ਪੰਜਾਬੀ ਹੋ, ਤੁਹਾਡਾ ਆਪਦਾ ਵਿਆਹ ਹੋਇਆ ਕਿ ਤੁਸੀਂ ਨੀ ਮਿਸ ਕਰਦੇ? ਕਹਿੰਦੇ ਨਹੀਂ ਯਾਰ ਨਵੀ, ਮੈਨੂੰ ਤਾਂ ਚੰਗਾ ਨੀ ਲੱਗਦਾ। ਮੈਂ ਕਿਹਾ ਚਲੋ ਠੀਕ ਹੈ,
3: ਉਹ ਮੈਨੂੰ ਲੱਗਦਾ ਕਈ ਵਾਰੀ ਬੰਦਾ ਫਰਸਟ੍ਰੇਟ ਹੀ ਇੰਨਾ ਹੁੰਦਾ, ਬਟ ਕਦੇ ਧਿਆਨ ਲਾ ਕੇ ਸੁਣੀਏ ਨਾ, ਫਰਸਟ੍ਰੇਸ਼ਨ ਦੂਰ ਹੋ ਜਾਂਦੀ ਹੈ, ਕਿਉਂਕਿ ਉਹ ਬੜੇ ਚਿੱਲੀ ਜਿਹਾ ਮਾਹੌਲ ਹੁੰਦਾ ਉਹਨਾਂ ਦੇ ਘਰ ਦਾ ਨਾ, ਜਦੋਂ ਏਦਾਂ ਦੇ ਖੱਪ ਪਾ ਰਹੇ ਆ, ਉਹ ਸੁਣ ਆਵਾਜ਼ਾਂ ਵੀ ਜਿਵੇਂ ਉਹਨਾਂ ਦੀਆਂ ਆਵਾਜ਼ਾਂ ਸੁਣ ਰਹੀਆਂ, ਸਮਝ ਕੁਛ ਨੀ ਆ ਰਿਹਾ, ਬਟ ਉਹਨਾਂ ਦੀ ਜਿਹੜੀ ਹੂਟਿੰਗ ਹੈ, ਉਹ ਜਿਹੜਾ ਇੰਜੋਏ ਕਰ ਰਹੇ ਆ, ਮਤਲਬ ਇਟ ਰਿਜ਼ੈਂਬਲ ਸਮਵੇਅਰ ਰਾਈਟ
1: ਜੀ ਜੀ ਜੀ ਜੀ ਜੀ ਨਹੀਂ ਚਲੋ, ਆਈ ਅਗਰੀ, ਥੈਂਕ ਯੂ ਸੋ ਮਚ। ਸੋ ਨਹੀਂ, ਸਾਰੇ ਸ਼ੇਅਰ ਕਰੋ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਵੀ ਦੱਸੋ, ਜੇ ਤੁਹਾਨੂੰ ਲੱਗਦਾ ਨਵੀਂ ਯਾਰ ਇਹ ਤਾਂ ਬੜੇ ਮਜ਼ੇ ਵਾਲੀ ਗੱਲ ਹੈ, ਆਪਣੀ ਗਲੀ ਦੇ ਵਿੱਚ ਫੰਕਸ਼ਨ ਹੋ ਰਿਹਾ ਹੁੰਦਾ ਸਗਾ, ਤੇ ਚਾਹ ਚੜਦਾ ਕਿ ਬੱਲੇ ਯਾਰ ਸਾਡਾ ਵੀ ਕਿਸੇ ਨਾ ਕਿਸੇ ਦਿਨ ਵਿਆਹ ਹੋਇਆ ਸੀ। ਸੋ ਨੰਬਰ ਹੈ ਆਪਣਾ 905-673-3337, 905-673-3337, ਤੇ ਸਭ ਦਾ ਓਪੀਨੀਅਨ ਜ਼ਰੂਰ ਸੁਣਨਾ ਚਾਹਾਂਗੇ, 905-673-3337। ਏਰੀਅਨ ਮਿਲਜ਼ ਐਕਿਰਾ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਐਕਿਰਾ ਦੀ ਲਓ, ਏਰਨ ਮਿਲਸ ਐਕਿਰਾ ਦੇ, ਜਗਦੀਪ ਭੱਲਾ, ਕਰਨ ਸ਼ਰਮਾ ਸਾਡੇ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ, ਏਰਨ ਮਿਲਸ ਐਕਿਰਾ 905-828-5800 905-828-5800 ਤੇ ਕਾਲ ਕਰੋ ਇਹਨਾਂ ਨੂੰ ਜੀ 1981 ਹੈਲੋ
4: ਦੋ ਤਿੰਨ ਬੰਦੇ ਫੰਡ ਕਰ ਰਹੇ ਉਹਨਾਂ ਨੂੰ ਬੁਲਾਇਆ ਨੀ ਹੋਣਾ ਫੰਕਸ਼ਨ ਤੇ
1: ਹੋ ਸਕਦਾ
4: ਪੁਲਿਸ ਕੋਲ ਕਰਨਗੇ ਕਰਨਗੇ ਤੇ ਜਿੰਨੇ ਵੀ ਮੈਂ ਤਾਂ ਫੰਕਸ਼ਨ ਦੇਖੇ ਆ ਜਾਂ ਉਹਨਾਂ ਨੂੰ ਦੇਖਦਾ ਵਾ ਤੇ ਉਹ ਵੀ ਕਹਿ ਦਿੰਦੇ ਆ ਬਈ ਇੰਨੇ ਵਜੇ ਤੱਕ ਡੀਜੇ ਵੱਜੂਗਾ, ਉਸ ਤੋਂ ਬਾਅਦ ਅਸੀਂ ਆਵਾਜ਼ ਹੌਲੀ ਕਰਾਂਗੇ ਤੇ ਤੁਸੀਂ ਆਪਣੀਆਂ ਪਾਰਟੀ ਹੈ ਨਾ ਗੱਲਾਂ ਬਾਤਾਂ ਕਰ ਲਓ
1: ਦੋ ਤਿੰਨ ਜਾਣੇ ਉਹਨਾਂ ਨੂੰ ਵਿਆਹ ਤੇ ਸੱਦਿਆ ਨੀ ਹੋਣਾ। ਨਹੀਂ ਹੁਣ ਕਈ ਲੋਕ ਕਹਿੰਦੇ ਆ ਕਿ ਨਵੀਂ ਯਾਰ ਸੜਕਾਂ ਦੇ ਉੱਤੇ ਕਈ ਵਾਰ ਗੱਡੀਆਂ ਆ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਫਿਰ ਰੋਕਣਾ ਪੈਂਦਾ। ਚਲੋ ਜੇ ਨਾ ਕੋਈ ਐਮਰਜੈਂਸੀ ਹੈ ਫਿਰ ਤਾਂ ਮੈਂ ਮੰਨਦਾ ਵੀ ਆਪਾਂ ਨੂੰ ਅਪਸੈਟ ਹੋਣ ਦੀ ਜ਼ਰੂਰ ਕੋਈ ਆਪਣੇ ਕੋਲ ਰਾਈਟ ਹੈ, ਬਟ ਜੇ ਹੁਣ ਆਪਾਂ ਘਰੇ ਹੀ ਜਾਣਾ, ਜੇ ਜਾਗੋ ਨਿਕਲ ਰਹੀ ਹੈ ਤੁਸੀਂ ਚਾਰ ਪੰਜ ਮਿੰਟ ਖੜ ਜਾਓਗੇ ਉੱਥੇ ਤਾਂ ਕਿੱਡੀ ਗੱਲ ਹੈ। ਹੁਣ ਮੈਨੂੰ ਬਾਈ ਜੀ ਉਹ ਜਿਹਨਾਂ ਦਾ ਫੋਨ ਆਇਆ ਕਹਿੰਦੇ ਨਵੀਂ ਹੁਣ ਪਰਸੋਂ ਚੌਥੇ ਸਾਡੇ ਘਰ ਦੇ ਕੋਲ ਜਾਗੋ ਹੋਈ, ਮੈਨੂੰ ਉੱਥੇ 5 ਮਿੰਟ ਖੜਨਾ ਪਿਆ, ਮੈਂ ਘਰੇ ਨਹੀਂ ਜਾ ਪਾਇਆ। ਮੈਂ ਕਿਹਾ ਭਾਜੀ ਤੁਸੀਂ ਕੋਈ ਜ਼ਰੂਰੀ ਕੰਮ ਸੀ? ਕਹਿੰਦੇ ਨਹੀਂ ਬਸ ਘਰੇ ਜਾਣਾ ਸੀ। ਮੈਂ ਕਿਹਾ ਫਿਰ ਠੀਕ ਹੈ, 5 ਮਿੰਟ ਜੇ ਤੁਸੀਂ ਖੜ ਵੀ ਗਏ, ਤੁਸੀਂ ਵੇਟ ਵੀ ਕਰ ਲਈ ਤਾਂ ਵਟਸ ਦਾ ਬਿਗ ਡੀਲ? ਚਲੋ ਮੈਂ ਚਲੋ ਉਹਨਾਂ ਦਾ ਆਪਦਾ ਓਪੀਨੀਅਨ ਹੈ, ਮੈਂ ਨਹੀਂ ਕਹਿੰਦਾ ਕਿ ਉਹ ਗਲਤ ਨੇ, ਬਟ ਇੰਨਾ ਕਹਿ ਕੇ ਆਪਾਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਜ਼ਰੂਰ ਓਵਰ ਕਹਿ ਲਓ ਕਿ ਐਨਾਲਾਈਜ਼ ਕਰ ਲੈਂਦੇ ਹਾਂ ਚੀਜ਼ਾਂ ਨੂੰ, ਜਾਂ ਮੈਨੂੰ ਲੱਗਦਾ ਕਿ ਆਪਾਂ ਯਾਰ ਫਨ ਕਰਨਾ ਹੀ ਭੁੱਲ ਰਹੇ ਹਾਂ। ਸੋ ਆਈ ਡੋਂਟ ਨੋ, ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਆਪਣੇ ਕਮਿਊਨਿਟੀ ਦੇ, ਅੱਜ ਕੱਲ੍ਹ ਵਿਆਹ ਬਹੁਤ ਹੋ ਰਹੇ ਆ, ਹੁਣ ਜਾਗੋਆਂ ਸੰਗੀਤ ਹਰੇਕ ਦੇ ਘਰ ਟੈਂਟ ਲੱਗ ਰਹੇ ਆ। ਇੱਕ ਮੈਨੂੰ ਸਾਡੇ ਲਿਸਨਰ ਦਾ ਫੋਨ ਆਇਆ, ਉਹ ਕਹਿੰਦੇ ਨਵੀਂ ਲੋਕਾਂ ਨੂੰ ਕਹੋ ਕਿ ਜਾਗੋਆਂ ਜੁਗੋਆਂ ਬੰਦ ਕਰੋ ਕਰਨੀਆਂ ਸੜਕਾਂ 'ਤੇ, ਜੇ ਕਰਨੀਆਂ ਤਾਂ ਹਾਲ 'ਚ ਕਰੋ। ਮੈਂ ਉਹਨਾਂ ਨੂੰ ਕਿਹਾ ਕਿ ਭਾਅ ਜੀ ਐਡੀ ਕਿਹੜੀ ਗੱਲ ਹੈ ਯਾਰ, ਲੋਕ ਫਨ ਕਰਦੇ ਆ, ਗੋਰੇ ਗੋਰੇ ਵੀ ਇੰਜੋਏ ਕਰਦੇ ਆ। ਸੋ ਤੁਹਾਡਾ ਸਭ ਦਾ ਕੀ ਮੰਨਣਾ, ਵਟ ਡੂ ਯੂ ਥਿੰਕ? ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਨੰਬਰ ਹੈ 905-673-3337 905-673-3337 ਸਭ ਦਾ ਕੀ ਖਿਆਲ ਹੈ, ਏਡੀ ਕਿੱਡੀ ਗੱਲ ਹੈ 905-673-3337 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਪੈਰਾਡਾਈਜ਼ ਡਿਵੈਲਪਮੈਂਟਸ ਦੇ ਜਿਹੜੇ ਘਰ ਨੇ ਉਹਨਾਂ ਦੀ ਜਾਣਕਾਰੀ ਦਵਾਂ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜੀ 6266 ਹੈਲੋ।
5: ਹਾਂਜੀ ਭਾਜੀ, ਵੱਡੇ ਵਾਲੀ ਗੱਲ ਸਹੀ ਆ ਵੀ ਅੱਜ ਕੱਲ ਨਾ ਲੋਕ ਫਰਸਟ੍ਰੇਟ ਬਹੁਤ ਨੇ, ਇੰਜੋਏ ਕਰਨਾ ਲਾਈਫ ਨੂੰ ਭੁੱਲ ਗਏ ਨੇ। ਲੋ ਆਪਾਂ ਨੂੰ ਨਾ ਲੋਕਾਂ ਦੀਆਂ ਖੁਸ਼ੀਆਂ ਦੇਖ ਕੇ ਖੁਸ਼ੀਆਂ ਚੜ ਜਾਂਦੀਆਂ ਨੇ, ਲੋਕਾਂ ਦਾ ਦੁੱਖ ਦੇਖ ਕੇ ਆਪਾਂ ਨੂੰ ਦੁੱਖ ਫੀਲ ਹੁੰਦਾ ਹੈ ਨਾ, ਨਾਲੇ ਮੈਨੂੰ ਲੱਗਦਾ ਵੀ ਸਾਰਾ ਰਸਤਾ ਬਲੌਕ ਕਰਨ ਦੀ ਤਾਂ ਲੋੜ ਨੀ, ਆਪਣਾ ਸੇਫਟੀ ਵਾਲਾ ਕੰਮ ਵੀ ਹੈ ਬਹੁਤ ਜ਼ਿਆਦਾ ਹੈ ਨਾ, ਕੋਈ ਵਾਕਈ ਫਰਸਟ੍ਰੇਟ ਹੋ ਸਕਦਾ ਜਿਹੜਾ ਵੇਟ ਹੀ ਨਾ ਕਰਨਾ ਚਾਹੇ, ਤਾਂ ਥੋੜਾ ਜਿਹਾ ਸਾਈਡ ਤੇ ਆਪਾਂ ਆਪਣਾ ਇੰਜੋਏ ਕਰ ਸਕਦੇ ਹਾਂ। ਇਹੀ ਗੱਲ ਮੈਂ ਥੋੜੇ ਦਿਨ ਪਹਿਲਾਂ ਵੀ ਕੀਤੀ ਸੀ ਵੀ ਆਪਣੇ ਇਵੈਂਟ ਨੇ ਆਪਣੇ ਬੱਚਿਆਂ ਨੂੰ ਆਪਣਾ ਕਲਚਰ ਯਾਰ ਥੋੜਾ ਜਿਹਾ ਸਾਰਿਆਂ ਨੂੰ ਐਡਜਸਟ ਕਰਨਾ ਚਾਹੀਦਾ, ਮਲਟੀ ਕਲਚਰਲ ਕੰਟਰੀ ਹੈ, ਇੰਜੋਏ ਲਾਈਫ ਨੂੰ ਕਰੋ, ਜਿਹੜੇ ਖੁਸ਼ੀਆਂ ਦੇ ਪਲ ਨੇ ਕਦੀ ਨਾ ਮਿਸ ਕਰੋ, ਹਨਾ, ਦੇਖੋ ਲੋਕਾਂ ਦੇ ਕਲਚਰ। ਇੱਕ ਵਾਰੀ ਨਾ ਸਾਡੇ ਕਾਲਜ ਚ ਫੰਕਸ਼ਨ ਹੋਇਆ ਤੇ ਕੁੜੀਆਂ ਰੰਗ ਬਿਰੰਗੇ ਸੂਟ ਪਾਉਂਦੀਆਂ ਨੇ, ਇੱਕ ਬਜ਼ੁਰਗ ਬੁੜਾ ਸੀਗਾ ਹਨਾ, ਉਹ ਨਾ 80 ਸਾਲਾਂ ਦਾ ਹੋਣਾ, ਮੈਂ ਕਿਹਾ ਤੁਹਾਨੂੰ ਕਿਵੇਂ ਲੱਗ ਰਿਹਾ ਦੇਖ ਕੇ, ਉਹਨੇ ਖੁਸ਼ ਹੋ ਕੇ ਗੱਲ ਕਹੀ, ਕਹਿੰਦਾ ਇਟਸ ਸੋ ਕਲਰਫੁਲ, ਹਨਾ ਵੀ ਲੋਕਾਂ ਨੇ ਕਲਰ ਕਿੰਨੇ ਸੋਹਣੇ ਸੋਹਣੇ ਪਾਏ ਨੇ। ਬਈ ਖੁਸ਼ ਹੁੰਦੇ ਨੇ ਲੋਕ ਜਿਹੜੇ ਦਿਲੋਂ ਖੁਸ਼ ਨੇ, ਐਡਜਸਟ ਕਰਨ, ਹੈਪੀ ਰਹਿਣ, ਇੰਜੋਏ ਕਰਨ ਲਾਈਫ ਨੂੰ, ਇੰਜੋਏ ਕਰੋ। ਥੈਂਕ ਯੂ।
1: ਚਲੋ ਸਰ ਠੀਕ ਹੈ। ਸੋ ਨਹੀਂ ਇਹਨਾਂ ਦੀ ਵੀ ਗੱਲ ਠੀਕ ਹੈ ਵੀ ਆਪਾਂ ਨਾ ਬਹੁਤ ਫਰਸਟ੍ਰੇਟਿਡ ਆ ਆਪਣੇ, ਚਲੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਚੱਲ ਰਹੀਆਂ ਹੁੰਦੀਆਂ, ਆਈ ਐਗਰੀ ਵਿਦ ਦੈਟ, ਬਟ ਸਗਾ ਤਾਂ ਫਿਰ ਖੁਸ਼ੀ ਚੜ੍ਹਨੀ ਚਾਹੀਦੀ ਹੈ ਦੇਖ ਕੇ ਕਿ ਯਾਰ ਲੋਕ ਵਧੀਆ ਚਲੋ ਇੰਜੋਏ ਕਰ ਰਹੇ ਨੇ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ, 12,570 ਕੈਨੇਡੀ ਰੋਡ, ਕੈਨੇਡੀ ਐਂਡ ਮੇਫੀਅਰ ਤੇ ਜ਼ਰੂਰ ਗੇੜਾ ਮਾਰੋ। 2292 ਹੈਲੋ।
6: ਹਾਂਜੀ ਨਵੀਂ ਸਿਰ ਕੀ ਹਾਲ ਨੇ?
1: ਠੀਕ ਹੈ ਜੀ, ਕਿਵੇਂ ਹੋ?
6: ਸਾਨੂੰ ਵੀ ਇਹ ਐਕਸਪੀਰੀਅੰਸ ਹੋਇਆ ਜੀ, ਸਾਡੇ ਆਪਣੇ ਭਤੀਜੇ ਦਾ ਵਿਆਹ ਸੀ ਫਾਰਮ ਹਾਊਸ ਸਾਡੇ ਆਪਣੇ ਜੀ, ਤੇ ਉਹ ਪਰੇ, ਤੁਹਾਨੂੰ ਪਤਾ ਫਾਰਮ ਹਾਊਸ ਪਰੇ ਪਰੇ ਕਰਕੇ ਘਰ ਹੁੰਦੇ, ਤੇ ਉਹ ਦੋ ਗੋਰੇ ਸੀ, ਉਹਨਾਂ ਨੂੰ ਹੁਣ ਨੈਚੁਰਲੀ ਗੱਲ ਸਾਡੇ ਦਿਮਾਗ ਚੋਂ ਨਿਕਲ ਗਿਆ ਵੀ ਏਦਾਂ ਥੋੜੀ ਹੁੰਦਾ ਕਿ ਆਪਾਂ ਪੰਜਾਬੀ ਤੇ ਆਪਾਂ ਉੱਥੇ ਕੁਦਰਤੀ ਉਹਨਾਂ ਨੇ ਕੰਪਲੇਂਟ ਕਰ ਦਿੱਤੀ, ਤੇ ਕੁਦਰਤੀ ਸਾਡੀ ਉਹ ਜਿਹੜਾ ਆਪਣੇ ਪੁਲਿਸ ਆਫਿਸਰ ਆਇਆ ਉਹ ਵੀ ਆਪਣਾ ਆਪਣੇ ਕਮਿਊਨਿਟੀ ਤੇ ਸੀ, ਉਹ ਕਹਿੰਦੇ ਵੀ ਏਦਾਂ ਦਾ ਕੰਪਲੇਂਟ ਆ ਵੀ ਤੁਸੀਂ ਆਪਣਾ ਮਿਊਜ਼ਿਕ ਜਿਹੜਾ ਨਾ ਤੁਹਾਨੂੰ ਉਹ ਕੰਪਲੇਂਟ ਆਈ, ਸਾਨੂੰ ਸਾਡੇ ਵਾਲੇ ਦੇ ਲੋਕ ਘਰ ਨੀ ਤੇ ਸਾਨੂੰ ਵੀ ਪਤਾ, ਸਾਨੂੰ ਵੀ ਪਤਾ ਸੀ ਕਿ ਕਿੰਨੇ ਕੰਪਲੇਂਟ ਕੀਤੀ ਹੈ, ਮੈਂ ਕਿਹਾ ਵੀ ਸਾਨੂੰ ਨੀ ਪਤਾ ਲੱਗਦਾ ਕਿੰਨੇ ਕੰਪਲੇਂਟ ਕੀਤੀ ਹੈ, ਪਰ ਇਹ ਤਾਂ ਫਾਰਮ ਹਾਊਸ ਆ ਬੜੀ ਦੂਰ ਦੂਰ ਘਰ ਨੀ ਹੈਗੇ, ਤੇ ਕਹਿੰਦਾ ਚਲੋ ਤੁਸੀਂ ਦੇਖ ਲਓ ਵੀ ਕਿਹੜੇ ਲਾਗੇ ਤਾਗੇ ਹੈ ਉਹਨਾਂ ਨੂੰ ਇਨਵਾਈਟ ਕਰ ਲਿਆ ਕਰੋ।
1: ਅੱਛਾ,
6: ਤੇ ਮੈਂ ਕਿਹਾ ਅਸੀਂ ਕਿੱਦਾਂ ਇਨਵਾਈਟ ਕਰ ਲਈਏ, ਉਹ ਦੂਸਰੇ ਦਿਨ ਵੀ ਫੰਕਸ਼ਨ ਸੀ, ਮੈਂ ਆਪਣੇ ਆਪਣੇ ਵਰਕਰ ਨੂੰ ਭੇਜਿਆ, ਉਹ ਵੀ ਗੋਰੀ ਸੀ, ਕਹਿੰਦਾ ਉਹ ਅਸੀਂ ਫਾਇੰਡ ਆਊਟ ਕਰ ਲਿਆ ਵੀ ਕਿਹਨੂੰ ਪ੍ਰੋਬਲਮ ਸੀ, ਮੈਂ ਕਿਹਾ ਤੂੰ ਇਸ ਤਰ੍ਹਾਂ ਕਰ ਦੋਨਾਂ ਨੂੰ ਨਾ ਇੱਕ ਇੱਕ ਵਾਈਨ ਦੀ ਬੋਤਲ ਦੇ ਕੇ ਆ।
1: ਅੱਛਾ,
6: ਉਹ ਵਾਈਨ ਦੀ ਬੋਤਲ ਦੇ ਕੇ ਆਇਆ ਤੇ ਅਗਲੇ ਕਹਿੰਦੇ ਸੀ ਖੁਸ਼ ਹੀ ਬਹੁਤ ਆ।
1: ਅੱਛਾ, ਉਹਨਾਂ ਨੂੰ ਨਹੀਂ ਦੇਖੋ ਨਾਲੇ ਗੋਰੇ ਆ, ਗੋਰਿਆਂ ਨੂੰ ਤਾਂ ਫ੍ਰੀ ਦੀ ਦਾਰੂ, ਫ੍ਰੀ ਦਾ ਖਾਣਾ ਪੀਣਾ, ਹੋਰ ਕੀ ਚਾਹੀਦਾ।
6: ਉਹ ਦੇਖੋ ਗੱਲ ਇਸ ਤਰ੍ਹਾਂ ਕਿ ਉਹ ਕੋਂਗ੍ਰੈਚੁਲੇਸ਼ਨ ਕਰਨ ਆਈ, ਅਸੀਂ ਉਹ ਨਹੀਂ ਸੀ ਘਰ ਤੇ ਅਸੀਂ, ਮੈਂ ਕਿਹਾ ਉਹ ਦਰਵਾਜੇ ਤੇ ਰੱਖਿਆ ਥੈਂਕ ਯੂ ਸੋ ਮਚ ਫੋਰ ਯੋਰ ਕੋਆਪਰੇਸ਼ਨ ਏਦਾਂ ਏਦਾਂ ਏਦਾਂ, ਸੋ ਪਲੀਜ਼ ਮੋਸਟ ਵੈਲਕਮ, ਯੂ ਆਰ ਮੋਸਟ ਵੈਲਕਮ ਟੂ ਇੰਜੋਏ ਦ ਇੰਡੀਅਨ ਫੂਡ ਦਿਸ ਐਂਡ ਦੈਟ। ਉਹ ਆਈ ਆ ਕੇ ਤੇ ਫਿਰ ਉਹ ਆਰਾਮ ਦੇ ਨਾਲ, ਤੁਹਾਨੂੰ ਪਤਾ ਫਿਰ ਪੀ ਪਾ ਲਈ ਹੋਣੀ ਤੇ ਫਿਰ ਸੌਂ ਗਈ ਹੋਣੀ ਉਹਨੂੰ।
1: ਨਹੀਂ ਨਾਲੇ ਨਹੀਂ, ਇਹ ਜ਼ਰੂਰ ਤੁਹਾਡੀ ਗੱਲ ਠੀਕ ਹੈ ਕਿ ਜੇ ਆਪਾਂ ਕੋਈ ਫੰਕਸ਼ਨ ਕਰ ਰਹੇ ਹਾਂ ਨਾ ਤਾਂ ਜਿੰਨੇ ਵੀ ਲੋਕ ਨੇੜੇ ਤੇੜੇ ਹਰੇਕ ਨੂੰ ਸੱਦੋ।
6: ਹਾਂ, ਉਹ ਐਕਚੁਲੀ ਐਟਲੀਸਟ ਤੁਸੀਂ ਉਹਨਾਂ ਨੂੰ ਦੇਖੋ, ਇਹ ਬਰਾਈਬਰੀ ਨਹੀਂ ਹੈ, ਇਹ ਹੈ ਕਿ ਤੁਸੀਂ ਉਹਨਾਂ ਨੂੰ ਆਪਣੀ ਮਤਲਬ ਇਨਵਾਈਟ ਕਰੋ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਕੰਟਰੀਜ਼ ਦੇ ਵਿੱਚ ਜਿਹੜੇ ਕਲਚਰ ਹੈ ਉਹ ਕੀ ਕਲਚਰ ਹੈਗਾ। ਇਹ ਮਲਟੀ ਕਲਚਰਲ ਕੰਟਰੀ ਹੈ ਤੇ ਉਹ ਹੁਣ ਇਹ ਵੀ ਨਹੀਂ ਪਤਾ, ਉਹ ਜੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਕੰਟਰੀ ਰੈੱਡ ਇੰਡੀਅਨਸ ਦਾ ਕੰਟਰੀ ਸੀ ਕਦੀ ਜ਼ਮਾਨੇ ਦੇ ਵਿੱਚ, ਤੇ ਉਹ ਤਾਂ ਉਹ ਪਿੱਛੇ ਰਿਜ਼ਰਵਸ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਵੀ ਤੁਹਾਨੂੰ ਟੈਕਸ ਨਾ ਦਈਏ, ਤੁਸੀਂ ਸਾਨੂੰ ਆਹ ਨਾ ਕਰੀਏ, ਤੁਸੀਂ ਤੁਹਾਡੀ ਜੀ ਐਸ ਟੀ ਮਾਫ, ਤੁਹਾਡੇ ਤੂੰ ਆਪਣੀਆਂ ਸਿਗਟਾਂ ਆਹ ਬਣਾਓ, ਸਭ ਸਾਨੂੰ ਉਹਨੂੰ ਬਰਾਈਬ ਕਰਕੇ ਪਰੇ ਪਰੇ ਕਰ ਦਿੱਤਾ। ਸੋ ਅਸੀਂ ਵੀ ਇਹ ਲਰਨ ਕੀਤਾ ਕਿ ਤੁਸੀਂ ਐਟਲੀਸਟ ਉਹਨਾਂ ਨੂੰ ਇਨਵਾਈਟ ਕਰੋ ਔਰ ਅੱਛੇ ਤਰੀਕੇ ਨਾਲ ਇਨਵਾਈਟ ਕਰ ਲਓ ਤਾਂ ਕਿ ਉਹ ਇੰਜੋਏ ਕਰਨ। ਅਗਰ ਇਨਵੀਟੇਸ਼ਨ ਹਰ ਕੋਈ ਬੰਦਾ ਚਾਹੁੰਦਾ, ਨਹੀਂ ਤਾਂ ਅਗਲਾ ਨੂੰ ਇੱਕ ਇੱਕ ਵਾਈਨ ਦੀ ਬੋਤਲ ਕਿੰਨੀ, $18 ਦੀ ਵਾਈਨ ਦੀ ਬੋਤਲ ਆ।
1: ਬਿਲਕੁਲ ਬਿਲਕੁਲ
6: ਠੀਕ ਨੀ, ਤਾਂ ਉਹ ਪੁਲਿਸ ਵਾਲੇ ਨੇ ਕਿਹਾ ਕਿ ਸਾਨੂੰ ਵੀ ਤੁਸੀਂ ਇਸ ਤਰ੍ਹਾਂ ਕਰੋ, ਇਹਨਾਂ ਨੂੰ ਇਨਵਾਈਟ ਕਰੋ ਕਿਸੇ ਤਰੀਕੇ ਦੂਸਰਾ ਆਪਾਂ ਪੰਜਾਬੀ ਸਟਾਈਲ ਦੇ ਵਿੱਚ। ਮੈਂ ਕਿਹਾ ਉਹ ਵੀ ਪਤਾ ਲੱਗ ਗਿਆ ਮੈਨੂੰ ਕਿੱਦਾਂ।
1: ਨਹੀਂ ਚਾਹੀਦਾ ਹੀ ਆ ਦੇਖੋ, ਨਾਲੇ ਫਿਰ ਉਹਨਾਂ ਨੂੰ ਵੀ ਹੋ ਜਾਂਦਾ ਕਿ ਚਲੋ ਯਾਰ ਇਹੋ ਜਿਹੇ ਬੰਦੇ ਦੀ ਕੰਪਲੇਂਟ ਕੀ ਕਰਨੀ, ਇਹਨਾਂ ਨੇ ਸਾਦੀ ਸਾਨੂੰ ਲਿਆ ਜਦੋਂ।
6: ਨਹੀਂ ਨਹੀਂ ਫਿਰ ਤਾਂ ਉਹ ਆਪ ਕਿਹਨਾਂ ਆਏ ਸੀ ਤੇ ਮੈਂ ਕਿਹਾ ਵੀ ਮੋਸਟ ਵੈਲਕਮ ਥੈਂਕ ਯੂ, ਉਹ ਫਿਰ ਹੁਣ ਯਾਰ ਦੋਸਤ ਹੈਗੇ ਸੀ ਪਰ ਘਰ ਵੀ ਬੜੇ ਪਰੇ ਪਰੇ ਸੀ। ਉਹ ਮੈਂ ਕਿਹਾ ਤੈਨੂੰ ਇੱਥੇ ਵਾਜਬ ਮਿਹਨਤ ਸਮਝ ਨਹੀਂ ਆਉਂਦੀ ਕਿ ਉੱਥੇ ਆਵਾਜ਼ ਵੀ ਜਾਂਦੀ ਹੋਊਗੀ।
1: ਹਾਂ ਜਾਂਦੀ ਮਾੜੀ ਮੋਟੀ ਹੋਊਗੀ, ਤੈਨੂੰ ਪਤਾ ਹੀ ਆ ਲੋਕਾਂ ਦੇ ਸੁਭਾਅ ਦਾ,
6: ਮਾੜੀ ਮੋਟੀ ਜਾਂਦੀ ਨਾਟ ਅ ਬਿਗ ਡੀਲ, ਕੋਈ ਐਸੀ ਗੱਲ ਨਹੀਂ, ਇੱਦਾਂ ਕਰਨਾ ਚਾਹੀਦਾ, ਇਨਵਾਈਟ ਕਰਨਾ ਚਾਹੀਦਾ, ਤੁਸੀਂ ਸਾਰਿਆਂ ਨੂੰ ਇਨਵੋਲਵ ਕਰੋ
1: ਜਿੰਨੇ ਵੀ ਲੋਕ ਨੇ ਸਟਰੀਟ ਤੇ, ਸਾਰਿਆਂ ਨੂੰ ਜਾ ਕੇ ਸੱਦਾ ਦੇਈਦਾ ਵੀ ਹਾਂਜੀ ਬਈ ਸਾਡੇ ਇਸ ਦਿਨ ਨੂੰ ਫੰਕਸ਼ਨ ਹੈ, ਤੇ ਅਗਲੇ ਨੂੰ ਚਲੋ ਇਨਫੋਰਮ ਕਰ ਦੇਈਦਾ, ਜਾਂ ਤਾਂ ਟੈਕਸ ਕਰਤਾ ਕਿ ਜੇ ਰੌਲਾ ਰੁਲਾ ਹੋਇਆ ਸਾਨੂੰ ਦੱਸਿਓ, ਐਵੇਂ ਕੰਪਲੇਂਟ ਕਰਨ ਨਾਲੋਂ ਸਿਟੀ ਆਊਗੀ ਉਹ ਫਿਰ ਪੰਗਾ ਵੱਧ ਹੈ। ਸੋ ਨੰਬਰ ਹੈ ਆਪਣਾ 905-6733337, 905-6733337 ਆਪਣਾ ਫੋਨ ਨੰਬਰ ਹੈ, ਤੇ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨਾਂਸਿੰਗ ਦੀ ਟੀਮ। ਹਰਮਨ ਵੈਲਕਮ।
7: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਜਦੋਂ ਦੀ 13% ਰਿਬੇਟ ਅਨਾਊਂਸ ਕੀਤੀ ਹੈ ਗਵਰਨਮੈਂਟ ਨੇ, ਕਾਫੀ ਕਲਾਇੰਟਸ ਨੇ ਜਿਹੜੇ ਉਹ ਪ੍ਰੀ ਕੰਸਟਰਕਸ਼ਨ ਘਰ ਬਾਏ ਕਰ ਰਹੇ ਨੇ, ਸਾਨੂੰ ਤਾਂ ਪਤਾ ਲੱਗਦਾ, ਸਾਨੂੰ ਕਾਲਸ ਆ ਜਾਂਦੀਆਂ ਨੇ ਕਿ ਪ੍ਰੀ ਅਪਰੂਵਲ ਚਾਹੀਦੀ ਹੈ ਭਾਜੀ। ਚਲੋ, ਗਵਰਨਮੈਂਟ ਦਾ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਆ 13% ਰਿਬੇਟ, ਉਹਦਾ ਫਾਇਦਾ ਵੀ ਜ਼ਰੂਰ ਲੈਣਾ ਚਾਹੀਦਾ। ਬਟ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ, ਜਦੋਂ ਤੁਸੀਂ ਐਗਰੀਮੈਂਟ ਆਫ ਪਰਚੇਸ ਐਂਡ ਸੇਲ ਸਾਈਨ ਕਰਦੇ ਹੋ, ਉਹਨੂੰ ਜ਼ਰੂਰ ਲੋਇਰ ਤੋਂ ਰਿਵਿਊ ਕਰਾਓ ਡਿਵੈਲਪਮੈਂਟ ਚਾਰਜਸ, ਜਾਂ ਆਪਣੇ ਜਿਹੜੇ ਰੀਅਲ ਸਟੇਟ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਨਾਓ ਮੋਸਟ ਆਫ ਦਾ ਬਿਲਡਰਸ ਉਹ ਕੈਪ ਕਰਕੇ ਦਿੰਦੇ ਨੇ, ਚਾਹੇ ਉਹ $5,000 ਆ ਜਾਂ $10,000 ਆ, ਬਟ ਮੇਕ ਸ਼ੋਰ ਉਹ ਕੈਪ ਹੋਣ, ਇਹ ਨਾ ਹੋਣ ਉਹ ਓਪਨ ਨਾ ਰਹਿਣ। ਕਿ ਕਈ ਵਾਰ ਅਸੀਂ ਦੇਖਿਆ ਕਾਫੀ ਬਿਲਡਰਸ ਦੇ ਡਿਵੈਲਪਮੈਂਟ ਚਾਰਜਸ 30-40,000 ਤੱਕ ਚਲੇ ਜਾਂਦੇ ਨੇ, ਜਿੱਥੇ ਫਿਰ ਬਾਅਦ ਚ ਕਲੋਜ਼ਿੰਗ ਵਾਲੇ ਪ੍ਰੋਬਲਮ ਆਉਂਦੀ ਆ, ਬਿਕਾਜ਼ ਉਹ ਡਾਊਨ ਪੇਮੈਂਟ ਪਲੱਸ ਹੋ ਜਾਂਦੇ ਨੇ, ਉਹ ਡਾਊਨ ਪੇਮੈਂਟ ਤੋਂ ਐਕਸਟਰਾ ਹੋ ਜਾਂਦੇ ਨੇ। ਬੈਂਕ ਕਦੇ ਵੀ ਤੁਹਾਨੂੰ ਉਹਦੇ ਤੇ ਮੋਰਗੇਜ ਨਹੀਂ ਦਊਗੀ, ਉਹ ਪਰਚੇਸ ਪ੍ਰਾਈਸ ਨਹੀਂ ਇਨਕਲੂਡ ਹੁੰਦੇ। ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ, ਤੁਸੀਂ ਜਦੋਂ ਪ੍ਰੀ ਕੰਸਟਰਕਸ਼ਨ ਬਾਏ ਕਰਨਾ ਤਾਂ ਆਪਣਾ ਪਰਚੇਸ ਐਂਡ ਸੇਲ ਐਗਰੀਮੈਂਟ, ਜੇ ਉਹ ਕੈਪ ਤੁਹਾਨੂੰ ਨਹੀਂ ਦਿਖ ਰਿਹਾ ਤਾਂ ਉਹ ਜ਼ਰੂਰ ਲੋਇਰ ਤੋਂ ਰਿਵਿਊ ਕਰਾਓ, ਉਹਦੇ ਉਹ ਜ਼ਿਆਦਾ ਕੋਈ ਚਾਰਜ ਵੀ ਨਹੀਂ ਕਰਦੇ ਹੈਗੇ, ਪਲੱਸ ਤੁਹਾਡੀ ਸੇਫਟੀ ਹੋ ਜਾਂਦੀ ਆ। ਕੋਈ ਤੁਹਾਡਾ ਹੋਰ ਕੁਐਸਚਨ ਆ ਮੋਰਗੇਜ ਦੇ ਰਿਲੇਟਡ, ਲਾਈਨ ਆਫ ਕ੍ਰੈਡਿਟ ਬਣਾਉਣੀ ਆ ਘਰ ਤੇ ਜਾਂ ਸੈਕੰਡ ਮੋਰਗੇਜ ਦੀ ਲੋੜ ਆ, ਜਾਂ ਲਾਸਟ ਮਿੰਟ ਬੈਂਕ ਤੋਂ ਪ੍ਰੋਬਲਮ ਆ ਰਹੀ ਆ ਫਾਈਲ ਤੇ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਟੀਮ ਹਰਮਨ ਬੱਤਾ 647-685-9000, 647-685-9000। ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। 647-685-9000 ਟੀਮ ਹਰਮਨ ਬੱਤਾ। ਤੁਹਾਡੀ ਯਾਰ ਕੁਝ ਕਾਲ ਆਈਆਂ, ਤੁਸੀਂ ਕਰ ਦਿੰਦੇ ਹੋ ਜਲਦੀ, ਥੋੜ੍ਹੇ ਮੇਰੇ ਲਈ ਕੰਮ ਕਰੋ, ਥੋੜ੍ਹੇ ਹੋਲਡ ਕਰ ਲਿਆ ਕਰੋ ਯਾਰ, ਫਿਰ ਤੁਹਾਡੀ ਸਾਡੀ ਗੱਲਬਾਤ ਕਮ ਸੇ ਕਮ ਹੋ ਤਾਂ ਸਕੇ। ਸੋ ਡੋਂਟ ਕਰ ਇਟ ਟੂ ਅਰਲੀ, ਤੁਸੀਂ ਥੋੜ੍ਹੇ ਆ ਥੋੜ੍ਹੇ ਥੋੜ੍ਹੇ ਆ ਸਾਡੇ ਲਈ ਹੋਲਡ ਕਰ ਲਿਆ ਕਰੋ। ਹੁਣ 5-7 ਕਾਲ ਆਈਆਂ ਨਾਲ ਹੀ, ਸਾਰੇ ਨੇ ਕਾਲ ਜਲਦੀ ਕਰ ਦਿੱਤੀ। ਸੋ ਜ਼ਰੂਰ ਜਸਟ ਸਟੇ ਔਨ ਦਾ ਲਾਈਨ, ਅਤੇ ਸਭ ਦੇ ਨਾਲ ਗੱਲਬਾਤ ਹੋਵੇਗੀ, ਅਤੇ ਨੰਬਰ ਆਪਣਾ 905-673-3337, 905-6-7-3-3-3-3-7, 905-6-7-3-3-3-3-7, 905-673-3337 ਆਪਣਾ 101 ਫੋਨ ਨੰਬਰ ਹੈ, 905-6-7-3-3-3-3-7 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਜ਼ਰੂਰ ਨਾਲ ਦੀ ਨਾਲ ਮੈਸੇਜ ਨੋਟ ਕਰੋ ਬਈ, ਕਿਸੇ ਨੇ ਵੀ ਗੱਡੀ ਲੈਣੀ ਹੈ ਮਿਤਸੂਬਿਸ਼ੀ ਤੇ ਸ਼ਾਪਿੰਗ ਜ਼ਰੂਰ ਇੱਕ ਵਾਰ ਕਰਕੇ ਆਓ। 10 ਸਾਲ ਦੀ ਵਾਰੰਟੀ ਮਿਲ ਰਹੀ ਹੈ, ਬਹੁਤ ਹੀ ਰਿਲਾਇਬਲ ਗੱਡੀਆਂ ਨੇ ਕੈਲੇਡਨ ਮਿਤਸੂਬਿਸ਼ੀ। ਨੰਬਰ ਹੈ 647-678-2754, ਕੈਲੇਡਨ ਮਿਤਸੂਬਿਸ਼ੀ ਨੂੰ ਇੱਕ ਵਾਰ ਕਾਲ ਕਰ ਲਓ, ਤੇ ਜੀਵਨ ਹੁਣੇ ਜਿਹੜੀ ਡੀਲ ਦੇਣਗੇ ਨਾ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ, ਜੀਵਨ ਨੇ ਤਾਂ ਕਮਾਲ ਹੀ ਕਰਤੀ, ਏਡੀ ਟੌਪ ਦੀ ਡੀਲ, ਕਦੇ ਯਕੀਨ ਹੀ ਨਹੀਂ ਸੀ ਵੀ ਸਾਨੂੰ ਇੰਨੀ ਕਮਾਲ ਦੀ ਗੱਡੀ ਦੇ ਉੱਤੇ ਡੀਲ ਮਿਲੇਗੀ। ਸੋ ਜੀਵਨ ਨੂੰ ਇੱਕ ਵਾਰ ਕਾਲ ਕਰ ਲਓ, ਜੀਵਨ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਨੇ, ਤੇ ਜੀਵਨ ਸਿੱਧੂ ਕੈਲਡਨ ਕੈਲਡਨ ਕੈਲਡਨ ਮਿਤਸੂਬਿਸ਼ੀ ਤੋਂ ਤੁਹਾਡੇ ਨਾਲ ਜੁੜੇ ਨੇ। ਸੋ ਸਟੂਡੀਓ ਦਾ ਨੰਬਰ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਬਈ ਆਪਣੇ ਕਮਿਊਨਿਟੀ ਦੇ ਵਿਆਹਾਂ ਬਾਰੇ, ਵੀ ਆਪਾਂ ਲੋਕ ਹੁਣ ਜਾਗੋਆਂ ਮਹਿੰਦੀ ਮਾਈਆਂ ਸੰਗੀਤ ਬਹੁਤ ਕਰਦੇ ਹਾਂ, ਠੀਕ ਹੈ, ਬਹੁਤ ਚਾਵਾਂ ਨਾਲ ਬੜੇ ਐਕਸਾਈਟਮੈਂਟ ਦੇ ਨਾਲ ਕਰਦੇ ਹਾਂ। ਮੈਨੂੰ ਇੱਕ ਫੋਨ ਆਇਆ ਇੱਕ ਵੀਰ ਦਾ, ਉਹ ਕਹਿੰਦੇ ਨਵੀਂ ਯਾਰ ਆਪਣੇ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਾਓ ਕਿ ਫੰਕਸ਼ਨ ਕਰਨੇ ਨੇ ਤਾਂ ਪਲੀਜ਼ ਹਾਲ ਬੁੱਕ ਕਰੋ, ਘਰੇ ਜੇ ਕਰਨੇ ਆ ਤਾਂ ਛੋਟੇ ਕਰੋ, ਏਡੇ ਵੱਡੇ ਨਾ ਕਰੋ। ਕਈ ਵਾਰ ਜਾਗੋਆਂ, ਕਈ ਵਾਰ ਮਹਿੰਦੀ, ਕਈ ਵਾਰ ਸੰਗੀਤ, ਯੇ ਵੋ। ਉਹ ਕਹਿੰਦੇ ਸਟਰੀਟ ਦੇ ਉੱਤੇ ਜਿਹੜੇ ਲੋਕ ਨੇ ਉਹ ਬਹੁਤ ਤੰਗ ਹੁੰਦੇ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਏਡੀ ਕਿਹੜੀ ਗੱਲ ਹੈ, ਲੋਕ ਫੰਕਸ਼ਨ ਕਰਦੇ ਇੰਜੋਏ ਕਰਦੇ, ਤੁਸੀਂ ਵੀ ਸਗਾ ਤਾਂ ਖੁਸ਼ ਹੋ ਯਾਰ ਕਿ ਅਗਲੇ ਚਾਵਾਂ ਨਾਲ ਆਪਣੇ ਬੱਚਿਆਂ ਦੇ ਵਿਆਹ ਵੂ ਮਨਾ ਰਹੇ ਆ। ਉਹ ਕਹਿੰਦੇ ਨਵੀਂ ਯਾਰ ਮਿਊਜ਼ਿਕ ਬਹੁਤ ਹੁੰਦਾ, ਜਾਗੋ ਜਦੋਂ ਸਟਰੀਟ ਦੇ ਉੱਤੇ ਕੱਢਦੇ ਆ ਤਾਂ ਫਿਰ ਸਾਡੀਆਂ ਗੱਡੀਆਂ ਨਹੀਂ ਪਹੁੰਚਦੀਆਂ ਘਰੇ। ਮੈਂ ਕਿਹਾ ਨਹੀਂ ਭਾਅ ਜੀ, ਜੇ ਕੋਈ ਐਮਰਜੈਂਸੀ ਆ ਲੋਕ ਤਾਂ ਯਾਰ ਆਸੇ ਪਾਸੇ ਝੱਟ ਹੋ ਜਾਂਦੇ ਆ, ਗੱਡੀ ਆਉਂਦੀ ਆ ਉਹ ਤਾਂ ਟਰੈਕਟਰ ਟਰੁਕਟਰ ਵੀ ਸਾਈਡ 'ਤੇ ਕਰ ਲੈਂਦੇ ਆ। ਸੋ ਉਹ ਜੋ ਵੀਰ ਸੀਗੇ ਉਹਨਾਂ ਦਾ ਮੰਨਣਾ ਸੀਗਾ ਕਿ ਨਵੀਂ ਯਾਰ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਾਓ ਕਿ ਆਪਾਂ ਫੰਕਸ਼ਨ ਕਰਨੇ ਆ ਤਾਂ ਹੌਲਾਂ 'ਚ ਕਰੀਏ ਨਾ ਕਿ ਘਰੇ, ਜਾਗੋਆਂ ਕਰਨੀਆਂ ਹੌਲਾਂ 'ਚ ਕਰੀਏ ਨਾ ਕਿ ਸੜਕਾਂ 'ਤੇ। ਪਰ ਤੁਹਾਡਾ ਸਭ ਦਾ ਕੀ ਖਿਆਲ ਆ? ਹੁਣ ਕੁਝ ਲਿਸਨਰ ਕਹਿ ਰਹੇ ਨਵੀਂ ਯਾਰ ਐਵੇਂ ਬਿਨਾਂ ਕਿਸੇ ਕੋਲੋਂ ਲੋਕ ਇਸ਼ੂ ਕ੍ਰੀਏਟ ਕੀਤੇ ਕਰੀ ਜਾਂਦੇ ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਦੀਆਂ ਫਰਸਟ੍ਰੇਸ਼ਨਸ ਨੇ ਅਤੇ ਕੱਢਦੇ ਹੋਰਾਂ 'ਤੇ ਆ। ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਨਵੀਂ ਨਹੀਂ ਯਾਰ ਇਸ਼ੂ ਹੈਗਾ। ਤੁਹਾਡਾ ਕੀ ਮੰਨਣਾ? ਤੁਸੀਂ ਕਿੰਨਾ ਕੁ ਇਸ ਸਟਰੀਟ ਜਾਗੋਆਂ ਫੰਕਸ਼ਨਾਂ ਨਾਲ ਸਹਿਮਤ ਹੋ, ਕਿੰਨਾ ਕੁ ਤੁਸੀਂ ਅਗੇਂਸਟ ਹੋ? ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਕਾਲ ਕਰੋ, ਕਰੀਏ ਸਾਰੇ ਨਾਲ ਗੱਲਬਾਤ। ਤੇ ਸਾਡੇ ਨਾਲ ਜੁੜ ਚੁੱਕੇ ਨੇ ਸੁਖਭਾ ਜੀ ਗ੍ਰੈਂਡ ਹੋਮ ਫਰਨੀਚਰ ਤੋਂ। ਸੁਖਭਾ ਜੀ ਵੈਲਕਮ।
8: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਪਰਿਵਾਰਾਂ ਨੂੰ ਮਿਲ ਰਹੀਆਂ ਨੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ। ਤੁਸੀਂ ਆਪਣੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਲੋਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਕੈਨੇਡਾ ਦੇ ਸਪੈਸ਼ਲ ਪ੍ਰਾਈਸ ਦਿੰਦੇ ਆ ਸੋਲਿਡ ਵੁੱਡ ਦਾ ਟੇਬਲ ਤੇ ਨਾਲ 6 ਚੇਅਰਾਂ। ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਕੈਨੇਡਾ ਡੇ ਸਪੈਸ਼ਲ ਸਿਰਫ $399 ਦਾ। ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ $399 ਦਾ ਲੈ ਕੇ ਜਾ ਸਕਦੇ ਹੋ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਫ੍ਰੀ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੰਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ, ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ। ਨਵੀ ਭਾਜੀ,
1: ਥੈਂਕ ਯੂ ਭਾਜੀ, ਬਿਲਕੁਲ। ਐਂਡ ਸਟੂਡੀਓ ਦਾ ਨੰਬਰ ਹੈ ਕਾਲ ਕਰਨ ਲਈ, ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਵੈਰੀ ਗੁੱਡ। ਨਾਲ ਦੀ ਨਾਲ ਤੁਸੀਂ ਸਬਜ਼ੀ ਮਾਰਕੀਟ ਨੂੰ ਵੀ ਜ਼ਰੂਰ ਸਭ ਨੇ ਯਾਦ ਰੱਖਣਾ, ਸਬਜ਼ੀ ਮਾਰਕੀਟ ਨਾਲੇ ਗਰੋਸਰੀ ਸਟੋਰ ਹੈ ਨਾਲੇ ਰੈਸਟੋਰੈਂਟ ਹੈ, ਅਤੇ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ, ਕਿਆ ਬਾਤ ਹੈ। 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ, ਕਿਆ ਬਾਤ ਹੈ। ਅਤੇ ਇੱਥੇ ਤੁਹਾਨੂੰ ਕੁਕਡ ਫੂਡ ਵੀ ਮਿਲ ਰਿਹਾ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ ਅਤੇ 1 ਫਰੀ। ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਜੀ 0374, ਹੈਲੋ ਹੈਲੋ ਜੀ, 0374 ਨੰਬਰ, 6617 06। ਹੈਲੋ, ਨਹੀਂ ਬੋਲਣਾ ਜੀ। ਓਕੇ ਜੀ, ਮੈਨੂੰ ਇੱਕ ਮੈਸੇਜ ਆਇਆ, ਕਹਿੰਦੇ ਕਿ ਇਟ ਸ਼ੁੱਡ ਬੀ ਔਨ ਦਾ ਸਟਰੀਟ, ਪਰ ਕਹਿੰਦੇ ਕਿ ਜੇ 2 ਕੁ ਦਿਨਾਂ ਦਾ ਫੰਕਸ਼ਨ ਹੈ ਤਾਂ ਫਿਰ ਕੋਈ ਕੰਪਲੇਂਟ ਨਹੀਂ। ਠੀਕ ਹੈ ਤੁਹਾਡੀ ਗੱਲ, 2 ਕੁ ਦਿਨ, ਪਰ ਆਪਣੇ ਹਾਂ ਨਹੀਂ ਹੁੰਦੇ, ਆਪਣੇ ਹਫ਼ਤੇ ਹਫ਼ਤੇ, 2-2 ਹਫ਼ਤੇ ਲਈ ਲੋਕ ਫੰਕਸ਼ਨ ਕਰਦੇ ਨੇ। ਸੋ ਪਤਾ ਕੀ ਹੈ, ਕੰਪਲੇਂਟਾਂ ਵੀ ਬਹੁਤ ਵਾਰ ਆਪਣੇ ਲੋਕ ਹੀ ਕਰਦੇ ਆ। ਅਗਲੇ ਨੂੰ ਹੁੰਦਾ ਇਹ ਕਿੱਥੋਂ ਯਾਰ ਫਨ ਕਰ ਰਹੇ, ਕਿਸੇ ਕਿਵੇਂ ਇੰਜੋਏ ਕਰੇ, ਅਸੀਂ ਨਹੀਂ ਕਰਨ ਦੇਣਾ, ਫਿਰ ਚੱਕ ਕੇ ਕੰਪਲੇਂਟ ਕਰਤੀ ਸਿਟੀ ਨੂੰ। ਹੁਣ ਜ਼ਿਆਦਾਤਰ ਜੇ ਆਪਾਂ ਤੁਸੀਂ ਦੇਖੋ, ਜੇ ਆਪਾਂ ਬ੍ਰੈਂਪਟਨ 'ਚ ਰਹਿ ਰਹੇ ਹਾਂ, ਆਪਣੇ ਘਰਾਂ ਦੇ ਆਲੇ ਦੁਆਲੇ ਕੌਣ ਰਹਿੰਦਾ, ਆਪਣੀ ਕਮਿਊਨਿਟੀ ਆ। ਬਹੁਤ ਸਾਰੇ ਏਰੀਆਜ਼ ਵਿੱਚ ਹੁਣ ਗੋਰੇ ਗੋਰੇ ਤਾਂ ਘੱਟ ਹੀ ਨੇ, ਸੋ ਆਪਣੇ ਲੋਕ ਆਪਣਿਆਂ 'ਤੇ ਬੜਾ ਲੱਗਦੇ ਨੇ, ਬੜਾ ਕਹਿੰਦੇ ਹੁੰਦੇ ਨਾ ਕਿ ਕਈ ਵਾਰ ਜੈਲਸੀ ਜੀ ਹੁੰਦੀ ਆ, ਅਤੇ ਉਹ ਚਾਹੁੰਦੇ ਆ ਕਿ ਅਸੀਂ ਨਹੀਂ ਵੀ ਕਿਸੇ ਨੂੰ ਫਨ ਕਰ ਦੇਣਾ। ਸੋ ਇੱਦਾਂ ਨਾ ਕਰਨ ਦਿਓ ਯਾਰ, ਇੰਦਾ ਨਾ ਸੋਰੀ ਕਰਿਆ ਕਰੋ। ਜੇ ਅਗਲੇ ਇੰਜੋਏ ਕਰ ਰਹੇ ਆ, ਫੰਕਸ਼ਨ ਕਰ ਰਹੇ ਆ, ਤਾਂ ਆਪਾਂ ਨੂੰ ਕੀ ਹੈ, ਲੈਟ ਮ ਹੈਵ ਫਨ, ਲੈਟ ਮ ਇੰਜੋਏ। ਦੋ ਚਾਰ ਦਿਨਾਂ ਦਾ ਇਹ ਮੇਲਾ ਹੁੰਦਾ ਅਤੇ ਆਪਾਂ ਦੋ ਚਾਰ ਦਿਨਾਂ ਨੂੰ ਐਵੇਂ ਬਿਨਾਂ ਕਿਸੇ ਗੱਲੋਂ ਖਰਾਬ ਕਰ ਰਹੇ ਹਾਂ। ਆਈ ਡੋਂਟ ਨੋ, ਮੈਨੂੰ ਇਸ ਚੀਜ਼ ਦੇ ਵਿੱਚ ਕੋਈ ਸੈਂਸ ਜੀ ਨਹੀਂ ਲੱਗਦੀ। ਤੁਸੀਂ ਕਹਿੰਦੇ ਹੋ ਨਾ ਕਿ ਤੰਗ ਹੁੰਦੇ ਆ, ਕਿੰਨਾ ਕੁ ਹੁੰਦੇ ਹੋ, ਜੇ ਹਫ਼ਤੇ ਦੇ ਵਿੱਚ ਮੈਂ ਸਾਰੀ ਮਹੀਨੇ 'ਚ ਇੱਕ ਅੱਧੀ ਵਾਰ ਬੰਦਾ ਹੋ ਵੀ ਜਾਂਦਾ ਦੋ ਤਿੰਨ ਦਿਨਾਂ ਲਈ ਤੰਗ, ਤਾਂ ਕੋਈ ਗੱਲ ਨਹੀਂ। ਉਹ ਕਿਹੜਾ ਕੋਈ ਲੜਾਈ ਹੋ ਰਹੀ ਆ, ਕੋਈ ਮਾਰਕੁੱਟ ਹੋ ਰਹੀ ਆ, ਅਗਲੇ ਫਨ ਹੀ ਕਰ ਰਹੇ ਆ। ਸੋ ਤੁਸੀਂ ਵੀ ਜੇ ਅਗਰ ਆਪਣਾ ਓਪੀਨੀਅਨ ਸ਼ੇਅਰ ਕਰਨਾ ਵੀ ਸੜਕਾਂ ਦੇ ਉੱਤੇ, ਸਟਰੀਟਸ ਦੇ ਉੱਤੇ ਜਾਗੋਆਂ ਹੋਣੀਆਂ ਚਾਹੀਦੀਆਂ, ਲੋਕਾਂ ਨੂੰ ਆਪਣੇ ਬੈਕਯਾਰਡਾਂ ਦੇ ਵਿੱਚ ਵੱਡੇ ਵੱਡੇ ਸੰਗੀਤ ਕਰਨੇ ਚਾਹੀਦੇ ਆ, ਮਿਊਜ਼ਿਕ ਹੋਣਾ ਚਾਹੀਦਾ ਜਾਂ ਨਹੀਂ, ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ। 905-673-3337 ਆਪਣਾ ਨੰਬਰ ਹੈ, ਤੁਹਾਡਾ ਕੀ ਓਪੀਨੀਅਨ ਹੈ? 905-673-3337। ਹਰਪ੍ਰੀਤ ਸੈਣ ਜੀ ਸਾਡੇ ਨਾਲ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ ਅਗੇਨ।
0: ਥੈਂਕ ਯੂ ਸੋ
1: ਇੱਕ ਸੈਕਿੰਡ ਹਰਪ੍ਰੀਤ, ਤੁਹਾਡੀ ਆਵਾਜ਼ ਕੱਟੀ ਗਈ ਸੀ, ਸੋਰੀ ਹਰਪ੍ਰੀਤ, ਇੱਕ ਵਾਰ ਫਿਰ ਤੋਂ। ਹਾਂਜੀ ਵੈਲਕਮ ਅਗੇਨ।
0: ਥੈਂਕ ਯੂ ਸੋ ਮਚ ਨਵੀ। ਸੋ ਜਿੱਦਾਂ ਅਸੀਂ ਪਹਿਲਾਂ ਹਫ਼ਤੇ ਦੇ ਰਹੇ ਸੀਗੇ, ਸਪੈਸ਼ਲੀ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਸੀਗੀ, ਟਰਮ ਇੰਸ਼ੋਰੈਂਸ ਆਪਸ਼ਨ, ਪਰਮਾਨੈਂਟ ਪਲਾਨ, ਡਿਵੀਡੈਂਟ ਵਾਲੇ ਪਲਾਨ, ਤੁਸੀਂ ਆਪਣੇ ਲਈ ਕਵਰੇਜ ਦੇਖ ਰਹੇ ਹਾਂ, ਆਪਣੇ ਬੱਚਿਆਂ ਦੇ ਲਈ ਕਵਰੇਜ ਦੇਖ ਰਹੇ ਹਾਂ, ਇੱਕ ਵਾਰ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ। ਸਾਰੇ ਪਲਾਨਸ ਦੀ ਡਿਟੇਲ ਸਮਝਣ ਦੇ ਲਈ ਨੰਬਰ ਹੈਗਾ ਮੇਰਾ 416-817-6500। ਇਸ ਤੋਂ ਇਲਾਵਾ ਕੋਈ ਵੀ ਤੁਹਾਡੇ ਰੈਲੇਟਿਵ ਐਜ਼ ਆ ਵਿਜ਼ਿਟਰ ਆ ਰਹੇ ਆ, ਸਮਰ ਦਾ ਟਾਈਮ ਚੱਲਦਾ ਪਿਆ ਆ, ਸੋ ਬਹੁਤ ਸਾਰੇ ਸਾਡੇ ਰੈਲੇਟਿਵ ਇੱਥੇ ਸਾਡੀਆਂ ਵੈਡਿੰਗਸ ਦੇ ਉੱਪਰ ਅਟੈਂਡ ਕਰਨ ਦੇ ਲਈ ਆਉਂਦੇ ਹੈਗੇ ਆ। ਸੋ ਉਹਨਾਂ ਟਾਈਮਸ ਦੇ ਉੱਪਰ ਮੇਨ ਚੀਜ਼ ਇਹ ਹੁੰਦੀ ਹੈ ਕਿ ਜਿੱਥੇ ਆਪਾਂ ਉਹਨਾਂ ਨੂੰ ਇੱਥੇ ਵਿਜ਼ਿਟ ਕਰਨ ਲਈ ਬੁਲਾ ਰਹੇ ਹਾਂ, ਉੱਥੇ ਉਹਨਾਂ ਦਾ ਜਿਹੜੀ ਮੈਡੀਕਲ ਅਗਰ ਐਮਰਜੈਂਸੀ ਆ ਜਾਵੇ ਉਹਦੀ ਰਿਸਪੋਂਸੀਬਿਲਟੀ ਵੀ ਆਪਣੀ ਬਣਦੀ ਆ ਕਿ ਕੱਲ੍ਹ ਨੂੰ ਅਗਰ ਇਨਕੇਸ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਹੁੰਦੀ ਆ, ਉਹਨਾਂ ਦੇ ਕੋਲ ਮੈਡੀਕਲ ਇੰਸ਼ੋਰੈਂਸ ਜ਼ਰੂਰ ਹੋਵੇ। ਸੋ ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਾ ਮੈਡੀਕਲ ਇੰਸ਼ੋਰੈਂਸ, ਮੰਥਲੀ ਇੰਸਟਾਲਮੈਂਟ ਵਾਲੇ ਪਲਾਨ, ਜਾਂ ਤੁਸੀਂ ਐਨੂਅਲ ਆਪਸ਼ਨਸ ਦੇ ਵਿੱਚ ਪਲਾਨ ਦੇਖਣੇ ਹੈਗੇ ਆ, ਕੋਈ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਉਹਨੂੰ ਡਿਸਕਲੋਜ਼ ਕਰਕੇ ਉਹਦੀ ਕਵਰੇਜ ਨੂੰ ਐਡ ਆਨ ਕਰਨਾ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਸੋ ਆਫਿਸ ਦਾ ਐਡਰੈਸ ਹੈਗਾ ਜੀ 11675 ਮੈਕਵੀਨ ਡਰਾਈਵ, ਮੈਕਵੀਨ ਤੇ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਹੈਗਾ ਜੀ ਮੇਰਾ
1: 416-817-6500. ਵਿਆਹਾਂ ਦੀ ਗੱਲ ਹੋ ਰਹੀ ਹੈ ਨਾ, ਤਾਂ ਫੈਸ਼ਨ ਆਈ ਕਿਊ ਤੇ ਤੁਸੀਂ ਇੱਕ ਵਾਰ ਗੇੜਾ ਮਾਰੋ। ਇੱਥੇ ਲੇਡੀ ਸੂਟ, ਨੋਨ ਬ੍ਰਾਈਡਲ ਸੂਟ ਤੇ ਲਹਿੰਗੇ 1 ਕਿਲੋ, ਦੂਜਾ 30% ਆਫ, ਵੀਰਾਂ ਲਈ ਕੁੜਤੇ ਪਜਾਮੇ, ਕੋਟ ਪੈਂਟ 1 ਕਿਲੋ, ਦੂਜਾ 30% ਆਫ, ਸਾਰਾ ਕੁਛ ਮਿਲੋ ਇੱਥੋਂ। ਤੇ ਤੁਸੀਂ ਕੰਬਲ, ਬੈਡਸ਼ੀਟ, ਕਿਲਟ ਸੈੱਟ, ਕੰਫਰਟਰ ਸੈੱਟ ਕੋਈ ਵੀ ਲੈਣੇ ਆ ਤਾਂ ਵੀ ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ। ਮੂਵ ਹੋ ਰਹੇ ਹੋ, HK ਮੂਵਰਸ ਆਪਣੇ ਸ਼ਹਿਰ ਦੀ ਸਭ ਤੋਂ ਟੌਪ ਦੀ ਮੂਵਿੰਗ ਕੰਪਨੀ ਹੈ। HK ਮੂਵਰਸ ਦਾ ਨੰਬਰ ਨੋਟ ਕਰੋ 416-524-6704 416-524-6704 ਤੇ ਜੇ ਤੁਸੀਂ ਬ੍ਰੈਂਡ ਨਿਊ ਕਿਚਨ ਰੈਡੀ ਕਰਾਉਣੀ ਹੈ, ਕਿਚਨ, ਕਾਊਂਟਰ ਟੌਪ, ਵੈਨਿਟੀਜ਼, ਕੋਈ TV ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ, ਗੱਲ ਕੀ ਕੋਈ ਵੀ ਕਿਚਨ ਦਾ ਕੰਮ, ਤਾਂ ਜਸਪਾਲ ਰਾਏ ਭਾਅ ਜੀ 416-859-1920 ਉਸੇ ਨਾਲ ਨਾਲ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਅਲਾਈਨਮੈਂਟ ਬਹੁਤ ਹੀ ਰੀਜ਼ਨੇਬਲ, ਬੜੇ ਜ਼ਬਰਦਸਤ ਰੇਟ ਦੇ ਉੱਤੇ ਜੇ ਕੁਛ ਨੂੰ ਕਰਕੇ ਦੇ ਰਿਹਾ। ਤਾਂ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ, ਇਨ ਮਿਲਟਨ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸਨੋ ਪਾਰਕਵੇ ਦੇ ਬਿਲਕੁਲ ਐਨ ਕੋਰਨਰ ਦੇ ਉੱਤੇ। ਸੋ ਤੁਸੀਂ ਇੱਕ ਵਾਰ ਗੇੜਾ ਮਾਰੋ ਐਟ ਵਨ ਐਂਡ ਓਨਲੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਸੋ ਸਟੂਡੀਓ ਦਾ ਨੰਬਰ ਆਪਣਾ 905-673-3337 905-673-3337 ਐਂਡ ਇੱਕ ਮੈਸੇਜ ਹੈ ਅੱਖਾਂ ਦੀ ਸਰਜਰੀ ਦਾ, ਜੋ ਕਿ ਸਭ ਨੂੰ ਕਰਾਉਣੀ ਚਾਹੀਦੀ ਹੈ ਜੇ ਨਿਗਾਹ ਤੁਹਾਡੀ ਕਮਜ਼ੋਰ ਹੋ ਰਹੀ ਹੈ। ਜਦੋਂ ਕਿ
9: ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ।
10: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
11: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ? ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
10: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
11: ਤੈਨੂੰ ਇਹ ਸਭ ਕਿਵੇਂ ਪਤਾ?
10: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
11: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
10: saveonenergy.ca/eap।

ਮੈਗਲੀਆਂ ਦਾ ਰੋੜਾ ਕੁੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: आज खूबसूरत सवेर दा खूबसूरत लोग खूबसूरत मुल्कां च CHLO डिजिटल AM फ्रीकुएंसी राहीं टोरंटो पेंसिलवेनिया न्यूयॉर्क वाशिंगटन न्यूजर्सी तक जिथे सुन रहे हो उत्थे सानूं तुसीं रेडियो सैट दे राहीं ते ट्रांजिस्टर्स राहीं तकरीबन 1000 किलोमीटर दे ईस्ट वैसट साउथ नॉर्थ रेडियस च दो मुल्क अमेरिका और कैनेडा दे विच ते नाल नाल बॉर्डर टू बॉर्डर रेंज यानी कि सारनिया तो लैके लंडन किचनर वॉटलो कैम्ब्रिज गोल्फ तो लैके ब्रेंटफर्ड हैमिल्टन और तुसी सानू नाइग्रा फॉल तकरीबन 1 मिलियन प्लस लोग जड़े ने जो वैसट के उपर रह रहे हैं आउट ऑफ GTA जिथे सिर्फ AM 530 फ्रीकुएंसी ही चल रही है। ईस्ट के अगर चलीए तुसी कर्टस पॉमनवेल हैम्पटन तो अगे चलते हुए कोबर्ग तक तो बेलवल के उर तक तुसी सानू सुनते हो जिथे कि सिर्फ AM 530 फ्रीकुएंसी ही चल रही है। लिंडजी पीटरब्रो सिर्फ AM 530 बैरी तो नॉर्थ मस्कोका ਤੁਸੀਂ ਓਵਨ ਸਾਊਂਡ ਓਰੇਲੀਆ ਔਰ ਇਹ ਸਾਰੇ ਸ਼ਹਿਰਾਂ 'ਚ AM 530 ਹੀ ਫ੍ਰੀਕੁਐਂਸੀ ਚੱਲ ਰਹੀ ਹੈ ਯਾਨੀ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਅਗਰ ਪ੍ਰਮੋਟ ਕਰਨਾ ਪ੍ਰਾਈਮ ਟਾਈਮ 'ਚ ਜਦੋਂ ਤੁਸੀਂ ਆਪਣੇ ਘਰ ਤੋਂ ਨਿਕਲੇ ਹੋ ਗੱਡੀ ਲੈ ਕੇ ਹਜ਼ਾਰਾਂ ਹੀ ਲੋਕ ਹੋਰ ਨਿਕਲ ਚੁੱਕੇ ਨੇ ਅਤੇ ਤੁਸੀਂ ਹਜ਼ਾਰ ਜਾਂ ਲੱਖ ਦੀ ਗਿਣਤੀ ਵਿੱਚ ਇਸ ਸਮੇਂ ਲੋਕ ਸੁਣ ਰਹੇ ਨੇ ਉਹਨਾਂ ਤੱਕ ਆਪਣੇ ਜਿਹੜੇ ਹੈਗੇ ਨੇ ਰੀਅਲ ਵਿਊਜ਼ ਇੱਕ ਤਾਂ ਨਾ ਵੀਡੀਓ ਪਾਤੀ ਜੀ 1 ਲੱਖ ਬੰਦੇ ਨੇ ਦੇਖ ਲਿਆ ਜੀ ਆਏ 5 ਵੀ ਨਹੀਂ ਹੈਗੇ 1 ਲੱਖ 'ਚੋਂ ਸੋ ਇੱਥੇ ਰੀਅਲ ਯਾਨੀ ਕਿ ਰੀਅਲ ਡਾਟਾਬੇਸ ਹੈਗਾ ਅਤੇ ਤੁਸੀਂ ਸੁਣਦੇ ਹੋ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ ਮੁਸਕਰਾਹਟ ਚਿਹਰੇ ਦਾ ਪਾਠ ਰਹੇਗੀ ਅਤੇ ਰੋਸ਼ਨੀ ਰਸਤੇ ਦਿਖਾਵੇਗੀ ਨਵੀਆਂ ਚੀਜ਼ਾਂ ਜ਼ਿੰਦਗੀ 'ਚ ਆਉਣਗੀਆਂ ਵੈਲਕਮ ਕਰੋਗੇ ਤੁਸੀਂ ਉਹਨਾਂ ਦਾ ਇਸ ਲਈ ਕਹਿੰਦਾ ਹੁੰਦਾ ਰੋਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ ਯਹਾਂ ਕੱਲ੍ਹ ਕਿਆ ਹੋ ਕਿਸ ਨੇ ਜਾਣਾ ਕੁਛ ਨਹੀਂ ਪਤਾ ਹੈਗਾ। ਸੈਟਰਡੇ ਦੀ ਸ਼ਾਮ ਨੂੰ ਮੈਂ ਤਕਰੀਬਨ 16-17 ਜੀਵਨਜੋਤ ਸਿੰਘ ਸੰਧੂ ਨੇ ਉਹਨਾਂ ਦੇ ਦੋਸਤ ਨੇ ਜਿਹੜੇ ਕਿ ਯੂਨੀਵਰਸਿਟੀ ਸਟੂਡੈਂਟਸ ਨੇ ਜਿੱਥੇ ਅੱਜ ਡਿਬੇਟ ਚੱਲ ਰਹੀ ਆ ਖਬਰਾਂ ਦੇ ਵਿੱਚ ਕਿ ਯੂਨੀਵਰਸਿਟੀਜ਼ ਖਤਮ ਹੋ ਜਾਣਗੀਆਂ ਆਉਣ ਵਾਲੇ ਸਮੇਂ 'ਚ AI ਦੇ ਆਉਣ ਨਾਲ ਕਿਉਂਕਿ ਕੋਈ ਪੜ੍ਹਨਾ ਹੀ ਨਹੀਂ ਚਾਹੂਗਾ ਅਗਰ ਸਾਰਾ ਕੁਝ ਕੰਪਿਊਟਰ 'ਤੇ ਪਿਆ AI ਨੇ ਚਲਾਉਣਾ ਤਾਂ ਬੰਦਿਆਂ ਨੇ ਪੜ੍ਹ ਕੇ ਕੀ ਲੈਣਾ ਹੈਗਾ। ਇਹ ਜਿਹੜੇ ਬੁੱਧੀਜੀਵੀ ਨੇ ਮੈਂ ਔਰ ਤੁਸੀਂ ਸੋਚ ਰਹੇ ਹਾਂ ਬਾਕੀ ਲੋਕ ਇਸ ਸਮੇਂ ਸੁਣ ਰਹੇ ਉਹਨਾਂ ਦੇ ਦਿਮਾਗ 'ਚ ਵੀ ਹੈ ਨਹੀਂ ਇਹ ਗੱਲ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿੱਥੇ ਇਹ ਸ਼ਬਦ ਸਾਡੇ ਲਈ ਗੁਰੂ ਪਾਤਸ਼ਾਹ ਨੇ ਰੱਖਿਆ ਕਿ ਪਰਉਪਕਾਰ ਕਰਦੀ ਹੈ ਵਿੱਦਿਆ ਸਾਡੇ ਉੱਪਰ, ਉੱਥੇ ਜਿਹੜਾ ਹੈਗਾ ਸਵਾਲ ਉੱਠਦਾ ਕਿ ਕੀ ਯੂਨੀਵਰਸਿਟੀਜ਼ ਰਹਿਣਗੀਆਂ ਕਿ ਨਹੀਂ, ਇਹ ਗੱਲ ਉੱਥੇ ਅੱਗੇ ਨਿਪੜਦੀ ਹੈ। ਦੂਸਰੇ ਪਾਸੇ ਇੱਕ ਸਵਾਲ ਹੋਰ ਖੜ੍ਹਾ ਹੋ ਗਿਆ, ਉਹ ਸਵਾਲ ਖੜ੍ਹਾ ਹੋ ਗਿਆ ਕਿ ਪ੍ਰੋਟੈਕਟ ਓਨਟੈਰੀਓ ਦਾ ਇੱਕ ਤੁਸੀਂ ਲੋਗੋ ਲੱਗਿਆ ਦੇਖਦੇ ਹੁੰਦੇ ਹੋ ਕਈ ਜਗ੍ਹਾ ਦੇ ਉੱਤੇ, ਸਾਈਨ ਲੱਗੇ ਹੁੰਦੇ ਨੇ ਸੋਸ਼ਲ ਮੀਡੀਆ 'ਤੇ ਐਡ ਹੁੰਦੀ ਹੈ ਪ੍ਰੋਟੈਕਟ ਓਨਟੈਰੀਓ, ਜਿਸ ਦੇ ਵਿੱਚ ਡੱਗ ਫੋਰਡ ਗਵਰਨਮੈਂਟ ਨੇ ਮਿਲੀਅਨਸ ਆਫ ਮਿਲੀਅਨਸ ਡਾਲਰ ਜਿੰਨੇ ਨਾਲ ਹੈਲਥ ਕੇਅਰ ਚੱਲ ਸਕਦਾ ਸੀ, ਜਿੰਨੇ ਨਾਲ ਸਕੂਲਾਂ ਦੇ ਵਿੱਚ ਹੋਰ ਭਰਤੀ ਹੋ ਸਕਦੀ ਸੀ, ਕਲਾਸਰੂਮਸ ਬਣ ਸਕਦੇ ਸੀ, ਟ੍ਰਾਂਜ਼ਿਟ ਸਿਸਟਮ ਜਾਂ ਸਾਡੇ ਜਿਹੜੇ ਓਨਟੈਰੀਓ ਦੇ ਸਿਸਟਮ ਨੇ ਉਹ ਸਟਰੋਂਗ ਕੀਤੇ ਜਾ ਸਕਦੇ ਸੀ, ਟਨਸ ਆਫ ਅਦਰ ਥਿੰਗ, ਕ੍ਰਾਈਮ ਦੇ ਉੱਪਰ ਖਰਚਿਆ ਜਾ ਸਕਦਾ ਸੀ, ਕ੍ਰਾਈਮ ਘਟਾਉਣ ਦੇ ਲਈ ਖਰਚਿਆ ਜਾ ਸਕਦਾ ਸੀ ਹੋਰ ਪੁਲਿਸ ਆਫਿਸਰ ਹਾਇਰ ਕਰਕੇ। ਉੱਥੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਕਿ ਮਿਲੀਅਨਸ ਆਫ ਮਿਲੀਅਨ ਡਾਲਰ ਖਰਚਣ ਤੋਂ ਬਾਅਦ ਨੈਗੇਟਿਵ, ਜਿਵੇਂ ਡੱਗਫੋਰਡ ਨੈਗੇਟਿਵ ਚੱਲ ਰਿਹਾ ਐਵੇਂ ਡੋਨਲਡ ਟਰੰਪ ਨੈਗੇਟਿਵ ਚੱਲ ਰਿਹਾ, ਜੇ ਅੱਜ ਇਲੈਕਸ਼ਨ ਹੋਣ ਦੋਨੋਂ ਬੁਰੀ ਤਰ੍ਹਾਂ ਦੇ ਨਾਲ ਹਾਰ ਜਾਣ ਅਤੇ ਡੱਗਫੋਰਡ ਦੀ ਨੈਗੇਟਿਵ ਮਾਰਕੀਟਿੰਗ ਅਤੇ ਜਿਹੜਾ ਅਨਲਿਮਿਟਡ ਪੈਸਾ ਖਰਚਿਆ ਗਿਆ ਉਹ ਅੱਜ ਡੱਗਫੋਰਡ ਨੂੰ ਖੂਹ ਦੇ ਵਿੱਚ ਲੈ ਕੇ ਜਾਣ ਨੂੰ ਤਿਆਰ ਆ, ਯਾਨੀ ਕਿ ਡੱਗਫੋਰਡ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਉਹ ਆਦਮੀ ਅਸਤੀਫਾ ਦੇ ਕੇ ਇਹ ਪਾਰਟੀ ਕਿਸੇ ਹੋਰ ਨੂੰ ਸੰਭਾਲੇ, ਹੁਣ ਪਰੇ ਹੋ ਜਾਵੇ, ਜੋ ਗੱਲਾਂ ਬਾਤਾਂ ਮਾਰਨੀਆਂ ਸੀ ਹੋ ਗਈਆਂ, ਜੋ ਬੰਬਸ਼ੈਲ ਚਲਾਉਣੇ ਸੀ ਉਹ ਚੱਲ ਪਏ, ਹੁਣ ਟਾਈਮ ਹੈ ਕਿ ਰੀਅਲ ਲੀਡਰਸ਼ਿਪ ਸਾਹਮਣੇ ਆਵੇ। ਅਰਲੀ ਇਲੈਕਸ਼ਨ ਮੈਂ ਤੁਹਾਨੂੰ ਕਿਹਾ ਸੀ ਕਿ ਚਲਾਕੀ ਕੀਤੀ ਹੈ ਡੱਗਫੋਰਡ ਨੇ ਸਾਰਿਆਂ ਨਾਲ, ਮੈਂ ਤੁਹਾਨੂੰ 5 ਦਿਨ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਏਅਰ ਦੇ ਉੱਤੇ ਕਿ ਕੈਮਲਾ ਹੈਰਿਸ ਦੇ ਸਟੇਜ ਦੇ ਉੱਤੇ ਆਮ ਲੋਕ ਖੜ੍ਹੇ ਸੀ ਅਤੇ ਡੋਨਲਡ ਟਰੰਪ ਦੀ ਸਟੇਜ ਦੇ ਉੱਤੇ ਵੱਡੇ ਵੱਡੇ ਸਰਮਾਏਦਾਰ ਖੜ੍ਹੇ ਸੀ, ਆਉਣ ਵਾਲਾ ਸਮਾਂ ਬਿਹਤਰ ਨਹੀਂ ਹੋਵੇਗਾ ਅਗਰ ਡੋਨਲਡ ਟਰੰਪ ਜਿੱਤ ਜਾਂਦਾ ਹੈ। ਡੋਨਲਡ ਟਰੰਪ ਦੀ ਸਟੇਜ ਕਹਿ ਰਹੀ ਸੀ ਕਿ ਜਿੱਤ ਜਾਣਾ ਪੈਸੇ ਦੇ ਜ਼ੋਰ 'ਤੇ ਜਿੱਤ ਜਾਣਾ, ਜਿਵੇਂ ਆਮ ਆਦਮੀ ਪਾਰਟੀ ਵਾਲਿਆਂ ਨੇ ਭਗਵੰਤ ਮਾਨ ਦੀਆਂ ਵੀਡੀਓਜ਼ ਆਉਣ ਤੋਂ ਬਾਅਦ 1000 ਰੁਪਇਆ ਰਿਲੀਜ਼ ਕਰ ਦਿੱਤਾ, ਸਰਕਾਰਾਂ 'ਚ ਇੱਕ ਸਿਸਟਮ ਬਣ ਗਿਆ ਅਨਾਊਂਸ ਬਿਗਨਿੰਗ ਦੇ ਵਿੱਚ ਕਰੋ, ਪੈਸੇ ਜਾਂ ਕੋਈ ਚੀਜ਼ ਜਿਹੜੀ ਕੀਤੀ ਉਹ ਐਂਡ 'ਚ ਕਰ ਦਿਓ ਕਿਉਂਕਿ ਉਹ ਦੇ ਤਾਂ ਹੋਣੀ ਨਹੀਂ, ਜੇ ਆਪਾਂ ਲਾਤੀ ਜਿਹੜਾ ਨਵਾਂ ਆਊਗਾ ਉਹ ਮਰੂਗਾ, ਨਹੀਂ ਤਾਂ ਆਪਾਂ ਤਾਂ ਦੁਬਾਰਾ ਆਏ ਜਾਵਾਂਗੇ, ਬੇੜਾ ਗਰਕ ਹੁੰਦਾ ਸਟੇਟ ਦਾ ਹੋ ਜਾਵੇ। ਸੇਮ ਥਿੰਗ ਹੈਪਨਸ ਵਿਦ ਓਨਟੈਰੀਓ। ਮੈਨੂੰ ਯਾਦ ਆ ਕਿ ਜਦੋਂ ਕੋਰੋਨਾ ਵਾਇਰਸ ਆਇਆ ਸੀ ਇਹ ਡੱਗਫੋਰਡ ਸੀ ਜਿਹਦੇ ਵਿੱਚ ਫੈਡਰਲ ਗਵਰਨਮੈਂਟ ਨੇ ਲੋਕਾਂ ਨੂੰ ਘਰਾਂ 'ਚ ਪੈਸੇ ਭੇਜ ਦਿੱਤੇ ਕਿ ਤੁਸੀਂ ਨਿਕਲ ਨਹੀਂ ਸਕਦੇ ਪਰ ਤੁਹਾਨੂੰ ਖਰਚਣ ਨੂੰ ਖਾਣ ਪੀਣ ਨੂੰ ਪੈਸੇ ਚਾਹੀਦੇ ਨੇ, ਤੇ ਅਸੀਂ ਤੁਹਾਨੂੰ ਫੰਡਸ ਭੇਜ ਰਹੇ ਹਾਂ, ਬਾਅਦ ਚੋਂ ਲਏ ਵੀ ਨੇ ਲੋਕਾਂ ਤੋਂ ਬੈਕ, ਆਹ ਦਿੱਤੇ ਹੀ ਨੇ ਆਪਾਂ 2.5-3 ਸਾਲ 'ਚ ਜੋ ਪੇ ਕੀਤਾ ਨਾ ਇਹ ਸਾਰੇ ਬੈਕ ਪੇ ਕਰਤੇ ਆਪਾਂ, ਰੋਇਆ ਨਾ ਕਰੋ, ਪਲੋਸ ਕੇ ਦਿੱਤੇ ਸੀ ਅਤੇ ਕੰਨਾਂ ਨੂੰ ਮਰੋੜ ਕੇ ਲੈ ਲਏ ਬੈਕ। ਹੁਣ ਦੂਸਰੇ ਪਾਸੇ ਇਹ ਹੋਇਆ, ਡੱਕ ਫੂਡ ਨੇ ਉਹਨਾਂ ਦਿਨਾਂ ਦੇ ਵਿੱਚ, ਮੈਨੂੰ ਯਾਦ ਆਇਆ ਕਿ ਦੋ ਓਪਰੇਟਰ, ਇੱਕ ਲੇਡੀ ਸੀਗੇ ਵੌਨ ਤੋਂ, ਉਹਨਾਂ ਦੇ ਬੇਟੇ 'ਤੇ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਸੀ, ਇੱਕ ਲੇਡੀ ਇੱਥੇ ਬ੍ਰੈਂਟਨ ਤੋਂ ਸੀਗੇ, ਉਹਨਾਂ ਨੇ ਵੀ ਬਿਜ਼ਨਸ ਚਲਾਇਆ ਹੋਇਆ ਸੀ ਆਪਣਾ। ਉਹਨਾਂ ਦੋਨਾਂ ਲੇਡੀਜ਼ ਦਾ ਬਿਜ਼ਨਸ ਬੰਦ ਹੋ ਗਿਆ ਅਤੇ ਉਹ ਰੋਇਆ ਕਰਨ ਫੋਨ ਕਰਕੇ ਕਿ ਭਾਅ ਜੀ ਪਲਾਜ਼ੇ ਵਾਲੇ ਸਾਨੂੰ ਚਿੱਠੀਆਂ ਭੇਜੀ ਜਾਂਦੇ ਕਿ ਅਸੀਂ ਤੁਹਾਡੇ ਸ਼ਟਰ ਦੇ ਲੌਕ ਚੇਂਜ ਕਰਨ ਲੱਗੇ ਹਾਂ ਦੁਕਾਨਾਂ ਦੇ, ਆਪਣਾ ਸਮਾਨ ਕੱਢ ਲਓ ਅਤੇ ਤੁਹਾਨੂੰ ਅਸੀਂ ਬਾਅਦ 'ਚੋਂ ਕੇਸ ਕਰਕੇ ਸੂ ਕਰਾਂਗੇ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਲਾਜ਼ੇ ਦੇ ਓਨਰ ਨੂੰ ਕਹੋ ਕਿ ਇੱਕ ਫੋਰਮ ਆ ਉਹ ਭਰ ਕੇ ਦੇ ਦੇਵੇ ਅਤੇ ਸਰਕਾਰ ਉਹਦਾ ਰੈਂਟ ਉਹਨੂੰ ਪੇ ਕਰ ਦੂ, ਉਹਨਾਂ ਦਾ ਰੈਂਟ ਮਿਲ ਜੂਗਾ। ਅਤੇ ਉਹ ਕਹਿੰਦਾ ਸੀ ਸਾਡਾ ਕੋਈ ਠੇਕਾ ਨਹੀਂ ਲਿਆ ਹੋਇਆ ਕਿ ਅਸੀਂ ਫੋਰਮ ਭਰੀਏ, ਕਿਉਂਕਿ ਕਾਨੂੰਨ ਜਾਣ ਬੁੱਝ ਕੇ ਡੱਕ ਫੂਡ ਵੱਲੋਂ ਗਲਤ ਬਣਾਇਆ ਗਿਆ ਤਾਂ ਜੋ ਵੱਡੇ ਬਿਲਡਰ ਅਤੇ ਜਿਹੜੇ ਵੱਡੇ ਲੋਕ ਨੇ ਇਹ ਬਚ ਜਾਣ ਅਤੇ ਜਿਹੜੇ ਆਮ ਲੋਕ ਨੇ ਜਿੱਥੇ ਵੜਦੇ ਆ ਵੜ ਜਾਣ। ਸੋ ਇਹ ਜਿਹੜਾ ਕਾਨੂੰਨ ਸੀਗਾ ਕਿ ਫੋਰਮ ਜਿਹੜੇ ਨੇ ਪਲਾਜ਼ੇ ਵਾਲਾ ਓਨਰ ਸਾਈਨ ਕਰੂਗਾ ਤਾਂ ਉਹਨੂੰ ਰਿਬੇਟ ਮਿਲੂਗੀ ਬਿਜ਼ਨਸ ਨੂੰ, ਬਿਜ਼ਨਸਾਂ ਦਾ ਬਹੁਤ ਮਾੜਾ ਹਾਲ ਹੋਇਆ ਕਰੋਨਾ ਵਾਇਰਸ ਦੇ ਵਿੱਚ। ਇਹ ਪਾਲਿਸੀ ਜਾਣ ਬੁੱਝ ਕੇ ਅਤੇ ਧਿਆਨ ਰੱਖ ਕੇ ਬਣਾਈ ਗਈ ਕਿ ਜਿਹੜੇ ਬਿਲਡਰਸ ਨੇ ਉਹ ਪ੍ਰੋਟੈਕਟ ਰਹਿਣ, ਲੋਕ ਮਰਦੇ ਆ ਤਾਂ ਮਰ ਜਾਣ। ਸੇਮ ਥਿੰਗ ਇਜ਼ ਹੈਪਨਿੰਗ ਰਾਈਟ ਨਾਓ। ਸੋ ਡੱਕ ਫੂਡ ਦੀ ਰੇਟਿੰਗ ਜਿਹੜੀ ਹੈ ਇੰਨੀ ਬੁਰੀ ਤਰ੍ਹਾਂ ਨਾਲ ਗਿਰੀ, ਫੇਲੀਅਰ ਔਨ ਆਲ ਸਟੈਪਸ ਜਸਟ ਦਿਖਾਵਾ ਅੱਜ ਲੋਕਾਂ ਸਾਹਮਣੇ ਆ ਗਿਆ। ਦੂਸਰੇ ਪਾਸੇ ਜਿਹੜੀ ਕੁਛ ਹੋਰ ਖਬਰਾਂ ਵੀ ਨੇ ਜਿਹੜੀਆਂ ਤੁਹਾਡੇ ਨਾਲ ਡਿਸਕਸ ਕਰੂੰਗਾ, 9-10 ਸਟੂਡੀਓਜ਼ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਮੰਡੇ ਨੂੰ ਮੈਂ ਆਇਆ, ਸੈਟਰਡੇ ਨੂੰ ਬਹੁਤ ਸਾਰੇ ਲੋਕ ਜਿਹੜੇ ਇਕੱਠੇ ਹੋਏ ਅਤੇ ਉਹਨਾਂ ਦੇ ਵਿੱਚੋਂ 4 ਬੱਚਿਆਂ ਦਾ ਐਕਸੀਡੈਂਟ ਹੋ ਗਿਆ ਰਾਤ ਨੂੰ 11 ਵਜੇ। ਕਿਹਾ ਜਾ ਰਿਹਾ ਕਿ ਦੂਸਰੇ ਪਾਸੇ ਆਉਂਦੀ ਹੋਈ ਕਾਰ ਦੇ ਵਿੱਚ 20 ਜਿਹੜੇ ਯੰਗਸਟਰ ਸੀਗੇ ਉਹਨਾਂ 'ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ, ਇੱਕ ਹੋਸਪਿਟਲਾਈਜ਼ ਆ। ਇਹ 4 ਬੱਚੇ ਹੋਸਪਿਟਲਾਈਜ਼ ਹੋਏ, ਸੀਰੀਅਸ ਇੰਜਰੀਜ਼ ਹੋਈਆਂ, ਬ੍ਰੈਂਪਟਨ ਦੀ ਇਹ ਖਬਰ ਆ। ਔਰ ਇਹ 4 ਬੱਚੇ ਏਅਰਲਿਫਟਡ ਕਰਕੇ ਹੋਸਪਿਟਲਾਈਜ਼ ਕੀਤੇ ਗਏ ਟੋਰੋਂਟੋ ਡਾਊਨਟਾਊਨ ਦੇ ਵਿੱਚ। ਔਰ ਡਾਊਨਟਾਊਨ ਦੇ ਵਿੱਚ ਹੁਣ ਇਹਨਾਂ 'ਚੋਂ ਜਿਹੜੇ ਬੱਚੇ ਨੇ, ਅਰਦਾਸ ਕਰਿਓ ਸਾਰੇ ਮਿਲ ਕੇ, ਮੇਰਾ ਕਾਰਨ ਹੈ ਦੱਸਣ ਦਾ ਕਿ ਤੁਸੀਂ ਅਰਦਾਸ ਕਰਿਓ। ਸਭ ਦੇ ਧੀਆਂ ਪੁੱਤ ਸਾਂਝੇ ਹੁੰਦੇ ਨੇ ਕਿ ਇਹ ਬੱਚੇ ਜਿਹੜੇ ਨੇ ਮੇਰੀ ਅੱਖਾਂ ਸਾਹਮਣੇ ਗਏ ਸੀ ਔਰ ਮੈਂ ਆਈ ਕੁੱਡ ਨਾਟ ਕੰਟਰੋਲ ਮਾਈ ਸੈਲਫ, ਮੈਂ ਬੜਾ ਮਤਲਬ ਭਾਵੁਕ ਹੋਇਆ ਅਤੇ ਜਿਵੇਂ ਸੁਭਾਵਿਕ ਹੈ ਰੋਂਦਾ ਇਨਸਾਨ, ਇਹਨਾਂ ਬੱਚਿਆਂ ਲਈ ਮੇਰੇ ਅੱਖਾਂ ਦੇ ਵਿੱਚ ਪਾਣੀ ਬਹੁਤ ਆਇਆ ਕਿ ਇਹ ਨਿੱਕੇ ਨਿੱਕੇ ਬੱਚੇ ਨੇ, ਹੇ ਪਰਮੇਸ਼ਵਰ ਇਹਨਾਂ ਦੀ ਰੱਖਿਆ ਕਰੋ। ਅਤੇ ਇਹ ਬਹੁਤ ਸਧਾਰਨ ਨੇ, ਕੋਈ ਚੁਸਤੀਆਂ ਚਲਾਕੀਆਂ ਵਾਲੇ ਨਹੀਂ, ਜਿੱਦਾਂ ਦੇ ਹੈਗੇ ਨੇ ਨੈਚੁਰਲ ਨੇ, ਇੱਦਾਂ ਦੇ ਹੀ ਨੇ ਇਹ ਬੱਚੇ। ਤੁਹਾਡੇ ਘਰਾਂ 'ਚ ਵੀ ਬੱਚੇ ਨੇ, ਤੁਹਾਡੇ ਸਾਰੇ ਇੱਦਾਂ ਦੇ ਹੀ ਨੇ। ਸੋ ਜ਼ਰੂਰ ਤੁਸੀਂ ਅਰਦਾਸ ਕਰਿਓ ਔਰ ਉਮੀਦ ਕਰਦਾ ਕਿ ਇਹ ਸਾਰੇ ਬੱਚੇ ਤੰਦਰੁਸਤ ਹੋ ਕੇ ਘਰ ਵਾਪਸ ਆ ਜਾਣਗੇ ਅਤੇ ਸਾਡੀ ਸਾਰਿਆਂ ਦੀ ਅਰਦਾਸ ਹੈਗੀ ਆ। ਸ਼ੋਅ ਵਿੱਚ ਤੁਸੀਂ 905-673-3337 'ਤੇ ਕਾਲ ਕਰ ਰਹੇ ਹੋ ਅਤੇ ਤੁਹਾਡੀ ਆਵਾਜ਼ ਨਹੀਂ ਸੁਣੀ ਕਈ ਦਿਨਾਂ ਤੋਂ ਯਾਰ। ਮੈਂ ਹੈਲੋ ਹਾਏ ਕਰ ਲਈ ਆਪਾਂ ਨਾ, ਹੈਲੋ ਹੈਲੋ ਕਰਿਆ ਕਰ, ਕੋਈ ਨਵਾਂ ਪਵਾੜਾ ਪਾ ਲੇਂਗੀ। ਹਾਂਜੀ, ਅੱਜ ਆਪਾਂ ਹੈਲੋ ਹੈਲੋ ਕਰ ਲੈਂਦੇ, ਇੱਕ ਟਾਈਮ ਸੀ ਹੈਲੋ ਦੇ ਉੱਤੇ ਵੀ ਗਾਣਾ ਬਣ ਗਿਆ ਸੀ ਵੀ ਅੰਗਰੇਜ਼ੀ 'ਚ ਹੈਲੋ ਕਹਿੰਦਾ ਜੇ ਕੋਈ ਤਾਂ, ਆਹ ਦੇਖ ਲਓ ਜੀ ਉਹ ਆਪਣੇ ਆਪ ਨੂੰ ਮਾਡਰਨ ਕਹਾਉਂਦਾ ਅਤੇ ਅੱਜ ਤਾਂ ਫਿਰ ਕੱਪੜਿਆਂ ਤੋਂ ਬਾਹਰ ਹੋ ਗਏ ਨੇ ਲੋਕ, ਕੱਪੜੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਜਿੰਨੇ ਕੱਪੜੇ ਉਤਰਨਗੇ ਉਨੇ ਜ਼ਿਆਦਾ ਉਹ 'ਚ ਵਿਊ ਦਿਖਣਗੇ ਅਤੇ ਉਨਾ ਹੀ ਥੱਲੇ ਕਮੈਂਟਸ ਗੰਦੇ ਬੰਦੇ ਆਉਣਗੇ ਅਤੇ ਉਹ ਕਮੈਂਟਸ 'ਤੇ ਪੈਸੇ ਬਣਨਗੇ, ਸੈਂਟ ਬਣਨਗੇ, ਨਾ 'ਚ ਮੇਰੀ ਬੁਲਬੁਲ ਤੁਝੇ ਪੈਸਾ ਮਿਲੇਗਾ। ਚਾਹੇ ਰੀਅਲ ਸਟੇਟ ਦੀਆਂ ਏਜੰਟਸ ਲਾ ਲਓ, ਉਹ ਨੱਚਣਾ ਸ਼ੁਰੂ ਕਰ ਚੁੱਕੀਆਂ ਨੇ ਬਾਹਰ ਸੜਕਾਂ ਦੇ ਉੱਤੇ ਆ ਕੇ, ਖਾਲੀ ਕਵਾਲੀ ਦਾ ਬੈਕਗਰਾਊਂਡ ਲਾਉਣ ਦੀ ਲੋੜ ਹੈ ਬੈਕ 'ਤੇ, ਅਤੇ ਨੱਚ ਨੱਚ ਭੜਥੂ ਪਾ ਬੈਕਗਰਾਊਂਡ ਗਾਣਾ ਲਾਉਣ ਦੀ ਲੋੜ ਹੈ ਜੇ ਤੈਨੂੰ ਨੱਚਣੇ ਦਾ ਚਾਅ। ਸੋ ਲੈ ਕੇ ਸਾਈਨ ਬੋਰਡ ਹੱਥਾਂ 'ਚ ਨੱਚਣ ਵਾਲੀਆਂ ਜਿਹੜੀਆਂ ਨਚਾਰ ਟਾਈਪ ਜਿਹੜੇ ਲੋਕ ਨੇ, ਇਹ ਅੱਜ ਦੀ ਡੇਟ 'ਚ ਵਿਊਜ਼ ਦੇ ਉੱਤੇ ਜਾ ਰਹੇ ਨੇ ਅਤੇ ਇਹਨਾਂ ਨੂੰ ਫੋਲੋ ਕਰਨ ਵਾਲੇ ਲੋਕ ਆਈ ਥਿੰਕ ਸੋ ਵੀ ਵੱਧ ਦਿਮਾਗ ਹੋਈ ਜਾ ਰਹੇ ਨੇ। ਇੱਕ ਸਟੱਡੀ ਹੈ ਕਹਿੰਦੇ ਵੀ ਜਿਹੜੀ ਸੋਸ਼ਲ ਮੀਡੀਆ ਉਹਨੇ ਵੱਧ ਦਿਮਾਗਤਾ ਬਹੁਤ ਫੈਲਾ ਦਿੱਤੀ ਹੈ ਸਾਰੇ ਸੰਸਾਰ 'ਚ, ਵੱਧ ਦਿਮਾਗ ਕਰ ਦਿੱਤੇ ਨੇ ਲੋਕ, ਸ਼ਿਸ਼ਟਾਚਾਰ ਖਤਮ ਕਰ ਦਿੱਤਾ, ਐਥਿਕਸ ਖਤਮ ਕਰ ਦਿੱਤੇ ਕਿ ਸਾਹਮਣੇ ਵਾਲੇ ਬੰਦੇ ਨੇ ਸਾਹਮਣੇ ਵਾਲੇ ਨੂੰ ਕਿਵੇਂ ਰਿਪਲਾਈ ਕਰਨਾ, ਇਨਸਾਨੀਅਤ ਮਨੁੱਖਤਾ ਤਾਂ ਖਤਮ ਹੋਈ ਹੋਈ ਹੈ। ਕਦੀ ਬੰਦਾ ਮਰ ਰਿਹਾ ਹੁੰਦਾ, ਡੁੱਬ ਰਿਹਾ ਹੁੰਦਾ, ਲੋਕ ਕੈਮਰਾ ਲੈ ਕੇ ਵੀਡੀਓ ਬਣਾ ਰਹੇ ਹੁੰਦੇ ਨੇ ਇੰਸਟੈਡ ਆਫ ਜੰਪਿੰਗ ਦੇਅਰ ਟੂ ਪ੍ਰੋਟੈਕਟ ਦੈਮ, ਜਿਵੇਂ ਡੱਕ ਫੂਡ ਦੀ ਐਡ ਚੱਲੀ ਹੈ ਪ੍ਰੋਟੈਕਟ ਓਨਟੈਰੀਓ, ਮਿਲੀਅਨਸ ਆਫ ਮਿਲੀਅਨਸ ਡਾਲਰ ਜਿਹੜੇ ਹੈਗੇ ਆ ਡੱਕ ਫੂਡ ਨੇ ਖੂਹ ਦੇ ਵਿੱਚ ਸੱਟੇ ਨੇ ਅਤੇ ਇੱਦਾਂ ਹੀ ਲੋਕ ਖੂਹ 'ਚ ਗਿਰ ਰਹੇ ਹੁੰਦੇ ਨੇ ਅਤੇ ਸਾਹਮਣੇ ਖੜ੍ਹੇ ਲੋਕ ਉਹਨਾਂ ਨੂੰ ਚੱਕ ਨਹੀਂ ਪਾਉਂਦੇ। ਫਿਲਹਾਲ ਮੇਰੇ ਨਾਲ ਬ੍ਰਿਜੀ ਆ, ਬ੍ਰਿਜੀ ਕੀ ਹਾਲ ਚਾਲ ਨੇ? ਬ੍ਰਿਜੀ ਕੈਸੇ ਹੋ?
1: ਬੜੀਆ, ਬਹੁਤ ਬੜੀਆ ਜੀ,
0: ਬੜੀਆ। ਸੋ ਬ੍ਰਿਜੀ, ਹਰਰਾ ਕੇਰਲਾ ਆਯੁਰਵੈਦਾ, ਇਹ ਆਯੁਰਵੈਦਿਕ ਢੰਗ ਨਾਲ ਤੁਹਾਡੀਆਂ ਬੋਡੀਜ਼ ਦੇ ਵਿੱਚੋਂ ਜਿੱਥੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਦੁੱਖ ਰੋਗ ਸੰਤਾਪ ਉਤਰੇ ਸੁਣ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ 'ਤੇ ਜਾਣੀ, ਪੂਰਾ ਗੁਰ ਜਦੋਂ ਕਿਰਪਾ ਕਰ ਦਿੰਦਾ ਨਾ ਜੋ ਕੁਛ ਮਰਜ਼ੀ ਆਸ ਪਾਸ ਚੱਲੀ ਚੱਲੇ ਬੰਦਾ ਸੱਚ ਨਾਲ ਜੁੜ ਜਾਂਦਾ ਕਿ ਮੈਂ ਤਾਂ ਯਾਤਰੂ ਹਾਂ, ਕਿ ਜ਼ਿੰਦਗੀ ਕੀ ਰੇਲ ਮੇਂ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੂਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ, ਸਾਰੇ ਭੱਜੇ ਫਿਰਦੇ ਹਾਂ ਆਪਾਂ। ਅਤੇ ਉੱਥੇ ਹੀ इस जिंदगी

0: वैसे दोस्त मेरा परदेसी है, परदेसी परदेसी जाना नहीं मुझे छोड़ के। 905-673-33-37 चार दी कला कहनी है। तुसी केड़े शहर चो मर गए दसो बई, जिथे तंदुरुस्ती की रक्षा करता है लाइफ बॉय। मेरी आवाज़ तुहानू तंदुरुस्ती दिंदी है, जिंदा दिली दिंदी है, ते मर जा जिंदा दिली जी नाल गल करियो। 905-673-33-37 केड़े केड़े शहर चो चढ़दी कला कह के अपना शहर का ना दस दियो। मैनू कहिंदे इन्नी दूर दूर तक लोग सुणदे आ, मैं कहा लै यार हुणे दस दिंदे तैनू आपां। 905-673-33-37 बाहरले अंदरले ब्रैंटन दीआं खुल्लीआं ग्राउंड वाले भी कॉल कर दिओ, बाहरले शहरां वाले भी। बड़ी दिलचस्प गल्लां ने जिहड़ी आपां होर करांगे। ब्रिजी नूं कॉल करो, दुख तकलीफ आ शरीर दे अंदर, ब्रिजी उहनूं दूर कर सकदा। नाड़ां सौंदियां ने, पैर सौंदे ने, मोढ़िआं च दर्द आ, स्ट्रैस आ, टेंशन आ, मोढ़े ऐ कैड़े होए पए ने जिवें गामे भलवान दे हुंदे ने भी जिम ला रहे हुंदे हो, उह स्ट्रैस ना हो जांदे ने। इह सारीआं नाड़ां नूं रिलीज़ करदा ते तुहाडे लई मदद करदा मालिश दे राहीं, आयुर्वैदिक तरीके नाल, हज़ारां साल पुराने ढंग नाल। ते ब्रिजी दा नंबर आ, ब्रिजी नंबर बोल दो अपना, क्या
1: 647-619-1369
0: 647-619-1369 अजय जी।
2: हां जी, सत श्री अकाल जी।
0: चढ़दी कला जी,
2: ऑटवा तो जी,
0: ऑटवा तो।
2: हां जी,
0: मेरी जान लड्डो इन दुकान कारनी दा ख्याल रखो, अपना खास बंदा जी।
2: हां जी, कोई नहीं, चले लंच ते अज।
0: चलो ठीक है, चंगा, वाह, तुसी भी उपर दी छड़ दो। हेलो, हां जी, अमनदीप जी। ਪ੍ਰਦੀਪ
3: ਸਾਹਿਬ
0: ਕਿਚਨ ਚੋ, ਕਿਚਨਰ ਕੈਂਬਰਿਜ ਤੇ ਵਾਟਰਲੂ ਦੇ ਵਿੱਚ ਹੈ ਨਾ। ਮੈਂ ਬੜਾ ਕਨਫਿਊਜ਼ ਕਰ ਦਿੰਦਾ ਉੱਥੇ ਜਾ ਕੇ ਕਿਸੇ ਬੰਦੇ ਨੂੰ, ਉਹੀਓ ਸ਼ਹਿਰਾਂ ਦੇ ਨਾਮ ਬੋਲ ਦਿੰਦਾ, ਮੈਂ ਇੱਥੇ ਖੜਾ ਹੈਗਾ ਕਿਚਨਰ। ਮੈਂ ਸਾਰੇ ਨੂੰ ਕਿਚਨਰ ਕਹਿ ਦਿੰਦਾ ਜੀ, ਵਾਟਰਲੂ ਨੂੰ ਵੀ।
3: ਮਿਡਲ ਚ ਆ ਨਾ ਕਿਚਨਰ,
0: ਪਤਾ ਹੀ ਨਹੀਂ ਲੱਗਦਾ ਕਿਹੜਾ ਕਿੱਧਰ ਨੂੰ ਹੈਗਾ। ਬੌਂਦਲ ਜਾਈਦਾ ਦੇਖ ਕੇ ਵੀ, ਅੱਠ ਇੱਧਰ ਨੂੰ ਵੀ ਜਾਂਦਾ, ਅੱਠ ਇੱਧਰ ਨੂੰ ਵੀ ਜਾਂਦਾ, ਸੱਤ ਇੱਧਰ ਨੂੰ ਭੱਜਿਆ ਫਿਰਦਾ, ਫਲਾਣਾ ਉੱਧਰ ਨੂੰ ਭੱਜਿਆ ਫਿਰਦਾ, ਰਾਈਟ।
3: ਅਮਨ ਜੀ ਥੋੜੇ ਚਾਨਣਾ ਪਾਓਗੇ, ਜਿਹੜਾ ਅੱਜ ਟਰੰਪ ਨੇ ਧਮਕੀ ਦਿੱਤੀ, ਮੈਂ ਜਿਹੜਾ ਟ੍ਰੇਡ ਸਮਝੌਤਾ ਤੋਂ ਬਾਹਰ ਚਲੇ ਜਾਣਾ, ਇਹਦਾ ਕੀ ਕੈਨੇਡਾ ਦਾ ਕੀ ਇੰਪੈਕਟ ਹੋਊਗਾ?
0: ਕਿਸ ਚੀਜ਼ ਦੀ ਧਮਕੀ ਦਿੱਤੀ?
3: ਮਤਲਬ ਜਿਹੜਾ ਨਾਫਤਾ, ਜਿਹੜਾ ਪੁਰਾਣਾ ਆਪਣਾ ਐਗਰੀਮੈਂਟ ਸੀ, ਵੀ ਮੈਂ ਉਹ ਰੀਨਿਊ।
0: ਭਾਜੀ ਟਰੰਪ ਨੂੰ ਛੱਡ ਦੋ, ਹਿੱਲਿਆ ਹੋਇਆ ਉਹ ਤਾਂ, ਸ਼ਾਮ ਨੂੰ ਕੁਛ ਕਹਿੰਦਾ ਸਵੇਰੇ ਕੁਛ, ਹਿੱਲਿਆ ਨਹੀਂ ਹੋਇਆ। ਇੱਕ ਪੋਲਿਸੀ ਦੇ ਬੇਸਿਸ ਤੇ ਚੱਲਦੇ ਆ ਭਾਜੀ, ਇੱਕਦਮ ਇਲਾਜ ਨਹੀਂ ਨਾ ਕਿਸੇ ਚੀਜ਼ ਦਾ। ਤੁਸੀਂ ਕਹੋ ਕੱਲ ਸਵੇਰ ਤੋਂ ਮੈਂ ਸਾਰੀ ਫੈਮਿਲੀ ਨਾਲ ਵਰਤਣਾ ਬੰਦ ਕਰ ਦੂੰਗਾ, ਹਾਲਾਤ ਤੁਹਾਡੇ ਵਧੀਆ ਹੋਣਗੇ ਕਿ ਨਹੀਂ ਹੋਣਗੇ? ਤੁਹਾਡੇ ਵੀ ਮਾੜੇ ਹੋਣਗੇ ਨਾ?
3: ਬਿਲਕੁਲ ਬਿਲਕੁਲ,
0: ਹਾਂ, ਇਹ ਚੀਜ਼ਾਂ ਨੇ ਹੌਲੀ ਹੌਲੀ ਖਤਮ ਹੁੰਦੀਆਂ, ਕਾਰਨ ਹੀ ਸਮਝ ਗਿਆ ਹੈਗਾ। ਭਾਜੀ ਤੁਸੀਂ ਇੱਕ ਚੀਜ਼ ਨਹੀਂ ਚੈੱਕ ਕੀਤੀ ਕਿ ਆਪਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਟ੍ਰੇਡ ਦੇ ਵਿੱਚ ਸਰਪਲਸ ਗਏ ਹਾਂ, ਯਾਨੀ ਕਿ ਅਮੈਰੀਕਾ ਤੋਂ ਵੱਧ ਟ੍ਰੇਡ ਆਪਾਂ ਬਾਹਰਲੇ ਕੰਟਰੀਜ਼ ਨਾਲ ਇੱਕ ਵਾਰ ਦਰਜ ਕਰ ਚੁੱਕੇ ਹਾਂ ਆਪਣੀ ਰਿਪੋਰਟ ਦੇ ਵਿੱਚ।
3: ਠੀਕ ਹੈ,
0: ਮਤਲਬ ਇੰਨਾ ਐਕਸਪੋਰਟ ਆਪਾਂ ਬਾਹਰਲੇ ਕਿਸੇ ਕੰਟਰੀ 'ਚ ਕੀਤਾ ਨਹੀਂ ਆਪਣਾ, ਐਨਰਜੀ ਜਾਂ ਹੋਰ ਚੀਜ਼ਾਂ ਦਾ, ਜਿੰਨਾ ਅਸੀਂ ਕਰ ਚੁੱਕੇ ਹਾਂ, ਰਿਪੋਰਟ ਕਰ ਚੁੱਕੇ ਹਾਂ ਅਸੀਂ।
3: ਮਤਲਬ ਗੁੰਡਾ ਕਰਦੀ ਆ ਕਿ ਵੱਡੇ ਬੰਦੇ ਦੀ ਵੀ ਨਿੱਕੇ?
0: ਨਹੀਂ ਨਹੀਂ ਭਾਜੀ, ਉਹ ਟਰਾਈ ਕਰ ਰਹੇ ਨੇ, ਜਾਂਦੀ ਸੀ ਪ੍ਰਭੂ ਸੱਤਾ ਨੂੰ ਇੱਕ ਗੁੰਡਿਆਂ ਦੇ ਗਰੁੱਪ ਦੇ ਵਿੱਚ ਦੇਖਿਆ, ਅਸਲ 'ਚ ਟਰੰਪ ਦੀਆਂ ਵਿਚਾਰਿਆਂ ਕੋਲ ਵੀਡੀਓਜ਼ ਪਈਆਂ ਸਾਰੀਆਂ ਐਪਸਟੀਨ ਫਾਈਲ ਵਾਲੀਆਂ, ਉਹ ਫਿਰ ਉਹ ਜਿਵੇਂ ਜਿਵੇਂ ਬੁਲਬੁਲ ਨੱਚਦੀ ਆ, ਤੁਸੀਂ ਦੇਖਿਆ ਨਾ ਰੀਅਲ ਸਟੇਟ 'ਚ ਵੀ ਨੱਚਦੇ ਹੁੰਦੇ ਫਾਈਨ ਸਾਈਨ ਫੜ ਫੜ ਕੇ, ਇੱਦਾਂ ਹੀ ਫਿਰ ਉਹ ਟਰੰਪ ਨੂੰ ਨਚਾਉਂਦੇ ਪਏ ਨੇ ਰਾਈਟ ਨਾਓ। ਸਮਝਾਉਂਦਾ ਚੰਗੀ ਤਰ੍ਹਾਂ, ਚਾਈਨੀਜ਼ ਕਾਰ ਪੋਲਸਟਾਰ ਇੱਥੇ ਆ ਜਾਂਦੀ ਆ, ਉਹਦੀ ਜਿਹੜੀ ਰੋਲ ਦੂਗੀ ਟਰੰਪ ਨੂੰ, ਇਹਨੂੰ ਮਸਕ ਤਾਂ ਹੀ ਰੁਲ ਗਿਆ ਨਾ, ਮਸਕ ਤਾਂ ਹੀ ਦੂਜੇ ਪਾਸੇ ਨੂੰ ਤੁਰ ਪਿਆ, ਹੁਣ ਉਹਨੂੰ ਪਤਾ ਲੱਗਿਆ ਗੱਡੀਆਂ ਦੇ ਵਿੱਚ ਅਸੀਂ ਠੀਕ ਠਾਕ ਹਾਂ, ਮਤਲਬ ਆਟੋ 'ਚ ਅਸੀਂ ਵੱਧ ਨਹੀਂ ਸਕਣਾ। ਹੁਣ ਜਿਹੜੀਆਂ ਚਾਈਨੀਜ਼ ਕਾਰਸ ਨੇ, ਮੈਂ ਜਾ ਕੇ ਦੇਖ ਕੇ ਆਇਆ ਨਾ ਬਾਈ ਜੀ, ਤੁਸੀਂ ਜੇ ਉਹ ਲਿਆਏ, ਇਹਨਾਂ ਨੇ ਰੇਂਜ ਰੋਵਰ ਰੋਲ ਕੇ ਰੱਖ ਦੇਣੀਆਂ ਜੀ, ਇੰਨੀਆਂ ਸੋਹਣੀਆਂ ਸ਼ੇਪਸ, ਸਾਰੀਆਂ ਗੱਡੀਆਂ ਦੀ ਕਾਪੀ ਕੀਤੀ ਹੋਈ ਆ। ਰੇਂਜ ਰੋਵਰ 1,20,000 ਦੀ, 1,27,000 ਦੀ ਮੈਂ ਲੈ ਕੇ ਆਇਆ ਸੀ।
3: ਹਾਂਜੀ,
0: ਤੁਹਾਨੂੰ ਉਹ ਕਾਰ ਫਰੇਟ ਟ੍ਰੇਡ PDF ਪਾ ਕੇ ਸਾਰਾ ਪਾ ਕੇ ਜੇ 40,000 ਜਿੱਥੇ ਮਿਲਦੀ ਹੋਊ, ਤੁਸੀਂ ਲਓਗੇ ਕਿ ਨਹੀਂ ਲਓਗੇ? ਲਓਗੇ ਨਾ, ਇੱਥੋਂ ਤੁਸੀਂ ਇਹ ਕਾਰ ਤਿਆਰ ਕਰਾ ਕੇ ਬਾਏ ਸ਼ਿਪ ਤੁਸੀਂ ਮੈਕਸੀਕੋ ਵੀ ਭੇਜ ਦਿੰਦੇ ਹੋ, ਜਾਂ ਸਾਊਥ ਅਮਰੀਕਾ ਦੇ ਕਿਸੇ ਕੰਟਰੀ 'ਚ ਵੀ ਭੇਜਦੇ ਹੋ ਇੱਥੋਂ ਤਿਆਰ ਕਰਕੇ, ਉਹ ਮੁਕਾਬਲਾ ਕਰਦੀ ਉੱਥੋਂ ਦੀ ਲੋਕਲ ਜਿਹੜੇ ਬਣ ਰਹੀਆਂ ਗੱਡੀਆਂ ਦਾ, ਹੈ ਨਾ। ਵੀ ਲੋਜੀਕਲ ਗੱਲਾਂ ਨੇ, ਜਿਵੇਂ ਮੈਂ ਤੁਹਾਨੂੰ ਕਿਹਾ ਵੀ AI ਇੰਨੀ ਜ਼ਿਆਦਾ ਰਿਲੀਜ਼ ਕਰ ਦਿੱਤੀ, ਸੋਚਣ ਵਾਲੀ ਇਹ ਗੱਲ ਹੈ ਕਿ AI ਜੇ ਆ ਗਈ ਹੈ ਫਿਰ ਅਸੀਂ ਯੂਨੀਵਰਸਿਟੀਜ਼ ਬੰਦ ਕਰ ਦਈਏ, ਲੋੜ ਤਾਂ ਹੈ ਨਹੀਂ ਫਿਰ ਆਪਾਂ ਨੂੰ ਬਾਈ ਜੀ, ਡਾਕਟਰ ਬਣਨ ਦੀ ਕੀ ਲੋੜ ਹੈ, 9 ਸਾਲ ਪੜ੍ਹਨ ਦੀ ਕੀ ਲੋੜ ਹੈ ਜੇ AI ਨਹੀਂ ਇਲਾਜ ਕਰ ਦੇਣਾ ਬੰਦੇ ਦਾ।

0: मैं तुम्हें तो कहना भी, अज मेरी गल याद रखियो, हो सकता अगले 4-5 साल च AI गरकूगी, पीक ते AI इस वेले AI दे जिहड़े स्टॉक्स ने वह भी पीक दे उत्ते ने। परमजीत पहुंच चुके हैं स्टूडियो, पर आपां हजे आवाज़ सुननी है सारे की, बई किहड़े किहड़े शहर चो मेरा दोस्त आ, चिट्टे रंग की टोपी उहदे कैंची बनी हुई है उत्ते, सोने नाल लथपथ मेरा दोस्त, गहने नाल भरिया होया। वह कहना चैक करना भी किन्ने क लोग जिहड़े हैगे ने किहड़े किहड़े शहर च सुनते हैं। 905-673-3333 मेहरबानो, मैं आपसे पूछता हूँ, स्टूडियो च कॉल करो तो चढ़ती कला कहना 905-673-3333 किहड़े किहड़े शहर चो तुसीं सानूं दस्सो। कोई नज़ारा फॉल तो कॉल नहीं आया, नज़ारा नहीं आया सानूं, तो कोई सानू हजे बैरी, सानू कोई बेलवेल वाले पास्यों, ओशवा, टनस ऑफ सिटीज़ ने जिहड़ियां उत्थों कॉल लिया, लोकल ब्रैमटन चो भी हो। 905-673-3333 भाई, दो दिन बाद कल मैं आया नहीं सी इत्थे, मेरा बड़ा दिल करदा तुहाडी आवाज़ सुणन नूं, कल वाला कोटा अच पूरा कर दो। 905-673-3333 स्टूडियो से नंबर ने
1: करना चाहते हो तो पहुंचो ऑल ट्रक ल्यूब एंड वॉश लिमिटेड, जिथे तुसी ट्रक वॉश, ट्रक ऑयल चेंज ते रिपेयर एक ही रूफ थले करा सकते हो। इथे बहुत सारे स्पेशल ऑफर्स चल रहे ने, जिवे ऑयल चेंज नाल ट्रक वॉश सिर्फ $45, तुसी कैट दी बैटरियां विद इंस्टॉलेशन चेंज करा सकते हो एट $850, सारियां रियर ड्रम and rear brake change at $750, and AC recharge is at just $180. So reach out to them, call at 905-452-9955. Another address is 71 Stafford Drive, Brampton.
0: हाँ जी, ते टेक बात जी किथे हो?
2: हाँ जी अमन जी, गुड मॉर्निंग, सत श्री अकाल सारे नूं,
0: सत श्री अकाल जी।
2: ब्रैम्पटन जी, ब्रैमली स्टील।
0: अच्छा, ब्रैमली स्टील दी खुलिया ग्राउंड आते? हाँ जी
2: हाँ जी हाँ जी हाँ जी।
0: इत्थे कूड़े वाले कह रहा है पैट्रिक ब्राउन, मैनू लगा कि पट के फैक्ट्रिया लेके आऊगा, इतने कूड़ा सटने वाला ढेर लेके आ रहा है, इतने आ परले पास उपरले पास डंप आऊगा हूँ बड़ा। नहीं क्या करा, श्वास उची उची लेके आया, जो मैं फील देने श्वास जोर जोर लेने लग जाना जो मैं देखदा, इतने भी लिया करा आप। 905-673-3333 भाई, कहाँ हो, गाँव वाला हो? 905-673-3333 अपना शहर ते चढ़दी कला, ਤੁਹਾਡੀ ਆਵਾਜ਼ ਸੁਣਨੀ ਚਾਹੁੰਦੇ ਹਾਂ। ਇੰਨੀਆਂ ਆਵਾਜ਼ਾਂ ਜੀ ਨਾ ਬਣਾਇਆ ਕਰੋ, ਮੇਰਾ ਦੋਸਤ ਹੈਰਾਨ ਆ, ਕਹਿੰਦਾ ਇੰਨੀ ਆਵਾਜ਼ ਮਾਰ ਰਹੇ ਤੁਸੀਂ, ਹੈਰਾਨ ਆ ਬਹੁਤ ਜ਼ਿਆਦਾ ਹੋ। ਸਫੈਦ ਟੋਪੀ, ਸੋਨੇ ਨਾਲ ਲੱਥਪੱਥ ਮੇਰਾ ਦੋਸਤ, 905-673-3333।
3: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
4: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810, that is 6476562810।
0: हाँ जी सर, सत श्री अकाल जी। हेलो
5: जी, अस्सलाम वालेकुम अमन भाजी।
0: अस्सलाम वालेकुम सर, कित्थे हो तुसी?
5: बैरी।
0: अच्छा, तुसी बैरी चो?
5: पुछ रहे बैरी नु, कॉल कोई नहीं आई ते
0: असी नहीं, बैरी तो पिछो तो मार मांग रहे से, बैरी तो बहुत जाने तुसी हैगे हो। कर थैंक यू, तुहाडा कॉल कर ली। 905-673-3333 भाई, आओ मित्रों प्यारे हो। सुखविंदर जी, सुखविंदर कितों?
6: ब्रैंडफोर्ड पेरिस।
0: पेरिस ਭਾਜੀ, ਇਹ ਏਰੀਏ ਦਾ ਕੀ ਹੋਇਆ? ਸਾਰੇ ਸ਼ਹਿਰਾਂ ਦੇ ਨਾਂ ਰੱਖ ਲਏ ਇਹਨਾਂ ਨੇ, ਦੇਖ ਲਓ। ਮੇਰਾ ਮੇਰੇ ਮਿੱਤਰ ਵੀ ਪਹੁੰਚ ਚੁੱਕੇ ਨੇ, ਇੱਕ ਹੋਰ ਮਿੱਤਰ ਨੇ ਮੇਰੇ, ਇਹ ਵਾਈਟ ਟੋਪੀ ਵਾਲੇ ਨੇ, ਸੋਨੇ ਨਾਲ ਲੱਥਪੱਥ ਨਹੀਂ, ਇਹ ਹੋਰ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਆ?
7: ਬਹੁਤ ਜ਼ਿਆਦਾ ਵਧੀਆ, ਤੁਸੀਂ ਸੁਣਾਓ ਕਿਵੇਂ?
0: ਚੜ੍ਹਦੀ ਕਲਾ। ਅੱਛਾ ਦੇਖੋ, ਉੱਧਰ ਪੈਰਿਸ ਵੀ ਹੈਗਾ
7: ਜੀ,
0: ਉੱਥੇ ਬੰਬੇ ਵੀ ਹੈਗਾ
7: ਜੀ,
0: ਉੱਥੇ ਦਿੱਲੀ ਵੀ ਹੈਗਾ
7: ਹਾਂਜੀ ਹੈਗਾ।
0: ਹਾਂਜੀ, ਉੱਥੇ ਭਾਜੀ ਹੋਰ ਕਿਹੜੇ ਕਿਹੜੇ ਸ਼ਹਿਰ ਨੇ ਤੁਸੀਂ? ਕੋਈ ਛੱਡਿਆ ਤਾਂ ਹੈ ਨਹੀਂ ਤੁਸੀਂ ਕੋਈ? ਹਰੇਕ ਸ਼ਹਿਰ ਮਤਲਬ ਤੁਸੀਂ ਦੁਨੀਆਂ ਦਾ ਰੱਖ ਲਿਆ ਵੀ ਇਹਨਾਂ ਨੇ, ਕਾਪ ਇਹ ਕਹਿੰਦੇ ਅਸੀਂ ਆਪਣਾ ਗਲੋਬਲ ਵਿਲੇਜ ਬਣਾਉਣਾ ਇੱਕ। ਸਾਰੇ ਸ਼ਹਿਰਾਂ ਦੇ ਨਾਂ ਨੇ। ਪੈਰਿਸ ਤੋਂ ਇਹ ਕਾਲ ਕਰਦੇ ਸੀ, 905-673-3333। ਬਾਰ ਬਾਰ ਵੀਜ਼ੇ ਰਿਫਿਊਜ਼ ਹੋ ਗਏ ਨੇ ਇੰਡੀਆ ਚ ਇੱਕੋ ਕੰਪਨੀ ਆ।
8: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 922 00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
0: 905-673-3333 ਹਾਂਜੀ, ਪਰਮਪ੍ਰੀਤ ਜੀ,
9: ਕਿਚਨਰ ਵਾਟਰਲੂ ਤੋਂ ਜੀ, ਚੜ੍ਹਦੀ ਕਲਾ।
0: ਕਿਹੜੇ ਸ਼ਹਿਰ ਤੋਂ?
9: ਕਿਚਨਰ। ਕਿਚਨਰ
0: ਕਿਚਨਰ ਅੱਛਾ, ਥੈਂਕ ਯੂ। ਮੈਂ ਲੰਡਨ ਦੇ ਵਿੱਚ ਦਿਨ ਕੱਟੂ, ਇੱਕ ਤੇਰੀ ਯਾਦ ਸਾਰੇ ਨਹੀਂ, ਅਤੇ ਅੱਗੇ ਗਾਣੇ ਹੁੰਦੇ ਸੀ ਪਰਮਜੀਤ ਜੀ, ਲੋਕਾਂ ਨੂੰ ਬਾਹਰਲੇ ਮੁਲਕ ਦਾ ਨਾਂ ਨਾਲ ਜੋੜ ਦਿੰਦੇ ਸੀ, ਗਾਣੇ ਚੱਲ ਪੈਂਦਾ ਸੀ। ਸਹੀ ਕਿ ਨਹੀਂ?
7: ਬਿਲਕੁਲ ਜੀ, ਔਰ ਹਿੰਦੀ ਫਿਲਮਾਂ ਚ ਬਾਹਰਲੇ ਜਦੋਂ ਪੰਜਾਬੀ ਫਿਲਮਾਂ ਬਾਹਰਲੇ ਮੁਲਕਾਂ ਦੇ ਸੀਨ ਹੋਣੇ, ਫਿਲਮਾਂ ਵੀ ਇਸੇ ਕਰਕੇ ਚੱਲ ਜਾਂਦੀਆਂ
0: ਸ਼ੁਰੂ ਸ਼ੁਰੂ ਚ। ਹਰਭਜਨ ਮਾਨ ਹੋਣਾ ਨੇ ਬੜਾ ਨਾਂ ਖੱਟਿਆ ਹੈ, ਲੋਕ ਬਸ ਦੇਖਦੇ ਮਿੱਟੀ ਵਾਜਾਂ ਮਾਰਦੀ, ਮਿੱਟੀ ਵਾਜਾਂ ਮਾਰਦੀ, ਹੈ ਨਾ। ਸੋ ਮਿੱਟੀ ਵਾਜਾਂ ਮਾਰਦੀ ਫਿਲਮ ਕਿੰਨੀ ਚੱਲੀ ਸੀ
7: ਜੀ,
0: ਜਸਟ ਇਸ ਕਰਕੇ ਕਿ ਬਾਹਰ ਵਿਆਹ ਕਿਵੇਂ ਕਰਦੇ ਆ ਲੋਕ ਸਾਰਾ ਦੇਖਣ, ਹੈ ਨਾ।
7: ਬਿਲਕੁਲ,
0: ਸੋ ਖੋਜ ਸੀ ਉਸ ਸਮੇਂ ਦੀ। ਤੇ ਅੱਜ ਸਾਡੇ ਨਾਲ ਬਾਈ ਜੀ ਆ ਗਏ ਨੇ, ਪਰਮਜੀਤ ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ?
7: ਬਹੁਤ ਜ਼ਿਆਦਾ ਵਧੀਆ। ਔਰ ਮੈਂ ਨਾ ਕਦੀ ਕਦੀ ਸੋਚ ਕੇ ਬੜਾ ਹੈਰਾਨ ਹੁੰਦਾ ਜਦੋਂ ਕਿਤੇ ਇੱਥੇ ਰਿਜ਼ੋਰਟਸ ਵਗੈਰਾ ਤੇ ਵੀ ਜਾਂਦੇ ਨੇ ਤੁਸੀਂ, ਬਾਹਰਲੇ ਕੋਈ ਦ੍ਰਿਸ਼ ਦੀ ਗੱਲ ਕਰਦੇ ਹੋ ਵੀ ਉਹ ਕਹਿ ਦਿੰਦੇ ਨੇ ਜੀ ਦੇਖੋ ਇਹ ਜੇ ਤੁਸੀਂ ਸ਼ਹਿਰ ਦਾ ਵਿਊ ਲੈਣਾ, ਗਾਰਡਨ ਦਾ ਵਿਊ ਲੈਣਾ ਤਾਂ 500 ਦਾ ਕਮਰਾ, ਸੀ ਲੈਣਾ ਤਾਂ ਵਿਊ ਲੈਣਾ ਤਾਂ ਉਹ 1000 ਦਾ। ਹੁਣ ਸੋਚਿਆ ਸੀ ਤਾਂ ਦੇਖੋ ਕੁਦਰਤੀ ਨਜ਼ਾਰਾ ਹੈ ਨਾ, ਉਹਦੇ ਵੀ ਲੋਕ ਜਿੰਨਾ ਪੈਸੇ
0: ਵੇਚ ਦਿੰਦੇ ਨੇ,
7: ਪੈਸਾ ਸਾਰਾ ਕੁਝ,
0: ਜਿਹਨੂੰ ਵੇਚਦਾ ਹੁੰਦਾ ਪਾਣੀ ਵੇਚ ਦਿੰਦਾ ਜੀ,
7: ਜੀ
0: ਜਿਹਨੂੰ ਨਹੀਂ ਹੁੰਦਾ ਫਿਰ ਸਾਰੀ ਉਮਰ ਟਰੱਕ ਚਲਾਈ ਜਾਂਦਾ।
7: ਬਿਲਕੁਲ ਜੀ,
0: ਉਹ ਸਿੱਖਣਾ ਨਹੀਂ ਚਾਹੁੰਦਾ ਅਸਲ 'ਚ। ਮੈਂ ਪਰਮ ਜੀ ਟਰੱਕ ਦੀ ਗੱਲ ਤਾਂ ਕਰਦਾ
7: ਜੀ,
0: ਮੈਂ ਔਰ ਤੁਸੀਂ ਟਰੱਕ ਚੋਂ ਨਿਕਲੇ ਹੋਏ ਆ
7: ਜੀ,
0: ਟਰੱਕ ਦੀਆਂ ਸੀਟ ਤੋਂ ਉੱਠੇ ਹੋਏ ਆ।
7: ਬਿਲਕੁਲ ਜੀ,
0: ਉੱਠੇ ਹੋਏ ਕਿ ਨਹੀਂ?
7: ਬਿਲਕੁਲ ਜੀ,
0: ਮੈਂ ਔਰ ਤੁਸੀਂ ਲੇਬਰ ਕੀਤੀ ਹੋਈ ਆ,
7: ਕੀਤੀ ਹੈ ਜੀ,
0: ਕੀਤੀ ਹੈ ਕਿ ਨਹੀਂ
7: ਜੀ? ਕੀਤੀ।
0: ਤੇ ਆਪਾਂ ਚਲੋ ਐਵੇਂ, ਮੈਂ ਮਹਾਰਾਜ ਜੀ ਚਰਨਾਂ 'ਚ ਹਾਜ਼ਰ ਹੋ ਕੇ ਗੱਲ ਕਰਦੇ ਹਾਂ, ਇਹ ਕੋਈ ਹੰਕਾਰ ਨਾਲ ਨਹੀਂ, ਵੈਸੇ ਗੱਲ ਕਰਦੇ ਹਾਂ। ਇੰਪਲੋਇਮੈਂਟ ਬਹੁਤ ਜਨਰੇਟ ਕੀਤੀ ਅਸੀਂ ਇਸ ਕੰਟਰੀ 'ਚ
7: ਜੀ,
0: ਬਹੁਤ ਇੰਪਲੋਇਮੈਂਟ ਜਨਰੇਟ ਕੀਤੀ, ਬੜੇ ਲੋਕਾਂ ਨੂੰ ਕੰਮ ਸਿਖਾਇਆ। 125 ਬੰਦਾ ਜਿਹਨੂੰ ਮੈਂ ਕੰਮ ਸਿਖਾਇਆ, 125 ਚੋਂ ਲਾ ਲਓ 90 ਕੁ ਬੰਦਿਆਂ ਨੇ ਉਹੀ ਮੇਰੇ ਵਾਲੇ ਕੰਮ ਫਿਰ ਸ਼ੁਰੂ ਕੀਤਾ
7: ਜੀ,
0: ਵੀ ਇਹਦੀ ਇਹੀ ਕਿੱਤ ਹੈ, ਇਹਨੇ ਸਾਨੂੰ ਸਿਖਾਇਆ ਕਿਵੇਂ
7: ਜੀ,
0: ਇਹਨੇ ਰੋਟੀ ਕਿਵੇਂ ਪਾਇਆ। ਫਿਰ ਉਹ ਨਾਲ ਦਿਆਂ ਨੂੰ ਬਾਕੀਆਂ ਨੂੰ ਫੋਨ ਕਰ ਪੁੱਛਦੇ ਹੁੰਦੇ ਨੇ ਇਹ ਕਿੱਦਾਂ ਦਾ ਬੰਦਾ, ਰਹਿ ਮੇਰੇ ਨਾਲ ਰਹੇ ਹੁੰਦੇ ਨੇ
7: ਜੀ,
0: ਪੁੱਛ ਕਿਸੇ ਹੋਰ ਨੇ, ਇਹ ਹਿਊਮਨ ਨੇਚਰ ਹੈ, ਇਸ ਚੀਜ਼ ਨੂੰ ਇਗਨੋਰ ਕਰਦਾ ਹੁੰਦਾ ਮੈਂ।
7: ਬਿਲਕੁਲ, ਔਰ ਚੀਜ਼ ਨਾਲ, ਇਸ ਚੀਜ਼ ਨਾਲ ਤੁਹਾਨੂੰ ਫਰਕ ਪੈਣਾ ਵੀ ਨਹੀਂ ਚਾਹੀਦਾ, ਤੁਸੀਂ ਆਪਣਾ ਫਰਜ਼ ਪੂਰਾ ਕੀਤਾ। ਹੁਣ ਸਾਡੇ ਕਿੱਤੇ ਦੇ ਵਿੱਚ ਵੀ ਇੱਦਾਂ ਹੀ ਹੈ, ਘੱਟੋ ਘੱਟ ਵੀ ਅਸੀਂ ਹਜ਼ਾਰਾਂ ਦੇ ਸੈਂਕੜੇ ਦੇ ਹਿਸਾਬ ਨਾਲ ਮੌਰਗੇਜ ਏਜੰਟ ਤਿਆਰ ਕਰ ਦਿੱਤੇ, ਉਹਨਾਂ ਆਪਣਾ ਕੰਮ ਖੋਲਿਆ, ਬਹੁਤ ਵਧੀਆ ਗੱਲ ਹੈ। ਪਰਮਾਤਮਾ ਨੇ ਹਰੇਕ ਬੰਦੇ ਲਈ ਰੋਜ਼ੀ ਰੋਟੀ,
0: ਕੰਪੀਟੀਸ਼ਨ ਤਾਂ ਨਹੀਂ ਕਿਤੇ
7: ਹਾਂਜੀ,
0: ਕੰਪੀਟੀਸ਼ਨ
7: ਹਾਂਜੀ, ਕੰਪੀਟੀਸ਼ਨ
0: ਨਹੀਂ ਨਹੀਂ ਉਹ ਕੋਸ਼ਿਸ਼ ਪਤਾ ਕਿੱਦਾਂ ਨਹੀਂ, ਕੰਪੀਟੀਸ਼ਨ ਇੱਕ ਅਲੱਗ ਚੀਜ਼ ਆ, ਇੱਕ ਨਾ ਤੁਹਾਡੇ ਬੈਕ ਬਾਈਟਿੰਗ ਕਰਨੀ
7: ਜੀ,
0: ਪਿੱਠ ਪਿੱਛੇ ਤੁਹਾਡੇ ਮਾੜਾ ਚੰਗਾ ਬੋਲਣਾ, ਤੁਹਾਡੇ ਬਾਰੇ ਗਲਤ ਬੋਲਣਾ, ਉਹ ਕੰਪੀਟੀਸ਼ਨ ਹੁੰਦਾ।
7: ਤੁਸੀਂ ਇੱਥੇ ਦੇਖੋ, ਮੇਰੀ ਗੱਲ ਨੋਟ ਕਰੋ, ਜਿਹੜਾ ਬੰਦਾ ਤੁਹਾਡੇ ਪਿੱਛੇ ਬੋਲ ਰਿਹਾ, ਇਹਦਾ ਮਤਲਬ ਤੁਹਾਡੇ ਤੋਂ ਪਿੱਛੇ ਹੀ ਆ ਨਾ ਉਹ,
0: ਹਾਂਜੀ ਪਿੱਛੇ,
7: ਜਿਹੜਾ ਅੱਗੇ ਹੋਏਗਾ ਤਾਂ ਅੱਗੇ ਆ ਕੇ ਗੱਲ ਕਰੇਗਾ ਨਾ।
0: ਯਾਰ ਵੈਰੀ ਗੁੱਡ ਸਰ, ਤੁਸੀਂ ਮੇਰੇ ਨਾਲ ਲਿਖ ਕੇ ਦੇਖ ਲਓ ਇਹ ਚੀਜ਼ਾਂ ਆਫ ਦੀ ਈਅਰ, ਮੈਂ ਫਿਰ ਇਹ ਰੇਡੀਓ ਤੇ ਲੈ ਕੇ ਬੋਲਿਆ ਕਰਾਂਗਾ।
7: ਬਾਜੀ ਹਾਸੀਆਂ ਖੇਡੀਆਂ, ਬਟ ਤੁਸੀਂ ਇਹ ਦੇਖੋ ਨਾ, ਜਿਹੜਾ ਗੱਲ ਹੀ ਤੁਹਾਡੇ ਤੋਂ ਪਿੱਛੇ ਕਰ ਰਿਹਾ ਹੈ ਨਾ, ਬਾਕੀ ਜਿਹੜਾ ਕੰਪੀਟੀਸ਼ਨ ਹੋਣਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਫਿਰ ਪਤਾ ਕਿਵੇਂ ਲੱਗੇਗਾ, ਹੈਲਥੀ ਕੰਪੀਟੀਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ।
0: ਮੈਂ ਅਲਬਰਟਾ 'ਚ ਕੰਮ ਸ਼ੁਰੂ ਕੀਤਾ
7: ਜੀ,
0: ਮੈਨੂੰ ਜਿਹਨੇ ਕੰਮ ਸਿਖਾਇਆ ਸੀ ਜੂਇਸ਼ ਸੀ
7: ਜੀ,
0: ਰਮਨਿਕ ਨਾ
7: ਜੀ,
0: ਮੈਨੂੰ ਕਾਲ ਕਹਿੰਦਾ ਵੀ ਕੀ ਹੋਇਆ, ਮੈਂ ਕਿਹਾ ਵੀ ਉੱਥੇ ਸਾਨੂੰ ਵੀ ਜਿਹੜੇ 3 times ਮੋਰ ਪੇ ਕਰਦੇ ਆ ਕਲਾਇੰਟਸ
7: ਜੀ,
0: ਤੇ ਕੰਪੀਟੀਸ਼ਨ ਹੈ ਨੀਗਾ, ਸਾਡਾ ਉੱਥੇ ਲੋਕਲ ਐਡ ਚੱਲਦਾ, ਅਸੀਂ ਬੜੇ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਹਾਂ, ਕਲਾਇੰਟ ਵੀ ਵਧੀਆ ਸੀ ਵਧੀਆ
7: ਜੀ,
0: ਤੇ ਇੱਥੇ ਮੈਂ ਕਿਹਾ ਵੀ ਸਾਨੂੰ ਫਾਇਦਾ ਨਹੀਂ। ਮੈਨੂੰ ਨਾ ਉਹਨੇ ਕਿਹਾ, ਉਹ ਹੱਸਣ ਲੱਗ ਗਿਆ, ਮੈਂ ਕਿਹਾ ਕੀ ਹੋਇਆ? ਮੈਨੂੰ ਲੱਗਿਆ ਕਿ ਬਾਬੇ ਨੂੰ ਐਂ ਲੱਗਦਾ ਵੀ ਮੈਂ ਬਾਹਰ ਚਲਾ ਗਿਆ, ਇੰਨਾ ਕੰਮ ਨਹੀਂ ਕਰਦਾ
7: ਜੀ
0: ਕਿਤੇ ਹੋਰ। ਹੁਣ ਮੈਨੂੰ ਜ਼ਿੰਦਗੀ ਸਬਕ ਸਿਖਾਉਂਦੀ ਹੈ, ਸਿੱਖਣ ਵਾਲੇ ਬਣੋ
7: ਜੀ,
0: ਆਪਾਂ ਬਦਲ ਲੈਣ ਨੂੰ ਤੁਰ ਪੈਂਦੇ, ਬਦਲਾ ਬੁਦਲਾ ਨਹੀਂ ਲੈਣਾ, ਬਦਲਣਾ
7: ਜੀ।
0: ਮੈਂ ਤਾਂ ਜ਼ਿੰਦਗੀ ਦਾ ਇਹ ਟੱਚਾ ਬਣਾਇਆ ਬਾਈ ਜੀ, ਮੇਰੇ ਤੋਂ ਵੱਡੇ ਮਾਰ, ਅਸੀਂ ਤਾਂ ਬਹੁਤ ਕੁਛ ਆਪਣੇ ਘਰ ਦੇ ਅੰਦਰ ਦੇਖਿਆ
7: ਜੀ,
0: ਉਹ ਦੇਖਣ ਤੋਂ ਬਾਅਦ ਖੜੇ ਹਾਂ, ਪਤਾ ਕਿਉਂ? ਬਿਲਕੁਲ ਸੱਚ ਨਾਲ ਜੁੜ ਗਏ ਕਿ ਆਵਣ ਜਾਵਣ ਇੱਕ ਖੇਡ ਬਣਾਈ, ਇੱਕ ਖੇਡ ਆ, ਐਵੇਂ ਹੀ ਲੱਗਦਾ ਪਿਆ ਮੈਂ ਜੋੜ ਰਿਹਾ, ਮੈਂ ਕਰ ਦੂੰ, ਉਹ ਕਰ ਦੂੰ। ਮੈਂ ਇਹੋ ਜਿਹੇ ਲੋਕ ਦੇਖੇ ਨੇ, ਨੌਹਾਂ ਦੇ ਵਿੱਚ ਮੈਲ ਫਸੀ ਹੁੰਦੀ ਆ
7: ਜੀ,
0: ਮਿਲੀਅਨਸ ਆਫ ਡਾਲਰ ਦੇ ਐਸੈਟਸ ਹੁੰਦੇ ਨੇ
7: ਜੀ,
0: ਰੋਟੀ ਹੱਥ 'ਤੇ ਰੱਖ ਕੇ ਖਾ ਰਹੇ ਹੁੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਆ ਕਿ ਬਸ ਤੂੰ ਇੱਦਾਂ ਹੀ ਖਾਣਾ, ਤੂੰ ਸੂਮ ਬਣ ਕੇ ਰਹਿਣਾ
7: ਜੀ,
0: ਸੂਮ ਬਣੇ ਰਹਿੰਦੇ ਸਾਰੀ ਜ਼ਿੰਦਗੀ। ਅਤੇ ਜਿਹੜੇ ਗਾਹਾਂ ਵਾਲੀ ਪੀੜ੍ਹੀ ਵਾਲੇ ਤਿਆਰ ਹੋਏ ਨੇ, ਉਹ ਜ਼ੀਰੋ ਵੈਲਿਊ ਕਰ ਰਹੇ ਹੁੰਦੇ ਇਹਨਾਂ ਦੀ, ਜ਼ੀਰੋ
7: ਜੀ।
0: ਉਹ ਕਹਿੰਦਾ ਤੂੰ ਆਪਣਾ ਰੱਖ ਜੇਬ 'ਚ, ਮੈਂ ਚੱਲਿਆ, ਮੀ ਐਂਡ ਮਾਈ ਗਰਲਫ੍ਰੈਂਡ, ਮਾਈ ਵਾਈਫ ਇਜ਼ ਮਾਈ ਲਾਈਫ
7: ਜੀ।
0: ਉਹ ਇੱਥੋਂ ਚੱਕ ਕੇ ਸਮਾਨ ਕੈਲਗਰੀ ਭੱਜ ਜਾਂਦਾ, ਜਿਹੜੇ ਜਵਾਕ ਹੁੰਦੇ ਨੇ
7: ਬਿਲਕੁਲ,
0: ਅਤੇ ਇੱਥੇ ਬੰਦਾ ਸਮਾਨ ਰੱਖੀ ਬੈਠਾ ਹੁੰਦਾ ਇੰਨਾ ਲੋੜਿਆਂ ਦਾ, ਫਿਰ ਉਹ ਨਾ ਇੰਨਾ ਜਿੰਨਾ ਕਮਾਉਣ ਲਈ ਤੜਫਿਆ ਹੁੰਦਾ, ਉਹਨਾਂ ਫਿਰ ਉਹ ਪੈਸਿਆਂ ਲਈ ਬਾਅਦ 'ਚੋਂ ਤੜਫਦਾ ਕਿ ਮੈਂ ਸਾਰੇ ਕਮਾਏ ਕਿਉਂ ਇੱਦਾਂ
7: ਜੀ।
0: ਜਾਂ ਤਾਂ ਬੰਦਾ ਉਹ ਮੇਰਾ ਦੋਸਤ ਆ ਜਿਹੜਾ ਸੋਨੇ ਨਾਲ ਲੱਦਿਆ ਰਹਿੰਦਾ, ਘੁੱਬਲਾ ਫਿਰਦਾ, ਖਰਚਦਾ, ਉਹਦੇ ਮਗਰ ਦਾ ਖਰਚਿਆ ਕੁਛ ਨਹੀਂ ਜ਼ਿੰਦਗੀ 'ਚ
7: ਜੀ।
0: ਇਹਨਾਂ ਮੈਂ ਇਹਨਾਂ ਇਹਨਾਂ ਚੀਜ਼ਾਂ 'ਚੋਂ ਮੈਂ ਜ਼ਿੰਦਗੀ ਸਬਕ ਸਿੱਖਿਆ ਕਿ ਇਨਸਾਨ ਵੀ ਸੱਪ ਦੇ ਰੂਪ 'ਚ ਹੈਗੇ ਨੇ
7: ਜੀ,
0: ਇਨਸਾਨ ਸ਼ੇਰ ਦੇ ਰੂਪ 'ਚ ਵੀ ਆ, ਇਨਸਾਨ ਕੁੱਤੇ ਦੇ ਰੂਪ 'ਚ ਵੀ, ਇਹ ਸਾਰੇ ਦਰਵੇਸ਼ ਨੇ। ਵੈਸੇ ਤਾਂ ਕੁੱਤੇ ਨੂੰ ਦਰਵੇਸ਼ ਕਿਹਾ ਜਾਂਦਾ
7: ਜੀ,
0: ਹਾਂਜੀ, ਬਾਬਾ ਫਰੀਦ ਨੇ ਕੁੱਤੇ ਬਾਰੇ ਬਹੁਤ ਕੁਛ ਲਿਖਿਆ
7: ਜੀ,
0: ਹਾਂਜੀ। ਪਰ ਦੂਸਰੇ ਪਾਸੇ ਸਾਡੇ 'ਚ ਕਈ ਵਾਰੀ ਕੁੱਤੇ ਵਾਲੀ ਕੁਆਲਿਟੀ ਵੀ ਹੈ ਨਹੀਂ, ਅਸੀਂ ਕਿਸੇ ਨਾਲ, ਅਸੀਂ ਕਹਿ ਦਿੰਦੇ ਨਾ ਕੁੱਤਾ ਆਦਮੀ ਹੈ ਬਹੁਤ, ਪਰ ਅਸੀਂ ਇਹ ਨਹੀਂ ਕਿ ਆਪ ਗੱਡੀ ਚਲਾਉਂਦੇ ਹੋਏ ਰੋਡ 'ਤੇ ਕਿ ਹੈ ਕੀ, ਅਤੇ ਉੱਦਾਂ ਐਂ ਲੱਗਦਾ ਵੀ ਮੈਂ ਗੱਡੀ 'ਚ ਨਹੀਂ ਭਿਉਂਦਾ, ਜਿੰਨਾ ਸੇਫ ਮੈਂ ਡਰਾਈਵਰ ਹਾਂ, ਜਿੰਨਾ ਵਧੀਆ ਮੈਂ ਡਰਾਈਵਰ ਹਾਂ, ਕੋਈ ਵੀ ਨਹੀਂ, ਪਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਤੁਸੀਂ ਬਹੁਤ ਸੇਫ ਹੋ, ਸਾਹਮਣੇ ਵਾਲਾ ਲੈਫਟ 'ਤੇ ਲਿਆ ਕੇ ਗੱਡੀ ਮੂਹਰੇ ਖੜੀ ਕਰਕੇ ਆਪ ਵੀ ਜਾਂਦਾ, ਤੁਹਾਨੂੰ ਵੀ ਲੈ ਜਾਂਦਾ। ਸੋ ਇਹ ਹਮੇਸ਼ਾ ਯਾਦ ਰੱਖੋ ਕਿ ਆਪਾਂ ਇੱਕ ਸਫ਼ਰ ਪੂਰਾ ਕਰਨ ਆਏ ਹਾਂ। ਮੈਂ ਲੋਕਾਂ ਨੂੰ ਦੇਖਿਆ ਲੋਕਾਂ ਦੀਆਂ ਜੇਬਾਂ ਪਾੜਦੇ ਹੋਏ
7: ਜੀ,
0: ਹੈ ਨਾ, ਬਈ ਮੈਂ ਕਹਿੰਦਾ ਉਹਨਾਂ ਕਿਸੇ ਨੂੰ ਘਰੇ ਬੁਲਾਇਆ, ਵਧੀਆ ਖਿਲਾਓ ਪਿਲਾਓ, ਨਹੀਂ ਤਾਂ ਬੁਲਾਓ ਨਾ
7: ਜੀ,
0: ਘਰੇ ਵੀ ਬੁਲਾ ਲੈਣਾ, ਖਿਲਾਉਣਾ ਪਿਲਾਉਣਾ ਵੀ ਐਂ ਲੱਭ ਲੱਭ ਕੇ ਆ ਵੀ ਕਿਹੜਾ ਗਲੀਆਂ ਹੋਈਆਂ ਸਬਜ਼ੀਆਂ, ਯਾਦ ਆਪਣੇ ਘਰ ਆਪਣੀ ਕਮਿਊਨਿਟੀ ਦਾ ਇੱਕ ਰੈਸਟੋਰੈਂਟ ਵਾਲਾ ਬੰਦਾ ਫੜਿਆ ਸੀ,
7: ਫੜਿਆ ਗਿਆ ਸੀ,
0: ਉਹ ਗਲੀਆਂ ਹੋਈਆਂ ਸਬਜ਼ੀਆਂ ਕੱਢ ਕੇ ਲਿਆਉਂਦਾ ਸੀ
7: ਜੀ
0: ਕੰਟੇਨਰਾਂ ਦੇ ਵਿੱਚੋਂ
7: ਜੀ,
0: ਹੈ ਨਾ, ਸੁੱਟੀਆਂ ਹੋਈਆਂ ਸਬਜ਼ੀਆਂ
7: ਜੀ,
0: ਉਹ ਨਵੇਂ ਨਵੇਂ ਉਦੋਂ ਵੀਡੀਓ ਦਾ ਰੌਲਾ ਚੱਲਿਆ ਸੀ
7: ਜੀ।
0: ਸੋ ਇੱਦਾਂ ਦੇ ਵੀ ਲੋਕ ਨੇ ਜਿਹੜੇ ਇੱਦਾਂ ਕਰਦੇ ਨੇ, ਇੱਦਾਂ ਦੇ ਵੀ ਲੋਕ ਨੇ ਜਿਨ੍ਹਾਂ ਨੇ ਲੰਗਰ ਲਾਏ ਨੇ ਲੋਕਾਂ ਵਾਸਤੇ।
7: ਬਿਲਕੁਲ ਜੀ,
0: ਹਾਂਜੀ, ਮੈਨੂੰ ਇੱਕ ਸੱਜਣ ਮਿਲਿਆ, ਆਪਣਾ ਦੋਸਤ ਆ, ਸੁਣਦਾ ਪਿਆ
7: ਜੀ,
0: ਮੈਨੂੰ ਕਹਿੰਦਾ ਵੀ ਨਗਰ ਕੀਰਤਨ 'ਤੇ ਅਸੀਂ ਪੀਜ਼ੇ ਵੰਡੀਦੇ ਆ
7: ਜੀ।
0: ਮੈਂ ਕਿਹਾ ਬੜੀ ਵਧੀਆ ਗੱਲ ਆ, ਵੀ ਕਿੰਨੇ ਕੁ, ਕਹਿੰਦਾ ਅੱਗੇ ਅਸੀਂ ਵੰਡਦੇ ਸੀ 1000, ਹੁਣ ਅਸੀਂ 3000 ਵੰਡਿਆ ਕਰਨਾ
7: ਜੀ।
0: ਮੈਂ ਕਿਹਾ ਵੀ ਤੁਸੀਂ, ਮੈਂ ਉਦਾਂ ਹੀ ਪੁੱਛ ਲਿਆ ਵੀ ਤੁਸੀਂ ਪੀਜ਼ਾ ਕਿੰਨੇ ਕੁ ਦਾ ਲੈਂਦੇ ਹੋ, ਹੱਸ ਕੇ ਮੈਨੂੰ ਕਹਿੰਦਾ ਤੂੰ ਦੱਸ। ਮੈਂ ਕਿਹਾ ਦੱਸੋ, ਕਹਿੰਦਾ ਲਾਰਜ ਪੀਜ਼ਾ $9 to $10 ਚ ਲਈਦਾ, ਪੰਜੀ ਉੱਪਰ ਨਹੀਂ ਦੇਈਦੀ ਕਹਿੰਦਾ
7: ਜੀ।
0: ਅਤੇ ਮੈਂ ਉਹਦੇ ਮੂੰਹ ਵੱਲ ਝਾਕਾਂ, ਨਾਲੇ ਲੰਗਰ ਨਾਲੇ ਜਿਹਤੋਂ ਲੈ ਕੇ ਵੰਡਣੇ ਆ, ਨਾਲੇ ਕਹਿ ਰਹੇ ਵੀ ਉਹਨੂੰ ਪੰਜੀ ਵੀ ਬਚਣ ਨਹੀਂ ਦੇਈਦੀ ਅਸੀਂ, ਨਾਲੇ ਲੰਗਰ ਲਾ ਰਿਹਾ ਤੂੰ, ਹੈਂਜੀ, ਵੀ ਤੇਰਾ ਹੀ ਨਹੀਂ ਸਮਝ ਆ ਰਿਹਾ ਤੂੰ ਕਿੱਦਾਂ ਦਾ ਇਨਸਾਨ ਆ। ਅਤੇ ਮੈਨੂੰ ਮੈਨੂੰ ਬੜਾ ਬੜਾ ਅੰਦਰੋਂ ਦੁੱਖ ਹੋਇਆ ਕਿ ਗੱਲੀ ਅਸੀਂ ਚੰਗੇ ਆਚਾਰੀ ਬੁਰਾਇਆ, ਮਨੁੱਖ ਸੁੱਧਾ ਕਾਲਿਆ, ਬਾਹਰ ਚਟਾਇਆ, ਗੁਰੂ ਨਾਨਕ ਪਾਤਸ਼ਾਹ ਕਿ ਗੱਲਾਂ ਦੇਖੋ ਸਾਡੀਆਂ ਕਿੰਨੀਆਂ ਵੱਡੀਆਂ ਵੱਡੀਆਂ ਨੇ, ਪ੍ਰਬਲ ਨੇ, ਸਟਰੋਂਗ ਨੇ, ਆਚਰਣ ਜੇ ਅਸੀਂ ਆਪਣੇ ਆਪ ਵੱਲ ਝਾਕੀਏ ਤਾਂ ਸਾਡਾ ਤਾਂ ਆਚਰਣ ਹੀ ਨਹੀਂ ਹੈਗਾ
7: ਜੀ, ਬਿਲਕੁਲ
0: ਹੈ ਹੀ ਨਹੀਂ ਗਾ ਆਚਰਣ ਸਾਡਾ, ਵੀ ਆਰ ਕਰੈਕਟਰਲੈਸ, ਕਰੈਕਟਰ ਤੋਂ ਬਿਨਾਂ ਹੀ ਆ। ਕਰੈਕਟਰ ਹੁੰਦਾ ਇੱਕ ਇੱਕ ਸਟੈਂਡ ਹੁੰਦਾ, ਅਸੀਂ ਤਾਂ ਕਬਾੜੀਏ ਦਾ ਸਾਈਕਲ ਹਾਂ, ਹੁਣ ਇੱਧਰਲੀ ਕੰਧ ਨਾਲ ਖੜ੍ਹੇ ਹਾਂ, ਕੱਲ੍ਹ ਨੂੰ ਉੱਧਰਲੀ ਨਾ, ਪਰ ਤੁਹਾਡੇ ਵੀਰ 'ਤੇ ਇੰਨੀ ਕਿਰਪਾ ਰਹੀ ਹੈ ਪਰਮਾਤਮਾ ਦੀ। ਹਮੇਸ਼ਾ ਪਾਵਰ 'ਚ ਰਹੇ ਲੋਕਾਂ ਬਾਰੇ ਮੈਂ ਗੱਲ ਕੀਤੀ
7: ਜੀ,
0: ਚਾਹੇ ਸਿਆਸਤ 'ਚ, ਚਾਹੇ ਕਿਸੇ ਚੀਜ਼ 'ਚ, ਕੱਲ੍ਹ ਨੂੰ ਜਾ ਕੇ ਜਿੰਨਾ ਮਰਜ਼ੀ ਜੱਫੀ ਪਾ ਲਓ, ਕਾਰ ਨਹੀਂ ਨਾ ਸਵੇਰੇ ਜਾ ਕੇ ਤੁਹਾਨੂੰ ਮੈਂ ਫੋਟੋ ਖਿਚਾ ਕੇ ਲਿਆ ਦਿੰਦਾ, ਪਰਸੋਂ ਨੂੰ ਮੈਂ ਲਾਈਵ ਰੇਡੀਓ ਜਾਂ ਕੋਈ ਹੋਰ ਕਰ ਦੂੰਗਾ ਡਾਕਫੋਰਡ ਦੇ ਆਫਿਸ 'ਚੋਂ ਕਰ ਦਿੰਦਾ, ਮੈਨੂੰ ਕੀ ਇੱਥੇ ਰਿਕੁਐਸਟ ਪਾਉਣੀ ਹੈ ਤਾਂ ਭੱਜੇ ਫਿਰਦੇ ਨੇ, ਪੀ ਆਰ ਚਾਹੀਦੀ ਹੈ, ਪਬਲਿਕ ਰਿਲੇਸ਼ਨ ਚਾਹੀਦੇ ਹੁੰਦੇ ਨੇ, ਕਿਸੇ ਮੇਅਰ ਨਾਲ ਜਾ ਕੇ ਕਰ ਲਾਂਗੇ। ਮੈਨੂੰ ਕਿੱਤੇ 'ਚ 15 ਪਲੱਸ ਹੋ ਗਏ ਨੇ ਜੀ, ਮੈਂ ਅੱਜ ਤੱਕ ਕਿਸੇ ਨਾਲ ਤਸਵੀਰ ਨਹੀਂ ਸਾਂਝੀ ਕੀਤੀ। ਚਲੋ ਕਦੇ ਮਾੜੇ ਮੋਟੇ ਕਰਤੇ ਹੁਣ, ਕੋਈ ਦਫ਼ਤਰ 'ਚ ਆਇਆ ਉਹ ਕਹਿ ਦਿੰਦੇ ਨੇ ਕਿ ਤੁਸੀਂ ਇਹਨੂੰ ਜ਼ਰੂਰ ਪਬਲਿਸ਼ ਕਰਿਓ, ਪਬਲਿਕ ਨੂੰ ਦੱਸਿਓ ਵੀ ਅਸੀਂ ਆਏ ਸੀ, ਹੈ ਨਾ, ਉਹ ਡਿਫਰੈਂਟ ਚੀਜ਼ ਆ, ਉਹ ਮਿਨਿਸਟਰੀ ਦੇ ਪੋਰਟਫੋਲੀਓ ਦੇ ਵਿੱਚ ਆ ਜਾਂਦਾ ਕਿ ਅਸੀਂ ਮਲਟੀਪਲ ਕਮਿਊਨਿਟੀਜ਼ ਨੂੰ ਮੈਸੇਜ ਦੇ ਰਹੇ ਹਾਂ। ਜਿਵੇਂ ਫਰਾਂਸ ਮਿਨਿਸਟਰ ਮੇਰੇ ਕੋਲ ਆਇਆ ਸੀ, ਸਪੈਸ਼ਲੀ ਉਹਨਾਂ ਦੇ ਬੈਲਮੋਰੋ ਦੇ ਆਫਿਸ 'ਚ ਆਇਆ ਸੀ ਕਿ ਇਹਨੂੰ ਪਬਲਿਕਲੀ ਪੋਸਟ ਜ਼ਰੂਰ ਕਰਿਓ ਕਿ ਮਿਨਿਸਟਰ ਤੁਹਾਡੇ ਕੋਲ ਗੱਲ ਕਰਨਾ ਸੀ। ਕਮਿਊਨਿਟੀ ਸਰਵਿਸ ਫੈਡਰਲ ਮਿਨਿਸਟਰ ਸੀ, ਉਹ ਆਉਂਦਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਕਿ ਪਾ ਦਿਓ, ਕਿਉਂਕਿ ਉਹਨਾਂ ਦੇ ਪੋਰਟਫੋਲੀਓ 'ਚ ਹੁੰਦਾ, ਉਹ ਦਿਖਾਉਂਦੇ ਨੇ ਆਪਣੀ ਸਰਕਾਰ ਨੂੰ ਕਿ ਅਸੀਂ ਇੱਥੇ ਇੱਥੇ ਜਾ ਕੇ ਆਹ ਅਲੱਗ ਅਲੱਗ ਵੱਖੋ ਵੱਖਰੀਆਂ ਕਮਿਊਨਿਟੀਜ਼ 'ਚ ਆਹ ਮੈਸੇਜ ਸਰਕਾਰ ਦੇ ਡਿਲੀਵਰ ਕਰਕੇ ਆਏ ਹਾਂ। ਹਾਂਜੀ, ਸੋ ਮੇਨ ਚੀਜ਼ ਪਰਮਜੀਤ ਇਹ ਹੈ ਇਸ ਵੇਲੇ ਕਿ ਅਸੀਂ ਤਾਂ ਇਹ ਯਾਦ ਰੱਖਣਾ ਜੋ ਸੱਚ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸੱਚ ਜਿਹੜਾ ਹੈਗਾ ਉਹ ਤੁਸੀਂ ਹੋ, ਜਿੰਨੇ ਵੀ ਜਾਣੇ ਤੁਸੀਂ ਸੁਣਦੇ ਪਏ ਹੋ ਮੈਨੂੰ, ਤੁਸੀਂ ਸਾਰੇ ਹੀ ਸੱਚ ਹੋ, ਸਾਰੇ ਵਿੱਚ ਪਰਮਜੀਤ ਵਿੱਚ ਮੈਂ, ਆਪਾਂ ਸਾਰੇ ਸੱਚ ਦੇ ਬੱਚੇ ਹਾਂ। ਝੂਠ ਨੂੰ ਅਸੀਂ ਪੈਦਾ ਕੀਤਾ ਹੋਇਆ, ਅਸੀਂ ਦਿਮਾਗ ਨਾਲ ਬਣਤਰ ਕਰਕੇ ਪੈਦਾ ਕੀਤਾ, ਪਰ ਪੈਦਾ ਅਸੀਂ ਸੱਚ ਦੇ ਵਿੱਚ ਹੋਇਆ। ਸੱਚ ਕੀ ਆ ਕਿ ਆਵਣ ਜਾਵਣ ਇੱਕ ਖੇਡ ਬਣਾਈ, ਆਉਣਾ ਅਤੇ ਜਾਣਾ ਸੱਚ ਹੈ। ਪਰ ਜਦੋਂ ਕੋਈ ਯੋਧਾ ਸੀਗਾ, ਚਾਹੇ ਉਹ ਸਰਦਾਰ ਬਘੇਲ ਸਿੰਘ ਦੀ ਗੱਲ ਕਰ ਲੈਂਦੇ ਹਾਂ, ਦਿੱਲੀ ਜਾ ਕੇ ਬੈਠ ਗਿਆ ਤਖ਼ਤ, ਦਿੱਲੀ ਦੇ ਤਖ਼ਤ 'ਤੇ ਬੈਠ ਕੇ ਉੱਤਰ ਗਿਆ ਥੱਲੇ, ਬਸ ਕਹਿੰਦੇ ਸਾਨੂੰ ਐਂ ਦੱਸੋ ਕਿੱਥੇ ਕਿੱਥੇ ਗੁਰੂ ਸਾਹਿਬਾਨ ਨੂੰ ਤਸੀਹੇ ਦਿੱਤੇ ਗਏ ਸੀ, ਠੀਕ ਹੈ, ਨੌਵੇਂ ਪਾਤਸ਼ਾਹ ਨੂੰ, ਅਤੇ ਦਸਵੇਂ ਪਾਤਸ਼ਾਹ ਦੇ ਸੋਰੀ ਆਪਣੇ ਅੱਠਵੇਂ ਪਾਤਸ਼ਾਹ ਦੇ ਸਾਨੂੰ ਸਥਾਨ ਜਿਹੜੇ ਦਿਖਾਓ ਕਿੱਥੇ ਆ, ਹਾਂਜੀ। ਅਤੇ ਉਹ ਚੀਜ਼ਾਂ ਨੂੰ ਦੇਖ ਕੇ ਉੱਥੇ ਉੱਥੇ ਕੰਸਟਰਕਸ਼ਨ ਕਰਾਉਣੀ, ਯਾਦਗਾਰ ਸਟੈਬਲਿਸ਼ ਕਰਨੇ, ਅਤੇ ਖਾਲਸੇ ਦਾ ਝੰਡਾ ਦਿੱਲੀ ਦੇ ਤਖ਼ਤ 'ਤੇ ਲਾ ਕੇ ਕਲੀਅਰ ਕਰ ਦੇਣਾ ਇਰਾਨੀਆਂ ਨੂੰ ਕਿ ਇਰਾਨ ਤੋਂ ਹੁਣ ਤੁਸੀਂ ਇੱਧਰ ਨੂੰ ਨਹੀਂ ਆ ਸਕਦੇ
7: ਜੀ,
0: ਹੁਣ ਜੇ ਤੁਸੀਂ ਟੱਪੇ ਪਿਸ਼ਾਵਰ ਤੋਂ ਗਾਹਾਂ ਅਸੀਂ ਤੁਹਾਨੂੰ ਕੁਚਲ ਕੇ ਰੱਖ ਦਾਂਗੇ, ਅਸੀਂ ਹੁਣ ਤੁਹਾਡੇ ਵੱਲ ਨੂੰ ਅੰਦਰ ਨੂੰ ਆਵਾਂਗੇ, ਅੰਦਰ ਨੂੰ ਗਏ ਵੀ ਅਸੀਂ ਪਰੇ ਤੱਕ, ਇਹ ਅਸੀਂ ਹੋ ਹਾਂ। ਮੈਂ ਮੰਨਦਾ ਯੋਧਿਆਂ 'ਚ ਯੋਧੇ ਮਰਾਠੇ ਵੀ ਹੋਏ ਨੇ, ਸ਼ੂਰਵੀਰ ਯੋਧੇ ਹੋਏ ਨੇ, ਯੋਧਿਆਂ ਤੋਂ ਯੋਧੇ ਸਾਡੇ ਸਰਦਾਰ ਬਘੇਲ ਸਿੰਘ ਵਰਗੇ ਵੀਰ ਹੋਏ, ਜਿਨ੍ਹਾਂ ਦੇ ਸਾਨੂੰ ਨਾਂ ਨਹੀਂ ਪਤਾ, ਸਾਨੂੰ ਇਤਿਹਾਸ ਹੀ ਨਹੀਂ ਪਤਾ ਕੀ ਆ, ਸਾਨੂੰ ਐਂ ਪਤਾ ਵੀ ਹੁਣ ਕਿੱਕੀ ਬੈਂਸ ਬਹੁਤ ਚੱਲਦਾ, ਜਿਹਨੇ ਸਿੰਘ ਕੱਟਿਆ ਹੋਇਆ, ਸਾਨੂੰ ਪਤਾ ਵੀ ਉਹ ਫਲਾਣੇ ਇੱਕ ਸਿੰਗਰ ਦੇ ਗੋਲੀ 'ਚ ਲਾ ਗਏ, ਫਲਾਣਾ ਉਹ ਤੀਵੀਂ ਲਿਆ ਕੇ ਉਹਨਾਂ ਪੱਪੀਆਂ ਜੱਫੀਆਂ ਕਰੀਏ ਉਸ ਸਟੇਜ 'ਤੇ, ਉਹਦਾ ਬੋਏਫ੍ਰੈਂਡ ਥੱਲੇ ਖੜਾ, ਫਿਰ ਅਸੀਂ ਉਹ ਵਾਇਰਲ ਕਰ ਦਿੰਦੇ ਹਾਂ ਵੀ ਉਹ ਜਨਾਨੀ ਉਹੋ ਜਿਹੀ ਜਨਾਨੀ, ਉਹ ਬਜਾਰੂ ਟਾਈਪ ਦੀ, ਉਹੋ ਜਿਹਾ ਬੰਦਾ ਬਜਾਰੂ ਟਾਈਪ ਦਾ, ਭਾਅ ਜੀ ਇੱਜ਼ਤਦਾਰ ਲੋਕ ਨੇ ਜਿਹੜੇ, ਉਹ ਜਾਣਦੇ ਨੇ ਕਿ ਉਹਨਾਂ ਦਾ ਪਰਿਵਾਰ ਕਿਹਨੂੰ ਕਿਹਨੂੰ ਦੇਖਣਾ। ਇੱਕ ਧਰਮੀ ਗੁਰੂ ਦੇ ਬੱਚੇ ਹਾਂ ਜਿਹਦਾ ਧਰਮ ਪਹਿਲੇ ਦਾ ਸੀਗਾ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ, ਜਿਨ੍ਹਾਂ ਅੰਦਰ ਦਇਆ ਹੈ ਅਤੇ ਜਿਨ੍ਹਾਂ ਨੇ ਸੰਤੋਖ ਨੂੰ ਅੰਦਰ ਜਨਮ ਦੇ ਕੇ ਰੱਖਿਆ, ਹਾਂਜੀ ਜਿਨ੍ਹਾਂ ਨੇ ਸੰਤੁਸ਼ਟੀ ਦੇ ਵਿੱਚ ਜੀਵਨ ਬਤੀਤ ਕੀਤਾ, ਧਰਮ ਬਣਾ ਲਿਆ ਦਇਆ ਨੂੰ, ਦੁਸ਼ਮਣ 'ਤੇ ਵੀ ਦਇਆ ਆ ਗਈ। ਭਾਈ ਘਨੱਈਆ ਜੀ ਦਸਵੇਂ ਗੁਰੂ ਕੋਲ ਸ਼ਿਕਾਇਤ ਜਾ ਰਹੀ ਆ ਕਿ ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਮੱਲਮ ਪੱਟੀ ਕਰਕੇ ਪਾਣੀ ਪਿਲਾ ਕੇ ਫਿਰ ਜੰਗ 'ਚ ਖੜਾ ਕਰ ਦਿੰਦੇ ਆ, ਅਸੀਂ ਲੜਦੇ ਮਰ ਜਾਂਦੇ ਹਾਂ। ਪਾਤਸ਼ਾਹ ਬੁਲਾਉਂਦੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ, ਮੈਨੂੰ ਬੜਾ ਅੱਛਾ ਲੱਗਦਾ ਹੁੰਦਾ ਜਦੋਂ ਭਾਈ ਨੰਦ ਲਾਲ ਜੀ ਨੇ ਕਿਹਾ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਪਰਮੇਸ਼ਵਰ ਦੇ ਘਰ ਦਾ ਰਸਤਾ ਜੇ ਦੇਖਣਾ ਨਾ, ਪਰਮੇਸ਼ਵਰ ਕੀ ਆ, ਉਸ ਪਰਮੇਸ਼ਵਰ ਨੂੰ ਮਹਿਸੂਸ ਕਰਨਾ ਕਿ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦਸਮ ਪਿਤਾ, ਦਸਮ ਪਿਤਾ ਕਹਿੰਦੇ ਨੇ ਕਿ ਦੇਖਣ ਆਇਓ ਜਗਤ ਤਮਾਸ਼ਾ, ਜਿੱਥੇ ਦੱਸਦੇ ਨੇ ਕਿ ਹੇਮ ਕੁੰਟ ਪਰਬਤ ਹੈ ਜਹਾਂ, ਉੱਥੇ ਜਿਹੜਾ ਹੈਗਾ ਪਰਮੇਸ਼ਵਰ ਦੇ ਨਾਲ ਕਿਵੇਂ ਲਿਵ ਲੱਗੀ ਸੀ ਅਤੇ ਕਿਸ ਤਰ੍ਹਾਂ ਹੁਕਮ ਹੋਇਆ, ਹੁਕਮ ਰਜਾਈ ਚੱਲਣਾ ਕਿ ਕਿਸ ਤਰ੍ਹਾਂ ਦੇ ਨਾਲ, ਕਵੀ ਪਿਤਾ ਕਟਵਾਏ ਕਵੀ ਬੱਚੇ, ਹਾਂਜੀ ਅਤੇ ਕਿਤੇ ਮਾਤਾ, ਕਿਸ਼ਤਾਂ ਦੇ ਵਿੱਚ ਕਰਜ਼ਾ ਕਹਿੰਦੇ ਅਦਾ ਹੋ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਨੇ ਕਿਸ਼ਤੋਂ ਮੈਂ ਕਰਜ਼ਾ ਅਦਾ ਹੋ ਰਿਹਾ ਹੈ, ਕੋਈ ਕਰਜ਼ਾ ਸੀ ਕੌਮ ਦੇ ਉੱਪਰ ਸਾਡਾ, ਸਾਡੇ ਉੱਪਰ ਕੌਮ ਦਾ, ਅਸੀਂ ਕੌਮ ਦਾ ਕਰਜ਼ਾ ਉਤਾਰ ਕੇ ਕਿਸ਼ਤਾਂ ਦੇ ਵਿੱਚ ਅਦਾ ਕਰ ਰਹੇ ਹਾਂ। ਇਹ ਉਸ ਕੌਮ ਦੇ ਤੁਸੀਂ ਲੋਕ ਬੱਚੇ ਹੋ, ਚੜ੍ਹਦੀ ਕਲਾ 'ਚ ਰਿਹਾ ਕਰੋ, ਜੋ ਕੁਛ ਹੋ ਗਿਆ ਛੱਡੋ, ਜੋ ਵੀ ਦੁਸ਼ਮਣ ਨਾ ਬਣਾਓ, ਜੋ ਹੈ ਤੁਸੀਂ ਕਦੇ ਗੱਡੀ ਨੂੰ ਆਟੋ ਪਾਇਲਟ 'ਤੇ ਛੱਡ ਕੇ ਦੇਖਿਓ ਭਾਅ ਜੀ, ਲਾਈਫ ਵਾਲੀ ਨੂੰ। ਆਈ ਐਮ ਵਿਟਨੈਸ, ਮੈਂ ਇੱਥੇ ਗਵਾਹ ਦੇ ਤੌਰ ਦੇ ਉੱਤੇ ਬੈਠਾਂ, ਇੱਥੇ ਹੱਥਾਂ 'ਚੋਂ ਬੱਚੇ ਚਲੇ ਗਏ, ਇੰਨੀ ਕਿਰਪਾ ਪਰਮਾਤਮਾ ਨੇ ਕੀਤੀ ਕਿ ਸੱਚ ਨਾਲ ਜੋੜ ਦਿੱਤਾ ਕਿ ਇਹ ਤਾਂ ਬਸ ਇੰਨੇ ਕੁ ਸਮੇਂ ਲਈ ਆਏ ਸੀ ਅਤੇ ਚਲੇ ਗਏ, ਇੰਨਾ ਸਟਰੋਂਗ ਪਰਮਾਤਮਾ ਨੇ ਕਰ ਦਿੱਤਾ। ਕਿਉਂ ਜਦੋਂ ਅਨੰਦਪੁਰ ਸਾਹਿਬ ਜਾਂਦੇ ਹੋ ਨਾ ਅਤੇ ਤੁਸੀਂ ਮੱਥਾ ਟੇਕਦੇ ਹੋ ਜਾ ਕੇ ਚਮਕੌਰ ਸਾਹਿਬ, ਤੁਹਾਨੂੰ ਫੇਰ ਸਮਝ ਆਉਂਦਾ ਸੀ ਕਿੰਨੇ ਬੁਜ਼ਦਲ, ਕਿੰਨੇ ਸੈਲਫਿਸ਼ ਅਤੇ ਕਿੰਨੇ ਗਿਰੇ ਹੋਏ ਲੋਕ ਹਾਂ। ਉੱਥੇ ਸਮਝ ਆਉਂਦਾ ਕਿ 40-40 ਦੇ ਨਾਲ, 50-50 ਨਾਲ, 10-10 ਹਜ਼ਾਰ ਦੇ, ਇਹ ਮਿਥਿਹਾਸ ਨਹੀਂ ਹੈ ਕਿ 4000 ਸਾਲ ਪਹਿਲਾਂ ਕਿਸੇ ਦੀ ਗੱਲ ਕਰਦੇ ਹਾਂ, ਇਹ ਇਤਿਹਾਸ ਹੈ ਕਿ ਤੁਹਾਡੇ ਪੜਦਾਦਿਆਂ ਦੇ ਦਾਦਿਆਂ ਨੇ ਅੱਖੀਂ ਡਿੱਠਾ ਅਤੇ ਸੁਣਿਆ ਅਤੇ ਤੁਹਾਨੂੰ ਦੱਸਿਆ। 400 ਸਾਲ ਅੱਖੀਂ ਡਿੱਠਾ ਸੁਣਿਆ ਹੈਗਾ, 4000 ਸਾਲ ਮਿਥਿਹਾਸ ਹੋ ਸਕਦਾ ਕਿ ਅਸੀਂ ਉਈਓ ਕਹਿ ਦਾਂਗੇ ਫਲਾਣੇ ਨੇ ਫਲਾਣੀ ਚੀਜ਼ ਚੱਕ ਕੇ ਮਾਰੀ, ਧਰਤੀ ਘੁਮਾ ਕੇ ਰੱਖ ਦਿੱਤੀ ਸਾਰੀ, ਅਤੇ ਧਰਤੀ 'ਤੇ ਤਾਂ ਗੋਰੇ ਕਾਲੇ ਵੀ ਬੈਠੇ ਸੀ ਉਸ ਵੇਲੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਘੁੰਮਰੀ ਆ। ਅਸੀਂ ਅਨਬੈਲੈਂਸ ਜੀਆਂ ਗੱਲਾਂ ਕੀਤੀਆਂ ਅਤੇ ਇੱਥੇ ਕੁਰਬਾਨੀਆਂ ਦੇ ਸਿਲਸਿਲੇ ਨੇ ਉਸ ਕੌਮ 'ਚ, ਤੁਹਾਡੇ ਅੰਦਰ ਕੁਰਬਾਨੀ ਦੀ ਕਿੰਨੀ ਕੁ, ਤੁਹਾਡੇ ਅੰਦਰ ਕਿੰਨੀ ਕੁ ਕਿਰਸਾ ਕੁਰਬਾਨੀ ਦੀ, ਕੀ ਤੁਸੀਂ ਦੇ ਸਕਦੇ ਹੋ ਕਿਸੇ ਨੂੰ? ਕੁਰਬਾਨ ਦਾ ਮਤਲਬ ਅਸੀਂ ਕੁਰਬਾਨੀਆਂ ਸਮਝੀਏ ਲੋਕਾਂ ਨੂੰ ਮਾਰਨਾ, ਕਿਸੇ ਨੂੰ ਕੱਟ ਦੇਣਾ, ਕਿਸੇ ਨੂੰ ਜਾਨੋਂ ਮਾਰ ਦੇਣਾ, ਕੁਰਬਾਨੀ ਹੈ। ਤੁਸੀਂ ਆਪਣੇ ਆਪ ਨੂੰ ਕਿੰਨਾ ਕੁਰਬਾਨ ਕਰ ਸਕਦੇ ਹੋ, ਤੁਹਾਡੇ ਅੰਦਰ ਕਿੰਨੀ ਹਿੰਮਤ ਹੈ, ਇਹ ਸਭ ਕੁਛ ਹੈ। ਸੂਰਜ ਨੰਬਰ 905-673-33-37, ਜੇ ਗੱਲਾਂ ਸਮਝ ਨਹੀਂ ਆਈਆਂ, ਉੱਪਰੋਂ ਲੰਘ ਗਈਆਂ, ਸੱਜਿਓਂ ਲੰਘ ਗਈਆਂ, ਖੱਬਿਓਂ ਲੰਘ ਗਈਆਂ, ਮਾਫ਼ੀ ਚਾਹੁੰਦਾ। ਸ਼ੋਅ ਸੁਣ ਰਹੇ ਹੋ ਰੇਡੀਓ ਆਵਾਜ਼, ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ, ਅਤੇ ਹਰ ਸਵੇਰ ਦੀ ਤਰ੍ਹਾਂ ਤੁਹਾਡਾ ਸ਼ਾਮਿਲ ਹੈ ਸੰਤੋਸ਼ ਜੀ ਵੀ ਆ ਚੁੱਕੇ ਨੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
10: ਬਾਬਾ
0: ਡਾਕਫੋਰਡ ਉਹਨਾਂ ਦੀ ਕਿਰਪਾ ਦੇ ਨਾਲ ਸ਼ਰੇਆਮ ਗੁੰਡਾਗਰਦੀ ਚੱਲਦੀ ਹੈ, ਸ਼ਰੇਆਮ ਤੁਹਾਡਾ ਕੋਈ ਕਿਰਾਇਆ ਮਾਰਦਾ, ਸ਼ਰੇਆਮ ਤੁਹਾਡਾ ਕੋਈ ਧੱਕਾ ਕਰਦਾ, ਪਰ ਤੁਸੀਂ ਉਹਦਾ ਬਾਲ ਬਿੰਗਾ ਨਹੀਂ ਕਰ ਸਕਦੇ, ਕਿਉਂਕਿ ਸਾਡੇ ਗਵਰਨਮੈਂਟ ਦੇ ਲਾਅ ਉਹਨੂੰ ਪ੍ਰੋਟੈਕਟ ਕਰਦੇ ਨੇ ਉਸ ਬੰਦੇ ਨੂੰ। ਅਸੀਂ ਕਿਸੇ ਦੇ $50 ਨਾ ਦਈਏ, ਅਸੀਂ ਰੈਂਟਲ ਕਾਰ ਕਰਕੇ, ਰੈਂਟਲ ਕਾਰ 'ਤੇ ਥੋੜ੍ਹੀ ਜਿਹੀ ਸਕਰੈਚ ਪੈ ਜਾਵੇ, ਅਸੀਂ ਉਹਦੇ $1000 ਪੇ ਕਰ ਦਈਏ, ਪਰ ਬਾਬਾ ਡਾਕਫੋਰਡ ਉਹਨਾਂ ਦੀ ਕਿਰਪਾ ਦੇ ਨਾਲ ਓਨਟੈਰੀਓ 'ਚ ਤੁਹਾਡੇ ਮਕਾਨ ਨੂੰ ਸਬਲਾਂ ਨਾਲ ਕੋਈ ਪੱਟ ਦੇਵੇ, ਡਾਂਗਾਂ ਨਾਲ ਤੋੜ ਦੇਵੇ, ਅੱਗ ਲਾਉਣ ਦੀ ਵੀ ਕੋਸ਼ਿਸ਼ ਕਰੇ, ਤੁਸੀਂ ਬਾਲ ਬੀਂਗਾ ਨਹੀਂ ਕਰ ਸਕਦੇ, ਕਿਉਂਕਿ ਪੁਲਿਸ ਵਾਲੇ ਕਹਿੰਦੇ ਸਾਡਾ ਠੇਕਾ ਨਹੀਂ, ਇਹ ਠੇਕਾ ਹੈਗਾ ਲੈਂਡਲੋਰ ਟੈਨੈਂਟ ਬੋਰਡ ਦਾ। ਲੈਂਡਲੋਰ ਟੈਨੈਂਟ ਬੋਰਡ ਉਹਨੂੰ ਪੁੱਛਦਾ ਹੁੰਦਾ ਵੀ ਹੁਣ ਤੂੰ ਠੀਕ ਆ, ਠੰਡਾ ਪਾਣੀ ਚਾਹੀਦਾ ਤੈਨੂੰ ਹੀਅਰਿੰਗ ਤੋਂ ਪਹਿਲਾਂ, ਤੇਰਾ ਕੋਈ ਚੀਜ਼ ਰਹਿ ਤਾਂ ਨਹੀਂ ਗਈ ਜਿਹੜੀ ਤੂੰ ਸਬਮਿਟ ਕਰਨ ਰਹਿ ਗਿਆ ਹੋਵੇਂ, ਤਾਂ ਜੋ ਤੈਨੂੰ ਇੱਕ ਐਕਸਟੈਂਸ਼ਨ 4 ਮਹੀਨੇ ਦੀ ਹੋਰ ਦੇ ਦਈਏ। ਇਹ ਸਭ ਗੰਦ ਮੱਚਿਆ ਹੋਇਆ, ਇਹ ਤੁਹਾਡੇ MPP ਨੇ ਨਾ, ਜਿਹਨਾਂ ਤੁਸੀਂ ਬੁਲਾ ਬੁਲਾ ਕੇ ਉਦਘਾਟਨ ਕਰਾਉਂਦੇ ਹੋ, ਬੁਲਾ ਕੇ ਇਹਨਾਂ ਨੂੰ ਪੁੱਛਿਓ ਕਿ ਇੱਕ ਦਿਨ ਦਾ ਕੰਮ ਆ ਚੇਂਜ ਕਰਨਾ ਲਾਅ ਨੂੰ, ਇੱਕ ਦਿਨ ਦਾ ਅਤੇ ਕਿਉਂ ਨਹੀਂ ਹੋ ਰਿਹਾ ਹੈਗਾ, ਕਿਉਂ ਨਹੀਂ ਡਾਟਾਬੇਸ ਬਣ ਰਿਹਾ ਕਿ ਤੁਸੀਂ ਇਸ ਆਦਮੀ ਨੂੰ ਰਜਿਸਟਰ ਕਰ ਦਿਉ ਇੱਥੇ, ਉਹਦੀ ID ਪਾ ਦਿਉ, ਜੇ ਉਹ ਤੁਹਾਡੇ ਨਾਲ ਗਲਤ ਕਰਕੇ ਗਿਆ ਹੈਗਾ ਅਤੇ ਉੱਥੇ ਰਜਿਸਟਰ ਹੋਵੇ। ਕ੍ਰੈਡਿਟ ਬਿਊਰੋ ਸਾਡੇ ਬਣ ਗਏ ਨੇ ਜਿਹੜੇ ਕਮਾ ਰਹੇ ਨੇ ਲੋਕ, ਮਲੰਗਾਂ ਦਾ ਕੋਈ ਕ੍ਰੈਡਿਟ ਬਿਊਰੋ ਹੀ ਨਹੀਂ ਹੈਗਾ, ਮਲੰਗ ਖੁੱਲੇ ਛੱਡਤੇ ਵੀ ਤੁਸੀਂ ਜੀ, ਸਰਕਾਰੀ ਝੋਟੇ ਵਾਂਗੂ ਘੁੰਮਦੇ ਫਿਰੀ ਚੱਲੋ, ਜਿਹੜੇ ਮਰਜ਼ੀ ਦਰਵਾਜ਼ੇ 'ਤੇ ਮੂੰਹ ਚੱਕ ਕੇ ਅੰਦਰ ਵੜ ਜਾਓ। ਇੰਡੀਆ 'ਚ ਹੁੰਦੇ ਨਾ ਸਰਕਾਰੀ ਝੋਟੇ ਛੱਡੇ ਹੁੰਦੇ ਸੀ ਪਿੰਡਾਂ 'ਚ, ਮਲੰਗ ਉਵੇਂ ਛੱਡੇ ਹੋਏ ਨੇ। ਸੋ ਇਹ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ। ਸੰਤੋਸ਼ ਨੂੰ 416-473-4242 416-473-4242 ਦੇ ਉੱਤੇ ਪ੍ਰੋਪਰਟੀ ਕੁਇਕ ਸੇਲ 'ਚ ਵੇਚਣੀ ਆ। ਜਿਨ੍ਹਾਂ ਕੋਲ ਡਾਊਨ ਪੇਮੈਂਟ ਘੱਟ ਹੈ, ਬੱਚਿਆਂ ਵਾਸਤੇ ਐਸੈਟ ਬਣਾਉਣੇ ਚਾਹੁੰਦੇ ਨੇ, ਸੰਤੋਸ਼ ਉਹਨਾਂ ਦੇ ਕੋਲ 3200 ਸਕੁਅਰ ਫਿੱਟ, 3500 ਸਕੁਅਰ ਫਿੱਟ ਅਤੇ ਇੱਕ 2800 ਸਕੁਅਰ ਫਿੱਟ ਦੇ ਤਿੰਨ ਘਰ ਨੇ ਲੀਗਲ ਬੇਸਮੈਂਟਸ ਦੇ ਨਾਲ, ਜਿਨ੍ਹਾਂ ਨੂੰ ਬੈਂਕਾਂ ਨੇ ਰਿਨਿਊਅਲ ਨਹੀਂ ਦਿੱਤੀ ਅਤੇ ਜਿਨ੍ਹਾਂ ਦੀਆਂ ਕਿਸ਼ਤਾਂ ਟੁੱਟ ਗਈਆਂ, ਜਿਹੜੇ ਪਾਵਰ ਆਫ ਸੇਲ ਪ੍ਰੋਸੀਡਿੰਗ 'ਚ ਜਾਣਗੇ ਤਾਂ ਪਹਿਲਾਂ ਤੁਸੀਂ ਖਰੀਦ ਲਓ। ਅਤੇ ਸੰਤੋਸ਼ ਕੋਲ 2 ਸੈਲਰਸ 3 ਇਹੋ ਜਿਹੇ ਨੇ, ਤੁਸੀਂ ਜਿੰਨੀ ਡਾਊਨ ਪੇਮੈਂਟ ਲੈ ਆਓ, ਇਹ ਦਿਸ ਇਜ਼ ਦ ਰਾਈਟ ਟਾਈਮ ਫੋਰ ਯੂ ਗਾਇਜ਼। ਜਦੋਂ ਇਹਨੇ ਫੰਡ ਰਿਲੀਜ਼ ਕਰਤੇ ਨਾ ਕਾਰਨੀ ਨੇ, ਬੀਸੀ ਵਾਲੇ, ਮੇਰੀ ਗੱਲ ਯਾਦ ਰੱਖਿਓ ਯਾਰ, ਦੇ ਉੱਤੇ ਬੋਲਦਾ ਪਿਆ, ਉਹ ਫੰਡ ਐਵੇਂ ਨਹੀਂ ਰਿਲੀਜ਼ ਕਰ ਰਹੇ, ਇੱਕ ਪਲਾਨ ਦੇ ਤਹਿਤ ਹੈ ਕਿ ਮਾਰਕੀਟ ਨੂੰ ਦੁਬਾਰਾ ਰੀਬੂਸਟ ਕਰ ਦਈਏ। ਜਿੰਨੇ ਇੱਕ ਮਾੜੇ ਬੰਦੇ ਸੀ ਕੱਢਣੇ ਸੀ ਮਾਰਕੀਟ 'ਚੋਂ ਕੱਢਤੇ, ਜਿਨ੍ਹਾਂ ਨੇ ਵੱਧ ਤੋਂ ਵੱਧ ਪ੍ਰੋਪਰਟੀਆਂ ਹੋਲਡ ਕੀਤੀਆਂ ਸੀ, ਇਨਕਮ ਅਲਾਉ ਨਹੀਂ ਕਰਦੀ ਸੀ, ਉਹ ਚਲੇ ਗਏ ਨੇ। ਹੁਣ ਤੁਸੀਂ ਅਗਰ ਚਾਹੁੰਦੇ ਹੋ ਪ੍ਰੋਪਰ ਰੈਂਟ, ਪ੍ਰੋਪਰ ਜ਼ਿੰਮੇਵਾਰ ਬੰਦੇ ਹੋਣ, 8-8 ਸਾਲ ਤੋਂ ਲੋਕ ਘਰਾਂ 'ਚ ਬੈਠੇ ਨੇ ਰੈਂਟ 'ਤੇ, ਅਤੇ ਤੁਸੀਂ ਕਾਲ ਕਰਨੀ 416-473-4242। ਮਨਿੰਦਰ ਕੀ ਕਹਿਣਾ ਚਾਹੁੰਦੇ ਹੋ?
10: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
10: ਤੁਹਾਡਾ ਪ੍ਰੋਗਰਾਮ ਬਹੁਤ ਹਾਈ ਕੁਆਲਿਟੀ ਦਾ ਤੇ ਬਹੁਤ ਵਧੀਆ ਤੁਹਾਡੇ ਮੈਸੇਜ ਹੁੰਦੇ ਨੇ। ਹੁਣ ਅਸੀਂ ਡਰਾਈਵ ਕਰਦੇ ਹਾਂ, ਸ਼ੋਲਡਰਾਂ ਤੋਂ ਭੱਜ ਭੱਜ ਕੇ ਜਾਣਾ, ਹੋ ਸਕਦਾ ਸਾਡੀ ਇਹ ਆਖਰੀ ਰਾਈਡ ਹੋਵੇ। ਸੋ ਹਰ ਟਾਈਮ ਗੁਰੂ ਤੋਂ ਡਰਨਾ ਚਾਹੀਦਾ, ਰੱਬ ਤੋਂ ਡਰਨਾ ਚਾਹੀਦਾ, ਤੇ ਆਖਰੀ ਰੈਡ ਲਾਈਟ ਹੋ ਸਕਦੀ, ਰੈਡ ਲਾਈਟ 'ਚ ਵੀ ਸਟੋਪ ਨਹੀਂ ਕਰਦੇ, ਕੋਸ਼ਿਸ਼ ਕਰਦੇ ਹਾਂ 2-3 ਗੱਡਾਂ ਰੈਡ ਲਾਈਟ 'ਚ ਲੰਘ ਜਾਣ। ਇਹ ਸਾਰੀ ਜੰਗ ਭਾਈਚਾਰੇ ਨੂੰ ਬੇਨਤੀ ਹੈ, ਬਈ ਡਰਾਈਵ ਕੇਅਰਫੁਲੀ। ਥੈਂਕ ਯੂ ਭਾਈ ਸਾਹਿਬ ਜੀ, ਤੁਹਾਡੇ ਮੈਸੇਜ
0: ਬਹੁਤ, ਥੈਂਕ ਯੂ ਸੋ ਮਚ, ਥੈਂਕ ਯੂ। ਅਤੇ ਭਾਜੀ ਪਰਮਜੀਤ ਜੀ
7: ਜੀ,
0: ਮੋਰਗੇਜ ਦੇ ਉੱਤੇ ਗੱਲ ਕਰੀਏ।
7: ਜੀ ਬਿਲਕੁਲ,
0: ਕੱਲ੍ਹ ਇੱਕ ਕਾਲ ਆਈ ਹੈ
7: ਜੀ,
0: ਤੁਹਾਨੂੰ ਮੈਂ ਮਿਲਾ ਵੀ ਸਕਦਾ ਬੰਦੇ ਨੂੰ
7: ਜੀ।
0: ਉਦੋਂ ਸਕੋਸ਼ੀਆ ਬੈਂਕ ਨੇ ਚਿੱਠੀ ਭੇਜ ਦਿੱਤੀ ਸੀ ਐਡਵਾਂਸ 'ਚ
7: ਜੀ
0: ਕਿ ਤੇਰੀ ਮੋਰਗੇਜ ਰਿਨਿਊ ਨਹੀਂ ਕਰਾਂਗੇ
7: ਜੀ।
0: ਮੈਨੂੰ ਕਹਿੰਦੇ ਵੀ ਫਲਾਣਾ ਹੋ ਗਿਆ ਟਮਕਾਣਾ, ਮੈਂ ਕਿਹਾ ਤੁਹਾਡੀ ਫਾਈਲ ਫਲੈਗ ਹੋ ਗਈ, ਹੋ ਸਕਦਾ ਸਕੋਸ਼ੀਆ ਦਾ ਕੋਈ ਵੀ ਬੰਦਾ ਕੁਛ ਵੀ ਰੀਜ਼ਨ ਕਰਕੇ ਕੁਛ ਵੀ ਹੋਇਆ ਹੋਵੇ, ਬੈਂਕ ਨੇ ਤੈਨੂੰ ਅਲਟੀਮੇਟ ਦਿੱਤਾ ਸੀ ਪਹਿਲਾਂ ਹੀ ਕਿ ਤੇਰੀ ਮੋਰਗੇਜ ਜਿਹੜੀ ਦੇਤੀ ਰਿਨਿਊ ਨਹੀਂ ਅਸੀਂ ਕਰਨੀ
7: ਜੀ।
0: ਹੁਣ ਮਕਾਨ ਪਾਵਰ ਆਫ ਸੇਲ 'ਤੇ ਜਾਣ ਨੂੰ ਤਿਆਰ ਆ
7: ਜੀ,
0: ਕਿਉਂਕਿ ਮੋਰਗੇਜ ਨਹੀਂ ਹੋ ਰਹੀ
7: ਜੀ।
0: ਚਾਰ ਬਚਨ ਤੁਹਾਡੇ ਹੋ ਜਾਣੇ
7: ਤੇ ਬਿਲਕੁਲ ਜੀ। ਜਦੋਂ ਇਹ ਹੁੰਦਾ ਪਤਾ ਕੀ ਹੈ, ਜਦੋਂ ਤੁਸੀਂ ਸਕੋਸ਼ੀਆ ਦੇ ਨਾਲ ਤੁਹਾਡਾ ਕੰਮ ਖਰਾਬ ਹੋ ਗਿਆ ਨਾ, ਕਿਤੇ ਡਾਕੂਮੈਂਟ ਤੁਹਾਡੇ ਫੜੇ ਗਏ, ਸਿੱਧੇ ਲਫ਼ਜ਼ਾਂ ਦੇ ਵਿੱਚ ਆਉਂਦਾ ਮੈਂ, ਫਿਰ ਇਹ ਨਹੀਂ ਵੀ ਕਿਹਾ ਤੁਸੀਂ ਸਕੋਸ਼ੀਆ ਦੇ ਨਾਲ ਹੀ ਤੁਹਾਡਾ ਕੰਮ ਖਰਾਬ, 5 ਮੇਜਰ ਬੈਂਕਾਂ ਦੇ ਨਾਲ ਵੀ ਤੁਹਾਡਾ ਕੰਮ ਖਰਾਬ, ਕਿਉਂਕਿ ਸੀਡਾਟਲ ਦੀ ਇਨਫੋਰਮੇਸ਼ਨ ਚੜ ਗਈ, ਉਹਨੇ ਤੁਹਾਡਾ ਡਾਟਾ ਪਾਉਣਾ, ਸਾਂਝਾ ਸੋਫਟਵੇਅਰ ਹੈ ਸਾਰਿਆਂ ਦਾ, ਕਿਸੇ ਵੀ ਬੈਂਕ ਨੇ ਤੁਹਾਡੀ ਮੋਰਗੇਜ ਨਹੀਂ ਕਰਨੀ, ਫਿਰ ਬ੍ਰੋਕਰ ਦੀ ਲੋੜ।
0: ਮੈਂ ਇੱਕ ਵਾਰ ਰਿਪੀਟ ਕਰਦਾ, ਇਹਨਾਂ ਨੇ ਕਿਹਾ ਸੋਫਟਵੇਅਰ ਦਾ ਨਾਮ ਰਿਹਾ ਅਤੇ ਉਹਦੇ 'ਤੇ ਨਾਂ ਜਦੋਂ ਚੜ ਗਿਆ, ਯੂ ਆਰ ਫਲੈਗਡ, ਤੁਹਾਨੂੰ ਫਲੈਗ ਕਰ ਦਿੱਤਾ ਜਾਂਦਾ ਇਮੀਗ੍ਰੇਸ਼ਨ ਵਾਂਗੂ ਇੰਨੇ ਸਾਲਾਂ ਲਈ
7: ਜੀ,
0: ਅਤੇ ਤੁਸੀਂ ਫਲੈਗ ਹੋ ਜਾਂਦੇ ਅੱਗੇ ਚਲੇ ਜੀ।
7: ਹਾਂਜੀ ਬਿਲਕੁਲ, 7 ਸਾਲ ਲਈ ਤੁਸੀਂ ਫਲੈਗ ਹੋ ਗਏ, ਫਿਰ ਸਾਡੇ ਕੋਲ ਬਾਹਰਲੀਆਂ ਆਪਸ਼ਨ ਬਚ ਜਾਂਦੀਆਂ ਨੇ ਜਿਹੜੀਆਂ ਇਹਨਾਂ 5 ਮੇਜਰ ਬੈਂਕਸ ਤੋਂ ਬਾਹਰ ਨੇ, ਹੋਰ ਬਹੁਤ ਸਾਰੀਆਂ ਬੈਂਕਸ ਨੇ। ਬਟ ਚੱਕਰ ਇਹ ਹੁੰਦਾ ਵੀ ਵੱਡੀ ਪ੍ਰੋਬਲਮ ਇਹ ਹੈ ਵੀ ਅਸੀਂ ਆਪਣੇ ਹੀ ਸਵਾਲਾਂ ਦੇ ਬੁਣੇ ਹੋਏ ਜਾਲ ਦੇ ਵਿੱਚ ਫਸ ਕੇ ਰਹਿ ਜਾਂਦੇ ਹਾਂ ਨਾ ਜੀ, ਵੀ ਯਾਰ ਖਬਰੇ ਮੇਰੀ ਮੋਰਗੇਜ ਹੋਣੀ ਕਿ ਨਹੀਂ ਹੋਣੀ, ਮੈਨੂੰ ਹੱਥ 'ਤੇ ਹੱਥ ਰੱਖ ਕੇ। ਪਹਿਲਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਦੇਖੋ ਜਦੋਂ ਮੈਂ ਹੁਣ ਏਅਰ ਦੇ ਉੱਤੇ ਆ ਗਿਆ, ਮੇਰਾ ਮਕਸਦ ਕੀ ਏਅਰ ਦੇ ਉੱਤੇ ਆਉਣ ਦਾ?
0: ਲੋਕਾਂ ਨੂੰ ਅਵੇਅਰ ਕਰਨਾ।
7: ਅਵੇਅਰ ਕਰਨਾ, ਪੈਸੇ ਤਾਂ ਬਣੀ ਜਾਣੇ ਨੇ।
0: ਹਾਂਜੀ
7: ਠੀਕ ਹੈ, ਉਹ ਨਹੀਂ ਕੋਈ ਟੈਨਸ਼ਨ ਹੈਗੀ, ਅਵੇਅਰ ਕਰਨਾ ਵੀ ਦੇਖੋ ਮੈਨੂੰ ਨਾ ਤਾਂ ਕੋਈ ਭੰਗੜਾ ਐਡਾ ਖਾਸ ਆਉਂਦਾ, ਨਾ ਮੈਨੂੰ ਕੋਈ ਗਿੱਧਾ ਆਉਂਦਾ, ਨਾ ਮੈਨੂੰ ਕੋਈ ਭਾਰਤ ਨਾਟਿਅਮ ਆਉਂਦਾ। ਹਾਂ ਮੈਂ ਸਿਰਫ ਗੱਲਾਂ 'ਚ ਤੁਹਾਨੂੰ ਸਮਝਾ ਹੀ ਸਕਦਾ ਸਿੱਧੇ ਲਫ਼ਜ਼ਾਂ ਦੇ ਨਾਲ।
0: ਹਾਂਜੀ,
7: ਵੀ ਅਗਰ ਤੁਸੀਂ ਇੱਦਾਂ ਦੀ ਸਿਚੁਏਸ਼ਨ 'ਚ ਫਸ ਗਏ ਹੋ ਜਿੱਥੇ ਤੁਸੀਂ ਰੀਫਾਈਨੈਂਸਿੰਗ ਨਹੀਂ ਤੁਹਾਡੀ ਹੋ ਰਹੀ ਜਾਂ ਬੈਂਕ ਨੇ ਹੁਣ ਤੁਹਾਡੀ ਰੀਕਾਲ ਕਰ ਲਈ ਹੈ ਮੋਰਗੇਜ, ਤਾਂ ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2015। ਕਿਸੇ ਨੇ ਨਵਾਂ ਘਰ ਬੁੱਕ ਕਰਵਾਇਆ ਸੀ, ਹੁਣ ਅਪਰੇਜ਼ਲ ਨਹੀਂ ਆ ਰਹੀ, ਉਹਦੇ ਲਈ ਵੀ ਨੰਬਰ ਨੋਟ ਕਰੋ, 416-804-2015। ਤੁਸੀਂ ਆਪਣੇ ਕ੍ਰੈਡਿਟ ਕਾਰਡ ਸਾਰੇ ਭਰ ਲਏ ਨੇ ਔਰ ਕਿਤੇ ਹੱਥੀ ਪੈਸੇ ਫੜੇ ਸੀ ਔਰ ਬੰਦਾ ਤੁਹਾਡੀ ਜਾਨ ਤੋੜ ਤੋੜ ਕੇ ਖਾ ਰਿਹਾ ਔਰ ਤੁਹਾਨੂੰ ਸਮਝ ਨਹੀਂ ਲੱਗ ਰਹੀ ਹੁਣ ਪੈਸੇ ਮੋੜਨੇ ਕਿੱਦਾਂ ਨੇ, ਤਾਂ ਵੀ ਨੋਟ ਕਰੋ, 416-804-2015। ਅਗਰ ਬਿਲਡਰ ਨੇ ਪ੍ਰੀ ਅਪਰੂਵਲ ਤੁਹਾਡੇ ਕੋਲੋਂ ਮੰਗ ਰਿਹਾ ਤਾਂ ਉਹਦੇ ਵਿੱਚ ਕੋਈ ਤੁਹਾਡੇ ਕੋਲੋਂ ਕੋਈ $1,500 ਮੰਗਦਾ ਪਿਆ, ਮੋਰਗੇਜ ਕਿੰਗ ਵੱਲੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ, ਜਦੋਂ ਮਰਜ਼ੀ ਤੁਸੀਂ ਮੈਨੂੰ ਨਾ ਇੱਕ ਬੜੀ ਅਮਨ ਜੀ, ਮੈਂ ਸਿਰਫ ਆਪਣੀ ਗੱਲ 30 ਸਕਿੰਟ 'ਚ ਹੁਣ ਲਪੇਟਦਾ। ਮੈਨੂੰ ਨਾ ਕਿਤੇ ਵੀ ਤੁਸੀਂ ਅੱਜ ਕੱਲ੍ਹ ਕੰਮ ਕਰਾਉਣਾ ਹੋਣਾ, ਸਭ ਤੋਂ ਪਹਿਲਾਂ ਪਤਾ ਕੀ ਦੇਖਿਆ ਜਾਂਦਾ ਯਾਰ, ਬੰਦੇ ਦੇ ਨਾ ਰਿਵਿਊ ਦੇਖੋ, 5 ਸਟਾਰ ਹੋਣੇ ਚਾਹੀਦੇ।
0: ਹਾਂਜੀ,
7: ਗੱਲ ਮੇਰੀ ਹੁਣ ਪਤੇ ਦੀ ਲੱਗਾ ਦੱਸਣ, ਨੋਟ ਕਰ ਲਿਓ, ਜਦੋਂ ਗੱਡੀ ਰੋਡ ਦੇ ਉੱਤੇ ਲੈ ਕੇ ਨਿਕਲੇ ਹੋ ਨਾ, ਖਤਰਾ ਹੈ ਉਹਨੂੰ ਸਕਰੈਚ ਪੈਣ ਦੇ ਜਾਂ ਕਿਤੇ ਨਾ ਕਿਤੇ ਦਾ ਐਕਸੀਡੈਂਟ ਹੋਏਗਾ। ਜਿਹੜਾ ਬੰਦਾ ਕਹਿ ਰਿਹਾ ਮੇਰੇ, ਦੇਖੋ ਪਰਫੈਕਟ ਇਹ ਤਾਂ ਕੋਈ ਵੀ ਨਹੀਂ।
0: ਹਾਂਜੀ,
7: ਜੇ ਤੁਸੀਂ ਕੰਮ ਕਰ ਰਹੇ ਹੋ ਭਾਈ ਸਾਹਿਬ, ਕੋਈ ਨਾ ਕੋਈ ਕੰਮ ਖਰਾਬ ਤਾਂ ਹੋਣਾ ਹੀ ਆ, 100% ਰਿਜ਼ਲਟ ਕਿਸੇ ਦਾ ਨਹੀਂ। ਜੇ ਤੁਸੀਂ ਲੱਗ ਰਹੇ ਵੀ ਹਾਂ ਵੀ ਉਹ ਬੰਦੇ ਦੇ 5-star ਰਿਵਿਊ ਨੇ, ਉਹਦੇ ਕੋਲ ਹੀ ਜਾਣਾ, ਕਰਵਾ ਕੇ ਦੇਖ ਲਓ, ਤੁਹਾਨੂੰ ਪਤਾ ਵੀ ਲੱਗ ਜਾਏਗਾ ਵੀ 5-star ਰਿਵਿਊ ਕੀ ਹੁੰਦੇ ਨੇ, ਕਿਵੇਂ ਪਾਏ ਜਾਂਦੇ ਨੇ, ਕਿਵੇਂ ਪੜ੍ਹਦੇ ਨੇ। ਇਹ ਪੂਰਾ ਨਾ ਉਤਰ ਸਕੇ। ਮੈਂ ਹਮੇਸ਼ਾ ਕਹਿੰਦਾ ਜ਼ਰੂਰੀ ਮੈਂ ਨਹੀਂ ਹੈ, ਜਿਹਦੇ ਕੋਲ ਮਰਜ਼ੀ ਕਰਵਾਓ, ਮੇਰੇ ਤੋਂ ਪਰੇ ਪਰੇ ਖੱਬੀ ਖਾਨ ਬੈਠੇ ਨੇ ਮੋਰਗੇਜ ਵਾਲੇ। ਮੈਂ ਤਾਂ ਇਹੀ ਕਹਿੰਦਾ ਜਿਹੜੀ ਡੀਲ ਬਾਹਰੋਂ ਆਉਂਦੀ ਕਰਵਾ ਲਿਓ, ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲ ਲਿਓ ਜੀ। ਮੋਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮ ਕਹਿੰਦੇ ਜਿਹੜੇ ਸੇਵੇ ਨੇ, ਉਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ, ਯੂਨਿਟ ਨੰਬਰ 22, 416-804-2015। ਔਰ ਬੋਲਿਆ ਚੱਲਿਆ ਸਭਾ 'ਚ ਹੀ ਮਾਫ਼ੀ ਮੰਗ ਲੈਣਾ, ਲਫ਼ਜ਼ ਜ਼ਬਾਨ ਗਿੱਲੀ ਹੈ, ਇਹਦੇ ਤਿਲਕਣ ਦਾ ਖਤਰਾ ਅਕਸਰ ਬਣਿਆ ਰਹਿੰਦਾ। ਅਤੇ ਮੇਰਾ ਨੰਬਰ ਗਵਾ ਬੈਠੋ ਤਾਂ ਅਮਨ ਤੋਂ, ਜਦੋਂ ਮਰਜ਼ੀ ਨੰਬਰ ਲੈ ਲਓ, 416-804-2015। ਅਗਲੇ ਸੋਮਵਾਰ ਫਿਰ ਹਾਜ਼ਰੀ ਲਵਾਵਾਂਗਾ, ਸਮਾਂ ਦੇਣ ਲਈ ਧੰਨਵਾਦ ਜੀ।
0: ਥੈਂਕ ਯੂ। ਔਰ ਪਰਮਜੀਤ, ਮੈਂ ਕਹਿੰਦਾ ਹੁੰਦਾ ਕਿ ਅਸੀਂ ਨਾ ਮੌਤ ਤੋਂ ਪਰੇ ਹਾਂ
7: ਜੀ,
0: ਡਰਦੇ ਹਾਂ, ਅਤੇ ਨਾ ਗੋਰੇ ਆਪਣੇ ਘਰ ਸਿਵਿਆਂ ਦੇ ਸਾਹਮਣੇ ਬਣਾਉਂਦੇ ਹੁੰਦੇ, ਸੱਚਾਈ ਨਾਲ ਜੁੜਦੇ ਆ
7: ਜੀ ਬਿਲਕੁਲ,
0: ਅਤੇ ਉਹ ਸਿਵਿਆਂ 'ਤੇ ਫੁੱਲ ਰੱਖ ਕੇ ਹੁੰਦੇ ਨੇ, ਪਿਆਰ ਨਾਲ ਯਾਦ ਕਰਦੇ ਸਾਰਿਆਂ ਨੂੰ,
7: ਬਿਲਕੁਲ,
0: ਅਸੀਂ ਰੋ ਕੇ ਦੁੱਖ ਨਾਲ ਯਾਦ ਕਰਦੇ ਹਾਂ
7: ਜੀ,
0: ਇਹ ਸਾਡਾ ਅਤੇ ਉਹਨਾਂ ਦਾ ਫਰਕ ਹੈ। ਇਸੇ ਤਰ੍ਹਾਂ ਇਹਨਾਂ ਦਾ ਦਫ਼ਤਰ ਵੀ ਸਿਵਿਆਂ ਦੇ ਬਾਹਰ ਆ ਕਹਿ ਕੇ ਗੱਲ ਕਰਦੇ ਹੁੰਦੇ ਨੇ, 416-804-2015। ਕੋਈ ਵੀ ਮੋਰਗੇਜ ਦਾ ਕੰਸਰਨ ਹੈ ਕਿਸੇ ਵੀ ਤਰ੍ਹਾਂ ਦਾ, ਕੋਈ ਵੀ ਐਨੀਥਿੰਗ, ਕੁਛ ਵੀ ਹੋ ਸਕਦਾ, ਮਤਲਬ ਇੱਕ ਦੋ ਐਗਜ਼ਾਮਪਲ ਨਹੀਂ ਦੇਣੀ ਆ, 416-804-2015। ਜੇ ਇਹਨਾਂ ਨੇ ਹਾਂ ਕਹੀ ਹੈ ਤਾਂ 95% ਹਾਂ ਹੈਗੀ ਆ, 5% ਹੁੰਦਾ ਤੁਹਾਡੇ ਪੇਪਰ ਵਰਕ, 95% ਹਾਂ ਤਾਂ ਹਾਂ, ਕਿਉਂਕਿ ਤੁਸੀਂ ਸਿਨੈਰੀਓ ਨੂੰ ਮੈਚ ਕਰ ਰਹੇ ਹੋ। 416-804-2015 ਕਰਦੇ ਹਾਂ ਗੱਲ ਤੁਹਾਡੇ ਨਾਲ।
11: ਹੈਲੋ ਬ੍ਰੋ, ਕਿੱਥੇ ਆ ਤੂੰ?
12: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
11: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
12: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
11: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
13: ਡਰਾਈਵ ਕਰ।
11: ਹੈਲੋ ਬ੍ਰੋ,
13: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
14: ਡਰਾਈਵਿੰਗ ਲਾਇਸੈਂਸ?
13: ਨੋ।
14: ਪੁਲਿਸ ਆਫਿਸਰ?
13: ਨੋ ਨੋ।
14: ਟ੍ਰੈਫਿਕ ਲਾਇਸੈਂਸ?
13: ਨੋ।
14: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰੋਪਰਟੀਜ਼ ਦੀ। 647-325-9900, 6473259100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ। ਔਰ ਸਪੀਡੈਕਸ ਆਟੋ ਦਾ ਨੰਬਰ ਚਾਹੀਦਾ ਤੁਹਾਨੂੰ, ਹੈ ਨਾ? ਹੋਲਡ ਰੱਖੋ ਇੱਕ ਮਿੰਟ। ਹੈਲੋ,
15: ਹਾਂਜੀ ਹਾਂਜੀ ਹਾਂਜੀ
0: ਹਾਂਜੀ, ਹੋਲਡ ਰੱਖਿਓ ਇੱਕ ਮਿੰਟ। ਸੋ ਗੱਡੀ ਲੱਗ ਜਾਵੇ, ਗੱਡੀ ਲੱਗਣ ਤੋਂ ਬਾਅਦ ਮੈਂ ਦੋ ਚੀਜ਼ਾਂ ਦੱਸ ਦਵਾਂ। ਤੁਹਾਡੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕੰਮ ਇੱਥੋਂ ਕਰਾਓ ਉੱਥੋਂ ਕਰਾਓ, ਇਹ ਟੋਟਲੀ ਫਰੋਡ ਆ, ਉਹ ਤੁਹਾਨੂੰ ਐਡਵਾਈਸ ਨਹੀਂ ਕਰ ਸਕਦੇ, ਤੁਹਾਨੂੰ ਦੱਸ ਸਕਦੇ ਨੇ ਕਿ ਆਹ ਚੀਜ਼ ਹੈਗੀ ਅਵੇਲੇਬਲ, ਜੇ ਤੁਸੀਂ ਕਰਾਉਣਾ ਤੁਹਾਡੀ ਚੋਇਸ ਹੈ, ਦੇ ਸ਼ੁੱਡ ਸੇ ਦੈਟਸ ਯੋਅਰ ਚੋਇਸ ਕਿ ਤੁਸੀਂ ਜਿੱਥੋਂ ਕਰਾਉਣਾ। ਸਪੀਡੈਕਸ ਦਾ ਨੰਬਰ ਨੋਟ ਕਰੋ, ਸਾਰੇ ਹੀ ਕੰਪਨੀਜ਼ ਨਾਲ ਅਪਰੂਵਡ ਨੇ। ਸਪੀਡੈਕਸ ਦਾ ਨੰਬਰ ਹੈ 416-277-9921, 416-277-9221, 416-277-9221, ਠੀਕ ਹੈ ਭਾਜੀ? 416-277-9221 ਦੇ ਉੱਤੇ ਕਾਲ ਕਰਨੀ ਹੈ, ਠੀਕ ਹੈ? ਫੈਮਿਲੀ ਵਰਕਸ਼ਾਪ ਹੈ, ਤੁਹਾਨੂੰ ਰੈਂਟਲ ਕਾਰ ਵੀ ਦੇ ਦੇਣਗੇ, ਤੁਹਾਡੇ ਸਕ੍ਰੈਚ ਵੀ ਫਿਕਸ ਕਰ ਦੇਣਗੇ, ਇੰਸ਼ੋਰੈਂਸ 'ਚ ਕੀ ਹੋਊਗਾ ਥੋੜੀ ਸਲਾਹ ਵੀ ਦੇ
15: ਦੇਣਗੇ। ਨਹੀਂ ਹੈਗੀ, ਮੇਰੇ ਕੋਲ ਹੋਰ ਕਾਰਾਂ ਹੈਗੀਆਂ ਆ,
0: ਖਰਾਬ ਹੋ ਜਾਂਦਾ ਲਿਖਤੀ ਰੂਪ ਚ ਫ੍ਰੀ ਠੀਕ ਕਰਕੇ ਦਿੱਤਾ ਜਾਊਗਾ।
15: 2779221
0: ਸਪੀਡੈਕਸ।
15: ਓਕੇ,
0: ਥੈਂਕ ਯੂ, ਥੈਂਕ ਯੂ ਸੋ ਮਚ। ਔਰ ਜੋ ਤੁਸੀਂ ਕਸਟਮ ਸੋਫੇ ਬਣਾਉਣੇ ਆ, ਕਸਟਮ ਬੈੱਡ ਬਣਾਉਣੇ ਆ, ਤਾਂ ਉਹਦੇ ਵਾਸਤੇ ਤੁਸੀਂ RSG ਕਸਟਮ ਸੋਫਾ ਐਂਡ ਅਪਹੋਸਟਰੀ, ਪੁਰਾਣੇ ਸੋਫੇ ਮੈਂ ਖੁਦ ਦਿੱਤੇ ਨੇ, ਨਵਾਂ ਬਣ ਲਈ ਦਿੱਤਾ ਬਾਹਰ ਬਹਿਣ ਵਾਸਤੇ ਗਰਮੀਆਂ 'ਚ, ਇੱਕ ਸੋਫਾ ਬਾਹਰ ਬਣ ਰਿਹਾ ਆਊਟਡੋਰ ਸੋਫਾ, ਉਹਦੇ 'ਤੇ ਕੱਪੜਾ ਜਿਹੜਾ ਚੜ੍ਹਨ ਲੱਗਿਆ ਆਊਟਡੋਰ ਸੋਫੇ 'ਤੇ, ਤੁਸੀਂ ਯਕੀਨ ਮੰਨਿਓ ਮਜ਼ਾਕ ਨਹੀਂ, ਬਾਹਰ ਬਾਰਿਸ਼ 'ਚ ਰੱਖ ਦਿਓ, ਵਾਟਰਪਰੂਫ ਕੱਪੜਾ ਅਤੇ ਵਾਟਰਪਰੂਫ ਲੱਕੜ ਦੇ ਨਾਲ ਬਣਾ ਕੇ ਦੇ ਰਹੇ ਨੇ। ਜੇ ਤੁਸੀਂ ਬਾਹਰ ਵੀ ਰੱਖ ਲੈਂਦੇ, ਕਿਸੇ ਰਹਿ ਗਿਆ ਭੁੱਲ ਗਏ ਤੁਸੀਂ ਕਦੇ ਬਾਹਰਲੇ ਫਰੰਟ ਯਾਰਡ ਦੇ ਵਿੱਚ ਰੱਖਣ ਵਾਸਤੇ, ਤਾਂ ਤੁਹਾਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ। RSG ਕਸਟਮ ਸੋਫਾ ਐਂਡ ਅਪਹੋਸਟਰੀ, 647-705-1317, 647-705-1317। ਜੇ ਕਿਸੇ ਨੂੰ ਆਟੋ ਇੰਸ਼ੋਰੈਂਸ, ਸੋਰੀ ਆਟੋ ਦੀ ਟਿਕਟ ਮਿਲ ਗਈ ਹੈ, ਜੇ ਕਿਸੇ ਨੂੰ ਮਕਾਨ ਦੇ ਵਿੱਚ ਕਿਰਾਏਦਾਰ ਪਰੇਸ਼ਾਨ ਕਰ ਰਹੇ ਨੇ, ਨਿਕਲ ਨਹੀਂ ਰਹੇ, ਕਿਰਾਇਆ ਦੇਣਾ ਬੰਦ ਕਰਤਾ, ਇਹ ਵਾਰਨਿੰਗ ਸਾਈਨ ਆ, ਤੁਸੀਂ 2-3 ਮਹੀਨੇ ਬਹਿ ਕੇ ਵੇਟ ਨਾ ਕਰਿਓ। ਇਹ ਕਦੇ ਵੀ ਨਹੀਂ ਕਹਿੰਦੇ ਹੁੰਦੇ ਮੈਂ ਦਊਂਗਾ, ਇਹ ਕਹਿੰਦੇ ਦਿਨਾਂ ਇਹਨੂੰ ਪਤਾ ਹੁੰਦਾ ਵੀ 3 ਮਹੀਨੇ ਪਹਿਲਾਂ ਐਂ ਕੱਢ ਦੇਣੇ ਆ, 4 ਮਹੀਨੇ ਕੋਰਟ ਹੀਅਰਿੰਗ ਨੂੰ ਲੱਗਣਗੇ, ਇੱਕ ਅੱਧੀ ਗਲਤੀ ਮਕਾਨ ਮਾਲਕ ਕਰੂਗਾ, 7-8-9 ਮਹੀਨੇ ਕਿਤੇ ਨਹੀਂ ਗਏ ਜਦ ਤੱਕ ਇਹਦੀਆਂ ਸ਼ਿਕਾਇਤਾਂ ਕਰਕੇ ਇਹਨੂੰ ਉਲਝਾ ਲਾਂਗੇ ਕਿਸੇ ਪਾਸੇ। ਇਹ ਸ਼ਾਤਰ ਕਿਸਮ ਦੇ ਚੋਰ ਲੋਕ ਨੇ ਜਿਹੜੇ ਕਿਰਾਏ ਮਾਰਦੇ ਨੇ, ਪ੍ਰੋਫੈਸ਼ਨਲ ਟੈਨੈਂਟਸ ਕਹਿੰਦੇ ਹੁੰਦੇ ਇਹਨਾਂ ਨੂੰ। ਪ੍ਰੋਫੈਸ਼ਨਲ ਟੈਨੈਂਟਸ ਨਾਲ ਕਿਵੇਂ ਡੀਲ ਕਰਨਾ? ਮਨਿੰਦਰ ਸਿੰਘ ਪੱਡਾ ਕਹਿੰਦੇ ਵੀ ਮੈਨੂੰ ਤੁਸੀਂ ਆਪਣੇ ਪੇਪਰ ਵਰਕ ਦੇ ਦਿਓ, ਆਪਣਾ ਕੰਮ ਦੇ ਦਿਓ, ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ। 647-064-0797 6478640797 ਮਨਿੰਦਰ ਸਿੰਘ ਪੱਡਾ 6478640797 ਦੇ ਉੱਤੇ ਮਨਿੰਦਰ ਸਿੰਘ ਪੱਡਾ ਨੂੰ ਕਾਲ ਕਰਨੀ ਹੈ। ਟ੍ਰੈਫਿਕ ਟਿਕਟ ਮਿਲ ਗਈ 647-864-0797 'ਤੇ ਕਾਲ ਕਰਨੀ ਆ। ਅਤੇ ਨਜ਼ਾਰਾ ਦੀ ਟੀਮ ਮੇਰੇ ਨਾਲ ਆ, ਪਾਰਟੀਜ਼ ਬੁੱਕ ਕਰਾਉਂਦੇ ਆ ਲੋਕ, ਪਾਰਟੀਜ਼। ਅਤੇ ਤੁਸੀਂ ਛੋਟੀ ਤੋਂ ਵੱਡੇ ਜਿਹੜੇ ਇਵੈਂਟਸ ਨੇ, ਇਹਨਾਂ ਦੀ ਬੜੀ ਵੱਡੀ ਪ੍ਰੋਬਲਮ ਆ ਗਈ ਸੀ, 50-100 ਬੰਦਿਆਂ ਤੱਕ ਦੀ, 10-20 ਬੰਦਿਆਂ ਤੱਕ ਦੀ, ਤੁਸੀਂ ਇਕੱਠੇ ਬੈਠਣਾ ਚਾਹੁੰਦੇ ਹੋ ਗਰੁੱਪ 'ਚ, ਤੁਸੀਂ ਆਪਣਾ ਕੈਬਿਨ ਅਲੱਗ ਤੋਂ ਲੈ ਸਕਦੇ ਹੋ, ਪ੍ਰਾਈਵੇਟ ਕੈਬਿਨ ਮਿਲ ਜਾਂਦੇ ਨੇ ਤੁਹਾਨੂੰ। ਉਹਨਾਂ ਕੈਬਿਨ 'ਚ ਬੈੱਲ ਲੱਗੀ ਹੈ, ਬੈੱਲ ਦੇ ਨਾਲ ਸਰਵਰ ਆ ਜਾਂਦਾ ਤੁਹਾਡੇ ਕੋਲ ਸਰਵ ਕਰਨ ਲਈ, ਅਤੇ ਤੁਸੀਂ ਪ੍ਰਾਈਵੇਸੀ ਨਾਲ ਬੈਠ ਕੇ ਆਪਣੀ ਮੀਟਿੰਗ ਕਰਨੀ ਹੈ ਕਿਸੇ ਨੇ ਕੋਈ ਬਿਜ਼ਨਸ ਦੀ, ਜਾਂ ਖਾਣਾ ਪੀਣਾ। ਨਜ਼ਾਰਾ 'ਤੇ ਪਹੁੰਚੋ। ਨਜ਼ਾਰਾ ਤੋਂ ਪਰਨੀਤ ਕੌਰ, ਜਿਹੜੇ ਕਿ ਇਵੈਂਟ ਡਿਜ਼ਾਈਨਰ ਅਤੇ ਮੈਨੇਜਮੈਂਟ ਦਾ ਕੰਮ ਕਰਦੇ ਆ, ਨਜ਼ਾਰਾ ਦੇ ਨਾਲ ਇਹਨਾਂ ਦੇ ਕੰਪਨੀ ਜੁੜੀ ਹੋਈ ਹੈ ਜੋ ਡੈਕੋਰੇਸ਼ਨਸ ਅਤੇ ਟੈਂਟ ਸਰਵਿਸਿਸ ਅਲੱਗ ਤੋਂ ਦਿੰਦੇ ਨੇ, ਡੈਕੋਰੇਸ਼ਨ, ਟੈਂਟ ਸਰਵਿਸ ਅਤੇ ਲਾਈਟਨਿੰਗ ਦਾ ਕੰਮ ਆ। ਅਤੇ ਫੂਡ ਦੇ ਵਿੱਚ, ਕੇਟਰਿੰਗਸ ਦੇ ਵਿੱਚ ਨਜ਼ਾਰਾ ਜਿਹੜੀ ਹੈਗੀ ਆ ਉਹ ਪਾਵਰਡ ਬਾਏ ਤਵਾ ਕਿਚਨ ਆ। ਤਵਾ ਕਿਚਨ ਦੀ ਜਿਹੜੀ ਕੇਟਰਿੰਗ ਆ ਉਹ ਨਜ਼ਾਰਾ 'ਚ ਤੁਹਾਨੂੰ ਮਿਲਦੀ ਆ, ਫੂਡ ਪਾਵਰਡ ਬਾਏ ਤਵਾ ਕਿਚਨ। ਅਲੱਗ ਅਲੱਗ ਕੰਪਨੀਜ਼ ਨੇ ਮਿਲ ਕੇ ਇੱਕ ਇਵੈਂਟ ਤਿਆਰ ਕੀਤਾ ਜਿੱਥੇ ਤੁਸੀਂ ਆਪਣੇ ਵਿਆਹ ਦੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਦਾ ਸਾਰੀਆਂ ਸਰਵਿਸਿਸ ਲੈ ਸਕਦੇ ਹੋ। ਪ੍ਰਨੀਤ ਮਹਿਨਾ, ਪ੍ਰਨੀਤ ਕਿਵੇਂ ਰਹੇ ਪਿਛਲੇ ਤੁਹਾਡੇ 3 ਦਿਨ ਕਿਵੇਂ ਰਹੇ ਉਹ ਦੱਸ ਦਿਓ ਬਸ।
16: ਹਾਂਜੀ ਸਰ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਚੜ੍ਹਦੀ ਕਲਾਈ, ਪਿਛਲੇ 3 ਦਿਨ ਮਤਲਬ ਜੀ ਕੱਲ ਦੀ ਇਹੀ ਗੱਲ ਕਰੀਏ ਆਪਾਂ, ਕੱਲ ਮੇਰੇ ਕੋਲ ਬੈਕ ਟੂ ਬੈਕ 4 ਇਵੈਂਟ ਸੀਗੇ। ਸਾਡੇ ਕੋਲ ਬੇਬੀ ਸ਼ਾਵਰ ਸੀ, ਬਰਥਡੇ ਪਾਰਟੀ ਸੀ ਤੇ ਕਿਸੇ ਦਾ ਰਿਸੈਪਸ਼ਨ ਸੀ। ਤੇ ਨੀਅਰਲੀ ਕੱਲ ਸਾਡੇ ਕੋਲ 350 ਕਸਟਮਰਸ ਆਏ, ਤੇ ਉਹਨਾਂ ਦੀ ਪੂਰੀ ਚੰਗੀ ਤਰ੍ਹਾਂ ਅਸੀਂ ਟੇਕ ਕੇਅਰ ਕੀਤੀ, ਉਹਨਾਂ ਦੇ ਫੂਡ ਤੋਂ ਲੈ ਕੇ ਕਸਟਮਰ ਸਰਵਿਸ ਤੋਂ ਲੈ ਕੇ ਤੇ ਗੈਸਟ ਦੀ ਟੇਕ ਕੇਅਰ ਕੀਤੀ ਪ੍ਰੋਪਰ। ਤੇ ਉਸ ਤੋਂ ਬਾਅਦ ਸਰਵਿੰਗ ਦਾ ਦੇਖਿਆ ਉਹਨਾਂ ਦਾ, ਤੇ ਉਹਨਾਂ ਦਾ ਆਪਦਾ ਇਵੈਂਟ ਵੀ ਅਸੀਂ ਆਰਗਨਾਈਜ਼ ਕੀਤਾ, ਜਿੱਦਾਂ ਉਹਨਾਂ ਨੇ ਗੇਮਸ ਵਗੈਰਾ ਕਰਵਾਈਆਂ ਤਾਂ ਕਿ ਉਹਦਾ ਮਤਲਬ ਪੂਰੀ ਚੰਗੀ ਤਰ੍ਹਾਂ ਆਪਦਾ ਇਵੈਂਟ ਇੰਜੋਏ ਕਰ ਸਕਣ। ਸੋ ਅਸੀਂ ਪਿਛਲੇ 3 ਦਿਨਾਂ ਤੋਂ ਬਹੁਤ ਹੀ ਜ਼ਿਆਦਾ ਬਿਜ਼ੀ ਰਹੇ ਹਾਂ, ਤੇ ਹੁਣ ਮਤਲਬ ਇਸ ਟਾਈਮ ਵੀ ਸਾਨੂੰ ਕਾਲਸ ਆ ਰਹੀਆਂ ਨੇ, ਬੈਕ ਟੂ ਬੈਕ ਸਾਡੀਆਂ ਬੁਕਿੰਗਸ ਚੱਲ ਰਹੀਆਂ ਨੇ, ਤੇ ਅਸੀਂ ਲੋਕਾਂ ਨੂੰ ਲਾਈਕ ਸਲੋਟ ਦੇ ਹੀ ਨਹੀਂ ਪਾ ਰਹੇ।
0: ਸੋ ਤੁਸੀਂ ਅਗਰ ਤੁਹਾਡਾ ਕੋਈ ਇਵੈਂਟ ਅੱਗੇ ਚੱਲ ਕੇ ਆਉਣਾ, ਹੁਣੇ ਬੁਕਿੰਗ ਕਰਾ ਲਓ। ਆਊਟਡੋਰ ਕੇਟਰਿੰਗ ਵਾਸਤੇ ਇਹਨਾਂ ਦੇ ਬਾਹਰਲੇ ਪਾਸੇ ਰੈਸਟੋਰੈਂਟ ਦੇ ਬਾਹਰਲੇ ਪਾਸੇ ਇੱਕ ਗਲੀ ਵਾਂਗੂ ਬਣਿਆ ਹੋਇਆ, ਜਿਵੇਂ ਇੰਡੀਆ ਸਟਰੀਟ ਫੂਡ ਹੁੰਦਾ, ਸਟਰੀਟ ਫੂਡ ਵਾਂਗੂ ਉੱਥੇ ਲਾਈਵ ਜਲੇਬੀ, ਉੱਥੇ ਗੋਲ ਗੱਪੇ, ਅਤੇ ਉੱਥੇ ਕੈਂਡੀ ਕਾਟਨ ਵਾਲੇ ਜਿਵੇਂ ਜਨਮਦਿਨ ਬੱਚਿਆਂ ਦਾ ਹੁੰਦਾ ਲੋਕ ਲਾ ਲੈਂਦੇ, ਉੱਥੇ ਲਾ ਲੈਂਦੇ ਨੇ, ਉਹ ਸਾਰਾ ਕਵਰਡ ਏਰੀਆ ਹੈਗਾ ਮੀਂਹ ਤੋਂ ਬਾਰਿਸ਼ ਤੋਂ। ਅਤੇ ਤੁਸੀਂ ਜ਼ਰੂਰ ਗੂਗਲ ਦੇ ਉੱਤੇ ਨਜ਼ਾਰਾ ਪਾ ਲਓ, ਜਿਨ੍ਹਾਂ ਨੇ ਫੈਮਿਲੀ ਨਾਲ ਡਾਇਨਿੰਗ ਕਰਨ ਜਾਣੀ ਹੈ ਜਾਂ ਜਿਨ੍ਹਾਂ ਨੇ ਕੋਈ ਆਪਣਾ ਇਵੈਂਟ ਕਰਨਾ। ਨਜ਼ਾਰਾ NAZARA, ਨਜ਼ਾਰਾ 'ਤੇ ਤੁਸੀਂ ਜ਼ਰੂਰ ਪਹੁੰਚਣਾ, ਅਤੇ ਤੁਹਾਡਾ ਇਹ ਪੂਰਾ ਪੂਰਾ ਖਿਆਲ ਰੱਖਣਗੇ। ਨਜ਼ਾਰਾ NAZARA, ਅਤੇ 416-803-1616 'ਤੇ ਆਪਣਾ ਕੋਈ ਵੀ ਇਵੈਂਟ, ਵਿਆਹ, ਸ਼ਾਦੀ, ਮੰਗਣਾ, ਬੇਬੀ ਸ਼ਾਵਰ ਤੋਂ ਲੈ ਕੇ ਡੀਜੇ ਲੱਗਿਆ ਹੋਇਆ, ਡੀਜੇ ਦਾ ਕੰਟਰੋਲ ਤੁਹਾਡੇ ਕੋਲ ਹੁੰਦਾ, ਤੁਸੀਂ ਆਪਣੀ ਮਰਜ਼ੀ ਨਾਲ ਮਿਊਜ਼ਿਕ ਚਲਾ ਸਕਦੇ ਹੋ, ਅਤੇ ਬਾਰ ਬਣੀ ਹੁੰਦੀ ਅੰਦਰ, ਅਨਲਿਮਿਟਡ ਸੌਫਟ ਡਰਿੰਕਸ ਨੇ, ਜੂਸਿਸ ਨੇ, ਅਤੇ ਤੁਸੀਂ ਅਗਰ ਡਾਂਸ ਕਰਨਾ, ਡਾਂਸ ਦੇ ਲਈ ਅਲੱਗ ਤੋਂ ਲਾਈਟਸ, ਕਲੱਬ ਲਾਈਟਸ ਲੱਗੀਆਂ ਹੋਈਆਂ ਨੇ ਅੰਦਰ, ਕਲੱਬ ਲਾਈਟਸ ਕਹਿੰਦੇ ਉਹਨਾਂ ਨੂੰ, ਲੇਜ਼ਰ ਲਾਈਟਸ, ਲੇਜ਼ਰ ਲਾਈਟਸ ਦੇ ਨਾਲ ਤੁਸੀਂ ਲਾਈਟ ਦੂਜੀਆਂ ਘਟਾ ਕੇ ਗਲੋਬ ਲਾਈਟ ਲੱਗੀਆਂ, ਗਲੋਬ ਲਾਈਟ ਘਟਾ ਦਿੰਦੇ ਹੋ। ਵਾਸ਼ਰੂਮ ਜਿਹੜੇ ਨੇ ਏਅਰਪੋਰਟ ਵਰਗੇ ਨੇ, 3-4 ਲੇਡੀਜ਼ ਵਾਸਤੇ ਬਣੇ ਹੋਏ ਨੇ, 3-4 ਮੇਲ ਵਾਸਤੇ ਬਣੇ ਹੋਏ ਨੇ, 7-8 ਤਾਂ ਵਾਸ਼ਰੂਮ ਬਣੇ ਹੋਏ ਨੇ ਅੰਦਰ, ਖੁੱਲ੍ਹਾ ਡੁੱਲੇ ਪਾਰਕਿੰਗ, 200 ਗੱਡੀ ਤੱਕ ਤੁਸੀਂ ਖੜਾ ਲਓ ਲਿਆ ਕੇ, ਕੋਈ ਚੱਕਰ ਨਹੀਂ। ਸਟੀਲ ਐਂਡ ਕੈਨੀ ਦਾ ਇੰਟਰਸੈਕਸ਼ਨ, ਨਜ਼ਾਰਾ NAZARA, ਜਿਹਨੂੰ ਅਸੀਂ ਜ਼ੋਰ ਲਾ ਦਈਏ ਕੰਮ ਕਿਵੇਂ ਨਾ ਚੱਲੇ, ਕਿਉਂਕਿ ਕਮਿਊਨਿਟੀ ਪਿਆਰ ਇਹਨਾਂ ਦਿੰਦੀ ਹੈ। ਨਜ਼ਾਰਾ, ਥੈਂਕ ਯੂ ਸੋ ਮਚ। 1 ਮਿੰਟ ਦਾ ਮੈਸੇਜ ਆ ਸ਼ੇਰਜੰਗ ਸਿੰਘ ਰਾਣਾ ਮੇਰੇ ਨਾਲ। ਰਾਣਾ ਜੀ, ਆਪਾਂ ਲੇਟ ਹੋ ਗਏ ਜੀ, 1 ਮਿੰਟ ਦੇ ਵਿੱਚ ਤੁਸੀਂ ਸਾਰਾ ਕਰੋ ਜੀ ਸਮਰਪ, ਕਿ ਮੈਸੇਜ ਦਿਓ ਤੁਹਾਨੂੰ।
17: ਜ਼ਰੂਰ ਅਮਨ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਕਾਫੀ ਆਪਣੇ ਪਰਿਵਾਰ ਹੈ ਜਿਹੜੇ $90,000 ਦੀ ਜਿਹੜੀ RDSP ਦੀ ਗ੍ਰਾਂਟ ਹੈ ਉਹਦੀ ਜਿਹੜੀਆਂ ਇੰਪੇਅਰਡ ਕੰਡੀਸ਼ਨ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਉਹਨਾਂ ਬਾਰੇ ਪੁੱਛ ਰਹੇ ਸੀ। ਸੋ ਸਭ ਤੋਂ ਪਹਿਲਾਂ ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ ਉਹ ਵੀ ਇਹ ਗ੍ਰਾਂਟ ਲੈ ਸਕਦੇ ਨੇ। ਆਟਿਜ਼ਮ, ਡਾਊਨ ਸਿੰਡਰੋਮ, ADHD ਦਾ ਇਸ਼ੂ ਹੈ, ਡਾਇਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਕਰੋਨਿਕ ਕੰਡੀਸ਼ਨ ਹੈ ਕੋਈ, MS, ਸਵੇਅਰ ਕੋਲਾਈਟਸ, ਕੋਰਨ ਡਿਜ਼ੀਜ਼, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ। ਉਸ ਤੋਂ ਇਲਾਵਾ ਅਗਰ ਕੋਈ ਕੋਈ ਕੈਂਸਰ ਪੇਸ਼ੈਂਟ ਹੈ ਉਹ ਵੀ ਇਹ $90,000 ਦੀ ਗ੍ਰਾਂਟ ਅਪਲਾਈ ਕਰ ਸਕਦੇ ਨੇ, ਪਰ ਉਮਰ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀ, ਹੀਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਗੁਲਕੋਮਾ ਐਂਡ ਕੋਈ ਸਵੇਅਰ ਪੇਨ ਹੈਗੀ, ਅਗਰ ਕਿਸੇ ਦਾ ਕੋਈ ਐਕਸੀਡੈਂਟ ਵੀ ਹੋ ਗਿਆ, ਅਗਰ ਉਮਰ 59 ਸਾਲ ਤੋਂ ਘੱਟ ਹੈ ਤੇ ਅੰਡਰ RDSP ਤੁਸੀਂ $90,000 ਦੀ ਫੈਡਰਲ ਗਵਰਨਮੈਂਟ ਗ੍ਰਾਂਟ ਲੈ ਸਕਦੇ ਹੋ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000 ਤੇ ਵੈਬਸਾਈਟ ਹੈ punjabinsurance.ca।
0: ਥੈਂਕ ਯੂ ਸੋ ਮਚ। 416-910-9000, 416-910-9000 ਤੇ ਕਾਲ ਕਰਨਾ। 55 ਸਟੂਡੀਓ ਘੜੀਆਂ ਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ ਬਾਏ ਰੇਡੀਓ ਵਾਸ, 10% ਦਾ ਡਿਸਕਾਊਂਟ ਹੈ ਗੱਡੀ ਕਿਹੜੀ ਮਰਜ਼ੀ ਹੋਵੇ ਤੇ ਤੁਸੀਂ 905-463-6363, 905-463-6363। ਪਰਮਜੀਤ ਦਾ ਨੰਬਰ ਮੇਰੇ ਤੋਂ ਮੰਗਿਆ ਕਿਸੇ ਨੇ ਟੈਕਸ ਕਰਕੇ, ਮੋਰਗੇਜ ਕਰਾਉਣੀ ਹੈ ਕਿਸੇ ਵੀ ਤਰ੍ਹਾਂ ਦੀ, 416-800-2015 ਦੇ ਉੱਤੇ ਕਾਲ ਕਰਨੀ ਹੈ। ਜੇ ਕਿਸੇ ਨੇ ਕੋਈ ਵੀ ਨੰਬਰ ਨੋਟ ਨਹੀਂ ਕਰ ਪਾਏ, ਮੇਰਾ ਨੰਬਰ ਹੈ 416-518-3200। ਕਿਸੇ ਕੋਲ ਕਰਜ਼ਾ ਹੈਗਾ, ਕੋਈ ਡੈਟਸ ਦੀ ਕੰਡੀਸ਼ਨਸ ਦੇ ਵਿੱਚ ਫਸਿਆ ਹੋਇਆ ਹੈਗਾ, ਮੈਨੂੰ ਵੀਕ ਦੇ ਵਿੱਚ 5 ਕਾਲਸ ਲੋਕ ਕਰਾਉਂਦੇ ਆ। ਮਹਿੰਦਰ ਵਰਮਾ ਜੀ, ਤੁਹਾਡੇ ਬੰਦਿਆਂ ਦਾ ਨੰਬਰ ਖੋ ਗਿਆ, ਮੈਥੋਂ ਕਾਲ ਆਇਆ ਸੀ। ਮਹਿੰਦਰ ਵਰਮਾ ਜੀ ਅਗਰ ਸੁਣਦੇ, ਦੁਬਾਰਾ ਕਾਲ ਕਰਕੇ ਟੈਕਸ ਕਰ ਦਿਓ, ਉਹਨਾਂ ਦਾ ਨੰਬਰ, ਉਹਨਾਂ ਨਾਲ ਗੱਲ ਹੋ ਗਈ ਸੀ, ਨੰਬਰ ਖੋ ਗਿਆ ਬੱਚੇ। 416-518-3200 ਦੇ ਉੱਤੇ ਤੁਸੀਂ ਮੈਨੂੰ ਆਪਣੇ ਰਿਸ਼ਤੇਦਾਰ, ਮੈਨੂੰ ਲੋਇਰਸ ਭੇਜ ਦਿੰਦੇ ਆ, ਕਿਹੜੀ ਕੋਈ ਬੰਦੇ ਨੂੰ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਭੇਜ ਦਿੰਦਾ, ਕੋਈ ਕੁਛ ਭੇਜ ਦਿੰਦਾ। 416-800-4-2015 ਜਿਹੜਾ ਹੈਗਾ ਪਰਮਜੀਤ ਦਾ ਨੰਬਰ ਮੋਰਗੇਜ ਵਾਸਤੇ, ਮੇਰਾ ਹੈਗਾ 416-518-3200। ਟ੍ਰਿਪਲ ਏ ਲੈਂਡਸਕੇਪਿੰਗ, ਟੋਪ ਦੀ ਕੰਪਨੀ ਲੈਂਡਸਕੇਪਿੰਗ 'ਚ, ਚੋਟੀ ਦਾ ਨਾਮ 400-647-1284 ਦੇ ਉੱਤੇ ਪਲਾਜ਼ਾ ਅਗਰ ਮੇਨਟੇਨ ਕਰਾਉਣਾ ਤੇ ਤੁਸੀਂ ਟ੍ਰਿਪਲ ਏ ਨੂੰ ਕਾਲ ਕਰ ਸਕਦੇ ਹੋ। ਕੋਮਲ ਨੂੰ ਕਿਤੇ ਵੀ ਦੁਨੀਆ 'ਚ ਘੁੰਮਣ ਜਾਣਾ, 905-239-7711, 905-239-7711। ਔਲ ਲਿੰਕ ਟਰੈਵਲ ਦੀ ਕੋਮਲ, 905-239-7711। ਰਾਈਟ ਵਿੰਡੋ ਫਿੱਟ, ਰਾਈਟ ਵਿੰਡੋ ਫੋਰਸ, ਤੁਸੀਂ ਟਾਕੀਆਂ ਦਰਵਾਜ਼ੇ ਘਰ ਦੇ ਚੇਂਜ ਕਰਾਉਣੇ ਆ, 100% ਫਾਈਨੈਂਸਿੰਗ ਦੇ ਉੱਤੇ ਵੀ ਹੋ ਜੂਗਾ, ਜਾਂ ਤੁਸੀਂ 20-30% ਫਾਈਨੈਂਸਿੰਗ ਲਈ ਡਾਊਨ ਦੇ ਦਿਓ। 416-206-3200 ਦੇ ਉੱਤੇ ਕਾਲ ਕਰਨੀ ਹੈ। ਨਾਨਕ ਡਕ ਕਲੀਨਿੰਗ, ਡਕਟ ਕਲੀਨਿੰਗ 'ਚ ਟੋਪ ਦਾ ਨਾਮ, ਤੁਸੀਂ ਆਪਣੇ ਘਰ ਦੇ ਵਿੱਚ ਡਕਟ ਕਲੀਨਿੰਗ ਕਰਾਓ। ਐਵੇਂ ਜਿਹੜੇ ਵੀਡੀਓਜ਼ ਜੇ ਬਣਾਏ ਹੁੰਦੇ ਆ, 22 ਹੁਣਾਂ ਨੂੰ ਬੁਲਾਇਆ, 23 ਹੁਣਾਂ ਨੂੰ ਬੁਲਾਇਆ, 24 ਹੁਣਾਂ ਨੂੰ ਬੁਲਾਇਆ, ਐ ਨਹੀਂ। ਪ੍ਰੋਫੈਸ਼ਨਲ ਡਕਟ ਕਲੀਨਿੰਗ ਲਈ ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਜਾਂਦੇ ਆ ਕਿਸੇ ਵੀ ਘਰ ਦਾ। ਫਰਨਸ ਦੀ ਫਿਲਟਰ, ਫਰਨਸ ਦੀ ਕਲੀਨਿੰਗ, ਫਰਨਸ ਦੀ ਏਜ ਵੱਧ ਜਾਂਦੀ ਉਹਨਾਂ ਉਹਦੀ ਮਸ਼ੀਨ ਦੀ। ਨਾਨਕ ਡਕ ਕਲੀਨਿੰਗ, 416-769-1521, 416-729-1521, 416-769-1521 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਡੈਂਟਿਸਟਰੀ ਐਟ ਰੈਂਬਲਰ, ਦੂਰ ਹੋਵੇ ਨੇੜੇ ਹੋਵੇ, ਲੋਕ ਡੈਂਟਿਸਟਰੀ ਐਟ ਰੈਂਬਲਰ 'ਤੇ ਜਾਂਦੇ ਆ। ਦੰਦਾਂ ਦਾ ਇਲਾਜ $90,000 ਤੋਂ ਘੱਟ ਇਨਕਮ ਆ, ਫਰੀ ਹੈ, ਕਦੋਂ ਇਹ ਚੱਕਦੇ ਨੇ ਪਤਾ ਨਹੀਂ ਆਪਾਂ ਨੂੰ। ਆਪਣੇ ਦੰਦਾਂ ਦੇ, ਬੱਚਿਆਂ ਦੇ ਇਲਾਜ ਇਸ ਜਿਹੜੀ ਛੁੱਟੀਆਂ ਦੇ ਵਿੱਚ ਤੁਸੀਂ ਫਰੀ ਚੈੱਕ ਕਰਵਾ ਕੇ ਕਰਾ ਸਕਦੇ ਹੋ। ਬੜਾ ਸਪੈਸ਼ਲ ਅਸੀਂ ਇੱਕ ਇਵੈਂਟ ਡਿਜ਼ਾਈਨ ਕਰਨ ਜਾ ਰਹੇ ਹਾਂ ਅਤੇ 905-451-11, 905-451-11। ਵੀਕਐਂਡ 'ਤੇ ਮਿਲਟਨ ਫੋਰਡ ਦਾ ਨੰਬਰ 2 ਜਣਿਆਂ ਨੇ ਲਿਆ। ਅਨਿਲ ਚੋਪੜਾ ਕਹਿੰਦੇ, ਦੁਨੀਆ ਦੀ ਕੋਈ ਵੀ ਡੀਲ ਲੈ ਕੇ ਆ ਜਾਓ, ਬੀਟ ਨਹੀਂ, ਡੀਲ ਦੇ ਨਾਲ ਤੁਹਾਨੂੰ ਇਹੋ ਜਿਹਾ ਕੁਛ ਦੇਵਾਂਗੇ ਜੋ ਤੁਸੀਂ ਸੋਚਿਆ ਵੀ ਨਹੀਂ ਹੋਣਾ। ਪੈਸੇ ਨਹੀਂ ਮੈਚ ਕਰਨੇ, ਜਦੋਂ ਚਾਬੀ ਦੇਤੀ ਉਹ ਤੋਂ ਬਾਅਦ ਅਗਲੇ ਅਸਲੀ ਰੰਗ ਦਿਖਾਉਂਦੇ ਹੁੰਦੇ ਨੇ। ਮਿਲਟਨ ਫੋਰਡ 416-302-9941 ਅਤੇ ਨਾਲ ਨਾਲ ABS ਆਟੋ ਕਲੀਜ਼ਨ, ਕਿਚਨਰ, ਵਾਟਲੂ, ਕੈਂਬਰਿਜ, ਲੰਡਨ ਦੇ ਏਰੀਏ 'ਚ ਕੋਈ ਗੱਡੀ ਲੱਗ ਗਈ, ਸਕਰੈਚ, ਕੋਈ ਟਰੱਕ ਦੇ ਡੈਂਟਿੰਗ ਪੇਂਟਿੰਗ ਆ, ਟਰੱਕ ਦੀ ਸੇਫਟੀ, 416-520-1940। ਅਤੇ ਬੋਲਟਨ ਸਪਰਿੰਗ ਸ਼ਾਪ, 905-4-857-8222। ਪਟੇ ਕਮਾਣੀਆਂ ਦਾ ਕੋਈ ਵੀ ਕੰਮ, ਟੋਪ ਦਾ ਨਾਮ, ਫਾਇਰ ਬ੍ਰਿਗੇਡ ਦੇ ਜਿਹੜੇ ਟਰੱਕ ਨੇ ਓਨਟਾਰੀਓ ਸਰਕਾਰ ਦੇ ਰੀਜਨ ਦੇ ਜਿਹੜੇ ਅੰਡਰ ਆਉਂਦੇ ਨੇ, ਪੀਲ ਰੀਜਨ ਹੋ ਗਈ, ਫਲਾਣੀ ਰੀਜਨ, ਉਹਨਾਂ ਦਾ ਕੰਮ ਕਰਦੇ ਨੇ, ਤੁਹਾਡੀ ਗੱਡੀਆਂ ਦਾ ਕੰਮ ਕਿੰਨਾ ਤਸੱਲੀ ਬਖਸ਼ ਕਰਨਗੇ। ਲੀਪ ਸਪਰਿੰਗ ਬੁਸ਼ਿੰਗ ਦੇ ਲਈ 905-857-8222 'ਤੇ ਕਾਲ ਕਰਨੀ ਹੈ। ਔਰ ਅਸ਼ੋਕ ਸੈਣੀ CPSC 'ਚ ਕਹਿੰਦੇ ਨੇ, ਟੈਕਸ ਨਹੀਂ ਭਰਿਆ, ਅਨਫਾਈਲ ਟੈਕਸ ਨੇ, ਕੋਈ ਟੈਕਸ ਆਡਿਟ ਹੈ, ਪਲੀਜ਼ ਗਿਵ ਮੀ ਅ ਕਾਲ, 905-458-1399। ਅੱਜ ਦਾ ਦਿਨ ਬਹੁਤ ਖੂਬਸੂਰਤ ਹੈ, ਪਰਮਾਤਮਾ ਨੇ ਬਖਸ਼ਿਆ, ਅੱਜ ਦੇ ਦਿਨ ਨੂੰ ਹੋਰ ਖੂਬਸੂਰਤ ਬਣਾਓ। ਤੁਸੀਂ ਪਹੁੰਚਣਾ ਹੈਗਾ ਗ੍ਰੀਨ ਵੈਲੀ ਗਾਰਡਨ ਸੈਂਟਰ ਦੇ ਉੱਤੇ, ਸਬਜ਼ੀਆਂ ਲੈ ਕੇ ਆਓ, ਸਬਜ਼ੀਆਂ ਹਰ ਤਰ੍ਹਾਂ ਦੀਆਂ ਸਬਜ਼ੀਆਂ, ਫੁੱਲਾਂ ਵਾਲੇ ਬੂਟੇ, ਫੁੱਲ ਆਪਣੇ ਆਪ ਆਉਣਗੇ, ਆਪਣੇ ਆਪ ਬੰਦ ਹੋ ਜਾਣਗੇ, ਆਪਣੇ ਆਪ ਦੁਬਾਰਾ ਫਿਰ ਉੱਗੇ ਆਉਣਗੇ, ਤੁਹਾਨੂੰ ਟੱਚ ਕਰਨ ਦੀ ਜ਼ਰੂਰਤ ਨਹੀਂ। ਇਹ ਤੋਂ ਇਲਾਵਾ ਫਰੂਟਸ ਵਾਲੇ ਟ੍ਰੀ ਲਾਉਣੇ ਚਾਹੁੰਦੇ ਹੋ ਘਰਾਂ 'ਚ, ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5601, 647-222-5601। ਮੇਰਾ ਇੱਕ ਦੋਸਤ ਕਹਿੰਦਾ, ਗ੍ਰੀਨ ਵੈਲੀ ਗਾਰਡਨ ਸੈਂਟਰ ਤੇਰੀ ਸ਼ੇਅਰ ਆ, ਮੈਂ ਕਿਹਾ ਨਹੀਂ, ਕਹਿੰਦੇ ਇੰਨਾ ਪ੍ਰਮੋਟ ਕਰਦਾ, ਮੈਂ ਕਿਹਾ ਜੀ ਲੋੜ ਆ। HSP ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰਨਾ, ਜਗਜੀਤ ਸਿੰਘ ਕਹਿੰਦੇ ਨੇ, ਘਰ ਵੱਡਾ ਕਰਨਾ, ਘਰ ਐਕਸਟੈਂਡ ਕਰਨਾ, ਘਰ ਦੇ ਵਿੱਚ ਕੋਈ ਵੀ ਲੀਗਲ ਥਰਡ ਯੂਨਿਟ ਬਣਾਉਣਾ, 416-670-9 ਆਪਣਾ ਬਿਜ਼ਨਸ ਇਸ ਪ੍ਰਾਈਮ ਟਾਈਮ 'ਚ ਪ੍ਰਮੋਟ ਕਰਨਾ ਮੈਨੂੰ 416-518-3200 416-518-3200 ਦੇ ਉੱਤੇ ਤੁਸੀਂ ਕਾਲ ਕਰਕੇ ਜ਼ਰੂਰ ਕੰਟੈਕਟ ਜਿਹੜਾ ਹੈਗਾ ਕਰੋਗੇ। ਥੈਂਕ ਯੂ ਸੋ ਮਚ।
11: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ।
18: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
19: ਅੱਲਾ ਨਾਲੋਂ ਵੀ ਘੱਟ।
18: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਜ਼ ਸਿਰਫ $33.99 ਵਿੱਚ।
19: ਇਹ ਤਾਂ ਹੋਰ ਵੀ ਘੱਟ ਹੈ।
18: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
19: ਓਏ ਤੂੰ ਕਿੱਥੇ ਜਾ ਰਹੀ ਹੈ?
18: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
20: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
21: Wholesale Club, whole lot of value.
22: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
23: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

5:30 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 29 ਤਰੀਕ ਸਾਲ 2026 ਦਾ, ਅਤੇ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਮੰਡੇ ਹੋ ਗਿਆ, ਅਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਤਾਂ ਮਹੀਨਾ ਚੱਲ ਰਿਹਾ ਜੀ ਹਾੜ ਦਾ, ਅਤੇ ਹਾੜ ਮਹੀਨੇ ਦੀ ਅੱਜ ਕਿੰਨੀ ਤਰੀਕ ਹੋ ਗਈ ਹੈ ਜੀ? ਅੱਜ ਹੋ ਗਈ ਹੈ ਜੀ 15 ਤਰੀਕ, 15 ਹਾੜ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558 ਸਮਾਂ ਹੋ ਗਿਆ ਜੀ। 10:08 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ, ਅਤੇ ਫਿਰ ਤੁਸੀਂ ਵੀ ਗੱਲਬਾਤ ਕਰੋਗੇ। 647-874-1313 ਸਟੂਡੀਓ ਦਾ ਨੰਬਰ ਹੈ, 6478741313 'ਤੇ ਤੁਸੀਂ ਗੱਲਬਾਤ ਸਟੂਡੀਓ ਦੇ ਵਿੱਚ ਕਰੋਗੇ। ਅਤੇ ਲਓ ਜੀ ਪਹਿਲਾਂ ਦੇਖੀਏ ਕਿ ਮੌਸਮ ਕਿਵੇਂ ਦਾ ਹੈ। ਮੌਸਮ ਬੜਾ ਔਸਮ ਬਣਿਆ ਹੋਇਆ, ਅਤੇ ਅੱਜ 25 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਪਾਰਟਲੀ ਅੱਜ ਕਲਾਊਡੀ ਡੇ ਰਹਿਣਾ, ਪਰ ਓਵਰਆਲ ਪੂਰਾ ਗਰਮ ਦਿਨ ਹੈ। ਹਾਈ ਟੈਂਪਰੇਚਰ ਜਾਣਾ 28 ਡਿਗਰੀ, ਲੋ ਜਾਣਾ 15 ਡਿਗਰੀ ਸੈਲਸੀਅਸ ਤੱਕ, ਅਤੇ ਹਵਾ ਜਿਹੜੀ ਹੈ ਜੀ ਉਹ ਚੱਲ ਰਹੀ 14 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਅਤੇ ਸੁਣਦੇ ਰਹੋ ਗੁਣਤਾਸ ਰੇਡੀਓ। 9:04 'ਤੇ ਅੱਜ ਸਨਸੈਟ ਹੋਣਾ, ਅਤੇ ਨਾਲ ਦੀ ਨਾਲ ਰਾਤ ਦਾ ਟੈਂਪਰੇਚਰ ਵੀ ਦੱਸਦੀ ਹੈ ਤੁਹਾਨੂੰ 22-21। ਕੱਲ੍ਹ ਸਵੇਰੇ 5 ਦੇ ਕਰੀਬ 20 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ। ਸੋ ਕੱਲ੍ਹ ਨੂੰ ਵੀ ਵਧੀਆ ਮੌਸਮ ਹੈ ਜੀ। 5:41 'ਤੇ ਸਵੇਰੇ ਸਨਰਾਈਜ਼ ਹੋਣਾ, ਅਤੇ ਫਿਰ 6 ਮੀਂਹ ਪਊਗਾ, ਥੋੜ੍ਹਾ ਜਿਹਾ ਪਊਗਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਛਰਾਟੇ ਜੇ ਮਾੜੇ ਮੋਟੇ 10%, ਅਤੇ 8 ਤੱਕ ਜਿਹੜਾ ਮੀਂਹ ਹੈ ਉਹ ਸ਼ੋਅ ਹੋ ਰਿਹਾ, ਉਸ ਤੋਂ ਬਾਅਦ ਬੱਦਲਵਾਈ, ਫਿਰ ਧੁੱਪ ਜਿਹੜੀ ਨਿਕਲ ਆਉਣੀ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਅੱਜ। ਇੱਕ ਤਾਂ ਵੀਕਐਂਡ ਤੋਂ ਬਾਅਦ ਮੰਡੇ ਮੋਰਨਿੰਗ ਦੇ ਵਿੱਚ ਆਪਣੀ ਗੱਲਬਾਤ ਹੋ ਰਹੀ ਹੈ, ਅਤੇ ਅੱਜ ਬੜਾ ਵਿਸ਼ੇਸ਼ ਦਿਨ ਹੈ। ਅੱਜ ਬਹੁਤ ਜ਼ਿਆਦਾ ਜਿਹੜਾ ਵਿਸ਼ੇਸ਼ ਦਿਨ ਹੈ, ਅਤੇ ਕਾਹਤੋਂ ਵਿਸ਼ੇਸ਼ ਦਿਨ ਹੈ ਇਹ ਜੇ ਤੁਸੀਂ ਜਾਣਦੇ ਹੋ ਤਾਂ ਜ਼ਰੂਰ ਦੱਸੋ ਆ ਕੇ ਅੱਜ, ਅਤੇ ਫਿਰ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ, ਅਤੇ ਤੁਹਾਡੇ ਕੋਲ ਵੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਕਰੋ ਸਾਂਝੀ। ਅਤੇ ਸਟੂਡੀਓ ਦਾ ਨੰਬਰ ਹੈਗਾ ਜੀ 647-874-1313, 6478741313, 'ਤੇ ਤੁਹਾਡੀ ਸਾਡੀ ਗੱਲਬਾਤ ਹੋਊਗੀ। ਅਤੇ ਅੱਜ ਬਹੁਤ ਹੀ ਸਪੈਸ਼ਲ ਦਿਨ ਹੈ। ਇੱਕ ਤਾਂ ਜਿਹੜਾ ਸਭ ਤੋਂ ਪਹਿਲਾਂ ਆਪਾਂ ਕਹਾਂਗੇ ਕਿ ਅੱਜ ਪੂਰਨਮਾਸ਼ੀ ਹੈ ਜੀ, ਅੱਜ ਪੂਰਨਮਾਸ਼ੀ ਦਾ ਸ਼ੁਭ ਦਿਹਾੜਾ, ਅਤੇ ਅੱਜ ਚੰਦ ਪੂਰਨ ਪੂਰਾ, ਜਿਵੇਂ ਕਹਿੰਦੇ ਆ ਮਹੀਨਾ ਪੂਰਾ ਹੋ ਜਾਂਦਾ, ਫਿਰ ਮਾਸ ਮੀਨਸ ਮਹੀਨਾ, ਅਤੇ ਫਿਰ ਪੂਰਨ ਪੂਰਾ ਹੋ ਗਿਆ, ਅਤੇ ਫਿਰ ਜਿਹੜਾ ਚੰਦ ਹੈ ਪੂਰੇ ਜੋਬਨ 'ਤੇ ਹੁੰਦਾ, ਯਾਨੀ ਕਿ ਪੂਰਾ ਚੰਦ ਜਿਹੜਾ ਉਹ ਨਿਕਲਦਾ। ਸੋ ਫਿਰ ਇੱਧਰ ਆਪਣੇ ਨੌਰਥ ਅਮੈਰੀਕਾ ਦੇ ਵਿੱਚ ਤਾਂ ਜਦੋਂ ਪੂਰਨਮਾਸ਼ੀ ਹੁੰਦੀ ਹੈ, ਜਾਂ ਜਦੋਂ ਵੀ ਜਿਹੜੀਆਂ ਚਾਨਣੀਆਂ ਰਾਤਾਂ ਆਪਾਂ ਕਹਿੰਦੇ ਹਾਂ, ਜਦੋਂ ਚੰਦ ਦਾ ਆਕਾਰ ਹੈ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ, ਸੋ ਬਹੁਤ ਹੀ ਉਮਦਾ, ਬਹੁਤ ਹੀ ਪਿਆਰਾ ਲੱਗਦਾ ਰਾਤ ਦਾ ਦ੍ਰਿਸ਼। ਜਿਹਨਾਂ ਨੂੰ ਸ਼ੌਂਕ ਹੈ ਨਾ ਵੀ ਜਿਵੇਂ ਤਾਰੇ ਚੰਨ ਜਾਂ ਐਸਟ੍ਰੋਨੋਮੀ ਦਾ, ਜਿਹਨਾਂ ਨੂੰ ਬੜਾ ਵਧੀਆ ਲੱਗਦਾ ਜੀ ਖਗੋਲ ਵਿਗਿਆਨ ਜਿਹਨੂੰ ਕਹਿੰਦੇ ਆ, ਸੋ ਉਹਨਾਂ ਨੂੰ ਜਿਹਨਾਂ ਨੂੰ ਧਿਆਨ ਰਹਿੰਦਾ ਇਹਨਾਂ ਗੱਲਾਂ ਦਾ, ਸੋ ਉਹਨਾਂ ਨੂੰ ਬੜਾ ਵਧੀਆ ਲੱਗਦਾ। ਸੋ ਆਈ ਹੋਪ ਹੈ ਤੁਸੀਂ ਵੀ ਦੇਖਿਆ ਹੋਣਾ, ਰਾਤ ਚੰਦ ਪੂਰਾ ਦਿਖ ਰਿਹਾ ਸੀ ਔਰ ਪੂਰਾ ਚਮਕ ਰਿਹਾ ਸੀ, ਕਿਉਂਕਿ ਨੌਰਥ ਅਮੈਰੀਕਾ ਦੇ ਵਿੱਚ ਜਿਹੜਾ ਚੰਦ ਹੈ ਨਾ ਬੜੀ ਨੇੜੇ ਹੈ ਆਪਣੇ, ਜਦੋਂ ਆਪਾਂ ਇੰਡੀਆ 'ਚ ਹੁੰਦੇ ਹਾਂ ਸਾਨੂੰ ਦੂਰੋਂ ਦਿਖਦਾ ਜ਼ਿਆਦਾ, ਇੱਥੇ ਚੰਦ ਵੱਡਾ ਵੱਡਾ ਦਿਖਦਾ, ਅਤੇ ਬੜੇ ਸਪੈਸ਼ਲ ਜਦੋਂ ਪੂਰਨਮਾਸ਼ੀ ਵਾਲੇ ਦਿਨ ਹੁੰਦਾ ਉੱਦਣ ਤਾਂ ਫਿਰ ਜ਼ਿਆਦਾ ਹੀ ਵੱਡਾ ਜਿਹੜਾ ਦਿਖਾਈ ਦਿੰਦਾ, ਜ਼ਿਆਦਾ ਚਾਨਣੀ ਰਾਤ ਹੁੰਦੀ ਹੈ। ਸੋ ਜਿਵੇਂ ਆਪਾਂ ਕਹਿੰਦੇ ਨਾ ਚੰਨ ਦੀ ਚਾਨਣੀ ਪੂਰਾ ਜਿਹੜਾ ਰਾਤ ਨੂੰ ਆਪਣਾ ਬਿਖੇਰਦੀ ਹੈ, ਜਿਹੜੀਆਂ ਚਾਨਣ ਦੀਆਂ ਰਿਸ਼ਮਾਂ ਹੁੰਦੀਆਂ, ਸੋ ਬੜਾ ਹੀ ਵਧੀਆ ਰਾਤ ਦਾ ਦ੍ਰਿਸ਼ ਹੁੰਦਾ। ਸੋ ਰਾਤ ਵੀ ਬਹੁਤ ਵੱਡਾ ਚੰਦ ਦਿਖ ਰਿਹਾ ਸੀ, ਕਿਉਂਕਿ ਨਾ ਆਪਣੇ ਇੰਡੀਆ ਅਤੇ ਇੱਥੇ ਫਰਕ ਹੈ ਨਾ ਟਾਈਮ ਦਾ, 13-14 ਘੰਟੇ ਦਾ ਜਿਹੜਾ ਫਰਕ ਹੈ, ਉਹਦੇ ਕਰਕੇ ਜਦੋਂ ਜਿਵੇਂ ਅੱਜ ਪੂਰਨਮਾਸ਼ੀ ਆਪਾਂ ਕਹਿੰਦੇ ਹਾਂ, ਪਰ ਜਿਹੜੀ ਉਹ ਰਾਤ ਤੋਂ ਅੱਧੀ ਰਾਤ ਤੋਂ ਸ਼ੁਰੂ ਹੋ ਚੁੱਕੀ ਹੈ। ਸੋ ਜੇ ਤੁਸੀਂ ਮੋਰਨਿੰਗ ਦੇ ਵਿੱਚ ਜਾਂ ਕੱਲ੍ਹ ਈਵਨਿੰਗ ਤੋਂ ਜਦੋਂ ਚੰਦ ਚੜ੍ਹਿਆ ਉਹ ਨਜ਼ਾਰਾ ਲਿਆ ਹੋਊਗਾ, ਤਾਂ ਬੜਾ ਖੂਬ ਨਜ਼ਾਰਾ ਸੀਗਾ। ਸੋ ਅੱਜ ਵੀ ਤੁਸੀਂ ਟਰਾਈ ਕਰਿਓ ਜੀ ਦੇਖਣ ਦਾ, ਅਤੇ ਅੱਜ ਵੀ ਤੁਹਾਨੂੰ ਚੰਨ ਬੜਾ ਨਿਵੇਕਲਾ ਜਿਹਾ ਦਿਖੂਗਾ, ਬੜੀ ਚਾਨਣੀ ਬਿਖੇਰਦਾ ਹੋਇਆ ਦਿਖੂਗਾ, ਕਿਉਂਕਿ ਅੱਜ ਹੈਗੀ ਪੂਰਨਮਾਸ਼ੀ। ਅਤੇ ਅੱਜ ਪੂਰਨਮਾਸ਼ੀ ਹੈ, ਅਤੇ ਨਾਲ ਦੀ ਨਾਲ ਅੱਜ ਫਿਰ ਭਗਤ ਕਬੀਰ, ਸੰਤ ਕਬੀਰ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੀ ਜਯੰਤੀ ਹੈ, ਉਹਨਾਂ ਦਾ ਅੱਜ ਜਨਮ ਹੋਇਆ ਸੀਗਾ।
ਸੋ ਦੇਖ ਲਓ ਉਹਨਾਂ ਦਾ ਪੂਰਨਮਾਸ਼ੀ ਵਾਲੇ ਦਿਨ ਜਨਮ ਦਿਨ ਮਨਾਇਆ ਜਾਂਦਾ ਅਤੇ ਉਹਨਾਂ ਨੇ ਵਾਕਈ ਜਿਹੜਾ ਹੈ ਦੁਨੀਆ ਦੇ ਵਿੱਚ ਆਪਣਾ ਚਾਨਣ ਕੀਤਾ, ਆਪਣੇ ਨਾਮ ਦਾ, ਆਪਣੇ ਗਿਆਨ ਦਾ ਚਾਨਣ ਕੀਤਾ ਹੈ। ਸੋ ਅੱਜ ਸੰਤ ਕਬੀਰ ਜੀ ਨੂੰ ਆਪਾਂ ਯਾਦ ਕਰਦੇ ਹਾਂ। ਸੋ ਉਹਨਾਂ ਦੀ ਜਿਹੜੀ ਬਾਣੀ ਹੈ ਨਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਲਿਤ ਹੈ। ਸੋ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੋ ਜਿਹੜੇ ਸੰਤਾਂ ਭਗਤਾਂ ਗੁਰੂਆਂ ਦੀ ਬਾਣੀ ਐਨ ਸੀਗੀ ਉਮਦਾ ਰੱਬ ਦੇ ਨਜ਼ਦੀਕ ਲੈ ਕੇ ਜਾਂਦੀ ਸੀ, ਯਾਨੀ ਕਿ ਕੋਈ ਭੇਦਭਾਵ ਨਹੀਂ ਸੀ ਕੀਤਾ ਜਾਂਦਾ, ਉਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਹੈ ਜੀ। ਸੋ ਸੰਤ ਕਬੀਰ ਜੀ ਦੀ ਅੱਜ ਆਪਾਂ ਗੱਲਬਾਤ ਕਰਾਂਗੇ ਔਰ ਉਹਨਾਂ ਦੀ ਬਾਣੀ ਜਿਹੜੀ ਹੈ ਉਹਦੇ ਨਾਲ ਆਪਾਂ ਜੁੜਾਂਗੇ। ਸੋ ਪਹਿਲਾਂ ਆਪਾਂ ਸ਼ਬਦ ਸੁਣ ਲਈਏ ਥੋੜ੍ਹਾ ਜਿਹਾ, ਕਿਉਂਕਿ ਅੱਜ ਵੈਸੇ ਵੀ ਮੰਡੇ ਹੈ, ਅਤੇ ਨਾਲ ਫਿਰ ਭਗਤ ਕਬੀਰ ਜੀ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਸੋ ਉਹਨਾਂ ਦੀ ਬਾਣੀ ਜਿਹੜੀ ਹੈ ਤੁਹਾਡੇ ਤੱਕ ਥੋੜ੍ਹੀ ਜਿਹੀ ਪਹੁੰਚਾਉਂਦੇ ਹਾਂ ਸ਼ਬਦ ਦੇ ਰੂਪ ਦੇ ਵਿੱਚ, ਫਿਰ ਉਹਨਾਂ ਦੀ ਗੱਲਬਾਤ ਥੋੜ੍ਹੀ ਜਿਹੀ ਕਰਾਂਗੇ। ਬਾਕੀ ਤੁਸੀਂ ਵੀ ਕੁਛ ਐਡ ਕਰਨਾ ਚਾਹੋਗੇ ਬਿਲਕੁਲ ਕਰ ਸਕਦੇ ਹੋ, ਅਤੇ ਜਦੋਂ ਵੀ ਤੁਸੀਂ ਕਾਲ ਕਰਨੀ ਹੈ 647-874-1313 'ਤੇ ਤੁਸੀਂ ਗੱਲਬਾਤ ਸਟੂਡੀਓ ਦੇ ਵਿੱਚ ਕਰ ਸਕਦੇ ਹੋ, ਅਤੇ ਜ਼ਰੂਰ ਤੁਸੀਂ ਆਪਣੀ ਸ਼ਮੂਲੀਅਤ ਪਾਉਣੀ ਹੈ। ਇੱਕ ਥੋੜ੍ਹਾ ਜਿਹਾ ਮੈਨੂੰ ਪਤਾ ਲੱਗ ਜਾਂਦਾ ਕਿ ਮੇਰੀ ਆਵਾਜ਼ ਠੀਕ ਜਾ ਰਹੀ ਹੈ, ਕਿਉਂਕਿ ਨਾ ਮੇਰੇ ਸਿਸਟਮ ਦੇ ਵਿੱਚ ਥੋੜ੍ਹਾ ਜਿਹਾ ਅੱਜ ਸਵੇਰੇ ਪ੍ਰੋਬਲਮ ਸੀਗੀ ਕਿ ਸੈਂਡਿੰਗ ਹੋ ਰਿਹਾ, ਮੈਨੂੰ ਰਿਸੀਵਿੰਗ ਨਹੀਂ ਹੋ ਰਿਹਾ ਹੈ ਨਾ, ਸੋ ਜਿਹੜਾ ਮੇਰਾ ਇੱਥੇ ਸਿਸਟਮ ਹੁੰਦਾ, ਪਰ ਫਿਰ ਚਲੋ ਆਵਾਜ਼ ਉਂਝ ਠੀਕ ਬਾਹਰ ਜਾ ਰਹੀ ਹੈ, ਮੈਂ ਨੋਟ ਕਰ ਲਿਆ, ਪਰ ਤੁਸੀਂ ਦੱਸ ਸਕਦੇ ਹੋ ਜੇ ਕੋਈ ਪ੍ਰੋਬਲਮ ਹੈਗੀ। ਤੇ ਲਓ ਜੀ ਪਹਿਲਾਂ ਸੁਣਦੇ ਹਾਂ ਸ਼ਬਦ, ਉਸ ਤੋਂ ਬਾਅਦ ਤੁਹਾਡੇ ਨਾਲ ਕਰਦੇ ਹਾਂ ਜੀ ਗੱਲਬਾਤ।

0: ਅੱਲਾ ਪਾਕਨ ਪਾਕ ਹੈ ਅੱਲਾ। ਸੋ ਇਹ ਸ਼ਬਦ ਜਿਹੜਾ ਹੈ ਜੀ ਭਗਤ ਕਬੀਰ ਜੀ ਦਾ, ਔਰ ਇਹ ਭਗਤ ਕਬੀਰ ਜੀ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ ਅਤੇ ਇਹ ਹੈਗਾ ਜੀ ਅੰਗ 727 'ਤੇ। ਸੋ ਬਿਲਕੁਲ ਜੀ, ਸੰਤ ਕਬੀਰ ਜੀ 15ਵੀਂ ਸਦੀ ਦੇ ਜਿਹੜੇ ਭਗਤੀ ਲਹਿਰ ਦੇ ਬਹੁਤ ਮਸ਼ਹੂਰ ਕਵੀ ਕਹਿ ਸਕਦੇ ਹਾਂ, ਸੰਤ ਕਹਿ ਸਕਦੇ ਹਾਂ, ਭਗਤ ਕਹਿ ਸਕਦੇ ਹਾਂ। ਸੋ ਉਹਨਾਂ ਨੇ ਭਗਤੀ ਲਹਿਰ ਨੂੰ ਬਹੁਤ ਪ੍ਰਭਾਵਿਤ ਕੀਤਾ। ਵਾਰਾਣਸੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੋਇਆ ਜੀ, ਅਤੇ ਕਬੀਰ ਅਨੁਸਾਰ ਸੱਚ ਉਸ ਵਿਅਕਤੀ ਨਾਲ ਜੋ ਧਰਮ ਦੇ ਮਾਰਗ 'ਤੇ ਚੱਲਦਾ। ਸੋ ਯਾਨੀ ਕਿ ਸੱਚ ਉਹਦੇ ਨਾਲ ਹੈ ਜਿਹੜਾ ਧਰਮ ਦੇ ਮਾਰਗ 'ਤੇ ਚੱਲਦਾ। ਧਰਮ ਮੀਨਸ ਸਹੀ ਕੀ ਹੈ, ਗਲਤ ਕੀ ਹੈ, ਉਹਦੇ ਅਨੁਸਾਰ ਜਿਹੜਾ ਕੰਮ ਕਰਦਾ ਅਤੇ ਉਹ ਬਸ ਸੱਚ ਹੈ, ਹੈ ਨਾ। ਕਿਤੇ ਕਿਤੇ ਇਹ ਹੁੰਦਾ ਅਸੀਂ ਆਪਣੀ ਸੌਖਿਆਈ ਦੇ ਲਈ ਜਿੱਥੇ ਜਿਵੇਂ ਦੇਖਿਆ ਉਵੇਂ ਆਪਾਂ ਉੱਦਾਂ ਵਿਚਰ ਲੈਂਦੇ ਹਾਂ, ਹੈ ਨਾ। ਸੋ ਉਹ ਨਹੀਂ ਠੀਕ। ਸੋ ਕਹਿੰਦੇ ਸੱਚ ਨੂੰ ਜਾਣਨ ਦੇ ਲਈ ਮੈਂ ਜਾਂ ਹੋਮੇ ਨੂੰ ਛੱਡਣਾ ਪੈਂਦਾ। ਅਤੇ ਕਬੀਰ ਜੀ ਦੇ ਦੋਹੇ ਬਹੁਤ ਮਸ਼ਹੂਰ ਹੈ, ਆਪਾਂ ਜਦੋਂ ਸਕੂਲਸ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਹੈ ਨਾ, ਅਤੇ ਕਬੀਰ ਜੀ ਦੇ ਦੋਹੇ ਆਪਾਂ ਪੜ੍ਹਦੇ ਹੁੰਦੇ ਸੀਗੇ ਅਤੇ ਯਾਦ ਕਰਦੇ ਹੁੰਦੇ ਸੀ, ਨਾਲ ਦੀ ਨਾਲ ਉਹਨਾਂ ਦੀ ਵਿਆਖਿਆ ਵੀ ਆਉਂਦੀ ਹੁੰਦੀ ਸੀ ਆਪਾਂ ਨੂੰ ਹਿੰਦੀ ਪੰਜਾਬੀ ਦੇ ਵਿੱਚ। ਅਤੇ ਇਹਨਾਂ ਦੇ ਜਿਹੜੇ ਦੋਹੇ ਹੈਗੇ ਨਾ, ਉਹ ਹਿੰਦੀ ਅਵਧੀ ਬ੍ਰਿਜ ਅਤੇ ਭੋਜਪੁਰੀ ਭਾਸ਼ਾ ਦੇ ਵਿੱਚ ਸਾਰੀਆਂ ਯਾਨੀ ਕਿ ਇਹ ਭਾਸ਼ਾਵਾਂ ਯੂਜ਼ ਕੀਤੀਆਂ ਹੋਈਆਂ। ਔਰ ਕਬੀਰ ਜੀ ਨੇ ਜਿਹੜਾ ਕਾਸਟ ਸਿਸਟਮ ਨੂੰ ਜਿਹੜਾ ਹੈਗਾ ਉਹ ਸਹੀ ਨਹੀਂ ਮੰਨਿਆ ਕਿ ਲੋਕ ਜਾਤ ਪਾਤ ਦੇ ਆਧਾਰ 'ਤੇ ਡਿਸਕ੍ਰਿਮੀਨੇਸ਼ਨ ਕਰਦੇ ਆ, ਆਪਸ ਦੇ ਵਿੱਚ ਵੈਰ ਵਿਰੋਧ ਕਰਦੇ ਆ, ਜਾਂ ਕਈ ਜਾਤਾਂ ਨੂੰ ਕਹਿੰਦੇ ਆ ਬੜੀਆਂ ਵਧੀਆ ਉੱਚੀਆਂ ਜਾਤਾਂ ਅਤੇ ਕਈਆਂ ਨੂੰ ਨੀਵੀਆਂ ਕਹਿ ਕੇ ਫਿਰ ਦੁਰਕਾਰਿਆ ਜਾਂਦਾ ਸੀ। ਸੋ ਉਹ ਇਸ ਚੀਜ਼ ਨੂੰ ਸਹੀ ਨਹੀਂ ਸੀ ਮੰਨਦੇ। ਸੋ ਕਹਿੰਦੇ ਆ ਵੀ ਜਿਹੜੀਆਂ ਐਵੇਂ ਰਸਮਾਂ ਤੁਸੀਂ ਕਰੀ ਜਾਣੀਆਂ, ਐਵੇਂ ਧਾਰਮਿਕ ਪਖੰਡ ਕਰੀ ਜਾਣੇ, ਇਹਦਾ ਉਹ ਬਹੁਤ ਵਿਰੋਧ ਉਸ ਸਮੇਂ ਕਰਦੇ ਹੁੰਦੇ ਸੀ। ਸੋ ਜਿਹੜੀਆਂ ਕਬੀਰ ਜੀ ਦੀਆਂ ਲਿਖਤਾਂ ਹੈਗੀਆਂ ਜੀ ਵਰਲਡ ਵਾਈਡ ਬਹੁਤ ਮਸ਼ਹੂਰ ਹੈ ਅਤੇ ਸਾਰੇ ਪੜ੍ਹਦੇ ਆ ਜੀ ਉਹਨਾਂ ਨੂੰ। ਔਰ ਇੱਕ ਬਹੁਤ ਵੱਡਾ ਹਿੱਸਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਜਿਹੜਾ ਸਾਡਾ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਸ਼ਾਮਿਲ ਕੀਤਾ ਜੀ। ਔਰ ਕਬੀਰ ਜੀ ਦੀਆਂ ਰਚਨਾਵਾਂ ਕਹਿੰਦੇ ਆ ਬੜੀਆਂ ਮੇਜਰ ਗ੍ਰੰਥ ਵੀ ਉਹਨਾਂ ਦੇ ਹੈਗੇ ਆਪਣੇ, ਜਿਹਦੇ ਵਿੱਚ ਉਹਨਾਂ ਦੇ ਨਾਮ ਹੈਗੇ ਜੀ ਬੀਜਕ, ਅਨੁਰਾਗ ਸਾਗਰ ਅਤੇ ਕਬੀਰ ਗ੍ਰੰਥਾਵਲੀ, ਜਿਹਦੇ ਵਿੱਚ ਉਹਨਾਂ ਦੇ ਜਿਹੜੇ ਦੋਹੇ ਆ ਜਾਂ ਉਹਨਾਂ ਨੇ ਜਿਹੜੀ ਬਾਣੀ ਲਿਖੀ ਹੈ ਉਹ ਉਹਦੇ ਵਿੱਚ ਸ਼ਾਮਿਲ ਹੈ। ਸੋ ਬਹੁਤ ਸਾਰੇ ਦੋਹੇ ਹੈਗੇ ਜੀ ਕਬੀਰ ਜੀ ਦੇ। ਜੇ ਤੁਹਾਨੂੰ ਕੋਈ ਦੋਹਾ ਉਹਨਾਂ ਦਾ ਆਉਂਦਾ, ਬਿਲਕੁਲ ਆਪਾਂ ਕੋਲ ਟਾਈਮ ਨਾ ਬੜਾ ਲਿਮਿਟਿਡ ਹੈ, ਸੋ ਜੇ ਤੁਹਾਡੇ ਕੋਲ ਕੋਈ ਵੀ ਦੋਹਾ ਤੁਹਾਨੂੰ ਆਉਂਦਾ ਜਾਂ ਤੁਸੀਂ ਕੁਛ ਵੀ ਐਡ ਕਰਨਾ ਚਾਹੁੰਦੇ ਹੋ, ਤੁਸੀਂ ਜ਼ਰੂਰ ਕਾਲ ਕਰਕੇ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ। ਅਤੇ ਆਂਟੀ ਜੀ ਆਏ ਆ ਇਹਨਾਂ ਕੋਲ ਤਾਂ ਪੂਰੀ ਸਮੱਗਰੀ ਹੁੰਦੀ ਹੈ ਜੀ ਦੱਸਣ ਵਾਸਤੇ। ਹਾਂਜੀ ਆਂਟੀ ਜੀ, ਕੀ ਹਾਲ ਚਾਲ ਜੀ?
1: ਹਾਂਜੀ ਬੇਟੇ, ਸਤਿ ਸ੍ਰੀ ਅਕਾਲ, ਵਧੀਆ ਬੇਟੇ
0: ਜੀ ਜੀ।
1: ਤੇ ਭਗਤ ਕਬੀਰ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੇ ਰਾਸ਼ਟਰ ਦਫ਼ਤਰ ਸਾਹਿਬ ਵੀ ਚੱਲ ਰਹੇ ਆ, ਅਖੰਡ ਸਾਹਿਬ।
0: ਅੱਛਾ ਜੀ,
1: ਹਾਂਜੀ, ਤੇ ਅਸੀਂ ਜਾਵਾਂਗੇ, ਆਪਾਂ ਜਾਈਦਾ ਤੇ ਵੈਸੇ ਤਕਰੀਬਨ ਹੈਗਾ, ਤੇ ਫਿਰ ਹੁਣ ਤਾਂ ਆਪਾਂ ਸਾਰਾ ਫਿਰ ਪ੍ਰੋਗਰਾਮ ਸੁਣਾਂਗੇ ਨਾ ਜਾ ਕੇ। ਤੇ ਬਾਕੀ ਇੱਕ ਵਧਾਈ ਮੈਂ ਹੋਰ ਦਿੰਦੀ ਹਾਂ, ਜਿਹੜੀ ਆਪਣਾ ਕੈਨੇਡਾ ਫੀਫਾ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਗੱਲ।
0: ਬਿਲਕੁਲ,
1: ਹਾਂਜੀ, ਮੈਂ ਕਿਹਾ ਵੀ ਬਹੁਤ ਖੁਸ਼ੀ ਦੀ ਗੱਲ ਹੈ, ਸ਼ੁਕਰ ਹੈ। ਤੇ ਜਿਹੜੇ ਮੁਲਕ ਚ ਆਪਾਂ ਰਹਿੰਦੇ ਹਾਂ ਫਿਰ ਆਪਾਂ ਨੂੰ
0: ਹੁੰਦੀ ਹੈ ਨਾ ਖੁਸ਼ੀ, ਹੋ ਜਾਂਦੀ
1: ਹੈ।
0: ਬਾਨਵੇਂ

0: ਨਵੇਂ ਮੰਗਤੇ
1: ਅਕਸਰ ਟਾਈਮ ਚ ਤੇ ਬਾਕੀ ਜਿਹੜਾ ਸ਼ਬਦ ਭਾਈ ਮਹਿਤਾਬ ਸਿੰਘ ਜੀ ਦਾ ਸੁਣਾਇਆ ਤੁਸੀਂ ਗਾਇਨ ਕੀਤਾ ਤੇ ਬਹੁਤ ਸੋਹਣਾ ਲੱਗਾ
0: ਜੀ ਜੀ ਜੀ ਥੈਂਕ ਯੂ ਜੀ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਤੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਬਿਲਕੁਲ ਜੀ ਬੜੀ ਵਧੀਆ ਗੱਲਬਾਤ ਕੀਤੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਕੋਈ ਗੱਲਬਾਤ ਜਾਂ ਕੋਈ ਦੋਹਾ ਜਿਹੜੇ ਆਪਾਂ ਸਕੂਲਸ ਦੇ ਵਿੱਚ ਦੁਹਰਾਉਂਦੇ ਹੁੰਦੇ ਸੀ ਯਾਦ ਕਰਦੇ ਹੁੰਦੇ ਸੀ ਕੁਝ ਹੈ ਯਾਦ ਇੱਕ ਤਾਂ ਮੈਂ ਕੱਲ ਪਰਸੋਂ ਹੀ ਬੋਲਿਆ ਸੀ ਹੈ ਨਾ ਕੱਲ ਕਰੇ ਸੋ ਆਜ ਕਰ ਆਜ ਕਰੇ ਸੋ ਅਬ ਪਰ ਪਲਮੇ ਪਰਲੇ ਹੋਏਗੀ ਬਹੁਤ ਕਰੇਗਾ ਕਬ ਸੋ ਇਹ ਵੀ ਕਹਿੰਦੇ ਕਬੀਰ ਜੀ ਦਾ ਦੋਹਾ ਤੇ ਇੱਕ ਮੈਨੂੰ ਹੋਰ ਯਾਦ ਹੈ ਇੱਕ ਨਾ ਫਿਲਮ ਵੀ ਸੀਗੀ ਉਹਦੇ ਵਿੱਚ ਵੀ ਕਬੀਰ ਦੇ ਦੋਹੇ ਜਿਹੜੇ ਆ ਮੈਨੂੰ ਥੋੜ੍ਹਾ ਯਾਦ ਹੈ ਮੈਨੂੰ ਲੱਗਦਾ ਕਿਉਂਕਿ ਜਰੋਖੋਂ ਸੇ ਇਹ ਬੜੀ ਮਸ਼ਹੂਰ ਹੋਈ ਸੀਗੀ ਮੂਵੀ ਔਰ ਉਹ ਜਿਹੜਾ ਭਜਨ ਕਹਿ ਸਕਦੇ ਹਾਂ ਆਪਾਂ ਹੈ ਨਾ ਇੱਕ ਮੁਕਾਬਲਾ ਜਿਹਾ ਹੁੰਦਾ ਕਲਾਸ ਦੇ ਵਿੱਚ ਕਾਲਜ ਦੇ ਵਿੱਚ ਸੋ ਉਹਦੇ ਵਿੱਚ ਮੁੰਡਾ ਕੁੜੀ ਹੈ ਨਾ ਵੀ ਇੱਕ ਨੇ ਜਿਹੜਾ ਦੋਹਾ ਗਾਉਣਾ ਫਿਰ ਉਹਨੇ ਦੂਜੇ ਨੇ ਜਵਾਬ ਦੇਣਾ ਇਸ ਤਰ੍ਹਾਂ ਸੀਗਾ ਬੜਾ ਵਧੀਆ ਸੋ ਇੱਦਾਂ ਵੀ ਬੜੇ ਬਣੇ ਹੋਏ ਆ ਬਾਕੀ ਭਜਨ ਵੀ ਬੜੇ ਕਬੀਰ ਜੀ ਦੇ ਹੈ ਨਾ ਉਹਨਾਂ ਦੋਹਿਆਂ ਤੇ ਆਧਾਰਿਤ ਹੈਗੇ ਆ ਸੋ ਇੱਕ ਹੈਗਾ ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ ਇਹੀ ਇਤੋਂ ਹੀ ਸ਼ੁਰੂ ਹੁੰਦਾ ਮੇਰਾ ਖਿਆਲ ਉਹ ਜਿਹੜਾ ਸੌਂਗ ਵੀ ਆ ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ ਔਰਨ ਕੋ ਸੀਤਲ ਕਰੇ ਆਪ ਹੂੰ ਸੀਤਲ ਹੋਏ ਸੋ ਬੜੇ ਉਹਨਾਂ ਦੇ ਕਬੀਰ ਜੀ ਦੇ ਜਿਹੜੇ ਦੋਹੇ ਆ ਨਾ ਬੜੇ ਜਿਵੇਂ ਨੇੜੇ ਆ ਲਾਈਫ ਦੇ ਜੇ ਆਪਾਂ ਉਹਨਾਂ ਨੂੰ ਸੁਣੀਏ ਤੇ ਸਮਝੀਏ ਹਾਂਜੀ ਸਤਿ ਸ੍ਰੀ ਅਕਾਲ ਜੀ
2: ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ
0: ਹਾਂਜੀ ਭਾਜੀ ਕੀ ਹਾਲ ਚਾਲ
2: ਬਹੁਤ ਵਧੀਆ ਭੈਣ ਜੀ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ ਜੀ
0: ਜੀ ਜੀ ਉਹਨਾਂ ਦੀ ਵੀ ਹੈਗੀ ਆ ਉਹ ਵੀ ਗੱਲ ਕਰਾਂਗੇ ਪਹਿਲਾਂ ਤੁਸੀਂ ਇਹਨਾਂ ਬਾਰੇ ਜਾਣਕਾਰੀ ਦਿਓ
2: ਇੱਕ ਅਮਰਜੀਤ ਰਾਏ ਦਾ ਗਾਇਆ ਹੋਇਆ ਜੀ ਕੱਲਾ ਸ਼ੇਰ ਨੀ ਸਾਡਾ ਚਿਖਾ ਦੇ ਵਿੱਚ ਸਾਡੀ ਕਿਸਮਤ ਨਾਲ ਪੰਜਾਬੀਆਂ ਦੀ ਸਨਾਫਤ ਦੇ ਦੋ ਲਾਈਨਾਂ ਉਹਨਾਂ ਦੀਆਂ ਜੀ
0: ਠੀਕ ਹੈ ਜਰੂਰ ਸੁਣਾਵਾਂਗੇ ਸਰ
2: ਕੱਲਾ ਸ਼ੇਰ ਨੀ ਸਾਡਾ ਹਾਂਜੀ
0: ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਉਹ ਵੀ ਗੱਲਬਾਤ ਕਰਾਂਗੇ ਪਹਿਲਾਂ ਜਿਹੜਾ ਹੈਗਾ ਇਸ ਵਿਸ਼ੇ ਤੇ ਆਪਾਂ ਜਿਹੜੀ ਆਪਣੀ ਕੰਪਲੀਟ ਕਰ ਲਈਏ ਗੱਲ ਸੋ ਇੱਕ ਹੋਰ ਵੀ ਹੈ ਜੀ ਇਹਨਾਂ ਦਾ ਦੋਹਾ ਬੁਰਾ ਜੋ ਦੇਖਣ ਮੈਂ ਚਲਾ ਹੈ ਨਾ ਇੱਦਾਂ ਵੀ ਹੈਗਾ ਕੁਛ ਉਹ ਵੀ ਜੇ ਤੁਹਾਨੂੰ ਆਉਂਦਾ ਜ਼ਰੂਰ ਸੁਣਾਇਓ ਤੇ ਬਾਕੀ ਹੋਰ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਉਹਨਾਂ ਦੇ ਸੰਬੰਧ ਦੇ ਵਿੱਚ ਬਿਲਕੁਲ ਕਰ ਸਕਦੇ ਹੋ ਤੇ ਬਿਲਕੁਲ ਜੀ ਅੱਜ ਕਬੀਰ ਜੀ ਦੀ ਜਯੰਤੀ ਹੈ ਜਨਮ ਦਿਨ ਹੈ ਸੋ ਉਹ ਦੇਖ ਲਓ ਕਿੱਥੋਂ ਤੋਂ ਲੈ ਕੇ ਕਿੱਥੇ ਉੱਠ ਕੇ ਉਹਨਾਂ ਨੇ ਕਿੰਨਾ ਕੁਛ ਦੁਨੀਆਂ ਨੂੰ ਦਿੱਤਾ ਪਰ ਜੇ ਆਪਾਂ ਹੁਣ ਦੇ ਸਮੇਂ ਦੇ ਵਿੱਚ ਵੀ ਦੇਖਦੇ ਹਾਂ ਨਾ ਤੇ ਹੁਣ ਦੇ ਸਮੇਂ ਦੇ ਵਿੱਚ ਵੀ ਉਹ ਪੁਰਾਣੇ ਪਤਾ ਨਹੀਂ ਕਿਹੜੀ ਸਦੀ ਵਿੱਚ ਜਿਹੜਾ ਇੰਡੀਆ ਉਹ ਪਹੁੰਚਿਆ ਹੋਇਆ ਜੇ ਆਪਾਂ ਹੁਣ ਦੇਖਦੇ ਹਾਂ ਉੱਥੇ ਹਾਲਾਤ ਜਿਹੜੇ ਬਣੇ ਹੋਏ ਆ ਸੋ ਦੇਖ ਲਓ ਇਹ ਅਯੋਧਿਆ ਮੰਦਿਰ ਬਣਿਆ ਸੀ ਕਿੰਨਾ ਵਧੀਆ ਬਣਿਆ ਸੀ ਹੈ ਸੋ ਉੱਥੇ ਦੇਖੋ ਕੀ ਕੁਛ ਚੱਲ ਰਿਹਾ ਚੰਦਾ ਚੋਰੀ ਦਾ ਮਸਲਾ ਜਿਹੜਾ ਕਿੱਡਾ ਵੱਡਾ ਬਣਿਆ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ
0: ਹਾਂਜੀ
2: ਕਬੀਰ ਸਾਹਿਬ ਜੀ ਦਾ ਇੱਕ ਦੋਹਾ ਮੈਂ ਚਾਹੁੰਗਾ ਚੁੱਕੇ ਸਰਬ ਜੰਜਾਲ ਇਸਦੇ ਵਿੱਚ ਉਹਨਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕੀਤੀ ਆ ਵੀ ਨਾਮ ਜਪਣ ਵਿੱਚ ਫਰਕ ਨਹੀਂ ਪੈਣਾ ਚਾਹੀਦਾ ਤੇ ਭਾਵੇਂ ਜਾਤ ਉਹਨਾਂ ਦੀ ਜੋ ਵੀ ਆ ਨਾ ਆਪਣੀ ਉਹਨਾਂ ਨੇ ਖੁਦ ਦੀ ਜਾਤ ਨੂੰ ਜਲਾਹਾ ਦੱਸਿਆ ਵੀ ਸਿਮਰਨ ਤੋਂ ਬਿਨਾਂ ਆਪਣੀਆਂ ਉੱਚੀਆਂ ਜਾਤਾਂ ਵੀ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਨਾ
0: ਜੀ
2: ਜੇ ਆਪਣੇ ਕੋਲੇ ਸਿਮਰਨ ਨਹੀਂ ਹੈਗਾ ਤਾਂ ਆਪਾਂ ਚਾਹੇ ਕਿਸੇ ਵੀ ਉੱਚੀ ਅਹੁਦੇ ਤੇ ਹਾਂ ਆਪਾਂ ਅੱਜ ਦੇ ਟਾਈਮ ਚ ਲਾ ਲਓ ਜਾਂ ਕਿਤੇ ਵੀ ਕੁਛ ਵੀ ਹੈਗੇ ਹਾਂ ਪਰ ਆਪਾਂ ਫਿਰ ਕਿਸੇ ਉਹ ਪ੍ਰਾਪਤੀ ਵੱਲ ਨਹੀਂ ਜਾ ਰਹੇ ਪਰ ਆਪਣੇ ਕੋਲੇ ਸਿਮਰਨ ਹੋਣਾ ਚਾਹੀਦਾ ਆਪਣਾ ਜਾਤ ਜਾਂ ਆਪਣਾ ਕੰਮ ਜਾਂ ਆਪਣਾ
0: ਕਿਸ ਘਰ ਕਿਸ ਧਰਮ ਦੇ ਜਿਹੜੇ ਪੇਰੈਂਟਸ ਆ ਉਹਦੇ ਹੈ ਨਾ ਉਹ ਧਰਮ ਉਹਨੂੰ ਮਿਲ ਜਾਂਦਾ ਬੱਚੇ ਨੂੰ ਪਰ ਜਦੋਂ ਉਹ ਜਨਮ ਲੈਂਦਾ ਉਦੋਂ ਤਾਂ ਉਹਦਾ ਕੋਈ ਧਰਮ ਨਹੀਂ ਹੁੰਦਾ ਹੈ ਨਾ ਤੇ ਬਾਕੀ ਧਰਮ ਸਾਰੇ ਇੱਕ ਜਿਹੀ ਆ ਔਰ ਸਾਰੇ ਰੱਬ ਦੀ ਪ੍ਰਾਪਤੀ ਜਾਂ ਬੁਰੇ ਕੰਮਾਂ ਤੋਂ ਛੁਟਕਾਰਾ ਚੰਗੇ ਕੰਮ ਕਰਨੇ ਇਹ ਸਾਰਾ ਕੁਛ ਸਾਰੇ ਧਰਮ ਇਹੀ ਸਿਖਾਉਂਦੇ ਆ ਪਰ ਪਤਾ ਨਹੀਂ ਬੰਦਾ ਕੀ ਕੁਛ ਸਿੱਖੀ ਜਾਂਦਾ ਤੇ ਕੀ ਕੁਛ ਕਰੀ ਜਾਂਦਾ ਸੋ ਇਹ ਸ਼ਬਦ ਵੀ ਦੇਖੋ ਕਿੰਨਾ ਵਧੀਆ ਅੱਲਾ ਪਾਕ ਹੈ ਅੱਲਾ ਅੱਲਾ ਜਿਹੜਾ ਪਵਿੱਤਰ ਹੈ ਪਾਕ ਹੈ ਔਰ ਇੱਕੋ ਹੀ ਹੈ ਉਹ ਜ਼ਰੀਏ ਜਿਹੜੇ ਆ ਅਲੱਗ ਅਲੱਗ ਧਰਮ ਬਣਾ ਕੇ ਉਹਨੂੰ ਪ੍ਰਾਪਤ ਕਰਨ ਦੇ ਜ਼ਰੀਏ ਅਲੱਗ ਅਲੱਗ ਬਣਾਤੇ ਜਿਵੇਂ ਅਲੱਗ ਅਲੱਗ ਧਰਮ ਹੈ ਪਰ ਰੱਬ ਇੱਕ ਹੀ ਹੈ ਸੋ ਜਿਹੜੇ ਮਰਜ਼ੀ ਧਰਮ ਨੂੰ ਤੁਸੀਂ ਅਪਣਾ ਰਹੇ ਹੋ ਮੰਨ ਰਹੇ ਹੋ ਤੇ ਪਰ ਰੱਬ ਤਾਂ ਇੱਕੋ ਹੀ ਆ, ਸੋ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਕਈ ਵਾਰ ਕਈ ਚਲੋ ਕਹਿ ਦਿੰਦੇ ਆ ਸਿਰਫ ਆਪਣਾ ਧਰਮ ਮੰਨੋ ਦੂਜੇ ਦਾ ਨਾ ਮੰਨੋ, ਉਹ ਦੂਜੇ ਦਾ ਧਰਮ ਉਹ ਵੀ ਉਹ ਇੱਕ ਰੱਬ ਤੱਕ ਪਹੁੰਚਾਉਣ ਦਾ ਜ਼ਰੀਆ ਹੀ ਹੈ। ਸੋ ਕਿਉਂ? ਕਿਉਂਕਿ ਰੱਬ ਤਾਂ ਇੱਕੋ ਹੀ ਆ, ਪਰਮਾਤਮਾ ਇੱਕੋ ਹੀ ਆ, ਯੂਨੀਵਰਸਲ ਟਰੁੱਥ ਹੈ। ਤੇ ਬਾਕੀ ਜਿਹੜੇ ਪਾੜੇ ਪਾਉਣ ਵਾਲੇ ਆ ਉਹ ਫਿਰ ਵੰਡੀਆਂ ਪਾ ਦਿੰਦੇ ਆ, ਜਿਹਦੇ ਕਰਕੇ ਸਾਰਾ ਕੁਛ ਸਮਾਜ ਵਿੱਚ ਲੋਕਾਂ 'ਚ ਵੈਰ ਵਿਰੋਧ ਜਿਹੜਾ ਵਧੀ ਜਾਂਦਾ। ਸੋ ਕਹਿੰਦੇ ਆ ਵੀ ਇੱਕ ਸਿੱਖ ਧਰਮ ਹੀ ਇੱਦਾਂ ਦਾ ਹੈਗਾ ਜਿੱਥੇ ਅੱਲਾ ਰਾਮ ਇਹਦਾ ਜ਼ਿਕਰ ਆਉਂਦਾ, ਪਰ ਜੇ ਕਈ ਵਾਰ ਆਪਾਂ ਹੋਰਾਂ ਦੀ ਗੱਲ ਕਰਦੇ ਹਾਂ ਨਾ, ਉਹ ਸਾਰੇ ਆਪਣੇ ਆਪਣੇ ਤੱਕ ਸੀਮਿਤ ਹੈ। ਪਰ ਆਪਣੇ ਧਰਮ ਦੇ ਵਿੱਚ ਜਿਵੇਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੇਖੋ ਸਭ ਦੀ ਬਾਣੀ ਸ਼ਾਮਿਲ ਕੀਤੀ, ਕੋਈ ਇਹ ਨਹੀਂ ਵੀ ਇਹਦੀ ਜਾਤ ਕੀ ਸੀ, ਇਹਦਾ ਧਰਮ ਕੀ ਸੀ, ਉੱਚੀ ਜਾਤ ਸੀ, ਨੀਵੀਂ ਜਾਤ ਸੀ, ਕਿਹੜੇ ਧਰਮ ਨਾਲ ਬਿਲੋਂਗ ਕਰਦਾ ਸੀ, ਵੀ ਤਾਂ ਜਿਹੜੀ ਬਾਣੀ ਹੈ ਸਿਰਫ ਸਿੱਖ ਗੁਰੂਆਂ ਦੀ ਹੀ ਸ਼ਾਮਿਲ ਕਰਨੀ, ਇੱਦਾਂ ਨਹੀਂ। ਜਿਹੜੀ ਬਿਲਕੁਲ ਜਿਵੇਂ ਆਪਾਂ ਕਹਿੰਦੇ ਹਾਂ ਨਾ ਸਹੀ ਉਤਰਦੀ ਸੀ, ਉਹ ਬਾਣੀ ਨੂੰ ਸ਼ਾਮਿਲ ਜਿਹੜਾ ਕੀਤਾ ਗਿਆ, ਜਿਹੜੀ ਤੱਕੜੀ 'ਚ ਤੁਲਦੀ ਸੀ ਐਨ ਸਹੀ ਨਾਪ ਦੇ ਵਿੱਚ, ਅਤੇ ਫਿਰ ਉਹਨੂੰ ਸ਼ਾਮਿਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਸੋ ਬਿਲਕੁਲ ਜੀ, ਅੱਲਾ ਪਾਕ ਨੂੰ ਪਾਕ ਹੈ। ਸੋ ਅੱਜ ਭਗਤ ਕਬੀਰ ਜੀ ਉਹਨਾਂ ਦੀ ਜਯੰਤੀ ਹੈ, ਉਹਨਾਂ ਦਾ ਜਨਮ ਦਿਨ ਹੈ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਗੱਲਬਾਤ ਅਗਲੀ ਕਰਦੇ ਹਾਂ।

0: ਦੇਖ ਲਓ, ਕਹਿੰਦੇ ਆ ਵੀ ਇਹ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀਂ, ਬਈ ਅਸੀਂ ਇੱਥੇ ਆਏ ਹਾਂ, ਇੱਥੋਂ ਜਾਣਾ, ਤੇ ਇੱਥੇ ਕੋਈ ਇਹ ਨਹੀਂ ਹੈਗਾ ਵੀ ਹਾਂ ਆ ਗਏ ਤਾਂ ਪੱਕਾ ਹੀ ਅੱਡਾ ਬਣ ਗਿਆ ਤੇ ਜਾਣਾ ਨਹੀਂ ਹੈਗਾ। ਪਰ ਜਦੋਂ ਅਸੀਂ ਕਰਮ ਕਰਦੇ ਹਾਂ ਨਾ, ਕਰਮ ਨਹੀਂ ਓਨੇ ਵਧੀਆ ਕਰਦੇ, ਜਿੱਧਰ ਨੂੰ ਤੁੱਕਾ ਲੱਗਦਾ ਉੱਧਰ ਨੂੰ ਆਪਾਂ ਕਰੀ ਜਾਂਦੇ ਹਾਂ ਵੀ ਚਲੋ, ਹੈ ਨਾ, ਵੀ ਕੋਈ ਫਰਕ ਨਹੀਂ ਪੈਂਦਾ। ਪਰ ਕਹਿੰਦੇ ਆ ਕਿ ਜਿਹੜਾ ਵੀ ਤੁਸੀਂ, ਚਾਹੇ ਚੰਗਾ ਕਰਮ ਹੈ ਚਾਹੇ ਮਾੜਾ ਕਰਮ ਹੈ ਨਾ, ਜੋ ਵੀ ਆਪਾਂ ਕਰਦੇ ਹਾਂ ਨਾ, ਉਹ ਜਿਹੜਾ ਬੰਦਾ ਕਰਦਾ ਉਹਨੂੰ ਹੀ ਭੁਗਤਣਾ ਪੈਂਦਾ। ਕਈ ਵਾਰ ਪਰਿਵਾਰ ਪਿੱਛੇ ਜਾਂ ਕਿਸੇ ਪਿੱਛੇ ਕੁਛ ਵੀ ਕੋਈ ਕਰੀ ਜਾਂਦਾ, ਪਰ ਜਦੋਂ ਉਹਦਾ ਨਤੀਜਾ ਭੁਗਤਣਾ ਪੈਣਾ, ਕਹਿੰਦੇ ਜਿਹਨੇ ਕੀਤਾ, ਜੇ ਚੰਗਾ ਕੀਤਾ ਤਾਂ 100 ਗੁਣਾ ਮੁੜ ਕੇ ਆਉਣਾ, ਮਾੜਾ ਕੀਤਾ ਉਹ ਵੀ 100 ਗੁਣਾ ਮੁੜ ਕੇ ਆਉਣਾ। ਸੋ ਇਸ ਕਰਕੇ ਕਹਿੰਦੇ ਆ ਵੀ ਚੰਗੇ ਕਰਮ ਕਰੋ, ਯੂ ਨੈਵਰ ਨੋ, ਰਹਿ ਇੱਥੇ ਜਾਣਾ ਸਾਰਾ ਕੁਛ, ਪਰ ਅਸੀਂ ਇਕੱਠਾ ਇੱਦਾਂ ਕਰ ਰਹੇ ਹੁੰਦੇ ਹਾਂ ਵੀ ਅਸੀਂ ਨਾਲ ਹੀ ਲੈ ਜਾਣਾ ਹੈ ਮਾੜਾ ਜਿਹਾ। ਜਿਵੇਂ ਕਹਿੰਦੇ ਨਾ, ਜਦੋਂ ਬੰਦਾ ਲੰਘ ਜਾਂਦਾ ਇਸ ਦੁਨੀਆ ਤੋਂ ਤੇ ਘਰਦੇ ਵੀ ਨਹੀਂ ਰੱਖਦੇ, ਫਟਾਫਟ ਜਾ ਕੇ ਕਹਿੰਦੇ ਜਿਨ੍ਹਾਂ ਦੇ ਨਾਲ ਤੁਸੀਂ ਰਹਿੰਦੇ ਹੋ, ਜਿਨ੍ਹਾਂ ਵਾਸਤੇ ਕਰਦੇ ਹੋ, ਉਹਨਾਂ ਨੇ ਹੀ ਤੁਹਾਨੂੰ ਜਿਹੜਾ ਬਸ ਅੰਤਿਮ ਜਿਹੜੀ ਕਿਰਿਆ ਉਹ ਉਹਨਾਂ ਨੇ ਹੀ ਕਰਨੀ, ਹੈ ਨਾ। ਜਿਵੇਂ ਚਾਹੇ ਸੰਸਕਾਰ ਦੇ ਸਮੇਂ ਆਪਾਂ ਕਹਿ ਦਈਏ ਵੀ ਅੱਗ ਲਾਉਣਾ ਹੋ ਗਿਆ, ਹੈ ਨਾ, ਉਹ ਘਰਦਿਆਂ ਨੇ ਕਰਨਾ। ਸੋ ਅਗਲੇ ਕਹਿੰਦੇ ਆ ਵੀ ਹੁਣੇ ਖਤਮ ਹੋ ਗਿਆ, ਬੰਦਾ ਫਟਾਫਟ ਲੈ ਜਾਓ। ਅਗਲੇ ਕਹਿੰਦੇ ਆ ਵੀ ਹੁਣੇ ਖਤਮ ਹੋ ਗਿਆ, ਬੰਦਾ ਫਟਾਫਟ ਲੈ ਜਾਓ। ਕੋਈ ਭੂਤ ਪ੍ਰੇਤਾਂ ਦੀਆਂ ਗੱਲਾਂ ਕਰਨ ਲੱਗ ਜਾਂਦਾ, ਕੋਈ ਕੁਛ, ਤੇ ਉਹੀ ਬੰਦਾ ਹੁੰਦਾ ਫਿਰ। ਅੱਛਾ, ਸੁਪਨੇ ਵਿੱਚ ਵੀ ਜੇ ਆਉਂਦੇ ਆ ਜਿਹੜੇ ਵੀ ਬੰਦੇ ਘਰ ਦੇ, ਕੋਈ ਵੀ, ਚਾਹੇ ਕੋਈ ਭੈਣ ਭਰਾ ਚਾਹੇ ਪੇਰੈਂਟਸ, ਉਹ ਕਹਿੰਦੇ ਸੁਪਨੇ 'ਚ ਦਿਖ ਗਿਆ, ਪਤਾ ਨਹੀਂ ਕੀ ਹੋ ਗਿਆ, ਹੁਣ ਕੁਛ ਦਾਨ ਕਰੋ ਤਾਂ ਕਿ ਨਾ ਦਿਖਣ। ਸਗੋਂ ਦੇਖੋ, ਤੁਹਾਡੇ ਉਹ ਪਿਆਰੇ ਸੀਗੇ, ਤੁਹਾਨੂੰ ਨਜ਼ਰ ਆਏ ਤਾਂ ਚੰਗੀ ਗੱਲ ਹੈ, ਹੈ ਕੀ ਕਰਨ ਲੱਗੇ ਆ ਉਹ ਤੁਹਾਡਾ, ਜਿਹੜੀ ਚੀਜ਼ਾਂ ਉਹ ਦੇ ਆਉਂਦੇ ਆ, ਉਸ ਤੋਂ ਇਲਾਵਾ ਜਿਹੜੇ ਉਹਨਾਂ ਦਾ ਸੋਨਾ ਚਾਂਦੀ ਪੈਸੇ, ਉਹਨਾਂ ਨੂੰ ਤਾਂ ਸਾਰੇ ਜੱਫੀਆਂ ਪਾਉਂਦੇ ਆ ਨਾ, ਉਹ ਕਿਉਂ ਨਹੀਂ ਦਿੰਦੇ ਵੀ ਭਾਈ ਇਹ ਉਹਦੀ ਸੀ, ਦੇ ਦਈਏ ਕਿਸੇ ਨੂੰ, ਉਹ ਨਹੀਂ ਕੋਈ ਸੋਚਦਾ, ਹੈ ਨਾ। ਸੋ ਇਸ ਕਰਕੇ ਕਿਤੇ ਨਹੀਂ ਕੁਛ ਵੀ, ਜਿਹੜੇ ਆਪਣੇ ਹੈਗੇ ਉਹ ਆਪਣੇ ਹੀ ਰਹਿੰਦੇ ਆ। ਸੋ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਉਹ ਤੋਂ ਆਪਾਂ ਸਭ ਬਾਜ ਆਈਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਮੁਬਾਰਕ, ਕੈਸੀ ਹੈਂ ਆਪ?
0: ਜੀ ਸਰ, ਬਹੁਤ ਅੱਛੇ ਹੈਂ, ਆਪ ਸੁਣਾਏ?
1: मैं बिल्कुल ठीक हूँ। और मैच का जिक्र आपने किया, बिल्कुल फर्स्ट क्लास, बहुत मेहनत करे उस मकाम पे आने के लिए। अब होगा उनका मुकाबला नेदरलैंड या मोरक्को के साथ होगा। अब जो होगा
0: मोरक्को के साथ होगा, आई थिंक सो।
1: जी हाँ, तो वो नेल बाइटिंग फिनिशेस रहेंगे। बाकी दूसरा आप जिक्र कर रहे थे कबीर जी का जी। और वो भी बड़ी बात है, उसपे भी मैं जरूर कुछ ना कुछ योगदान है। फिर आप वो न्यूज भी दे रही थी कि वो कुछ चंदा वगैरह चोरी करे, तो ये भी बड़ी तकलीफ देह बात है। देखिए, मैं बीबीसी में देख रहा था न्यूज में, हिंदी में, ओमकार नाथ श्रीवास्तव अंतर्राष्ट्रीय समाचार पढ़ते, उनके बच्चे की रिपोर्टिंग थी, वो देख रहा था मैं। बड़ा दुख हुआ मुझे कि एक श्रद्धालु बोल रहा कि मैं अब कभी 1 रुपया भी नहीं दूंगा दान में। ये कितनी बड़ी बात है, बोले मेरे आस्था को जो है ठेस पहुंचा है
0: जी।
1: तो जब लोगों का दिल टूट जाता ना, तो फिर वो कभी दान पुण्य नहीं करते, क्योंकि देख रहे हैं कि आप नाम पे भगवान के चढ़ावा लेके आप अपने घर बना रहे हैं, अपनी बिल्डिंग बना रहे हैं, अपनी गाड़ियां ले रहे हैं, और आपके नॉलेज में लाने के बावजूद एक्शन नहीं ले रहे हैं। चंपतलाल साहब का सारे तो ये सब काम करिए, ये बड़ी तकलीफ दे बात है। इससे जो है कितने लोग बताते बताए 2000 किलो चांदी गायब है, बोल रहे हैं। और वो जो जो आंग पे जो पड़े पहने हुए रहते, जैसा मंगलसूत्र को छोड़ के जो भी चीजें होते, बूंदे है, कड़े है, वो भी डाल देते, वो तो उसकी रसीद मांगे किसी से, तो बोले रसीद नहीं देते हम।
0: बिल्कुल।
1: तो ये मालूम कैसा होना आपको, बताइए, आप कहीं भी जाते रसीद देते ना भाई? खरे आप गले में अगर डाले तो बात और है, गले में जेवर थोड़ी डालते।
0: जी जी बिल्कुल,
1: गले में तो पैसे डालते। तो ये चीजों पर तवज्जो देना चाहिए और उस पर गौर करना चाहिए और एक्शन सख्त लेना चाहिए। नहीं तो फिर क्या होता, लोगों का जब विश्वास उठ जाता ना, तो फिर कोई नहीं आते आपके पास। याद रखना ये बात, विश्वास सबसे बड़ी चीज है। और किसके साथ खेलवाड़ कर रहे हैं हम, भगवान के साथ?
0: वही तो बात है जी, बिल्कुल।
1: बहुत तकलीफ दे बात। बहरहाल कबीर साहब की बात है कि कवि होना मानवता के, यानी कवि क्या है, कोई पूछा कि भाई कवि क्या है, कविता क्या होती, कविता क्या होती है, तो उन्होंने कहा कि देखो, आत्मा की सुंदरीय शब्द के रूप है कवि, मानव होना भाग है, कवि होना सौभाग्य।
0: जी बिल्कुल,
1: कितनी अजीब बात है ये।
0: जी जी जी बिल्कुल।
1: और मित्रों, हर पल जियो, अंतिम ही पल मान, अंतिम पल कौन सा है, कौन सका है जान।
0: बिल्कुल जी जी,
1: कितनी ज्ञान की बात बताए, देखिए आप।
0: बिल्कुल
1: नवीन जी, ये बातें हैं। बहुत बहुत शुक्रिया आप वक्त देने के लिए। बहरहाल सबको मेरी तरफ से सत श्री अकाल, और सीधा चल सकते, अच्छा रह सकते, मगर पता नहीं क्यों लोग जिगजैग करते, शॉर्टकट मारना चाहते। इस तरह मुहावरा है ना पंजाब में, दिल्ली में, कि बिल्ली आंख बंद करके दूध पी ले तो समझती दुनिया नहीं देख रही उसको, ऐसा नहीं है
0: जी। थैंक यू।
1: तो बहरहाल, और फिर सबसे बड़ी बात, ऊपर वाले की नजर में हम गिर गए तो दुनिया वालों का छोड़ दो, फिर उन्हें जब काम करता ना तो सर्वनाश कर देता किसी का भी।
0: बिल्कुल, थैंक यू जी। बिल्कुल, देर सवेर ना कई बार जिवें कहंदे आ टाइम लग जांदा, कई बार नाल दी नाल जिहड़ा उहदा आंसर आ जांदा एदां, पर कहंदे जो भी तुसीं करदे हो चंगा माड़ा उह सारा कुछ तुहाडे अगे आउंदा ते भुगतना उहनूं ही पैंदा जिहड़ा करदा। जे हुण कईआं दा देखो सारा कुछ किन्ना वधिया चली जांदा, सो उहदा अल्टीमेटम आपां इही कढ सकदे आ वी क्योंकि उहनां ने वधिया वधिया कीता होया होणा, चाहे हुण चाहे पहलां कुछ तां होऊगा ही ना। ਸੋ ਦੇਖੋ ਇਹ ਹੁਣ ਜੇ ਆਪਾਂ ਥੋੜ੍ਹੀ ਜਿਹੀ ਗੱਲ ਅਯੋਧਿਆ ਰਾਮ ਮੰਦਿਰ ਦੀ ਕਰੀਏ, ਕੱਲ੍ਹ ਨੂੰ ਕਰਾਂਗੇ, ਅੱਜ ਟਾਈਮ ਨਹੀਂ ਹੈਗਾ। ਸੋ ਦੇਖੋ ਕਿੰਨਾ ਚੰਦਾ ਚੜਾਵਾ ਚੜਿਆ, ਸੋ ਲੁੱਟ ਉਹਦੀ ਕਿੰਨੀ ਹੋਈ, ਜਿਹੜੇ ਟਰੱਸਟੀ ਮੈਂਬਰ ਹੈ ਕਹਿੰਦੇ ਉਹੀ ਵਿੱਚੋਂ ਗੜਬੜ ਕਰ ਗਏ। ਦੇਖੋ ਕਿੰਨੀ ਮਿਹਨਤ ਕੀਤੀ ਪਹਿਲਾਂ ਹੈ ਨਾ, ਅਯੋਧਿਆ ਰਾਮ ਮੰਦਿਰ ਬਣੇ, ਕਿੰਨਾ ਕੁਛ ਹੋਇਆ, ਕਿੰਨਾ ਕੁਛ ਕੀਤਾ, ਫਿਰ ਉਹ ਬਣਿਆ। ਦੇਖੋ ਫਿਰ ਉਹੀ ਹੈ, ਚਲੋ ਜਿਹੜੇ ਖੁਸ਼ ਹੋਏ ਉਹਨਾਂ ਨੇ ਕਿੰਨਾ ਚੜਾਵਾ ਚੜਾਇਆ, ਸੋਨਾ ਚਾਂਦੀ ਹੀਰੇ ਮੋਤੀ ਕਿੰਨਾ ਕੁਛ ਚੜਾਇਆ, ਕਿੰਨੇ ਪੈਸੇ, ਤੇ ਉਹ ਜਿਹੜੇ ਹੁਣ ਖਾਣ ਵਾਲੇ ਉਹ ਦੇਖੋ ਕੀ ਕਰ ਗਏ ਉਹ ਹੈ। ਸੋ ਕਹਿੰਦੇ ਈਵਨ ਕਿ ਚਾਂਦੀ ਦੀਆਂ ਇੱਟਾਂ ਚੜਾਈਆਂ ਹੋਈਆਂ ਸੀਗੀਆਂ ਉਹ ਵੀ ਗਾਇਬ ਹੈ, ਉਹੀ ਹੈ ਕੋਈ ਸਲਿੱਪ, ਕੋਈ ਜਿਹੜੀ ਰਸੀਟ ਦਿੰਦੇ ਆ ਉਹ ਨਹੀਂ ਕੋਈ ਦਿੱਤੀ, ਤੇ ਹੁਣ ਸਿੱਟ ਬਿਠਾਈ ਹੈ ਜੀ, SIT ਜਾਂਚ ਕਰ ਰਹੀ ਹੈ 8 ਬੰਦਿਆਂ ਨੂੰ ਜਿਹੜਾ ਹੈ ਅਰੈਸਟ ਕੀਤਾ ਹੋਇਆ, ਤੇ ਜਿਹੜਾ ਟਰੱਸਟ ਬਣਾਇਆ ਸੀ, ਜੋ ਜਿਹੜੇ ਟਰੱਸਟੀ ਸੀਗੇ ਦੱਸੋ ਉਹਨਾਂ ਨੇ ਹੀ ਇੱਦਾਂ ਕੀਤਾ, ਪਰ ਹੁਣ ਪਤਾ ਨਹੀਂ ਵਿੱਚੋਂ ਕਿੰਨਾ ਕੁ ਗੜਬੜ ਕੀਤੀ ਤੇ ਕੌਣ ਕੌਣ ਸ਼ਾਮਿਲ ਆਏ ਤਾਂ ਟਾਈਮ ਹੀ ਦੱਸੂਗਾ। ਤੇ ਕੋਈ ਨਹੀਂ, ਇਹਦੀ ਵੀ ਕਰਾਂਗੇ ਜੀ ਗੱਲਬਾਤ। ਤੇ ਕੱਲ੍ਹ ਜਿਹੜਾ ਮੈਚ ਹੋਇਆ ਉਹ ਤਾਂ ਨਜ਼ਾਰੇਬੰਨ ਹੋ ਗਿਆ ਜੀ, ਕੈਨੇਡਾ ਜਿਹੜਾ ਹੈਗਾ ਉਹ 16ਵੇਂ ਜਿਹੜਾ ਰਾਊਂਡ ਹੈ ਉਹਦੇ ਵਿੱਚ ਐਂਟਰ ਹੋ ਗਿਆ, ਤੇ ਸਟੀਫਨ ਐਸਟਕੋਏ, ਸੋ ਇਹਨੇ ਜਿਹੜਾ ਹੈਗਾ ਗੋਲ ਕੀਤਾ ਲਾਸਟ ਮੂਮੈਂਟ 'ਤੇ 92nd, ਯਾਨੀ ਕਿ 92ਵਾਂ ਮਿੰਟ ਸੀਗਾ ਨਾ ਉਦੋਂ, ਜਿਵੇਂ ਨਹੀਂ ਤਾਂ 90 ਮਿੰਟ ਦੀ ਗੇਮ ਹੁੰਦੀ ਹੈ ਨਾ, ਜਿਹੜਾ ਐਕਸਟਰਾ ਟਾਈਮ ਸੀਗਾ ਉਹਦੇ 'ਚ 92 ਮਿੰਟ ਦੇ ਵਿੱਚ ਇਹ ਗੋਲ ਹੋਇਆ, ਅਤੇ ਉਹ ਸਾਰੇ ਕਿੱਡੇ ਖੁਸ਼ ਹੋਏ, ਅਤੇ ਵੀ ਕਮਾਲ ਹੀ ਹੋ ਗਿਆ। ਸੋ ਬਿਲਕੁਲ ਜੀ, ਇਹ ਸੈਲੀਬ੍ਰੇਟ ਕੀਤੀ ਵਿਕਟਰੀ ਸਾਰਿਆਂ ਨੇ, ਕਿਉਂਕਿ ਸਾਊਥ ਅਫਰੀਕਾ ਨੇ ਤਾਂ ਨਿਲ ਉਹਦਾ ਕੋਈ ਗੋਲ ਨਹੀਂ ਸੀ, ਕੈਨੇਡਾ ਨੇ ਲਾਸਟ ਮੂਮੈਂਟ 'ਤੇ ਇੱਕ ਕਰਤਾ, ਫਿਰ ਤਾਂ ਬਾਅਦ 'ਚ ਦਿਲ ਧੜਕ ਰਿਹਾ ਸੀ ਵੀ ਹੁਣ ਕਿਤੇ ਉਹ ਨਾ ਹੁਣ ਕਰ ਦੇਣ, ਹੈ ਨਾ, ਅਤੇ ਬਸ ਇਹ ਹੁੰਦਾ ਸੀ ਫਟਾਫਟ ਮੈਚ ਕਹਿ ਦੇਣ ਵੀ ਖਤਮ ਹੋ ਗਿਆ। ਸੋ ਬਿਲਕੁਲ ਜੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਅਤੇ ਬੜੀ ਜਿਹੜੇ ਕੋਚ ਸੀਗੇ, ਚਲੋ ਅਲੱਗ ਅਲੱਗ ਆਪਣੇ ਕੈਨੇਡਾ ਦੇ ਕਿਤੇ ਦੇ ਦਿਖਾ ਰਹੇ ਸੀ ਟੀਵੀ 'ਚ, ਹੈ ਨਾ, ਵੈਨਕੂਵਰ 'ਚ ਕਿਵੇਂ ਦਾ ਮਾਹੌਲ ਹੈ, ਕਿਉਂਕਿ ਇਹ ਲੋਸ ਏਂਜਲਿਸ 'ਚ ਹੋ ਰਿਹਾ ਸੀ ਮੈਚ, ਟੋਰੋਂਟੋ ਕਿਵੇਂ ਲੋਕਾਂ ਨੇ ਰਿਐਕਟ ਕੀਤਾ, ਅਤੇ ਬਹੁਤ ਜਿਹੜਾ ਵਧੀਆ ਕੱਲ੍ਹ ਇਹ ਮੈਚ ਸੀਗਾ, ਔਰ ਖੁਸ਼ ਬੜੇ ਹੋਏ ਸਾਰੇ। ਔਰ ਐਕਚੁਅਲ ਦੇ ਵਿੱਚ ਜੇ ਆਪਾਂ ਕਹੀਏ ਨਾ, ਕੈਨੇਡਾ ਡੇ ਜਿਹੜਾ ਮੰਨਿਆ ਗਿਆ, ਮਤਲਬ ਜੋ ਆਪਣਾ ਕੈਨੇਡਾ ਡੇ ਆਉਣਾ 1 July ਨੂੰ, ਸੋ ਕੈਨੇਡਾ ਜਿਹੜਾ ਹੈਗਾ ਐਂਟਰ ਹੋ ਗਿਆ 16th ਰਾਊਂਡ ਦੇ ਵਿੱਚ, ਸੋ ਉਹਦੇ ਲਈ ਕੈਨੇਡਾ ਡੇ ਆ ਆਪਣਾ, ਸੋ ਮਤਲਬ ਡਬਲ ਖੁਸ਼ੀ ਹੋ ਗਈ, ਜਿਵੇਂ ਜੇ ਬਾਈ ਚਾਂਸ ਹਾਰ ਜਾਂਦੇ ਫਿਰ ਥੋੜ੍ਹੀ ਜਿਹੀ ਨਮੋਸ਼ੀ ਜੀ ਹੋ ਜਾਂਦੀ ਹੈ ਨਾ, ਸੋ ਹੁਣ ਇਹ ਹੋ ਗਿਆ ਵੀ ਹਾਂਜੀ ਕੈਨੇਡਾ ਡੇ ਸੈਲੀਬ੍ਰੇਸ਼ਨ ਹੋ ਗਈ ਆਪਣੀ ਸਾਰਿਆਂ ਦੀ। ਸੋ ਬਿਲਕੁਲ ਜੀ, ਜਿਹੜਾ ਸਟੀਫਨ ਹੈ ਜਿਹਨੇ ਇਹ ਗੋਲ ਕੀਤਾ ਲਾਸਟ ਮੂਮੈਂਟ 'ਤੇ, ਉਹਦੀ ਜਦੋਂ ਇੰਟਰਵਿਊ ਹੋਈ ਨਾ ਉਹ ਰੋ ਪਿਆ, ਕਿਉਂਕਿ ਜਿਵੇਂ ਨਾ ਉਹਨੂੰ ਖੁਸ਼ੀ ਹੋਈ ਕਿ ਇੱਕ ਤਾਂ ਚਲੋ ਅਸੀਂ ਜਿਹੜਾ ਜਿੱਤ ਗਏ ਹੈਗੇ ਹਾਂ ਔਰ 16ਵੇਂ ਰਾਊਂਡ 'ਚ ਪਹੁੰਚ ਗਏ, ਪਰ ਉਹਦੇ ਨਾ 2023 'ਚ ਉਹਦੀ ਮਦਰ ਦੀ ਡੈਥ ਹੋ ਗਈ ਸੀ, 2024 'ਚ ਉਹਦੇ ਫਾਦਰ ਦੀ, ਹੈ ਨਾ। ਸੋ ਜਿਵੇਂ ਜਦੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਤਾਂ ਆਪਾਂ ਆਪਣੇ ਪੇਰੈਂਟਸ ਨੂੰ ਯਾਦ ਕਰਦੇ ਹਾਂ ਨਾ, ਸੋ ਫਿਰ ਹੁੰਦਾ ਵੀ ਲੈ ਪੇਰੈਂਟਸ ਤਾਂ ਹੈ ਨਹੀਂ ਮੇਰੇ, ਸੋ ਉਹਦੇ ਜਿਹੜੀਆਂ ਅੱਖਾਂ ਭਰ ਆਈਆਂ। ਸੋ ਬਿਲਕੁਲ ਜੀ, ਬੜੀ ਖੁਸ਼ੀ ਹੋਈ, ਕੈਨੇਡਾ ਵਿਨ ਹੋ ਗਿਆ, ਵਿਕਟਰੀ ਦੀ ਬੜੀ ਖੁਸ਼ੀ ਮਨਾਈ, ਸਭ ਨੇ ਸੈਲੀਬ੍ਰੇਸ਼ਨ ਕੀਤੀ। ਸੋ ਹੁਣ ਹੋਪ ਕਰਦੇ ਹਾਂ ਅੱਗੇ ਅੱਗੇ ਜਿਹੜਾ ਹੈਗਾ ਵਧੂਗਾ ਕੈਨੇਡਾ, ਹੋ ਸਕਦਾ ਆਪਾਂ ਫੀਫਾ ਵਰਲਡ ਕੱਪ ਹੀ ਜਿੱਤ ਜਾਈਏ, ਹੈ। ਸੋ ਜਿੱਤ ਜਾਈਏ ਵਧੀਆ ਹੀ ਹੈ, ਪਰ ਜਿੰਨੀ ਚਲੋ ਮਿਹਨਤ ਕੀਤੀ ਹੈ ਉਸ ਹਿਸਾਬ ਨਾਲ ਸਾਰਾ ਕੁਛ ਬਹੁਤ ਵਧੀਆ। ਅਤੇ ਲਓ ਜੀ, ਆਪਾਂ ਹੁਣ RDSP ਦੀ ਜਾਣਕਾਰੀ ਲਈਏ, ਉਸ ਤੋਂ ਬਾਅਦ ਆਪਾਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲਬਾਤ ਕਰਦੇ ਹਾਂ, ਕਿਉਂਕਿ ਅੱਜ ਉਹਨਾਂ ਦੀ ਬਰਸੀ ਹੈ। ਇਸ ਬਰਸੀ 'ਤੇ ਆਪਾਂ ਜਿਹੜਾ ਖਾਲਸਾ ਰਾਜ ਸੀ ਉਹਨੂੰ ਆਪਾਂ ਯਾਦ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਕੰਮਾਂ ਨੂੰ ਕਰਦੇ ਹਾਂ ਯਾਦ। ਅਤੇ ਪਹਿਲਾਂ ਆਪਾਂ RDSP ਦੀ ਲੈ ਲਈਏ ਜੀ ਜਾਣਕਾਰੀ, ਅਤੇ ਰਾਣਾ ਭਾਅ ਜੀ ਸਾਡੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: थैंक यू सो मच भैन जी, तुहानू ते अपने सारे लिस्टर्स तों मेरे वालों भी प्यार भरी सत श्री अकाल। सो जिद्दां पहाड़ DSP $90,000 दी ग्रांट दी हमेशा गल करदे आ, अगर तुहाडे परिवार दे विच कोई इदां दे मैंबर है जिहड़े फिजिकली या मेंटली डिसेबल हैगे ने, तां उम्र जिहड़ी है 49 साल तों अगर घट हैगी है ते जरूर आपां DSP अकाउंट ओपन करके $90,000 दी जिहड़ी फैडरल गवर्नमेंट ग्रांट दे रही है उहदा बेनीफिट लै सकदे आ, क्योंकि गवर्नमेंट ये पैसे 2008 तो दे रही है, पर बहुत घट फैमलिया ने जिन्होंने इन्हों अपलाई किया या उन्होंने प्रोसैस नहीं सी पता। तुसी कॉल करना पंजाब इंश्योरेंस से, आप तुहानूं दस सकते हैं डॉक्टर्स तो केड़ा केड़ा फॉर्म साइन करवाना है, CRA तो सानू केड़ा जिहड़ा है पेपर चाहिए जिदे अंडर की है आप RDSP अकाउंट ओपन करके। ईवन अगर साढ़े कोल जिहड़ा इशू सी जिहड़ा साडा पिछले 10 सालां तो सीगा, पिछले 10 साल की जिहड़ी मिसिंग ग्रांट है वह भी हुण आपां हुण लै सकते हैं। तुसी कॉल करना पंजाब इंश्योरेंस 416-910-9000 416-910-9000 वैबसाइट है punjabinsurance.ca। एंड काफी परिवार है जिहड़े कॉल करदे जिहड़े कहिंदे सानूं पता नहीं किहड़ी किहड़ा इशू है जिहड़ा तुसीं इहदे च कवर कर सकदे आं आपां ग्रांट लैण लई। एक मैं सिंपल रूल दसांगा, मन लो आपां किसे आपां लेट्स वॉक कर रहे हैगे, एक आम बंदा अगर वॉक करके उत्थे 10 मिनट पहुंचदा हैगा किसी भी अपना पॉइंट दे उत्ते, उन्होंने 10 मिनट लगते हैं, पर अगर तुहानूं कोई हेल्थ इशू है सेम जगह ते पहुंचने लई तुहानूं 3 टाइम्स टाइम अगर लग रहा हैगा ते तुसीं क्वालीफाई करोगे। सो इदां दी एक ओपन डेफिनेशन हैगी है जिहदे अंडर की आ आपां इह ग्रांट लै सकदे हां। इस तों अलावा कुछ कॉमन एग्जाम्पल्स मैं दसना चाहूंगा, इंपेयर्ड कंडीशन दसना चाहूंगा, जिन्हें भी स्पेशल नीड वाले बच्चे हैगे ने वो सारे पेरेंट्स ये ग्रांट अप्लाई कर सकते। ईवन पेरेंट्स तों अलावा ब्रदर सिस्टर अंकल आंट कोई भी परसन है ग्रैंड पेरेंट्स वो भी जिहड़ा हैगा उस बच्चे दे बेनीफिट लई ये अकाउंट ओपन कर सकते ने। तुसी कॉल करना पंजाब इंश्योरेंस ते 416-910-9000 416-910-9000 वैबसाइट है punjabinsurance.ca। जिदा कड़ियां इंपेयर्ड कंडीशन है जिहड़ियां कवर कीतियां जा रही ने, खास करके अगर कोई परसन इंसुलिन डिपेंडेंट हैगा या ऑटिज्म है, डाउन सिंड्रोम है, ADHD का इशू है, डिमेंशिया, इस तो अलावा अल्जाइमर, CP का इशू है, डिवेलपमेंटल डिले, एपीलैप्सी, डिवेलपमेंटल डिसेबिलिटीज है, क्रॉनिक कंडीशन है उन्होंने कोई MS, कॉर्न डिजीज, स्वेयर कोलाइटिस, स्वेयर अर्थराइटिस, ल्यूपस, किडनी फेलियर रिक्वायरिंग डायलिसिस, कोई कैंसर पेशेंट है उनका इलाज काफी लंबा चल रहा है, वह भी एलिजिबल हो सकते हैं इस $90,000 की फैडरल गवर्नमेंट के ग्रांट लिए। पर उम्र है जी 49 साल तो घट है, तो 1977 उस तो बाद के जो बॉर्न है ये ग्रांट अप्लाई कर सकते हैं। सवेयर डिप्रैशन, हार्ट डिजीज, स्ट्रोक सर्वाइवर, बाइपोलर डिसऑर्डर, स्किजोफ्रीनिया, PTSD, एंगजाइटी डिसऑर्डर, सवेयर लर्निंग डिसबिलिटीज, हेयरिंग लॉस, डेफनैस, विजन इंपेयरमेंट, ब्लाइंडनैस, इस तो अलावा OCD, पोलियो, पार्किंसन, पैरालाइसिस, हिप इंजरी, पेन, ग्लूकोमा। सो काफी लंबी लिस्ट है, जो तुसी कॉल करोगे आपां तुहानूं दस दांगे भी की तुहानूं एक ग्रांट मिल सकती या नहीं मिल सकती। एंड इस तों अलावा पंजी जिन्हां कोल डिसेबिलिटी टैक्स क्रैडिट सर्टिफिकेट है एंड बच्चों की उम्र 18 साल तो घट है तो पेरेंट्स नूं अप टू $284 हर महीने जिहड़ा एक्सट्रा मिलने ने, ते जिन्हां की उम्र 18 तो बाद है गवर्नमेंट ने पिछले साल जुलाई तो नवा बेनीफिट स्टार्ट किया सीगा, अप टू $200 उन्होंने हर महीने जिहड़ा एक्सट्रा आ सकता है। तुसी कॉल करना है सारिया ग्रांट्स लैण लई पंजाब इंश्योरेंस ते, मेरा नंबर है 416-910-9000 416-910-9000 ते वैबसाइट है punjabinsurance.ca। थैंक यू सो मच भैन जी समा देने लई
0: जी, बहुत बहुत धन्यवाद जी, थैंक यू थोड़ा। ते लो जी बिल्कुल जी, तुसी राणा भाजी नाल गलबात कर सकते हो, तुहानू बहुत वधिया जिहड़ी जानकारी RDSP दी ओह मिल सकती है। तो जे मैं थोनू नंबर दे देव एक बार जी, ये नंबर हैगा जे तुसी चाहते हो वधिया ग्रोसरी करनी, नोबल फ्रैश फूड ते तुसी जाना और वीकेंड ते तुसी बड़ा नज़ारा बनिया जी, नोबल फ्रैश फूड दिया दो लोकेशन हैगियां, तुसी किसी भी लोकेशन ते जा सकते हो ते फिर थोनू वधिया जिहड़ी ग्रोसरी है वधिया रेट सिर भाव बड़ा वधिया जी, ते फ्रैश फ्रैश सब्जियां ते फ्रूट तुसी लै सकते हो, दालां आटे जो भी तुसी लैना सारा कुछ बहुत वधिया रेट ते, ड्राई फ्रूट्स वगैरह 289-801-0566 299-801-0566 नंबर है। तो ETN ट्रैवल्स वाले कहते हैं कि टिकटा लो जी तो घूम फिर के आओ, क्योंकि बच्चों दिया हो गई छुट्टियां तो बच्चों ने घर बड़ा नज़ारा बनया होया होना हूँ, तो पेरेंट्स बड़े बिजी हो जाते फिर उन्होंने ਕਹਿੰਦੇ ਆ ਵੀ ਜਿਹੜਾ ਕੁਛ ਕਹਿੰਦੇ ਬੱਚੇ ਉਹਨਾਂ ਨੂੰ ਖਾਣ ਪੀਣ ਨੂੰ ਬਣਾਓ ਹੈ, ਨਿਆਣੇ ਸਾਰਾ ਦਿਨ ਲੱਗੇ ਰਹਿੰਦੇ ਆ। ਸੋ ਬਿਲਕੁਲ ਜੀ, ਰੌਣਕ ਮੇਲਾ ਹੁਣ ਘਰ ਦੇ ਵਿੱਚ ਭਰਪੂਰ ਚੱਲ ਰਿਹਾ ਹੋਣਾ। ਸੋ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ, ਘੁੰਮ ਫਿਰ ਕੇ ਆਓ ਜੀ। ਤੇ ਏਅਰ ਫੇਅਰ ਬੜੇ ਗਜ਼ਬ ਦੇ ਤੁਹਾਨੂੰ ਮਿਲ ਸਕਦੇ ਆ, 905-463-1301, 905-463-1301 ਤੇ ਗੱਲਬਾਤ ਹੋ ਸਕਦੀ ਹੈ। ਤੇ ਹੁਣ ਆਪਾਂ ਨੇ ਗੱਲਬਾਤ ਕਰਨੀ ਹੈ ਜੀ ਨਰਦੇਵ ਸਿੱਧੂ ਜੀ ਦੇ ਨਾਲ। ਪਹਿਲਾਂ ਮੈਂ ਇੱਕ ਥੋੜ੍ਹੀ ਜਿਹੀ ਜਾਣਕਾਰੀ ਦੇ ਦਾਂ ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਭੱਜ ਰਿਹਾ। ਕਹਿੰਦੇ ਆ ਵੀ ਹੁਣ ਇੱਕ ਤਾਂ 29 ਤਰੀਕ ਨੂੰ ਪੇਸ਼ ਹੋਣਾ ਸੀਗਾ ਸ਼੍ਰੀ ਅਕਾਲ ਤਖ਼ਤ ਦੇ ਸਮੁੱਖ ਹੈ ਪੰਜਾਬ ਸਰਕਾਰ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ। ਸੋ ਨਵੇਂ ਬੇਅਦਬੀ ਵਿਰੋਧੀ ਕਾਨੂੰਨ 'ਤੇ ਕਹਿੰਦੇ ਹੁਣ ਰੋਕ ਲੱਗ ਗਈ ਹੈ, ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੜਜ ਦਾ ਜਿਹੜਾ ਪੰਜਾਬ ਸਰਕਾਰ ਨੂੰ ਹੁਕਮ ਇਹ ਹੋਇਆ ਕਿ 1 ਮਹੀਨੇ ਦੇ ਅੰਦਰ ਅੰਦਰ ਦੂਰ ਕੀਤੇ ਜਾਣ ਜਿਹੜੇ ਵੀ ਪੰਥ ਨੂੰ ਇਤਰਾਜ਼ ਹੈ ਜਿਹੜੀਆਂ ਗੱਲਾਂ ਦੇ ਉੱਪਰ। ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਾਰੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਜਿਹੜੀ ਪੇਸ਼ੀ ਹੋਈ ਹੈ। ਸੋ ਜਿਹੜਾ ਐਕਟ ਬਣਿਆ ਸੀ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ 2026, ਕਹਿੰਦੇ ਉਹਨੂੰ ਬਦਲਿਆ ਜਾਵੇ। ਸੋ ਹੁਣ ਇਹ ਸਮਾਂ ਦਿੱਤਾ ਉਹਨਾਂ ਨੇ ਤੇ ਦੇਖਦੇ ਹਾਂ ਜੀ ਕੀ ਉਹਦੇ 'ਚ ਬਦਲ ਫੇਰ ਕਰਦੇ ਆ। ਸੋ ਕਈ ਵਾਰੀ ਜਿਹੜਾ ਵਰਡ ਹੈ ਉਹ ਅੜ ਜਾਂਦਾ। ਸੋ ਦੇਖਦੇ ਹਾਂ ਬਦਲ ਫੇਰ ਕੀ ਹੁੰਦਾ। ਤੇ ਹੁਣ ਉਹਨਾਂ ਨੂੰ ਕਿਹਾ ਗਿਆ ਵੀ ਇਹਨੂੰ ਕੁਛ ਚੇਂਜ ਕਰੋ, ਹੈ ਵੀ ਸਾਨੂੰ ਮਨਜ਼ੂਰ ਨਹੀਂ ਹੈ। ਸੋ ਦੇਖਦੇ ਹਾਂ ਕੀ ਚੇਂਜ ਲਿਆਉਂਦੇ ਆ ਤੇ ਕੀ ਆਉਂਦਾ। ਤੇ ਲਓ ਜੀ ਆਪਾਂ ਹੁਣ ਮੌਰਗੇਜ ਦੀ ਲਈਏ ਜਾਣਕਾਰੀ, ਸਾਡੇ ਨਾਲ ਨਰਦੇਵ ਜੀ ਆ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਨੂੰ ਤੇ ਗੁਣਕਾਰ ਰੇਡੀਓ ਸੁਣਨ ਵਾਲੇ ਸਾਰੇ ਭੈਣ-ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਜੀ ਜੀ,
1: ਆਪਾਂ ਗੱਲਬਾਤ ਕਰਾਂਗੇ ਜੀ ਸੈਲਫ ਇੰਪਲਾਇਡ ਭੈਣ-ਭਰਾਵਾਂ ਦੀ ਮੌਰਗੇਜ ਦੇ ਬਾਰੇ। ਬਹੁਤ ਵਾਰੀ ਦੇਖਣ ਚ ਆਉਂਦਾ ਜੀ ਕਿ ਸੈਲਫ ਇੰਪਲਾਇਡ ਨੂੰ ਮੌਰਗੇਜ ਕਰਾਉਣ ਵਾਸਤੇ, ਰੀਫਾਈਨਾਂਸ ਕਰਾਉਣ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਕਈ ਇਹਦੇ ਕਾਰਨ ਹੋ ਸਕਦੇ ਹੈਗੇ। ਇੱਕ ਕਾਰਨ ਜਿਹੜਾ ਮੇਨ ਆਮ ਤੌਰ ਤੇ ਦੇਖਣ ਚ ਆਉਂਦਾ ਹੈਗਾ ਕਿ ਸੈਲਫ ਇੰਪਲਾਇਡ ਦੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਇਨਕਮ ਕਾਫੀ ਘੱਟ ਹੁੰਦੀ ਹੈ ਤੇ ਇਹਦੇ ਕਰਕੇ ਉਹਨਾਂ ਨੂੰ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਬੈਂਕ ਹੈਗੇ ਆ ਆਮ ਤੌਰ ਤੇ ਉਹ ਸੈਲਫ ਇੰਪਲਾਇਡ ਦਾ ਨੋਟਸ ਆਫ ਅਸੈਸਮੈਂਟ ਦੇਖਦੇ ਹੁੰਦੇ ਆ। ਜੇ ਨੋਟਸ ਆਫ ਅਸੈਸਮੈਂਟ ਚ ਉੱਪਰ ਇਨਕਮ ਘੱਟ ਹੈਗੀ ਹੈ ਤਾਂ ਫਿਰ ਬੈਂਕਾਂ ਤੋਂ ਉਹਨਾਂ ਨੂੰ ਮੌਰਗੇਜ ਲੈਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ। ਦੂਸਰੀ ਗੱਲ, ਸਾਰੇ ਜਿਹੜੇ ਲੈਂਡਰ ਹੈਗੇ ਜੀ ਉਹ ਸੈਲਫ ਇੰਪਲਾਇਡ ਦੀ ਮੌਰਗੇਜ ਨਹੀਂ ਕਰਦੇ। ਥੋੜੇ ਲੈਂਡਰ ਹੈ, ਗਿਣੇ ਚੁਣੇ ਲੈਂਡਰ ਹੈ ਜਿਹੜੇ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈਗੇ ਹੈ, ਤੇ ਉਹਦੇ ਕਰਕੇ ਵੀ ਚੋਇਸ ਘੱਟ ਹੈਗੀ ਹੈ, ਇਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ। ਤੀਜੀ ਗੱਲ, ਜਿਹੜੇ ਵੀ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈ ਕਈ ਵਾਰੀ ਉਹ ਹਰ ਕਿਸੇ ਮੌਰਗੇਜ ਏਜੰਟ ਦੇ ਨਾਲ ਕੰਮ ਨਹੀਂ ਕਰਦੇ ਹੁੰਦੇ ਤੇ ਇਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ। ਚੰਗੀ ਗੱਲ ਇਹ ਹੈ ਜੀ ਕਿ ਆਪਾਂ ਮੌਰਗੇਜ ਅਲਾਇੰਸ ਦੇ ਉੱਪਰ ਉਹਨਾਂ ਸਾਰੇ ਲੈਂਡਰ ਦੇ ਨਾਲ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਸੈਲਫ ਇੰਪਲਾਇਡ ਦੀ ਮੌਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ। ਉਹ ਕੀ ਹੁੰਦਾ ਕਿ ਜੇਕਰ ਤੁਸੀਂ ਸੈਲਫ ਇੰਪਲਾਇਡ ਹੋ, ਤੁਹਾਡੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਇਨਕਮ ਘੱਟ ਹੈਗੀ ਹੈ ਤੇ ਆਪਾਂ ਤੁਹਾਡੀ ਬਿਜ਼ਨਸ ਦੀ ਇਨਕਮ ਨੂੰ ਕੰਸਿਡਰ ਕਰਕੇ ਉਹਦੇ ਬੇਸ ਤੇ ਤੁਹਾਡੀ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ। ਸੋਹਣੇ ਕੰਪੈਰੇਟਿਵ ਇੰਟਰਸਟ ਰੇਟਸ ਅਵੇਲੇਬਲ ਹੋ ਸਕਦੇ ਹੈਗੇ ਆ, ਸਾਫ਼ ਸੁਥਰੇ ਢੰਗ ਦੇ ਨਾਲ ਮੌਰਗੇਜਸ ਅਵੇਲੇਬਲ ਹੋ ਸਕਦੀਆਂ ਹੈਗੀਆਂ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਸੈਲਫ ਇੰਪਲਾਇਡ ਹੋ, ਨੋਟਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਆ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਰੀਫਾਈਨਾਂਸ ਕਰਨਾ ਚਾਹੁੰਦੇ ਹੋ ਘਰ ਨੂੰ, ਘਰ ਦੇ ਉੱਪਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਜਾਂ ਤੁਹਾਡਾ ਹੋਰ ਕੋਈ ਮੌਰਗੇਜ ਦਾ ਸਵਾਲ ਹੈ, ਮੌਰਗੇਜ ਦੀ ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਆਪਾਂ ਹੁਣ ਗੱਲ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਉਹਨਾਂ ਦੀ ਗੱਲਬਾਤ ਕਰੀਏ। ਅੱਜ ਬਰਸੀ ਹੈ ਜੀ ਉਹਨਾਂ ਦੀ। ਸੋ ਜਿਹੜਾ ਖਾਲਸਾ ਰਾਜ ਸੀਗਾ, ਸੋ ਉਹ ਜਿਹਾ ਰਾਜ ਨਾ ਪਹਿਲਾਂ ਕਦੀ ਹੋਇਆ ਤੇ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਪੋਸੀਬਲ ਹੋ ਪਾਊਗਾ ਕਿ ਨਹੀਂ। ਜਿਵੇਂ ਦਾ ਸਮਾਂ ਚੱਲ ਰਿਹਾ ਤੇ ਇੰਪੋਸੀਬਲ ਹੀ ਲੱਗਦਾ ਹੈ ਨਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਰਾਜ ਸੀਗਾ ਨਾ, ਉਹਦੇ ਵਰਗਾ ਰਾਜ ਤਾਂ ਔਖਾ ਹੀ ਹੈ, ਕਿਉਂਕਿ ਉਹਨਾਂ ਨੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ, ਨਾ ਰੰਗ, ਜਾਤ, ਧਰਮ ਦੇ ਆਧਾਰ 'ਤੇ ਕਿਸੇ ਤਰ੍ਹਾਂ ਵੀ। ਈਵਨ ਕਿ ਉਹਨਾਂ ਨੇ, ਦੇਖੋ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਗਲਤੀ ਕੀਤੀ ਜਿਹੜੇ ਜਥੇਦਾਰ ਸੀਗੇ ਅਕਾਲ ਤਖ਼ਤ ਸਾਹਿਬ ਦੇ, ਹੈ ਨਾ, ਜਥੇਦਾਰ ਫੂਲਾ ਸਿੰਘ, ਉਹਨਾਂ ਨੇ ਸਜ਼ਾ ਸੁਣਾਈ, ਉਹਨਾਂ ਨੇ ਸਜ਼ਾ ਪੂਰੀ ਕੀਤੀ ਜੋ ਉਹਨਾਂ ਨੇ ਕਿਹਾ, ਹੈ ਨਾ। ਜੇ ਆਪਾਂ ਅੱਜ ਦੇ ਸਮੇਂ 'ਚ ਦੇਖਦੇ ਹਾਂ, ਦੇਖੋ ਕਿਵੇਂ ਅੱਜ ਕੱਲ੍ਹ ਤਾਂ ਫਿਰ ਉਹੀ ਗੱਲ ਹੈ, ਜਥੇਦਾਰ ਵੀ ਉੱਦਾਂ ਦੇ ਹੀ ਆ, ਉੱਦਾਂ ਦੇ ਹੀ ਬੰਦੇ ਹੋ ਗਏ, ਹੈ ਨਾ ਉਹ ਉਹਨਾਂ ਦੀਆਂ ਸੁਣਨ ਢੰਗ ਨਾਲ, ਅਤੇ ਨਾ ਜਿਹੜੇ ਬੰਦੇ ਆ ਉਹ ਉਹਨਾਂ ਦੀ ਸੁਣਨ। ਸੋ ਅਕਾਲ ਤਖਤ ਸਾਹਿਬ ਦੀ ਜਿਹੜੀ ਗਰਿਮਾ ਜਿਹੜੇ ਉਹਦੀ ਗਰਿਮਾ ਨੂੰ ਠੇਸ ਪਹੁੰਚ ਰਹੀ, ਉਹਦੀ ਮਰਿਆਦਾ ਨੂੰ ਠੇਸ ਪਹੁੰਚ ਰਹੀ ਜਿਹੜਾ ਹੁਣ ਦਾ ਸਮਾਂ ਆਪਾਂ ਦੇਖ ਰਹੇ ਹਾਂ ਨਾ। ਪਰ ਉਦੋਂ ਦੇਖੋ ਉਹ ਮਹਾਰਾਜਾ ਸੀਗੇ, ਜਦਕਿ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਕਿੰਨਾ ਸੋਨਾ ਉਹਨਾਂ ਨੇ ਚੜ੍ਹਾਇਆ ਅਤੇ ਕਿੰਨਾ ਕੁਛ ਉਹਨਾਂ ਨੇ ਕੀਤਾ ਲੋਕਾਂ ਵਾਸਤੇ ਵੀ, ਅਤੇ ਮੰਦਰ ਮਸਜਿਦ ਗੁਰਦੁਆਰਿਆਂ ਵਾਸਤੇ ਵੀ, ਅਤੇ ਜਿਹੜੇ ਗਰੀਬ ਗਰੂਬੇ ਸੀ ਉਹਨਾਂ ਦੀ ਕਿੰਨੀ ਹੈਲਪ ਕਰਦੇ ਸੀ। ਜੇ ਬੱਚਿਆਂ ਨੇ ਜਿਵੇਂ ਆਪਾਂ ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ ਹੈ ਨਾ, ਵੀ ਉਹ ਬੇਰੀ ਤੋਂ ਬੇਰ ਤੋੜ ਰਹੇ ਸੀ, ਮਹਾਰਾਜ ਜੀ ਦੇ ਪੱਥਰ ਲੱਗਿਆ ਅਤੇ ਉਹ ਬੱਚਿਆਂ ਨੂੰ ਬੁਲਾਇਆ, ਉਹ ਕਹਿੰਦੇ ਜੀ ਇਹ ਤਾਂ ਬੇਰੀ ਸਾਨੂੰ ਬੇਰ ਦਿੰਦੀ ਹੈ, ਅਤੇ ਮਹਾਰਾਜੇ ਨੇ ਕਿਹਾ ਜੇ ਬੇਰੀ ਬੇਰ ਦਿੰਦੀ ਹੈ ਮੈਂ ਤਾਂ ਰਾਜਾ। ਅਤੇ ਉਹ ਬੱਚਿਆਂ ਨੂੰ ਉਹਨਾਂ ਨੇ ਦੇਖੋ ਆਪਣੇ ਜਿਹੜੇ ਦਾਨ ਕਰ ਦਿੱਤੇ, ਜਿਹੜੇ ਉਹਨਾਂ ਨੇ ਆਪਣੇ ਹਾਰ ਪਾਏ ਸੀ ਮੋਤੀਆਂ ਦੇ। ਕਹਿਣ ਦਾ ਮਤਲਬ ਹੈ ਕਿ ਉਹਨਾਂ ਦੀ ਸੋਚ ਕਿੰਨੀ ਵਿਲੱਖਣ ਸੀਗੀ। ਇੱਦਾਂ ਦੀ ਸੋਚ ਕਿੱਥੇ ਹੁੰਦੀ ਹੈ ਜਿਨ੍ਹਾਂ ਦੇ ਕੋਲ ਪਾਵਰ ਹੋਵੇ, ਉਹ ਤਾਂ ਆਪਣੀ ਪਾਵਰ ਦੀ ਧੌਂਸ ਦਿਖਾਉਂਦੇ ਆ ਹੈ। ਸੋ ਮਹਾਰਾਜਾ ਰਣਜੀਤ ਸਿੰਘ ਜੀ ਨੀਵੇਂ ਹੋ ਕੇ ਚੱਲੇ ਹੈ ਨਾ, ਈਵਨ ਕਿ ਲਾਸਟ ਮੂਮੈਂਟ 'ਤੇ ਜਦੋਂ ਬਿਮਾਰ ਵੀ ਸੀਗੇ ਉਦੋਂ ਵੀ ਉਹਨਾਂ ਨੇ ਆਪਣੇ ਰਾਜ ਬਾਰੇ ਸੋਚਿਆ, ਆਪਣੇ ਲੋਕਾਂ ਬਾਰੇ ਸੋਚਿਆ। ਅਤੇ ਕਿੰਨੀਆਂ ਲੜਾਈਆਂ ਲੜੀਆਂ, ਕਿੱਡਾ ਵੱਡਾ ਰਾਜ ਸੀਗਾ, ਅਤੇ ਉਹ ਹੁਣ ਜਿਵੇਂ ਆਪਾਂ ਕਹਿੰਦੇ ਪੰਜਾਬ ਕਿੱਡਾ ਵੱਡਾ ਸੀਗਾ, ਅਤੇ ਉਹ ਕੱਟ ਕੱਟ ਕੇ ਕਿੰਨਾ ਕੁ ਛੋਟਾ ਜਿਹਾ ਰਹਿ ਗਿਆ, ਔਰ ਉਹ ਛੋਟੇ ਜਿਹੇ ਪੰਜਾਬ ਨੂੰ ਵੀ ਜੀਣ ਨਹੀਂ ਦਿੱਤਾ ਜਾਂਦਾ। ਕਹਿੰਦੇ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕਰ ਦਈਏ, ਥੱਲੇ ਲਾ ਦਈਏ ਹੈ, ਸਰਕਾਰਾਂ ਇਹ ਕੁਛ ਕਰ ਰਹੀਆਂ। ਸੋ ਦੇਖੋ ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀਗੇ ਹੈ ਨਾ, 58 ਸਾਲ ਦੀ ਉਮਰ ਸੀਗੀ ਜਦੋਂ ਇਸ ਫਾਨੀ ਦੁਨੀਆ ਤੋਂ ਅਲਵਿਦਾ ਉਹ ਹੈਗੇ ਹੋ ਗਏ ਸੀਗੇ। ਲਾਹੌਰ ਦੇ ਵਿੱਚ ਪਾਕਿਸਤਾਨ ਜਗ੍ਹਾ ਹੈਗੀ ਆ, ਸੋ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਅੱਜ ਬਰਸੀ ਹੈ ਜੀ ਉਹਨਾਂ ਦੀ, ਇਸ ਮੌਕੇ ਜਿਹੜੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਜੋ ਉਹਨਾਂ ਦੇ ਵਿੱਚ ਆਪਾਂ ਕਹਿੰਦੇ ਹਾਂ ਨੀਵੇਂ ਹੋ ਕੇ, ਇੱਕ ਰਾਜਾ ਸੀ ਪਰ ਉਹ ਨੀਵਾਂ ਹੋ ਕੇ ਰਹਿੰਦਾ ਸੀਗਾ, ਕਿ ਉਹ ਆਪਣੀ ਜਿਹੜੀ ਧੌਂਸ ਹੈ ਜਾਂ ਆਪਣੀ ਪਾਵਰ ਨੂੰ ਇੱਦਾਂ ਸ਼ੋਅ ਨਹੀਂ ਸੀ ਕਰਦਾ ਕਿ ਮੈਂ ਜਿਵੇਂ ਮਰਜ਼ੀ ਕਰ ਸਕਦਾ, ਜਦਕਿ ਉਹ ਕਰ ਸਕਦੇ ਸੀ ਪਰ ਨਹੀਂ ਕਰਦੇ ਸੀ ਹੈ। ਸੋ ਮੈਂ ਇੱਕ ਵਾਰ ਬੜੀ ਵਧੀਆ ਕੱਢੀ ਹੋਈ ਉਹ ਲਾਉਂਦੇ ਤੁਹਾਡੇ ਲਈ, ਅਤੇ ਜੇ ਤੁਹਾਡੇ ਕੋਲ ਆਂਸਰ ਹੈਗਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਇੱਕ ਘੜੀ ਉਹਨਾਂ ਨੇ ਲਾਈ, ਸੋ ਉਹ ਘੜੀ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ ਹੈਗੀ, ਕਿੱਥੇ ਲੱਗੀ ਹੋਈ ਹੈ, ਕਿਹਨੇ ਲਾਈ ਉਹ ਅਤੇ ਕਿਹਨੇ ਬਣਾਈ ਉਹ, ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਫਟਾਫਟ ਕਾਲ ਕਰਕੇ ਮੈਨੂੰ ਦੱਸਿਓ, ਕਿਉਂਕਿ ਟਾਈਮ ਆਪਾਂ ਕੋਲ ਬਸ ਉਨਾ ਕੀ ਹੁੰਦਾ, ਅਤੇ ਮੈਂ ਵਾਰ ਲਾਉਂਦੀ ਹਾਂ। ਬਾਕੀ ਤੁਸੀਂ ਦੱਸ ਸਕਦੇ ਹੋ ਕਿ ਜਿਹੜੀ ਇਹ ਘੜੀ ਹੈ ਇਹ ਕਿਹੜੀ ਹੈ ਅਤੇ ਕਿੱਥੇ ਲਾਈ, ਕਦੋਂ ਲਾਈ, ਕਿਹਨੇ ਲਾਈ। ਸੋ 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ, 6478-7413-13। ਕਿਉਂਕਿ ਕਈ ਵਾਰ ਨਾ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਹਾਂਜੀ ਖਾਲਸਾ ਰਾਜ ਤਾਂ ਸੀਗਾ, ਕੋਈ ਵਿਲੱਖਣ ਕੰਮ ਕੀਤਾ, ਬਹੁਤ ਵਿਲੱਖਣ ਕੰਮ ਕੀਤੇ, ਕਈ ਵਾਰ ਆਪਾਂ ਪੜ੍ਹਦੇ ਨਹੀਂ ਸੁਣਦੇ ਨਹੀਂ, ਜਾਂ ਕਈ ਵਾਰ ਆਪਾਂ ਰੇਡੀਓ 'ਤੇ ਵੀ ਇੰਨੀਆਂ ਗੱਲਾਂ ਬਾਤਾਂ ਨਹੀਂ ਕਰਦੇ, ਹੋਰ ਹੀ ਹੋਰ ਆਪਾਂ ਗੱਲਾਂ ਬਾਤਾਂ ਕਰਕੇ ਲੰਘ ਜਾਂਦੇ ਹਾਂ, ਪਰ ਮੈਂ ਥੋੜ੍ਹੀ ਜਿਹੀ ਜਾਣਕਾਰੀ ਉਹਦੇ ਬਾਰੇ ਦਊਂਗੀ, ਜੇ ਤੁਹਾਡੇ ਕੋਲ ਹੈਗੀ ਤਾਂ ਜ਼ਰੂਰ ਦਿਓ। ਅਤੇ ਨੰਬਰ ਤੁਸੀਂ ਨੋਟ ਕਰੋ ਦੁਆਬਾ ਟਰੈਵਲਸ ਦਾ, ਦੀਪਾਂਸ਼ ਨੂੰ ਤੁਸੀਂ ਕਾਲ ਕਰਨੀ ਹੈ ਵਧੀਆ ਟਿਕਟਾਂ ਲੈਣ ਦੇ ਲਈ, ਔਰ ਇੰਡੀਆ ਨੂੰ ਜਾਣ ਦੇ ਲਈ ਟਿਕਟਾਂ ਇਹਨਾਂ ਕੋਲ ਅਵੇਲੇਬਲ ਹੈਗੀਆਂ ਬੜੇ ਘੱਟ ਰੇਟ 'ਤੇ, ਤੁਸੀਂ ਬੁੱਕ ਕਰਾਓ ਅਤੇ ਘੁੰਮ ਫਿਰ ਕੇ ਆਓ। 905-673-1400 ਨੰਬਰ ਹੈ ਜੀ, 9056731400, ਅਤੇ ਸ਼ਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ। ਸ਼ਗਨਾਂ ਦੇ ਨਾਲ ਘਰੇ ਸੋਫੇ ਲਿਆਓ ਬਣਾ ਕੇ, ਐਨ ਕਮਾਲ ਦੇ ਸੋਫੇ ਇਹ ਤੁਸੀਂ ਜਿਹੜੇ ਆ ਲਿਆ ਸਕਦੇ ਹੋ ਬੜੇ ਵਧੀਆ ਰੇਟ ਦੇ ਉੱਪਰ, ਗਰੰਟੀ ਵਰੰਟੀ ਨਾਲ ਬਣਾ ਕੇ ਦੇਣਗੇ। 905-799-8877 ਨੰਬਰ ਹੈ, 9057-99-8877। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਜਾਣਾ, 24/7 ਸਰਵਿਸ ਹੈ ਜੀ ਇਹਨਾਂ ਦੀ, ਅਤੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਆਲ ਟਰੱਕ ਲਿਊਬ ਐਂਡ ਵਾਸ਼ ਦਾ, 905-452-9955, 9054-5299-55। ਇੱਕ ਤਾਂ 24/7 ਸਰਵਿਸ ਹੈ, ਇੱਕ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਉਹ ਵੀ ਹੋ ਜੂਗੀ, ਅਤੇ ਬਾਕੀ ਐਨ ਉਹਨਾਂ ਨੂੰ ਅੰਦਰੋਂ ਬਾਹਰੋਂ ਸਾਫ਼ ਕਰਾਓ, 905-452-9955। ਅਤੇ ਲਓ ਜੀ ਵਾਰ ਸੁਣਦੇ ਹਾਂ ਥੋੜ੍ਹੀ ਜਿਹੀ, ਫਿਰ ਗੱਲਬਾਤ ਤੁਹਾਡੇ ਨਾਲ ਹੋਰ ਕਰਦੇ ਹਾਂ।

ਲਓ ਜੀ, ਬਿਲਕੁਲ ਇੱਕ ਸਾਡੇ ਤੱਕ ਹੋਰ ਇਨਫੋਰਮੇਸ਼ਨ ਵੀ ਪਹੁੰਚਾ ਦਈਏ। ਸਤਿੰਦਰਪਾਲ ਭਾਅ ਜੀ ਨੇ ਮੈਨੂੰ ਇਨਫੋਰਮੇਸ਼ਨ ਭੇਜੀ ਹੈ ਜੀ। ਇਹ ਜਿਵੇਂ ਕਹਿੰਦੇ ਆ ਵੀ ਜੋ ਉਪਜਿਓ ਸੋ ਬਿਨਸ ਹੈ ਪਰੇ ਆਜ ਕੇ ਕਾਲ ਸੋ, ਸਾਡੇ ਪਿਆਰੇ ਸਤਿਕਾਰਯੋਗ ਮਾਤਾ ਜੀ ਬੀਬੀ ਪ੍ਰੀਤਮ ਕੌਰ ਕਥੂਰੀਆ, ਸੋ ਕਥੂਰੀਆ ਭਾਈ ਸਾਹਿਬ ਹੈ ਜੀ ਜਿਹੜੇ, ਉਹਨਾਂ ਦੇ ਮਾਤਾ ਜੀ ਹੈ ਜੀ, ਇਹ ਅਕਾਲ ਚਲਾਣਾ ਕਰ ਗਏ ਆ। ਸੋ ਇਹ 21 ਜੂਨ 2026 ਨੂੰ ਅਕਾਲ ਚਲਾਣਾ ਕਰ ਗਏ ਆ ਔਰ ਉਹਨਾਂ ਨੂੰ ਅੰਤਿਮ ਵਿਦਾਇਗੀ ਜਿਹੜੀ ਹੈ ਉਹ ਦੇਣੀ ਹੈ ਜੀ। ਸੋ ਸ਼੍ਰੀ ਅਖੰਡ ਪਾਠ ਸਾਹਿਬ ਦੀ ਜਿਹੜੀ ਆਰੰਭਤਾ ਹੈ ਉਹ ਸ਼ਨੀਵਾਰ ਦਿਨ ਹੋ ਚੁੱਕੀ ਹੈ ਜੀ, 27 ਜੂਨ ਨੂੰ, ਅਤੇ ਅੰਤਿਮ ਸੰਸਕਾਰ ਜਿਹੜਾ ਅੱਜ ਸੋਮਵਾਰ ਹੈ ਜੀ, 29 ਜੂਨ ਹੈ। ਸੋ ਅੱਜ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੈ। ਇਹ ਹੈਗਾ ਜੀ ਬ੍ਰੈਂਪਟਨ ਕ੍ਰਿਮਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਦੇ ਵਿੱਚ, 30 ਬ੍ਰੈਮਵਿਲ ਕੋਰਟ ਬ੍ਰੈਂਪਟਨ ਦੇ ਵਿੱਚ ਹੈ। ਸੋ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਹੈ ਜੀ ਓਨਟੈਰੀਓ ਖਾਲਸਾ ਦਰਬਾਰ ਦੇ ਵਿੱਚ ਪਾਏ ਜਾਣਗੇ ਜੀ। ਇਹ ਵੀ ਅੱਜ ਹੈ ਜੀ 29 ਜੂਨ ਨੂੰ, ਅਤੇ ਸਮਾਂ ਹੈਗਾ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ। ਸੋ ਤੁਹਾਨੂੰ ਬੇਨਤੀ ਹੈ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਨੂੰ ਆਪਣੀਆਂ ਅਰਦਾਸਾਂ ਦੇ ਵਿੱਚ ਆਪਾਂ ਯਾਦ ਕਰੀਏ। ਸੋ ਜ਼ਰੂਰ ਤੁਸੀਂ ਪਹੁੰਚ ਸਕਦੇ ਹੋ ਜੀ, ਅਤੇ ਦਲਵੀਰ ਸਿੰਘ ਕਥੂਰੀਆ ਜੀ, ਸੋ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ। ਅਤੇ ਬਿਲਕੁਲ ਜੀ, ਮਾਤਾ ਜਿਹੜੀ ਹੁੰਦੀ ਹੈ ਨਾ, ਪੇਰੈਂਟਸ ਜਿਹੜੇ ਹੁੰਦੇ ਆ, ਬਸ ਉਹ ਤਾਂ ਜਿੰਨੇ ਮਰਜ਼ੀ ਬਜ਼ੁਰਗ ਹੋ ਜਾਣ ਅਤੇ ਲੱਗਦਾ ਵੀ ਹਮੇਸ਼ਾ ਸਾਡੇ ਨਾਲ ਰਹਿਣ, ਹੈ ਨਾ। ਸੋ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਆ ਜੀ ਉਹਨਾਂ ਦੇ। ਸੋ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ ਜੀ, ਅੱਜ 29 ਜੂਨ ਨੂੰ ਅੰਤਿਮ ਸੰਸਕਾਰ ਹੈ ਜੀ, ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ, ਬ੍ਰੈਂਪਟਨ ਕ੍ਰਿਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿੱਚ।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।

0: ਵੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫ੍ਰੋਮ ਟਾਪ ਚੋਇਸ ਇੰਸ਼ੋਰੈਂਸ ਏਜੰਸੀ.
1: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station.

ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਮੰਡੇ ਮਾਰਨਿੰਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ ਔਰ ਉਸ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਇਸ ਦਿਨ ਨੂੰ ਦੇਖਣ ਦਾ ਹੋਰ ਮੌਕਾ ਮਿਲ ਗਿਆ ਹੈ। ਇਹ ਰਜ਼ਾ ਹੈ ਉੱਪਰ ਵਾਲੇ ਦੀ ਕਰਮ ਹੈ ਉੱਪਰ ਵਾਲੇ ਦਾ ਕਿ ਸਾਨੂੰ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਹੋਰ ਮਿਲ ਗਿਆ ਹੈ। ਇਸ ਖੂਬਸੂਰਤ ਦੁਨੀਆ, ਇਸ ਖੂਬਸੂਰਤ ਰੰਗ ਬਿਰੰਗੀ ਦੁਨੀਆ ਦਾ ਨਜ਼ਾਰਾ ਜਿਹੜਾ ਕਿ ਅਸੀਂ ਰੋਜ਼ ਦੇਖਦੇ ਹਾਂ, ਰੋਜ਼ ਲੈਂਦੇ ਹਾਂ, ਔਰ ਇਹਨਾਂ ਅੱਖੀਆਂ ਦਾ ਜਿਹੜੇ ਕਿ ਇਸ ਅੱਖਾਂ ਨੂੰ, ਇਸ ਖੂਬਸੂਰਤ ਨਜ਼ਾਰੇ ਨੂੰ, ਇਸ ਉਸ ਕੁਦਰਤ ਦੀਆਂ ਚੀਜ਼ਾਂ ਨੂੰ ਦੇਖਦੀਆਂ। ਸ਼ੁਕਰ ਹੈ ਗੁਰੂ ਸਾਹਿਬ ਜੀ ਆਦਿ ਦਾ, ਲੱਖਾਂ ਲੱਖਾਂ ਵਾਰੀ ਸ਼ੁਕਰ ਹੈ। ਪੰਜਾਬੀ ਵਿਰਸਾ ਦੇ ਜਿੰਨੇ ਵੀ ਪਰਿਵਾਰ ਦੇ ਜੀ ਸਾਡੇ ਸੁਣ ਰਹੇ ਆ, ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਇੱਕੋ ਹੀ ਅਰਦਾਸ ਉਸ ਗੁਰੂ ਸਾਹਿਬ ਅੱਗੇ, ਉਸ ਅੱਲਾਹ ਤਾਲਾ ਅੱਗੇ, ਉਸ ਈਸ਼ਵਰ ਪਰਮਾਤਮਾ ਜੀਸਸ ਮਹਾਰਾਜ ਦੇ ਅੱਗੇ, ਜਿਸ ਜਿਸ ਨੂੰ ਵੀ ਤੁਸੀਂ ਮੰਨਦੇ ਹੋ, ਜਿਸ ਜਿਸ ਦੇ ਵਿੱਚ ਵੀ ਤੁਹਾਡਾ ਵਿਸ਼ਵਾਸ ਹੈ, ਜਿਸ ਦੇ ਵੀ ਦਰ 'ਤੇ ਜਾ ਕੇ ਤੁਸੀਂ ਉਹਨਾਂ ਦੀ ਪੂਜਾ ਕਰਦੇ ਹੋ, ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਤੰਦਰੁਸਤੀ ਦੇ ਦਾਤਾ ਬਖਸ਼ਣ ਔਰ ਹਮੇਸ਼ਾ ਖੁਸ਼ ਰੱਖਣ। ਪੰਜਾਬੀ ਵਿਰਸਾ ਰੇਡੀਓ ਵੱਲੋਂ ਔਰ ਸਿੰਘ ਹਰਜੀਤ ਵੱਲੋਂ, ਤੁਹਾਡੇ ਹੋਸਟ ਵੱਲੋਂ, ਤੁਹਾਡੇ ਸਾਰਿਆਂ ਵਾਸਤੇ ਸਵੇਰੇ ਸਵੇਰੇ ਜਿਸ ਵੇਲੇ ਵੀ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ, ਇੱਕ ਅਰਦਾਸ ਜਿਹੜੀ ਕਿ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਅੱਗੋਂ ਪ੍ਰੋਗਰਾਮ ਦਾ ਅਸੀਂ ਆਗਾਜ਼ ਕਰਦੇ ਹਾਂ। ਪੰਜਾਬੀ ਵਿਰਸਾ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 9056733337 ਦੇ ਤੁਹਾਡੀਆਂ ਮੇਰੀਆਂ ਗੱਲਾਂ ਪਤਾ ਹੋ ਸਕਦੀਆਂ। ਗੱਲਾਂ ਪਤਾ ਸਿਲਸਿਲਾ ਬਿਲਕੁਲ ਇਸੇ ਤਰ੍ਹਾਂ ਪੂਰੇ 12 ਤੱਕ ਜਾਰੀ ਰਹੇਗਾ। ਪ੍ਰੋਗਰਾਮ ਤੁਸੀਂ ਇਸ ਵੇਲੇ ਪੰਜਾਬੀ ਵਿਰਸਾ ਦੇ ਨਾਲ ਜੁੜੇ ਹੋਏ ਹੋ ਔਰ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਮੈਸੇਜ ਦੇ ਰਿਹਾ ਪਿਛਲੇ ਵੀ ਦਿਨਾਂ ਤੋਂ, ਸਾਡੇ ਬਹੁਤ ਹੀ ਮੇਰੇ ਵੱਡੇ ਵੀਰ ਆ, ਮੇਰੇ ਅਜ਼ੀਜ਼ ਆ, ਪਰਿਵਾਰਕ ਤੌਰ 'ਤੇ ਬੜਾ ਪਿਆਰ ਹੈ। ਵਿਲੇਜ ਆਫ ਇੰਡੀਆ ਰੈਸਟੋਰੈਂਟ ਤੁਸੀਂ ਜਾਣਦੇ ਹੋ, ਔਰ ਸਰਦਾਰ ਦਲਬੀਰ ਸਿੰਘ ਜੀ ਕਥੂਰੀਆ ਸਾਹਿਬ, ਉਹਨਾਂ ਦੇ ਮਾਤਾ ਜੀ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਗਏ ਔਰ ਪਰਿਵਾਰ ਦੇ ਵਿੱਚ ਦੁੱਖ ਹੈ, ਪਰਿਵਾਰ ਦੇ ਵਿੱਚ ਰੋਸ ਹੈ ਔਰ ਅੱਜ ਉਹਨਾਂ ਦਾ ਫਿਨਰਲ ਹੈ 1 ਵਜੇ ਤੋਂ ਲੈ ਕੇ 3 ਵਜੇ ਤੱਕ ਬਰੈਂਪਟਨ ਜਿਹੜਾ ਸਾਡਾ ਫਿਨਰਲ ਹੋਮ ਹੈ। ਜਿਹੜੇ ਵੀ ਉਹਨਾਂ ਨੂੰ ਜਾਣਦੇ ਹਾਂ, ਜਿਹੜੇ ਵੀ ਉਹਨਾਂ ਨੂੰ ਪਹਿਚਾਣਦੇ ਹਾਂ, ਜਿਹੜੇ ਵੀ ਉਹਨਾਂ ਦੀ ਬਿਜ਼ਨਸ ਉਹਨਾਂ ਨਾਲ ਕਰਦੇ ਹਨ, ਰੋਸ ਦਾ ਜਿਹੜਾ ਕਿ ਜ਼ਰੂਰ ਇਜ਼ਹਾਰ ਕਰਨਾ ਚਾਹੀਦਾ ਹੈ, ਕਿਉਂਕਿ ਪਰਿਵਾਰਕ ਤੌਰ 'ਤੇ ਜਿੱਥੇ ਮੇਰੀ ਬੜੀ ਉਹਨਾਂ ਨਾਲ ਸਾਂਝ ਹੈ ਔਰ ਤੁਹਾਡਾ ਸਾਰਿਆਂ ਦਾ ਵੀ ਪਿਆਰ ਹੈ, ਤੁਸੀਂ ਬਰੈਂਪਟਨ ਕੈਸ਼ ਐਂਡ ਕੈਰੀ ਦੇ ਵੀ ਬਹੁਤ ਜ਼ਿਆਦਾ ਸਮਾਨ ਲੈ ਕੇ ਆਉਂਦੇ ਹੋ ਔਰ ਇੱਕ ਵਾਰੀ ਫਿਰ ਤੋਂ ਅਸੀਂ ਇਸ ਕਥੂਰੀਆ ਪਰਿਵਾਰ ਦੇ ਨਾਲ, ਕਥੂਰੀਆ ਫੈਮਿਲੀ ਨਾਲ, ਮੈਂ ਪਰਸਨਲੀ ਤੌਰ 'ਤੇ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਔਰ ਜਿਹਨੇ ਵੀ ਪੰਜਾਬੀ ਵਿਰਸਾ ਦੇ ਪਰਿਵਾਰ ਦੇ ਜੀ ਸੁਣ ਰਿਹਾ ਉਹਨਾਂ ਵੱਲੋਂ ਵੀ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਔਰ ਅੱਜ 1 ਵਜੇ ਤੋਂ ਲੈ ਕੇ 3 ਵਜੇ ਤੱਕ ਜੋ ਅੰਤਮ ਕਹਿੰਦੇ ਹੁੰਦੇ ਨਾ ਸੰਸਕਾਰ ਦੀ ਰਸਮ ਹੈ ਉਹ ਨਿਭਾਈ ਜਾਏਗੀ ਔਰ ਬੜਾ ਔਖਾ ਹੁੰਦਾ ਜ਼ਿੰਦਗੀ ਦਾ, ਇਹ ਕਹਿਣਾ ਬੜਾ ਸੌਖਾ ਹੈ, ਭਾਵੇਂ ਮਾਪੇ ਜਿੰਨੀਆਂ ਮਰਜ਼ੀ ਉਮਰਾਂ ਤੈਅ ਕਰ ਲੈਣ ਪਰ ਫਿਰ ਵੀ ਉਹ ਘਰਾਂ ਦੇ ਜਿੰਦਰੇ ਹੁੰਦੇ ਆ, ਘਰਾਂ ਦੇ ਕਹਿੰਦੇ ਪਰਛਾਵੇਂ ਵੀ, ਰੱਬ ਕਹਿੰਦਾ ਨਾ ਰੱਬ ਵੀ ਫਿਰ ਪਰੇ ਹੋ ਜਾਂਦੇ ਜਦੋਂ ਪਰਛਾਵੇਂ ਹੁੰਦੇ ਆ ਮਾਂ ਪਿਓ ਦੇ, ਐਸੇ ਮਾਂ ਪਿਆਂ ਦੀ ਬਖਸ਼ਿਸ਼ ਹੁੰਦੀ ਹੈ, ਵੱਡੇ ਮਾਪਿਆਂ ਦਾ ਸਤਿਕਾਰ ਹੁੰਦਾ ਹੈ ਘਰਾਂ ਦੇ ਵਿੱਚ ਔਰ ਦਲਬੀਰ ਸਿੰਘ ਕਥੂਰੀਆ ਸਾਹਿਬ ਮੇਰੇ ਵੀਰ ਆ ਵੱਡੇ ਔਰ ਬੜੇ ਦੁੱਖ ਦੇ ਵਿੱਚ ਹਨ ਔਰ ਤੁਸੀਂ ਵੀ ਜੇ ਕੋਈ ਅਫਸੋਸ ਦਾ ਜ਼ਾਹਿਰ ਕਰਨਾ ਹੈ ਤਾਂ ਜ਼ਰੂਰ ਫੋਨ ਕਰਕੇ ਕਰੋ 416-7960-4167009100 'ਤੇ ਤੁਸੀਂ ਵੀ ਕਾਲ ਕਰਕੇ ਉਹਨਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਦੁੱਖ ਦਾ ਇਜ਼ਹਾਰ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਫਿਰ ਗੱਲਾਂ ਬਾਤਾਂ ਸਿਲਸਿਲਾ ਜਿਵੇਂ ਪਹਿਲੇ ਕਹਿ ਕੇ ਹਟਿਆ, ਇਹ ਜਿਹੜਾ ਸ਼ੋਅ ਹੈ ਮਸਟ ਆਨ ਹੁੰਦੇ ਆ, ਭਾਵੇਂ ਜ਼ਿੰਦਗੀ ਦੇ ਵਿੱਚ ਕੋਈ ਇਨਸਾਨ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕਾਰ ਵਿਹਾਰ ਦੁਨੀਆ ਦੇ ਕੰਮ ਧੰਦੇ ਕਦੇ ਵੀ ਬੰਦ ਨਹੀਂ ਹੁੰਦੇ, ਭਾਵੇਂ ਪਰਿਵਾਰਾਂ ਵਿੱਚ ਬਹੁਤ ਕਈ ਵਾਰੀ ਇਸਦਾ ਦੁੱਖ ਹੁੰਦਾ ਹੈ ਪਰ ਜ਼ਿੰਦਗੀ ਦੇ ਕੰਮ ਨਹੀਂ ਕਦੇ ਰੁਕਦੇ, ਨਾ ਬੰਦਾ ਰੁਕ ਸਕਦਾ ਹੈ। 2-4-5 ਦਿਨ 10 ਦਿਨ ਅਸੀਂ ਇਸ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ ਔਰ ਫਿਰ ਆਪਣੇ ਰੈਗੂਲਰ ਕੰਮਾਂ ਕਾਰਾਂ ਵਿੱਚ ਉਸੇ ਤਰ੍ਹਾਂ ਨਿਰੰਤਰ ਜਾਰੀ ਹੋ ਜਾਂਦੇ ਹਾਂ। ਲਓ ਜੀ, ਅੱਜ ਫਿਰ ਤੁਹਾਡੇ ਵਾਸਤੇ ਸਵੇਰੇ ਸਵੇਰੇ ਕਿਹੜਾ ਇੱਦਾਂ ਦਾ ਫਿਰ ਪਿਆਰ ਦਾ, ਮੁਹੱਬਤ ਦਾ ਕੁਛ ਇਸ ਤਰ੍ਹਾਂ ਦਾ ਗੀਤ ਲਾਇਆ ਜਾਵੇ ਸਵੇਰੇ ਸਵੇਰੇ ਜਿਹੜਾ ਕਿ ਸੁਣ ਕੇ ਤੁਹਾਡੀ ਵੀਕਐਂਡ ਦੀ ਥਕਾਵਟ ਲੱਥ ਜਾਵੇ, ਤੁਹਾਡੀ ਵੀਕਐਂਡ ਦੀ ਜਿਹੜੀ ਸੁਸਤੀ ਪਈ ਆ, ਤੁਹਾਨੂੰ ਦਾਰੂ ਸ਼ਰੂ ਪੀ ਕੇ ਬਹੁਤਿਆਂ ਨੇ ਬੱਕਰੇ ਸ਼ਕਰੇ ਬਣਾਏ ਹੋਣੇ ਆ, ਬਹੁਤਿਆਂ ਨੇ ਬੱਕਰੀ ਬਣਾਈ ਹੋਣੀ ਆ ਘਰਾਂ ਦੇ ਵਿੱਚ, ਅਤੇ ਬਹੁਤਿਆਂ ਨੇ ਬਈ ਪਨੀਰ ਦੇ ਟਿੱਕੇ ਛਿੱਕੇ, ਬਹੁਤਿਆਂ ਨੇ ਫੰਕਸ਼ਨ ਪਾਰਟੀਜ਼ ਘਰਾਂ 'ਚ ਫੈਮਿਲੀ ਗੈਦਰਿੰਗ ਕੀਤੀ ਹੋਣੀ ਹੈ,
ਬਹੁਤਿਆਂ ਨੇ ਬਹੁਤ ਜ਼ਿਆਦਾ ਬੈਂਕਟ ਹਾਲਸ ਦੇ ਵਿੱਚ ਫੰਕਸ਼ਨ ਪਾਰਟੀਜ਼ ਕੀਤੇ ਹੋਣੇ ਆ ਪਰਿਵਾਰਕ ਤੌਰ 'ਤੇ, ਬਹੁਤਿਆਂ ਨੇ ਬਰਥਡੇ ਮਨਾਏ ਹੋਣੇ ਆ, ਬਹੁਤਿਆਂ ਨੇ ਐਨਵਰਸਰੀਜ਼ ਆਪਣੀਆਂ ਮਨਾਈਆਂ ਹੋਣੀਆਂ, ਉਹ ਵੀ ਬੜੀਆਂ ਜ਼ਰੂਰੀ ਆ। ਖੁਸ਼ੀ ਦੇ ਪਲ ਜਿਹੜੇ ਹੁੰਦੇ ਆ ਉਹਦਾ ਕੋਈ ਦਿਨ ਨਹੀਂ ਹੁੰਦਾ, ਜਿਸ ਵੇਲੇ ਮਰਜ਼ੀ ਖੁਸ਼ੀਆਂ ਤੁਸੀਂ ਮਨਾ ਸਕਦੇ ਆ। ਕਿਹੜਾ ਇੱਦਾਂ ਦਾ ਗੀਤ ਸਵੇਰੇ ਸਵੇਰੇ ਤੁਹਾਡੇ ਵਾਸਤੇ ਸੁਣਾਇਆ ਜਾਵੇ ਜਿਹੜਾ ਕਿ ਤੁਹਾਡਾ ਮਨ ਬਿਲਕੁਲ ਕਵੇ ਯੈਸ ਆਹ ਹੀ ਹਰਜੀਤ ਜੀ ਗੀਤ ਦੀ ਤਲਾਸ਼, ਜਿਹੜਾ ਸਵੇਰੇ ਸਵੇਰੇ ਤੁਸੀਂ ਸੁਣਾ ਦਿੱਤਾ, ਜਾਂ ਤਾਂ ਫਿਰ ਮੈਂ ਆਪਣੀ ਮਰਜ਼ੀ ਲਾ ਦੇਣਾ, ਜੇ ਤੁਹਾਡੀ ਮਰਜ਼ੀ ਹੈ ਤਾਂ ਫਿਰ ਤੁਹਾਡੀ ਮਰਜ਼ੀ ਨਾਲ ਚੱਲਣਾ, ਨਾਲੇ ਤਾਂ ਫਤਿਹ ਸਾਂਝੀ ਹੋ ਜਾਂਦੀ ਹੈ ਸਵੇਰੇ ਸਵੇਰੇ, ਠੀਕ ਹੈ ਨਾ, ਨਾਲੇ ਗੁਰੂ ਫਤਿਹ ਹੋ ਜਾਊਗੀ, ਨਾਲੇ ਤੁਹਾਡੇ ਨਾਲ ਗੱਲਬਾਤ ਹੋ ਜਾਊਗੀ। 905-673-3337 ਸਟੂਡੀਓ ਦਾ ਨੰਬਰ ਆ, 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਗੀਤ ਤਾਂ ਮੇਰੇ ਕੋਲ ਪੰਜਾਬੀ ਦੇ ਵੀ ਰੈਡੀ ਆ ਅਤੇ ਹਿੰਦੀ ਦੇ ਵੀ ਰੈਡੀ ਆ, ਅਤੇ ਹੁਣ ਮੈਂ ਚਾਹੁੰਦਾ ਕਿ ਚਲੋ ਇੱਕ ਦੋ ਕਾਲ ਕਰ ਲਈਏ ਆਪਾਂ ਰਲ ਮਿਲ ਕੇ, ਅਤੇ ਜਿਹੜੀ ਆਪਾਂ ਸਾਂਝ ਹੋ ਜਾਵੇ ਆਪਣੀ ਸ਼ੁਰੂ ਹਰ ਰੋਜ਼ ਦੀ ਤਰ੍ਹਾਂ, ਪਰ ਅੱਗੋਂ ਜਿਹੜਾ ਤੁਹਾਡਾ ਗੀਤ ਪਸੰਦ ਹੋਏਗਾ ਉਹੀ ਗੀਤ ਲੱਗੇਗਾ। 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਮੇਰਾ ਤਾਂ ਮੂਡ ਹੈ ਕੁਛ, ਤੁਹਾਨੂੰ ਪਤਾ ਮੇਰਾ ਤਾਂ ਮੂਡ ਇੱਦਾਂ ਦਾ ਹੁੰਦਾ ਕੁਛ ਪਿਆਰ ਵਾਲੇ ਮੁਹੱਬਤ ਵਾਲੇ ਗੀਤ ਸੁਣਨ ਵਾਲਾ। ਬਲਵਿੰਦਰ ਭਾਅ ਜੀ ਦੱਸ ਸਕਦੇ ਆ, ਉਧਰੋਂ ਚੰਬੇ ਵਾਲੀ ਸਰਕਾਰ ਆ ਸਾਡੀ, ਸਾਡੇ ਨਕੋਦਰੀ ਹੈ ਵੀਰ ਮੇਰਾ ਨਕੋਦਰ ਵਾਲਾ, ਉਹ ਵੀ ਫੋਨ ਕਰਦੇ ਹੁੰਦੇ ਆ। ਬਫਲੋ ਵਾਲੇ ਸੱਚ ਮੇਰੇ ਵੀਰ ਆ, ਠੰਡੇ ਠੰਡੇ ਇਲਾਕੇ 'ਚ ਬੈਠੇ ਆ। ਇੱਥੇ ਤਾਂ ਗਰਮੀ ਹੋ ਗਈ ਬਈ, ਵਾਹ ਵਾਹ ਹੋ ਗਈ ਗਰਮੀ, ਲੱਗਦੀ ਰੁੱਤ ਸ਼ੁਰੂ ਹੋ ਗਈ ਆ ਹੁਣ, ਅਤੇ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਹੋਰ ਗਰਮੀ ਕਿੰਨੀ ਕੁ ਪੈਣੀ ਹਾਲੇ, ਠੀਕ ਹੈ ਨਾ। ਅੱਜ ਵੀ ਮੈਨੂੰ ਲੱਗਦਾ 25-26 ਟੈਂਪਰੇਚਰ ਤਾਂ ਹੋਊਗਾ ਅੱਜ, 26-27 ਹੈ ਨਾ। ਅਤੇ ਬਾਕੀ ਗੀਤ ਕਿਹੜਾ ਲਾਈਏ ਹਰਜੀਤ ਜੀ? ਚਲੋ ਇੱਕ ਅੱਧਾ ਮਿੰਟ ਵੇਟ ਕਰ ਲਓ, ਸ਼ਾਇਦ ਕਿਸੇ ਵੀਰ ਦੀ ਕੋਈ ਬੀਬਾ ਬੋਆਏ ਦੀ ਚੁਆਇਸ ਆ ਹੀ ਜਾਵੇ, ਕੁਛ ਨਾ ਕੋਈ ਚੰਬੇ ਵਾਲੀ ਸਰਕਾਰ ਦੀ ਚੁਆਇਸ ਆ ਜਾਵੇ ਕਿ ਹਰਜੀਤ ਜੀ ਆਹ ਗਾਣਾ ਲਾਓ। 905-673-3337 ਹੈ ਸਟੂਡੀਓ ਦਾ ਨੰਬਰ, 905-673-3337। A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ, ਔਰ A1 ਕੇਕ ਐਂਡ ਪੇਸਟਰੀਜ਼ ਦੇ ਤੁਹਾਡੇ ਵਾਸਤੇ ਸਮਰ ਦੀ ਸੇਲ ਲੱਗ ਗਈ ਹੈ। ਤੁਸੀਂ ਵੀ ਜੇ ਚਾਹੁੰਦੇ ਹਾਂ ਕਿ ਘਰਾਂ ਵਿੱਚ ਪਿਓਰ ਵੈਜੀਟੇਰੀਅਨ ਕੇਕ ਲੈ ਕੇ ਆਉਂਦੇ ਹਾਂ, ਜਾਂ ਤੁਸੀਂ ਬਿਸਕੁਟ ਲੈ ਕੇ ਆਉਂਦੇ ਹਾਂ, ਜਾਂ ਤੁਸੀਂ ਹੋਰ ਘਰ ਦੇ ਵਿੱਚ ਬਈ ਕੁਛ ਵੀ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਉਣੀਆਂ, ਮਿਠਾਈਆਂ ਲੈ ਕੇ ਆਉਣੀਆਂ, ਅਤੇ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ। 905-564-2663 ਦੇ ਕਾਲ ਕੀਤੀ ਜਾ ਸਕਦੀ ਹੈ, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ। ਪੰਜਾਬੀ ਵਿਰਸਾ, ਹੈਲੋ ਲੈ ਉਹ ਬੱਲੇ ਸ਼ੇਰ ਦੇ ਅੱਜ ਤਾਂ ਬੋਰਡਿੰਗ ਖਰਾਬ ਕਰਤੀ ਸਵੇਰੇ ਸਵੇਰੇ। ਚਲੋ ਕੋਈ ਗੱਲ ਨਹੀਂ, ਦੁਬਾਰਾ ਕਰ ਲਿਓ ਕਾਲ, 905-673-3337 ਸਟੂਡੀਓ ਦਾ ਨੰਬਰ ਆ, 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਮੈਂ ਇੱਕ ਗੀਤ ਚਲੋ ਲਾ ਹੀ ਦਿੰਦਾ ਉਨੀ ਦੇਰ ਤੱਕ ਜਿੰਨੀ ਦੇਰ ਤੁਹਾਡੀ ਕਾਲ ਆਉਂਦੀ ਹੈ, ਅਤੇ ਮੈਂ ਚਾਹੁੰਦਾ ਕਿ ਕੁਛ ਨਾ ਕੁਛ ਸਵੇਰੇ ਸਵੇਰੇ ਥੋੜ੍ਹਾ ਜਿਹਾ ਪਿਆਰ ਵਾਲਾ, ਕੁਛ ਨਾ ਕੁਛ ਮੁਹੱਬਤ ਵਾਲਾ, ਕੁਛ ਇੱਦਾਂ ਦਾ ਗੀਤ ਲਾਈਏ। ਹਿੰਦੀ ਦਾ ਗੀਤ ਲਾ ਦਈਏ ਜਾਂ ਫਿਰ ਪੰਜਾਬੀ ਦਾ ਮੂਡ ਹੈ ਤੁਹਾਡਾ? ਮੈਂ ਤਾਂ ਦੇਖੋ ਤੁਹਾਨੂੰ ਪੁੱਛਿਆ ਬਈ, ਔਰ ਵੈਸੇ ਤੁਸੀਂ ਇਹ ਪੱਕੀ ਗੱਲ ਹੈ ਮੰਡੇ ਨੂੰ ਢਿੱਲੇ ਹੁੰਦੇ ਹਾਂ।

0: ਪੰਜਾਬੀ ਵਿਰਸਾਲੋ ਜੀ ਕਾਲ ਲੈ ਲਈਏ। ਹੈਲੋ ਹੈਲੋ, ਲੈ ਦੱਸੋ ਵੀ ਇਹ ਕੀ ਚੱਕਰਬਾਜੀ ਕੀ ਹੈ, ਲਾਈਨਾਂ ਕਿਉਂ ਨਹੀਂ ਆ ਰਹੀਆਂ, ਸਮਥਿੰਗ ਰੋਂਗ। ਮੈਂ ਵੀ ਉਹੀ ਕਹਿ ਰਿਹਾ ਸੀ ਕਿ ਗੜਬੜੀ ਹੈ ਕੁਛ, ਨਹੀਂ ਤਾਂ ਮੈਂ ਤੁਹਾਨੂੰ ਆਵਾਜ਼ ਦੇਵਾਂ ਅਤੇ ਤੁਹਾਡਾ ਫੋਨ ਨਾ ਆਵੇ, ਇੱਦਾਂ ਤਾਂ ਕਦੀ ਹੋ ਨਹੀਂ ਸਕਦਾ। ਚਲੋ ਕੋਈ ਗੱਲ ਨਹੀਂ, ਇੱਕ ਦੋ ਕਾਲ ਕਰਕੇ ਦੇਖ ਲੈਂਦੇ ਹੋਰ ਜਿਹੜੇ ਵੀਰ, ਅਤੇ ਫਿਰ ਦੇਖ। ਹੈਲੋ, ਆ ਰਹੀ ਆਵਾਜ਼?
1: ਸਤਿ ਸ਼੍ਰੀ ਅਕਾਲ ਜੀ।
0: ਆ ਹੁਣ ਚੱਲਿਆ ਸਿਸਟਮ, ਆ ਬੱਤੀ ਜੀ ਬੰਦ ਹੋਈ ਸੀ ਉੱਥੋਂ ਇੱਕ, ਮੈਂ ਕਿਹਾ ਕਰੀ ਆਉਣ। ਹਾਂਜੀ,
1: ਸਤਿ ਸ਼੍ਰੀ ਅਕਾਲ
0: ਕਿੱਦਾਂ?
1: ਜੀ ਬਲਵਿੰਦਰ ਬੋਲਦਾ ਜੀ।
0: ਬਲਵਿੰਦਰ ਜੀ ਕੀ ਹਾਲ ਚਾਲ ਆ, ਕਿਵੇਂ ਰਿਹਾ ਵੀਕਐਂਡ?
1: ਬਹੁਤ ਵਧੀਆ ਰਿਹਾ ਜੀ, ਬਹੁਤ ਵਧੀਆ।
0: ਠੀਕ ਰਿਹਾ ਵੀਕਐਂਡ?
1: ਹਾਂ, ਬੜੀ ਸ਼ਾਂਤੀ ਰਹੀ, ਵਧੀਆ ਜੀ, ਬਹੁਤ ਵਧੀਆ ਰਿਹਾ ਸਭ।
0: ਨਹੀਂ, ਸ਼ਾਂਤੀ ਦਾ ਕੀ ਮਤਲਬ ਹੋਇਆ, ਅੱਗੇ ਸ਼ਾਂਤੀ ਨਹੀਂ ਹੁੰਦੀ?
1: ਸ਼ਾਂਤੀ ਬਲਕਿ ਰੌਲਾ ਹੋਣਾ ਜੀ, ਥੋੜੇ ਬੱਚੇ ਹੁਣ ਸਿਆਣੇ ਹੋ ਗਏ ਨਾ, ਪਰ ਪੋਤੀ ਪੋਤੀ ਆ, ਉਹ ਦੇਖਣਾ ਪੈਂਦਾ ਹਿਸਾਬ ਸਾਹਿਬ।
0: ਨਹੀਂ ਨਹੀਂ ਸ਼ਾਂਤੀ ਤਾਂ ਮੈਨੂੰ, ਮੈਂ ਸ਼ਾਂਤੀ ਦਾ ਨਹੀਂ ਮਤਲਬ ਸਮਝ।
1: ਸ਼ਾਂਤੀ ਵੀ ਕਹਿੰਦਾ ਮਤਲਬ ਥੋੜੀ ਬਹੁਤੀ ਪੀ ਲਈ ਆ, ਬੜੇ ਥੋੜਾ ਬੱਚਿਆਂ ਦੇ ਵੀ ਗਿਆ ਰੱਖੀ ਜਰਾ।
0: ਅੱਛਾ, ਪੀਤੀ ਸੀ ਅੱਜ ਵੀਕਐਂਡ ਤੇ ਫਿਰ?
1: ਜੀ ਵਧੀਆ, ਸਭ ਠੀਕ ਆ ਜੀ।
0: ਨਹੀਂ, ਵੀਕਐਂਡ ਤੇ ਪੀਤੀ ਸੀ
1: ਤਾਂ ਬਾਜੀ ਆਪਾਂ ਤਾਂ ਲਾਉਣਾ, ਪਰ ਲਾਗਾ ਨਹੀਂ ਪਾਉਂਦੇ ਸ਼ਨੀਵਾਰ ਦਾ।
0: ਨਹੀਂ, ਤੁਹਾਡੇ ਘਰ
1: ਬਾਜੀਵਾਲ ਵੀ ਖੇਡਣਾ ਜੀ,
0: ਤੁਹਾਡੇ ਘਰ ਵਾਲੇ ਨਹੀਂ ਕਹਿੰਦੇ ਵੀ ਤੁਸੀਂ ਨਾ ਪੀਆ ਕਰੋ?
1: ਮੈਂ ਹਫਤੇ ਬਾਜੀ ਇੱਕ ਵਾਰੀ ਪੀਣੀ ਹੁੰਦੀ ਆ।
0: ਅੱਗੇ ਨਾਲੇ ਦੋ ਵਾਰੀ ਪੀਂਦੇ ਤੁਸੀਂ, ਸ਼ਨੀਵਾਰ ਤੇ ਐਤਵਾਰ?
1: ਬਾਜੀ ਮੈਂ ਥੋੜੀ ਐਤਵਾਰ ਬੰਦ ਕਰਤੀ ਜੀ, ਮੈਂ ਥੋੜੀ ਗੇਮ ਲਾਉਣ ਲੱਗ ਗਿਆ ਵਾਲੀਬਾਲ ਦੀ।
0: ਵਾਲੀਬਾਲ ਦੀ ਗੇਮ ਲਾਉਣ ਲੱਗ ਪਏ?
1: 2 ਘੰਟੇ ਲੱਗ ਜਾ ਜੀ, ਹਫਤੇ ਦੋ ਤਿੰਨ ਵਾਰੀ।
0: ਨਹੀਂ ਤੇ ਫਿਰ ਤਾਂ ਜਿੰਨੀ ਮਰਜ਼ੀ ਪੀ ਲਓ ਹਜਮ ਹੋ ਜਾਂਦੀ ਹੋਣੀ ਆ।
1: ਨਹੀਂ ਬਾਜੀ ਮੈਂ ਪੀਣਾ ਹੀ ਕੋਲੋਂ ਪੀਂਦੇ ਨਹੀਂ ਆ।
0: ਨਹੀਂ ਨਹੀਂ ਜੇ ਵਾਲੀਬਾਲ ਦੀ ਗੇਮ ਲਾਨੇ ਫਿਰ ਤਾਂ ਐਕਸਰਸਾਈਜ਼ ਹੋ ਜਾਂਦੀ ਹੈ ਨਾ, ਫਿਰ ਤਾਂ ਤੁਸੀਂ
1: ਭਾਵੇਂ ਮੈਂ ਜੇ ਵਾਲੀ ਸ਼ੈਡਿਊਲ ਲਾ ਲਈ ਨਾ,
0: ਹਾਂ
1: ਫਿਰ ਮੈਂ ਅੱਗੇ ਪਿੱਛੇ ਗੇਮ ਖੇਡ ਲੈਣਾ 2 ਘੰਟੇ, ਦੋ ਹਫਤੇ ਦੋ ਤਿੰਨ ਵਾਰੀ
0: ਤੇ 2 ਪੈਕ ਲਾ ਕੇ ਖੇਡ ਲਿਆ ਕਰੋ, ਵਧੀਆ ਘੁਮਾਓਗੇ।
1: ਨਹੀਂ ਬਾਕੀ ਪਲੇਅਰ ਹੁੰਦੇ ਆ ਚੰਗਾ ਲੱਗਦਾ ਜੀ,
0: ਤੇ ਉਹਨਾਂ ਨੂੰ ਕੀ ਪਤਾ ਲੱਗਦਾ ਵੀ ਤੁਸੀਂ ਪੀਤੀ ਹੈ?
1: ਉਹ ਨਹੀਂ ਬਾਈ ਜੀ, ਪਤਾ ਹਾਰਡ ਪੀਤੀ ਤੇ ਪਤਾ ਲੱਗਦਾ, ਬੀਅਰ ਨੂੰ ਚੱਲ ਜਾਂਦੀ ਹੈ,
0: ਹਾਂ ਹਾਂ
1: ਇਸ ਚੀਜ਼ ਦਾ ਪਤਾ ਲੱਗ ਜਾਂਦਾ।
0: ਮਤਲਬ ਤੁਸੀਂ ਕੀ ਸ਼ਾਰਟ ਸ਼ੂਟ ਜ਼ਿਆਦੀ ਮਾਰਦੇ ਫਿਰ ਜਦੋਂ ਦੋ
1: ਬਾਈ ਜੀ? ਨਹੀਂ ਬਾਈ, ਮੈਂ ਬਾਲੀਵਾਲ ਬਹੁਤ ਖੇਡਦਾ ਜੀ,
0: ਅਫਰੀਕਾ ਤੋਂ ਆਏ ਆ।
1: ਹਾਂਜੀ, ਮੈਂ ਕਹਿੰਦੀ ਪਾਕਿਸਤਾਨ ਤੋਂ ਕੰਮ ਨੇੜੇ ਆ।
0: ਵਾਹ ਬਾਈ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ,
2: ਸਤਿ ਸ੍ਰੀ ਅਕਾਲ, ਕੀ ਹਾਲ ਹੈ ਜਨਾਬ?
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜਨਾਬ, ਕੀ ਹਾਲ ਹੈ, ਠੀਕ ਹੋ?
2: ਮੈਂ ਬਿਲਕੁਲ ਠੀਕ ਹੂੰ। ਗਾਨੇ ਕੀ ਅਗਰ ਫਰਮਾਇਸ਼ ਹੈ ਤੋ ਬੜਾ ਬਿਹਤਰੀਨ ਗਾਨਾ ਹੈ, ਸ਼ੌਕ ਨਜ਼ਰ ਕੀ ਬਿਜਲੀਆਂ ਦਿਲ ਪੇ ਮੇਰੇ ਗਿਰਾਏ ਜਾ। ਵੋ ਕੌਨ ਥੀ ਫਿਲਮ ਥੀ ਯੇ, ਮਨੋਜ ਕੁਮਾਰ ਔਰ ਪਰਵੀਨ ਚੌਧਰੀ ਪੇ ਪਿਕਚਰਾਈਜ਼ ਹੁਆ। ਉਸ ਜ਼ਮਾਨੇ ਮੇ ਸਕੇਟਿੰਗ ਕਾ ਯੇ ਪਹਿਲਾ ਇੰਡੀਅਨ ਫਿਲਮ ਥਾ ਯੇ, ਜਿਸ ਮੇ ਸਕੇਟਿੰਗ ਬਤਾਏ, ਇਸ ਸੇ ਪਹਿਲੇ ਕਭੀ ਨੇ ਬਤਾਏ ਥੇ।
0: ਕੌਨ ਸੀ ਮੂਵੀ ਥੀ ਜੇ?
2: ਵੋ ਕੌਨ ਥੀ।
0: ਅੱਛਾ, ਵੋ ਕੌਨ ਥੀ, ਵਾਹ ਭਾਈ।
2: ਹਾਂ, ਮਨੋਜ ਕੁਮਾਰ ਉਸ ਮੇ ਹੀਰੋ ਥੇ ਔਰ ਮਦਨ ਮੋਹਨ ਸਾਹਿਬ ਕੀ ਮੌਸੀਕੀ ਹੈ ਔਰ ਰਾਜਾ ਮਹਿਦੀ ਅਲੀ ਖਾਂ ਕੇ ਅਲਫਾਜ਼ ਹੈ। ਪਰਵੀਨ ਚੌਧਰੀ ਪੇ ਪਿਕਚਰਾਈਜ਼ ਹੁਆ। ਕਿਆ ਗਾਨਾ ਹੈ, ਸ਼ੌਕ ਨਜ਼ਰ ਕੀ ਬਿਜਲੀਆਂ ਦਿਲ ਪੇ ਮੇਰੇ ਗਿਰਾਏ ਜਾ। ਬੜਾ ਚੰਗਾ ਗਾਨਾ ਹੈ ਔਰ ਇਸਕੇ ਉੱਪਰ ਯੇ ਗਜ਼ਲ ਅੰਦਾਜ਼ ਮੇ ਹੈ ਔਰ ਲਤਾ ਜੀ ਕਿਆ ਕਿਆ ਬੋਲਤੇ ਆਪ, ਵੈਸੇ ਯੇ ਗਾਨਾ ਤੋ ਆਸ਼ਾ ਜੀ ਨੇ ਗਾਇਆ ਥਾ, ਮਗਰ ਲਤਾ ਜੀ ਆਸ਼ਾ ਜੀ ਦੋਨੋਂ ਬਹਿਨੇ ਬਤਾ ਰਹਾ ਹੂੰ, ਤੋ ਗਜ਼ਲ ਕੇ ਉੱਪਰ ਬੜੀ ਪਿਆਰੀ ਬਾਤ ਹੈ। ਜਬ ਯੇ ਰਿਕਾਰਡਿੰਗ ਸੁਨੇ ਥੇ ਤੋ ਉਸ ਜ਼ਮਾਨੇ ਮੇ ਯੇ ਅਲਫਾਜ਼ ਬਿਆਨ ਕੀਏ ਥੇ ਮਦਨ ਮੋਹਨ ਸਾਹਿਬ ਕਿ ਫਿਕਰ ਮੋਮਿਨ ਕੀ ਜ਼ਬਾਂ ਦਾਖ ਕੀ ਮੀਰ ਕਾ ਰੰਗ ਸੁਖਨ ਗਾਲਿਬ ਕਾ ਅੰਦਾਜ਼ ਬਯਾਂ ਹੋ ਤੋ ਗਜ਼ਲ ਹੋਤੀ ਹੈ, ਸਿਰਫ ਅਲਫਾਜ਼ ਹੀ ਨਹੀਂ ਮਾਇਨੇ ਪੈਦਾ ਕਰਤੇ, ਜਜ਼ਬੇ ਖਿਦਮਤ ਫਨ ਹੋ ਤੋ ਗਜ਼ਲ ਹੋਤੀ ਹੈ। ਕਿਆ ਲੋਕ ਥੇ ਯਾਰ, ਸੋਚਤੋ ਮੈਂ ਕਿ ਆਖਿਰ ਯੇ ਲੋਕ ਕੈਸਾ ਉਨਕੇ ਜ਼ਹਿਨ ਮੇ ਯੇ ਸਬ ਪ੍ਰੇਰਣਾ ਆਤੀ ਥੀ ਔਰ ਯੇ ਅਲਫਾਜ਼ ਕੈਸਾ ਆਤੇ ਥੇ, ਕਿਆ ਪੜ੍ਹਤੇ ਥੇ।
0: ਇਸ ਮੂਵੀ ਕਾ ਗੀਤ ਵੋ ਵੀ ਥਾ ਲਗ ਜਾ ਗਲੇ, ਵੋ ਵੀ ਇਸ
2: ਜੀ ਹਾਂ, ਲਗ ਜਾ ਗਲੇ, ਬਿਲਕੁਲ ਯੇ ਲਗ ਜਾ ਗਲੇ ਵੀ ਹੈ ਔਰ ਬੜਾ ਪਿਆਰਾ। ਇਸਕੇ ਪੂਰੇ ਗਾਨੇ ਸੁਪਰ ਡੁਪਰ ਹਿੱਟ ਹੈ, ਮਗਰ ਯੇ ਗਾਨਾ ਆਸ਼ਾ ਜੀ ਨੇ ਗਾਇਆ, ਲੇਕਿਨ ਇਸਕੇ ਬਾਅਦ ਜਿਤੇ ਗਾਨੇ ਗਾਏ, ਸਾਧਨਾ ਹੀਰੋਇਨ ਥੀ, ਕਿਆ ਪਿਆਰੀ ਹੈ, ਕਿਆ ਖੂਬਸੂਰਤ ਹੈ, ਐਸੇ ਲੋਕ ਅਬ ਆ ਨਹੀਂ ਸਕਤੇ। ਸਾਧਨਾ ਜੋ ਹੈ ਬਬੀਤਾ ਕੀ ਸਗੀ ਖਲੇਰੀ ਬਹਿਨ ਹੈ, ਕ੍ਰਿਸ਼ਨਾਪੁਰ ਕੀ ਸਗੀ ਖਲੇਰੀ।
0: ਮੇਰੇ ਕੋ ਜੋ ਆਪਣੇ ਗਾਣਾ ਬੋਲਿਆ ਨਾ, ਉਹ ਮੇਰੇ ਕੋ ਗੱਲ ਗਾਣਾ ਮਿਲ ਨਹੀਂ ਰਿਹਾ ਆਪਕਾ, ਪਤਾ ਨਹੀਂ ਕਿਆ ਬਾਤ ਹੈ।
2: ਸ਼ੌਕ ਨਜ਼ਰ ਕੀ ਬਿਜਲੀਆਂ, ਵੋ ਕੌਨ ਥੀ, ਆਪ ਟਾਈਪ ਕਰੀਏ ਫਿਲਮ ਕੇ, ਵੋ ਕੌਨ ਥੀ, ਮਨੋਜ ਕੁਮਾਰ ਕੀ ਪਿਕਚਰ ਹੈ, ਪਰਵੀਨ ਚੌਧਰੀ ਹੀਰੋਇਨ ਹੀ ਔਰ ਸਾਧਨਾ ਵੀ ਹੈ ਉਸਮੇ, ਮਗਰ ਬੜਾ ਪਿਆਰਾ। ਤੋ ਆਪ ਅਗਰ ਵੋ ਕੌਨ ਥੀ ਫਿਲਮ ਸੌਂਗਸ ਡਾਲੇਂਗੇ ਤੋ ਫੌਰੀ ਆ ਜਾਏਗਾ, ਸ਼ੌਕ ਨਜ਼ਰ ਕੀ ਬਿਜਲੀਆਂ।
0: ਕੋਈ ਬਾਤ ਨਹੀਂ, ਦੇਖਤਾ ਹੂੰ ਸਰ ਮੈਂ ਆਪਕੇ ਲੀਏ। ਥੈਂਕ ਯੂ ਵੈਰੀ ਮਚ, ਆਪਕੇ ਫਰਮਾਇਸ਼ ਡੈਫੀਨਿਟਲੀ ਆਈ ਵਿਲ ਟ੍ਰਾਈ ਮਾਈ ਬੈਸਟ ਟੂ ਪਲੇ ਪ੍ਰੋਗਰਾਮ ਪੰਜਾਬੀ ਵਿਰਸਾ। ਔਰ ਲਓ ਜੀ, 905-673-3337 ਗੀਤ ਸੰਗੀਤ ਦੇਖੋ, ਸਾਡੇ ਭਾਈਜਾਨ ਬੜੇ ਕਮਾਲ ਦੇ ਗੀਤ ਦੱਸਦੇ ਆ ਔਰ ਸ਼ੇਰੋ ਸ਼ਰੀ ਦੇ ਵੀ ਮਾਸਟਰ ਲੋਕ ਆ ਲੈ। ਲਓ ਫਿਰ ਇਹ ਗੀਤ ਮੈਨੂੰ ਮਿਲ ਹੀ ਗਿਆ, ਪਹਿਲਾਂ ਮੈਂ ਇਹਨਾਂ ਦਾ ਗੀਤ ਲਾਵਾਂ, ਬਾਕੀ ਗੱਲਾਂ ਬਾਅਦ ਕਰਦੇ ਹਾਂ।

0: ਜੀ ਮਹਾਰਾਜ ਜੀ, ਇਹ ਗੀਤ ਤੁਹਾਡਾ ਅਸੀਂ ਲਾਤਾ ਜੀ, ਸ਼ੌਂਕ ਨਜ਼ਰ ਕੀ ਬਿਜਲੀਆਂ। ਔਰ ਇਹ ਗੀਤ ਥੋੜ੍ਹਾ ਜਿਹਾ ਸਲੋ ਮੋਸ਼ਨ ਦੇ ਵਿੱਚ ਆ, ਪਰ ਗੀਤ ਦੇ ਮੀਨਿੰਗ ਜਿਹੜੇ ਸਮਝਦੇ ਆ ਉਹਨਾਂ ਨੂੰ ਵਧੀਆ ਲੱਗਦੇ ਆ। ਚਲੋ ਇੱਕ ਵਾਰੀ ਨੰਬਰ ਇੱਕ ਹੋਰ ਦੇ ਰਹੇ, ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੰਬਰ ਹੈ। ਔਰ ਇਹ ਨੰਬਰ ਹੈ ਜੀ, ਅਗਰ ਤੁਸੀਂ ਘਰ ਦੇ ਵਿੱਚ ਆਪਣੇ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ, ਅਸੀਂ ਪਿਛਲੇ ਦਿਨੋਂ ਤੁਹਾਨੂੰ ਦੱਸਦੇ ਆ ਰਹੇ ਹਾਂ, ਕਿਉਂਕਿ ਇਹ ਜਿਹੜੇ ਵਾਸ਼ਰੂਮ ਆ ਤੁਹਾਡੇ ਵਾਸਤੇ ਬ੍ਰੈਂਡ ਨਿਊ ਬਣ ਰਹੇ ਆ। ਦੇਖੋ ਪਹਿਲੇ ਇਹ ਵੀਰਾਂ ਨੇ ਨਾ ਟਾਈਲਾਂ ਵਿੱਚ ਇਨਕਲੂਡ ਨਹੀਂ ਕੀਤੀਆਂ, ਜਿਹੜੇ ਵਾਸ਼ਰੂਮ ਵਿੱਚ ਟਾਈਲਾਂ ਵੀ ਲੱਗੀਆਂ ਹੁੰਦੀਆਂ। ਔਰ ਫਿਰ ਮੈਂ ਇਹਨੂੰ ਰਿਕੁਐਸਟ ਕੀਤੀ, ਮੈਂ ਕਿਹਾ ਭਾਅ ਜੀ ਆਪਾਂ $7,000 ਦੇ ਵਿੱਚ ਟਾਈਲਾਂ ਵੀ ਅਨਾਊਂਸ ਕਰ ਦੇਣੀਆਂ। ਅਤੇ ਮੇਰਾ ਵੀਰ ਕਹਿਣ ਲੱਗਾ, ਇੰਦਰਜੀਤ ਕਹਿੰਦਾ, ਪਰਮਜੀਤ ਭਾਅ ਜੀ ਕਹਿੰਦੇ ਵੀ ਹਰਜੀਤ ਭਾਅ ਜੀ ਤੁਹਾਡੀ ਮਰਜ਼ੀ ਹੈ, ਟਾਈਲਾਂ ਦੇ ਅਸੀਂ ਐਕਸਟਰਾ ਪੈਸੇ ਲੈਂਦੇ ਹੁੰਦੇ ਜਿਹੜੀ ਟਾਈਲਾਂ ਲੱਗਦੀਆਂ। ਹੁਣ ਤੁਸੀਂ ਆਪ ਦੇਖੋ ਇੱਥੇ, ਜੇ ਸਪੋਜ਼ ਕਰੋ ਟੱਪ ਲੱਗਾ ਹੋਇਆ ਉੱਪਰ ਦੇ ਸੈਕਿੰਡ ਫਲੋਰ ਦੇ ਵਿੱਚ, ਹੈ ਨਾ, ਉਹ ਟੱਪ ਲਾ ਦੇਣਾ ਇਹਨਾਂ ਨੇ, ਅਤੇ ਡੈਫੀਨੇਟਲੀ ਜਿਹੜੀ ਟਾਈਲਾਂ ਉੱਪਰ ਲੱਗੀਆਂ ਉਹ ਖਰਾਬ ਹੋਣੀਆਂ ਹੋਣੀਆਂ, ਠੀਕ ਆ। ਉਹ ਟਾਈਲਾਂ ਸਾਰੀਆਂ ਪੁੱਟ ਕੇ ਬ੍ਰੈਂਡ ਨਿਊ ਲਾਉਣੀਆਂ, ਟਾਈਲਾਂ 2x2 ਦੀਆਂ, ਠੀਕ ਆ। ਅੱਛਾ, ਟਾਈਲਾਂ ਵੀ ਨਵੀਆਂ ਲੱਗ ਗਈਆਂ, ਜਿਹੜੀ ਫਲੋਰ ਦੀ ਟਾਈਲ ਆ ਉਹ ਵੀ ਨਵੀਂ ਲੱਗਣੀ ਆ, ਉਹ ਵੀ ਇਨਕਲੂਡ ਆ। $7,000 ਦੇ ਵਿੱਚ ਮੈਂ ਤੁਹਾਨੂੰ ਅੱਜ ਨਵੀਂ ਆਪਸ਼ਨ ਦੇ ਰਿਹਾ, ਅੱਗੇ ਟਾਈਲਾਂ ਇਨਕਲੂਡ ਨਹੀਂ ਸੀ ਫਲੋਰ ਦੀਆਂ। ਫਿਰ ਇਹਦੇ ਵਿੱਚ ਤੁਹਾਡੀਆਂ 2 ਸਿੰਕ ਲੱਗਣੀਆਂ, 2 ਲੱਗ ਜਾਣਗੀਆਂ, ਨਵੀਂ ਵੈਂਟੀ ਲੱਗਣੀ ਆ, ਕਾਊਂਟਰ ਟੋਪ ਲੱਗਣੇ ਆ, ਅਤੇ ਨਵੀਂ ਟੋਇਲਟ ਸੀਟ ਲੱਗਣੀ ਆ। ਜੇ ਟੱਪ ਲਵਾ ਕੇ ਤੁਸੀਂ ਸਟੈਂਡਿੰਗ ਸ਼ਾਵਰ ਲਵਾਉਣਾ ਉਹ ਵੀ ਲਵਾ ਲਓ, ਉਹਦੇ ਵੀ ਥੱਲੇ ਜਿਹੜਾ ਫਲੋਰ ਪੈਂਦਾ ਸਾਰਾ ਨਵਾਂ ਹੋਏਗਾ। ਟੱਪ ਲਵਾਉਣਾ ਵਾਈਟ ਕਲਰ ਦਾ, ਉਹਦੇ ਥੱਲੇ ਜਿਹੜੀ ਸ਼ੀਟ ਲੱਗੀ ਹੁੰਦੀ ਆ ਵਾਈਟ ਕਲਰ ਦੀ, ਉਹ ਲਵਾ ਲਓ, ਜਾਂ ਉੱਥੇ ਟਾਇਲਸ ਤੁਸੀਂ ਲਵਾਉਣੀਆਂ ਉਹ ਲਵਾ ਲਓ। ਫਿਰ ਜਿਹੜੇ ਗਲਾਸ ਦੇ ਡੋਰ ਹੁੰਦੇ ਆ, ਤੁਹਾਡੇ ਵਾਸ਼ਰੂਮ ਦੇ ਕੀ ਸਾਈਜ਼ ਆ, ਉਹਦੇ ਕਸਟਮ ਡੋਰ ਤਿਆਰ ਹੋਣੇ ਆ। ਕਈ ਵਾਰੀ ਉਹ ਰੈਡੀਮੇਡ ਜਿਹੜੇ ਕਿ ਸਟੈਂਡਰਡ ਸਾਈਜ਼ ਹੁੰਦੇ ਆ ਨਾ, ਉਹ ਨਹੀਂ ਮਿਲਦੇ ਜਿਹੜੇ ਤੁਹਾਡੇ ਘਰਾਂ ਵਿੱਚ ਲੱਗੇ ਹੋਏ ਆ। ਪਰ ਇਹ ਚੱਕਰ ਹੋਏਗਾ ਕਿ ਜਿਹੜੇ ਕਸਟਮ ਡੋਰ ਹੋਣਗੇ ਉਹ ਵੀ ਤੁਹਾਡੇ ਘਰ ਇਨਕਲੂਡ ਹੀ ਆ। ਸ਼ੀਸ਼ੇ ਦੇ ਗਲਾਸ ਦੇ ਡੋਰ ਲੱਗਣਗੇ, ਨਵਾਂ ਸ਼ਾਵਰ ਲੱਗੇਗਾ, ਨਵੀਆਂ ਟੂਟੀਆਂ ਲੱਗਣੀਆਂ, ਵਧੀਆ ਲੇਟੈਸਟ ਮਾਡਲ ਦੀਆਂ ਟੂਟੀਆਂ ਪਸੰਦ ਤੁਸੀਂ ਕਰ ਲਿਓ, ਕਿਹੜੀ ਕੰਪਨੀ ਦੀਆਂ ਲਵਾਉਣੀਆਂ, ਸਾਰੀਆਂ ਇਨਕਲੂਡ ਆ $7,000 ਦੇ ਵਿੱਚ। ਅਤੇ ਇਸ ਤੋਂ ਵਧੀਆ ਡੀਲ ਹੁਣ ਦੇ ਨਹੀਂ ਸਕਦੇ, ਕਿਉਂਕਿ ਕੰਪਨੀ ਵੱਡੀ ਹੈ। ਔਰ ਤੁਸੀਂ ਇਸ ਕੰਪਨੀ ਨੂੰ ਕਾਲ ਕਰ ਸਕਦੇ ਆ, ਇਸ ਕੰਪਨੀ ਵਾਲੇ ਕਹਿੰਦੇ ਆ ਕਿ ਇਸ ਤਰ੍ਹਾਂ ਵਾਸ਼ਰੂਮ ਤਿਆਰ ਕਰਕੇ ਦੇਵਾਂਗੇ। ਮੈਂ ਹੁਣ ਤੁਹਾਡੇ ਵਾਸਤੇ ਨਾ, ਜਿਹੜੀਆਂ ਫੈਮਿਲੀ ਸੁਣ ਰਹੀ ਹਾਂ, ਮੈਂ ਉਹਨਾਂ ਵਾਸਤੇ ਹੁਣ ਦੇਖੋ, ਜਿਹੜੀਆਂ ਫਲੋਰ ਦੀਆਂ ਟਾਇਲਸ ਹੁੰਦੀਆਂ ਨਾ, ਕਈ ਵਾਰ ਤਾਂ ਵਾਸ਼ਰੂਮ ਵੱਡੇ ਹੀ ਵੱਡੇ ਹੁੰਦੇ ਉੱਪਰ, ਹੁਣ 3,000-3,500 ਸਕੁਏਅਰ ਫੁੱਟ ਦਾ ਘਰ ਹੋਵੇ ਅਤੇ ਵਾਸ਼ਰੂਮ ਕਿੱਡੇ ਵੱਡੇ ਹੁੰਦੇ ਆ, ਅਤੇ ਉਹ ਸਾਰੀਆਂ ਟਾਇਲਾਂ ਪੱਟ ਕੇ ਨਵੀਆਂ, ਨਵੇਂ ਟੱਪ, ਜੇ ਟੱਪ ਲਾਉਣਾ ਟੱਪ ਲਵਾ ਲਿਓ, ਜੇ ਤੁਸੀਂ ਨਵਾਂ ਉੱਤੇ ਸਟੈਂਡਿੰਗ ਸ਼ਾਵਰ ਲਾਉਣਾ ਸਟੈਂਡਿੰਗ ਸ਼ਾਵਰ ਲਵਾ ਲਿਓ। ਗਲਾਸ ਡੋਰ ਵਿੱਚ ਹੋਏਗੀ, ਪੜਦਾ ਜਾਂ ਨਹੀਂ ਲਾਉਣਾ ਇਹਨਾਂ ਨੇ, ਜਿਹੜੇ ਸ਼ਾਵਰ ਕਰਟਨ ਉਹ ਨਹੀਂ, ਗਲਾਸ ਦੇ ਡੋਰ ਲੱਗਣਗੇ, ਨਵੇਂ ਸ਼ਾਵਰ ਟੂਟੀਆਂ, ਨਵੇਂ ਜਿਹੜੇ ਤੁਹਾਡੇ ਵਾਸਤੇ ਟੋਇਲਟ ਸੀਟ, ਨਵੀਆਂ ਪਾਈਪਾਂ ਸ਼ਾਈਪਾਂ, ਵਧੀਆ ਨਵੇਂ ਕਾਊਂਟਰ ਟੋਪ, ਨਵੀਂ ਵੈਂਟੀਜ਼, ਇਹ ਸਾਰਾ ਦੇ ਸਾਰਾ ਸਮਾਨ $7,000 ਦੇ ਵਿੱਚ ਆ। ਆਰਡਰ ਬਹੁਤ ਆ, ਬਿਜ਼ੀ ਬਹੁਤ ਆ। ਪਿਛਲੀ ਵਾਰੀ ਮੈਂ ਅਨਾਊਂਸ ਕੀਤਾ, ਮੈਂ ਕਿਹਾ ਵੀਕਐਂਡ ਦੇ ਕਿਸੇ ਨੇ ਜੇ ਵਾਸ਼ਰੂਮ ਤਿਆਰ ਕਰਾਉਣੇ ਆ ਕਰ ਦੇਣਗੇ। 5 ਵਾਸ਼ਰੂਮ ਤਿਆਰ ਕਰਨੇ ਸੀ, 4.5 ਹੋਏ ਆ ਉਹਨਾਂ ਦੇ, ਮਤਲਬ ਕਿ ਥੋੜ੍ਹਾ ਕੰਮ ਰਹਿ ਗਿਆ। ਉਹ ਕਹਿੰਦੇ ਹਰਜੀਤ ਭਾਅ ਜੀ ਅੱਜ ਅਸੀਂ ਉਹਨੇ ਵੇਟ ਦੇਣਾ ਕੰਮ ਹੋ ਗਈ। 5 ਵਾਸ਼ਰੂਮ ਤੁਸੀਂ ਇਹ ਦੇਖੋ ਇੱਕ ਹਫ਼ਤੇ ਵਿੱਚ ਤਿਆਰ ਕਰਨੇ, ਕਿੱਡੀ ਵੱਡੀ ਟੀਮ ਹੋਏਗੀ, ਇੱਕ ਜਾਂ ਦੇ 2-2-3-3 ਬੰਦੇ ਜਾਂਦੇ ਹੀ ਹੋਣਗੇ ਨਾ ਵੀਰ ਮੇਰਿਓ। ਜੇ ਤੁਸੀਂ ਵੀ ਇਹ ਵਾਸ਼ਰੂਮ ਤਿਆਰ ਕਰਾਉਣੇ, ਸਪੋਜ਼ ਕਰੋ 1-2 ਮਹੀਨੇ ਨੂੰ ਘਰਾਂ 'ਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਰਿਹਾ, ਜਾਂ ਤੁਸੀਂ ਘਰ ਵੇਚਣਾ, ਤੁਸੀਂ ਡੀਲ ਕਰ ਲਓ ਉਹਨਾਂ ਨਾਲ, ਜੇ ਉੱਪਰ 2 ਵਾਸ਼ਰੂਮ ਆ ਦੋਨੇ ਨਵੇਂ ਬਣਾ ਲਓ ਭਾਅ ਜੀ ਇਹਨਾਂ ਨਾਲ ਡੀਲ ਕਰ ਲਓ। ਤੂੰ ਹਰਜੀਤ ਭਾਈ ਨੇ ਕਿਹਾ ਵੀ ਸਪੈਸ਼ਲ ਡੀਲ ਦਿਓ ਸਾਨੂੰ, ਅਸੀਂ ਦੋਨੇ ਵਾਸ਼ਰੂਮ ਤਿਆਰ ਕਰਾਉਣੇ ਆ, ਥੱਲੇ ਵੀ ਵਾਸ਼ਰੂਮ ਜਿਹੜਾ ਹੁੰਦਾ ਪਾਊਡਰ ਰੂਮ ਉਹ ਵੀ ਤਿਆਰ ਕਰਾਉਣਾ, ਤਿੰਨੇ ਵਾਸ਼ਰੂਮ ਦੀ ਡੀਲ ਕਰ ਲਓ। ਜੇ ਉੱਤੇ 3 ਲੱਗੇ ਆ, ਥੱਲੇ ਵਾਲੇ 1 ਪਾ ਕੇ 3.5 ਹੋ ਗਏ, ਅਤੇ ਉਹ ਵੀ ਡੀਲ ਕਰ ਲਓ, ਸ਼ਾਇਦ ਥੋੜ੍ਹਾ ਮੋਟਾ ਰੇਟ ਘਟਾ ਦੇਣ। ਜੇ ਨਾ ਘਟਾਉਣਗੇ ਮੈਨੂੰ ਫੋਨ ਕਰ ਲਓ, ਫਿਰ ਮੈਂ ਫੋਨ ਕਰ ਦੂੰਗਾ, ਕਿਉਂਕਿ ਦੇਖੋ ਬਈ ਜੇ ਬਲਕ 'ਚ ਕੰਮ ਕਰਾਉਣਾ ਨਾ ਭਾਅ ਜੀ, ਤਾਂ ਫਿਰ ਸਾਨੂੰ ਰੇਟ ਥੋੜ੍ਹਾ ਮੋਟਾ ਘਟਾਉਣਾ ਹੀ ਪੈਣਾ, ਠੀਕ ਹੈ ਨਾ। ਅਤੇ ਇਸ ਕਰਕੇ ਜੇ ਤੁਸੀਂ ਬਲਕ ਦੇ ਵਿੱਚ ਸਾਰੇ ਘਰਾਂ ਦੇ ਵਾਸ਼ਰੂਮ ਚੇਂਜ ਕਰਾਉਣੇ ਆ, ਤਾਂ ਫਿਰ ਉਸ ਹਿਸਾਬ ਨਾਲ ਰੇਟ ਹੋ ਜਾਊਗਾ। ਜੇ ਇੱਕੋ ਹੀ ਵਾਸ਼ਰੂਮ ਚੇਂਜ ਕਰਾਉਣਾ ਉਹਦਾ $7,000 ਆ, ਠੀਕ ਹੈ ਜੀ। ਕਾਲ ਕਰ ਲਓ, ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਇਸ ਨੰਬਰ 'ਤੇ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਆ 416-678-8100। ਨੰਬਰ ਬਹੁਤ ਸੌਖਾ ਹੈ, ਵੱਡੀ ਕੰਪਨੀ ਆ ਇਹ, ਤੁਸੀਂ ਕਹੋਗੇ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ, ਫਿਰ ਤੁਹਾਡੇ ਘਰ ਦੂਜੀ ਕਮਿਊਨਿਟੀ ਦੇ ਬੰਦੇ ਭੇਜ ਦੇਣਗੇ, ਜੇ ਪੰਜਾਬੀ ਬੋਲਣੀ ਪੰਜਾਬੀ ਵਾਲੇ ਭੇਜ ਦੇਣਗੇ। 416-678-8100, 416-678-8100 'ਤੇ ਤੁਸੀਂ ਕਾਲ ਕਰ ਲਓ, ਹੁਣੇ ਬੁਕਿੰਗ ਕਰਾ ਲਓ, ਤੁਸੀਂ ਦਿਖਾ ਲਓ ਪਹਿਲਾਂ ਵਾਸ਼ਰੂਮ, ਟਾਈਲਾਂ ਦੇ ਡਿਜ਼ਾਈਨ ਦੇਖ ਲਓ, ਟੂਟੀਆਂ ਦੇ ਡਿਜ਼ਾਈਨ ਦੇਖ ਲਓ, ਵੈਰੰਟੀ ਦਾ ਕਲਰ ਪਸੰਦ ਕਰ ਲਓ, ਸਾਰੀਆਂ ਚੀਜ਼ਾਂ $7,000 ਦੇ ਵਿੱਚ, 416-678 ਅੱਗੇ ਹੈ ਜੀ, 8100 ਨੰਬਰ ਦੇ ਕਾਲ ਕੀਤੀ ਜਾ ਸਕਦੀ ਹੈ। ਲਓ ਜੀ, ਰੈਵ ਸਿੰਘ ਜੀ ਕੀ ਕਹਿ ਰਿਹਾ, ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰੋਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰੋਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ, ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰੋਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600, 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ। ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
1: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
2: ਅਸੀਂ ਦੇ ਆਪਦੇ ਨਾਲ ਸ਼ੇਅਰ ਕਰਾਂਗੇ ਜੀ, ਮੋਬਿਲ ਗੈਸ ਸਟੇਸ਼ਨ ਜਿਹੜਾ ਕਿ ਨਿਆਗਰਾ ਫਾਲ 'ਚ ਹੈਗਾ ਵੇ, ਇਹ 2020 'ਚ ਬਿਲਡ ਹੋਇਆ ਸੀ, ਡਬਲ ਵਾਲ ਫਾਈਬਰ ਗਲਾਸ ਟੈਂਕ ਦੇ ਨਾਲ ਹੀਗਾ ਜੀ। ਇਹ 'ਚ ਸਟੋਰ ਬਹੁਤ ਅੱਛਾ ਹੈਗਾ ਵੇ, ਇਹਦੇ 3 ਪੰਪ ਹੀ ਕਹਿੰਦੇ, ਕੈਨੋਪੀ ਲੱਗੀ ਹੋਈ ਹੈ, ਫੈਬੂਲਸ ਲੋਕੇਸ਼ਨ ਹੈਗੀ ਹੈ, ਪ੍ਰਾਈਮ ਲੋਕੇਸ਼ਨ ਇਨ ਨਿਆਗਰਾ ਫਾਲ ਸਿਟੀ, ਔਰ ਇਹੋ ਜਿਹਾ ਮੌਕਾ ਤੁਸੀਂ ਆਪਣੇ ਹੱਥੋਂ ਜਾਣ ਨਹੀਂ ਦੇਣਾ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449, ਹਸੀਬ ਸ਼ੇਖ 647-988-4449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।

0: फर्स्ट या सेकंड मॉर्गेज या रीफाइनेंस करवाना चाहते हो तब तो सीधे अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015।
1: ਲਓ ਜੀ ਵਕਾਰ ਖਾਨ ਸਾਹਿਬ ਲਾਈਨ ਤੇ ਆ ਗਿਆ ਰੋਜਰਸ ਦੀਆਂ ਡੀਲ ਲੈਣ ਵਾਸਤੇ। ਕਈ ਵਾਰ ਅਸੀਂ ਡਾਇਰੈਕਟਲੀ ਤੌਰ ਤੇ ਰੋਜਰਸ ਕੰਪਨੀ ਨੂੰ ਕਾਲ ਕਰਦੇ ਆ, ਸਾਨੂੰ ਰੇਟ ਜਿਆਦਾ ਮਿਲਦੇ ਇੰਟਰਨੈਟ ਦੇ। ਫਿਰ ਜਿਹੜੇ ਸਾਡੇ ਆਥੋਰਾਈਜ਼ ਹੁੰਦੇ ਆ, ਜਿਹੜੇ ਰੋਜਰਸ ਦੇ ਨਾਲ ਲੰਬੇ ਟਾਈਮ ਤੋਂ ਕੰਮ ਕਰਦੇ ਹੁੰਦੇ ਆ, ਉਹਨਾਂ ਕੋਲ ਡੀਲਸ ਹੁੰਦੀਆਂ, ਉਹ ਫਿਰ ਰੋਜਰਸ ਦੇ ਨਾਲ ਨੈਗੋਸ਼ੀਏਟ ਕਰਦੇ ਆ ਕਿ ਸਾਨੂੰ ਸਾਡੇ ਕਲਾਇੰਟ ਵਾਸਤੇ ਇਹ ਪ੍ਰਾਈਸ ਚਾਹੀਦੇ ਆ। ਤੇ ਉਹਨਾਂ ਵਿੱਚੋਂ ਇੱਕ ਨਾਮ ਆਉਂਦਾ, ਬੜਾ ਪੁਰਾਣੀ ਕਮਿਊਨਿਟੀ ਦੇ ਵਿੱਚ ਜਾਣ ਪਹਿਚਾਣ ਆ, ਮਿਸਟਰ ਵਕਾਰ ਖਾਨ ਸਾਹਿਬ ਸਾਡੇ ਨਾਲ ਇਸ ਟਾਈਮ ਲਾਈਨ ਤੇ ਹਾਜ਼ਰ ਹੋ ਗਏ ਆ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਵਕਾਰ ਖਾਨ ਸਾਹਿਬ, ਕੀ ਹਾਲ ਹੈ ਸਰ?
2: ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ।
2: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000-647-864-8000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 647-864-8000-647-864-8000।
1: ਬਹੁਤ ਸ਼ੁਕਰੀਆ। ਨੰਬਰ ਇੱਕ ਵਾਰ ਵਕਾਰ ਖਾਨ ਸਾਹਿਬ ਜੀ ਵਾਪਸ ਦੁਬਾਰਾ ਦੇ ਰਹੇ
2: ਜੀ। ਸਰ, ਨੰਬਰ ਹੈ 647-864-8000-647-864-8000।
1: ਸ਼ੁਕਰੀਆ ਸਰ, ਆਪਕੀ ਕਾਲ ਕਾ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਇੱਕ ਗੀਤ ਤੁਹਾਡੇ ਵਾਸਤੇ ਮੈਂ ਪੇਸ਼ ਕਰ ਰਿਹਾ। ਇਹ ਗੀਤ ਬਹੁਤ ਜ਼ਿਆਦਾ ਵਧੀਆ ਗੀਤ ਆ, ਇਹ ਗੀਤ ਵੀ ਪੁਰਾਣਾ ਗੀਤ ਆ, ਬੜਾ ਪੁਰਾਣਾ ਗੀਤ ਆ। ਅੱਜ ਗੀਤ ਪੁਰਾਣੇ ਪੁਰਾਣੇ ਤੁਹਾਨੂੰ ਸੁਣਾਉਂਦੇ ਹਾਂ, ਜਿਵੇਂ ਪਹਿਲੇ ਸਾਡੇ ਜਨਾਬ ਨੇ ਕਿਸ ਗਾਈ ਸੁਣਾਇਆ ਉਹਨਾਂ ਨੇ, ਔਰ ਇਹ ਵੀ ਗੀਤ ਬੜਾ ਪੁਰਾਣਾ, ਸੁਣਦੇ ਹਾਂ ਗੀਤ। ਇਹ ਗੀਤ ਵੈਸੇ ਪਤਾ ਲੱਗ ਜੂਗਾ ਕਿਹਦੇ 'ਤੇ ਗੀਤ ਫਰਮਾਇਆ, ਕਿਹਦੇ 'ਤੇ, ਕਿਸੇ ਨੂੰ ਯਾਦ ਹੈ? ਮੂਵੀ ਸੁਣਿਓ ਧਿਆਨ ਨਾਲ।

0: ਲੈ ਵੀ ਬੁੱਝੋ ਕਿਹੜੀ ਮੂਵੀ ਆ ਲਈ। ਮੈਂ ਤੇਰੇ ਇਸ਼ਕ ਮੈਂ ਕੈਸੀ ਕਮਾਲ ਹੈ, ਕਿਹੜੀ ਕੁੜੀ ਸੀ ਇਹ ਵਾਲੀ ਮੂਵੀ ਜੀ? ਮੈਨੂੰ ਇਹ ਤਾਂ ਪਤਾ ਵੀ ਗਾਣੇ ਤਾਂ ਦੂਜਾ ਸੀ, ਜਸਵਿੰਦਰ ਜੀ ਨੇ ਦੱਸ ਦੇਣਾ ਮੈਨੂੰ ਪਤਾ। ਜਸਵਿੰਦਰ ਜੀ ਨੂੰ ਪਤਾ ਹੀ ਹੁੰਦਾ, ਪਹਿਲੀ ਕਾਲ ਜਸਵਿੰਦਰ ਜੀ ਦੀ ਆ ਹੀ ਜਾਂਦੀ ਹੁੰਦੀ ਹੈ, ਜਿਹੜੀ ਕਿ ਆ ਗਈ ਜਸਵਿੰਦਰ ਜੀ ਦੀ ਕਾਲ। ਇਹਨਾਂ ਨੇ ਪਹਿਲੇ ਸੱਟੇ ਦੱਸ ਦੇਣਾ ਵੀ ਮੂਵੀ ਦਾ ਨਾਮ ਵੀ ਇਹਨਾਂ ਨੂੰ ਪਤਾ ਹੁੰਦਾ। ਹਿੰਦੀ ਗਾਣੇ ਦੇ ਬੜੇ ਸ਼ੌਕੀਨ ਆ। ਜਸਵਿੰਦਰ ਜੀ ਕੀ ਹਾਲ ਆ? ਸਰ ਮੈਂ ਪਹਿਲਾਂ ਹੀ ਦੇਖ ਲਓ, ਮੈਂ ਮੈਨੂੰ ਗੈਸ ਹੀ ਹੋ ਗਿਆ, ਮੈਂ ਕਿਹਾ ਜਸਵਿੰਦਰ ਜੀ ਦੀ ਕਾਲ ਆ ਜਾਣੀ ਰਾਈਟ ਵੇ, ਹਿੰਦੀ ਗੀਤ ਪੁੱਛਿਆ ਦੇ।
1: ਮੈਂ ਤੇ ਉੱਥੇ ਕਾਲ ਲਾਈ ਸੀ, ਗਾਣਾ ਤੁਸੀਂ ਬਾਅਦ ਚ ਲਾਇਆ, ਮੈਂ ਮਿਊਜ਼ਿਕ ਸੁਣਿਆ ਉਹਦਾ ਗਾਣੇ ਦਾ।
0: ਅੱਛਾ,
1: ਮੈਂ ਕਿਹਾ ਲੈ ਵੀ ਮਜ਼ਾ ਆ ਗਿਆ ਗਾਣੇ ਦਾ। ਇਹ ਹੈਗਾ ਜੀ ਲੋਫਰ ਮੂਵੀ ਦਾ ਗਾਣਾ।
0: ਕਿਹੜੀ ਮੂਵੀ?
1: ਲੋਫਰ।
0: ਅੱਛਾ,
1: ਧਰਮਿੰਦਰ ਤੇ ਮੁਮਤਾਜ਼ ਦੀ ਫਿਲਮ ਹੈਗੀ ਸੀ ਇਹ, ਤੇ ਮੁਮਤਾਜ਼ ਦੇ ਉੱਤੇ ਫਿਲਮਾਇਆ ਹੋਇਆ ਗਾਣਾ। 1973 ਦੇ ਵਿੱਚ ਮੂਵੀ ਆਈ ਸੀ ਇਹ,
0: 1973 ਦੇ ਵਿੱਚ।
1: ਹਾਂਜੀ,
0: ਕਮਾਲ ਦੀ ਗੱਲ ਆ, ਤੁਹਾਨੂੰ ਤਾਂ ਮਾਰੇ ਕੱਲੀ ਕੱਲੀ ਗੱਲ ਯਾਦ। ਤੁਸੀਂ ਕਦੋਂ ਇਹ ਕਦੋਂ ਪਰਚੀ ਪੁਰਚੀ ਤਾਂ ਨਹੀਂ ਕੱਢ ਲੈਂਦੇ ਕਿਤੇ, ਜਦੋਂ ਮੈਂ ਲਾਉਂਦਾ ਪਹਿਲਾਂ ਦੇਖ ਲੈਂਦੇ ਹੋ ਫਿਰ ਮੈਨੂੰ ਫੋਨ ਕਰੋ?
1: ਨਹੀਂ ਮਹਾਰਾਜ, 1970 ਤੋਂ ਲੈ ਕੇ 1990-2000 ਤੱਕ ਦੀਆਂ ਮੂਵੀਆਂ ਆਪਣੇ ਸਾਰੀਆਂ ਅੱਖਾਂ ਦੇ ਵਿੱਚੋਂ ਲੰਘੀ ਆਈਆਂ।
0: ਅੱਛਾ, ਤੁਹਾਨੂੰ ਸਾਰੀ ਗੱਲ ਯਾਦ ਆ ਪੁਰਾਣੀਆਂ ਮੂਵੀਆਂ ਨਾ?
1: ਆਲਮੋਸਟ ਆਲਮੋਸਟ।
0: ਵਾਹ ਜੀ ਵਾਹ ਵਾਹ, ਚਲੋ ਯਾਰ ਸੁਣਦੇ ਆਪਾਂ ਗੀਤ, ਬੜਾ ਵਧੀਆ ਗੀਤ ਹੈ ਨਾ?
1: ਬਹੁਤ ਵਧੀਆ ਗਾਣਾ ਜੀ, ਫਿਲਮਾਂ ਬਹੁਤ ਵਧੀਆ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ।

0: ਸ਼ੌਂਕ ਸੇ ਤੂੰ ਮੇਰਾ ਇਮਤਿਹਾਨ ਲੈ। ਹੈਲੋ
1: ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਤੇ ਫਿਰ ਲੋਕੋ ਦਾ ਗਾਣਾ ਜੀ, ਤਰਵਿੰਦਰ ਤੇ ਮਮਤਾਜ ਨਾਲ ਜੀ।
0: ਕਿਹੜੀ ਕੁੜੀ ਸੀ?
1: ਮਮਤਾਜ।
0: ਉਹ ਭਾਜੀ ਦਾ ਨੂਤਨ ਕਹਿ ਗਏ ਆ। ਚੋਰੀ ਤੇਰੀ ਫੜੀ ਗਈ। ਏਦਾਂ ਕੀ ਪਤਾ ਦੇਖਣ ਦਾ ਜਿਆਦਾ ਮੂੰਹ ਚੋ ਜਿੱਦਾਂ ਭਾਜੀ ਕਹਿੰਦਾ ਯਾਦ ਹੁੰਦੇ।
1: ਇੰਨੇ ਟਾਈਮ ਹਾਜ਼ਰ ਜਵਾਬ ਹੋਣਾ ਸੌਖਾ ਕੰਮ ਨਹੀਂ ਹੈ।

0: ਓਹੋ, ਇੰਨੀ ਮਾੜੀ ਇਹਨਾਂ ਨੂੰ ਚਾਹੀਦਾ। ਚਲੋ ਬਈ, ਇਹ ਤਾਂ ਹੁਣ ਪਿਆਰ ਦੀ ਗੱਲ ਹੈ, ਜਿੱਥੇ ਦਿਲ ਆਵੇ ਫਿਰ ਤਦ ਹੀ ਪਿਆਰ ਹੁੰਦਾ, ਉੱਦਾਂ ਨਹੀਂ ਹੁੰਦਾ। ਲਓ ਜੀ, ਖਾਲਸਾ ਕਾਲਜ ਗੁਰਸਰ ਸਧਾਰ ਪਿਕਨਿਕ ਹੋ ਰਹੀ ਹੈ ਜੀ ਆਪਣੇ ਸ਼ਹਿਰ ਦੇ ਵਿੱਚ। ਇਹ ਪਿਕਨਿਕ ਕਿਹੜੇ ਦਿਨ ਨੂੰ ਹੋ ਰਹੀ ਹੈ ਜੀ? ਇਹ ਪਿਕਨਿਕ ਹੋ ਰਹੀ ਹੈ ਜੀ, ਲਓ ਜੀ, ਖਾਲਸਾ ਕਾਲਜ ਗੁਰੂਸਰ ਸਧਾਰ ਦੀ ਸਾਲਾਨਾ ਪਿਕਨਿਕ 5 ਜੁਲਾਈ ਨੂੰ ਹੋ ਰਹੀ ਹੈ ਜੀ, ਦਿਨ ਐਤਵਾਰ ਨੂੰ। ਇਹ ਹੋ ਰਹੀ ਹੈ ਜੀ 1081 ਓਲਡ ਡੇਰੀ ਰੋਡ, ਮਿਸੀਸਾਗਾ, ਏਰੀਆ ਸੀ ਦੇ ਵਿੱਚ ਹੋ ਰਹੀ ਹੈ। ਜਿਹੜੇ ਜੀ ਇਸ ਕਾਲਜ ਦੇ ਨਾਲ ਸਾਡੀਆਂ ਫੈਮਿਲੀਜ਼ ਸੁਣ ਰਹੀਆਂ, ਟੀਚਰ, ਇੰਪਲੋਇਜ਼, ਸਟੂਡੈਂਟ ਦੇ ਸਾਰੇ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ, ਉੱਥੇ ਜਾ ਕੇ ਮਿਲੋ ਪਰਿਵਾਰਕ ਤੌਰ 'ਤੇ, ਔਰ ਇੱਕ ਦੂਜੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰੋ। ਇਹ ਪਿਕਨਿਕ ਹੋ ਰਹੀ ਹੈ ਜੀ 1081 ਓਲਡ ਡੈਰੀ ਰੋਡ, ਮਿਸੀਸਾਗਾ, ਏਰੀਆ ਸੀ ਵਿੱਚ ਹੋ ਰਹੀ ਹੈ। ਇਸ ਵਿੱਚ ਹਰ ਉਮਰ ਦੇ ਪਰਿਵਾਰ ਦੇ ਵਰਗ ਦੇ ਲੋਕਾਂ ਨੂੰ ਖੇਡ ਮੁਕਾਬਲੇ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਜਾਣਗੇ। ਵਾਹ ਬਈ ਵਾਹ! ਖਾਣ ਪੀਣ ਦਾ ਤਾਂ ਸਮਾਨ ਉੱਥੇ ਹੋਣਾ ਹੀ ਹੋਣਾ, ਮਿਊਜ਼ੀਕਲ ਚੇਅਰਜ਼ ਦੇ ਨਾਲ, ਗੀਤ ਸੰਗੀਤ ਦੇ ਨਾਲ ਤੁਹਾਡਾ ਜਿਹੜਾ ਕਿ ਪੂਰਾ ਮਨੋਰੰਜਨ ਵੀ ਕੀਤਾ ਜਾਏਗਾ। ਭੰਗੜਾ ਵੀ ਹੋਏਗਾ, ਮੁੰਡਿਆਂ ਦਾ ਭੰਗੜਾ, ਲੜਕੀਆਂ ਦਾ ਗਿੱਧਾ ਪ੍ਰੋਗਰਾਮ, ਜਿਹੜੀ ਕਿ ਉੱਥੇ ਫਿਰ ਹੋਰ ਤੁਹਾਡੇ ਸਮਾਗਮ, ਤੁਹਾਡੇ ਕਾ ਜਿਹੜੇ ਕਿ ਖੁਸ਼ੀ ਦੇ ਸਮਾਗਮ ਦੇ ਵਿੱਚ, ਖੁਸ਼ੀ ਦੀਆਂ ਰੌਣਕਾਂ ਦੇ ਵਿੱਚ ਹੋਰ ਵਾਧਾ ਕਰ ਦੇਣਗੀਆਂ। ਬਈ ਵਾਹ! ਖਾਲਸਾ ਕਾਲਜ ਨਾਲ ਸੰਬੰਧਿਤ ਜ਼ਰੂਰ ਪਹੁੰਚੋ ਵੀ, ਜਿਹੜੇ ਪਰਿਵਾਰ ਸੁਣ ਰਹੇ ਆ। ਕੇਵਲ ਸਿੰਘ ਹਰਾਂ ਨੂੰ ਤੁਸੀਂ ਕਾਲ ਕੀਤੀ ਜਾ ਸਕਦੀ ਹੈ, ਕੋਈ ਵੀ ਗੱਲਬਾਤ ਕਰਨੀ ਆ, ਜਾਣਕਾਰੀ ਲੈਣੀ ਆ, ਅਤੇ 647-470-2570 647-470-2570 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਸਾਡੇ ਭਾਅ ਜੀ ਕੇਵਲ ਸਿੰਘ ਹਰਾਂ ਨੂੰ ਕੀਤੀ ਜਾ ਸਕਦੀ ਹੈ, ਸਾਡੇ ਵੱਡੇ ਵੀਰਾਂ ਜੀ ਉੱਥੇ ਪਹੁੰਚਣਗੇ। ਸਮਾਂ ਲੱਗਿਆ ਤਾਂ ਅਸੀਂ ਵੀ ਚੱਲਾਂਗੇ ਵੀਰਾਂ ਜੀ ਦੇ ਨਾਲ। ਖਾਲਸਾ ਕਾਲਜ ਵਾਲਿਓ ਗੁਰੂਸਰ ਸਧਾਰ ਪਿਕਨਿਕ 5 ਜੁਲਾਈ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਹੋ ਰਹੀ ਹੈ ਜੀ। ਬਹੁਤ ਅੱਛੀ ਗੱਲ ਹੈ ਜੀ, ਔਰ ਪਿਕਨਿਕਾਂ ਹੋਣੀਆਂ ਚਾਹੀਦੀਆਂ, ਔਰ ਇਸ ਦੇ ਨਾਲ ਨਾਲ ਜਿਹੜੇ ਕਿ ਖੁਸ਼ੀ ਦੇ ਪ੍ਰੋਗਰਾਮ ਦੇ, ਕੋਈ ਮੈਂ ਅੱਗੇ ਵੀ ਕਹਿ ਕੇ ਹਟਿਆ, ਕੋਈ ਸਮਾਂ ਨਹੀਂ ਹੁੰਦਾ ਖੁਸ਼ੀ ਦਾ, ਖੁਸ਼ੀ ਜਿਹੜੇ ਵੇਲੇ ਮਰਜ਼ੀ ਤੁਸੀਂ ਸਾਂਝੀ ਕਰ ਸਕਦੇ ਆ। ਇਹ ਤਾਂ ਬੜੀ ਜ਼ਰੂਰੀ ਚੀਜ਼ ਹੈ, ਔਰ ਇਹ ਖੁਸ਼ੀ ਦਾ ਕੋਈ ਦਿਨ ਨਹੀਂ, ਕੋਈ ਸਮਾਂ ਨਹੀਂ, ਕੋਈ ਮਿੱਥਣਾ ਨਹੀਂ ਪੈਂਦਾ, ਖੁਸ਼ੀ ਜਿਹੜੇ ਵੇਲੇ ਆ ਉਹ ਸਾਂਝੀ ਕਰਨੀ ਚਾਹੀਦੀ ਹੈ। ਲਓ ਜੀ, ਬੜੀ ਮਿਹਰਬਾਨੀ, ਔਰ ਇਸ ਦੇ ਨਾਲ ਨਾਲ ਇੱਕ ਨੰਬਰ ਤੁਹਾਨੂੰ ਅਸੀਂ ਹੋਰ ਦੇ ਦਿੰਦੇ ਹਾਂ, ਇਹ ਨੰਬਰ ਤੁਸੀਂ ਨੋਟ ਕਰ ਲਓ, ਤੁਹਾਡੇ ਵਾਸਤੇ ਹਾਜ਼ਰ ਹੈ। ਈਗਲ ਟਰੱਕ ਸੇਲਜ਼ ਵਾਲੇ ਬਿੱਲ ਸਿੱਖੋ ਭਾਅ ਜੀ ਇਹਨਾਂ ਦਾ। ਜੇ ਤੁਸੀਂ ਵੀ ਟਰੱਕ ਆਪਣੀ ਮਰਜ਼ੀ ਦੇ ਯੂਜ਼ ਟਰੱਕ ਲੈਣਾ ਚਾਹੁੰਦੇ ਆ, ਜਾਂ ਤੁਸੀਂ ਟ੍ਰੇਡ ਕਰਨੀ ਹੈ, ਤਾਂ ਈਗਲ ਟਰੱਕ ਸੇਲ ਦੇ ਬਿੱਲ ਸਿੱਖੋ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ। 416-819-6000 'ਤੇ ਕਾਲ ਕੀਤੀ ਜਾ ਸਕਦੀ ਹੈ। 416-819-6000 'ਤੇ ਕਾਲ ਕੀਤੀ ਜਾ ਸਕਦੀ ਹੈ। ਇੰਡੀਆ ਜਾ ਰਹੇ ਹੋ, ਏਅਰਲਾਈਨ ਦੀਆਂ ਟਿਕਟਸ ਜੇ ਤੁਸੀਂ ਲੈਣੀ ਆ, ਆਲ ਲਿੰਕ ਟਰੈਵਲ ਦੇ ਅਮਨ ਜੀ ਨੂੰ ਕਾਲ ਕੀਤੀ ਜਾ ਸਕਦੀ ਹੈ। ਪਿਛਲੇ ਫਰਾਈਡੇ ਵੀ ਬੋਲ ਕੇ ਗਏ ਸੀ, ਤੁਹਾਡੇ ਵਾਸਤੇ ਸਪੈਸ਼ਲ ਆਫਰਸ ਲੱਗੀ ਹੋਈ ਹੈ। ਉਹ ਟਿਕਟ ਆ ਗਈ ਆ ਵੀ 3 ਟੈਚੀਆਂ ਵਾਲੀ, ਲਓ ਵੀ ਕਰ ਲਓ ਫੋਨ, ਜਿਨ੍ਹਾਂ ਨੇ ਟਿਕਟ ਇੱਕ ਹੋਣੀ ਆ ਨਾਲ 3 ਟੈਚੀ 23-23 ਕਿਲੋ ਵਾਲੇ। ਇਹ ਕਦੀ ਕਦੀ ਆਉਂਦੀ ਹੁੰਦੀ ਟਿਕਟ, ਮੈਂ ਪਿਛਲੇ ਵੀ ਕਿਹਾ ਸੀ ਨਾ ਆ ਜਾਣੀ ਟਿਕਟ, ਅਤੇ ਬੁਕਿੰਗ ਕਰਾ ਲਓ ਜਿਨ੍ਹਾਂ ਨੇ ਕਰਾਉਣੀ ਆ ਇੰਡੀਆ ਜਾ ਰਹੇ ਆ। ਅਤੇ ਫਿਰ ਕਿਉਂਕਿ ਇਹ ਟਿਕਟਾਂ ਕਈ ਵਾਰੀ ਨਾ ਖਤਮ ਜਲਦੀ ਹੋ ਜਾਂਦੀਆਂ, ਕਿਉਂਕਿ 3 ਲਗਜ਼ ਤੁਹਾਨੂੰ ਪਤਾ ਕਿ ਘਰ ਦਾ ਸਮਾਨ ਇੱਥੋਂ ਲੈ ਕੇ ਜਾਣਾ, ਪਿੰਡ 'ਚ ਵੀ ਆਪਾਂ ਸਾਰਿਆਂ ਵਾਸਤੇ ਕੋਈ ਨਾ ਕੋਈ ਗਿਫਟ ਲੈ ਕੇ ਜਾਣੇ ਹੁੰਦੇ ਆ, ਪਰਿਵਾਰ ਵੱਡੇ ਉੱਥੇ ਆਪਣੇ ਸਾਰਿਆਂ ਦੇ, ਠੀਕ ਹੈ ਨਾ। ਅਤੇ ਜੇ ਤੁਸੀਂ 3 ਟੈਚੀ ਵਾਲੀ ਇਹ ਟਿਕਟ ਲੈਣੀ ਹੈ, ਅਤੇ ਨੰਬਰ ਤੁਸੀਂ ਨੋਟ ਕਰੋ, ਅਮਰ ਜੀ ਨਾਲ ਗੱਲ ਕਰਨੀ ਹੈ ਉੱਥੇ, 416-293-8700। 3 ਲਗਜ਼ 23-23 ਕਿਲੋ ਦੇ ਤੁਸੀਂ ਇੱਕ ਟਿਕਟ ਦੇ ਨਾਲ ਲਿਜਾ ਸਕਦੇ ਆ, ਹੈ ਕਿ ਨਹੀਂ ਕਮਾਲ ਦੀ ਗੱਲ। ਨਾਲੇ ਜਾਂਦਿਆਂ ਨੇ ਇੱਥੋਂ ਲੈ ਜਾਓ, ਭਰ ਕੇ ਉੱਥੇ ਦਿਓ ਜਾ ਕੇ, ਸਾਰਿਆਂ ਨੂੰ ਖੁਸ਼ ਕਰੋ ਜਾ ਕੇ, ਫਿਰ ਆਉਣ ਲੱਗੇ ਉੱਥੋਂ ਭਰ ਲਿਆਓ। ਅਤੇ ਵਧੀਆ ਸੂਟ ਸਾਟ ਲੇਡੀਜ਼ ਸਮਾਨ ਜ਼ਿਆਦਾ ਹੁੰਦਾ, ਕੋਈ ਵਿਆਹ ਸ਼ਾਦੀਆਂ ਆ ਗਈਆਂ ਉਹਦੇ ਵਾਸਤੇ ਸਮਾਨ ਜੇ ਭਰ ਕੇ ਲੈ ਕੇ ਉਹਨਾਂ 3 ਟੈਚੀਆਂ, ਅਤੇ ਉਹ ਵੀ ਜ਼ਿਆਦਾ ਵਧੀਆ ਗੱਲ ਹੀ ਹੈ। 416-293-8700 ਦੇ ਕੋਕ ਦੀ ਜਾ ਸਕਦੀ ਹੈ। ਅਮਰ ਜੀ ਨੂੰ ਤੁਸੀਂ ਕਾਲ ਜਲਦੀ ਜਲਦੀ ਤੁਸੀਂ ਕਰ ਸਕਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇਸ ਦੇ ਨਾਲ ਨਾਲ A2Z ਕਿਚਨ ਕੈਬਨਟ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ।
1: A2Z ਕਿਚਨ ਕੈਬਨਟ, ਬਈ ਵਾਹ, ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A2Z ਕਿਚਨ ਕੈਬਨਟ 416-720-7073, 905-720-7073 ਤੇ ਕਾਲ ਕਰ ਸਕਦੇ ਹੋ।
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-526-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
3: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
4: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ, 905-405-2828-905-450-2828।
5: मम्मा, इस बार मैं भी कृष्णा बनूंगा
6: और मैं कृष्णा के लिए माखन लेकर आऊंगी।
7: अच्छा जी, तो ठीक है, इस बार भी हमेशा की तरह हम चलेंगे इंडिया सजावट इन पूजा हट पर और अपने कृष्णा के लिए सुंदर सा क्राउन, पीकॉक फेदर और बांसुरी भी लेंगे और कृष्णा की दीदी के लिए भी बहुत सुंदर सी ड्रेस लेंगे।
8: इंडिया सजावट एंड पूजा हट पर आएं और कृष्ण महोत्सव की ढेरों खुशियां मनाएं। खरीदिए कृष्ण जी के ब्यूटीफुल स्टैचूज, जगमगाती ढेरों ड्रेसेस और सजावट का सामान भी। इंडिया सजावट एंड पूजा हट, 31 मेलनी ड्राइव, यूनिट 5, ब्रैम्पटन, 905-458-6808।
0: ਲਓ ਜੀ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੁਸੀਂ ਪਹੁੰਚਣਾ ਹੈ। ਬਹੁਤ ਜ਼ਿਆਦਾ ਵਧੀਆ, ਤੁਸੀਂ ਟੀਵੀ ਲੈਣੇ ਆ, ਵਾਸ਼ਿੰਗ ਮਸ਼ੀਨਾਂ ਲੈਣੀਆਂ, ਡਰਾਇਰ ਲੈਣੇ ਆ, 220 ਦਾ ਸਮਾਨ ਲੈਣਾ ਹੈ, ਵੱਡੇ ਵੱਡੇ ਟੈਲੀਵਿਜ਼ਨ ਪਹੁੰਚੇ ਆ ਸੁਲਤਾਨ ਜੀ ਦੇ ਸਟੋਰ ਦੇ, 98 ਇੰਚ ਦੇ ਟੈਲੀਵਿਜ਼ਨ, ਬਈ ਵਾਹ, ਸੈਮਸੰਗ ਬ੍ਰੈਂਡ ਦੇ ਆ, ਰੇਟ ਬੜਾ ਘੱਟ ਆ। ਜੇ ਤੁਸੀਂ ਵੀ ਇਹ ਟੀਵੀ ਲੈਣਾ ਚਾਹੁੰਦੇ ਆ ਤਾਂ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, 905-450-2828 ਦੇ ਕੋਕ ਦੀ ਜਾ ਸਕਦੀ ਹੈ, 905-450-2828 ਦੇ ਕੋਲ ਵੀ ਕੀਤੀ ਜਾ ਸਕਦੀ ਹੈ। ਹਸੀਬ ਸ਼ੇਖ ਸਾਹਿਬ ਤੁਹਾਡੇ ਵਾਸਤੇ ਹਮੇਸ਼ਾ ਕਮਰਸ਼ੀਅਲ ਪ੍ਰੋਪਰਟੀਜ਼ ਹੀ ਲੈ ਕੇ ਆਉਂਦੇ ਆ ਔਰ ਹਸੀਬ ਸ਼ੇਖ ਸਾਹਿਬ ਦੇ ਕੋਲ ਤੁਹਾਡੇ ਵਾਸਤੇ ਬਹੁਤ ਜ਼ਿਆਦੀਆਂ ਵਧੀਆ ਕਮਰਸ਼ੀਅਲ ਪ੍ਰੋਪਰਟੀਜ਼ ਹੁੰਦੀਆਂ। ਔਰ ਜੇ ਤੁਸੀਂ ਵੀ ਕੋਈ ਰੈਸਟੋਰੈਂਟ ਲੈਣਾ ਹੈ, ਕੋਈ ਗੈਸ ਸਟੇਸ਼ਨ ਲੈਣਾ ਹੈ ਨੇੜੇ ਤੋੜੇ, ਕੋਈ ਤੁਹਾਡੇ ਵਾਸਤੇ ਸਪੈਸ਼ਲ ਡੀਲਾਂ ਕੱਢ ਲੱਭ ਕੇ ਲੈ ਕੇ ਆਉਂਦੇ ਆ ਹਸੀਬ ਸ਼ੇਖ ਸਾਹਿਬ, 647-988-4449 ਦੇ ਕੋਲ ਦੀ ਜਾ ਸਕਦੀ ਹੈ, 6479-88-4449 ਦੇ ਕੋਲ ਦੀ ਜਾ ਸਕਦੀ ਹੈ। ਹਸੀਬ ਸ਼ੇਖ ਸਾਹਿਬ ਨੂੰ ਤੁਸੀਂ ਕਾਲ ਜਲਦੀ ਜਲਦੀ ਜਲਦੀ ਵੀ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ, ਇੱਕ ਹਿੰਦੀ ਦਾ ਗੀਤ, ਅੱਜ ਹਿੰਦੀ ਦਾ ਚੱਲ ਰਿਹਾ ਗੱਲਬਾਤ ਅਤੇ ਮੈਂ ਇੱਕ ਹਿੰਦੀ ਦਾ ਗੀਤ ਹੋਰ ਕੱਢਿਆ ਔਰ ਇਹ ਗੀਤ ਵੀ ਸੁਣ ਕੇ ਯਾਰ ਤੁਸੀਂ ਕਹਿਣਾ ਕਿਆ ਕਮਾਲ ਦਾ ਗੀਤ ਆ। ਸੁਣੋ ਗੀਤ ਦਾ ਧਿਆਨ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ, ਕਰਦੇ ਹਾਂ ਤੁਹਾਡੇ ਨਾਲ ਗੱਲਬਾਤ, ਹੋਰ ਵੀ ਕੋਈ ਨਾ ਕੋਈ।

0: ਕਮਾਲ ਦੀ ਗੱਲ ਆ, ਬਹੁਤ ਹੀ ਪਿਆਰਾ ਮਿੱਠਾ ਜਿਹਾ ਗੀਤ ਹੈ। ਔਰ ਅੱਜ ਤੁਹਾਨੂੰ ਹਿੰਦੀ ਦੇ ਗੀਤ ਸੁਣਾਈ ਜਾਂਦਾ ਜ਼ਿਆਦਾ ਮੈਂ ਫਿਰ। ਚਲੋ ਕੋਈ ਗੱਲ ਨਹੀਂ ਵੀ, ਮੰਡੇ ਆ ਤੁਹਾਡਾ, ਥੋੜ੍ਹਾ ਜਿਹਾ ਸਲੋ ਡੇ ਆ ਅਤੇ ਤੁਹਾਨੂੰ ਥੋੜ੍ਹਾ ਰਿਲੈਕਸ ਹੋ ਜੂਗੀ। ਹੈਲੋ,
1: ਸੁਪਰ ਗਾਣਾ ਭਾਅ ਜੀ, ਸੁਪਰ ਗਾਣਾ।
0: ਸਰ ਅੱਜ ਗਾਣੇ ਸੁਪਰ ਹੀ ਨਹੀਂ ਲੱਗ ਰਹੇ?
1: ਬਹੁਤ ਵਧੀਆ ਜੀ, ਮੰਡੇ ਸ਼ੁਰੂ ਹੋਇਆ ਤਾਂ ਗਾਣੇ ਸੁਪਰ ਲੱਗਦੇ ਪਏ।
0: ਬੰਦੇ ਢਿੱਲੇ ਜੇ ਅੱਜ ਥੋੜ੍ਹੇ ਜੇ, ਮੈਂ ਕਿਹਾ ਥੋੜ੍ਹੇ ਜੇ ਗਾਣੇ ਕੋਈ ਸੁਣਾ ਕੇ ਕੈਮ ਕਰੀ ਅੱਜ ਥੋੜ੍ਹਾ ਜਿਹਾ। ਬੰਦੇ ਥੋੜ੍ਹੇ ਮੰਡੇ ਢਿੱਲੇ ਕਿਉਂ ਹੋ ਜਾਂਦੇ ਵੀ ਸਾਰੇ ਜਾਣੇ, ਮੈਨੂੰ ਇਹ ਨਹੀਂ ਸਮਝ ਆਉਂਦੀ ਵੈਸੇ, ਕੋਈ ਚੱਕਰ?
1: ਦੋ ਦਿਨ ਦੇ ਪੈਗ ਪੁੱਗ ਲੱਗੇ ਹੁੰਦੇ ਆ, ਨੀਂਦ ਪੂਰੀ ਨਹੀਂ ਹੋਈ ਹੁੰਦੀ, ਚੱਕਰ ਇਹੀ ਰਹਿੰਦਾ।
0: ਤੇ ਨੀਂਦ ਨਾਲੇ ਕਹਿੰਦੇ ਭਾਜੀ ਪੈਗ ਲਾ ਕੇ ਨੀਂਦ ਵਧੀਆ ਆ ਜਾਂਦੀ ਹੈ।
1: ਉਹ ਨੀਂਦ ਵਧੀਆ ਤਾਂ ਹੁੰਦੀ ਹੈ, ਰਾਤ ਨੂੰ ਸੋਣਾ ਲੇਟ ਨਾਈਟ ਹੁੰਦਾ ਨਾ, ਫਿਰ ਪੂਰੀ ਨਹੀਂ ਨਾ ਹੁੰਦੀ ਨੀਂਦ।
0: ਉਹ ਅੱਛਾ, ਇਹ ਗੱਲ ਹੁੰਦੀ ਹੈ। ਨਾਲੇ ਇੱਕ ਬੰਦੇ ਮੈਂ ਬੈਠਾ ਸੀ, ਉਹ ਕਹਿੰਦਾ ਕਹਿੰਦਾ ਜਿਹੜੀ ਤੁਸੀਂ ਡਰਿੰਕ ਕਰਕੇ ਨੀਂਦ ਕਰਦੇ ਹੋ ਉਹ ਤੁਹਾਡੀ ਡੁਪਲੀਕੇਟ ਨੀਂਦ ਹੁੰਦੀ ਹੈ।
1: ਲੇਕਿਨ ਹੁੰਦੀ ਵਧੀਆ ਹੈ ਜੀ।
0: ਹਾਂਜੀ,
1: ਹੁੰਦੀ ਨੀਂਦ ਬਹੁਤ ਵਧੀਆ,
0: ਡਰਿੰਕ ਵਾਲੀ ਨੀਂਦ।
1: ਹਾਂਜੀ,
0: ਤੇ ਬੰਦਾ ਘਰਾੜੇ ਘਰੂੜੇ ਮਾਰਦਾ ਮਤਲਬ ਕਿ ਫਿਰ ਤੇ ਨਹੀਂ?
1: ਘਰਾੜੇ ਵੱਜਦੇ ਆ ਜੀ, ਜੇ ਸਰੀਰ ਮੋਟਾ ਹੋਵੇ ਬੰਦੇ ਦਾ ਫੇਰ ਘਰਾੜੇ ਵੱਜਦੇ ਆ, ਜੇ ਸਲਿਮ ਸਰੀਰ ਆ ਫੇਰ ਨਹੀਂ ਵੱਜਦੇ ਘਰਾੜੇ।
0: ਫਿਰ ਦਾਰੂ ਜਿੰਨੀ ਮਰਜ਼ੀ ਪੀ ਲਵੇ ਬੰਦਾ?
1: ਹਾਂਜੀ,
0: ਫੇਰ ਨਹੀਂ ਘਰਾੜੇ ਵੱਜਦੇ ਇਹਦਾ ਮਤਲਬ? ਹੈ
1: ਨਾ ਨਾ, ਸਲੋ ਐਂਡ ਸਟੱਡੀ ਪੀਵੇ, ਕੁਝ ਨਹੀਂ ਹੁੰਦਾ।
0: ਅੱਛਾ, ਹੌਲੀ ਹੌਲੀ ਪੀਓ ਫਿਰ ਠੀਕ ਰਹਿੰਦਾ ਕੰਮ?
1: ਬਿਲਕੁਲ ਬਿਲਕੁਲ।
0: ਅੱਛਾ, ਇਹ ਪੀ ਨਹੀਂ, ਜਿੱਦਾਂ ਵੀ ਸਪੋਜ਼ ਇੱਕ ਇੱਕ ਡਰਿੰਕ ਕਰ ਲਿਆ, ਪਾ ਲਿਆ ਸੀ ਨਾ ਗਲਾਸ ਦੇ, ਕਿੰਨੀ ਦੇਰ ਲਾਣੀ ਚਾਹੀਦੀ ਇੱਕ ਨੂੰ ਪੀਣ ਲੱਗੇ?
1: ਜਿਹੜਾ ਪਹਿਲਾਂ ਜਿਹੜਾ ਹੈਗੀ ਡਰਿੰਕ, ਉਹ ਤਾਂ ਫਟਾਫਟ ਪੀ ਜਾਵੇ, ਉਹਦਾ ਕੋਈ ਚੱਕਰ ਨਹੀਂ ਹੈ, ਕਿਉਂਕਿ ਉਹਨੇ ਥੋੜਾ ਬਹੁਤ ਰਨ ਦਿਖਾਉਣਾ ਹੁੰਦਾ ਨਾ, ਫਿਰ 10-15 ਮਿੰਟ ਇੰਤਜ਼ਾਰ ਕਰੇ, ਉਹ ਕਰਦੀ ਕੀ ਆ।
0: ਅੱਛਾ, ਨਹੀਂ ਪਹਿਲੀ ਡਰਿੰਕ ਰਾਈਟ ਵੇ ਬੰਦਾ ਪੀ ਲਵੇ?
1: ਹਾਂਜੀ ਹਾਂ, ਇੱਕ ਤਾਂ ਰਾਈਟ ਵੇ ਪੀ ਲਵੇ ਨਾ।
0: ਨਹੀਂ ਤੁਸੀਂ ਨਾਲੇ ਕਹਿੰਦੇ ਭਾਅ ਜੀ ਹੌਲੀ ਹੌਲੀ ਪੀਣੀ ਚਾਹੀਦੀ।
1: ਨਹੀਂ ਪਹਿਲਾਂ ਪੈਗ ਦੀ ਗੱਲ ਕਰਦਾ, ਰਾਈਟ ਵੇ ਪੀ ਲਵੇ, ਉਸ ਤੋਂ ਬਾਅਦ 5-10 ਮਿੰਟ ਇੰਤਜ਼ਾਰ ਕਰੇ, ਦੇਖੇ ਕਰਦੀ ਕੀ ਆ।
0: ਅੱਛਾ
1: ਹਾਂ, ਉਸ ਤੋਂ ਬਾਅਦ ਉਸ ਹਿਸਾਬ ਨਾਲ ਚੱਲੇ ਸਟੂਡੈਂਟ।
0: ਇਹ ਫਿਰ ਕੀ, ਜੇ 5-10 ਮਿੰਟ ਬਾਅਦ ਨਾ ਕੁਛ ਕਰੇ ਤੇ ਫਿਰ ਕੀ ਬੰਦਾ ਕਰੇ? ਫਿਰ ਬੰਦਾ ਕੀ ਕਰੇ ਜੇ ਉਹ ਨਾ ਕੁਛ ਕਰੇ? ਤੇ
1: ਫਿਰ ਇੱਕ ਹੋਰ ਪੀ ਲਿਆ, ਫਿਰ ਆਪੇ ਕਰੂਗੀ ਥੋੜਾ ਥੋੜਾ ਤਾਂ।
0: ਜੇ ਫਿਰ ਵੀ ਨਾ ਕਰੇ ਭਾਜੀ? ਫਿਰ
1: ਇੱਦਾਂ ਤਾਂ ਹੋ ਨਹੀਂ ਸਕਦੀ ਭਾਜੀ, ਫਿਰ ਦਾਰੂ ਨਕਲੀ ਹੋਣੀ ਆ।
0: ਉਹ ਅੱਛਾ, ਇਹਦਾ ਫਰਕ ਹੁੰਦਾ ਇਹਦਾ ਜੀ?
1: ਹਾਂਜੀ।
0: ਅੱਛਾ, ਇੱਕ ਡਰਿੰਕ ਕਰਕੇ ਬਾਅਦ 10-15 ਮਿੰਟ ਬਾਅਦ ਦੇਖੇ ਕੀ ਕਰਦੀ ਕੀ ਹੈ ਦਰਾਬ?
1: ਹਾਂਜੀ, ਉਸ ਤੋਂ ਬਾਅਦ ਫਿਰ ਉਸ ਹਿਸਾਬ ਨਾਲ ਚੱਲੇ।
0: ਅੱਛਾ, ਫਿਰ ਬੰਦਾ ਹੌਲੀ ਹੌਲੀ ਸ਼ੁਰੂ ਕਰ ਲਵੇ ਵੀ?
1: ਹੌਲੀ ਹੌਲੀ ਸ਼ੁਰੂ ਕਰੇ ਜੀ, ਕੁਛ ਨਹੀਂ ਹੁੰਦਾ।
0: ਤੇ ਪਾਣਾ ਵਿੱਚ ਕੀ ਚਾਹੀਦਾ? ਦਾਰੂ ਪਾਣ ਲੱਗੇ ਸੁੱਕੀ ਪੀ ਲਵੇ ਬੰਦਾ?
1: ਨਹੀਂ ਭਾਜੀ, ਸੁੱਕੀ ਤੇ ਚਲੋ ਪੀਣ ਵਾਲੇ ਪੀ ਜਾਂਦੇ ਹੈਗੇ, ਆਪਾਂ ਤੇ ਕਦੇ ਸੁੱਕੀ ਨਹੀਂ ਪੀਤੀ ਹੈਗੀ। ਤੇ ਮਿਲਾਵਟ ਕਰਕੇ ਥੋੜੀ ਬਹੁਤ ਪੀਣੀ ਚਾਹੀਦੀ ਆ।
0: ਮਿਲਾਵਟ ਮਤਲਬ ਕੀ? ਉਹ ਜੇ ਹੋਰ ਦੂਜੀ ਡਰਿੰਕ ਪਾ ਲਵੇ ਬੰਦਾ ਥੋੜੀ ਜੀ?
1: ਨਾ ਨਾ, ਦੂਜੀ ਡਰਿੰਕ ਨਹੀਂ ਜੀ, ਪ੍ਰੀ ਵਾਟਰ ਹੁੰਦਾ ਹੈਗਾ ਸੁਪਰ, ਜਿਹੜਾ ਹਰੇ ਰੰਗ ਦੀਆਂ ਬੋਤਲਾਂ ਹੁੰਦੀਆਂ, ਉਹ ਪਾ ਕੇ ਪੀਵੇ, ਬੜਾ ਨਜ਼ਾਰੇਦਾਰ ਚੀਜ਼ ਆ।
0: ਅੱਛਾ, ਉਹ ਪਾਣੀ ਹੁੰਦਾ ਵਧੀਆ ਪਿਓਰ ਹੁੰਦਾ?
1: ਹਾਂਜੀ ਹਾਂਜੀ ਹਾਂਜੀ।
0: ਤੇ ਕਈ ਭਾਜੀ ਲੋਕ ਸੋਡਾ ਸੁਡਾ ਵੀ ਪਾਉਂਦੇ, ਉਹਦਾ ਕੀ ਹੁੰਦਾ?
1: ਉਹ ਸੋਡਾ ਵੀ ਪੈ ਜਾਂਦਾ ਹੈਗਾ, ਉਹ ਵੀ ਸੋਡੇ ਵਰਗਾ ਹੀ ਹੁੰਦਾ ਉਹ।
0: ਅੱਛਾ
1: ਹਾਂਜੀ,
0: ਕਮਾਲ ਦੀ ਗੱਲ। ਅੱਛਾ, ਕਈ ਅੱਛਾ ਕਈ ਵਾਰੀ ਬੰਦਾ ਇੱਕੋ ਇਕੱਲੇ ਇਕੱਲੇ ਸ਼ਾਰਟ ਜੇ ਲਾਉਂਦੇ ਹੁੰਦੇ, ਉਹ ਵਾਲਾ ਇਹਨੇ
1: ਸ਼ਾਰਟ ਦਾ ਤਾਂ ਭਾਜੀ ਟਕੀਲੇ ਦੇ ਲਾਉਂਦੇ, ਉਹ ਮੈਂ ਤਾਂ ਅੱਜ ਤੱਕ ਨਹੀਂ ਲਾਇਆ।
0: ਅੱਛਾ, ਤੁਸੀਂ ਟਕੀਲਾ ਨਹੀਂ ਪੀਂਦੇ?
1: ਨਾ ਮੈਂ ਨਹੀਂ।
0: ਤੁਸੀਂ ਫਿਰ ਮੋਸਟਲੀ ਕਿਹੜੀ ਵੀਰੇ ਪੀਂਦੇ, ਰੋਜ਼ ਪੀਂਦੇ ਤੁਸੀਂ?
1: ਨਾ ਨਾ ਨਾ ਜੀ ਭਾਜੀ, ਓਨਲੀ ਫਰਾਈਡੇ ਐਂਡ ਸੈਟਰਡੇ, ਦੋ ਪੈਗ ਫਰਾਈਡੇ ਨੂੰ ਤੇ ਦੋ ਸੈਟਰਡੇ।
0: ਜੇ ਕੋਈ ਮੰਨ ਲਓ ਸਪੋਜ਼ ਕਰੋ ਘਰੇ ਗੈਸਟ ਆ ਗਿਆ, ਫਿਰ 3 ਹੋ ਜਾਂਦੇ ਤੇ ਨਹੀਂ 4 ਹੋ ਜਾਂਦੇ?
1: ਉਹ ਗੈਸਟ ਜਦੋਂ ਹੁੰਦੇ ਫਿਰ 3-4 ਜੇ ਹੋ ਵੀ ਜਾਣ ਤਾਂ ਉਹਨਾਂ ਕੋ ਫਰਕ ਨਹੀਂ ਪੈਂਦਾ ਹੈਗਾ।
0: ਅੱਛਾ ਵੀ 4 ਵੀ ਲਾ ਲਵੇ ਬੰਦਾ?
1: ਹਾਂਜੀ।
0: ਅੱਛਾ, ਪੀਵੇ ਬੰਦਾ ਹੌਲੀ ਹੌਲੀ ਜਿੱਦਾਂ ਤੁਸੀਂ
1: ਕਿਹਾ? ਹਾਂਜੀ, ਹੌਲੀ ਹੌਲੀ ਬਸ।
0: ਅੱਛਾ ਅੱਛਾ, ਪਾਣੀ ਵੀ ਪਾ ਲਵੇ ਵਿੱਚ ਬੰਦਾ, ਸੋਡਾ ਜੋ ਮਰਜ਼ੀ ਪਾ ਲਵੇ ਨਾ?
1: ਬਿਲਕੁਲ ਬਿਲਕੁਲ।
0: ਕਈ ਲੋਕ ਆਪਾਂ ਜੀ ਆਪਣੇ ਦੂਜੇ ਜਿਹੜੇ ਪੀਂਦੇ ਆ ਕੋਕ ਵਗੈਰਾ ਚ ਪਾ ਕੇ,
1: ਉਹ ਭਾਜੀ ਕੋਕ ਵਗੈਰਾ ਚ ਪਾ ਕੇ ਉਹ ਇੰਨਾ ਮਜ਼ਾ ਨਹੀਂ ਆਉਂਦਾ ਹੈਗਾ ਕੋਕ ਦਾ, ਉਹ ਤੇ ਗੋਰਿਆਂ ਦੀ ਨਕਲ ਕਰਦੇ ਆ, ਪਰ ਉਹਦਾ ਮਜ਼ਾ ਨਹੀਂ ਕੋਈ।
0: ਨਾਲੇ ਕਹਿੰਦੇ ਜਿਹੜੀ ਬਕਾਰਡੀ ਹੁੰਦੀ ਉਹ ਕੋਕ ਕੇ ਚੰਗੀ ਲੱਗਦੀ?
1: ਬਕਾਰਡੀ ਪਤਾ ਨਹੀਂ ਭਾਜੀ, ਬਕਾਰਡੀ ਆਪਾਂ ਵੀ ਕਦੇ ਉਹ ਨਹੀਂ ਪਾ ਦਿੱਤਾ ਹੈਗਾ ਕੋਕ ਵਗੈਰਾ, ਉਹਦੇ ਨਾਲ ਮਿੱਠੀ ਮਿੱਠੀ ਕਦੇ ਉਸ ਦਿਨ ਹੀ ਚੰਗੀ ਲੱਗਦੀ, ਪਤਾ ਨਹੀਂ ਕੀ ਚੱਕਰ।
0: ਤੁਸੀਂ ਫਿਰ ਕਿਹੜਾ ਬ੍ਰਾਂਡ ਭਾਜੀ ਰੋਜ਼ ਪੀਂਦੇ ਆ, ਸੋਰੀ ਵੀਕਐਂਡ ਦੇ?
1: ਨਾ ਭਾਜੀ, ਇੱਕੋ ਬ੍ਰਾਂਡ ਰੱਖਿਆ ਅੱਜ ਤੱਕ, ਹਾਲੇ ਤੱਕ ਤੇ ਬਲੈਕ ਲੈਵਲ ਜਾਨੀ ਵਾਕਰ ਦਾ।
0: ਅੱਛਾ, ਉਹ ਠੀਕ ਰਹਿੰਦੀ ਡਰਿੰਕ ਭਾਜੀ?
1: ਬਹੁਤ ਵਧੀਆ ਜੀ, ਆਪਣੇ ਵਾਸਤੇ ਬਹੁਤ ਵਧੀਆ ਹੈ।
0: ਚਲੋ ਵੈਰੀ ਗੁੱਡ। ਅੱਛਾ, ਜਿਹੜੇ ਨਹੀਂ ਪੀਂਦੇ ਉਹ ਨਾ ਪੀਣ ਭੁਲੇਖੇ ਨਾ, ਨਾ
1: ਜਿਹੜੇ ਬਿਲਕੁਲ ਉਹ ਆਫੇ ਨਾ ਲਾਉਣ, ਜਿਹੜੇ ਪੀਂਦੇ ਉਹ ਛੱਡਣ ਨਾ।
0: ਅੱਛਾ, ਜਿਹੜੇ ਪੀਂਦੇ ਕੀ
1: ਉਹ ਛੱਡਣ ਨਾ, ਉਹ ਤੇ ਪੀਣ ਵੀ।
0: ਅੱਛਾ, ਉਹ ਪੀਸ ਉਹ ਨਾ ਛੱਡਣ?
1: ਨਾਲੇ
0: ਯਾਰ ਕਹਿੰਦੇ ਵੀ ਸਿਹਤ ਵਾਸਤੇ ਚੰਗੀ ਨਹੀਂ ਹੁੰਦੀ ਸ਼ਰਾਬ, ਤੁਸੀਂ ਕਹਿੰਦੇ ਕਹਿੰਦੇ ਛੱਡ?
1: ਸਿਹਤ ਵਾਸਤੇ ਭਾਈ ਦੇਖੋ, ਜੇ ਤੁਸੀਂ ਦੇਸੀ ਘੇ ਵੀ ਜ਼ਿਆਦਾ ਖਾਓਗੇ ਉਹ ਵੀ ਖਰਾਬ ਹੈਗਾ, ਜ਼ਿਆਦਾ ਨਾ ਨਾ ਕੰਮ ਕਰੋ, ਆਪਣੇ ਲਿਮਿਟ ਦੇ ਵਿੱਚ ਰਹੋ, ਕੁਝ ਨਹੀਂ ਹੁੰਦਾ ਕਿਸੇ ਚੀਜ਼ ਨਾਲ ਜੀ।
0: ਅੱਛਾ, 2 ਪੈਗ ਲਾ ਲਵੇ ਬੰਦਾ ਠੀਕ ਰਹਿੰਦਾ?
1: ਹਾਂਜੀ।
0: ਤੇ ਪੈਗ ਦਾ ਕੋਈ ਸਾਈਜ਼ ਵੀ ਹੁੰਦਾ ਵੀ ਜਿੱਦਾਂ ਵੀ ਮਤਲਬ ਕਿ ਥੋੜੀ ਮੋਟਾ ਪੈਗ ਪਾ ਦੇ? ਵੀ ਕਈ ਵਾਰੀ ਬੰਦੇ ਆਪਾਂ ਆਮ ਬੈਠੇ ਹੁੰਦੇ, ਮੈਂ ਯਾਰ ਥੋੜਾ ਜਿਹਾ ਹੋਰ ਪਾ ਦੇ, ਮੋਟਾ ਪਾ ਦੇ, ਜਾਂ ਕਿਤੇ ਵਿਆਹ ਸ਼ਾਦੀ 'ਚ ਆਪਾਂ ਜਾਂਦੇ ਹਾਂ ਉਹ ਬਾਰ ਟੈਂਡਰ ਸਿੰਗਲ ਪਾਉਂਦਾ, ਉਹਨੂੰ ਕਹਿੰਦਾ ਯਾਰ ਡਬਲ ਪਾ ਦੇ, ਉਹ ਕੀ ਚੱਕਰ ਹੁੰਦਾ ਵੀ? ਫਿਰ ਉਹ ਤਾਂ ਫਿਰ ਪੈਗ ਭਾਰੀ ਜ਼ਿਆਦਾ ਹੋਏ ਤਾਂ ਫਿਰ ਚਾਰ ਛੇ
1: ਭਾਜੀ ਵਿੱਚ ਕਈ
0: ਆਹ ਤੁਹਾਡੀ ਗੱਲ ਠੀਕ ਹੈ ਵੀ ਦੋ ਪੈਗ ਪੀਓ ਆਪਣੇ, ਚਾਰ ਪੀ ਲਓ ਵੀ, ਛੋਟੇ ਛੋਟੇ ਜਿਹੇ ਪੀ ਲਓ ਵੀ ਜ਼ਿਆਦਾ ਨਾ।
1: ਬਿਲਕੁਲ ਜੀ,
0: ਚਲੋ ਬੜੀ ਮਿਹਰਬਾਨੀ, ਆਓ ਗਾਣਾ ਸੁਣੀਏ।
1: ਗਾਣੇ ਤੇ ਆ ਜਾਓ ਜੀ, ਗਾਣੇ ਤੇ। ਇਹ ਗਾਣਾ ਹੈਗਾ ਵਾ ਆਪ ਆਏ ਬਹਾਰ ਆਈ ਦਾ,
0: ਮੂਵੀ
1: ਆਪ ਆਏ ਬਹਾਰ ਆਈ, ਰਜਿੰਦਰ ਕੁਮਾਰ ਤੇ ਸਾਧਨਾ।
0: ਨਹੀਂ ਇਹ ਮੂਵੀ ਦਾ ਨਾਮ ਹੈ?
1: ਹਾਂਜੀ ਆਪ ਆਏ ਬਹਾਰ।
0: ਅੱਛਾ ਆਪ ਆਏ ਬਹਾਰ ਹੈ ਮੂਵੀ ਦਾ ਨਾਮ ਆ। ਅੱਛਾ ਅੱਛਾ ਅੱਛਾ ਅੱਛਾ, ਤੁਹਾਨੂੰ ਸਾਰੇ ਮੂਵੀਆਂ ਨਾਂ ਯਾਦ ਆ ਯਾਰ, ਕਮਾਲ ਦੀ ਗੱਲ ਆ ਵੈਸੇ, ਬੜਾ ਤੁਹਾਡੀ, ਤੁਸੀਂ ਤਾਂ ਮਤਲਬ ਇਹਦੇ 'ਤੇ ਹਿਸਟਰੀ ਆ ਤੁਹਾਡੇ ਤਾਂ, ਮਤਲਬ ਕਿ ਤੁਹਾਨੂੰ ਕਿਤੇ ਕਰੋੜਪਤੀ ਲੈ ਜਾਓ ਬੰਦਾ ਮੂਵੀਆਂ ਨਾਂ ਪੁੱਛਣ ਲੱਗ ਪਵੇ, ਤੁਸੀਂ ਤਾਂ 7-8 ਕਰੋੜ ਜਿੱਤ ਗਿਆ ਉੱਥੇ।
1: ਭਾਜੀ ਐਕਚੁਲੀ ਗੱਲ ਹੈਗੀ ਆ, ਮੈਂ 1979 ਤੋਂ ਲੈ ਕੇ 80 ਤੱਕ ਸਿਰਫ ਟੀਵੀ ਤੇ ਵੀਸੀਆਰ ਹੀ ਰਿਪੇਅਰ ਕਰਦਾ ਰਿਹਾ ਬੈਠਾ।
0: ਅੱਛਾ ਇੰਡੀਆ?
1: ਨਾ ਜੀ ਨਾ, ਦੁਬਈ ਦੇ ਵਿੱਚ।
0: ਅੱਛਾ ਤੁਸੀਂ ਦੁਬਈ ਹੁੰਦੇ ਸੀ ਪਹਿਲਾਂ? ਅੱਛਾ ਅੱਛਾ ਅੱਛਾ ਅੱਛਾ।
1: ਹਾਂਜੀ, ਤੇ ਮੇਰੇ ਕੋਲ 4-5 ਵੀਸੀਆਰ ਹਰ ਵੇਲੇ ਵੱਖਰੀਆਂ ਵੱਖਰੀਆਂ ਫਿਲਮਾਂ ਲਾ ਕੇ ਲੱਗੇ ਰਹਿੰਦੇ ਹੁੰਦੇ ਟੈਸਟਿੰਗ ਦੇ ਉੱਤੇ।
0: ਓ ਅੱਛਾ, ਤੁਹਾਨੂੰ ਤਦ ਨੌਲੇਜ ਆ। ਓਕੇ ਓਕੇ ਓਕੇ ਓਕੇ।
1: ਹਾਂਜੀ
0: ਦੁਬਈ ਦੇ ਤੁਸੀਂ ਰਹੇ ਫਿਰ ਪਹਿਲਾਂ, ਹੈਨਾ?
1: ਹਾਂਜੀ।
0: ਕਿੰਨੇ ਸਾਲ ਹੋ ਗਏ ਵੀਰ ਜੀ ਇੱਥੇ ਆਏ ਨੂੰ ਤੁਹਾਨੂੰ?
1: ਮੈਂ ਭਾਜੀ 1979 ਤੋਂ ਲੈ ਕੇ 2000 ਤੱਕ ਦੁਬਈ ਚ ਰਿਹਾ ਵਾਂ।
0: ਅੱਛਾ,
1: ਤੇ 2001 ਤੋਂ ਲੈ ਕੇ 2020 ਤੱਕ ਮੈਂ ਰਿਹਾ ਅਮਰੀਕਾ ਦੇ ਵਿੱਚ।
0: ਅੱਛਾ ਅਮਰੀਕਾ ਵੀ ਰਹੇ ਤੁਸੀਂ? ਅੱਛਾ, ਉੱਥੇ ਵੀ ਵੀਸੀਆਰ ਰਿਪੇਅਰ ਕਰਦੇ ਸੀ?
1: ਥੋੜੀ
0: ਦੇਰੀ ਹੋਈ ਹੈ? 6 ਸਾਲ ਹੀ ਹੋਏ ਤੁਹਾਨੂੰ ਆਏ ਨੂੰ?
1: ਹਾਂਜੀ ਹਾਂਜੀ, ਉਹਦੇ ਵਿੱਚੋਂ ਮੈਂ 1 ਸਾਲ ਇੰਡੀਆ ਰਹਿ ਆ ਜਾ ਕੇ।
0: ਤੁਸੀਂ ਬੜੇ ਮੁਲਕ ਘੁੰਮੇ ਆ, ਹੁਣ ਇੱਥੇ ਕੀ ਕਰਦੇ ਅੱਜ ਕੱਲ ਆਪਣੇ ਵੀਰ?
1: ਮਾਲ
0: ਮੁਲ ਦਾ ਬਣਿਆ ਹੋਣਾ ਤੁਹਾਡਾ, ਤਦ ਹੀ ਹੁਣ ਵਿਹਲੇ ਰਹਿੰਦੇ ਆ, ਇਹ ਤਾਂ ਤੁਹਾਡੇ ਹਾਸੇ ਤੋਂ ਸਮਝ ਗਿਆ ਤੁਹਾਡਾ ਮਾਲ।
1: ਵਾਹਿਗੁਰੂ
0: ਤਾਂ ਮਾਲ ਮੂਲ ਚੰਗਾ ਨਾਲ, ਅਮੈਰੀਕਨ ਡਾਲਰ ਕੈਨੇਡੀਅਨ ਕਨਵਰਟ ਕਰੋ ਕਿੰਨੇ ਬਣ ਜਾਂਦੇ ਨਾ ਅੱਜ ਕੱਲ੍ਹ, ਦੇਖੋ ਨਾ ਹਿਸਾਬ ਤਾਂ ਕਿੰਨਾ ਹੁੰਦਾ। ਚਲੋ ਬਈ ਸ਼ੁਭ ਸ਼ਾਮਾਂ ਤੁਹਾਡੇ ਵਾਸਤੇ, ਹੋਰ ਮਿਲਾਓ ਮਾਲ, ਮਨਾਓ ਮਨਾਓ, ਬੜੀ ਮਿਹਰਬਾਨੀ ਜੀ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
7: 647-7310-647-739-8710।
9: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ ਹੈ।
4: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ।
12: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
13: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
14: ਨਾਓ ਓਪਨ ਟਿਲ 2 AM।
15: ਮੈਂ ਕਿਹਾ ਕਿੱਥੇ ਜਾ ਰਹੀ ਹੈ?
14: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
15: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
16: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
17: Vision Vanities ਤੇ new shipment ਆ ਗਈ ਹੈ। Bathroom Vanities ਦੇ selected models ਤੇ ਵੀ up to 60% off. Contractors ਲਈ special prices. ਇੰਨਾ ਹੀ ਨਹੀਂ, Vanities ਦੀ purchase ਤੇ selected range of mirrors free. Vision Vanities, Dixie and Dairy ਦੇ ਬਿਲਕੁਲ ਨਜ਼ਦੀਕ। Call 905-671-1800, 905-671-1800.
18: Conditions apply.
19: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
4: I am Dave Tatla, and you are not.
3: Ladies and gentlemen, introducing from CHLO AM 530, the number one radio host in the world.

0: ਬਹੁਤ ਸਾਰੀਆਂ ਗੱਲਾਂ ਨੇ ਜਿਹੜਾ ਸਾਨੂੰ ਪਤਾ ਨਹੀਂ ਹੁੰਦਾ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿਸੇ ਨਾ ਕਿਸੇ ਢੰਗ ਨਾਲ ਉਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾਵੇ। ਫੋਰ ਐਗਜ਼ਾਮਪਲ ਜਿਵੇਂ ਆਪਣੇ ਸ਼ੋਪ ਜਗਮਾਟ ਆ, ਆਪਾਂ ਡਾਕਟਰ ਆਪਾਂ ਨੂੰ ਪਰਚੀ ਲਿਖ ਕੇ ਦਿੰਦਾ, ਪ੍ਰਿਸਕ੍ਰਿਪਸ਼ਨ ਆਪਾਂ ਜਾ ਕੇ ਉੱਥੇ ਫੜਾ ਦਿੰਦੇ, ਉਹ ਦਵਾਈ ਦੇ ਦਿੰਦੇ, ਆਪਾਂ ਲੈ ਕੇ ਘਰ ਨੂੰ ਆ ਜਾਂਦੇ ਹਾਂ। ਉਹ ਨੋ ਨੋ ਨੋ ਨੋ ਨੋ, ਇਸ ਤੋਂ ਜ਼ਿਆਦਾ ਹੋਰ ਵੀ ਬਹੁਤ ਸਾਰੇ ਇਹ ਕੰਮ ਆ ਜਿਹੜੇ ਉਹ ਕਰਦੇ ਨੇ, ਬਹੁਤ ਸਾਰੀਆਂ ਸਰਵਿਸ ਆ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਨੇ। ਅੱਜ ਤੁਹਾਨੂੰ ਸ਼ੋਪ ਡਰੱਗ ਮਾਰਟ ਦੇ ਸਾਡੇ ਨੁਮਾਇੰਦੇ ਨੇ ਅਮਨਜੋਤ ਕੌਰ, ਉਹਨਾਂ ਨਾਲ ਗੱਲ ਕਰਦੇ ਹਾਂ, ਦੇਖਦੇ ਹਾਂ ਕਿ ਉਹ ਕੀ ਸਾਨੂੰ ਜਾਣਕਾਰੀ ਦੇ ਸਕਦੇ ਆ। ਅਮਨਜੋਤ ਜੀ, ਪ੍ਰੋਗਰਾਮ 'ਚ ਸਵਾਗਤ ਆ, ਵੈਲਕਮ ਟੂ ਦ ਸ਼ੋ।
1: ਥੈਂਕ ਯੂ ਸੋ ਮਚ ਦੇਵ। ਸੋ ਮੇਰਾ ਨਾਮ ਅਮਨਜੋਤ ਕੌਰ ਆ, ਮੈਂ ਇੱਕ ਫੁੱਲ ਟਾਈਮ ਫਾਰਮਾਸਿਸਟ ਆ ਸ਼ੋਪਰਸ ਰਕਮਾਰਟ ਤੇ। ਸੋ ਅਗੇਨ ਜਿੱਦਾਂ ਦੇਵ ਜੀ ਨੇ ਤੁਹਾਨੂੰ ਕਿਹਾ ਜੀ ਕਿ ਮੈਂ ਤੁਹਾਨੂੰ ਦੱਸੂਗੀ ਕਿ ਅਸੀਂ ਪ੍ਰਿਸਕ੍ਰਿਪਸ਼ਨ ਫਿਲ ਕਰਨ ਤੋਂ ਇਲਾਵਾ ਸ਼ੋਪਰਸ ਲਈ ਹੋਰ ਕੀ ਕਰਦੇ ਹਾਂ, ਕਿਉਂਕਿ ਹੁਣ ਫਾਰਮਾਸਿਸਟ ਦਾ ਸਕੋਪ ਜੋ ਹੈ ਉਹ ਐਕਸਪੈਂਡ ਹੋ ਰਿਹਾ ਆ, ਤੇ ਸਾਤੋਂ ਅਥੋਰਿਟੀ ਆ, ਸਾਤੋਂ ਪਾਵਰ ਕਿ ਅਸੀਂ ਹੋਰ ਵੀ ਬਹੁਤ ਚੀਜ਼ਾਂ ਕਰ ਸਕਦੇ ਹਾਂ। ਅੱਜ ਮੈਂ ਤੁਹਾਡੇ ਨਾਲ ਮੇਨ ਪੰਜ ਚੀਜ਼ਾਂ ਤੇ ਗੱਲ ਕਰੂੰਗੀ। ਪਹਿਲੀ ਹੈਗੀ ਆ ਮਾਈਨਰ ਏਲਮੈਂਟ, ਦੂਜੀ ਹੈਗੀ ਆ ਟਰੈਵਲ ਕੰਸਲਟੇਸ਼ਨ, ਤੀਸਰੀ ਹੈਗੀ ਇੰਜੈਕਸ਼ਨ ਐਡਮਿਨਿਸਟ੍ਰੇਸ਼ਨ, ਚੌਥੀ ਮੈਡੀਕੇਸ਼ਨ ਰਿਵਿਊ, ਤੇ ਪੰਜਵੀਂ ਹੈਗੀ ਆ ਪੁਆਇੰਟ ਆਫ ਕੇਅਰ ਟੈਸਟ। ਮਾਈਨਰ ਏਲਮੈਂਟਸ ਕੀ ਹੁੰਦਾ ਆ? ਮਾਈਨਰ ਏਲਮੈਂਟਸ ਉਹ ਚੀਜ਼ ਹੁੰਦੀ ਆ ਕਿ ਜਿਹਦੇ ਵਿੱਚ ਤੁਹਾਨੂੰ ਮਤਲਬ ਕਿ ਤੁਸੀਂ ਛੋਟੀ ਤੋਂ ਛੋਟੀ ਦਵਾਈ ਲਈ, ਜਾਂ ਖੁਦ ਤੁਹਾਨੂੰ ਪਤਾ ਚੱਲਦਾ ਕਿ ਤੁਹਾਨੂੰ ਆਹ ਪ੍ਰੋਬਲਮ ਆ ਰਹੀ ਹੈ ਤਾਂ ਤੁਹਾਨੂੰ ਇਹਦੇ ਲਈ ਕੋਈ ਦਵਾਈ ਦੀ ਲੋੜ ਆ ਯੂਜਲੀ, ਨਹੀਂ ਤਾਂ ਤੁਸੀਂ ਅੱਗੇ ਪਹਿਲਾਂ ਡਾਕਟਰ ਦਾ ਅਪੁਆਇੰਟਮੈਂਟ ਲੈਂਦੇ ਸੀਗੇ, ਵੇਟ ਕਰਦੇ ਸੀਗੇ ਕਿ ਤੁਹਾਡਾ ਡਾਕਟਰ ਤੁਹਾਨੂੰ ਕਦੋਂ ਕਵੇ ਕਿ ਆਓ ਆਫਿਸ ਦੇ ਵਿੱਚ, ਫਿਰ ਉਹ ਤੁਹਾਨੂੰ ਪ੍ਰਿਸਕ੍ਰਿਪਸ਼ਨ ਲਿਖ ਕੇ ਦਿੰਦਾ ਸੀਗਾ, ਤੇ ਕਦੀ ਕਦੀ ਉਸ ਪ੍ਰੋਸੈਸ ਨੂੰ ਤੁਹਾਨੂੰ ਕਦੀ ਕਦੀ ਹਫ਼ਤੇ ਲੱਗ ਜਾਂਦੇ ਸੀਗੇ ਜਾਂ ਦਿਨ ਲੱਗ ਜਾਂਦੇ ਸੀਗੇ, ਤਦ ਤੱਕ ਦੀ ਜਿਹੜੀ ਕੰਡੀਸ਼ਨ ਉਹ ਖਤਮ ਵੀ ਹੋ ਜਾਂਦੀ ਸੀਗੀ। ਜਿੱਦਾਂ ਕਿ ਐਗਜ਼ਾਮਪਲ ਹੈਗਾ ਐਲਰਜੀ ਸੀਜ਼ਨ ਇਸ ਵੇਲੇ ਹੈ ਨਾ, ਤੇ ਹੁਣ ਤੁਹਾਨੂੰ ਡਾਕਟਰ ਦੇ ਜਾਣ ਦੀ ਲੋੜ ਨਹੀਂ ਹੈਗੀ, ਤੁਸੀਂ ਫਾਰਮੇਸੀ ਦੇ ਵਿੱਚ ਸਿੱਧਾ ਸਾਡੇ ਕੋਲ ਆਵੋ, ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਡੇ ਅਸੈਸਮੈਂਟ ਕਰਾਂਗੇ, ਤੇ ਜੇ ਸਾਨੂੰ ਲੱਗਦਾ ਕਿ ਤੁਹਾਨੂੰ ਦਵਾਈ ਦੀ ਲੋੜ ਹੈਗੀ ਆ, ਆਪਾਂ ਤੁਹਾਨੂੰ ਉਸੇ ਵੇਲੇ ਦਵਾਈ ਦੇਵਾਂਗੇ। ਜੇ ਸਾਨੂੰ ਲੱਗਦਾ ਕਿ ਨਹੀਂ ਇਹਦੇ ਵਿੱਚ ਡਾਕਟਰ ਦੀ ਅਟੈਂਸ਼ਨ ਦੀ ਲੋੜ ਆ, ਫਿਰ ਆਪਾਂ ਤੁਹਾਨੂੰ ਕਹਾਂਗੇ ਕਿ ਨਹੀਂ ਵੀ ਤੁਸੀਂ ਡਾਕਟਰ ਦੇ ਜਾ ਕੇ ਮਿਲੋ। ਇਸ ਵੇਲੇ ਅਸੀਂ 19 ਹੈਲਥ ਕੰਡੀਸ਼ਨਸ ਨੂੰ ਪ੍ਰਿਸਕ੍ਰਾਈਬ ਕਰ ਸਕਦੇ ਹਾਂ, ਜਿੱਦਾਂ ਕਿ ਐਲਰਜੀਸ ਹੋਏ, ਕੈਂਕਰਸ ਹੋਏ, ਯੂਟੀਆਈ ਹੋਏ, ਤੇ 1 July ਤੋਂ ਸਾਡੇ ਇਸ ਪ੍ਰਿਸਕ੍ਰਿਪਸ਼ਨ ਦੇ ਵਿੱਚ 9 ਹੋਰ ਕੰਡੀਸ਼ਨਸ ਐਡ ਹੋ ਜਾਣੀਆਂ ਆ।
0: ਓਕੇ,
1: ਹਾਂਜੀ। ਸੋ ਤੁਸੀਂ ਆਓ, ਚਾਹੇ ਅਪੋਇੰਟਮੈਂਟ ਬੁੱਕ ਕਰੋ shoppersjagmar.ca ਦੇ ਉੱਤੇ, ਚਾਹੇ ਸਿੱਧਾ ਵਾਕਿੰਗ ਕਰ ਲਓ, ਇਹ ਸਟੋਰ ਟੂ ਸਟੋਰ ਡਿਪੈਂਡ ਹੁੰਦਾ ਆ। ਦੂਸਰੀ ਸਰਵਿਸ ਹੈਗੀ ਟਰੈਵਲ ਕੰਸਲਟੇਸ਼ਨ। ਆਪਣੇ ਲੋਕਾਂ ਨੂੰ ਬਹੁਤ ਘੱਟ ਇਸ ਚੀਜ਼ ਬਾਰੇ ਪਤਾ ਆ, ਆਪਾਂ ਸੋਚੀਦਾ ਕਿ ਆਪਾਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾਣਾ, ਹੂ ਕੇਅਰਸ, ਆਪਾਂ ਚੱਲੀਏ, ਇੰਜੋਏ ਕਰੀਏ, ਵਾਪਸ ਆਈਏ। ਪਰ ਬਹੁਤ ਵੈਕਸੀਨਸ ਹੁੰਦੀਆਂ ਆ ਜਿਹੜੀਆਂ ਤੁਹਾਨੂੰ ਲੈਣੀਆਂ ਜ਼ਰੂਰੀ ਆ।
0: ਕਈ ਵਾਰ ਅਸੀਂ ਜਾਣਦੇ ਹਾਂ, ਫੋਰ ਐਗਜ਼ਾਮਪਲ ਕਰੀਵਿਨ ਆਈਲੈਂਡ, ਉਹਨਾਂ ਦੇ ਜਿਹੜੇ ਫਲ ਫਰੂਟ ਆ ਉਹਨਾਂ ਦੇ ਮਿਨਰਲ ਬੜੇ ਸਟਰੋਂਗ ਹੁੰਦੇ, ਉੱਥੇ ਡਾਇਰੀਆ ਵਗੈਰਾ ਹੋ ਜਾਂਦਾ, ਸੋ ਉਹਦੇ ਲਈ ਵੀ ਕੋਈ ਨਾ ਕੋਈ ਤੁਹਾਡੇ ਕੋਲ ਵੈਕਸੀਨ ਵਗੈਰਾ ਹੈ?
1: ਹਾਂਜੀ, ਇੱਥੇ ਹੀ ਮੈਂ ਆ ਰਹੀ ਸੀਗੀ। ਸੋ ਤੁਸੀਂ ਜਦੋਂ ਟਰੈਵਲ ਕੰਸਲਟੇਸ਼ਨ ਕਰਦੇ, ਇਹਦੇ ਲਈ ਮੈਂ ਐਡਵਾਈਸ ਕਰੂੰਗੀ ਤੁਹਾਨੂੰ ਕਿ ਤੁਸੀਂ ਅਪੁਆਇੰਟਮੈਂਟ ਬੁੱਕ ਕਰੋ, ਤਾਂ ਕਿ ਤੁਸੀਂ ਸਾਨੂੰ ਪਹਿਲਾਂ ਹੀ ਦੱਸੋ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿੰਨੀ ਡੇਟ ਤੋਂ ਲੈ ਕੇ ਕਿੰਨੀ ਡੇਟ ਤੱਕ ਜਾ ਰਹੇ ਹਾਂ। ਈਵਨ ਦੋ ਕਿ ਹੁਣ ਆਪਾਂ ਜੇ ਇੰਡੀਆ ਜਾਈਏ, ਆਪਣੀ ਸਟਮਕ ਉੱਦਾਂ ਦੀ ਨਹੀਂ ਹੈਗੀ ਕਿ ਆਪਾਂ ਵਾਪਸ ਜਾਈਏ ਤਾਂ ਆਪਾਂ ਨੂੰ ਕੁਛ ਨਾ ਹੋਵੇ। ਤੁਸੀਂ ਜਦੋਂ ਕਿਸੇ ਨੇ ਗੱਲ ਕਰੋਗੇ, ਤੁਹਾਨੂੰ ਇਹੀ ਕਹੋਗੇ ਕਿ ਹਾਂਜੀ ਅਸੀਂ ਇੰਡੀਆ ਗਏ ਸੀਗੇ, ਤੁਸੀਂ ਉੱਥੇ ਜਾ ਕੇ ਬਿਮਾਰ ਹੋ ਗਏ, ਸਾਡਾ ਢਿੱਡ ਖਰਾਬ ਹੋ ਗਿਆ, ਸਾਨੂੰ ਆਹ ਹੋ ਗਿਆ ਨਾ। ਇਹ ਚੀਜ਼ਾਂ ਤੁਸੀਂ ਪ੍ਰੀਵੈਂਟ ਕਰ ਸਕਦੇ ਆ, ਤੁਸੀਂ ਪਹਿਲਾਂ ਹੀ ਵੈਕਸੀਨੇਸ਼ਨ ਉਸ ਹਿਸਾਬ ਦੀ ਲੈ ਸਕਦੇ ਆ। ਸੋ ਤੁਸੀਂ ਸਾਡੇ ਨਾਲ ਕੰਸਲਟੇਸ਼ਨ ਬੁੱਕ ਕਰੋ, ਆਪਾਂ ਦੇਖਾਂਗੇ ਤੁਸੀਂ ਕਿੱਥੇ ਜਾ ਰਹੇ ਆ, ਉਸ ਦੀ ਜਿੱਥੇ ਵੀ ਤੁਸੀਂ ਜਾ ਰਹੇ ਹੋ ਉਸਤੇ ਕੀ ਰਿਕਮੈਂਡੇਸ਼ਨ ਕੀਤੀ ਜਾਂਦੀ ਕਿ ਕਿਹੜੀਆਂ ਵੈਕਸੀਨ ਤੁਹਾਨੂੰ ਹੋਣੀਆਂ ਚਾਹੀਦੀਆਂ, ਕਿਹੜੀਆਂ ਦਵਾਈਆਂ ਤੁਹਾਨੂੰ ਔਨ ਹੈਂਡ ਹੋਣੀਆਂ ਚਾਹੀਦੀਆਂ, ਅਸੀਂ ਉਹ ਸਾਰਾ ਕੁਝ ਤੁਹਾਡੇ ਲਈ ਅਰੇਂਜ ਕਰਾਂਗੇ, ਤੁਹਾਡੀ ਪ੍ਰਿਸਕ੍ਰਿਪਸ਼ਨ ਰੈਡੀ ਕਰਾਂਗੇ, ਤੇ ਤੁਹਾਨੂੰ ਜਾਣ ਤੋਂ ਪਹਿਲਾਂ ਸਾਰਾ ਕੁਝ ਸਮਝਾਵਾਂਗੇ ਕਿ ਆਹ ਕਰਨਾ। ਇੱਕ ਮੇਨ ਚੀਜ਼, ਜਦੋਂ ਵੀ ਤੁਸੀਂ ਜਾਣਾ ਆ, ਇਹ ਨਾ ਵੇਟ ਕਰੋ ਕਿ ਆਪਾਂ ਲਾਸਟ ਮਿੰਟ ਤੇ ਕਿ ਆਪਣੀ 2 ਹਫ਼ਤਿਆਂ ਤੱਕ ਫਲਾਈਟ ਆ, ਆਪਾਂ 1 ਹਫ਼ਤੇ ਬਾਅਦ ਵਿੱਚ ਜਾ ਕੇ ਉਹਨਾਂ ਨੂੰ ਮਿਲਾਂਗੇ ਤੇ ਉਹਨਾਂ ਤੋਂ ਜੋ ਵੀ ਚਾਹੀਦਾ ਲੈ ਆਵਾਂਗੇ। ਬਹੁਤ ਵੈਕਸੀਨ ਇੱਦਾਂ ਆ ਜਿਹਨਾਂ ਨੂੰ ਤੁਹਾਡੀ ਬੋਡੀ ਦੇ ਵਿੱਚ ਐਕਟੀਵੇਟ ਹੋਣ ਲਈ ਟਾਈਮ ਲੱਗਦਾ। ਸੋ ਜਿੰਨੀ ਜਲਦੀ ਤੁਸੀਂ ਆ ਕੇ ਸਾਤੋਂ ਇਹ ਕੰਸਲਟੇਸ਼ਨ ਦੇ ਬਾਰੇ ਗੱਲ ਕਰੋਗੇ, ਉਨਾ ਬੈਨੀਫਿਟ ਤੁਹਾਨੂੰ ਹੋਊਗਾ। ਮੇਨ ਚੀਜ਼ ਜਿਹੜੀ ਆ, ਇਹ ਸਰਵਿਸ ਗਵਰਨਮੈਂਟ ਵੱਲੋਂ ਕਵਰ ਨਹੀਂ ਕੀਤੀ ਜਾਂਦੀ ਹੈਗੀ, ਸੋ ਤੁਹਾਨੂੰ ਆਊਟ ਆਫ ਪੋਕਟ ਇਹਦਾ ਪੇ ਕਰਨਾ ਪੈਂਦਾ। ਜਦੋਂ ਤੁਸੀਂ ਆਓਗੇ ਗੱਲ ਕਰੋਗੇ, ਤੁਹਾਨੂੰ ਪ੍ਰਾਈਸਿਸ ਵਗੈਰਾ ਸਾਰੇ ਡਿਸਕਸ ਕੀਤੇ ਜਾਣਗੇ ਉਸ ਵੇਲੇ, ਰਾਈਟ? ਫਿਰ ਤੀਸਰੀ ਹੈਗੀ ਇੰਜੈਕਸ਼ਨ ਐਡਮਿਨਿਸਟ੍ਰੇਸ਼ਨ, ਜਿੱਦਾਂ ਕਿ ਫਲੂ ਸ਼ਾਟ ਵਗੈਰਾ ਹੁੰਦੇ ਆ, ਆਪਣੇ ਲੋਕੀ ਬਹੁਤ ਘੱਟ ਲਵਾਉਂਦੇ ਆ, ਫਲੂ ਸ਼ਾਟ ਬਹੁਤ ਜ਼ਰੂਰੀ ਆ ਲਵਾਉਣਾ, ਹੋਰ ਵੀ ਵੈਕਸੀਨਸ ਹੁੰਦੀਆਂ ਜਿਹੜੀਆਂ ਬਹੁਤ ਜ਼ਰੂਰੀ ਆ ਲਵਾਉਣੀਆਂ, ਤੇ ਜਿਹੜੀਆਂ ਤੁਹਾਡੀਆਂ ਟਰੈਵਲ ਵੈਕਸੀਨੇਸ਼ਨ ਵੀ ਹੈਗੀਆਂ ਆ। ਇਹ ਨਹੀਂ ਹੈਗਾ ਕਿ ਆਪਾਂ ਤੁਹਾਨੂੰ ਵੈਕਸੀਨ ਦੇ ਦਿੱਤੀ ਤੇ ਹੁਣ ਤੁਹਾਨੂੰ ਡਾਕਟਰ ਲੱਭਣਾ ਪਊਗਾ ਕਿ ਉਹ ਤੁਹਾਨੂੰ ਇੰਜੈਕਸ਼ਨ ਦੇਵੇ, ਆਪਾਂ ਉਹ ਤੁਹਾਡੇ ਲਈ ਸ਼ੋਪਰਸ ਦੇ ਵਿੱਚ ਹੀ ਕਰ ਸਕਦੇ ਹਾਂ, ਫਾਰਮੇਸੀ ਦੇ ਵਿੱਚ ਹੀ ਸਾਰੀਆਂ ਵੈਕਸੀਨ ਵੀ ਤੁਹਾਨੂੰ ਐਡਮਿਨਿਸਟਰ ਕਰ ਸਕਦੇ ਹਾਂ। ਤੇ July 1 ਤੋਂ ਰੂਲਸ ਚੇਂਜ ਹੋ ਰਹੇ ਆ, ਉਹਦੇ ਵਿੱਚ ਕਈ ਵੈਕਸੀਨ ਇੱਦਾਂ ਦੀਆਂ ਵੀ ਆ ਰਹੀਆਂ ਆ ਜਿਹਦੇ ਲਈ ਤੁਹਾਨੂੰ ਡਾਕਟਰ ਦੇ ਜਾਣ ਦੀ ਲੋੜ ਹੀ ਨਹੀਂ ਪਊਗੀ, ਤੁਸੀਂ ਸਿੱਧਾ ਫਾਰਮੇਸੀ ਆਓ, ਆਪਾਂ ਉਹ ਤੁਹਾਨੂੰ ਵੈਕਸੀਨੇਸ਼ਨ ਦੇ ਸਕਦੇ ਹਾਂ, ਤੇ ਉਹ ਬਹੁਤ ਇੱਦਾਂ ਦੀਆਂ ਵੈਕਸੀਨ ਵੀ ਤੇ ਜਿਹੜੀ ਨੈਕਸਟ ਸਰਵਿਸ ਆ ਨੰਬਰ 4, ਉਹ ਮੇਰੀ ਪਰਸਨਲੀ ਸਾਰੇ ਤੋਂ ਜ਼ਿਆਦਾ ਰਿਕਮੈਂਡਡ ਕੀਤੀ ਹੋਈ ਸਰਵਿਸ ਆ, ਉਹ ਹੈਗੀ ਆ ਮੈਡੀਕੇਸ਼ਨ ਰਿਵਿਊ। ਉਹਦੇ ਵਿੱਚ ਤੁਸੀਂ
0: ਹੋਲਡ ਔਨ ਵਨ ਸੈਕਿੰਡ ਵਨ ਸੈਕਿੰਡ, ਇੱਥੇ ਲਾਈਫ ਇੰਸ਼ੋਰੈਂਸ ਰਿਵਿਊ ਕਰਾਉਂਦੇ ਦਾ ਦੇਖਿਆ, ਮੈਡੀਸਨ ਰਿਵਿਊ ਤੁਸੀਂ ਪਹਿਲੀ ਵਾਰ ਦੱਸ ਰਹੇ ਹੋ, ਮੇਰੇ ਨਾਲ ਤਾਂ ਤੁਸੀਂ ਕੀਤਾ ਵੈਸੇ, ਆਈ ਅੰਡਰਸਟੈਂਡ।
1: ਹਾਂਜੀ ਹਾਂਜੀ, ਸੋ ਉਹੀ ਚੀਜ਼ ਆ, ਇਹ ਆਪਣੇ ਲੋਕੀ ਸੋਚਦੇ ਆ ਕਿ ਉਹ ਆਪਾਂ ਡਾਕਟਰ ਦੇ ਜਾਈਦਾ ਆ ਤੇ ਡਾਕਟਰ ਨੂੰ ਸਾਡੀਆਂ ਦਵਾਈਆਂ ਬਾਰੇ ਪਤਾ ਆ, ਡਾਕਟਰ ਨੂੰ ਸਾਡੀ ਹੈਲਥ ਬਾਰੇ ਪਤਾ ਆ, ਅਸੀਂ ਫਾਰਮੇਸੀਸ ਦੇ ਨਾਲ ਕੋਈ ਗੱਲ ਨਹੀਂ ਕਰਨੀ, ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਸਾਨੂੰ ਸਾਡੀ ਦਵਾਈ ਦੇਣ, ਅਸੀਂ ਚੱਕੀਏ, ਤੁਸੀਂ ਇੱਥੋਂ ਬਾਹਰ ਜਾਈਏ। ਪਰ ਡਾਕਟਰ ਨੂੰ ਤੁਹਾਡੀ ਬੋਡੀ ਬਾਰੇ ਪਤਾ ਆ, ਉਹਨੂੰ ਤੁਹਾਨੂੰ ਕੀ ਪ੍ਰੋਬਲਮ ਆ ਉਹਦੇ ਬਾਰੇ ਪਤਾ, ਡਾਕਟਰ ਨੂੰ ਤੁਹਾਡੀ ਇਕੱਲੀ ਇਕੱਲੀ ਦਵਾਈ ਬਾਰੇ 100% ਨਹੀਂ ਪਤਾ ਹੋਊਗਾ, ਜਿੱਦਾਂ ਤੁਹਾਡੇ ਫਾਰਮਾਸਿਸਟ ਨੂੰ ਪਤਾ, ਇਹ ਸਾਡਾ ਕੰਮ ਆ। ਤਾਂਹੀਓ ਅਸੀਂ ਜਦੋਂ ਤੁਸੀਂ ਆਉਂਦੇ ਆ ਅਸੀਂ ਤੁਹਾਡੇ ਤੋਂ ਪੁੱਛੀਦਾ ਤੁਹਾਨੂੰ ਕੀ ਹੋਇਆ, ਤੁਸੀਂ ਡਾਕਟਰ ਦੇ ਕਿਉਂ ਗਏ ਸੀਗੇ, ਤੁਸੀਂ ਕਿਹੜੀ ਹੋਰ ਦਵਾਈ ਲੈਂਦੇ ਆ, ਕਿਉਂਕਿ ਕਦੀ ਕਦੀ ਬੰਦਾ ਕਹਿੰਦਾ ਮੈਂ ਇੱਕ ਦਵਾਈ ਇਸ ਫਾਰਮੇਸੀ ਤੋਂ ਲੈ ਲੈਣਾ, ਦੂਜੀ ਦਵਾਈ ਮੈਂ ਦੂਜੀ ਤੋਂ ਲੈ ਲੈਣਾ, ਉਹ ਭਾਵੇਂ ਦੋਨਾਂ ਦੇ ਵਿੱਚ ਇੰਟਰੈਕਸ਼ਨ ਹੋਵੇ, ਤੁਹਾਨੂੰ ਦੋਨੋਂ ਇਕੱਠੀਆਂ ਲੈਣੀਆਂ ਨਹੀਂ ਚਾਹੀਦੀਆਂ, ਉਹ ਕਿਹਨੇ ਫਾਇੰਡ ਕਰਨਾ ਉਹ ਅਸੀਂ ਫਾਇੰਡ ਕਰਨਾ ਆ। ਸੋ ਇਹ ਮੈਡੀਕੇਸ਼ਨ ਰਿਵਿਊ ਇੱਦਾਂ ਦੀ ਸਰਵਿਸ ਆ ਕਿ ਤੁਸੀਂ ਜੇ ਮਲਟੀਪਲ ਦਵਾਈਆਂ ਲੈਂਦੇ ਆ, ਤੁਸੀਂ ਆਓ ਬੈਠੋ, ਅਸੀਂ ਤੁਹਾਨੂੰ ਪੁੱਛਾਂਗੇ ਤੁਸੀਂ ਕਿਹੜੀ ਦਵਾਈ ਲੈਂਦੇ ਆ, ਤੁਸੀਂ ਕਾਹਦੇ ਤੋਂ ਲੈਂਦੇ ਆ, ਤੁਹਾਡੀ ਸੋਸ਼ਲ ਲਾਈਫ ਕੀ ਆ, ਤੁਹਾਡੀ ਐਲਰਜੀਜ਼ ਕੀ ਆ, ਜੇ ਤੁਹਾਡੀ ਯਾਦ ਹੋਵੇ, ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਪੁੱਛੀਆਂ ਸੀ ਤੇ ਆਪਾਂ ਉਦੋਂ ਕੁਝ ਚੇਂਜਸ ਵੀ ਕੀਤੇ ਸੀਗੇ ਤੇ ਜਿਹੜੇ ਮੈਨੂੰ ਲੱਗਦਾ ਤੁਹਾਡੇ ਲਈ ਹਜੇ ਵੀ ਬੈਨੀਫਿਸ਼ੀਅਲ ਆ, ਰਾਈਟ? ਹਾਂਜੀ, ਸੋ ਇਹਦੇ ਵਿੱਚ ਤੁਹਾਡਾ ਟ੍ਰਿਪਲ ਵੇ ਹੋ ਜਾਂਦਾ ਹੈ ਕਿ ਇੱਕ ਤਾਂ ਤੁਹਾਡਾ ਡਾਕਟਰ ਇਨਵੋਲਵ ਹੈਗਾ ਹੀ ਹੈਗਾ ਤੁਹਾਡੀ ਹੈਲਥ ਦੇ ਵਿੱਚ, ਤੁਸੀਂ ਖੁਦ ਪਰਸਨਲੀ ਤੁਹਾਡੀਆਂ ਦਵਾਈਆਂ ਨੂੰ ਜਾਣਦੇ ਆ, ਤੁਹਾਡੀ ਖੁਦ ਦੀ ਇਨਵੋਲਵਮੈਂਟ ਵੱਧਦੀ ਆ, ਤੇ ਤੀਜਾ ਤੁਹਾਡੇ ਫਾਰਮਾਸਿਸਟ ਨੂੰ ਪਤਾ ਹੈ ਕਿ ਤੁਸੀਂ ਕਿਉਂ ਲੈ ਰਹੇ ਹਾਂ ਚੀਜ਼ਾਂ ਤੇ ਕਾਹਦੇ ਲਈ ਲੈ ਰਹੇ ਹਾਂ, ਤੇ ਉਹਦੇ ਤੋਂ ਇਲਾਵਾ ਤੁਸੀਂ ਕਿਹੜੀਆਂ ਚੀਜ਼ਾਂ ਹੋਰ ਤੁਹਾਨੂੰ ਲੈਣੀਆਂ ਚਾਹੀਦੀਆਂ ਜਿਹੜੀਆਂ ਤੁਹਾਡੇ ਲਈ ਬੈਨੀਫਿਸ਼ੀਅਲ ਹੋਣ। ਮੈਨੂੰ ਇਹ ਬਹੁਤ ਇੰਪੋਰਟੈਂਟ ਸਰਵਿਸ ਲੱਗਦੀ ਹੈ ਤੇ ਮੈਨੂੰ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਰਿਹਾ, ਆਪਣੇ ਲੋਕੀ ਬਹੁਤ ਘੱਟ ਯੂਜ਼ ਕਰਕੇ ਰਾਜ਼ੀ ਆ, ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਗੁੱਸੇ ਹੋ ਜਾਂਦੇ ਆ।
0: ਸੋ ਗੁੱਸੇ ਹੋਣ ਦੀ ਗੱਲ ਨਹੀਂ ਹੈ, ਜਦੋਂ ਤੁਸੀਂ ਫਾਰਮਰਸ ਕੋਲ ਜਾਂਦੇ ਹੋ ਉਹਨਾਂ ਕੋਲ, ਯਾਰ ਸਾਡੀਆਂ ਦਵਾਈਆਂ ਮੈਂ ਇੰਨੀਆਂ ਖਾਣਾ, ਇੰਨੇ ਸਾਲ ਹੋ ਗਏ, ਤਾਂ ਰਿਵਿਊ ਵੀ ਕਰਕੇ ਦੇਖ ਲਓ ਕੀ ਫਰਕ ਪੈਂਦਾ, 5 ਮਿੰਟ 10 ਮਿੰਟ ਲੱਗਣਗੇ, ਤੁਹਾਡੀ ਲਾਈਫ ਸੁਧਰ ਸਕਦੀ ਆ,
1: ਬਹੁਤ ਚੇਂਜਸ ਹੋ ਸਕਦੀਆਂ ਆ। ਫਿਰ ਮੇਨ ਚੀਜ਼ ਇਹ ਆ, ਹੋ ਸਕਦਾ ਤੁਹਾਡੇ ਡਾਕਟਰ ਦੇ ਚੱਕਰ ਘੱਟ ਜਾਣ, ਕਿੱਥੇ ਤੁਸੀਂ ਡਾਕਟਰ ਦੇ ਦੂਜੇ ਤੀਜੇ ਹਫ਼ਤੇ ਜਾਂਦੇ ਹੋ, ਉਹ ਤੁਹਾਡੀ ਫ੍ਰੀਕੁਐਂਸੀ ਘੱਟ ਜਾਵੇ। ਅਸੀਂ ਜੇ ਤੁਹਾਨੂੰ ਕੋਈ ਚੇਂਜ ਰਿਕਮੈਂਡ ਕਰਾਂਗੇ ਕਿ ਜੇ ਸਾਨੂੰ ਲੱਗਦਾ ਕਿ ਤੁਸੀਂ ਆਹ ਦਵਾਈ ਲੈਂਦੇ ਤੁਹਾਨੂੰ ਲੈਣ ਦੀ ਲੋੜ ਨਹੀਂ ਹੈਗੀ, ਅਸੀਂ ਤੁਹਾਡੇ ਡਾਕਟਰ ਨੂੰ ਫੈਕਸ ਕਰਾਂਗੇ, ਤੁਸੀਂ ਆਪਦੇ ਡਾਕਟਰ ਨੂੰ ਕਹੋ ਕਿ ਫਾਰਮੇਸੀ ਤੋਂ ਫੈਕਸ ਹੋਣੀ ਆ, ਤੁਸੀਂ ਉਹਨੂੰ ਦੇਖ ਕੇ ਇੱਕ ਵਾਰੀ ਉਹਨੂੰ ਰਿਪਲਾਈ ਕਰ ਦਿਓ, ਹੋ ਸਕਦਾ ਸਾਨੂੰ ਲੱਗਦਾ ਹੋਵੇ

0: ਦਾ ਫੋਨ ਆਊਗਾ, ਲੰਬਾ ਚੌੜਾ ਪ੍ਰੋਸੈਸ ਹੁੰਦਾ। ਇਹਦੇ ਵਿੱਚ ਸਾਡੇ ਕੋਲ ਇੱਕ ਮਸ਼ੀਨ ਆ ਫਾਰਮੇਸੀ ਦੇ ਵਿੱਚ ਹੀ, ਜਿਹਦੇ ਵਿੱਚ ਆਪਾਂ ਤੁਹਾਡਾ A1C ਕੀ ਹੁੰਦਾ, ਤੁਹਾਡੀ ਸ਼ੂਗਰ ਟੈਸਟ ਕਰਨੀ ਆ, 3 ਮਹੀਨੇ ਦੀ ਐਵਰੇਜ ਹੁੰਦੀ ਆ ਉਹ, ਤੁਹਾਡਾ A1C ਤੇ ਤੁਹਾਡੇ ਕੋਲੈਸਟ੍ਰੋਲ ਲੈਵਲ ਆਪਾਂ ਫਾਰਮੇਸੀ ਦੇ ਵਿੱਚ ਹੀ ਚੈੱਕ ਕਰ ਸਕਦੇ ਹਾਂ। ਸਾਡੇ ਨਾਲ ਬਹੁਤ ਵਾਰੀ ਏਦਾਂ ਦਾ ਹੋਇਆ ਕਿ ਜਦੋਂ ਅਸੀਂ ਪੇਸ਼ੈਂਟ ਕਿਸੇ ਦਾ ਕੀਤਾ, ਜਿਹੜਾ ਕਹਿੰਦਾ ਕਿ ਮੈਨੂੰ ਕਦੀ ਡਾਇਬੀਟੀਜ਼ ਦੀ ਪ੍ਰੋਬਲਮ ਹੀ ਨਹੀਂ ਹੈਗੀ, ਮੇਰੀ ਸ਼ੂਗਰ ਜਮਾਂ ਨੋਰਮਲ ਰਹਿੰਦੀ ਆ, ਤੇ ਸਾਨੂੰ ਉਸੇ ਪੇਸ਼ੈਂਟ ਇੱਕ ਡਾਕਟਰ ਦੇ ਭੇਜਣਾ ਪੈਂਦਾ ਉਸੇ ਵੇਲੇ ਕਿ ਨਹੀਂ ਤੇਰੀ ਤਾਂ ਸ਼ੂਗਰ ਲੈਵਲ ਬਹੁਤ ਹੈ, ਜਾ ਕੇ ਤੂੰ ਇੱਕ ਵਾਰੀ ਡਾਕਟਰ ਤੋਂ ਦਵਾਈ ਲੈ ਕੇ ਆ। ਇਹ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਆਪਾਂ ਕਰ ਸਕਦੇ ਹਾਂ, ਤੇ ਇਹ ਬਹੁਤ ਹੈਲਪਫੁਲ ਚੀਜ਼ ਆ। ਇਹ ਜਿਹੜੀ ਸਰਵਿਸ ਆ ਇਹਦੇ ਚਾਰਜਸ ਹੁੰਦੇ ਆ, ਅਨਲੈਸ ਕੋਈ ਫਾਰਮੇਸੀ ਏਦਾਂ ਦੀ ਹੋਵੇ ਕਿ ਜਿਹੜੀ ਕਹਿੰਦੀ ਕਿ ਨਹੀਂ ਕੋਈ ਗੱਲ ਨਹੀਂ ਆਪਾਂ ਤੁਹਾਡੇ ਲਈ ਵੈਸੇ ਹੀ ਕਰ ਦਾਂਗੇ, ਉਹ ਫਾਰਮੇਸੀ ਟੂ ਫਾਰਮੇਸੀ ਆ, ਬਟ ਅਦਰਵਾਈਜ਼ ਇਹਦੇ ਆਊਟ ਆਫ ਪੋਕਿਟ ਚਾਰਜਸ ਹੁੰਦੇ ਆ। ਇੰਸਟੈਂਟ ਉਸੇ ਵੇਲੇ ਤੁਹਾਨੂੰ ਸ਼ੂਗਰ ਦੇ ਰਿਜ਼ਲਟ ਮਿਲਣਗੇ, ਤੁਹਾਡੇ ਕੋਲੈਸਟ੍ਰੋਲ ਦੇ ਰਿਜ਼ਲਟ ਮਿਲਣਗੇ, ਤੁਹਾਡੀ ਮੈਡੀਕੇਸ਼ਨ ਦੇਖੀ ਜਾਊਗੀ ਤੁਸੀਂ ਹੋਰ ਕਿਹੜੀ ਲੈ ਰਹੇ ਹਾਂ ਕਿਹੜੀ ਨਹੀਂ, ਤੇ ਆਪਾਂ ਇੱਕ ਟਾਰਗੇਟ ਸੈੱਟ ਹੁੰਦਾ ਹੈ ਕਿ ਆਪਾਂ ਇਹਨੂੰ ਇੰਨਾ ਟਾਰਗੇਟ ਰੱਖਣਾ ਆ, ਉਹਦੀ ਸਾਰੀ ਆਪਾਂ ਖੁਦ ਆਪਸ 'ਚ ਬੈਠ ਕੇ ਡਿਸਕਸ਼ਨ ਕਰਾਂਗੇ। ਇਹ ਨਹੀਂ ਹੈਗਾ ਕਿ ਤੁਹਾਨੂੰ ਬਿਨਾਂ ਕਿਸੇ ਚੀਜ਼ 'ਚ ਇਨਵੋਲਵ ਕੀਤੇ ਹੋਏ ਆਪਾਂ ਵੈਸੇ ਡਿਸੀਜਨ ਲੈ ਲਈਏ। ਹਰ ਇੱਕ ਚੀਜ਼ 'ਚ ਤੁਸੀਂ ਇਨਵੋਲਵ ਹੋਵੋਗੇ, ਤੁਹਾਡੀ ਦਵਾਈ ਕਿਹੜੀ ਲੱਗਣੀ ਆ, ਕਿਹੜੀ ਚੇਂਜ ਕਰਨੀ, ਉਹ ਹਰ ਇੱਕ ਚੀਜ਼ ਇਕੱਠੀ ਡਿਸਕਸ ਕਰਕੇ ਤੁਹਾਡੇ ਡਾਕਟਰ ਨੂੰ ਫੈਕਸ ਕੀਤੇ ਜਾਣਗੇ। ਤੇ ਇਹ ਮੈਨੂੰ ਲੱਗਦਾ ਕਿ ਬਹੁਤ ਲੋਕੀ ਯੂਜ਼ ਕਰ ਸਕਦੇ ਆ ਜੋ ਕਿ ਨਹੀਂ ਕਰਦੇ ਹੈਗੇ। ਮੈਜੋਰਿਟੀ ਸਰਵਿਸਿਜ਼ ਜਿਹੜੀ ਆਪਣੀ ਮਾਈਨਰ ਏਲਮੈਂਟਸ ਹੋਏ, ਮੈਡੀਕੇਸ਼ਨ ਰਿਵਿਊ ਹੋਏ, ਇਹ ਤਾਂ ਨਾਲੇ ਹੈਗੇ ਵੀ ਗਵਰਨਮੈਂਟ ਵੱਲੋਂ ਕਵਰ ਆ, ਤੁਹਾਨੂੰ ਹੈਲਥ ਕਾਰਡ ਲੈ ਕੇ ਆਉਣ ਦੀ ਲੋੜ ਆ। ਬਾਕੀ ਜਿਹੜੇ ਹੈਗੇ ਉਹ ਪ੍ਰਾਈਸਿਸ ਵਗੈਰਾ ਵੈਬਸਾਈਟ ਤੇ ਲਿਖੇ ਹੁੰਦੇ ਆ, ਜਦੋਂ ਤੁਸੀਂ ਅਪੋਇੰਟਮੈਂਟ ਲਈ ਕਾਲ ਕਰੋਗੇ ਜਾਂ ਫਾਰਮੇਸੀ ਆਓਗੇ, ਉਹ ਤੁਹਾਨੂੰ ਪ੍ਰਾਈਸਿਸ ਉਸ ਵੇਲੇ ਦੱਸ ਸਕਦੇ ਆ, ਤੇ ਅਪ ਟੂ ਯੂ ਤੁਸੀਂ ਕਿਹੜੀ ਚੀਜ਼ ਨੂੰ ਕਿੱਦਾਂ ਯੂਜ਼ ਕਰਨਾ ਕਿੱਦਾਂ ਨਹੀਂ ਕਰਨਾ।
1: ਹਾਂਜੀ, that's a lot of information ਉਹਨਾਂ ਜੋ ਤੁਹਾਨੂੰ ਆਪਾਂ ਨੂੰ ਦਿੱਤੀ ਹੈ, ਕਈ ਚੀਜ਼ਾਂ ਦਾ ਗਿਆਨ ਹੀ ਨਹੀਂ। ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਜਿਹੜਾ ਕੀ ਕਹਿੰਦੇ ਕੋਲੈਸਟ੍ਰੋਲ ਤੇ ਸ਼ੂਗਰ ਇਹ ਫਾਰਮੇਸੀ 'ਚ ਚੈੱਕ ਕਰ ਸਕਦੇ ਆ, ਨਹੀਂ ਸਾਨੂੰ ਡਾਕਟਰ ਤੇ ਜਾਣਾ ਪੈਂਦਾ ਸੀ, ਉਹ ਪਰਚੀ ਤੇ ਟਿਕ ਮਾਰ ਕੇ ਜਿਹਾ ਕਰਦਾ ਸੀ, ਫਿਰ ਭੁੱਖੇ ਰਹੋ ਜਾਂ ਨਾ ਰਹੋ, ਇਟਸ ਅ ਲੌਂਗ ਪ੍ਰੋਸੈਸ। ਐਨੀਵੇ ਤੁਸੀਂ ਆਪਣੇ ਨੇੜਲੀ ਜਿਹੜੀ ਵੀ ਸ਼ੋਪਰ ਡਰੱਗ ਮਾਰਟ ਦੀ ਫਾਰਮੇਸੀ ਯੂਜ਼ ਕਰਦੇ ਹੋ, ਉਹ ਕਰ ਸਕਦੇ ਹੋ। ਅਮਨਜੋ ਜੀ, ਮੈਂ ਪਰਸਨਲੀ ਤੁਹਾਨੂੰ ਥੈਂਕ ਯੂ ਕਰਨਾ ਚਾਹੁੰਦਾ, ਇਹ ਇਨਫੋਰਮੇਸ਼ਨ ਅੱਜ ਤੋਂ ਪਹਿਲਾਂ ਮੇਰੇ ਖਿਆਲ ਸਾਡੇ ਕਿਸੇ ਲਿਸਨਰ ਨੂੰ ਇਸ ਦਾ ਗਿਆਨ ਨਹੀਂ ਹੋਣਾ। ਥੈਂਕ ਯੂ ਸੋ ਮਚ।
0: ਥੈਂਕ
1: ਯੂ ਸੋ ਮਚ, ਤੁਸੀਂ
0: ਜੀ ਮੈਂ ਜ਼ਰੂਰ ਕੁਛ ਨਾ ਕੁਛ ਏਦਾਂ ਦਾ ਰੈਡੀ ਰੱਖੂੰਗੀ ਕਿ ਮੈਂ ਘੱਟੋ ਘੱਟ ਇੱਕ ਚੀਜ਼ ਆਪਣੇ ਸਾਰਿਆਂ ਨਾਲ ਸ਼ੇਅਰ ਕਰਾਂ, ਤੇ ਮੈਂ ਹੋਪ ਕਰਦੀ ਹਾਂ ਕਿ ਸਾਨੂੰ ਵੀ ਇਹਦੇ ਲਈ ਬਹੁਤ ਵਧੀਆ ਪੋਜ਼ਿਟਿਵ ਰਿਵਿਊ ਲੋਕਾਂ ਤੋਂ ਮਿਲੇ, ਕਿ ਜਦੋਂ ਲੋਕੀ ਸਾਡੇ ਕੋਲ ਆਉਣ ਇਸ ਚੀਜ਼ ਦੇ ਬਾਰੇ, ਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨਾਂ ਦੀ ਹੈਲਪ ਕਰ ਸਕੀਏ।
1: ਯੂ ਵਾਂਟ ਟੂ ਟੈਲ ਕਿਹੜੀ ਲੋਕੇਸ਼ਨ ਤੇ ਤੁਸੀਂ ਕੰਮ ਕਰਦੇ ਹੋ?
0: ਹਾਂਜੀ, ਮੈਂ ਸ਼ੋਪਰ ਡਰੱਗ ਮਾਰਟ ਬ੍ਰੈਂਪਟਨ ਦੇ ਵਿੱਚ ਏਅਰਪੋਰਟ ਰੋਡ ਐਂਡ ਕੰਟਰੀ ਸਾਈਡ ਤੇ ਕੰਮ ਕਰਦੀ ਹਾਂ, ਤੇ ਨਹੀਂ ਤਾਂ ਤੁਸੀਂ ਕਿਸੇ ਵੀ ਸ਼ੋਪਰ 'ਤੇ ਜਾਓਗੇ, ਮੋਰ ਦੈਨ ਹੈਪੀ ਟੂ ਹੈਲਪ ਹੋਣਗੇ ਉਹ।
1: All right, Aman ji, thank you so much. I really appreciate it.
0: Haanji, thank you so much. Tusi mainu invitation ditta te aapa itthe aake discussion kiti, te je koi vi specific question nu leke matlab services nu hoya chahe kise to matlab medical condition nu vi kuch vi hoya question aa tanu dassan je aap us bare discuss kar sakde, main bahut khush hovangi us cheez nu leke aun layi.
1: Badi meharbani, thank you.
0: Thank you so much. Thank you.
1: ਲੋ ਜੀ, ਇਹ ਸੀ ਅਮਨਜੋਤ ਕੌਰ। ਮੈਂ ਕਿਹਾ ਇਹ ਇਨਫੋਰਮੇਸ਼ਨ ਪਹਿਲੀ ਵਾਰ ਏਅਰ ਤੇ ਗਈ ਆ, ਕਿਸੇ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਵੀ ਨਹੀਂ ਹੋਣਾ, ਹੋ ਸਕਦਾ ਕਿ ਨਾ ਹੋਵੇ ਵੀ, ਲੇਕਿਨ ਜਿਹੜਾ ਬਲੱਡ ਸ਼ੂਗਰ ਹੈ ਜਾਂ ਕੋਲੈਸਟ੍ਰੋਲ ਹੈ, ਰਾਈਟ ਵੇ ਸਾਨੂੰ ਉੱਥੇ ਫਾਰਮੇਸੀ ਤੇ ਪਤਾ ਲੱਗ ਸਕਦਾ, ਨਹੀਂ ਅਸੀਂ ਪਹਿਲਾਂ ਅਪੋਇੰਟਮੈਂਟ ਬਣਾਉਂਦੇ ਹਾਂ ਡਾਕਟਰ ਦੇ, ਉੱਥੇ ਜਾਂਦੇ ਹਾਂ, ਜੇ ਨਹੀਂ ਗਏ ਤਾਂ ਉਹ ਫਿਰ ਤੁਹਾਨੂੰ ਚਾਰਜ ਕਰਦੇ ਆ। ਮੇਰੀਆਂ ਦਵਾਈਆਂ ਇਹਨਾਂ ਨੇ ਖੁਦ ਰਿਵਿਊ ਕੀਤੀਆਂ, ਸਾਰੀਆਂ ਰਿਵਿਊ ਕਰਕੇ ਉਹਦੇ ਇਹ ਕੀਤਾ ਵੀ ਆਹ ਐਕਸਟਰਾ ਦਵਾਈ ਇੱਕ ਲੈਣੀ ਆ, ਪਰ ਆਹ 3 ਬੰਦ ਕਰ ਦੇਣੀਆਂ, ਇਟਸ ਅ ਗੁੱਡ ਥਿੰਗ। Anyway, janne aune, stay tuned. Chhatri Shad report hazir hai. ਅੱਜ ਸੂਰਜ ਸਿੰਘ 5:38 ਤੇ ਆਇਆ, ਸਵੇਰੇ 9:03 ਤੇ ਚਲੇ ਜਾਣਾ। ਮਾਮਾ ਚੰਦ ਸਾਹਿਬ ਰਾਤ ਨੂੰ 9:26 ਤੇ ਆਏਗਾ, ਸਵੇਰੇ 4:48 ਤੇ ਇਹਨੇ ਚਲੇ ਜਾਣਾ। ਔਰ ਇਹਦੇ ਨਾਲ ਨਾਲ ਅੱਜ ਦਾ ਤਾਪਮਾਨ 29 ਡਿਗਰੀ, ਸਾਰਾ ਦਿਨ ਸੂਰਜ ਚਮਕੇਗਾ, ਕੱਲ ਨੂੰ 34 ਡਿਗਰੀ ਸੂਰਜ ਚਮਕੇਗਾ, ਝੱਖੜ ਝੋਲੇ ਆਉਣਗੇ, ਥੰਡਰਸਟੋਰਮ ਆਉਣਗੇ। ਬੁੱਧਵਾਰ ਨੂੰ ਤਾਪਮਾਨ 34 ਡਿਗਰੀ, ਝੱਖੜ ਝੋਲੇ, ਥੰਡਰਸਟੋਰਮ, ਬਾਰਿਸ਼, ਮਿਕਸ ਆਫ ਸਨ ਐਂਡ ਕਲਾਊਡ। ਥਰਸਡੇ ਨੂੰ ਵੀ ਸੇਮ ਹੈ, ਫਰਾਈਡੇ ਨੂੰ ਵੀ ਸੇਮ ਹੈ, ਸੈਟਰਡੇ ਨੂੰ ਵੀ ਸੇਮ ਹੈ, ਗਰਮੀ ਗਰਮੀ ਗਰਮੀ ਗਰਮੋ ਗਰਮ। ਜੇ ਤੁਸੀਂ ਹੇਰਾ ਫੇਰੀ ਕਰ ਲਈ, ਜੇ ਤੁਸੀਂ ਠੱਗੀ ਠੋਰੀ ਮਾਰ ਲਈ, ਜੇ ਤੁਸੀਂ ਦੇਸੀ ਘਿਓ ਚੋਰੀ ਕਰ ਲਿਆ, ਕਿਸੇ ਨੇ ਗੱਡੀ ਮਾਰੀ, ਕੋਈ ਕ੍ਰਿਮੀਨਲ ਚਾਰਜ ਹੋਇਆ, ਗੱਡੀ ਚੋਰੀ ਕਰ ਲਈ, ਘਰ ਵਿੱਚ ਡਾਕਾ ਮਾਰ ਲਿਆ, ਤੁਹਾਡੇ ਵੀ ਹੱਕ ਨੇ। ਇਹ ਕੈਨੇਡਾ ਹੈ, ਕੈਨੇਡਾ। ਆਹ ਸੁਣੋ
2: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
3: ਨਹੀਂ ਨਹੀਂ,
2: ਤੂੰ ਚੋਰ ਹੈ,
3: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਨਹੀਂ ਕਰ, ਚੋਰ ਹੈ ਤੂੰ।
4: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ।

0: हियरिंग, ड्रंक ड्राइविंग, घरेलू झगड़ा, चोरी का केस या कोई भी कानूनी उलझन च फंसे होवो, तुहाडा अपना क्रिमिनल डिफेंस वकील स्टेटन लॉ प्रोफेशनल कॉर्पोरेशन दे करणदीप साही जाने जाने विच होए जुर्म लई तुहाडे हक लई तुहाडे नाल खड़े ने। मेफील्ड एंड एयरपोर्ट, कॉल 6478715000 647-871-5000।
1: Are you ready? इक्का जंक्शन लई 6474294040 केटरिंग करानी है छोटी बड़े फंक्शन लई, नो प्रॉब्लम 6474294040। लाइव कुकिंग करानी है करे, नो प्रॉब्लम 6474294040। तुसी इन्हां दे बैंकुएट हॉल या लॉज में छोटी बड़ी पार्टी करनी है, नो प्रॉब्लम 6474294040 647-429-4040।
2: ना हुण किधर मुंह चक के गई सी,
3: मैं खून दान करन गई सी, ब्लड डोनेशन।
2: हाय ओए रब्बा, पींदी पींदी दा ओवरफ्लो हो गया सी।
4: फट्टे मु तेरे।
1: कनाडा डे ते ब्रैम्पटन टीवी अप्लायंस ने जबरदस्त जबरदस्त सेल ला दी है। सुल्तान जी ब्रैम्पटन टीवी अप्लायंस तो हाजिर ने। हां जी सर,
5: थैंक यू वेरी मच जी, बहुत बहुत शुक्रिया। ते ब्रैम्पटन टीवी एंड अपलायंसेस ते देव भाजी जेडी स्पेशल कैनेडा डे सेल स्टार्ट हो चुकी है, ओदे विच खास तौर ते असी गल करांगे सोनी ब्रेविया मॉडल, सोनी ब्रेविया 3 85 इंच दा, 85 इंच दा सोनी ब्रेविया 3 हाई एंड टेक्नोलॉजी दे नाल सोनी ने $2300 तो $1599 स्पेशल प्राइस कीती है जी। बहुत लिमिटेड इन्वेंटरी इन स्टॉक है, फर्स्ट कम फर्स्ट सर्व। कोई भी सोनी दा तुसी टीवी लेना है तुहानू मिलेगा लोएस्ट प्राइस बिकॉज ऑफ कैनेडा डे स्पेशल सेल। 905-450-2828 नंबर है जी। 55 इंच 299 दा ते 65 इंच 699 दा, इहदी $800 प्राइस सीगी रेगुलर, पर 699 च स्पेशल दिता जा रहा। 75 इंच 899 ਦਾ ਜਿਹਦੀ $1200 ਪ੍ਰਾਈਸ ਸੀ, ਪਰ ਕੈਨੇਡਾ ਡੇ ਤੇ ਸਪੈਸ਼ਲ ਤੁਹਾਨੂੰ 899 ਦਾ ਮਿਲੇਗਾ। ਤੇ ਜਿਹੜੇ ਕਸਟਮਰ ਬਿਗ ਸਕਰੀਨ ਦੇ ਵਿੱਚ ਜਾਣਾ ਚਾਹੁੰਦੇ ਉਹਨਾਂ ਨੂੰ 98 ਇੰਚ ਸੈਮਸੰਗ ਟੀਵੀ $3500 ਵਾਲਾ $1999 ਦਾ ਮਿਲੇਗਾ। ਸੋ ਸਪੋਰਟਸ ਦੇ ਸ਼ੌਕੀਨ ਜਿਹੜੇ ਆ, ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਸੋਕਰ ਦੇ ਸ਼ੌਕੀਨ ਜਿਹੜੇ ਆ, ਬਿਗ ਸਕਰੀਨ ਟੀਵੀ ਤੇ ਜੇ ਤੁਸੀਂ ਆਪਣੇ ਮੈਚਿਸ ਦੇਖਣਾ ਚਾਹੁੰਦੇ ਹੋ ਡੈਫੀਨੇਟਲੀ $600-800 ਦੀ ਸੇਵਿੰਗ ਕਰੋਗੇ ਬਿਗ ਸਕਰੀਨ ਟੀਵੀ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ ਲੈ ਕੇ। 905-450-2828 ਨੰਬਰ ਹੈ। ਤੇ ਜਿਹਨਾਂ ਦੇ ਘਰਾਂ ਦੀ ਕਲੋਜ਼ਿੰਗਸ ਆ ਰਹੀਆਂ ਸੁਣਾ ਕਰਨ, ਕਿਉਂਕਿ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਤੁਹਾਨੂੰ $5000 ਵਾਲਾ $2999 ਚ ਮਿਲੇਗਾ। ਇਹਦੇ ਚ $2000 ਬੰਡਲ ਪੈਕੇਜ ਤੇ ਤੁਸੀਂ ਸੇਵ ਕਰਨਾ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ ਮਿਲੇਗਾ। $1099 ਚ ਵਾਸ਼ਰ ਐਂਡ ਡਰਾਇਰ ਦੋਨੋ ਮਿਲ ਜਾਣੇ ਆ।
1: 905-450-2828 ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਲੌਂਡਰੀ ਵਾਲੇ ਹਿੱਸੇ ਚ ਸਰ,
5: ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ, ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ $2500 ਵਾਲਾ ਵਾਸ਼ਰ ਐਂਡ ਡਰਾਇਰ ਓਨਲੀ $1799 ਦਾ ਮਿਲਣਾ। ਤੁਸੀਂ ਐਟਲੀਸਟ ਮਿਨੀਮਮ $700 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ। ਤੇ ਫ੍ਰੀ ਹੋਮ ਡਿਲੀਵਰੀ ਹੈ, ਔਰ ਇਹ $1799 ਪੇ ਵੀ ਤੁਸੀਂ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ। ਜਿਨ੍ਹਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਤੇ ਤੁਹਾਨੂੰ $2200 ਤੋਂ ਸਿਰਫ $1499 ਦਾ ਮਿਲੇਗਾ। ਇਹਦੇ ਚ ਵੀ $700 ਤੁਸੀਂ ਸੇਵ ਕਰਨੇ ਆ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਤੇ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 Bovey Drive ਵੈਸਟ ਤੇ 905-450-2828 ਨੰਬਰ ਹੈ। 905-450-2828 ਜੀ।
1: 905-450-2828 ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਕੈਨੇਡਾ ਡੇ ਦੀ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਚੱਲ ਰਹੀ ਹੈ। ਸੁਲਤਾਨ ਜੀ ਥੈਂਕ ਯੂ।
5: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
6: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
7: Muskoka andar 1.5 acre te 2600 square foot di cottage sale te aayi hai. 3 bedroom, 2.5 washroom han. High end de furniture na fully furnished hai. $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
8: Indian Fruitland, one stop for all your grocery needs.
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
10: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213 647-784-1213।
11: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
12: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
11: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
12: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
11: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ।
12: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
13: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
12: 905-671-8400 ਔਰ 905-796-8800 ਔਰ ਵਿਜ਼ਿਟ giltravels.ca।
7: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ। I am Dev Tatla and you are not. ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ਆਕੜ ਹੁੰਦੀ ਹੈ, ਕਿਉਂਕਿ ਜਿੱਥੇ ਆਕੜ ਆ ਜਾਵੇ ਉੱਥੇ ਸਾਲਾਂ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ।
14: ਫਰੈਸ਼ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 miles ਪਰ ਵੀਕ ਮਿਲਣਗੇ, ਸਟਾਰਟਿੰਗ ਫ੍ਰੋਮ ਕੁਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਜ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ। 905-846-2229 ਐਕਸਟੈਂਸ਼ਨ ਹੈ 4, ਜਾਂ ਫਿਰ 905-334-8222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
7: ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ। ਬੜੀਆਂ ਵੀਡੀਓ ਵਾਇਰਲ ਹੋ ਰਹੀਆਂ, ਆਪਣੇ ਲੋਕੀ ਸੋਫੇ, ਚੇਅਰਾਂ, ਗਰਬਜ ਸਾਈਡ ਰੋਡਾਂ ਤੇ ਸਿੱਟੇ ਹੁੰਦੇ ਜਾ ਕੇ, ਉਹ ਜਿਹੜਾ ਡੰਪ ਬਣੇ ਹੋਏ ਆ ਇੱਥੇ ਉੱਥੇ ਸਿੱਟੇ ਆਓ। ਕੈਨੇਡਾ ਤੋਂ ਆਏ ਆ, ਉੱਥੇ ਦਾ ਜਹਾਜ਼ ਚੜਾਉਂਦੇ ਸੀ ਗੁਰੂ ਘਰ ਸਾਹਿਬ, ਵੀ ਮੈਨੂੰ ਕੈਨੇਡਾ ਚੱਲਿਆ ਜਾਵਾਂ ਕਿਸੇ ਢੰਗ ਨਾਲ, ਇੱਥੇ ਨਕਲੀ ਕੱਪੜੇ ਪਾ ਕੇ, ਸਸਤੀਆਂ ਜਿਹੀਆਂ ਐਨਕਾਂ ਲਾ ਕੇ, ਫੋਟੋਆਂ ਖਿਚਾ ਕੇ, 1,000,000 ਦਾ ਮੈਂ ਘਰ ਲੈ ਲਿਆ, 1,000,000 ਦੀ ਗੱਡੀ ਲੈ ਲਈ,
1: ਸੋਫੇ ਤੁਸੀਂ ਸੜਕਾਂ ਤੇ ਸੁੱਟ ਦਿੰਦੇ ਹੋ, ਗਰਬਜ ਤੁਸੀਂ ਸੜਕਾਂ ਤੇ ਸੁੱਟ ਦਿੰਦੇ ਹੋ, ਆ ਕੁੱਤੇ ਰੱਖੇ ਹੋਏ ਕੁੱਤੇ ਵਾਲੇ ਸਰਦਾਰ ਵੱਜਦੇ ਹੋ, ਇਹਨਾਂ ਨੇ ਪੂਹ ਤਾਂ ਦੁੱਧ ਚੱਕ ਨਹੀਂ ਹੁੰਦੀ ਹੈਗੀ, ਗੰਦ ਤੁਹਾਡਾ ਪਾਇਆ ਹੋਇਆ, ਉਹ ਡੰਪ ਬਣੇ ਹੋਏ ਆ ਉੱਥੇ, $5-10 ਲੱਗਦੇ, ਜਾ ਕੇ ਸੁੱਟਿਆ ਕਰੋ। ਜੇ ਨਹੀਂ ਉੱਥੇ ਜਾ ਸਕਦੇ, ਤੁਹਾਡੇ ਕੋਲ ਟਰੱਕ ਟਰੁੱਕ ਨਹੀਂ ਹੈ, ਮੰਨੀ ਗੱਲ, ਤੁਸੀਂ ਸਿਟੀ ਨੂੰ ਫੋਨ ਕਰੋ, ਉਹ ਇੱਕ ਦਿਨ ਦੱਸਣਗੇ ਵੀ 19 ਤਰੀਕ ਨੂੰ ਅਸੀਂ ਆਵਾਂਗੇ ਤੁਹਾਡੇ ਸੋਫੇ ਸਾਫ ਚੱਕ ਕੇ ਲੈ ਜਾਵਾਂਗੇ, ਥੋੜ੍ਹੇ ਜਿਹੇ ਉਹਦੇ ਚਾਰਜਸ ਹੁੰਦੇ ਆ। ਕੈਨੇਡਾ ਨੂੰ ਕੈਨੇਡਾ ਰਹਿਣ ਦਿਓ, ਬ੍ਰੈਂਪਟਨ ਨੂੰ ਬ੍ਰੈਂਪਟਨ ਰਹਿਣ ਦਿਓ, ਉਹਨੂੰ ਪੰਜਾਬ ਟਰਨਾ ਬਣਾਓ। ਬਾਕੀ ਰਹੀ ਗੱਲ ਜਿਹੜੇ ਪਾਣੀ ਵਿੱਚ ਗਣੇਸ਼ ਜੀ ਦੀਆਂ ਮੂਰਤੀਆਂ ਤਾਰਨ ਲੱਗੇ ਹੋਏ ਆ ਇੱਥੇ, ਉਹ ਕਿਉਂ, ਇਹਨੂੰ ਵੀ ਗੰਗਾ ਮਾਂ ਬਣਾਉਣ ਲੱਗੇ ਹੋ? ਔਰ ਜਿੰਨੇ ਵੀ ਧਾਰਮਿਕ ਸਥਾਨ ਨੇ, ਜਿੰਨੇ ਵੀ ਮੰਦਰ ਨੇ ਜਾਂ ਹਿੰਦੂ ਜਿਹੜੀਆਂ ਸੁਸਾਇਟੀ ਨੇ, ਜੋ ਵੀ ਹੈ, ਕਿਸੇ ਨੇ ਇੱਕ ਬਿਆਨ ਨਹੀਂ ਕੱਢਿਆ ਵੀ ਇਹ ਨਾ ਕਰੋ। ਇਹਨੂੰ ਰੋਕਣ ਲਈ ਕੁਛ ਤਾਂ ਕਰੋ ਤੁਸੀਂ, ਪਹਿਲ ਤਾਂ ਕਰੋ, ਜਲ ਪ੍ਰਵਾਹ ਕਰਨ ਨੂੰ ਤਾਂ ਤਿਆਰ ਹੋ, ਠੀਕ ਆ, ਪਰ ਹੱਲ ਕਰੋ ਨਾ। ਦੋ ਏਕੜ ਲੈ ਲਓ ਜ਼ਮੀਨ ਇੱਥੇ ਕਿਤੇ, ਉਹਦਾ ਛੱਪੜ ਬਣਾ ਲਓ, ਉਹ 'ਚ ਜਲ ਪ੍ਰਵਾਹ ਕਰਤੀਆਂ, ਮੁੜ ਕੇ ਜਿਹੜੀ ਕਰੇਨ ਜਦੋਂ ਉਹਦੇ ਨਾਲ ਕੱਢ ਕੇ ਉਹਨੂੰ ਲਿਆ ਕੇ ਪਰਾਂ ਸੁੱਟਤਾ ਕਿਤੇ, ਕੋਈ ਕੁਛ ਨਹੀਂ ਕਰਦਾ। ਖੈਰ, ਕਾਇਲ ਲੋਰੀ ਦਾ ਅੱਜ ਜਨਮ ਦਿਨ। ਕਾਇਲ ਲੋਰੀ ਉਹ ਬੰਦਾ ਜਿਹਨੇ ਆਪਾਂ ਨੂੰ ਰੈਪਟਰ ਨੂੰ ਚੈਂਪੀਅਨਸ਼ਿਪ ਜਿਤਾਈ ਸੀ June 29, 1991 ਨੂੰ ਇਹਦਾ ਜਨਮ ਹੋਇਆ ਸੀ। ਕੈਨੇਡਾ ਡੇ ਚੱਲ ਰਿਹਾ ਹੈ, ਕੈਨੇਡਾ ਡੇ ਦਾ ਲੌਂਗ ਵੀਕ ਮੰਡੇ ਵੀ ਆ ਰਿਹਾ, ਬੁੱਧਵਾਰ ਵਾਲੇ ਦਿਨ ਕੈਨੇਡਾ ਡੇ ਤੇ ਪਿਛਲੇ ਹਫ਼ਤੇ ਤੋਂ ਸੇਲ ਵੀ ਚੱਲ ਰਹੀ ਹੈ, ਗ੍ਰੈਂਡ ਫਰਨੀਚਰ ਤੇ ਚੱਲ ਰਹੀ ਹੈ। ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ ਜਨਾਬ,
15: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਕੈਨੇਡਾ ਡੇਰੀ ਸੇਲ ਚੱਲ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਨਾਲ ਦਿੱਤੇ ਜਾ ਰਹੇ ਆ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਚਾਹੀਦਾ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਤੇ ਕੈਨੇਡਾ ਦੇ ਸਪੈਸ਼ਲ ਜਿਹੜੀਆਂ ਪ੍ਰਾਈਸ ਫਰਨੀਚਰ ਦੇ ਉੱਪਰ ਮਿਲਣੀਆਂ, ਸੋ ਜ਼ਰੂਰ ਇੱਕ ਚੱਕਰ ਲਓ। ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਤੁਸੀਂ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ, ਤੇ ਨਾਲ ਦੀ ਨਾਲ ਕੈਨੇਡੀਅਨ ਮੇਡ ਬੈਡਰੂਮ ਸੈੱਟ ਤੇ ਡੀਲ ਦਿੰਦੇ ਆ, ਕੈਨੇਡਾ ਦੇ ਸਪੈਸ਼ਲ ਤੇ ਕੈਨੇਡੀਅਨ ਮੇਡ ਹੀ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਮੇਡ ਇਨ ਕੈਨੇਡਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ $1200-1300 ਸੀ, ਪਰ ਕੈਨੇਡਾ ਦੇ ਸਪੈਸ਼ਲ ਆ ਜੋ $499 ਦੇ ਵਿੱਚ ਪੂਰਾ ਬੈਡਰੂਮ ਸੈੱਟ ਸਟੋਰੇਜ ਦੇ ਨਾਲ, $499 ਦਾ $499 ਦੇ ਵਿੱਚ ਪੂਰਾ ਬੈਡਰੂਮ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਦੇ ਤੁਹਾਡਾ ਇੰਤਜ਼ਾਰ ਕਰ ਰਹੀਆਂ, ਤੇ ਨਾਲ ਜਿਹੜੇ ਆ ਕੈਨੇਡਾ ਡੇ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਜ਼ਰੂਰ ਇੱਕ ਚੱਕਰ ਲਾਓ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਭਾਜੀ,
1: ਬੜੀ ਮਿਹਰਬਾਨੀ। ਜਿਹੜਾ ਯੂਕਰੇਨ ਚ ਯੁੱਧ ਲੱਗਿਆ ਹੋਇਆ, ਉਸ ਸਿਲਸਿਲੇ ਚ ਡਰੋਨ ਨੇ, ਬਹੁਤ ਸਾਰੇ ਡਰੋਨ ਛੱਡੇ ਯੂਕਰੇਨ ਨੇ ਜਿਹੜੇ ਰਸ਼ੀਆ ਦੀ ਆਇਲ ਰਿਫਾਈਨਰੀ ਤੇ ਜਾ ਵੱਜੇ। 11 ਲੋਕ ਉਸ ਸਮੇਂ ਮਾਰੇ ਗਏ ਆਪਣੇ ਫਰਾਂਸ ਦੇ ਵਿੱਚ ਜਦੋਂ ਸਕਾਈ ਡਾਈਵਿੰਗ ਪਲੇਨ ਕਰੈਸ਼ ਹੋ ਗਿਆ। ਇਰਾਕ ਦੇ ਵਿੱਚ ਦਰਜਣਾ ਹੀ ਜਿਹੜੇ ਸਰਕਾਰੀ ਬੰਦੇ ਸੀ ਉਹਨਾਂ ਨੂੰ ਅਰੈਸਟ ਕੀਤਾ ਕਰਪਸ਼ਨ ਦੇ ਲਈ। ਭਾਈ, ਗੋਲਕ ਚੋਰ ਕਦੋਂ ਫੜੋਗੇ ਇਹ ਨਹੀਂ ਪਤਾ। ਖੈਰ, ਹੁਣ ਇੱਕ ਨਵੀਂ ਡਿਬੇਟ ਸ਼ੁਰੂ ਹੋ ਜਾਣੀ ਆ। ਜਿਹੜੇ ਤਾਂ ਲਿਬਰਲ ਨੂੰ ਹੇਟ ਕਰਦੇ ਆ ਉਹਨਾਂ ਨੇ ਅੱਡੀਆਂ ਚੱਕ ਚੱਕ ਕੇ ਟਪੂਸੀਆਂ ਮਾਰ ਮਾਰ ਕੇ ਕਹਿਣਾ ਹੈ ਇਹ ਕੀ ਕਰ ਲਿਆ। ਜਿਹੜਾ ਪ੍ਰਾਈਮ ਮਿਨਿਸਟਰ ਦੀ ਰਿਹਾਇਸ਼ ਆ ਉਹਦਾ ਐਡਰੈਸ ਹੈ 24 Sussex ਡਰਾਈਵ, ਉਹਦੀ ਰੈਨੋ ਹੋ ਰਹੀ ਹੈ, ਰੈਨੋਵੇਸ਼ਨ ਹੋਣੀ ਆ। ਇਹ ਜਿਹੜੀ ਬਿਲਡਿੰਗ ਹੈ 1986 ਚ ਬਣੀ ਸੀ, 35 ਰੂਮ ਦਾ ਇਹ ਮੈਂਸ਼ਨ ਹੈ, ਜਿੱਥੇ ਵੱਡੇ ਵੱਡੇ ਰਾਣੀ ਜਿਹੜੀ ਸੀ ਐਲਿਜ਼ਾਬੈਥ ਹੋਏ ਆ, ਵਿੰਸਟਨ ਚਰਚਿਲ ਹੋਇਆ, ਇਹ ਸਾਰਾ ਸਾਰੇ ਜਿੰਨੇ ਲੀਡਰ ਸੀ ਉੱਥੇ ਆਉਂਦੇ ਹੁੰਦੇ ਸੀ। ਉਹ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਿਆ, ਕਿਸੇ ਦੇ ਜਿਗਰਾ ਹੀ ਨਹੀਂ ਪੈਂਦਾ ਸੀ ਵੀ ਕੋਈ ਸਟੈਪ ਲਵੇ। ਮਾਰ ਕਾਰਨੀ ਨੇ ਆਖਿਆ ਇਹਦੀ ਰੈਨੋਵੇਸ਼ਨ ਕਰੋ, ਇਹਨੂੰ ਬੱਲੇ ਬੱਲੇ ਕਰਾ ਦਿਓ। ਹੁਣ ਉਹਦੀ ਬੱਲੇ ਬੱਲੇ ਕਰਾਉਣੇ ਆ, ਪਰ ਜਿਹੜੇ ਮਾਰ ਕਾਰਨੀ ਨੂੰ ਲਿਬਰਲ ਨੂੰ ਲਾਇਕ ਨਹੀਂ ਕਰਦੇ, ਚੀਕਾਂ ਦੇਖੋ ਕਿਵੇਂ ਮਾਰਦੇ। ਹੁਣ ਇੱਕ ਉਹ ਚੀਕਾਂ ਮਾਰਦੇ ਆ ਜਿਹਨਾਂ ਨੂੰ ਮੇਰੀ ਆਵਾਜ਼ ਪਸੰਦ ਨਹੀਂ ਹੈ। ਖੈਰ, ਅੱਜ ਗੁਰਪ੍ਰੀਤ ਪੁਰਬਾ ਸਾਹਿਬ ਕੁਛ ਬਿਜ਼ੀ ਆ। ਸਾਊਥ ਕੋਰੀਆ ਦਾ ਜਿਹੜਾ ਕੋਚ ਆ ਵਰਲਡ ਕੱਪ ਦੇ ਵਿੱਚ ਸੌਕਰ ਚੱਲ ਰਹੀ ਆ, ਉਹਨੇ ਰਿਜ਼ਾਈਨ ਦਿੱਤਾ ਜਦੋਂ ਉਹਨਾਂ ਦੀ ਟੀਮ ਹਾਰ ਕੇ ਬਾਹਰ ਹੋ ਗਈ। ਕੈਨੇਡਾ ਨੇ ਕੱਲ ਮੈਚ ਆਪਣਾ ਜਿੱਤਿਆ 1-0 ਦੇ ਫਰਕ ਨਾਲ ਸਾਊਥ ਅਫਰੀਕਾ ਨੂੰ, ਉਹ ਹੁਣ ਰਾਊਂਡ 16 ਚ ਅੱਗੇ ਚਲੇ ਗਏ। ਬਲੂ ਜੀ ਵਾਲੇ ਮੇਰੇ ਖਿਆਲ 5ਵੀਂ 6ਵੀਂ ਗੇਮਾਂ ਲਗਾਤਾਰ ਹਾਰ ਗਏ, 3-2 ਦੇ ਫਰਕ ਨਾਲ ਰੇਂਜਰਸ ਤੋਂ ਹਾਰੇ। ਐਂ ਕਰਦੇ ਆ, ਇੱਕ ਸਾਨੂੰ ਹੋਰ ਜਾਣਕਾਰੀ ਦੇ ਦਿੰਦੇ ਆ, ਜਿਵੇਂ ਅਮਨਜੋਤ ਜੀ ਪਹਿਲਾਂ ਕਾਫੀ ਜਾਣਕਾਰੀ ਦੇ ਕੇ ਗਏ ਆ। ਜੇ ਤੁਹਾਡਾ ਗੱਡੀ ਦਾ ਐਕਸੀਡੈਂਟ ਹੋ ਜਾਣਾ ਜਾਂ ਤਿਲ ਕੇ ਕਿਤੇ ਡਿੱਗ ਪੈਂਦੇ ਹੋ, ਸੱਟ ਫੇਟ ਵੱਜਦੀ ਆ, ਕਾਰਨ ਕੋਈ ਵੀ ਹੋ ਸਕਦਾ, ਕਿਸੇ ਦਾ ਕਸੂਰ ਆ ਤੁਹਾਡਾ, ਇਹ ਇਸ਼ੂ ਨਹੀਂ ਹੈ। ਕੋਈ ਟਾਈਮ ਹੁੰਦਾ ਜਦੋਂ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਤੁਸੀਂ ਉਹ ਫਾਈਲ ਕਰਨਾ ਹੁੰਦਾ, ਜੇ ਫਰਜ਼ ਕਰ ਲਓ ਕਿਸੇ ਇੰਸ਼ੋਰੈਂਸ ਕੰਪਨੀ ਦੇ ਖਿਲਾਫ ਸੂ ਕਰਨਾ ਜਾਂ ਜੋ ਵੀ ਕਰਨਾ, ਉਹਦੇ ਲਈ ਆਹ ਸੁਨੇਹਾ ਸੁਣਨਾ ਲਾਜ਼ਮੀ ਹੈ। ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040। 647-429-4040। ਉਹ ਐਡ ਸੁਣਾਉਂਦੇ ਆ ਤੁਹਾਨੂੰ, ਕੁਝ ਲੋਕਾਂ ਨੂੰ ਮੇਰੀ ਇਸ ਐਡ ਅਤੇ ਮੇਰੀ ਆਵਾਜ਼ ਤੋਂ ਨਫ਼ਰਤ ਹੈ, ਤਕਲੀਫ ਹੁੰਦੀ ਹੈ, ਮਾਉ ਲੜਦੇ ਆ। ਆਹ ਸੁਣੋ, ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 265-2222। ਕੱਲ ਇਸ ਨੂੰ ਕੁਝ ਸੱਜਣ ਦੇਖਣ ਵੀ ਜਾ ਰਹੇ ਇੱਥੋਂ, ਜੇ ਤੁਸੀਂ ਵੀ ਦੇਖਣ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਜਤਿੰਦਰ ਬਾਈ ਨਾਲ ਗੱਲ ਕਰ ਲਿਓ, ਹੀ ਵਿਲ ਅਰੇਂਜ ਐਵਰੀਥਿੰਗ ਫੋਰ ਯੂ।
16: ਯਾਰ ਕਿਆ ਟ੍ਰੈਫਿਕ ਮੇ ਫਸੇ ਹੋਏ ਹੈਂ?
17: ਆਰ ਯੂ ਰੀਲੀ ਸਟਕ ਇਨ ਟ੍ਰੈਫਿਕ?
18: ਆਰ ਯੂ ਸਟਕ ਇਨ ਅ ਟ੍ਰੈਫਿਕ? ਨੋ ਪ੍ਰੋਬਲਮ, ਟੇਕ ਇਟ ਈਜ਼ੀ, ਕਾਮ ਡਾਊਨ ਐਂਡ ਜਸਟ ਰਿਲੈਕਸ। ਕਲਚਰ ਆਫ ਪੰਜਾਬ।
19: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
20: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
19: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
21: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
19: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
21: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
22: ਆਪਣੇ ਵੀਰ ਜੇ ਜੇ ਨਿੱਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ, 647-201-6002 647-201-6002 201-6002।
1: ਲਓ ਜੀ, ਅਗਰ ਤੁਹਾਡੇ ਕੋਲ 2-4 ਏਕੜ ਜ਼ਮੀਨ ਹੈ, ਉਹਦੇ ਵਿੱਚ ਮਕਾਨ ਹੈ ਅਤੇ ਛੋਟੇ ਵੱਡੇ ਟਰੈਕਟਰ ਦੀ ਭਾਲ ਕਰ ਰਹੇ ਹੋ, ਕੰਪੈਕਟ ਟਰੈਕਟਰ ਸਾਡੇ ਲਈ ਤੁਹਾਡੇ ਲਈ ਹਾਜ਼ਰ ਨੇ। ਇਹ 4-5 ਡਿਫਰੈਂਟ ਡਿਫਰੈਂਟ ਮਾਡਲ ਨੇ ਜਿਹੜੇ ਤੁਸੀਂ ਕੰਪੈਕਟ ਟਰੈਕਟਰ ਲੈ ਸਕਦੇ ਹੋ। 20,000 ਤੋਂ ਸ਼ੁਰੂ ਹੁੰਦੇ ਨੇ, 20-25 ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਕਿਉਂਕਿ ਬਹੁਤ ਸਾਰੀਆਂ ਨਾਲ ਤੁਸੀਂ ਅਡੀਸ਼ਨਲ ਚੀਜ਼ਾਂ ਲੈਂਦੇ ਹੋ, ਜਿਵੇਂ ਮੂਹਰੇ ਬਕਟ ਲੱਗੀ ਹੁੰਦੀ ਆ, ਘਾਹ ਕੱਟਣ ਵਾਲਾ ਜਗਾੜ ਲਾਉਣਾ, ਸਨੋਹ ਹਟਾਉਣ ਵਾਲਾ ਲਾਉਣਾ, ਕੁਛ ਹੋਰ ਕਰਨਾ, ਇਹ ਸਾਰਾ ਕੁਛ ਤੁਹਾਨੂੰ ਮਿਲ ਜਾਏਗਾ। ਇਹਦੀ ਫਾਈਨੈਂਸਿੰਗ ਵੀ ਕੀਤੀ ਜਾਂਦੀ ਹੈ, ਲੋਡਰ ਦੇ ਕੰਮ ਆਉਂਦਾ ਹੈ, ਲੈਂਡਸਕੇਪਿੰਗ ਦੇ ਕੰਮ ਆਉਂਦਾ ਹੈ, ਆਪਣੀ ਪ੍ਰੋਪਰਟੀ ਨੂੰ ਦੇਖਭਾਲ ਕਰ ਸਕਦੇ ਹੋ ਔਰ ਕਿਆਰੀਆਂ ਲਾ ਸਕਦੇ ਹੋ, ਵਿੱਚ ਫਲ ਫੂਟ ਬੀਜ ਸਕਦੇ ਹੋ। ਇਹਦੇ ਲਈ ਤੁਸੀਂ ਤੇਜ ਬਾਈ ਨੂੰ ਫੋਨ ਕਰ ਲਓ ਫਟਾਫਟ, 647-622-1754 647-622-1754। ਇਹ ਹਾਈਵੇ 10 ਤੇ ਇਹਨਾਂ ਦੀ ਲੋਕੇਸ਼ਨ ਹੈ, 647-622-1754। ਔਰ AAA ਲੈਂਡਸਕੇਪਿੰਗ, ਹਰ ਤਰ੍ਹਾਂ ਦੀ ਲੈਂਡਸਕੇਪਿੰਗ ਦਾ ਕੰਮ ਕੀਤਾ ਜਾਂਦਾ ਹੈ, ਨਵੇਂ ਘਾਹ ਲਾ ਲਓ, ਪੁਰਾਣੇ ਲਾ ਲਓ, ਪਟਾ ਲਓ, ਇੰਟਰਲੋਕਿੰਗ ਕਰਾਉਣੀ ਆ ਉਹ ਵੀ ਕਰ ਦਿੰਦੇ ਹਾਂ, ਫਲਾਵਰ ਬੈਡਸ ਬਣਾਉਣੇ ਚਾਹੁੰਦੇ ਹੋ ਤੁਹਾਡੇ, ਪਹਿਲੀ ਗੱਲ ਤਾਂ ਇਹ ਆ ਬੈਕ ਬੁੱਕ ਤਾਂ ਹੁੰਦੀ ਆ ਨਾ, ਪੰਗੇ ਨਾ ਲਓ, ਐਵੇਂ ਟੋਏ ਪੱਟੀ ਜਾਂਦੇ ਹੋ ਸ਼ੈਲਫਾਂ ਤੇ, ਤੁਸੀਂ ਇਹਨਾਂ ਨੂੰ ਫੋਨ ਕਰੋ, ਸਾਰੀ ਜ਼ਿੰਮੇਵਾਰੀ ਖੁਦ ਚੱਕ ਲੈਣਗੇ। ਜਿਹੜੇ ਟ੍ਰੀ ਆ, ਕੋਈ ਐਸੇ ਟ੍ਰੀ ਹੁੰਦੇ ਜਿਹੜੇ ਪੁਰਾਣੇ ਪੁਰਾਣੇ ਹੋ ਜਾਂਦੇ ਜਾਂ ਸੁੱਕ ਜਾਂਦੇ ਆ, ਉਹ ਵੀ ਪੜ ਪੁੱਟ ਦਿੰਦੇ ਆ, ਨਵੇਂ ਲਾ ਦਿੰਦੇ ਆ ਉਹਦੀ ਜਗ੍ਹਾ। AAA ਲੈਂਡਸਕੇਪਿੰਗ 647-784-1213 784-1213। ਔਰ ਰਾਈਟ, ਇਹਦੇ ਨਾਲ ਨਾਲ
7: ਜਸ਼ਨ ਟੈਂਟਸ, ਇਹ ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ ਜੀ, ਚਾਹੇ ਫਰੇਮ ਟੈਂਟ ਹੋ, ਹਾਈ ਪੀਕ ਟੈਂਟ ਜਿਹੜੀਆਂ ਚੁੰਝਾਂ ਜਾਂ ਬਾਹਰ ਨੂੰ ਕੱਢੀਆਂ ਹੁੰਦੀਆਂ, ਉੱਤੋਂ ਕਲੀਅਰ ਟੌਪ ਹੋਣਾ, ਬ੍ਰਾਂਡ ਨਿਊ ਟੈਂਟਸ ਨੇ ਇਹਨਾਂ ਦੇ, ਨਾਲ ਦੀ ਨਾਲ ਟੇਬਲ, ਚੇਅਰਸ, ਫਲੋਰਿੰਗ, ਪੋਰਟੇਬਲ ਵਾਸ਼ਰੂਮ ਵੀ ਲਾਉਂਦੇ ਨੇ, ਇਹਨਾਂ ਨੂੰ ਫੋਨ ਕਰ ਲਓ, ਲਾਈਟਾਂ ਲੂਟਾਂ ਲਾ ਕੇ ਘਰ ਨੂੰ ਵੀ ਸਜਾ ਦਿੰਦੇ ਆ, 416-294-2258 ਇਹਨਾਂ ਦਾ ਨੰਬਰ ਹੈ। ਏ ਜ਼ੈਡ ਡਰਾਈਵਰ ਚਾਹੀਦੇ ਨੇ ਜੀ ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਦੇ ਕੰਮ ਲਈ, ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਹਰ ਰੋਜ਼ ਸ਼ਾਮ ਨੂੰ ਤੁਸੀਂ ਘਰੇ ਹੋਵੋਗੇ, 3000 ਮੀਲ ਵੀਕ ਦੇ ਮਿਲਣੇ ਨੇ, ਨਾਲ ਦੀ ਨਾਲ ਮਿਡਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ, 905-846-2229 846-2229 ਪੇ ਚੰਗੀ ਦਿੰਦੇ ਆ, 846-2229 ਐਕਸਟੈਂਸ਼ਨ 4। ਅਰਜਨਟੀਨਾ ਦਾ ਜਿਹੜਾ ਪਲੇਅਰ ਹੈ ਲਾਇਨ ਮੈਸੀ, ਉਹ ਪਹਿਲਾ ਪਲੇਅਰ ਬਣ ਚੁੱਕਿਆ ਹੈ ਜਿਹਨੇ 7 ਲਗਾਤਾਰ ਵਰਲਡ ਕੱਪ ਵਿੱਚ ਗੋਲ ਕੀਤਾ। ਯੂਰਪ 'ਚ ਜਿਸ ਤਰ੍ਹਾਂ ਦੱਸਿਆ ਕਿ ਕਾਫੀ ਗਰਮੀ ਆਈ ਹੋਈ ਹੈ, ਸੜਕਾਂ ਪਿਘਲ ਰਹੀਆਂ ਨੇ, ਪਟੜੀਆਂ ਢਹਿ ਰਹੀਆਂ ਨੇ, 1300 ਲੋਕ ਮਾਰੇ ਗਏ ਨੇ, ਯੂਰਪ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਯੂਪੀ ਦੇ ਕਾਸਗੰਜ ਵਿੱਚ ਹਾਈਵੇ 'ਤੇ ਟ੍ਰੇਨੀ ਜਹਾਜ਼ ਹਾਦਸਾਗ੍ਰਸਤ ਹੋਇਆ, ਅਮਰੀਕਾ ਤੇ ਇਰਾਨ ਇੱਕ ਦੂਜੇ ਦੇ ਹਮਲੇ ਰੋਕਣ ਲਈ ਸਹਿਮਤ ਹੋ ਗਏ, ਕਤਰ ਵਿੱਚ ਕੱਲ੍ਹ ਮੁੜ ਗੱਲਬਾਤ ਸ਼ੁਰੂ ਹੋਵੇਗੀ, ਹਰਮੋਜ਼ ਵਿੱਚੋਂ ਜਹਾਜ਼ ਲੰਘਦੇ ਰਹਿਣਗੇ। ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹੜ੍ਹਾਂ ਨੇ 22,000 ਤੋਂ ਵੱਧ ਲੋਕਾਂ ਨੂੰ ਬੇਘਰ ਕਰ ਦਿੱਤਾ, ਅਸਾਮ ਵਿੱਚ 96 ਪਿੰਡ ਹੜ੍ਹਾਂ ਵਿੱਚ ਡੁੱਬ ਗਏ, 22 ਰਾਜਾਂ ਤੱਕ ਪਹੁੰਚਿਆ ਮੌਨਸੂਨ, ਹੌਲੀ ਹੌਲੀ ਹੌਲੀ ਪਹੁੰਚ ਗਿਆ, ਪਹੁੰਚਦੇ ਸਾਰ ਹੀ ਪਹਿਲਾਂ ਮੌਨਸੂਨ ਦੀ ਉਡੀਕ ਕਰਦੇ, ਮੁੜ ਕੇ ਆਹ ਪੰਗਾ ਪੈ ਜਾਂਦਾ। ਅਭਿਸ਼ੇਕ ਜੀ, ਵੈਲਕਮ ਟੂ ਦ ਸ਼ੋਅ।
0: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ, ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ, 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ, ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ, 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ, 647-792-7000, 647-792-7000।
2: ਕਾਵਿਆ ਹੋਮਿਓ ਕੇਅਰ, ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈ ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ, ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ, ਨਏ ਸੇ ਲੇਕਰ ਕਈ ਪੁਰਾਣੀ ਬਿਮਾਰੀਆਂ ਤੱਕ, ਜੈਸੇ ਐਲਰਜੀਜ਼, ਐਸਮਾ, ਆਰਥਰਾਈਟਿਸ, ਹੇਅਰ ਲੋਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ, ਡਾਇਜੈਸਟਿਵ ਡਿਸਆਰਡਰਸ ਜਾਂ ਪਾਈਲਸ, ਮੈਂਟਲ ਹੈਲਥ ਇਸ਼ੂਜ, ਹਾਰਟ ਪ੍ਰੋਬਲਮ, ਡਾਇਬਿਟੀਜ਼ ਔਰ ਫਾਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ। ਕਾਵਿਆ ਹੋਮਿਓ ਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ, 10 ਕੋਟਰਾਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ, 6477602779, 6477602779।
7: ਪੈਸਾ ਉਹ ਚੀਜ਼ ਹੈ, ਸਾਰੀ ਦੁਨੀਆ ਇਸ ਦੀ ਇੱਜ਼ਤ ਕਰਦੀ ਹੈ। ਕਮਲਜੀਤ ਜੀ, ਪੈਸਾ ਧੇਲੇ ਦੀ ਤਾਂ ਇੱਜ਼ਤ ਸਾਰੇ ਕਰਦੇ ਆ, ਪਰ ਜੇ ਹੋਣਗੇ ਤਾਂਹੀਓ ਕਰਨਗੇ।
3: ਦੇਵ ਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਪਰ ਇੱਕ ਗੱਲ ਦੇਖ ਲਓ, ਕਿਸੇ ਨੇ ਕਾਗਜ਼ ਪਾੜੇ ਹੋਣਗੇ ਪਰ ਨੋਟ ਨੀ ਪਾੜੇ ਕਦੇ।
7: ਨਾ ਨਾ, ਅੱਛਾ ਤੁਹਾਨੂੰ ਹੋਰ ਦੱਸਦਾ, ਦੀਵਾਲੀ ਆਉਂਦੀ ਆ ਤਾਂ 100-100 ਦੇ ਨੋਟ, 200-500 ਦੇ ਪਟਾਕੇ ਲਿਆਉਂਦੇ ਆ, ਜੇ ਊ ਕਹਿ ਦੋ ਕਦੇ 100-100 ਦੇ ਨੋਟ ਨੂੰ ਅੱਗ ਲਾ ਦੇ, ਕੋਈ ਲਾਉਂਦਾ?
3: ਕੋਈ ਨੀ ਲਾਉਂਦਾ।
7: ਐਨੀਵੇ, ਅੱਜ ਕੀ ਸੁਨੇਹਾ ਸਾਡਾ?
3: ਦੇਵ ਜੀ, ਹੁਣ ਗੱਲ ਪਤਾ ਕੀ ਹੈ, ਜਿੱਦਾਂ ਆਪਾਂ ਹੁਣ ਕਹਿ ਦਿੰਦੇ ਨਾ ਵੀ ਕਿਸੇ ਨੇ ਕਾਗਜ਼ ਪਾੜੇ ਹੋਣਗੇ, ਉਹ ਰੱਦੀ ਦੀ ਸਿੱਟ ਤੇ ਹੋਣਗੇ ਪਰ ਨੋਟ ਨੀ ਪਾੜੇ ਹੋਣਗੇ, ਇੰਨੀ ਕੁ ਤਾਂ ਸਮਝ ਹਰੇਕ ਬੰਦੇ ਨੂੰ ਹੈਗੀ ਹੈ, ਤਾਂ ਬਹੁਤ ਸਿੰਪਲ ਫੰਡਾ ਹਨਾ ਜੀ। ਤੇ ਦੂਸਰੀ ਗੱਲ ਹੁਣ ਦੇਵ ਜੀ ਜਿਵੇਂ ਹੁਣ ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਗੱਲ ਕਵਾਂ ਵੀ ਜਦੋਂ ਆਪਾਂ ਨੂੰ ਇੰਨੀ ਕੁ ਸਮਝ ਹੈਗੀ ਵੀ ਆਪਾਂ ਪੈਸੇ ਨਹੀਂ ਪਾੜ ਕੇ ਸਿੱਟਣੇ ਗੇ, ਫਿਰ ਆਪਾਂ ਨੂੰ ਇੰਨਾ ਕੁ ਵੀ ਪਤਾ ਹੋਣਾ ਚਾਹੀਦਾ ਵੀ ਜਦੋਂ ਵੀ ਤੁਸੀਂ ਘਰ ਬਾਰ ਲੈਣਾ, ਜਦੋਂ ਵੀ ਤੁਸੀਂ ਰੀਫਾਈਨਾਂਸ ਕਰਾਉਣੀ ਆ, ਜਾਂ ਤੁਸੀਂ ਟਾਈਟਲ ਚੋਂ ਕਿਸੇ ਦਾ ਨਾਮ ਕਢਾਉਣਾ, ਜਾਂ ਕਿਸੇ ਦਾ ਪਵਾਉਣਾ, ਜਾਂ ਜਦੋਂ ਤੁਸੀਂ ਘਰ ਲੈਣਾ ਤੁਹਾਨੂੰ ਲੈਂਡ ਟ੍ਰਾਂਸਫਰ ਟੈਕਸ ਕਿੰਨਾ ਲੱਗਣਾ, ਤੁਹਾਨੂੰ ਲੋਅਰ ਦੀ ਫੀਸ ਕਿੰਨੀ ਲੱਗਣੀ, ਤੁਸੀਂ ਕਿਹੜੀ ਬੈਂਕ ਕੋਲੇ ਜਾਣਾ, ਇਹ ਤਾਂ ਦੇਵ ਜੀ ਚੱਲ ਆਪਾਂ ਇਹ ਨਹੀਂ ਕਹਿ ਸਕਦੇ ਤੁਸੀਂ ਬੈਂਕ ਦੇ ਵਿੱਚ ਫਾਈਲ ਕਿੱਦਾਂ ਸਬਮਿਟ ਕਰਨੀ, ਉਹ ਤਾਂ ਚੱਲ ਕੰਮ ਸਾਡਾ, ਪਰ ਇੰਨਾ ਕੁ ਤਾਂ ਹਰੇਕ ਨੂੰ ਪਤਾ ਹੀ ਆ ਵੀ ਬੈਂਕਾਂ ਕਿਹੜੀਆਂ, ਕਿੱਥੋਂ ਕੰਮ ਹੋਣਾ। ਪਰ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਇੱਕ ਘਰ ਲੈਣ ਤੋਂ ਪਹਿਲਾਂ ਸਾਰੀਆਂ ਪਹਿਲਾਂ ਡਿਸਕਸ ਕਰ ਲਓ ਤਾਂ ਕਿ ਤੁਹਾਨੂੰ ਤੁਹਾਡੀ ਟ੍ਰਾਂਜੈਕਸ਼ਨ ਕਰਨੀ ਸੌਖੀ ਹੋ ਜੇ। ਤੁਹਾਨੂੰ ਦੇਵ ਜੀ ਗੱਲ ਪਤਾ ਕਿ ਇਹ ਜਿਹੜੀ ਟ੍ਰਾਂਜੈਕਸ਼ਨ ਆ ਇਹ ਕਦੇ ਵੀ ਗੱਲਾਂ ਬਾਤਾਂ ਨਾਲ ਨਹੀਂ ਹੁੰਦੀ ਗੀ, ਹਨਾ। ਐਂਡ ਦੇ ਉੱਤੇ ਜਾ ਕੇ ਤੁਹਾਨੂੰ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾ ਲਿਆ, ਤੁਹਾਨੂੰ ਐਸਓਏ ਦੇ ਉੱਤੇ ਬਿਲਡਰ ਨੇ $40,000 ਵੱਧ ਲਾਤਾ, ਤੁਹਾਨੂੰ ਪਤਾ ਹੀ ਕੋਈ ਨੀਗਾ, ਤੁਹਾਨੂੰ ਵਕੀਲ ਨੇ ਖੜੇ ਪੈਰ ਕਹਿ ਦੇਣਾ ਜੀ $40,000 ਲੈ ਗਿਆ। ਹੁਣ $40,000 ਆ, $40 ਤਾਂ ਹੈ ਨੀ ਗੇ ਜਿਹੜੇ ਤੁਸੀਂ ਨਾਲ ਦੇ
4: $40 ਵੀ ਨਹੀਂ ਹੁੰਦੇ।
3: ਹਾਂਜੀ, ਸੋ ਜਦੋਂ ਇਸ ਟ੍ਰਾਂਜੈਕਸ਼ਨ ਦੇ ਵਿੱਚ ਏਡੀਆਂ ਵੱਡੀਆਂ ਵੱਡੀਆਂ ਅਮਾਊਂਟ ਇਨਵੋਲਵ ਹੋ ਜਾਂਦੀਆਂ, ਜਾਂ ਤੁਸੀਂ 5% ਨਾਲ ਤੁਹਾਨੂੰ ਕੋਈ ਵੈਸੇ ਕਹਿ ਦਿੰਦਾ ਹਾਂਜੀ ਮੌਰਗੇਜ ਹੋ ਜੂਗੀ, ਐਂਡ ਤੇ ਜਾ ਕੇ ਤੁਹਾਨੂੰ ਕਿਹਾ ਜਾਂਦਾ 20% ਲੈ ਕੇ ਆਓ, ਇਹ ਕੋਈ ਜਵਾਕਾਂ ਦਾ ਖੇਡ ਤਾਂ ਹੈ ਨੀਗਾ, ਉੱਥੇ ਤੁਹਾਡੀ ਹੈਲਥ ਵੀ ਖਰਾਬ ਹੋਣੀ ਆ, ਤੁਹਾਨੂੰ ਸਟ੍ਰੈਸ ਵੀ ਆਉਣੀ ਆ, ਤੁਹਾਨੂੰ ਸਟ੍ਰੈਸ ਹੋਣੀ, ਤੁਹਾਡੇ ਘਰ ਪਰਿਵਾਰ ਨੂੰ ਵੀ ਆਉਣੀ। ਸੋ ਮੇਰੇ ਕਹਿਣ ਦਾ ਮਤਲਬ ਜਿਹੜੀ ਟ੍ਰਾਂਜੈਕਸ਼ਨ ਇੰਨੀ ਟਫ ਆ, ਜੇ ਤੁਸੀਂ ਪਹਿਲਾਂ ਹੀ ਉਹਨੂੰ ਸਿੰਪਲ ਬਣਾ ਕੇ ਉਹਦਾ ਪ੍ਰੋਸੈਸ ਆ, ਜੇ ਪ੍ਰੋਸੈਸ ਦੇ ਥਰੂ ਚੱਲੋਗੇ ਤਾਂ ਉਹ ਜਿਹੜੀ ਟ੍ਰਾਂਜੈਕਸ਼ਨ ਤੁਹਾਡੇ ਲਈ ਟਫ ਨਹੀਂ ਰਹੂਗੀ, ਤੁਹਾਡੇ ਲਈ ਹਮੇਸ਼ਾ ਸਿੰਪਲੀ ਰਹੂਗੀ। ਇਹਦਾ ਸਿੰਪਲ ਦਾ ਫੰਡਾ ਕੀ ਆ, ਤੁਸੀਂ ਕਿੰਨੇ ਦੀ ਪ੍ਰੋਪਰਟੀ ਦੇਖ ਰਹੇ ਆ, ਕਿੰਨੀ ਤੁਹਾਨੂੰ ਮੌਰਗੇਜ ਚਾਹੀਦੀ ਆ, ਕੀ ਉਹਦੀ ਕਿਸ਼ਤ ਬਣਨੀ ਆ, ਕੀ ਉਹਦਾ ਸਾਰਾ ਖਰਚਾ ਪਾਉਣੀ ਆ, ਸਾਰਾ ਤੁਹਾਡੇ ਕੋਲ ਪੇਪਰ ਤੇ ਲਿਖਿਆ ਹੋਊਗਾ, ਤੁਹਾਨੂੰ ਹਰੇਕ ਚੀਜ਼ ਸੌਖੀ ਰਹਿਣੀ ਆ। ਇਹ ਤਾਂ ਗੱਲ ਦੇਵ ਜੀ ਹੋ ਗਈ ਜਿਹਨਾਂ ਨੇ ਘਰ ਲੈਣੇ ਆ ਹਜੇ, ਹਨਾ। ਦੂਸਰੀ ਗੱਲ ਦੇਵ ਜੀ, ਜਦੋਂ ਘਰ ਜਿਹੜੇ ਬੰਦੇ ਨੇ ਲਏ ਹੋਏ ਆ, ਉਹ ਵੀ ਬਹੁਤ ਸਾਰੇ ਮੇਰੇ ਭੈਣ ਭਰਾ ਸੋਰੀ ਟੂ ਸੇ ਕਈ ਵਾਰੀ ਗਲਤੀ ਕਰ ਜਾਂਦੇ ਆ, ਰੀਨਿਊ ਲੈਟਰ ਆਉਂਦੇ ਆ ਚੁੱਪ ਕਰਕੇ ਸਾਈਨ ਕਰਕੇ ਬੈਂਕ ਨੂੰ ਭੇਜੇ, ਜਦੋਂ ਸਾਈਨ ਕਰਕੇ ਭੇਜਦੇ ਤੁਸੀਂ ਲੋਕ ਹੋ ਗਏ, ਤੁਸੀਂ 15 ਦਿਨਾਂ ਬਾਅਦ ਹੀ ਯਾਦ ਕਰੋਗੇ ਯਾਰ ਸਾਡਾ ਤਾਂ ਕ੍ਰੈਡਿਟ ਕਾਰਡ ਦਾ ਕਰਜ਼ਾ ਵੀ ਸੀ, ਸਾਡੀ ਤਾਂ ਸੈਕਿੰਡ ਮੌਰਗੇਜ ਵੀ ਸੀਗੀ, ਅਸੀਂ ਤਾਂ ਪੈਸੇ ਉੱਥੇ ਵੀ ਦੇਣੇ ਸੀਗੇ, ਚਲੋ ਹੁਣ ਕਿਸੇ ਨਾ ਕਿਸੇ ਨੂੰ ਫੋਨ ਕਰਦੇ ਆ। ਫਿਰ ਜਦੋਂ ਤੁਸੀਂ ਕਮਲਜੀਤ ਨੂੰ ਫੋਨ ਕਰਨਾ, ਕਮਲਜੀਤ ਨੇ ਤਾਂ ਕਹਿਣਾ ਹੀ ਆ ਵੀ ਕੰਮ ਤਾਂ ਤੁਹਾਡਾ ਹੋ ਜਾਊਗਾ, ਪਰ ਤੁਹਾਨੂੰ ਜਿਹੜੀ ਪੁਰਾਣੀ ਮੌਰਗੇਜ ਉਹ ਤੋੜਨੀ ਪੈਣੀ ਹੈ, ਤੋੜਨ ਦੀ ਤੁਹਾਨੂੰ ਪੈਨਲਟੀ ਪੈਣੀ ਹੈ। 15-20 ਦਿਨਾਂ ਬਾਅਦ ਕਾਹਤੋਂ ਇਹ ਗੱਲ ਯਾਦ ਆ ਜਾਂਦੀ ਆ, ਉਹ ਇਹ ਕਾਰ ਦੀ ਸਰਵਿਸ ਨਹੀਂ ਕਿ ਜਿਹੜੀ 15 ਦਿਨ ਲੇਟ ਵੀ ਹੋ ਜਾਊਗੀ ਤੁਹਾਡਾ ਕੰਮ ਚੱਲ ਜਾਊਗਾ, ਇੱਥੇ ਤੁਸੀਂ 10-15 ਦਿਨਾਂ ਦਾ ਭੁਗਤਾਨ ਤੁਹਾਨੂੰ $25,000-30,000 ਚ ਪੈ ਜਾਣਾ। ਸੋ ਕੋਈ ਵੀ ਭੈਣ ਭਰਾ ਮੇਰਾ ਕਿਸੇ ਵੀ ਕੰਡੀਸ਼ਨ ਦੇ ਵਿੱਚ ਫਸਿਆ, ਕੋਈ ਵੀ ਸਲਾਹ ਲੈਣੀ ਆ ਬਿਲਕੁਲ ਟ੍ਰਾਂਸਪੇਰੈਂਟ ਹੋਊਗੀ, ਸਹੀ ਹੋਊਗੀ, ਨੰਬਰ 1116-356-1870, 416-356-1870 ਨੰਬਰ ਫੇਰ ਬੋਲ ਦਿੰਦਾ ਜੀ, 416-356-1870, 416-356-1870। ਸੋ ਦੇਵ ਜੀ ਜੋ ਵੀ ਆਪਾਂ ਗੱਲ ਕਹੀ ਹੋਊਗੀ ਪੇਪਰ ਤੇ ਲਿਖ ਕੇ ਦੇਵਾਂਗੇ, ਹਨਾ, ਤਾਂ ਕਿ ਅਗਲੇ ਨੂੰ ਵੀ ਕੌਨਫੀਡੈਂਟ ਹੋ ਜਾਏ, ਕੱਲ ਨੂੰ ਅਗਲਾ ਵੀ ਪੇਪਰ ਮੇਰੇ ਕੋਲ ਲੈ ਕੇ ਆਵੇ, ਮੈਨੂੰ ਕੋਈ ਇਹ ਨਾ ਕਹਿ ਦੇਵੇ ਬਾਈ ਯਾਰ ਤੁਸੀਂ ਪਹਿਲਾਂ ਆਹ ਗੱਲ ਕਹਿ ਰਹੀ ਸੀ ਤੇ ਹੁਣ ਇਹ ਗੱਲ ਹੋਊਗੀ। ਸੋ ਪੇਪਰ ਤੇ ਲਿਖਿਆ ਹੋਊਗਾ, ਮੋਹਰ ਮੇਰੀ ਲੱਗੀ ਹੋਊਗੀ। ਸੋ ਨੰਬਰ 416-356-1870, 416-356-1870 ਦੇਵ ਜੀ, ਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
4: ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ, ਥੈਂਕ ਯੂ। ਉਹ ਕਮਰਸ਼ਲ, ਉਹ ਸੰਦੇਸ਼ ਜਿਹਦੇ ਨਾਲ ਕਈਆਂ ਦੇ ਮਾਂ ਲੜਦੇ ਨੇ, ਆਹ ਸੁਣੋ। ਮਸਕੋਕਾ ਅੰਦਰ 1.5 ਏਕੜ ਤੇ 2600 square feet ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। ਤੇ ਸਾਡੇ ਨਾਲ ਬਾਈ ਬਾਈ ਜੁੜ ਚੁੱਕੇ ਨੇ, ਕਿੱਦਾਂ ਮਹਾਰਾਜ?
5: ਜੀ ਭਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਹੋ ਜੀ?
4: ਠੀਕ ਆ, ਠੀਕ ਆ। ਅੱਛਾ, ਤੁਸੀਂ ਦੱਸ ਰਹੇ ਸੀ ਕੋਟੇ ਤੇ ਕੱਲ ਨੂੰ ਵੀ ਕੋਈ ਸੱਜਣ ਜਾ ਰਹੇ ਹੋ ਦੇਖਣ?
5: ਜੀ ਦੀਪਾ ਜੀ, ਕੱਲ ਦੀ ਸ਼ੋਇੰਗ ਆਲਰੇਡੀ ਬੁੱਕ ਹੈਗੀ, ਆਪਾਂ ਤੋਂ ਸਲੋਟ ਹੈਗੇ ਆ। ਹਲੇ ਵੀ ਜੇ ਕੋਈ ਕੱਲ ਇਹ ਕੋਟੇਜ ਦੇਖਣਾ ਚਾਹੁੰਦਾ ਹੋਵੇ ਤੇ ਆਪਣੇ ਕੋਲ ਕੁਛ ਕੁ ਸਲੋਟ ਅਵੇਲੇਬਲ ਆ, ਅਸੀਂ ਜਾ ਰਹੇ ਹਾਂ ਉੱਥੇ ਤੇ ਉਹਨਾਂ ਨੂੰ ਕੋਟੇਜ ਦਿਖਾ ਸਕਦੇ ਹਾਂ। ਲਗਭਗ 1.5 ਏਕੜ ਤੋਂ ਲੈ ਕੇ 2 ਏਕੜ ਦੇ ਲੋਟ ਦੇ ਵਿੱਚ ਕੋਟੇਜ ਬਣੀ ਹੋਈ ਹੈ ਤੇ ਇਹ ਜਿਹੜੀ ਕੋਟੇਜ ਹੈ ਬ੍ਰੈਂਪਟਨ ਤੋਂ 2.5 ਘੰਟੇ ਦੀ ਡਰਾਈਵ ਦੇ ਉੱਪਰ ਹੈ ਤੇ ਬੈਰੀ ਦੇ ਉੱਤੋਂ 1.25 ਘੰਟੇ ਦੀ ਡਰਾਈਵ ਹੈ ਤੇ ਜਦੋਂ ਆਪਾਂ ਹਾਈਵੇ 11 ਲੈ ਕੇ ਜਾਣੀ, ਹਾਈਵੇ 11 ਤੋਂ ਜਾਂਦਾ ਹਾਈਵੇ 60 ਜਿਹੜਾ ਕਿ ਹਾਈਵੇ 60 ਆਟੋਮਨ ਜਾਂਦਾ, ਉਹਦੇ ਉੱਪਰੇ ਦੇ ਭਾਈ ਕੋਟੇਜ ਹੈ। ਇੱਦਾਂ ਨੀ ਵੀ ਇਕੱਲੀ ਇੱਕ ਕੋਟੇਜ ਆ, ਬਹੁਤ ਪੁਰਾਣੀ ਬਣੀ ਹੋਈ ਹੈ, 2023 ਦੀ ਬਿਲਟ ਹੈ ਤੇ ਖਾਸ ਗੱਲ ਦੇ ਭਾਜੀ ਕੀ ਆ, ਫੁੱਲੀ ਫਰਨਿਸ ਆ। Airbnb ਤੇ ਪਿਛਲੇ ਸਾਲ $70,000-80,000 ਇਹਨੇ ਬਿਜ਼ਨਸ ਕੀਤਾ ਦੇ ਭਾਜੀ। ਜਦ ਦੀ ਇਹ ਕੋਟੇਜ ਦੇ ਭਾਜੀ Airbnb ਕਰ ਰਹੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਡਿਟੇਲ ਲੈ ਕੇ ਦੇਵਾਂਗੇ। ਏਅਰਬੀਐਨਬੀ ਤੋਂ ਜਿੰਨੇ ਵੀ ਸਾਡੇ ਕਲਾਇੰਟ ਨੇ ਉਹ ਵੈਰੀਫਾਈ ਕਰ ਸਕਦੇ ਨੇ ਕਾਲ ਕਰਕੇ। ਇਹ ਜਿਹੜੀ ਕੋਟੇਜ ਆ ਇਹਦੀ ਵੀਕਐਂਡ ਦੇ ਉੱਪਰ ਸਾਡੀ ਕੋਈ ਸ਼ੋਇੰਗ ਕੋਈ ਨਹੀਂ ਹੁੰਦੀ, ਕਿਉਂਕਿ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ ਵੀਕਐਂਡ ਦੇ ਉੱਪਰ ਦੇ ਭਾਈ, ਫੁੱਲੀ ਬੁੱਕਡ ਆ ਜਿੰਨੇ ਜਣਿਆਂ ਨੂੰ ਵੀ ਆਪਾਂ ਦੇ ਭਾਈ ਹੁਣ ਤੱਕ ਆਪਾਂ ਕੋਟੇਜ ਦੀ ਇਨਫੋਰਮੇਸ਼ਨ ਘੱਲੀ ਆ ਉਹਨਾਂ ਨੂੰ ਆਪਾਂ ਲਿੰਕ ਘੱਲਦੇ ਨਾਲ ਏਅਰਬੀਐਨਬੀ ਦਾ, ਉਸ ਲਿੰਕ ਦੇ ਉੱਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਦੀ ਸ਼ੋਇੰਗ ਦੀ ਬੁਕਿੰਗ ਆਲਰੇਡੀ ਹੋ ਚੁੱਕੀ ਹੈ, ਜਿੰਨੀਆਂ ਵੀ ਦੇ ਭਾਈ ਐਡਵਾਂਸ ਬੁਕਿੰਗ ਆ ਚੁੱਕੀਆਂ ਨੇ ਆਪਣੇ ਕੋਲ। ਤੇ ਪਿਛਲੇ ਸਾਲ ਜੂਨ ਜੁਲਾਈ ਦੇ ਵਿੱਚ ਦੇ ਭਾਈ ਦੋਵਾਂ ਮਹੀਨਿਆਂ ਦੇ ਵਿੱਚ ਲਗਭਗ 30-35 ਹਜ਼ਾਰ ਦਾ ਬਿਜ਼ਨਸ ਕੀਤਾ ਸੀ ਇਸ ਕੋਟੇ ਨੇ, ਠੀਕ ਹੈ ਜੀ। ਉਹਦੀ ਡਿਟੇਲ ਵੀ ਭਾਈ ਨਾਲ ਦਿਆਂਗੇ ਅਸੀਂ ਵੀ ਇਸ ਮਹੀਨੇ ਦੋ ਮਹੀਨਿਆਂ ਵਿੱਚ 30 ਹਜ਼ਾਰ ਦਾ ਬਿਜ਼ਨਸ ਕੀਤਾ ਸੀ ਦੋਵਾਂ ਮਹੀਨਿਆਂ ਦਾ। ਸੋ ਇਹ ਗੱਲਬਾਤ ਕਰਨੀ ਭਾਈ, ਤੁਸੀਂ ਜਿਹੜੇ ਵੀ ਸਾਡੇ ਸਰੋਤੇ ਨੇ ਜਿਹਨਾਂ ਦੇ ਕੋਲ ਪੈਸੇ ਪਏ ਨੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਬਜਾਏ ਕੋਈ ਰੈਸਟੋਰੈਂਟ ਲੈਣ ਦੀ ਬਜਾਏ ਕੁਛ ਹੋਰ ਚੀਜ਼ ਲੈਣ ਦੀ, ਇੱਕ ਵਾਰੀ ਇਨਵੈਸਟਮੈਂਟ ਕਰੋ, ਸਾਰੀ ਉਮਰ ਦੇ ਪੈਸੇ ਨੇ। ਖਾਸ ਗੱਲ ਕੀ ਹੈ, ਤੁਸੀਂ ਜਦੋਂ ਆਪ ਜਾਣਾ ਚਾਹੁੰਦੇ ਹੋ ਆਪ ਤੁਸੀਂ ਆਪਣੇ ਲਈ ਇਹਨੂੰ ਹੋਲਡ ਕਰ ਸਕਦੇ ਹੋ, ਆਪਣਾ ਹੋਲਡ ਕਰਨ ਦੇ ਲਈ ਤੁਹਾਡਾ ਸਿਰਫ $1 ਲੱਗਦਾ, $1 ਦੇ ਕੇ ਤੁਸੀਂ ਆਪਣੇ ਲਈ ਹੋਲਡ ਕਰ ਲਓ ਤੇ ਉਦਣ ਜਾ ਕੇ ਉੱਥੇ ਰਹਿ ਸਕਦੇ ਹੋ ਬੱਚਿਆਂ ਦੇ ਨਾਲ। ਜੇ ਤੁਸੀਂ ਫੋਰ ਐਗਜ਼ਾਮਪਲ ਦੇ ਭਾਜੀ ਸਾਲ ਦੇ ਵਿੱਚ 15-20-25-30 ਗੇੜੇ ਜਾਂਦੇ ਵੀ ਹੋ ਤਾਂ ਵੀ ਤੁਹਾਨੂੰ ਕੋਟੇ ਨੇ 11 ਮਹੀਨੇ ਦੇ ਵਿੱਚ ਇੰਨਾ ਕੁ ਇਨਕਮ ਜਨਰੇਟ ਕਰਕੇ ਦੇ ਦੇਣੀ ਹੈ, ਮੌਰਗੇਜ ਤੁਹਾਡੀ ਸਾਰੀ ਪੇ ਅਪ ਹੋ ਜਾਣੀ ਆ, ਪਲੱਸ ਤੁਹਾਨੂੰ ਇਹਦੇ ਵਿੱਚੋਂ ਕੁਛ ਨਾ ਕੁਛ ਪ੍ਰੋਫਿਟ ਜ਼ਰੂਰ ਹੋਵੇਗਾ। ਡਿਟੇਲਸ ਤੁਹਾਨੂੰ ਅਸੀਂ ਦੇ ਦਿਆਂਗੇ, 2023 ਦੀ ਬਿਲਟ ਹੈ, 3 ਬੈਡਰੂਮ ਨੇ, 15-20 ਗੱਡੀਆਂ ਦੀ ਪਾਰਕਿੰਗ ਹੈ, ਬੈਕ ਸਾਈਡ ਥਾਣੀ ਆਈਲੈਂਡ ਚੱਲਦਾ ਪਾਣੀ ਜਾਂਦਾ, ਉਹ ਪਾਣੀ ਦਾ ਵਿਊ ਤੁਸੀਂ ਆਪਣੇ ਡੈਕ ਤੋਂ ਬਹਿ ਕੇ ਦੇਖ ਸਕਦੇ ਹੋ, ਉਹ ਪਾਣੀ ਦਾ ਵਿਊ ਤੁਸੀਂ ਆਪਣੇ ਫੈਮਿਲੀ ਰੂਮ ਚ ਬਹਿ ਕੇ ਦੇਖ ਸਕਦੇ ਹੋ, ਉਹ ਪਾਣੀ ਦਾ ਵਿਊ ਤੁਸੀਂ ਆਪਣੇ ਮਾਸਟਰ ਬੈਡਰੂਮ ਚ ਬਹਿ ਕੇ ਦੇਖ ਸਕਦੇ ਹੋ। ਇਹ ਜਿਹੜੀ ਕੋਟੇਜ ਹੈ ਦੇ ਭਾਈ, ਵਨ ਟਾਈਮ ਇਨਵੈਸਟਮੈਂਟ, ਲਾਈਫ ਟਾਈਮ ਮਨੀ ਮੇਕਰ ਹੈ। ਜੇ ਤੁਸੀਂ ਇਸ ਕੋਟੇਜ ਨੂੰ ਦੇਖਣਾ ਚਾਹੁੰਦੇ ਹੋ ਸਾਡੇ ਨਾਲ ਕਦੀ ਗੱਲਬਾਤ ਕਰ ਲਿਓ, ਤੁਹਾਨੂੰ ਅਸੀਂ ਲਿੰਕ ਕਰ ਦੇਣੇ ਆ, ਤੁਸੀਂ ਮੈਨੂੰ ਵਟਸਐਪ ਤੇ ਟੈਕਸਟ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਨੰਬਰ ਮੇਰਾ 416-265-2222, 416-265-2222, 70-80 ਹਜ਼ਾਰ ਡਾਲਰ ਦੀ ਇਨਕਮ ਹੈ, ਜਨਰੇਟਰ ਲੱਗਾ ਹੋਇਆ ਹੈ, ਜੋ ਵੀ ਸਮਾਨ ਤੁਸੀਂ ਇੱਕ ਸੈਂਟ ਦਾ ਵੀ ਸਮਾਨ ਨਹੀਂ ਲੈ ਕੇ ਪਾਉਣਾ, ਸਾਰਾ ਕੁਛ ਰੈਡੀ ਹੈ, ਪਲੱਸ ਖਾਸ ਗੱਲ ਵਾਕਆਊਟ ਬੇਸਮੈਂਟ ਹੈ। ਜੇ ਤੁਸੀਂ ਇਸ ਕੋਟੇਜ ਨੂੰ ਦੇਖਣਾ ਚਾਹੁੰਦੇ ਹੋ ਕਾਲ ਕਰ ਲਓ 416-265-2222। ਜੇ ਭਾਜੀ ਆਪਣੇ ਕੋਲ ਕੈਲਡਨ ਦੇ ਵਿੱਚ ਇੱਕ ਫਾਰਮ ਲਾਇਆ ਆਪਾਂ, ਕਸਟਮ ਬਣਿਆ ਹੋਇਆ ਬਿਲਟ ਹਾਊਸ ਆ, ਇਹ ਜਿਹੜਾ ਕਸਟਮ ਬਿਲਟ ਹਾਊਸ ਬਣਿਆ 0-5 ਸਾਲ ਵਾਲੇ ਪੁਰਾਣਾ ਆ, 5 ਸਾਲ ਤੋਂ ਘੱਟ ਸਮਾਂ ਹੋਇਆ ਇਹਨੂੰ ਬਣੇ ਨੂੰ, 1.25 ਏਕੜ ਤੋਂ ਲੈ ਕੇ 1.5 ਏਕੜ ਦਾ ਲੋਟ ਹੈ, ਰਵੀਨ ਲੋਟ ਹੈ। ਇਹ ਜਿਹੜੀ ਬ੍ਰੈਂਪਟਨ ਮੇਫੀਲਡ 410 ਤੋਂ 15-20 ਮਿੰਟ ਦੀ ਡਰਾਈਵ ਹੈ, ਹਾਈਵੇ 410 ਤੋਂ ਵਿਊ ਦਿੰਦਾ ਕਰਦਾ। ਜੇ ਤੁਸੀਂ ਇਹ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ 14 ਫੁੱਟ ਦੀ ਸੀਲਿੰਗ ਹੈ, 4 ਬੈਡਰੂਮ 4 ਵਾਸ਼ਰੂਮ ਪਲੱਸ ਵਾਕਆਊਟ ਬੇਸਮੈਂਟ ਹੈ, ਬੇਸਮੈਂਟ ਆਲਮੋਸਟ 70-80% ਫਿਨਿਸ਼ ਹੈ। ਤੁਸੀਂ ਇੱਕ ਵਾਰੀ ਪ੍ਰੋਪਰਟੀ ਤੇ ਨਿਗਾਹ ਮਾਰੋ, ਆਪਣਾ ਘਰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਆਪਣੇ ਲਈ ਫਾਰਮ ਹਾਊਸ ਲੱਭ ਰਹੇ ਸੀ, ਜਿੰਨੇ ਪੈਸਿਆਂ ਦੇ ਬਾਈ ਤੁਹਾਡਾ ਆਪਣਾ ਮਕਾਨ ਲੈ ਕੇ ਲੋਟ ਬਣਨਾ, ਉਦੋਂ ਸਸਤਾ ਤੁਹਾਨੂੰ ਮਿਲ ਜਾਣਾ।
4: ਨੰਬਰ ਕਰਨਾ
5: 416-265-2222, 416-265-2222। ਥੈਂਕ ਯੂ ਵੈਰੀ ਮਚ ਦੀਪ ਜੀ।
4: ਥੈਂਕ ਯੂ ਭਰਾ, ਥੈਂਕ ਯੂ। ਲੋ ਜੀ, ਇੱਕ ਵਾਰ ਫੇਰ ਨੋਟ ਕਰੋ, ਗੋਲਡਨ ਲਾਈਨ ਟਰੈਕਟਰ ਵਾਲੇ ਤੁਹਾਡੇ ਲਈ ਕੰਪੈਕਟ ਟਰੈਕਟਰ ਲੈ ਕੇ ਆਏ ਨੇ, 4-5 ਵੱਖੋ ਵੱਖਰੇ ਮਾਡਲ ਨੇ, ਜਿਹ 'ਚ ਸਨੋਹ ਹਟਾ ਸਕਦੇ ਹੋ, ਘਾਹ ਕੱਟ ਸਕਦੇ ਹੋ, ਜਿਹੜਾ ਤੁਹਾਡਾ ਗਾਰਡਨ ਆ ਉਹ 'ਚ ਕੋਈ ਨਾ ਕੋਈ ਪੱਟਣੀ ਚੀਜ਼ ਆ, ਵੱਢਣੀ ਚੀਜ਼ ਆ, ਕੱਟਣੀ ਆ, ਇਹੋ ਜਿਹੇ ਕਾਫੀ ਕੁਛ ਆ ਇਹਦੇ ਨਾਲ ਯਾਰ। ਇਸ ਨੂੰ ਲੈਣ ਲਈ, ਇਸ ਨੂੰ ਦੇਖਣ ਲਈ, ਇਹ 'ਚ ਕੰਪੈਕਟ ਟਰੈਕਟਰ ਨੇ 20,000 ਤੋਂ ਸ਼ੁਰੂ ਹੁੰਦੇ ਨੇ, ਇਨ ਹਾਊਸ ਫਾਈਨੈਂਸ ਹੈਗਾ, ਬਾਹਰੋਂ ਕਰਾਉਣ ਦੀ ਲੋੜ ਨਹੀਂ ਹੈ। ਤੇਜ ਬਾਈ ਨੂੰ ਫੋਨ ਕਰ ਲਓ, 647-622-1754, ਹਾਈਵੇ 10 ਤੇ ਇਹਨਾਂ ਦੀ ਲੋਕੇਸ਼ਨ ਆ, 4 ਖੜੇ ਨੇ, 647-622-1754। ਔਰ ਖਬਰਾਂ 'ਚ ਖਬਰ ਆ, ਰਾਮ ਮੰਦਰ ਘੁਟਾਲੇ ਦੇ ਮੁਲਜ਼ਮਾਂ ਖਿਲਾਫ਼ ਵਕੀਲ ਹੋਏ ਇਕਜੁੱਟ, ਅਯੋਧਿਆ ਦਾ ਕੋਈ ਵਕੀਲ ਇਹਨਾਂ ਦਾ ਕੇਸ ਨਹੀਂ ਲੜੇਗਾ। ਲਓ ਕਰ ਲਓ ਬਾਤ, ਹੈ ਹਰੇਕ ਦੇ ਹੱਕ ਹੁੰਦੇ ਆ ਮਹਾਰਾਜ। ਖੈਰ, ਜਰਮਨੀ ਦੇ ਸ਼ਹਿਰ ਸਟੇਟ ਵਿੱਚ ਗੋਲੀਆਂ ਚੱਲੀਆਂ, 5 ਲੋਕਾਂ ਦੀ ਮੌਤ, 2 ਵਿਅਕਤੀ ਹਿਰਾਸਤ ਵਿੱਚ। ਪਾਕਿਸਤਾਨ ਫੌਜ ਵੱਲੋਂ ਐਤਵਾਰ ਰਾਤ ਨੂੰ ਕੀਤੇ ਗਏ ਹਵਾਈ ਹਮਲੇ ਵਿੱਚ ਘੱਟੋ ਘੱਟ 36 ਨਾਗਰਿਕਾਂ ਦੀ ਮੌਤ ਹੋਈ, 160 ਤੋਂ ਵੱਧ ਲੋਕੀ ਜ਼ਖਮੀ ਹੋਏ। ਟਾਰਗੇਟ ਸ਼ੂਟਿੰਗ ਹੋਈ ਕੈਲਡਨ ਦੇ ਬੈਂਬੀ ਟ੍ਰਾਇਲ ਸੜਕ ਦੇ ਉੱਪਰ, ਮੋਟਰਸਾਈਕਲ ਸੀ ਜਿਹੜਾ ਮੋਟਰਸਾਈਕਲ ਸਵਾਰ ਕਰੈਸ਼ ਹੋਇਆ ਸੰਡੇ ਰਾਤ ਨੂੰ ਵਿੰਸਟਨ ਚਰਚਿਲ ਅਤੇ ਨੀਅਰ ਲੇਅਰ ਰੋਡ, ਔਰ ਟੋਰਾਂਟੋ ਵਾਟਰਫਰੰਟ ਨੇੜੇ ਪੈਦਲ ਯਾਤਰੀ ਨੂੰ ਵਾਹਨ ਨੇ ਮਾਰਿਆ ਟੱਕਰ, ਲਾਈਫ ਥਰੈਟਨਿੰਗ ਕੰਡੀਸ਼ਨ। ਬ੍ਰੈਂਪਟਨ ਵਿੱਚ 2 ਵਾਹਨਾਂ ਦੀ ਟੱਕਰ ਤੋਂ ਬਾਅਦ 1 ਦੀ ਮੌਤ, 5 ਜ਼ਖਮੀ, ਮਕਵੀਨ ਅਤੇ ਕੰਟਰੀ ਸਾਈਡ 'ਤੇ ਐਕਸੀਡੈਂਟ ਹੋਇਆ। ਵੈਨਜ਼ੂਵੇਲਾ 'ਚ ਜਿਹੜਾ ਭੂਚਾਲ ਆਇਆ ਸੀ ਉਸ ਸਿਲਸਿਲੇ 'ਚ ਅਜੇ ਵੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਨਿਊ ਨੀਅਰ ਟੌਪ ਰਮ ਯੂਨਿਟ 32 9054-6। ਸੱਜਣਾ, ਲਾਈਫ ਦਾ ਕੋਈ ਭਰੋਸਾ ਨਹੀਂ, ਦੇਅਰ ਇਜ਼ ਓਨਲੀ 1 ਲਾਈਫ ਟੂ ਲਿਵ। ਐਸ਼ ਕਰੋ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32
6: ਚੰਗਾ ਰਾਲਾ ਲਾਉ।
8: ਕਿਉਂ ਇਹਦੇ ਮਗਰ ਪਏ ਹੋ? ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
9: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
23: ਓਏ ਹੋਏ, ਅੱਜ ਤੂੰ ਅੱਧਾ ਕਿਲੋ ਸਬਜ਼ੀ ਬਣਾਈ ਆ, ਜੇਕਰ ਕਿਤੇ ਤੂੰ 1 ਕਿਲੋ ਬਣਾਈ ਹੁੰਦੀ ਨਾ ਤਾਂ ਮੈਂ ਗਾ ਸਵਾਦ ਹੀ ਆ ਜਾਣਾ ਸੀ।
24: ਕਿਉਂ ਜੀ, ਸਬਜ਼ੀ ਇੰਨੀ ਸਵਾਦ ਬਣੀ ਹੈ?
23: ਸਵਾਦ ਸਿਰ ਸਵਾ, ਉਹ ਜਿੰਨਾ ਤੂੰ ਇਹਦੇ ਵਿੱਚ ਲੂਣ ਪਾਇਆ ਕਿਲੋ ਨਾਲ ਹੀ ਸੂਦ ਆਉਣੀ ਸੀ।
25: ਫਿੱਟੇ ਮੂੰਹ ਤੇਰੇ।
4: ਹੋਰ ਖਬਰਾਂ 'ਚ ਖਬਰ ਹੈ, 6 ਲੋਕ ਉਸ ਸਮੇਂ ਮਿਸਿੰਗ ਹੋ ਗਏ ਜਦੋਂ ਉਹਨਾਂ ਦੀ ਕਿਸ਼ਤੀ ਪਲਟ ਗਈ ਰਿਚਮੰਡ ਵਿੱਚ। ਸੋਨੇ ਦੀ ਕੀਮਤ ਵਿੱਚ ਕਾਫੀ ਗਿਰਾਵਟ ਆਈ ਹੈ, ਖਾਸ ਕਰਕੇ ਹਿੰਦੁਸਤਾਨ ਦੇ ਵਿੱਚ। ਭਾਰਤੀ ਆਪਣੇ ਪੁਰਾਣੇ ਸੋਨੇ ਦੇ ਗਹਿਣੇ ਵੇਚਣ ਲਈ ਕਾਹਲੀ ਕਰ ਰਹੇ ਨੇ। ਇੱਥੇ ਅਕਾਲੀ ਦਲ ਦੀ ਮੀਟਿੰਗ ਹੋਣੀ ਸੀਗੀ ਨੂਰ ਬੈਂਕ ਘੁਟਾਲਾ ਮੈਲੀਆਂ ਤੇ ਸਟੀਲ ਤੇ, ਉੱਥੇ ਗੋਲੀਆਂ ਗਾਲੀਆਂ ਚੱਲੀਆਂ, ਮੀਟਿੰਗ ਕਿਤੇ ਹੋਰ ਕੀਤੀ ਇਹਨਾਂ ਨੇ। ਪਰ ਯਾਰ, ਅਕਾਲੀ ਦਲ ਦਾ ਪੰਜਾਬ 'ਚ, ਉੱਥੇ ਰਾਜ ਭਾਗ ਸਾਂਭਣਾ ਨਹੀਂ ਸਾਂਭਣਾ, ਜਿੱਤਣਾ ਨਹੀਂ ਜਿੱਤਣਾ, ਹਾਰਨਾ ਨਹੀਂ ਹਾਰਨਾ, ਉੱਥੇ ਦੀਆਂ ਗੱਲਾਂ ਨੇ, ਮੀਟਿੰਗਾਂ ਇੱਥੇ ਹੋ ਰਹੀਆਂ ਨੇ।
26: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
27: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
26: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
28: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ।
4: ਲਓ ਜੀ, ਉੱਪਰ ਵਾਲੇ ਦਾ ਦੁਆ ਕਰ ਮਿਲਿਓ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
29: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
30: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ? ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
29: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
30: ਤੈਨੂੰ ਇਹ ਸਭ ਕਿਵੇਂ ਪਤਾ?
29: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
30: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
29: saveonenergy.ca/EAP.
31: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
32: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
33: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ। ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
6: This is Vatno Dur Radio.

0: समोसा एंड स्वीट फैक्ट्री दी तक गाले को जोरे तो माँ भैया जे चारे पासे तुसी भी आओ 1850 Albion Road in Rexdale 416-213-1165।
1: और रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मैंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मैंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना मैंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: Kataria Tours and Travels located near 2883 Derry Road, East Upper Airport and Derry, the intersection upper. To see cheap flight tickets, si pal de vecho, Toronto to Delhi, Delhi to Amritsar, the route options sono chahide ne. Jan to see visa services, si pal de vecho, puri family vacation upper jaan di socho ne, jithe tuhanu all inclusive vacation packages bhi milde ne. Pahunchna maji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection over.
5: ਮਿੱਤਰਾਂ ਦੇ ਜੰਕਸ਼ਨ ਤੇ
6: ਉਹ ਕਿਹੜੇ ਜੰਕਸ਼ਨ ਤੇ
7: ਇੱਕਾ ਜੰਕਸ਼ਨ ਬ੍ਰੈਂਪਟਨ ਤੇ
5: ਰਾਤ ਲੱਗੀਆਂ ਮਹਿਫਲਾਂ ਨਾਰੇ
7: ਭਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
8: ਇੱਕ ਲਾਈਫ ਹੈ ਜਿਸੇ ਲਵ ਹੈ
9: ਯੇ ਕਹਤੇ ਮੁਝਸੇ ਸਭ ਹੈ
10: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤੇ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਚਾਪ ਟੌਪਿੰਗਸ ਨਾਨ ਸਟਾਪ
4: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ ਤਾਂ ਅੱਜ ਹੀ ਕਾਲ ਕਰੋ 647-241-1309 647-241-1309 ਨੂੰ ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ ਜਾਂ ਤੁਸੀਂ ਬਿਜ਼ਨਸ ਓਨਰ ਆ ਆਪਣੀ ਰਿਟੇਨ ਅਰਨਿੰਗਸ ਨੂੰ ਸਟਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ ਤਾਂ ਵੀ ਕਾਲ ਕਰੋ 647-241-1309 647-241-1309
5: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
6: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रामटन इन वॉलमार्ट प्लाजा कॉल 9054608888 दैट्स 9054608888
5: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
7: लिसन लाइव वचनो दो रेडियो विद सुखी निचर
8: ਜੀ ਦੋਸਤੋ ਵਤਨ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ 5:30 AM ਦੇ ਉੱਤੇ ਤੁਸੀਂ ਇਸ ਟਾਈਮ ਵਤਨ ਦੂਰ ਦੇ ਹਿੱਸੇ ਦੇ ਨਾਲ ਜੁੜ ਚੁੱਕੇ ਹੋ ਔਰ ਹੁਣੇ ਹੁਣੇ ਤੁਸੀਂ ਦੇਵ ਤਾਤਲਾ ਜੀ ਦੇ ਨਾਲ ਜੁੜੇ ਹੋਏ ਸੀ ਗੱਲਾਂ ਬਾਤਾਂ ਸੁਣੀਆਂ ਨਿਊਜ਼ ਵਗੈਰਾ ਉਹਨਾਂ ਨੇ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਬਾਹਰ ਦਾ ਮੌਸਮ ਵੀ ਬੜਾ ਚੰਗਾ ਔਰ ਇੰਜੋਏ ਕਰੋ ਕਿਉਂਕਿ ਆਲਮੋਸਟ ਇਹ ਵੀਕ ਹੈ ਜਿਹੜਾ ਕਾਫੀ ਤੁਹਾਨੂੰ ਲੱਗੇਗਾ ਛੁੱਟੀਆਂ ਵਾਲਾ ਮਾਹੌਲ ਜਿਹਾ ਕਿਉਂਕਿ ਮੌਸਮ ਵੀ ਵਧੀਆ ਤੇ ਨਾਲ ਲੌਂਗ ਵੀਕਐਂਡ ਵੀ ਹੈ ਸਾਰਾ ਕੁਛ ਇਸੇ ਵੀਕ ਦੇ ਵਿੱਚ ਹੀ ਹੈ ਤੁਹਾਡੇ ਲਈ ਔਰ ਲਓ ਫਿਰ ਅੱਜ ਦੇ ਪ੍ਰੋਗਰਾਮ ਜਿੱਥੇ ਕੁਛ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਸਾਡੇ ਸਪੌਂਸਰ ਦੇ ਸੰਦੇਸ਼ ਹੋਣਗੇ ਤੇ ਅੱਜ ਵਧੀਆ ਵਧੀਆ ਗੀਤ ਸੰਗੀਤ ਵੀ ਤੁਹਾਡੇ ਲਈ ਲੱਭ ਕੇ ਲੈ ਕੇ ਆਉਂਦਾ ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਹੋ 9057990999 ਤੇ ਕਾਲ ਕਰ ਸਕਦੇ ਹੋ 9057990099 ਦੇ ਉੱਤੇ ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੀ ਕਾਲ ਦੀ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਨਾਲ

ਬਹੁਤ ਖੂਬਸੂਰਤ ਲਾਈਨਾਂ ਦੇਵੀ ਮਖਸੂਸ ਪੂਰੀ ਹੋਣਾਂ ਦੀਆਂ ਲਿਖੀਆਂ ਹੋਈਆਂ ਤੇ ਰਣਜੀਤ ਰਾਣਾ ਹੋਣਾਂ ਦੀਆਂ ਗਾਈਆਂ ਹੋਈਆਂ, ਔਰ ਇਸ ਦੇ ਨਾਲ ਹੋਰ ਵੀ ਕੁਝ ਗੀਤਾਂ ਦੀਆਂ ਫਰਮਾਇਸ਼ਾਂ ਆਈਆਂ ਨੇ, ਉਹ ਵੀ ਤੁਹਾਡੇ ਤੱਕ ਅੱਜ ਪੇਸ਼ ਕਰਾਂਗੇ। ਤੇ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰਸ ਦੇ ਬਿਲਡ ਸਬ ਫੈਬ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ। ਸਮਰ ਦੇ ਦਿਨ ਚੱਲ ਰਹੇ ਨੇ, ਆਪਣੇ ਘਰ ਦੇ ਪਿੱਛੇ ਕੁਛ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਅਲਮੋਨੀਅਮ ਦਾ ਜਾਂ ਗਲਾਸ ਦਾ ਕੋਈ ਬਰਾਂਡਾ ਵਗੈਰਾ ਬਣਾਉਣਾ, ਜਾਂ ਫਿਰ ਕੋਈ ਸ਼ੈੱਡ ਬਣਾਉਣਾ, ਜਾਂ ਫਿਰ ਤੁਸੀਂ ਲਗਜ਼ਰੀ ਆਊਟਡੋਰ ਕਿਚਨ ਬਣਾਉਣੀ ਚਾਹੁੰਦੇ ਹੋ, ਤੇ ਸੰਪਰਕ ਕਰ ਸਕਦੇ ਹੋ ਜੀ 4379552220 ਦੇ ਉੱਤੇ, 4379552220 ਦੇ ਉੱਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਜਿੱਥੇ ਵੀ ਤੁਸੀਂ ਹੋਵੋਗੇ ਉੱਥੇ ਆ ਕੇ ਤੁਹਾਨੂੰ ਐਸਟੀਮੇਟ ਦੇ ਕੇ ਜਗ੍ਹਾ ਮਿਣ ਕੇ ਦੱਸ ਦੇਣਗੇ ਕੀ ਕੁਛ ਇੱਥੇ ਹੋ ਸਕਦਾ ਜੀ। ਇਸ ਦੇ ਨਾਲ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਗਰੋਸਰੀ ਦੀ ਖਰੀਦਦਾਰੀ ਕਰਨੀ ਚਾਹੁੰਦੇ ਹੋ, ਨੋਵਲ ਫਰੈਸ਼ ਫੂਡ ਦੋ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੈ। ਇੱਕ ਤਾਂ ਗਿਲਿੰਗਮ ਡਰਾਈਵ ਦੇ ਉੱਤੇ ਹੈ ਜੋ ਕਿ ਬੋਵੇਡ ਅਤੇ ਹਾਈਵੇ 10 ਦਾ ਕਾਰਨਰ ਹੈ, ਤੇ ਦੂਜਾ ਹੈ ਸੈਂਡਲਵੁੱਡ ਅਤੇ ਏਅਰਪੋਰਟ ਦਾ ਕਾਰਨਰ। ਦੋਨਾਂ ਸਟੋਰਾਂ ਦੇ ਉੱਤੇ ਸੇਲ ਚੱਲ ਰਹੀ ਹੈ। ਕੈਨੇਡਾ ਡੇ ਦੀ ਖੁਸ਼ੀ ਦੇ ਵਿੱਚ ਕੀਮਤਾਂ ਨੂੰ ਬਹੁਤ ਘਟਾ ਦਿੱਤਾ ਗਿਆ, ਤੁਸੀਂ ਜਾ ਕੇ ਆਪਣੀਆਂ ਉੱਥੋਂ ਕੋਈ ਵੀ ਘਰ 'ਚ ਵਰਤਣ ਵਾਲੀ ਚੀਜ਼ ਲੈ ਸਕਦੇ ਹੋ ਜੀ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਤਿੰਨ ਲੋਕੇਸ਼ਨਾਂ ਨੇ ਤੁਹਾਡੇ ਲਈ, ਮੇਨ ਲੋਕੇਸ਼ਨ ਜਿਹੜੀ ਟੋਬੀਕੋ ਦੇ ਵਿੱਚ ਹੈ, ਤੇ ਦੋ ਜਿਹੜੀਆਂ ਨੇ ਉਹ ਚਲੋ ਫਰਿਸ਼ਕੋ ਦੇ ਵਿੱਚ ਹੈ। ਹੈੱਡ ਆਫਿਸ ਦਾ ਨੰਬਰ ਹੈ 4162131165। ਬੁੱਢਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੋਨਾਂ ਹੀ ਬੈਂਕਟ ਹਾਲਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਤੁਸੀਂ ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ, ਪਾਰਟੀ ਕਰਨੀ ਚਾਹੁੰਦੇ ਹੋ, ਤੇ ਉੱਥੇ ਤੁਹਾਡੀ ਵਧੀਆ ਖਾਣੇ ਦੇ ਨਾਲ ਵਧੀਆ ਆਏ ਹੋਏ ਮਹਿਮਾਨਾਂ ਦੀ ਸੇਵਾ ਕਰਨਗੇ। ਨੰਬਰ ਹੈ ਜੀ 4167430003। ਕਾਲ ਕਰਕੇ ਆਪਣੀ ਅਗਲੀ ਜਿਹੜੀ ਹੈ ਬੁਕਿੰਗ ਉਹ ਲੈ ਸਕਦੇ ਹੋ। ਇੰਸ਼ੋਰੈਂਸ ਸੰਬੰਧੀ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਔਰ ਬੱਚਿਆਂ ਦੀ ਇੰਸ਼ੋਰੈਂਸ ਚਾਹੀਦੀ ਆ, ਆਰ ਈ ਐਸ ਪੀ ਚਾਹੀਦੀ ਆ, ਜਾਂ ਸੇਵਿੰਗ ਪਲੈਨਸ, ਤੇ ਤੁਸੀਂ ਮੋਨਾ ਮਹਿੰਗੀ ਹੋਰਾਂ ਨਾਲ ਗੱਲਬਾਤ ਕਰ ਲਓ। 4165091509 ਇਹਨਾਂ ਦਾ ਨੰਬਰ ਹੈ। ਜੁਐਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਸਿੰਗਾਪੁਰ ਜੁਐਲਰ ਤੁਹਾਡੇ ਲਈ ਇਸ ਟਾਈਮ ਹਾਜ਼ਰ ਹੈ ਜੀ। ਸਿੰਗਾਪੁਰ ਜੁਐਲਰ ਜਿੱਥੇ ਜਾ ਕੇ ਤੁਸੀਂ ਜੁਐਲਰੀ ਦੀ ਵਧੀਆ ਜਿਹੜੀ ਸ਼ਾਪਿੰਗ ਕਰਨ ਦੇ ਲਈ ਚੰਗੇ ਜਿਹੜੀ ਹੈਗੇ ਆ ਉਹ ਡਾਲਰਾਂ ਦੀ ਵੀ ਬਚਤ ਕਰ ਸਕਦੇ ਹੋ, ਕਿਉਂਕਿ ਸਿੰਗਾਪੁਰ ਜੁਐਲਰ ਦੇ ਉੱਤੇ ਵੀ ਸੇਲ ਚੱਲ ਰਹੀ ਹੈ ਡਾਇਮੰਡ ਦੀ ਜੁਐਲਰੀ ਦੇ ਉੱਤੇ। ਪਰ ਅੱਜ ਸੋਮਵਾਰ ਹੈ, ਅੱਜ ਸਿੰਗਾਪੁਰ ਜੁਐਲਰ ਤੁਹਾਨੂੰ ਬੰਦ ਮਿਲੇਗਾ, ਕੱਲ੍ਹ ਨੂੰ ਜਾ ਕੇ ਤੁਸੀਂ ਉੱਥੇ ਸ਼ਾਪਿੰਗ ਕਰ ਸਕਦੇ ਹੋ। 905-612-1500 ਇਹਨਾਂ ਦਾ ਨੰਬਰ ਹੈ। ਤੇ ਇਲੈਕਟ੍ਰੋਨਿਕ ਦੀ ਕੋਈ ਵੀ ਚੀਜ਼ ਖਰੀਦਣੀ ਚਾਹੁੰਦੇ ਹੋ, ਤੁਸੀਂ ਟੀਵੀ ਖਰੀਦਣਾ, ਫਰਿੱਜ ਖਰੀਦਣੀ ਹੈ, ਸਟੋਵ ਖਰੀਦਣਾ, ਕੁਛ ਵੀ ਖਰੀਦਣਾ ਚਾਹੁੰਦੇ ਹੋ, ਤੇ ਟੈਲੀ ਟਾਈਮ ਇਲੈਕਟ੍ਰੋਨਿਕ ਦੇ ਨਾਲ ਸੰਪਰਕ ਕਰ ਲਓ 905-455-1666 ਦੇ ਉੱਤੇ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹੈ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਟਿੱਕਾ ਜੰਕਸ਼ਨ ਤੁਹਾਨੂੰ ਪਤਾ ਰਦਰਫੋਰਡ ਤੇ ਕੁਈਨ ਦੇ ਕਾਰਨਰ ਦੇ ਉੱਪਰ ਹੈ, ਜਿੱਥੇ ਤੁਸੀਂ ਜਾ ਕੇ ਵਧੀਆ ਖਾਣਾ ਖਾ ਸਕਦੇ ਹੋ ਆਪਣੇ ਸੱਜਣਾ ਮਿੱਤਰਾਂ ਨਾਲ ਬੈਠ ਕੇ, ਤੇ ਨਾਲ ਪਲੱਸ ਲਾਈਵ ਮਿਊਜ਼ਿਕ ਹੁੰਦਾ ਉਹਦਾ ਮਜ਼ਾ ਵੀ ਤੁਸੀਂ ਲੈ ਸਕਦੇ ਹੋ ਜੀ ਟਿੱਕਾ ਜੰਕਸ਼ਨ ਤੋਂ। ਤੇ ਪ੍ਰੋਗਰਾਮ 'ਚ ਸਾਡੇ ਨਾਲ ਕੋਈ ਗੀਤ ਸੰਗੀਤ ਸੁਣਨਾ ਹੈ, ਕੋਈ ਗੱਲਬਾਤ ਕਰਨੀ ਹੈ, ਤੇ 9057990999 ਤੇ ਕਾਲ ਕਰ ਸਕਦੇ ਹੋ। ਔਰ ਅਸੀਂ ਵਾਰ ਵਾਰ ਦੱਸਦੇ ਹਾਂ ਕਿ ਅਗਰ ਕੋਈ ਬਿਜ਼ਨਸ ਹੈ ਤੁਹਾਡਾ, ਤੁਸੀਂ ਲੱਭ ਰਹੇ ਹੋ ਜਗ੍ਹਾ ਆਪਣੀ, ਰੈਂਟ ਦੇ ਉੱਤੋਂ ਜ਼ਿਆਦਾ ਰੈਂਟ ਦੇ ਦੇ ਕੇ ਤੁਸੀਂ ਫੈਡਅਪ ਹੋ, ਤਾਂ ਚਾਹੁੰਦੇ ਤੁਹਾਡੀ ਆਪਣੀ ਜਗ੍ਹਾ ਹੋਵੇ, ਤੇ ਇੱਕ ਬਹੁਤ ਵਧੀਆ ਇਲਾਕੇ ਦੇ ਵਿੱਚ ਬ੍ਰਹਮਟਨ ਦੇ ਵਿੱਚ ਹਾਈਵੇ 410 ਅਤੇ ਜਿਹੜਾ ਹੈ ਉਹ ਮੇਫੀਲਡ ਦੇ ਲਾਗੇ ਇੱਕ ਪਲਾਜ਼ਾ ਬਣ ਜਾ ਰਿਹਾ, ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਪ੍ਰਕਾਰ ਦਾ ਵੀ ਬਿਜ਼ਨਸ ਖੋਲ੍ਹਣ ਲਈ ਆਪਣਾ ਯੂਨਿਟ ਰਾਖਵਾਂ ਕਰਵਾ ਸਕਦੇ ਹੋ। 2 ਸਾਲ ਦੇ ਵਿੱਚ ਇਹ ਪਲਾਜ਼ਾ ਬਣ ਕੇ ਤਿਆਰ ਹੋਣਾ, ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਵਾ ਲਓ, ਹਾਲੇ ਤੁਹਾਡੇ ਲਈ ਅਵੇਲੇਬਲ ਹੈ ਕਿ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ ਸਕਦੇ ਹੋ। ਤੁਸੀਂ ਲਾਅ ਆਫਿਸ ਖੋਲ੍ਹਣਾ, ਮੋਰਗੇਜ ਆਫਿਸ ਖੋਲ੍ਹਣਾ, ਰੀਅਲ ਸਟੇਟ ਦਾ ਆਫਿਸ ਖੋਲ੍ਹਣਾ, ਜਾਂ ਫਿਰ ਤੁਸੀਂ ਕੋਈ ਜੁਐਲਰੀ ਦੀ ਦੁਕਾਨ ਖੋਲ੍ਹਣੀ ਆ, ਜਾਂ ਤੁਸੀਂ ਕੋਈ ਗਰੋਸਰੀ ਸਟੋਰ ਖੋਲ੍ਹਣਾ, ਰੈਸਟੋਰੈਂਟ ਖੋਲ੍ਹਣਾ, ਕੁਛ ਵੀ ਖੋਲ੍ਹਣਾ, ਤੇ ਉੱਥੇ ਹਾਲੇ ਅਵੇਲੇਬਲ ਹੈ, ਤੁਸੀਂ ਖੋਲ੍ਹ ਸਕਦੇ ਹੋ। ਨੰਬਰ ਹੈ 4168817070, 4168817070। ਤੇ ਕਾਲ ਕਰਕੇ ਤੁਸੀਂ ਰਾਖਵਾਂ ਕਰਾ ਸਕਦੇ ਹੋ, ਹੋਲਡ ਕਰਵਾ ਸਕਦੇ ਹੋ ਆਪਣਾ ਯੂਨਿਟ, ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਆਪਣਾ ਬਣਾ ਸਕਦੇ ਹੋ ਜੀ। 4168817070। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। 4168817560 ਇਹਨਾਂ ਦਾ ਨੰਬਰ ਹੈ। ਮੌਸਮ ਬੜਾ ਅੱਛਾ ਹੈ ਜੀ, ਤੁਸੀਂ ਪਰਿਵਾਰ ਸਮੇਤ ਇਸ ਵੀਕਐਂਡ ਦੇ ਉੱਤੇ ਜਾਂ ਕੈਨੇਡਾ ਡੇ ਦੇ ਆਸ ਪਾਸ ਅਗਰ ਨਾਗਰਾ ਫਾਲ ਵਗੈਰਾ ਜਾਣ ਦਾ ਤੁਹਾਡਾ ਬਣਦਾ ਹੈ ਸਵੱਬ, ਤੇ ਫਿਰ ਤੁਸੀਂ ਢਾਬਾ ਆਨ ਦਾ ਫਾਲ ਜਾਣਾ, ਜਿੱਥੇ ਕਿ ਖਾਣਾ ਬਹੁਤ ਹੀ ਵਧੀਆ ਹੁੰਦਾ ਔਰ ਘਰ ਵਰਗਾ ਸਵਾਦ ਬਿਲਕੁਲ ਹੁੰਦਾ ਔਰ ਪਾਰਕਿੰਗ ਬਿਲਕੁਲ ਫ੍ਰੀ ਤੁਹਾਨੂੰ ਉੱਥੇ ਮਿਲਦੀ ਆ। ਢਾਬਾ ਆਨ ਦਾ ਫਾਲ ਜਾ ਸਕਦੇ ਹੋ ਜੀ। ਨਾਲ ਦੀ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਜੀ
ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਦੇ ਨਾਲ ਕਿਤੇ ਵੀ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਤੁਹਾਨੂੰ ਚਾਹੀਦੀਆਂ 9056781200 ਤੇ ਅਵਤਾਰ ਕਟਾਰੀਆ ਜੀ ਨਾਲ ਸੰਪਰਕ ਕਰ ਲਓ ਤੇ ਪੀਜ਼ਾ ਡੀਪੂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਲਓ ਫਿਰ ਇਹਨਾਂ ਦੇ ਹੀ ਫਰਮਾਇਸ਼ ਦੇ ਉੱਤੇ ਇੱਕ ਬੜਾ ਪਿਆਰਾ ਗੀਤ ਪ੍ਰੋਗਰਾਮ ਚ ਗਾਂ ਉਸ ਤੋਂ ਬਾਅਦ ਅਸੀਂ ਜਲੰਧਰ ਸ਼ਹਿਰ ਦੇ ਨਾਲ ਜੁੜਨ ਜਾ ਰਹੇ ਹਾਂ ਮਨਪ੍ਰੀਤ ਹੋਰਾਂ ਦੇ ਨਾਲ।

0: ਹਵੇ ਮਲਾ ਵਲੇ ਜਿਲਾ ਵਲੇ ਚ ਪੜਦੀ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।
1: ਨੋਬਲ ਫਲੈਸ਼ ਫੂਡ ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਲੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਲੈਸ਼ ਫੂਡ। 2945 ਸੈਂਡਰਵੁੱਡ ਪਾਰਕਵੇ ਈਸਟ, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566। ਨੋਬਲ ਫਲੈਸ਼ ਫੂਡ।
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੇਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956, 9054589956।
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
6: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 905-358-0864
5: 905-358-0864 Dhaba on the Falls।

0: 1165.
1: Kataria Tours and Travels located near 2883 Derry Road East Upper Airport and Derry the intersection upper to see cheap flight tickets de pal de vecho Toronto to Delhi Delhi to Amritsar de route options suno chahide ne jan tusi visa services de pal de vecho puri family vacation upar jaan di soch rahe ne jithe tuhanu all inclusive vacation packages bhi milde ne pahunchna wa ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection upar
2: Canada vich 75 plus locations de naal pizza depot leke aaya full on taste da combo 50 plus toppings de naal banao apna favorite pizza try karo sweet chili mango pizza ya shahi paneer pizza
3: juicy ate spicy wings 25 flavors de vich ate indian style chicken wings vi try karo
2: loaded fries naal butter chicken fries shahi paneer fries matlab har bite vich full paisa vasool apne nazdeeki store te jao ya pizzadepot.ca te order karo
3: te je tusi business karna hai te franchisee at pizzadepot.ca te aaj hi apply karo pizza depot swaad vich chop toppings non stop
4: ਮਿੱਤਰਾਂ ਦੇ ਜੰਕਸ਼ਨ ਤੇ
5: ਉਹ ਕਿਹੜੇ ਜੰਕਸ਼ਨ ਤੇ
6: ਇੱਕਾ ਜੰਕਸ਼ਨ ਬ੍ਰੈਂਪਟਨ ਤੇ
4: ਰਾਤ ਲੱਗੀਆਂ ਮਹਿਫਲਾਂ ਨਾਰੇ
6: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM ਟੂ 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
7: Listen live Vatno Do Radio with Sukhi Nijjar.
8: ਜੀ ਦੋਸਤੋ ਇੱਕ ਵਾਰੀ ਫਿਰ ਵਤਨੋ ਦੂਰ ਚ ਸਵਾਗਤ ਤੁਹਾਡਾ ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਜੀ ਢਿੱਲੋਂ ਵੀਡੀਓ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ ਅਗਰ ਤੁਸੀਂ ਡਿਜੀਟਲ ਆਈਪੀ ਬਾਕਸ ਦੀ ਭਾਲ ਦੇ ਵਿੱਚ ਹੋ ਜਾਂ ਆਈਪੀ ਐਪ ਲੋਡ ਕਰਨਾ ਚਾਹੁੰਦੇ ਹੋ ਜਾਂ ਫਿਰ ਘਰ ਬੈਠੇ ਬਿਠਾਏ ਜਿਹੜੇ ਮੈਚ ਚੱਲ ਰਹੇ ਨੇ ਉਹ ਦੇਖਣਾ ਚਾਹੁੰਦੇ ਹੋ ਤੇ ਕਾਫੀ ਕੁਝ ਤੁਹਾਨੂੰ ਮਿਲਦਾ ਢਿੱਲੋਂ ਵੀਡੀਓ ਤੋਂ ਨੰਬਰ ਹੈ 905-204-1313 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬਨੇਜ਼ਰ ਤੇ ਗੋਰ ਦੇ ਏਰੀਏ ਦੇ ਵਿੱਚ ਢਿੱਲੋਂ ਵੀਡੀਓ ਦਾ ਸ਼ਾਪ ਵੀ ਹੈ ਉੱਥੇ ਵੀ ਜਾ ਸਕਦੇ ਹੋ ਜੀ ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ ਅਸੀਂ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਤੇ ਲਓ ਫਿਰ ਕੋਈ ਵੀ ਕੋਰਸ ਕਰਨਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ ਤੇ ਲਾਈਨ ਸਾਡੀ ਇਸ ਟਾਈਮ ਜਿਹੜੀ ਹੈਗੀ ਆ ਉਹ ਜਲੰਧਰ ਦੇ ਨਾਲ ਵੀ ਜੁੜ ਚੁੱਕੀ ਆ ਮਨਪ੍ਰੀਤ ਹੋਰੀ ਵੀ ਆ ਗਏ ਨੇ ਮਨਪ੍ਰੀਤ ਜੀ ਆਇਆਂ ਨੂੰ
9: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਾਡੇ ਲਿਸਨਰਸ ਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
8: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਔਰ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਕੈਨੇਡਾ ਦੇ ਵਿੱਚ ਵੀ ਤੇ ਯੂਰਪ ਦੇ ਵਿੱਚ ਵੀ ਖਾਸ ਕਰਕੇ ਜਦੋਂ ਖਬਰਾਂ ਆਉਂਦੀਆਂ ਨੇ ਕਿ ਯੂਰਪ ਦੇ ਵਿੱਚ ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਗਰਮੀ ਜਿਹੜੀ ਪੈ ਰਹੀ ਆ ਤੇ ਹੁਣ ਕੁਛ ਦਿਨ ਤੋਂ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਕਾਫੀ ਗਰਮੀ ਦਾ ਮਾਹੌਲ ਬਣਿਆ ਹੋਇਆ ਪੂਰਾ ਹਫ਼ਤਾ ਜਿਹੜਾ ਕਾਫੀ ਗਰਮੀ ਰਹਿਣੀ ਆ ਤੇ ਇੱਦਾਂ ਹੀ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਵੀ ਇਸ ਟਾਈਮ ਜਿਹੜਾ ਹੈਗਾ ਕਾਫੀ ਗਰਮੀ ਆ
9: ਬਿਲਕੁਲ ਸੁਖੀ ਜੀ ਯੂਰਪ ਦੀਆਂ ਤੇ ਸੱਚੀ ਖਬਰਾਂ ਪੜ੍ਹ ਕੇ ਜਿੱਦਾਂ ਪੰਜਾਬ ਦੀ ਗਰਮੀ ਤੋਂ ਕੰਨਾਂ ਨੂੰ ਹੱਥ ਲੱਗ ਰਹੇ ਨੇ ਉੱਥੇ ਤਾਂ ਕੁਝ ਤਸਵੀਰਾਂ ਆਈਆਂ ਕਹਿੰਦੇ ਵੀ ਸੜਕਾਂ ਜਿਹੜੀਆਂ ਨੇ ਮੋਮ ਵਾਂਗੂ ਪਿਘਲ ਰਹੀਆਂ ਨੇ ਉੱਥੇ ਸੋ ਸੇਮ ਹੀ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਿਤੇ ਕਿਤੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਵਾਲੀ ਸੀ ਵੀ ਜਿਵੇਂ ਸੰਡੇ ਨੂੰ ਵੀ ਜਿਹੜਾ ਸੀ ਕੁਝ ਜ਼ਿਲ੍ਹਿਆਂ ਦੇ ਵਿੱਚ ਸਵੇਰੇ ਗਰਜ ਦੇ ਨਾਲ ਹਲਕੀ ਬਾਰਿਸ਼ ਹੋਈ ਇਸ ਤੋਂ ਬਾਅਦ ਧੁੱਪ ਨਿਕਲੀ ਔਰ ਜਿਹਦੇ ਨਾਲ ਸੁਖੀ ਜੀ ਬਹੁਤ ਜ਼ਿਆਦਾ ਹੁਮਸ ਵਧਿਆ ਲੋਕਾਂ ਨੂੰ ਕਾਫੀ ਗਰਮੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਾਹਤ ਭਰੀ ਖਬਰ ਜਿਹੜੀ ਇਹ ਆਈ ਪੀ ਸੂਬੇ ਦੇ ਵਿੱਚ ਜਿਹੜਾ ਹੈ ਮਤਲਬ ਕੁਝ ਦਿਨਾਂ ਤੋਂ ਜਿਹੜਾ ਹੈ ਮੌਨਸੂਨ ਨੇ ਜਿਹੜੀ ਦਸਤਕ ਦਿੱਤੀ ਆ ਪਰ ਇੱਕਦਮ ਉਹਦੇ ਨਾਲ ਵਿੱਚ ਵਿੱਚ ਜਿਹੜੀ ਧੁੱਪ ਨਿਕਲਦੀ ਉਹ ਕੰਮ ਖਰਾਬ ਕਰਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਬਾਰਿਸ਼ ਪੈਣ ਦੀ ਜਿਹੜੀ ਸੰਭਾਵਨਾ ਆ ਬੱਦਲ ਗਰਜ ਬਿਜਲੀ ਲਿਸ਼ਕੂਗੀ ਔਰ 15 ਦਿਨ ਦੇ ਲਈ ਪੰਜਾਬ ਦੇ ਸਮੇਤ ਕਈ ਹੋਰ ਰਾਜਾਂ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਮੌਸਮ ਜਿਹੜਾ ਕਾਫੀ ਖੁਸ਼ਨੁਮਾ ਠੀਕ ਰਹੂਗਾ ਤੇ 12 ਘੰਟਿਆਂ ਦੇ ਅੰਦਰ ਅੰਦਰ ਲਗਭਗ ਦੇਸ਼ ਦੇ 15 ਰਾਜਾਂ ਦੇ ਵਿੱਚ ਮੌਸਮ ਦਾ ਜਿਹੜਾ ਪਲਟਾ ਖਾਣ ਦੀ ਜਿਹੜੀ ਵੱਡੀ ਚੇਤਾਵਨੀ ਜਿਹੜੀ ਦਿੱਤੀ ਗਈ ਆ ਤੇਜ਼ ਤੂਫਾਨ ਕਈ ਜਗ੍ਹਾ ਤੇ ਆਉਣਗੇ ਸੋ ਉਹਦੇ ਲਈ ਅਸੀਂ ਦੁਆ ਅਰਦਾਸ ਕਰਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਜਦੋਂ ਨੁਕਸਾਨ ਵੀ ਹੁੰਦਾ ਸੁੱਖੀ ਜੀ ਉਹਦੀ ਛੇਤੀ ਰਿਕਵਰੀ ਵੀ ਨਹੀਂ ਹੁੰਦੀ ਪਿਛਲੇ ਦਿਨ ਹੀ ਪੰਜਾਬ ਦੇ ਵਿੱਚ ਜਦੋਂ ਕਾਫੀ ਤੂਫਾਨ ਤੇਜ਼ ਆਇਆ ਇੱਕ ਦਿਨ ਦੀ ਬਾਰਿਸ਼ ਨੇ ਹੀ ਇੱਕ ਦਿਨ ਦੇ ਵਿੱਚ 2-3 ਘੰਟੇ ਦੀ ਕਹਿ ਸਕਦੇ ਹਾਂ ਬਾਰਿਸ਼ ਤੇ ਤੂਫਾਨ ਨੇ ਹੀ ਕਈ ਜਗ੍ਹਾ ਦੇ ਉੱਪਰ ਜਾਂ ਕਈ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਥਾਵਾਂ 'ਚ ਸ਼ਹਿਰਾਂ ਕਸਬਿਆਂ 'ਚ 3-3, 4-4 ਦਿਨ ਜਿਹੜੀ ਬਿਜਲੀ ਠੱਪ ਰਹੀ ਬਿਜਲੀ ਦੀਆਂ ਤਾਰਾਂ ਖੰਭੇ ਡਿੱਗ ਗਏ ਟਰਾਂਸਫਾਰਮ ਜਿਹੜੇ ਉਹ ਡਿੱਗੇ ਦਰਖਤਾਂ ਦਾ ਬਹੁਤ ਨੁਕਸਾਨ ਹੋਇਆ ਪਰ ਲੇਟੈਸਟ ਜਿਹੜੀ ਖਬਰ ਇਹੀ ਆ ਕਿ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ 46 ਤੋਂ ਪਾਰਾ ਜਿਹੜਾ ਸੁਖੀ ਜੀ ਪਾਰ ਸੀ ਤੇ ਸੜਕਾਂ ਦੇ ਉੱਪਰ ਕੋਈ ਦਿਸ ਨਹੀਂ ਸੀ ਰਿਹਾ ਬਾਜ਼ਾਰ ਬਿਲਕੁਲ ਖਾਲੀ ਸੀਗੇ
8: ਤੇ ਮਨਪ੍ਰੀਤ ਜੀ ਇਹ ਵੀ ਪਤਾ ਲੱਗਿਆ ਕਿ ਜਿਹੜੇ ਬਿਜਲੀ ਦੇ ਕੱਟ ਵੀ ਬਹੁਤ ਲੱਗ ਰਹੇ ਨੇ।
9: ਹਾਂਜੀ ਸੁਖੀ ਜੀ, ਬਿਜਲੀ ਦੇ ਕੱਟਾਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਕਈ ਜਗ੍ਹਾ ਦੇ ਉੱਪਰ ਜਿਹੜੇ ਨੇ ਰੋਸ ਪ੍ਰਦਰਸ਼ਨ ਹੋ ਰਹੇ ਨੇ। ਜਲੰਧਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਹੈ ਹਫ਼ਤੇ ਭਰ ਤੋਂ ਖੇਤੀ ਮੋਟਰਾਂ ਦੇ ਘਰਾਂ ਦੀ ਬਿਜਲੀ ਸਪਲਾਈ ਲਗਭਗ ਕੱਟਾਂ ਦੇ ਕਰਕੇ ਜਿਹੜੀ ਆ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨੂੰ, ਤੇ ਲੋਕਾਂ ਨੇ ਕਾਫੀ ਜ਼ਿਆਦਾ ਇਹਦੇ ਤੇ ਇਤਰਾਜ਼ ਜਤਾਇਆ। ਆਮ ਜਨਤਾ ਵੀ ਆ ਕੇ ਜਥੇਬੰਦੀਆਂ ਦੇ ਨਾਲ ਬੈਠੀ ਤੇ ਰੋਸ ਪ੍ਰਦਰਸ਼ਨ ਜਿਹੜੇ ਨੇ ਜਲੰਧਰ ਦੇ ਵਿੱਚ ਕੀਤੇ ਗਏ ਨੇ, ਔਰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਜਲਦੀ ਹੱਲ ਨਹੀਂ ਹੁੰਦਾ ਕਿਉਂਕਿ ਝੋਨੇ ਦੀਆਂ ਫਸਲਾਂ ਦੀ ਜਿਹੜੀ ਬਿਜਾਈ ਹੋ ਰਹੀ ਆ ਤਾਂ ਇਸ ਪ੍ਰਦਰਸ਼ਨ ਨੂੰ ਹੋਰ ਤਿੱਖਾ ਕੀਤਾ ਜਾਊਗਾ। ਸੋ ਐਵੇਂ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਮਾਹੌਲ ਦੇਖਣ ਨੂੰ ਮਿਲਿਆ। ਆਪਾਂ ਜਲੰਧਰ ਦੇ ਵਿੱਚ ਰਹਿੰਦੇ ਹਾਂ ਤੇ ਜਲੰਧਰ ਦੀ ਇਹ ਗਰਾਊਂਡ ਰਿਪੋਰਟ ਜਿਹੜੀ ਆ ਮੈਂ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕੀਤੀ ਆ। ਕਾਫੀ ਸਮਾਂ ਜਿਹੜਾ ਆ ਕਹਿ ਸਕਦੇ ਹਾਂ ਡੀਸੀ ਦਫ਼ਤਰਾਂ ਦਾ ਘਿਰਾਓ ਵੀ ਰਿਹਾ, ਹਾਈਵੇ ਤੇ ਵੀ ਕਾਫੀ ਸਮਾਂ ਰੋਸ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲਿਆ।
8: ਤੇ ਮਨਪ੍ਰੀਤ ਜੀ, ਜਦੋਂ ਜਿੱਦਾਂ ਹੀ ਮੌਸਮ ਦੇ ਵਿੱਚ ਭਾਵੇਂ ਤਬਦੀਲੀ ਆਉਂਦੀ ਆ ਜਾਂ ਲੋਕੀ ਕਹਿ ਲਈਏ ਕੰਮਾਂ ਕਾਰਾਂ ਤੋਂ ਵੀ ਥੋੜੇ ਵਿਹਲੇ ਹੁੰਦੇ ਆ, ਤੇ ਉਦੋਂ ਇਹ ਫਿਰ ਧਾਰਮਿਕ ਯਾਤਰਾਵਾਂ ਦਾ ਸਫ਼ਰ ਵੀ ਜਿਹੜਾ ਸ਼ੁਰੂ ਹੋ ਜਾਂਦਾ। ਇਹ ਵੀ ਪਤਾ ਲੱਗਿਆ ਕਿ ਕਾਫੀ ਸਥਾਨਾਂ ਦੀ ਜਿਹੜੀ ਯਾਤਰਾ ਉਹ ਵੀ ਸ਼ੁਰੂ ਹੋ ਰਹੀ ਆ, ਤੇ ਪਰ ਲੋਕਾਂ ਨੂੰ ਹਰ ਸਾਲ ਜਾਂਦੇ ਆ ਤੇ ਉਹਨੂੰ ਪਤਾ ਕਿ ਕਾਫੀ ਰਿਸਕ ਦੇ ਵਿੱਚ ਵੀ ਜਾਂਦੇ ਆ, ਤੇ ਜਦੋਂ ਉਧਰ ਪਹਾੜ ਫਟਦੇ ਆ ਜਾਂ ਬੱਦਲ ਫਟਦੇ ਆ ਤੇ ਨੁਕਸਾਨ ਵੀ ਹੁੰਦਾ, ਪਰ ਫਿਰ ਵੀ ਲੋਕ ਟਿਕਦੇ ਨਹੀਂ।
9: ਬਿਲਕੁਲ ਸੁਖੀ ਜੀ, ਕਿਉਂਕਿ ਹੇਮਕੁੰਡ ਸਾਹਿਬ ਦੀ ਵੀ ਜਿਹੜੀ ਯਾਤਰਾ, ਆਪਾਂ ਸਾਰਿਆਂ ਨੂੰ ਪਤਾ ਕਿ ਉਹ ਮਈ ਮਹੀਨੇ ਦੀ ਜਿਹੜੀ ਸਟਾਰਟ ਆ ਔਰ ਯਾਤਰੀ ਜਾ ਰਹੇ ਆ, ਉੱਥੇ ਵੀ ਇਕਦਮ ਖਰਾਬ ਮੌਸਮ ਦੀਆਂ ਕਾਫੀ ਜ਼ਿਆਦਾ ਖਬਰਾਂ। ਉੱਥੇ ਦਾ ਆਪਾਂ ਵੈਸੇ ਇਹ ਕਹਿ ਸਕਦੇ ਹਾਂ ਵੀ ਅਸਲੀ ਮੀਡੀਆ ਜਿਹੜਾ ਆ ਉੱਥੇ ਸ਼ਰਧਾਲੂ ਹੀ ਹੁੰਦੇ ਨੇ, ਕਿਉਂਕਿ ਬਹੁਤ ਸਾਰੇ ਵਲੋਗਰਸ ਯੂਟਿਊਬਰ ਵੀ ਜਾਂਦੇ ਨੇ ਔਰ ਜਿਹੜੀ ਆਮ ਸੰਗਤ ਜਾਂਦੀ ਉਹ ਵੀ ਕੈਪਚਰ ਕਰਦੀ ਹੈ, ਤੇ ਜਿਵੇਂ ਫਿਰ ਨੀਚੇ ਆਉਂਦੀ ਆ ਪਹਾੜਾਂ ਤੋਂ ਉੱਪਰੋਂ ਦਰਸ਼ਨ ਕਰਕੇ ਗੋਬਿੰਦ ਧਾਮ ਆਉਂਦੀ ਆ ਜਾਂ ਗੋਬਿੰਦ ਘਾਟ ਆਉਂਦੀ ਆ, ਤਾਂ ਉੱਥੇ ਆ ਕੇ ਫਿਰ ਨੈਟਵਰਕ ਥੋੜਾ ਬਹੁਤਾ ਫੋਨਾਂ ਤੇ ਆ ਜਾਂਦਾ ਤੇ ਨਾਲ ਹੀ ਲੇਟੈਸਟ ਜਾਣਕਾਰੀ ਦੇ ਦਿੰਦੇ ਆ ਵੀ ਉੱਪਰ ਦਾ ਮਾਹੌਲ ਕਿੱਦਾਂ ਦਾ। ਆਮ ਸੰਗਤਾਂ ਨੇ ਉੱਥੇ ਅਪੀਲ ਕੀਤੀ ਆ ਕਿ ਆਉਣ ਤੋਂ ਤੁਸੀਂ ਗੁਰੇਜ਼ ਕਰੋ। ਸੋ ਇਹਦੇ ਨਾਲ ਹੀ ਅੱਜ ਦੀ ਇੱਕ ਅਪਡੇਟ ਜਿਹੜੀ ਆਈ ਉਹ ਬਾਬਾ ਅਮਰਨਾਥ ਦੀ ਯਾਤਰਾ ਦੀ ਆਈ ਆ, ਕਿਉਂਕਿ ਹਿੰਦੂ ਧਰਮ ਦੇ ਵਿੱਚ ਬੜਾ ਵਿਸ਼ੇਸ਼ ਕਹਿ ਸਕਦੇ ਹਾਂ ਮਹੱਤਵ ਇੰਪੋਰਟੈਂਸ ਰੱਖਦੀ ਆ ਯਾਤਰਾ। ਹਰ ਸਾਲ ਲੱਖਾਂ ਸ਼ਰਧਾਲੂ ਸੁੱਖੀ ਜੀ ਕਸ਼ਮੀਰ ਘਾਟੀ ਦੇ ਔਖੇ ਰਸਤਿਆਂ ਤੇ ਪਹਾੜਾਂ ਨੂੰ ਪਾਰ ਕਰਦੇ ਹੋਏ ਜਿਹੜੇ ਨੇ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਪਹੁੰਚਦੇ ਆ, ਔਰ 57 ਦਿਨਾਂ ਦੇ ਲਈ ਯਾਤਰਾ ਦੀ ਜਿਹੜੀ ਰਜਿਸਟ੍ਰੇਸ਼ਨ ਪ੍ਰਕਿਰਿਆ ਆ ਉਹ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਆ। ਅੱਜ ਦੀ ਗੱਲ ਕਰੀਏ ਸੋਮਵਾਰ ਦੀ ਤਾਂ ਰਾਜਪਾਲ ਨੇ ਵੀ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਨੇ ਤੇ ਪੂਰੇ ਵਿਧੀ ਵਿਧਾਨ ਦੇ ਅਨੁਸਾਰ ਪੂਜਾ ਅਰਚਨਾ ਵੀ ਉੱਥੇ ਕੀਤੀ। ਇਹ ਜਿਹੜੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਨੂੰ ਜਿਹੜੀ ਆ ਸ਼ਾਮਨ ਦੀ ਪੂਰਨਮਾਸੀ ਵਾਲੇ ਦਿਨ ਜਿਹੜੀ ਆ ਸਮਾਪਤ ਹੋਣੀ ਆ, ਤੇ ਇਹਦੀ ਵੀ ਅਪਡੇਟ ਆਈ ਆ। ਪਰ ਇਹਦੇ ਨਾਲ ਨਾਲ ਹਜ਼ੂਰ ਸਾਹਿਬ ਨੂੰ ਵੀ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਨੇ ਜਾ ਰਹੀਆਂ, ਕਿਉਂਕਿ ਇੱਥੋਂ ਥੋੜਾ ਜਿਹਾ ਮੌਸਮ ਪੰਜਾਬ ਦੇ ਨਾਲ ਉੱਥੇ ਵੀ ਗਰਮੀ ਘੱਟ ਹੁੰਦੀ, ਮੌਸਮ ਦਾ ਸੁੱਖੀ ਜੀ ਫਰਕ ਹੁੰਦਾ ਆ। ਚੇਤਾਵਨੀ ਨਾਲ ਨਾਲ ਜਿੱਦਾਂ ਐਡਵਾਇਜ਼ਰੀ ਮੌਸਮ ਵਿਭਾਗ ਵੀ ਜਾਰੀ ਕਰਦਾ ਆ, ਸਥਾਨਕ ਪ੍ਰਸ਼ਾਸਨ ਵੀ ਜਾਰੀ ਸੁੱਖੀ ਜੀ ਕਰਦਾ ਆ, ਆਮ ਸੰਗਤਾਂ ਵੀ ਦਿੰਦੀਆਂ ਆ, ਪਰ ਅਸੀਂ ਨਹੀਂ ਰੋਕਦੇ। ਅੱਜ ਦੀ ਇੱਕ ਖਬਰ ਹੈ, ਚਲੋ ਉੱਥੋਂ ਦੀ ਤਾਂ ਨਹੀਂ ਆ ਪਰ ਉੱਥੇ ਜਾ ਰਹੀ ਸੀਗੀ ਸੰਗਤ ਦਰਸ਼ਨਾਂ ਦੇ ਲਈ ਸੁਖੀ ਜੀ, ਹਜ਼ੂਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਲੰਧਰ ਤੋਂ ਜਿਹੜੀ ਸੰਗਤ ਸੀਗੀ ਜਾ ਰਹੀ ਹੈ। ਸੋ ਬੜੀ ਦੁਖਦਾਈ ਜਿਹੜੀ ਇੱਕ ਖਬਰ ਮਿਲੀ ਜਿਹਨੂੰ ਸੁਣ ਕੇ ਸੱਚੀ ਜਿਹੜਾ ਮਨ ਦੁਖੀ ਹੋਇਆ ਕਿ 4 ਜੀ ਇੱਕੋ ਘਰ ਦੇ ਜਿਹੜੇ ਸੀਗੇ ਦਰਸ਼ਨਾਂ ਦੇ ਲਈ ਜਾ ਰਹੇ ਸੀਗੇ, ਅਜੇ ਉਹ ਜਲੰਧਰੋਂ ਨਿਕਲੇ ਹੀ ਸੀਗੇ ਭੋਗਪੁਰ ਤੋਂ, ਤੇ ਹਾਈਵੇ ਤੇ ਇੱਕ ਜਲੰਧਰੋਂ ਗੱਡੀ ਆ ਰਹੀ ਸੀ ਇੱਕ ਉਧਰੋਂ ਗੱਡੀ ਆ ਰਹੀ ਸੀ, ਆਪਸ ਦੇ ਵਿੱਚ ਟੱਕਰ ਹੋ ਗਈ। ਫੌਜੀ ਸੀਗਾ ਛੁੱਟੀਆਂ ਕੱਟਣ ਆਇਆ ਆਪਣੀ ਬੱਚੀ ਦੇ ਸਮੇਤ, ਤੇ ਮਾਂ ਬਾਪ ਦੇ ਨਾਲ ਪਤਨੀ ਦੇ ਨਾਲ ਜਿਹੜਾ ਸੀਗਾ ਉਹ ਦਰਸ਼ਨਾਂ ਦੇ ਲਈ ਜਾ ਰਿਹਾ। ਟੱਕਰ ਇੰਨੀ ਭਿਆਨਕ ਸਵੇਰ ਸਾਰ ਹੋਈ 6 ਵਜੇ ਕਿ ਜਿਹੜਾ ਪਰਿਵਾਰ ਹਜ਼ੂਰ ਸਾਹਿਬ ਨੂੰ ਦਰਸ਼ਨਾਂ ਦੇ ਲਈ ਜਾ ਰਿਹਾ ਸੀ, ਮੌਕੇ ਤੇ 4 ਦੇ 4 ਜੀ ਰਹਿ ਗਏ। ਛੋਟੀ ਬੱਚੀ ਦੀ ਕੋਈ ਸੁਖਣਾ ਸੀਗੀ ਤੇ ਉਹ ਉਤਾਰਨ ਚੱਲੇ ਸੀਗੇ, ਦਰਸ਼ਨਾਂ ਦੇ ਲਈ ਚੱਲੇ ਸੀਗੇ। ਸੋ ਕਈ ਵਾਰੀ ਅਸੀਂ ਜਿਸ ਜਗ੍ਹਾ ਦੇ ਲਈ ਨਿਕਲਦੇ ਨੀ ਸ਼ਰਧਾ ਭਾਵਨਾ ਦੇ ਲਈ, ਉਹ ਸਾਡੇ ਨਸੀਬ ਚ ਨਹੀਂ ਹੁੰਦੀ, ਉੱਥੇ ਤਾਂ ਜਿਹੜੇ ਹਾਦਸੇ ਵਾਪਰਦੇ ਹੀ ਵਾਪਰਦੇ ਨੇ। ਪਰ ਜਦੋਂ ਅਸੀਂ ਇੱਥੋਂ ਵੀ ਕਈ ਵਾਰੀ ਕਾਹਲੀਆਂ ਚੋਂ ਨਿਕਲਦੇ ਹਾਂ ਜਾਂ ਕਾਹਲੀਆਂ ਚ ਆਉਣੇ ਜਾਂਦੇ ਹਾਂ ਵੀ ਚਲੋ ਕੋਈ ਨੀ ਸਵੇਰ ਦਾ ਹੀ ਸਮਾਂ ਆ, ਹਾਈਵੇ ਜਿਹੜੇ ਖਾਲੀ ਨੇ ਆਪਣੀ ਸਪੀਡ ਤੇ ਤੁਸੀਂ ਗੱਡੀਆਂ ਖੜੋ, ਤੇ ਉਹ ਜਿਹੜਾ ਭਿਆਨਕ ਹਾਦਸੇ ਇੱਕਦਮ ਹੋ ਜਾਂਦੇ ਨੇ ਅਚਾਨਕ ਜਾਂ ਅਚਨਚੇਤ, ਉਹ ਵੀ ਇਤਿਹਾਸਕ ਕਹਿ ਸਕਦੇ ਆ ਬਣ ਜਾਂਦੇ ਆ, ਦਰਦਨਾਕ ਇਤਿਹਾਸ ਜਿਹੜਾ ਆ ਉਹ ਕਿਤੇ ਨਾ ਕਿਤੇ ਬਣਦੇ ਨੇ। ਤੇ ਸੋ ਪਰਿਵਾਰ ਵੀ ਪੂਰੇ ਦਾ ਪੂਰਾ ਗਿਆ ਤੇ ਬੜਾ ਸੋਗਮਈ ਮਾਹੌਲ ਕਹਿ ਸਕਦੇ, ਜਿਵੇਂ ਹੀ ਖਬਰ ਆਈ ਤਾਂ ਸਾਰਿਆਂ ਦੇ ਵਿੱਚ ਇਸ ਖਬਰ ਨੇ ਸੋਗਮਈ ਮਾਹੌਲ ਜਿਹੜਾ ਸੁੱਖੀ ਜੀ ਕਹਿ ਸਕਦੇ ਆ ਪੈਦਾ ਕੀਤਾ। ਸੋ ਇਹ ਤਾਂ ਏਦਾਂ ਦੀਆਂ ਅਪਡੇਟਸ ਅਸੀਂ ਆਪਣੇ ਲਿਸਨਰਸ ਨੂੰ ਦਿੰਨੇ ਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ NRI ਭੈਣ ਭਰਾ ਵੀ ਆਉਂਦੇ ਨੇ, ਜਿਵੇਂ ਜਿਵੇਂ ਗੁਰਧਾਮਾਂ ਦੇ ਗੇਟ ਖੁੱਲਦੇ ਨੇ ਤਾਂ ਹਰ ਧਰਮ ਨੂੰ ਮੰਨਣ ਵਾਲੇ ਭਾਵੇਂ ਉਹ ਸਿੱਖ ਧਰਮ ਨਾਲ ਸੰਬੰਧਿਤ ਨੇ ਤਾਂ ਉਹ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਜਾਂਦੇ ਨੇ, ਹਿੰਦੂ ਧਰਮ ਨਾਲ ਸੰਬੰਧਿਤ ਨੇ ਤਾਂ ਉਹ ਜਿੱਦਾਂ ਹੁਣ ਅਮਰਨਾਥ ਦੀ ਯਾਤਰਾ ਖੁੱਲੀ ਆ ਤਾਂ ਉਹਦੇ ਲਈ ਦਰਸ਼ਨਾਂ ਦੇ ਲਈ ਜਾਂਦੇ ਨੇ ਗੁਰਧਾਮਾਂ ਦੇ ਲਈ। ਸੋ ਤੁਸੀਂ ਵੀ ਆਉਣਾ ਹੈ ਆਪਣੇ ਯਾਤਰਾ ਦੇ ਸਮੇਂ ਆਉਣ ਜਾਣ ਵੇਲੇ ਟੈਂਪਰੇਚਰ ਦਾ ਧਿਆਨ ਰੱਖੋ, ਵੈਦਰ ਦਾ ਧਿਆਨ ਰੱਖੋ, ਟ੍ਰੈਫਿਕ ਦਾ ਧਿਆਨ ਰੱਖੋ। ਜਿਹੜੀਆਂ ਪਹਾੜਾਂ ਦੇ ਉੱਪਰ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਨੇ, ਪੱਥਰ ਡਿੱਗਦੇ ਨੇ, ਹਨਾ। ਸੋ ਉਹ ਸਾਰੀ ਅਪਡੇਟਸ ਨਾਲ ਦੀ ਨਾਲ ਲੈ ਕੇ ਤੁਸੀਂ ਚੱਲੋ ਤੇ ਫਿਰ ਦਰਸ਼ਨਾਂ ਦੇ ਲਈ ਨਿਕਲੋ, ਕਿਉਂਕਿ ਆਪਣਾ ਤੇ ਆਪਣਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
8: ਬਿਲਕੁਲ ਜੀ। ਔਰ ਮਨਬੀਰ ਜੀ, ਇੰਨੀ ਗਰਮੀ ਜਿਹੜੀ ਪੈ ਰਹੀ ਆ ਤੇ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਕਿ NRI ਵਗੈਰਾ ਇਸ ਟਾਈਮ ਵੀ ਆ ਰਹੇ ਹੋਣਗੇ?
9: ਸੁਖੀ ਜੀ, ਉਧਰ ਵਿਆਹ ਨੇ ਔਰ ਸ਼ੋਪਿੰਗ ਦੇ ਲਈ ਕਦੇ ਕਦੇ ਕੋਈ ਕੋਈ ਜਿਹੜਾ NRI ਭੈਣ ਭਰਾ ਆਉਂਦਾ, ਔਰ ਕਿੱਥੋਂ ਪਤਾ ਚੱਲਦਾ ਹੈ ਕਿ ਸ਼ੋਪਿੰਗ ਦੇ ਲਈ ਆਏ ਹੋਏ ਨੇ। ਜਦੋਂ ਕੋਈ ਚੰਗੇ ਮੂਡ ਦੇ ਵਿੱਚ ਸ਼ਾਮ ਵੇਲੇ ਕਹਿੰਦਾ ਕਿ ਚਲੋ ਬਾਹਰ ਖਾਣ ਪੀਣ ਦੇ ਲਈ ਕੋਈ ਹਵੇਲੀ ਦਾ ਚੱਕਰ ਲਗਾਓ, ਕਿਤੇ ਥੋੜਾ ਬਹੁਤਾ ਘੁੰਮ ਫਿਰ ਆਓ, ਤਾਂ ਫਿਰ ਉਦੋਂ NRI ਭੈਣ ਭਰਾਵਾਂ ਦੇ ਵੀ ਦਰਸ਼ਨ ਹੁੰਦੇ ਨੇ। ਜਾਂ ਆਮ ਅਪਡੇਟਸ ਆਪਣੇ ਹੀ ਰਿਸ਼ਤੇਦਾਰਾਂ ਦੇ ਵਿੱਚੋਂ ਮਿਲ ਜਾਂਦੀਆਂ ਨੇ, ਕੋਈ ਸਾਨੂੰ ਸੋਸ਼ਲ ਮੀਡੀਆ ਤੇ ਅਪਡੇਟਸ ਮਿਲ ਜਾਂਦੀਆਂ ਨੇ ਕਿ ਘੁੰਮਣ ਆਉਂਦੇ ਨੇ, ਤਾਂ ਬਹੁਤ ਸੁਖੀ ਜੀ ਘੁੰਮਣ ਵੀ ਆਉਂਦੇ ਨੇ ਨਾਲ ਦੀ ਨਾਲ। ਫਿਰ ਤੁਹਾਨੂੰ ਪਤਾ ਹੈ ਜਦੋਂ ਕੋਈ ਪੰਜਾਬ ਆਵੇ ਤਾਂ ਉਹ ਕਹਿੰਦੇ ਆ ਕਿ ਅਸੀਂ ਦਰਸ਼ਨਾਂ ਦੇ ਲਈ ਵੀ ਜਾਈਏ, ਤਾਂ ਉਹ ਦਰਸ਼ਨਾਂ ਦੇ ਲਈ ਵੀ ਜਾਂਦੇ ਨੇ। ਤੇ ਪਰ ਫਿਰ ਵੀ ਉਹਨਾਂ ਨੂੰ ਐਡਵਾਈਜ਼ਰੀ ਇਹੀ ਹੁੰਦੀ ਆ ਸਾਰਿਆਂ ਨੂੰ, ਕਿਉਂਕਿ ਸਭ ਕਿਤੇ ਨਾ ਕਿਤੇ ਰੇਡੀਓ ਸੁਣਨ ਦੇ ਸ਼ੌਕੀਨ ਹੁੰਦੇ ਨੇ, ਕਈਆਂ ਨੂੰ ਤਾਂ ਟਾਈਮ ਵੀ ਨਹੀਂ ਲੱਗਦਾ, ਫਿਰ ਉਹ ਕਈ ਵਾਰੀ ਕਿਸੇ ਨਾ ਕਿਸੇ ਦੇ ਥਰੂ ਵੀ ਪਤਾ ਚੱਲਦਾ ਵੀ ਅੱਛਾ ਕੀ ਚੱਲ ਰਿਹਾ। ਅੱਜ ਕੱਲ੍ਹ ਸਾਰੇ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਤਾਂ ਸੁਖੀ ਜੀ ਸਾਡੇ ਮੋਬਾਈਲ ਜਿਹੜੇ ਨੇ, ਸਾਡੀਆਂ ਖ਼ਬਰਾਂ ਨੇ, ਸਾਡਾ ਮੀਡੀਆ ਹੈ, ਜਦੋਂ ਖੋਲਦੇ ਹਾਂ ਤਾਂ ਅਪਡੇਟਸ ਉੱਥੇ ਆਉਂਦੀਆਂ। ਸੋ ਅਵੇਅਰ ਸਾਰਿਆਂ ਨੂੰ ਰਹਿਣਾ ਚਾਹੀਦਾ ਹੈ, ਔਰ NRI ਦੀ ਵਾਕਈ ਜਿਹੜੀ ਆ ਆਉਣ ਜਾਣ ਜਾਂ ਭੀੜ ਲੱਗੀ ਹੋਈ ਹੈ, ਇੱਕ ਤਾਂ ਉਹਨਾਂ ਦੇ ਸ਼ੋਪਿੰਗ ਦਾ ਇਹ ਬਹੁਤ ਵਧੀਆ ਸੁਖੀ ਜੀ ਮਾਹੌਲ ਆ, ਕਿਉਂਕਿ ਬਾਜ਼ਾਰਾਂ ਚ ਰਸ਼ ਘੱਟ ਹੈ, ਉਹਨਾਂ ਨੂੰ ਉਹਨਾਂ ਦੀ ਚੋਇਸ ਦੀ ਜਿਹੜੀ ਚੀਜ਼ ਆ ਉਹ ਮਿਲ ਰਹੀ ਆ, ਉਹਨਾਂ ਨੂੰ ਦੁਕਾਨਦਾਰ ਬੜੀ ਵਧੀਆ ਤਰੀਕੇ ਦੇ ਨਾਲ ਹੰਬਲ ਹੋ ਕੇ ਸੁਣਦੇ ਨੇ ਤੇ ਉਹਨਾਂ ਦੀ ਚੋਇਸ ਨੂੰ ਜਿਹੜਾ ਪੂਰਿਆ ਕਰਦੇ ਆ। ਤੇ ਦੂਸਰਾ ਉਹਨਾਂ ਨੂੰ ਘੁੰਮਣ ਫਿਰਨ ਦਾ ਮਜ਼ਾ ਆਉਂਦਾ। ਮੈਂ ਇੱਕ ਚੀਜ਼ ਦੇਖੀ ਆ NRI ਦੇ ਵਿੱਚ ਸੁਖੀ ਜੀ, ਮੈਨੂੰ ਵੀ ਆਪਣੇ ਪਰਿਵਾਰ ਦੇ ਨਾਲ ਹੀ ਇੱਧਰ ਮੌਕਾ ਮਿਲਿਆ ਸ਼ੋਪਿੰਗ ਕਰਨ ਦਾ, ਵੀ ਉਧਰ ਦੇ ਬੋਰਨ ਬੱਚੇ ਜਿਹੜੇ ਆ ਉਹ ਇੱਧਰ ਆ ਕੇ ਗਰਮੀ ਵੀ ਨਹੀਂ ਮਨਾ ਰਹੇ, ਭਾਵੇਂ ਉਹਨਾਂ ਨੂੰ ਲੱਗ ਰਹੀ ਆ, ਉਹ ਹੈਪੀ ਆ। ਉਹ ਕਹਿੰਦੇ ਵੀ ਇਸ ਸਮੇਂ ਦੇ ਵਿੱਚ ਜਿਹੜੀ ਸਾਡੀ ਗੱਲਬਾਤ ਆ ਉਹ ਸ਼ੌਪਕੀਪਰ ਬੜੀ ਧਿਆਨ ਦੇ ਨਾਲ ਸੁਣਦੇ ਨੇ, ਔਰ ਅਸੀਂ ਕੀ ਡਿਮਾਂਡ ਕਰਦੇ ਹਾਂ ਉਸ ਸਾਡੀ ਡਿਮਾਂਡ ਨੂੰ ਪੂਰਿਆਂ ਕੀਤਾ ਜਾ ਰਿਹਾ। ਜੇ ਕੋਈ ਕਮੀ ਪੇਸ਼ੀ ਵੀ ਆ ਤੇ ਅਸੀਂ ਰਾਈਟ ਵੇ ਜੇ ਕਹਿੰਦੇ ਆ ਵੀ ਆਹ ਚੇਂਜਸ ਹੋਣੀਆਂ ਚਾਹੀਦੀਆਂ ਆ, ਤੇ ਸਮਾਂ ਸਾਡੀ ਸ਼ੋਪਿੰਗ ਦੇ ਲਈ ਬਿਲਕੁਲ ਹੀ ਪੰਜਾਬ ਦੇ ਵਿੱਚ ਵਧੀਆ, ਕਿਉਂਕਿ ਤੁਹਾਨੂੰ ਪਤਾ ਹੋਰ ਇੱਕ ਡੇਢ ਮਹੀਨੇ ਬਾਅਦ ਸ਼ੋਪਿੰਗ ਦਾ ਜਾਂ ਬਾਜ਼ਾਰਾਂ ਦੇ ਵਿੱਚ ਜਿਹੜੀ ਰੌਣਕ ਆ ਰਸ਼ ਆ ਉਹ ਵੱਧ ਜਾਣਾ, ਕਿਉਂਕਿ ਪੰਜਾਬ ਦੇ ਵਿਆਹਾਂ ਦਾ ਸੀਜ਼ਨ ਜਿਹੜਾ ਉਹ ਸਟਾਰਟ ਹੋ ਜਾਂਦਾ ਹੈ ਅਕਤੂਬਰ ਨਵੰਬਰ ਤੋਂ, ਫਿਰ ਮਾਰਚ ਤੱਕ ਅਪ੍ਰੈਲ ਤੱਕ ਪੰਜਾਬ ਦੇ ਵਿੱਚ ਵੀ ਰਹਿੰਦਾ ਆ, ਤੇ ਉਹਦਾ ਕਰਕੇ ਫਿਰ ਦੁਕਾਨਦਾਰ ਕਿਸੇ ਦੀ ਗੱਲ ਨਹੀਂ ਚੰਗੀ ਤਰ੍ਹਾਂ ਸੁਣਦੇ ਤੇ ਡਿਮਾਂਡ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ। ਸੋ NRI ਜ਼ਿਆਦਾ ਖੁਸ਼ ਹੋ ਕੇ ਮੌਸਮ ਨੂੰ ਪਾਸੇ ਤੇ ਰੱਖ ਕੇ ਸ਼ੋਪਿੰਗ ਵੱਲ ਧਿਆਨ ਦੇ ਕੇ ਖੁਸ਼ ਹੋ ਕੇ ਜਾ ਰਹੇ ਨੇ।
8: ਕਿਆ ਬਾਤ! ਅੱਛਾ ਮਨਪ੍ਰੀਤ ਜੀ, ਇਹਨਾਂ ਦਿਨਾਂ ਦੇ ਵਿੱਚ ਕਿਹੜਾ ਫਰੂਟ ਜਾਂ ਕਿਹੜੀਆਂ ਸਬਜ਼ੀਆਂ ਜ਼ਿਆਦਾਤਰ ਹੁੰਦੀਆਂ ਨੇ ਜਿਹੜੇ ਕਿ ਲੋਕ ਬੜੇ ਚਾਹ ਨਾਲ ਜਿਹੜੇ ਖਾਂਦੇ ਨੇ, ਸੀਜ਼ਨ ਦੇ ਵਿੱਚ ਕੀ ਕੀ ਹੁੰਦਾ?
9: ਸੁਖੀ ਜੀ, ਇਹਨਾਂ ਦਿਨਾਂ ਦੇ ਵਿੱਚ ਸਾਰੇ ਪਾਸੇ ਕੱਦੂ ਕੱਦੂ ਹੋਇਆ ਪਿਆ, ਖੇਤਾਂ 'ਚ ਵੀ ਕੱਦੂ ਤੇ ਪਤੀਲਿਆਂ 'ਚ ਵੀ ਕੱਦੂ। ਸੋ ਕੱਦੂ ਤੋਰੀਆਂ ਬਣ ਰਹੇ ਨੇ, ਕਰੇਲੇ ਬਣ ਰਹੇ ਨੇ, ਭਿੰਡੀ ਤੋਰੀ ਬਣ ਰਹੀ ਆ, ਤੇ ਫਲ ਫਰੂਟ ਦੇ ਵਿੱਚ ਆੜੂ ਆ ਰਿਹਾ, ਆਲੂ ਬੁਖਾਰਾ ਆ ਰਿਹਾ, ਜ਼ਿਆਦਾ ਲੀਚੀ ਆ ਰਹੀ ਆ, ਬਨਾਨਾ ਜਿਹੜਾ ਹੈ ਉਹ ਤਾਂ ਤੁਹਾਨੂੰ ਹਰ ਸੀਜ਼ਨ ਦੇ ਵਿੱਚ ਹੀ ਮਿਲਦਾ ਹੀ ਮਿਲਦਾ ਆ। ਤਾਂ ਤਲਨ ਸਾਹਿਬ ਕੱਲ੍ਹ ਮੱਥਾ ਟੇਕਣ ਦਾ ਮੌਕਾ ਮਿਲਿਆ ਤਾਂ ਮੈਂ ਦੇਖਿਆ ਉੱਥੇ ਤੇ ਸੰਤਰੇ ਵੀ ਆ ਰਹੇ, ਮੈਂ ਕਿਹਾ ਪਤਾ ਨਹੀਂ ਇਹ ਕਿਹੜੀ ਰੁੱਤ ਦੇ ਆ ਰਹੇ ਤੇ ਕਿੱਥੋਂ ਆ ਰਹੇ, ਪਰ ਉੱਥੇ ਕਿਸੇ ਨੇ ਕੱਲ੍ਹ ਸੰਤਰਿਆਂ ਦਾ ਚੜਾਵਾ ਚੜਾਇਆ ਸੀ ਤੇ ਪ੍ਰਸ਼ਾਦ ਮਿਲ ਰਿਹਾ ਸੀ। ਤੇ ਫਿਲਹਾਲ ਜੇ ਗੱਲ ਕਰੀਏ ਤਾਂ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਲੋਕ ਘਰਾਂ ਤੋਂ ਵੀ ਬੋਤਲਾਂ ਪਾਣੀ ਦੀਆਂ ਲੈ ਕੇ ਜੇ ਕੰਮ ਲਈ ਨਿਕਲਦੇ ਨੇ ਤੇ ਜਾਂਦੇ ਨੇ, ਸਭ ਤੋਂ ਅਸੀਂ ਇਹਨੂੰ ਫਲ ਤਾਂ ਨਹੀਂ ਕਹਿ ਸਕਦੇ ਪਰ ਇਹ ਉਹ ਸਰੋਤ ਆ ਜਿਹੜਾ ਸਾਡੇ ਸਰੀਰ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਚਾਹੀਦਾ ਹੁੰਦਾ। ਤੇ ਇੰਨੀ ਗਰਮੀ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ, ਚਾਹੇ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾ ਲਈਏ, ਚਾਹੇ ਯਾਤਰਾਵਾਂ ਦੇ ਲਈ ਸੰਗਤਾਂ ਜਾ ਰਹੀਆਂ ਉਹਨਾਂ ਦੇ ਲਈ ਲਾ ਲਈਏ, ਪਰ ਬਹੁਤਿਆਂ ਨੇ ਸੱਚੀ ਮੁੱਚੀ ਰਾਹਗੀਰਾਂ ਦੇ ਲਈ ਪਾਣੀ ਦੇ ਲੰਗਰ ਰਸਤਿਆਂ ਦੇ ਵਿੱਚ ਲਾਏ ਹੋਏ ਨੇ ਵੀ ਤੁਹਾਨੂੰ ਪਾਣੀ ਪੰਜਾਬ ਦੇ ਵਿੱਚ ਹਰ ਮੋੜ ਮੋੜ ਤੇ ਮਿਲ ਰਿਹਾ। ਜੇ ਤੁਸੀਂ ਕਿਸੇ ਗਲੀ ਮੁਹੱਲੇ ਚੋਂ ਵੀ ਗੁਜ਼ਰ ਰਹੇ ਹੋ ਤਾਂ ਦੋ ਚਾਰ ਘਰਾਂ ਨੇ ਟੱਬ ਪਾਣੀ ਦੇ ਭਰ ਕੇ ਰੱਖੇ ਹੋਏ ਨੇ ਤੇ ਤੁਹਾਨੂੰ ਪਾਣੀ ਦੀ ਜਿਹੜੀ ਫੈਸਿਲਿਟੀ ਆ ਉਹ ਹਰ ਜਗ੍ਹਾ ਮਿਲ ਰਹੀ ਆ। ਬਾਕੀ ਸੀਜ਼ਨਲ ਸਬਜ਼ੀਆਂ ਜਿਹੜੀਆਂ ਤੁਹਾਨੂੰ ਮੈਂ ਦੱਸ ਹੀ ਦਿੱਤੀਆਂ ਤੇ ਫਰੂਟ, ਅੰਗੂਰ ਮਿਲ ਰਹੇ ਨੇ, ਅੰਗੂਰਾਂ ਦੀ ਚਟਨੀ ਬਹੁਤ ਸਵਾਦਾਂ ਨਾਲ ਲੋਕ ਖਾ ਰਹੇ ਆ। ਲੋਕਾਂ ਦੇ ਘਰਾਂ ਦੇ ਵਿੱਚ ਸੁੱਕੀ ਜੀ ਅੰਬਾਂ ਦੇ ਦਰਖਤ ਨੇ ਇਸ ਵਕਤ, ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਮੋਸਟਲੀ ਦੁਆਬੇ ਦੇ ਵਿੱਚ ਤੇ ਜ਼ਿਆਦਾ ਹਰ ਘਰ ਦੇ ਵਿੱਚ, ਮੈਂ ਸ਼ਹਿਰ ਦੀ ਗੱਲ ਕਰਾਂ ਤਾਂ ਸੁੱਕੀ ਜੀ ਮਾਡਲ ਟਾਊਨ ਦਾ ਤਾਂ ਕੋਈ ਇਹੋ ਜਿਹਾ ਘਰ ਹੀ ਨਹੀਂ ਨਾ ਹੈਗਾ ਜਲੰਧਰ ਦਾ ਜਿੱਥੇ ਅੰਬਾਂ ਦੇ ਇੱਕ ਦੋ ਰੁੱਖ ਨਹੀਂ ਹੈਗੇ। ਸੋ ਅੰਗੂਰਾਂ ਦੀਆਂ ਵੇਲਾਂ ਨੇ, ਅੰਬਾਂ ਦੇ ਦਰਖਤ ਨੇ, ਇਸ ਲੋਕ ਚਟਨੀ ਬਣਾ ਕੇ ਖਾ ਰਹੇ ਆ, ਅੰਬਾਂ ਨਾਲ ਰੋਟੀ ਖਾਣੀ ਬਹੁਤ ਪਸੰਦ ਕਰਦੇ ਆ, ਅਮਰੂਦਾਂ ਦੇ ਨਾਲ ਰੋਟੀ ਖਾਣੀ ਬਹੁਤ ਪਸੰਦ ਕਰਦੇ ਆ, ਕਚਾਲੂ ਆ ਗਏ ਹੋਏ ਨੇ ਬਾਜ਼ਾਰਾਂ ਦੇ ਵਿੱਚ, ਬਹੁਤ ਕੁਝ ਜਿਹੜਾ ਸੀਜ਼ਨਲ ਆ ਸੁੱਖੀ ਜਿਹਾ ਆਇਆ ਹੋਇਆ, ਤੁਸੀਂ ਆਓ ਗਰਮੀ ਦੇ ਚੱਕਰ ਲਾਓ, ਤੁਹਾਨੂੰ ਗਰਮੀ ਨਹੀਂ ਲੱਗਣ ਦਿੰਦੇ, ਪਰ ਗਰਮੀਆਂ ਦੇ ਸੀਜ਼ਨਲ ਸਬਜ਼ੀਆਂ ਫਰੂਟ ਤੁਹਾਨੂੰ ਉਹ ਖੂਬ ਖਵਾਵਾਂਗੇ।
8: ਤੁਸੀਂ ਗੱਲਾਂ ਚ ਹੀ ਮੈਨੂੰ ਭੁੱਖ ਲਾਤੀ ਹੈ, ਮੈਨੂੰ ਲੱਗਦਾ ਕਿ ਫਟਾਫਟ ਰੇਡੀਓ ਖਤਮ ਕਰਕੇ ਕੁਛ ਨਾ ਕੁਛ ਖਾਈਏ। ਸਾਡੀਆਂ ਗੱਲਾਂ ਬਾਤਾਂ ਜੀ ਇਸੇ ਤਰ੍ਹਾਂ ਮਨਪ੍ਰੀਤ ਹੋਰਾਂ ਦੇ ਨਾਲ ਚੱਲਦੀਆਂ ਰਹਿਣੀਆਂ ਨੇ, ਕੁਝ ਸਾਡੇ ਸਪਾਂਸਰ ਦੇ ਸੰਦੇਸ਼ ਵੀ ਲੈ ਲਈਏ, ਔਰ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਮਨਪ੍ਰੀਤ ਹੋਰਾਂ ਨਾਲ ਗੱਲ ਕਰਨੀ ਚਾਹੁੰਦੇ ਹੋ 9057999999 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਅਗਰ ਤੁਸੀਂ ਆਟੋ ਇੰਸ਼ੋਰੈਂਸ ਕਰਾਉਣੀ ਆ, ਘਰ ਦੀ ਇੰਸ਼ੋਰੈਂਸ ਕਰਾਉਣੀ ਆ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਆ, ਲਾਈਫ ਇੰਸ਼ੋਰੈਂਸ ਕਰਾਉਣੀ ਆ, ਜਾਂ ਫਿਰ ਗਰੁੱਪ ਬੈਨੀਫਿਟ ਲੈਣੇ ਨੇ, ਤੇ JD ਇੰਸ਼ੋਰੈਂਸ ਨਾਲ ਸੰਪਰਕ ਕਰ ਲਓ। ਨੰਬਰ ਹੈ 4169020706। ਔਰ ਦੱਸ ਦਈਏ ਕਿ ਅਗਰ ਤੁਹਾਡੇ ਕੋਲ ਜਿਹੜਾ ਤੁਹਾਡੇ ਕੋਲ ਜੇ ਅਗਰ ਲਾਇਸੈਂਸ ਹੈ ਤੇ ਤੁਹਾਨੂੰ ਜਿਹੜੀ ਹੈਗੀ ਆ ਜੋਬ ਵੀ ਮਿਲ ਸਕਦੀ ਹੈ। ਔਰ ਉਸਦੇ ਲਈ ਨੰਬਰ ਮੈਂ ਫਿਰ ਇੱਕ ਵਾਰ ਦੱਸ ਦਿੰਦਾ ਤੁਹਾਨੂੰ, 4169020706 ਦੇ ਉੱਤੇ ਗੱਲਬਾਤ ਹੋ ਸਕਦੀ ਹੈ ਜੀ। ਔਰ ਇਸ ਦੇ ਨਾਲ ਨਾਲ ਇੱਕ ਵਾਰੀ ਮੈਂ ਫਿਰ ਦੱਸਦਾ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। 905-204-1313 ਇਹਨਾਂ ਛੁੱਟੀਆਂ ਦੇ ਵਿੱਚ ਢਿੱਲੋਂ ਵੀਡੀਓ ਖੁੱਲ ਰਿਹਾ, ਔਰ ਬਹੁਤ ਜਲਦੀ ਅਸੀਂ ਸੈਮੀ ਢਿੱਲੋਂ ਦੇ ਨਾਲ ਵੀ ਗੱਲਬਾਤ ਕਰਾਂਗੇ। ਔਰ ਫਿਲਹਾਲ ਅਸੀਂ ਸਾਡੀ ਜਿਹੜੀ ਇਸ ਟਾਈਮ ਲਾਈਨ ਹੈ ਉਹ ਜਿਹੜੀ ਜੁੜ ਚੁੱਕੀ ਹੈ ਜੀ ਪੰਜਾਬ ਇੰਸ਼ੋਰੈਂਸ ਤੋਂ, ਰਾਣਾ ਜੀ ਸਾਡੇ ਨਾਲ ਨੇ ਔਰ ਕਾਫੀ ਬੈਨੀਫਿਟ ਜਿਹੜੇ ਨੇ ਇਸ ਟਾਈਮ ਮਿਲ ਰਹੇ ਨੇ ਗੌਰਮੈਂਟ ਵੱਲੋਂ, ਉਹਨਾਂ ਦੀ ਜਾਣਕਾਰੀ ਦਿੰਦੇ ਨੇ ਤੁਹਾਨੂੰ ਸਮੇਂ ਸਮੇਂ ਮੁਤਾਬਕ। ਜੀ ਆਇਆਂ ਨੂੰ ਜੀ,
0: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਸੋ ਵਾਕਈ ਜਿਹੜਾ RDSP ਪਲਾਨ ਹੈ, ਸਤਿ ਸ੍ਰੀ ਅਕਾਲ, ਸੋ RDSP ਪਲਾਨ ਹੈ ਬਹੁਤ ਹੀ ਫੈਡਰਲ ਗਵਰਨਮੈਂਟ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈਗਾ, ਉਹ ਹੈਲਪ ਕਰਨਾ ਚਾਹੁੰਦੇ ਉਹਨਾਂ ਸਭ ਲੋਕਾਂ ਦੀ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਕਿਸੇ ਵੀ ਕਾਰਨ ਉਹ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੋ ਗਏ, ਐਂਡ ਆਪਣਾ ਇਹ ਕਹਿ ਸਕਦੇ ਹੈਗੇ ਆ ਵੀ $90,000 ਦੀ ਜਿਹੜੀ ਵੱਡੀ ਗ੍ਰਾਂਟ ਹੈ ਉਹ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੁਹਾਡੇ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਆਪਾਂ ਅੱਜ ਇਮੀਡੀਏਟਲੀ ਜਿਹੜਾ ਅਕਾਊਂਟ ਓਪਨ ਕਰ ਸਕਦੇ ਹਾਂ, ਜਿਹਦੇ ਨਾਲ ਕਿ ਤੁਹਾਡੀਆਂ ਜਿਹੜੀਆਂ ਗ੍ਰਾਂਟਸ ਨੇ ਆਉਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਗਵਰਨਮੈਂਟ ਇਹ ਗ੍ਰਾਂਟ ਦੇਣਾ ਚਾਹੁੰਦੀ ਹੈ ਉਹਨਾਂ ਸਭ ਲੋਕਾਂ ਦੇ ਫਿਊਚਰ ਲਈ। ਸਪੈਸ਼ਲੀ ਮੈਂ ਕਹੂੰਗਾ ਜਿੱਦਾਂ ਮੰਨ ਲਓ ਕੋਈ ਬੱਚੇ ਹੈਗੇ ਨੇ ਸਪੈਸ਼ਲ ਨੀਡ ਵਾਲੇ, ਜਿੰਨੀ ਦੇਰ ਤੱਕ ਪੇਰੈਂਟਸ ਅਲਾਈਵ ਹੈਗੇ ਨੇ ਇਸ ਦੁਨੀਆਂ ਤੇ ਹੈਗੇ ਨੇ, ਉਸ ਬੱਚੇ ਦੀ ਬੜੀ ਵਧੀਆ ਟੇਕ ਕੇਅਰ ਕਰ ਰਹੇ ਹੁੰਦੇ ਨੇ, ਪਰ ਕਦੇ ਸੋਚਿਆ ਕੱਲ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਜਾਂਦਾ ਤੇ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਤਾਂ ਹੀ ਗਵਰਨਮੈਂਟ ਇਹ ਗ੍ਰਾਂਟ ਦੇ ਰਹੀ ਹੈ ਤਾਂ ਕਿ ਬੱਚਾ ਕੱਲ ਨੂੰ ਕਿਸੇ ਤੇ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਹੋਵੇ, ਤੇ $2,00,000 ਤੱਕ ਪੇਰੈਂਟਸ ਵੀ ਇਸ ਅਕਾਊਂਟ ਦੇ ਵਿੱਚ ਆਪਣਾ ਡਿਪੋਜ਼ਿਟ ਕਰ ਸਕਦੇ ਹੈਗੇ ਨੇ। ਸੋ ਬਹੁਤ ਹੀ ਇੱਕ ਚੰਗਾ ਪਲਾਨ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਐਗਜ਼ਾਮਪਲਸ ਦੱਸਣੀਆਂ ਚਾਹੂੰਗਾ ਜਿਹੜੀਆਂ ਇੰਪੇਅਰਡ ਕੰਡੀਸ਼ਨ ਹੈਗੀਆਂ ਨੇ ਜਿਹਦੇ ਅੰਡਰ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ ਹੈ। ਤੁਹਾਨੂੰ $90,000 ਜਿਹੜਾ ਫੈਡਰਲ ਗਵਰਨਮੈਂਟ ਦੇ ਰਿਹਾ ਉਹਦਾ ਫਾਇਦਾ ਹੋ ਸਕਦਾ, ਕਿਉਂਕਿ ਜਿਹੜੇ ਪ੍ਰੋਵਿੰਸ਼ੀਅਲ ਬੈਨੀਫਿਟ ਹੈਗੇ ਨੇ ਜੋ ਅੰਟਰੀਓ ਦੀ ਜਿਹੜੀ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਉਹ ਵੀ ਮਿਲਦੇ ਰਹਿਣੇ ਨੇ, ਇਹ ਅਡੀਸ਼ਨਲ ਅਮਾਊਂਟ ਹੈ ਜਿਹੜਾ ਤੁਹਾਨੂੰ ਮਿਲ ਸਕਦਾ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਿ ਲਈਏ ਕੋਈ ਪਰਸਨ Type 1 ਡਾਇਬਿਟਿਕ ਹੈਗਾ, ਇਨਸੁਲਿਨ ਡਿਪੈਂਡੈਂਟ ਆਪਾਂ ਹੈਗੇ ਹਾਂ ਤਾਂ ਵੀ ਇਹ ਗ੍ਰਾਂਟ ਲੈ ਸਕਦੇ ਹਾਂ। ਔਟਿਜ਼ਮ ਹੈ, ਜਿੱਦਾਂ ਡਾਊਨ ਸਿੰਡਰਮ ਹੋ ਗਿਆ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ ਹੋ ਗਿਆ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼ ਹੋ ਗਈਆਂ, ਕਰੋਨਿਕ ਕੋਈ ਕੰਡੀਸ਼ਨ ਹੈ ਤੁਹਾਡੀ, MS, ਕੋਰਨ ਡਿਜ਼ੀਜ਼, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦੇ ਕੋਈ ਪੇਸ਼ੈਂਟ ਹੈ, ਇਲਾਜ ਲੰਬਾ ਉਹਨਾਂ ਦਾ ਕਾਫੀ ਚੱਲ ਰਿਹਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਹੈ। ਐਂਡ ਈਵਨ ਗਵਰਨਮੈਂਟ ਨੇ ਵੀ ਕਿਹਾ ਅਗਰ ਤੁਸੀਂ ਕੁਆਲੀਫਾਈ ਕਰਦੇ ਹੈਗੇ ਪਿਛਲੇ 10 ਸਾਲਾਂ ਦਾ, ਅਗਰ ਤੁਸੀਂ ਅਕਾਊਂਟ ਓਪਨ ਨਹੀਂ ਸੀ ਕੀਤਾ RDSP ਤੇ, ਅਕਾਊਂਟ ਹੁਣ ਆਪਾਂ ਓਪਨ ਕਰਕੇ ਪਿਛਲੇ 10 ਸਾਲ ਦੀ ਜਿਹੜੀ ਸਾਨੂੰ ਗ੍ਰਾਂਟ ਨਹੀਂ ਵੀ ਮਿਲੀ ਸੀ ਉਹ ਵੀ ਗ੍ਰਾਂਟ ਆਪਾਂ ਲੈ ਸਕਦੇ ਹਾਂ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ, ਸੋ ਕਾਫੀ ਲੰਬੀ ਲਿਸਟ ਹੈਗੀ ਹੈ। ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਤੁਹਾਨੂੰ ਇਹ $90,000 ਦੀ ਗ੍ਰਾਂਟ ਮਿਲ ਵੀ ਸਕਦੀ ਹੈ ਕਿ ਨਹੀਂ, ਪਰ ਜਿਹੜਾ ਇਹ ਅਕਾਊਂਟ ਹੈ ਜ਼ਰੂਰੀ ਹੈ, 49 ਸਾਲ ਦੀ ਉਮਰ ਤੋਂ ਪਹਿਲਾਂ ਅਗਰ ਓਪਨ ਹੋਏਗਾ ਤਾਂ ਹੀ ਸਾਨੂੰ ਇਹ ਗ੍ਰਾਂਟਸ ਦਾ ਫਾਇਦਾ ਹੋਏਗਾ। ਐਂਡ ਇਸ ਤੋਂ ਇਲਾਵਾ ਗਵਰਨਮੈਂਟ 2 ਹੋਰ ਅਡੀਸ਼ਨਲ ਬੈਨੀਫਿਟ ਦੇ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਅਗਰ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ, ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਪੇਰੈਂਟਸ ਨੂੰ ਅਪ ਟੂ $284 ਐਕਸਟਰਾ ਜਿਹੜਾ ਹੈਗਾ ਹਰ ਮਹੀਨੇ ਮਿਲਣੇ ਨੇ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈਗੀ ਹੈ। ਪਿਛਲੇ ਸਾਲ ਗਵਰਨਮੈਂਟ ਨੇ ਨਵਾਂ ਬੈਨੀਫਿਟ ਸਟਾਰਟ ਕੀਤਾ ਸੀ, ਅਪ ਟੂ $200 ਹਰ ਮਹੀਨੇ ਉਹਨਾਂ ਦੀ ਐਡੀਸ਼ਨਲ ਹੈਲਪ ਫੈਡਰਲ ਗਵਰਨਮੈਂਟ ਕਰ ਰਹੀ ਹੈ। ਤੁਹਾਡੇ ਮਨ 'ਚ ਕੋਈ ਵੀ ਸਵਾਲ ਹੋਵੇ $90,000 ਦੀ ਗ੍ਰਾਂਟ ਬਾਰੇ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਗ੍ਰਾਂਟ ਲੈ ਕੇ ਦੇਣ ਦੇ ਵਿੱਚ ਕਿਸੇ ਕਲਾਇੰਟ ਤੋਂ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਨੰਬਰ ਹੈ ਪੰਜਾਬ ਇੰਸ਼ੋਰੈਂਸ ਦਾ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ
8: ਲਈ। ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਜੀ ਪੰਜਾਬ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਕੋਈ ਵੀ ਤੁਸੀਂ ਗਰੋਸਰੀ ਕਰਨੀ ਚਾਹੁੰਦੇ ਹੋ ਕੈਨੇਡਾ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ, ਦੋਨੋਂ ਲੋਕੇਸ਼ਨਾਂ ਦੇ ਉੱਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ, ਕਾਫੀ ਡਿਸਕਾਊਂਟ ਹੈ, ਕਾਫੀ ਡਾਲਰਾਂ ਦੀ ਬਚਤ ਹੋ ਸਕਦੀ ਆ। ਇੱਕ ਲੋਕੇਸ਼ਨ ਹੈ ਜੀ ਹਾਈਵੇ 10 ਤੇ ਬਵੇੜ ਦਾ ਕਾਰਨਰ ਹੈ, ਦੂਜੀ ਸੈਂਡਲਵੁੱਡ ਤੇ ਏਅਰਪੋਰਟ ਦਾ ਕਾਰਨਰ ਹੈ। ਇੱਥੋਂ ਜਾ ਕੇ ਤੁਸੀਂ ਹੋਲਸੇਲ ਦੇ ਭਾਅ ਦੇ ਨਾਲ ਜਿਹੜੀ ਗਰੋਸਰੀ ਹੈ ਉਹ ਲੈ ਸਕਦੇ ਹੋ ਜੀ ਔਰ ਨੋਵਲ ਫਰੈਸ਼ ਫੂਡਸ। ਨਾਲ ਦੀ ਨਾਲ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਜਿਵੇਂ ਦੱਸ ਕੇ ਗਏ ਸੀ ਤੁਹਾਡੇ ਵੱਲੋਂ ਕਾਫੀ ਫੋਨ ਆ ਰਹੇ ਨੇ, ਸਾਰੇ ਦੇ ਸਾਰੇ ਫੋਨ ਜ਼ਰੂਰ ਆਨਸਰ ਹੋਣਗੇ। ਔਰ ਇਹ ਹੈ ਜੀ ਕਿ ਇੱਕ ਪਲਾਜ਼ਾ ਬਣ ਜਾ ਰਿਹਾ, 2 ਸਾਲ ਦੇ ਵਿੱਚ ਕੰਪਲੀਟ ਹੋਵੇਗਾ। ਬ੍ਰੈਂਪਟਨ ਦੇ ਹਾਈਵੇ 410 ਅਤੇ ਇਹ ਮੇਫੀਲਡ ਦੇ ਏਰੀਏ ਦੇ ਵਿੱਚ ਬਣੇਗਾ, ਜਿੱਥੇ ਤੁਸੀਂ ਕਿਸੇ ਪ੍ਰਕਾਰ ਦਾ ਵੀ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਤੇ ਤੁਸੀਂ ਇਹ ਯੂਨਿਟ ਆਪਣਾ ਆਮ ਮੁੱਲ ਲੈ ਸਕਦੇ ਹੋ। ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰਨਾ, 2 ਸਾਲ ਦੇ ਵਿੱਚ ਥੋੜੀਆਂ ਥੋੜੀਆਂ ਪੇਮੈਂਟਾਂ ਦੇ ਨਾਲ ਇਹ ਤੁਹਾਡਾ ਯੂਨਿਟ ਹੋ ਜਾਵੇਗਾ। ਨੰਬਰ ਹੈ 416-881-7070, 416-881-7070 ਤੇ ਤੁਸੀਂ ਕਾਲ ਕਰ ਲੈਣੀ ਹੈ ਜੀ। ਸੋ ਇਸ ਟਾਈਮ ਸਾਡੀ ਲਾਈਨ ਜੁੜੀ ਹੈ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, ਰਾਜਨ ਜੀ ਸਾਡੇ ਨਾਲ ਨੇ ਔਰ ਇਹਨਾਂ ਕੋਲੋਂ ਵੀ ਪੁੱਛਦੇ ਹਾਂ ਕਿ ਇਸ ਵੀਕਐਂਡ ਦੇ ਉੱਤੇ ਜਾਂ ਇਸ ਛੁੱਟੀਆਂ ਦੇ ਦੌਰਾਨ ਕੀ ਇਹਨਾਂ ਦਾ ਸਕੈਜੂਲ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਸਨਗਲਾਸਿਸ ਲੈਣੀਆਂ ਜਾਂ ਫਿਰ ਨਿਗਾਹ ਦੀਆਂ ਗਲਾਸਿਸ ਲੈਣੀਆਂ ਜਾਂ ਫਿਰ ਅੱਖਾਂ ਚੈੱਕ ਕਰਵਾਉਣੀਆਂ ਚਾਹੁੰਦੇ ਹੋ ਤੇ ਲਓ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਪੈਕਸ ਐਕਸਪ੍ਰੈਸ ਤੇ। ਜੀ ਆਇਆਂ ਨੂੰ ਜੀ
0: ਬਹੁਤ ਬਹੁਤ ਧੰਨਵਾਦ ਜੀ ਸੁੱਖੀ ਭਾਜੀ, ਤੁਹਾਨੂੰ ਤੇ ਵੱਧੋਂ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਜੀ ਸਾਡੇ ਕੋਲ ਕੱਲ ਨੂੰ ਅਵੇਲੇਬਲ ਨੇ, ਜਿਹੜੇ ਵੀ ਸਾਡੇ ਸਰੋਤੇ ਕੱਲ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਵਿਜ਼ਿਟ ਕਰ ਸਕਦੇ ਨੇ ਸਾਡੀ ਸੈਂਟਰ ਰੋਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਜੀ। ਤੇ ਜੇ ਤੁਸੀਂ ਇੱਧਰ ਰੈਜੋਲੂਸ਼ਨ ਦਾ ਬੁੱਕ ਕਰਵਾਉਣਾ ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-460-8888। ਤੇ ਜਿਵੇਂ ਸੁੱਖੀ ਭਾਜੀ ਹਮੇਸ਼ਾ ਦੱਸਦੇ ਸੀ ਕਿ ਜਿਹੜਾ ਇੱਥੇ ਸਾਡੇ ਐਗਜ਼ਾਮ ਹੁੰਦਾ ਹੈ ਬੜਾ ਡਿਟੇਲਡ ਕੰਪ੍ਰੀਹੈਂਸਿਵ ਐਗਜ਼ਾਮ ਹੁੰਦਾ ਹੈ, ਕਿਉਂਕਿ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ, ਇਹਦੇ ਵਿੱਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਤਕਰੀਬਨ 6 ਤੋਂ 7 ਅਲੱਗ ਅਲੱਗ ਨਵੀਆਂ ਮਸ਼ੀਨਾਂ ਨੇ ਜਿਹੜੀਆਂ ਤੁਹਾਡੀ ਅੱਖਾਂ ਦਾ ਪੂਰਾ ਬੈਕ ਸਕੈਨ ਕਰਦੀਆਂ ਨੇ ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਕਿ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਜੇ ਕੱਲ ਨਹੀਂ ਕਰਵਾ ਸਕਦੇ ਤੇ ਸਾਡੇ ਕੋਲ ਡਾਕਟਰ ਜੀ ਥਰਸਡੇ, ਫਰਾਈਡੇ ਤੇ ਸੈਟਰਡੇ ਅਗਲੇ 4 ਦਿਨ ਅਵੇਲੇਬਲ ਹੈ ਜੀ। ਇਹਨਾਂ ਦਿਨਾਂ 'ਚ ਵੀ ਜੇ ਆਪਣੀ ਅਪੋਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 905-460-8888। ਇਸ ਤੋਂ ਇਲਾਵਾ ਕੈਨੇਡਾ ਡੇ ਕਰਕੇ ਜੀ ਸਪੈਸ਼ਲ ਸੇਲ ਚੱਲ ਰਹੀ ਹੈ, ਖਾਸ ਕਰਕੇ ਜਿਹੜੀ ਸਾਡੇ ਕੋਲ ਸਮਰ ਕੁਲੈਕਸ਼ਨ ਆਈ ਹੋਈ ਹੈ 2026 ਦੀ ਲੇਟੈਸਟ, ਇਹਦੇ 'ਚ ਗੁੱਚੀ ਦੇ, ਪ੍ਰਾਡਾ ਦੇ, ਡਾਲਸੀ ਗਬਾਨਾ ਦੇ, ਟਿਫਨੀ ਦੇ, ਟੋਮ ਫੋਰਡ ਦੇ, ਇਹ ਸਾਰੇ ਹੀ ਵਧੀਆ ਵਧੀਆ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਤੇ ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ ਜਾਂ ਅਰਮਾਨੀ ਦੇ, ਕੋਚ ਦੇ, ਮਾਰਕ ਜੇਕਬ ਦੇ, ਮਾਈਕਲ ਕੋਰਸ ਦੇ, ਕੇਚ ਪੇਡ ਦੇ, ਇਹ ਸਾਰਿਆਂ ਦੇ ਉੱਤੇ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸੁੱਖੀ ਭਾਜੀ ਸੀ ਸਪੈਸ਼ਲ ਸੈਕਸ਼ਨ ਬਣਾਇਆ ਹੋਇਆ ਹੈ, ਕਲੀਅਰੈਂਸ ਸੈਕਸ਼ਨ, ਇਹਦੇ 'ਚ ਅਸੀਂ ਬਹੁਤ ਸਾਰੇ ਟੋਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ, ਵੈਲੈਂਟੀਨੋ ਦੇ ਫਰੇਮ ਤੇ ਕੈਲਵਿਨ ਕਲਾਈਨ ਦੇ ਫਰੇਮ ਰੱਖੇ ਨੇ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਸੇਲਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਹੁੰਦਾ ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਨੰਬਰ ਜੀ 905-460-8888, 905-460-8888। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
8: ਜੀ ਦੋਸਤੋ ਜੁੜੇ ਹੋ ਤੁਸੀਂ ਇਸ ਟਾਈਮ ਵਤਨਦੂਰ ਦੇ ਨਾਲ, ਪੰਜਾਬ ਦੇ ਨਾਲ ਵੀ ਸਾਡੀ ਲਾਈਨ ਜਿਹੜੀ ਜੁੜੀ ਹੋਈ ਆ। ਮਨਪ੍ਰੀਤ ਹੋਰੀ ਸਾਡੇ ਨਾਲ ਨੇ, ਕੁਝ ਖਬਰਾਂ ਦੇ ਉੱਤੇ ਹੋਰ ਆਪਾਂ ਝਾਤ ਪਾਉਂਦੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਹਾਂ ਕਿ ਅਗਰ ਤੁਸੀਂ ਕੋਈ ਵਪਾਰ ਹੈ ਤੁਹਾਡਾ, ਕੋਈ ਬਿਜ਼ਨਸ ਹੈ, ਅਗਰ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਰੇਡੀਓ ਦੇ ਰਾਹੀਂ ਤੇ ਜਾਂ ਫਿਰ ਟੀਵੀ ਦੇ ਰਾਹੀਂ ਤੇ ਤੁਸੀਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ। 9057990999 ਜਿਹੜਾ ਵਤਨਦੂਰ ਦਾ ਨੰਬਰ ਹੈ। ਜੇ ਕੋਈ ਕਿਸੇ ਸਪੋਂਸਰ ਦਾ ਨੰਬਰ ਵੀ ਚਾਹੀਦਾ ਹੁੰਦਾ ਹੈ ਜਾਂ ਕੋਈ ਹੋਰ ਇਨਫੋਰਮੇਸ਼ਨ ਤੁਹਾਡੇ ਕੋਲ ਹੈ, ਕੋਈ ਆਸ ਪਾਸ ਦੀ ਖ਼ਬਰ ਹੈ ਉਹ ਸਾਂਝੀ ਕਰਨੀ ਚਾਹੁੰਦੇ ਹੋ, ਕਮਿਊਨਿਟੀ ਤੱਕ ਪਹੁੰਚਾਉਣੀ ਚਾਹੁੰਦੇ ਹੋ, ਤਦ ਵੀ ਤੁਸੀਂ ਕਾਲ ਕਰ ਸਕਦੇ ਹੋ 9057990999 ਦੇ ਉੱਤੇ। ਔਰ ਜੇਕਰ ਕੋਈ ਪ੍ਰੋਪਰਟੀ ਤੁਸੀਂ ਵੇਚਣੀ ਚਾਹੁੰਦੇ ਹੋ, ਤੁਹਾਡੀ ਆਪਣੀ ਕੋਈ ਪ੍ਰੋਪਰਟੀ ਹੈ, ਚੰਗੇ ਪੈਸੇ ਉਹਨਾਂ ਤੁਸੀਂ ਵੱਟਣੇ ਚਾਹੁੰਦੇ ਹੋ, ਤੇ ਸਾਡੀ ਟੀਮ ਨਾਲ ਸੰਪਰਕ ਕਰ ਲਓ 416-881-7070 416-881-7070 ਤੇ ਗੱਲਬਾਤ ਹੋ ਸਕਦੀ ਹੈ। ਕੁਝ ਇੱਕ ਸਾਡੇ ਕੋਲ ਇਨਵੈਸਟਮੈਂਟ ਵਾਲੀਆਂ ਵੀ ਪ੍ਰੋਪਰਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਕਾਫੀ ਇਨਕਮ ਆ ਰਹੀ ਹੈ, ਚਾਹੁੰਦੇ ਹੋ ਤੁਸੀਂ ਕਿ ਥੋੜੇ ਜਿਹੇ ਪੈਸੇ ਨਾਲ ਤੁਹਾਡੀ ਇਨਕਮ ਕ੍ਰੀਏਟ ਹੋਵੇ, ਤੇ ਨੰਬਰ 416-881-7070 ਤੇ ਗੱਲ ਹੋ ਸਕਦੀ ਹੈ ਜੀ। ਸੋ ਮਨਪ੍ਰੀਤ ਜੀ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ, ਵੈਲਕਮ
9: ਜੀ। ਬਹੁਤ ਬਹੁਤ ਸ਼ੁਕਰੀਆ ਸੁਖੀ ਜੀ।
8: ਸੋ ਮਨਪ੍ਰੀਤ ਜੀ, ਸੋਸ਼ਲ ਮੀਡੀਆ ਵੱਲ ਨੂੰ ਜੇ ਆਪਾਂ ਝਾਤੀ ਮਾਰਦੇ ਹਾਂ ਖਬਰਾਂ, ਕਿਉਂਕਿ ਹਾਲੇ ਖਬਰਾਂ ਇੰਡੀਆ ਦੇ ਵਿੱਚ ਤਾਂ ਹੋਈ ਹੁੰਦੀ ਹੈ, ਵਾਪਰੀ ਹੁੰਦੀ ਹੈ ਤੇ ਫਟਾਫਟ ਦੁਨੀਆ ਭਰ ਦੇ ਵਿੱਚ ਉਹ ਪਹੁੰਚ ਜਾਂਦੀਆਂ। ਇੱਕ ਕੱਲ ਦੀ ਇੱਕ ਬੜੀ ਅਹਿਮ, ਇੱਕ ਕਹਿ ਲਈਏ ਕਿ ਅੰਮ੍ਰਿਤਸਰ ਤੋਂ ਇੱਕ ਕਲੱਬ ਦੇ ਵਿੱਚੋਂ ਇੱਕ ਜਿਹੜਾ ਇੱਕ ਪੂਲ ਟੇਬਲ ਖੇਡ ਰਿਹਾ ਵਿਅਕਤੀ ਸੀ, ਔਰ ਇੱਕ ਮੁੰਡੇ ਦੇ ਉੱਤੇ ਅਣਪਛਾਤੇ ਵਿਅਕਤੀ ਨੇ ਆਣ ਕੇ ਚੰਗਾ ਹਮਲਾ ਕੀਤਾ, ਜਾਨਲੇਵਾ, ਇਹਦੇ ਇੱਦਾਂ ਦੀਆਂ ਖ਼ਬਰਾਂ ਦੋ ਤਿੰਨ ਜਗ੍ਹਾ ਦੀਆਂ ਹੋਰ ਵੀ ਪਹੁੰਚੀਆਂ ਨੇ। ਕੀ ਗੱਲ ਹੈ ਲੋਕਾਂ ਦੇ ਵਿੱਚ, ਗਰਮੀ ਦਾ ਮੌਸਮ ਕਰਕੇ ਇੰਨਾ ਗੁੱਸਾ ਹੈ ਜਾਂ ਕੜੱਤਣ ਹੈ ਜਾਂ ਕੀ ਹੈ? ਕੀ
9: ਸੁਖੀ ਜੀ, ਕਈ ਵਾਰੀ ਤਾਂ ਇਹੋ ਜਿਹੀਆਂ ਖਬਰਾਂ ਤੇ ਸੱਚੀ ਗੱਲ ਕਰਨ ਨੂੰ ਵੀ ਦਿਲ ਨਹੀਂ ਕਰਦਾ, ਕਿਉਂਕਿ ਮਨ ਦੁਖਦਾ ਆ। ਇਹ ਖਬਰਾਂ ਕਲੱਬਾਂ ਦੀਆਂ ਨਹੀਂ, ਇਹ ਖਬਰਾਂ ਉਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਆ ਗਈਆਂ ਜਿੱਥੋਂ ਕਹਿੰਦੇ ਮਨੁੱਖ ਦਾ ਤੀਜਾ ਨੇਤਰ ਖੁੱਲਦਾ ਆ, ਜਿੱਥੋਂ ਮਨੁੱਖ ਗਿਆਨ ਲੈਂਦਾ ਆ। ਸੋ ਤੁਸੀਂ ਮੰਨੋਗੇ ਨੀ ਵੀ ਸਕੂਲਿੰਗ ਕਰਦੇ ਜਿਹੜੇ ਬੱਚੇ ਆ, ਜਦੋਂ ਤੁਸੀਂ ਵੀ ਕਦੇ ਆਪਣੇ ਸਕੂਲ ਟਾਈਮ ਚ ਹੁੰਦੇ ਹੋਗੇ, ਤੁਸੀਂ ਉਸ ਸਮੇਂ ਨੂੰ ਝਾਤੀ ਮਾਰੋ ਕਿ ਉਦੋਂ ਕਿੰਨਾ ਖੌਫ ਸੀਗਾ ਆਪਣੇ ਟੀਚਰਾਂ ਦਾ, ਅਧਿਆਪਕਾਂ ਦਾ, ਕੋਚ ਨੂੰ ਕਿੱਦਾਂ ਆਪਾਂ ਗੁਰੂ ਦੀ ਤਰ੍ਹਾਂ ਮੰਨਦੇ ਸੀਗੇ, ਔਰ ਜੋ ਹੁਕਮ ਟੀਚਰ ਨੇ ਜਾਂ ਕੋਚ ਨੇ ਲਾ ਦਿੱਤਾ ਤਾਂ ਉਹਨੂੰ ਆਪਾਂ ਪ੍ਰਵਾਨ ਕਰਨਾ। ਸੋ ਹੁਣ ਕੋਚਿੰਗ ਦੇਣ ਵੇਲੇ ਕੋਚ ਡਰ ਰਿਹਾ ਆ, ਤੇ ਵਿਦਿਆ ਦਾ ਗਿਆਨ ਦੇਣ ਵੇਲੇ ਇੱਕ ਅਧਿਆਪਕ ਜਿਹੜਾ ਡਰ ਰਿਹਾ ਆ ਵੀ ਪਤਾ ਨੀ ਕਿਸੇ ਸਟੂਡੈਂਟ ਨੂੰ ਗੁੱਸੇ ਦੇ ਨਾਲ ਕਹਿ ਦਿੱਤਾ, ਸਮਝਾ ਦਿੱਤਾ ਤਾਂ ਉਹ ਕਿੱਧਰ ਨੂੰ ਗੱਲ ਜਾਣੀ ਆ। ਔਰ ਅੱਠਵੀਂ ਨੌਵੀਂ ਕਲਾਸ ਦੇ ਜਿਹੜੇ ਜਵਾਕ ਨੇ ਸੁਖੀ ਜੀ, ਉਹਨਾਂ ਦੀ ਕੀ ਉਮਰ ਹੋਊਗੀ, ਮਹਿਜ 18 ਸਾਲ 17 ਸਾਲ। ਉਹ ਆਪਸ ਚ ਗਰੁੱਪ ਬਣਾ ਰਹੇ ਨੇ, ਆਪਸ ਚ ਲੜ ਰਹੇ ਨੇ, ਜਵਾਕ ਜਵਾਕਾਂ ਤੇ ਜਿਹੜਾ ਹਮਲਾ ਕਰ ਰਹੇ ਨੇ। ਔਰ ਏਦਾਂ ਦੀਆਂ ਕਈ ਵਾਰਦਾਤਾਂ ਪਿਛਲੇ ਦਿਨੀ ਵੀ ਸਕੂਲ ਦੇ ਬੱਚਿਆਂ ਨੇ ਦੋਸਤ ਨੂੰ ਕਹਿ ਸਕਦੇ ਆ ਫਸਲਾ ਕੇ ਉਹਨੂੰ ਘਰੋਂ ਲੈ ਗਏ ਕਿਸੇ ਕੰਮ ਦੇ ਲਈ, ਤੇ ਜਾ ਕੇ ਉਹਦੇ ਤੇ ਹਮਲਾ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਐਵੇਂ ਹੀ ਇੱਕ ਦੋ ਸਕੂਲਾਂ ਦੀਆਂ ਵਾਰਦਾਤਾਂ ਆਈਆਂ, ਕਾਲਜਾਂ ਦੇ ਗੇਟ ਦੇ ਸਾਹਮਣੇ ਦੀਆਂ ਵਾਰਦਾਤਾਂ ਆਈਆਂ, ਇਹਨਾਂ ਪੱਬਾਂ ਕਲੱਬਾਂ ਦੀਆਂ ਵਾਰਦਾਤਾਂ ਹੋ ਗਈਆਂ, ਸ਼ਰੇਆਮ ਜਿਹੜੀ ਫਾਇਰਿੰਗ ਹੋ ਰਹੀ ਆ, ਗੋਲੀਆਂ ਚੱਲ ਰਹੀਆਂ ਨੇ। ਇੱਕ ਅੱਜ ਬਹੁਤ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਆ, ਉਹ ਮੈਨੂੰ ਲੱਗਦਾ ਸਵੇਰ ਤੱਕ ਨਿਊਜ਼ ਵੀ ਆਜੂਗੀ, ਪਤਾ ਨੀ ਕਿੱਥੋਂ ਦੀ ਆ। ਕਿਸੇ ਘਰ ਦੇ ਵਿੱਚ ਕੁਝ ਨੌਜਵਾਨਾਂ ਨੇ ਹਮਲਾ ਕੀਤਾ, ਔਰ ਚੰਗੇ ਭਲੇ ਨੌਜਵਾਨ ਆ, ਆਪਾਂ ਉਹਨਾਂ ਨੂੰ ਇਹ ਨੀ ਕਹਿ ਸਕਦੇ ਵੀ ਉਹਨਾਂ ਨੇ ਨਸ਼ਾ ਕੀਤਾ ਆ, ਜਾਂ ਉਹ ਨਸ਼ੇੜੀ ਨੇ, ਜਾਂ ਉਹ ਚੋਰ ਨੇ। ਇੱਕ ਦੋਵਾਂ ਨੇ ਤੇ ਦਸਤਾਰਾਂ ਬੰਨੀਆਂ, ਇੱਕ ਦੋ ਜਿਹੜੇ ਸੀਗੇ ਉਹ ਕਟਿੰਗ ਵਾਲੇ ਸੀਗੇ, ਪਰ ਸਾਰੇ ਨੇ ਮੂੰਹ ਬੰਨੇ। ਸੁਖੀ ਜੀ, ਘਰ ਦੇ ਵਿੱਚ ਕੱਲੀਆਂ ਔਰਤਾਂ ਸੀ, ਔਰ ਉਹਨਾਂ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਮਾਰ ਮਾਰ ਕੇ ਘਰ ਦੇ ਦਰਵਾਜ਼ੇ ਤੱਕ ਤੋੜ ਦਿੱਤੇ, ਜੋ ਉਹਨਾਂ ਦੇ ਹੱਥ ਦੇ ਵਿੱਚ ਆ ਰਿਹਾ ਸੀ ਉਹ ਘਰਾਂ ਦੇ ਵਿੱਚ ਚਲਾ ਰਹੇ ਸੀ। ਹੁਣ ਦੁਸ਼ਮਣੀ ਪਤਾ ਨੀ ਕੀ ਸੀ, ਕੋਈ ਖੁੰਦਕਬਾਜ਼ੀ ਸੀ, ਜੇ ਤਾਂ ਉਹ ਲੁੱਟ ਦੇ ਮਾਮਲੇ ਦੇ ਵਿੱਚ ਆਏ ਹੁੰਦੇ ਤੇ ਓਬਵੀਅਸਲੀ ਦਰਵਾਜ਼ਾ ਤੋੜ ਦਿੱਤਾ ਸੀਗਾ ਜਾ ਕੇ ਉਹਨਾਂ ਲੁੱਟ ਖੋਹ ਕਰਨੀ ਸੀ, ਪਰ ਜੋ ਉਹਨਾਂ ਦੇ ਹੱਥ 'ਚ ਚੀਜ਼ ਆ ਰਹੀ ਸੀ ਉਹ ਬਗਾਤੀ ਮਾਰ ਰਹੇ ਸੀ। ਸੋ ਇਨਸਾਨ ਨੂੰ ਇਨਸਾਨ ਦਾ ਕੋਈ ਖੌਫ ਨੀ ਰਿਹਾ, ਜਿਹੜਾ ਖੂਨ ਆ ਉਹ ਪਾਣੀ ਹੋ ਗਿਆ, ਹੱਥ ਨੀ ਕੰਬ ਰਹੇ। ਇੱਕ ਜਾਨਵਰ ਕਿਸੇ ਦੇ ਹੱਥੋਂ ਮਰ ਜੇ ਜਾਂ ਜਾਨਵਰ ਨਾਲ ਕੋਈ ਕਾਰ ਗੱਡੀ ਟਕਰਾ ਜਾਵੇ ਤਾਂ ਉਹਦੇ ਤੋਂ ਵੀ ਕਈਆਂ ਦੇ ਇੰਨੇ ਜਿਹੜੇ ਦਿਲ ਕੋਮਲ ਹੁੰਦੇ ਆ ਵੀ ਉਹਦੇ ਤੇ ਵੀ ਬੰਦਾ ਕਹਿੰਦਾ ਵੀ ਹਾਏ ਮੇਰੇ ਹੱਥੋਂ ਆਹ ਨੁਕਸਾਨ ਹੋ ਗਿਆ। ਪਰ ਬੰਦਾ ਜਿਹੜਾ ਬੰਦੇ ਦੀ ਜਾਨ ਦਾ ਦੁਸ਼ਮਣ ਕਿਉਂ ਬਣਿਆ ਬੈਠਿਆ? ਸੁਖ ਜੀ, ਬੜਾ ਬੜਾ ਵੱਡਾ ਕਹਿ ਸਕਦੇ ਵਿਸ਼ਾਲ ਵਿਸ਼ਾ, ਇਹਤੇ ਤਾਂ ਇੱਕ ਡਿਬੇਟ ਪੂਰੀ ਹੋ ਜਾਵੇ ਤੇ ਲਿਸਨਰਸ ਦੇ ਲਈ ਵੀ ਕਾਲਾਂ ਖੋਲ ਦਿੱਤੀਆਂ ਜਾਣ, ਮੈਨੂੰ ਲੱਗਦਾ ਥੋੜਾ ਪੈਣਾ ਹੈ। ਔਰ ਇੱਕ ਹੋਰ ਬੜਾ ਪਿਆਰਾ ਵਿਸ਼ਾ ਜਿਹਦੇ ਤੇ ਅਸੀਂ ਗੱਲਬਾਤ ਕਰਾਂਗੇ, ਜੇ ਸਟੂਡੀਓ ਦੇ ਵਿੱਚ ਸਾਡੇ ਲਿਸਨਰ ਆ ਕੇ ਸਾਨੂੰ ਹਾਮੀ ਭਰਨਗੇ ਵੀ ਹਾਂ ਇਹਨਾਂ ਵਿਸ਼ਿਆਂ ਤੇ ਗੱਲ ਹੋਣੀ ਚਾਹੀਦੀ ਆ। ਸੁਖੀ ਜੀ, ਲੋਕ ਸਿੰਗਲ ਕਿਉਂ ਰਹਿਣਾ ਚਾਹੁੰਦੇ ਆ? ਪਰਿਵਾਰ ਦੇ ਵਿੱਚ ਸੱਸ ਆ, ਸਹੁਰਾ ਆ, ਪੁੱਤ ਆ, ਨੌਂ ਆ, ਪਰ ਪੁੱਤ ਜਦੋਂ ਵਿਆਹ ਜਾਂਦਾ ਨੌਂ ਆ ਜਾਂਦੀ ਆ, ਤਾਂ ਉਹ ਆਪਣੇ ਘਰ ਵਾਲੇ ਦੇ ਨਾਲ ਸੈਪਰੇਸ਼ਨ ਕਿਉਂ ਭਾਲਦੀ ਆ? ਉਹ ਉਸ ਫੈਮਿਲੀ ਨੂੰ ਸੈਪਰੇਟ ਕਿਉਂ ਕਰਨਾ ਚਾਹੁੰਦੀ ਆ? ਕਿਉਂਕਿ ਮਾਂ ਪਿਓ ਨੇ ਪੁੱਤ ਇਸ ਲਈ ਤੇ ਜੰਮਿਆ ਨੀ ਸੀ ਵੀ ਬੁਢਾਪਾ ਆ ਗਿਆ ਵਾ, ਤੇ ਜਾਂ ਨੌ ਘਰ ਚ ਉਹਨਾਂ ਇਸ ਲਈ ਤਾਂ ਲੈ ਕੇ ਨੀ ਸੀ ਆਂਦੀ ਵੀ ਉਹ ਸੈਪਰੇਟ ਫੈਮਿਲੀ ਬਣਾ ਲੈਣ, ਤੇ ਉਹ ਆਪਣੀ ਪ੍ਰਾਈਵੇਸੀ ਇੰਨੀ ਚਾਹੁੰਦੇ ਆ ਵੀ ਅਸੀਂ ਘਰ ਦੇ ਵਿੱਚ ਰਹਿ ਨੀ ਸਕਦੇ। ਸੱਸ ਸਹੁਰੇ ਦੇ ਨਾਲ ਜਿਹੜਾ ਇੱਕ ਇਕਲੌਤਾ ਨੌ ਪੁੱਤ ਆ, ਉਹ ਕਿਉਂ ਨੀ ਉਸ ਫੈਮਿਲੀ ਨੂੰ ਫੈਮਿਲੀ ਦੀ ਤਰ੍ਹਾਂ ਮਤਲਬ ਲੈਂਦਾ, ਉਹ ਕਿਉਂ ਪ੍ਰਾਈਵੇਸੀ ਭਾਲ ਰਿਹਾ ਆ, ਤੇ ਉਹ ਆਪਣੇ ਬੱਚਿਆਂ ਦੇ ਨਾਲ ਜਾਂ ਵਾਈਫ ਦੇ ਨਾਲ ਜਾਂ ਵਾਈਫ ਜਿਹੜੀ ਆਪਣੇ ਹਸਬੈਂਡ ਤੇ ਬੱਚਿਆਂ ਨੂੰ ਹੀ ਕਿਉਂ ਫੈਮਿਲੀ ਸਮਝਦੀ ਆ? ਜਿਹੜਾ ਬੱਚਾ ਮਾਂ ਪਿਓ ਨੂੰ ਵੱਖ ਕੀਤਾ ਜਾ ਰਿਹਾ, ਬੇਸ਼ੱਕ ਉਹਦਾ ਵਿਆਹ ਹੋ ਗਿਆ, ਕੀ ਉਹ ਆਪਣੇ ਮਾਂ ਪਿਓ ਦੀ ਫੈਮਿਲੀ ਦੇ ਵਿੱਚ ਨਹੀਂ ਆਉਂਦਾ? ਕਿ ਨੌ ਜਿਹੜੀ ਸੱਸ ਸਹੁਰੇ ਦੀ ਫੈਮਿਲੀ ਦੇ ਵਿੱਚ ਨਹੀਂ ਆਉਂਦੀ? ਇਹ ਪੰਜਾਬ ਦਾ ਇੱਕ ਬੜਾ ਵੱਡਾ ਦਰਦ ਆ ਜਿਹੜਾ ਬਹੁਤ ਦਿਨੋਂ ਦਿਨ ਜਿਹੜਾ ਸੁੱਖੀ ਜੀ ਵੱਧ ਰਿਹਾ ਆ। ਔਰ ਇਹਦੇ ਤੇ ਸੱਚੀ ਚ ਜੇ ਸਾਡੇ ਵਰਗੇ ਲੋਕ ਡਿਬੇਟ ਨਹੀਂ ਕਰਨਗੇ, ਜੇ ਸਾਡੇ ਚੰਗੇ ਸੁਣਨ ਵਾਲੇ ਸਰੋਤੇ ਇਹੋ ਜਿਹੇ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਨਗੇ, ਇਹ ਘਰ ਘਰ ਦੀ ਕਹਾਣੀ ਆ। ਤੇ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਠਾਲਣੀ ਪਊਗੀ, ਵੱਧਦੀਆਂ ਜਾਣੀਆਂ ਨੇ। ਸੋ ਇਹਨਾਂ ਚੀਜ਼ਾਂ ਤੇ ਡਿਸਕਸ਼ਨ ਦੀ ਜਿਹੜੀ ਡਿਸਕਸ਼ਨ ਦੀ ਬਹੁਤ ਜ਼ਰੂਰਤ ਆ। ਤੇ ਮੈਂ ਸੱਚੀ ਚ ਕੋਪਰੇਸ਼ਨ ਚਾਹੂੰਗੀ ਆਪਣੇ ਲਿਸਨਰਸ ਦੀ ਕਿ ਸਾਨੂੰ ਸਟੂਡੀਓ ਚ ਕਾਲ ਕਰਕੇ ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਦੇ ਦੌਰਾਨ ਕੱਲ ਨੂੰ ਅੱਜ ਨੂੰ ਦੱਸਣ ਕਿ ਅਸੀਂ ਇਹੋ ਜਿਹੇ ਵਿਸ਼ਿਆਂ ਤੇ ਗੱਲ ਕਰੀਏ ਤੇ ਕਦੋਂ, ਖਾਸ ਕਰਕੇ ਇਸ ਵਿਸ਼ੇ ਤੇ ਕਦੋਂ ਗੱਲ ਕਰੀਏ।
8: ਬਿਲਕੁਲ ਜੀ, ਔਰ ਨੰਬਰ ਸਟੂਡੀਓ ਦਾ 9057990999 ਹੈ। ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਉਹਨਾਂ ਵੱਲੋਂ ਹੁਣੇ ਹੁਣੇ ਸਾਨੂੰ ਸਟੂਡੀਓ ਦੇ ਵਿੱਚ ਮੈਸੇਜ ਆਇਆ ਕਿ ਟੋਰਾਂਟੋ ਤੋਂ ਦਿੱਲੀ ਜਾਣਾ ਤੇ 1 ਵੇ ਦੀ ਟਿਕਟ ਹੈ, $1,050 ਦੀ ਤੁਹਾਨੂੰ ਮਿਲੇਗੀ, ਤੇ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤੇ ਉਹ ਤੁਹਾਨੂੰ $1,300 ਦੀ ਜਿਹੜੀ ਆ 1 ਵੇ ਟਿਕਟ ਦੇਣਗੇ ਕਟਾਰੀਆ ਟੂਰ ਐਂਡ ਟਰੈਵਲ ਵਾਲੇ। ਤੇ ਜੇ ਇਹੀ ਟਿਕਟਾਂ ਤੁਸੀਂ ਰਿਟਰਨ ਲੈਣੀਆਂ, ਟੋਰਾਂਟੋ ਤੋਂ ਅੰਮ੍ਰਿਤਸਰ ਦੀ ਰਿਟਰਨ ਟਿਕਟ ਜਿਹੜੀ ਉਹ $2,420 ਦੀ ਹੈ, ਤੇ ਟੋਰਾਂਟੋ ਤੋਂ ਦਿੱਲੀ ਦੀ ਜਿਹੜੀ ਰਿਟਰਨ ਟਿਕਟ ਹੈ ਉਹ $1,890 ਦੀ ਆ। ਤੇ ਪਾਕਿਸਤਾਨ ਜਾਣਾ ਚਾਹੁੰਦੇ ਹੋ ਤੁਸੀਂ, ਟੋਰਾਂਟੋ ਤੋਂ ਕਰਾਚੀ ਜਾਣਾ ਤੇ 1 ਵੇ $1,190 ਦੇ ਵਿੱਚ ਆ, ਤੇ ਇਸਲਾਮਾਬਾਦ ਦੀ ਜਿਹੜੀ ਆ ਉਹ $1,200 ਦੀ ਟਿਕਟ ਹੈ। ਸੋ ਇਸ ਦੇ ਨੰਬਰ ਹੈ 9056781200 ਤੇ ਕਾਲ ਕਰ ਲਓ ਅਵਤਾਰ ਕਟਾਰੀਆ ਜੀ ਨੂੰ, 9056781200 ਇਹਨਾਂ ਦਾ ਨੰਬਰ ਹੈ ਜੀ। ਔਰ ਤੁਹਾਨੂੰ ਵਧੀਆ ਸੀਟਾਂ ਲੱਭ ਕੇ, ਵਧੀਆ ਫਲਾਈਟ ਦੇ ਵਿੱਚ ਬਿਠਾਲ ਕੇ, ਪੂਰਾ ਖਾਣ ਪੀਣ ਦਾ ਪ੍ਰਬੰਧ ਕਰਕੇ ਭੇਜਦੇ ਨੇ ਜਿਹੜੇ ਵੀ ਮੁਲਕ 'ਚ ਤੁਸੀਂ ਜਾਣਾ ਚਾਹੁੰਦੇ ਹੋ। ਤੇ ਜੇ ਕਿਸੇ ਤੁਸੀਂ ਯੂਰਪ ਜਾਣਾ ਜਾਂ ਕੋਈ ਮੈਕਸੀਕੋ ਵਗੈਰਾ ਜਾਣਾ, ਉਹ ਵੀ ਇਹਨਾਂ ਕੋਲ ਬੜੇ ਵਧੀਆ ਪੈਕੇਜ ਚੱਲ ਰਹੇ ਨੇ। 9056781200 ਦੇ ਉੱਤੇ ਗੱਲਬਾਤ ਹੋ ਸਕਦੀ ਆ। ਸੋ ਮਨਪ੍ਰੀਤ ਜੀ, ਸਮਾਂ ਵੀ ਹੋਰ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ, ਆਲਮੋਸਟ ਜਿਹੜਾ ਸਮਾਪਤੀ ਵੱਲ ਨੂੰ ਜਾ ਰਹੇ ਹਾਂ, ਪਰ ਜਾਂਦੇ ਜਾਂਦੇ ਥੋੜੀ ਜਿਹੀ ਆਪਾਂ ਸਿਆਸਤ ਦੀ ਗੱਲਬਾਤ ਵੀ ਕਰ ਲਈਏ। ਇਹਦੇ ਵਿੱਚ ਵੀ ਕਾਫੀ ਜਿਹੜਾ ਕੁਛ ਕਈ ਕੁਛ ਹੋ ਰਿਹਾ, ਕੀ ਕਹਿ ਦਈਏ ਹੁਣ, ਉਤਰਾਅ ਚੜਾਅ ਆ ਰਹੇ ਨੇ, ਕੁਛ ਸਿਆਸੀ ਵੋਟਾਂ ਵੀ ਅਗਾਂਹ ਨੂੰ ਆ ਰਹੀਆਂ, ਸੋ ਉਹਨਾਂ ਨੂੰ ਲੈ ਕੇ ਵੀ ਕਾਫੀ ਕੁਛ ਹੋ ਰਿਹਾ। ਜੇ ਕੋਈ ਖਾਸ ਖਬਰ ਹੈ ਤੇ ਉਹਦੇ ਤੇ ਵੀ ਗੱਲ ਕਰ ਲਈ।
9: ਸੁਖੀ ਜੀ, ਸਭ ਤੋਂ ਵੱਡੀ ਤੇ ਖਾਸ ਖਬਰ ਜਿਹੜੀ ਆ, ਸਾਡੀ ਕਮਿਊਨਿਟੀ ਸਾਨੂੰ ਸੁਣ ਰਹੀ ਆ, ਸ੍ਰੀ ਅਕਾਲ ਤਖਤ ਸਾਹਿਬ ਦੀ ਆਪਾਂ ਸ਼ੇਅਰ ਕਰਦੇ ਹਾਂ ਸਰੋਤਿਆਂ ਦੇ ਨਾਲ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਬੇਅਦਬੀ ਕਾਨੂੰਨ, ਖਾਸ ਕਰਕੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226, ਉਹਨਾਂ ਨੇ ਕਿਹਾ ਕਿ ਇਹਦੇ ਵਿੱਚ 1 ਮਹੀਨੇ ਦੇ ਅੰਦਰ ਸੋਧ ਕਰੇ। ਅੱਜ ਸੋਮਵਾਰ ਨੂੰ ਸੁਣਵਾਈ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਿਹੜਾ ਕਾਨੂੰਨ ਉੱਤੇ 5 ਜਿਹੜੇ ਨੇ ਵੱਡੇ ਇਤਰਾਜ਼ ਜਤਾਏ ਨੇ, ਉਹਨਾਂ ਦੇ ਵਿੱਚੋਂ ਕਈ ਤਾਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਮਰਿਆਦਾ ਦੇ ਵਿੱਚ ਰਹਿ ਕੇ ਕਾਨੂੰਨ ਪਾਸ ਨਹੀਂ ਕੀਤਾ, ਤੁਸੀਂ ਗੁਰੂ ਮਹਾਰਾਜ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਦੀ ਜਗ੍ਹਾ ਜਿਹੜਾ ਬੀੜ ਲਿਖਿਆ ਹੈ, ਜਾਂ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਉਹਨਾਂ ਨੇ ਕਹੀਆਂ। ਸੋ ਪੂਰੀ ਵਜ਼ਾਰਤ ਕਹਿ ਸਕਦੇ ਹਾਂ, ਜਿਹੜੇ ਆਜ਼ਾਦ ਉਮੀਦਵਾਰ ਨੇ ਜਾਂ ਜਿੰਨੀਆਂ ਵੀ ਪਾਰਟੀਆਂ ਦੇ ਹੋਰ ਉਮੀਦਵਾਰ ਨੇ, ਨੇਤਾ ਨੇ, ਉਹ ਉੱਥੇ ਪੁੱਜੇ ਸੀਗੇ, ਔਰ ਉਹਨਾਂ ਨੇ ਸਾਰਿਆਂ ਨੇ ਕਿਤੇ ਨਾ ਕਿਤੇ ਆਪਣੀ ਗਲਤੀ ਵੀ ਉੱਥੇ ਮੰਨੀ ਆ ਕਿ ਵਾਕਈ ਜਦੋਂ ਇਹ ਕਾਨੂੰਨ ਸੋਧ ਹੋਇਆ ਸੀ ਤਾਂ ਅਸੀਂ ਬਿਨਾਂ ਪੜ੍ਹੇ ਲਿਖੇ ਜਾਂ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਨਜ਼ੂਰੀ ਤੋਂ ਇਹਦੇ ਤੇ ਅਸੀਂ ਸਾਰਿਆਂ ਨੇ ਜਿਹੜੇ ਦਸਤਖਤ ਕੀਤੇ ਨੇ। ਸੋ ਸਾਰਿਆਂ ਨੇ ਉੱਥੇ ਆਪਣੀ ਗਲਤੀ ਮੰਨੀ, ਔਰ 1 ਮਹੀਨੇ ਦੇ ਵਿੱਚ ਜਿਹੜਾ ਆ ਸੋਧ ਬਿੱਲ ਦੇ ਵਿੱਚ ਕਹਿ ਸਕਦੇ ਹਾਂ ਉਹਨਾਂ ਨੇ ਜੋ ਵੀ ਆਪਣੀਆਂ ਰੱਖੀਆਂ ਨੇ ਮੰਗਾਂ ਜਾਂ ਜੋ ਵੀ ਇਤਰਾਜ਼ ਉਹਦੇ ਤੇ ਜਤਾਏ ਨੇ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਤੋਂ ਸੋਧ ਜਿਹੜੀ ਮੰਗੀ ਆ। ਤੇ ਨਾਲ ਦੀ ਨਾਲ ਇਹ ਕਿਹਾ ਗਿਆ ਹੈ ਕਿ ਜੋ ਵੀ ਹੁਕਮ ਜਿਹੜਾ ਆ ਸਿੱਖ ਕਮਿਊਨਿਟੀ ਨੂੰ ਲੈ ਕੇ ਹੋਊਗਾ ਜਾਂ ਗੁਰੂ ਘਰਾਂ ਨੂੰ ਲੈ ਕੇ ਹੋਊਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਲੈ ਕੇ ਹੋਊਗਾ, ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਸਕਦਾ ਆ। ਸਰਕਾਰਾਂ ਨੂੰ ਜਿਹੜਾ ਆ ਕੋਈ ਵੀ ਉਹਦਾ ਹੱਕ ਜਾਂ ਅਥਾਰਟੀ ਨਹੀਂ ਦਿੱਤੀ ਜਾ ਸਕਦੀ। ਜੇ ਸਰਕਾਰਾਂ ਕੁਝ ਕਰਨੀਆਂ ਚਾਹੁੰਦੀਆਂ ਤਾਂ ਮਨਜ਼ੂਰੀ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਜ਼ਰੂਰੀ ਹੋਊਗੀ। ਸੋ ਇਹ ਅੱਜ ਇੱਕ ਵੱਡਾ ਕਹਿ ਸਕਦੇ ਹਾਂ ਬਿਆਨ ਆਇਆ, ਔਰ ਬਿਆਨ ਤੋਂ ਬਾਅਦ ਜਿਹੜਾ ਪਾਰਟੀਆਂ ਨੂੰ ਸਹਿਮਤ ਹੋਣਾ ਪਿਆ, ਸਿਰ ਨਵਾਇਆ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ, ਤੇ ਉੱਥੇ ਫਿਰ ਜਕਾਰੇ ਜਿਹੜੇ ਗੂੰਜੇ ਨੇ ਔਰ ਫੈਸਲੇ ਦੀ ਜਿਹੜੀ ਪ੍ਰਵਾਨਗੀ ਉਹ ਹੋਈ ਆ, ਤੇ ਅਗਲੀ ਜਿਹੜੀ ਸੁਣਵਾਈ ਆ ਉਹ ਅਗਲੇ ਹੁਕਮਾਂ ਦੇ ਤੱਕ ਹੋਊਗੀ ਕਿ ਸੋਧਾਂ ਗੱਲਾਂ ਹੁੰਦੀਆਂ ਨੇ ਉਹ ਸਾਹਮਣੇ ਆਉਣਗੀਆਂ।
8: ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਔਰ ਹੁਣ ਆਪਣੀ ਗੱਲਬਾਤ ਕੱਲ ਹੋਵੇਗੀ। ਗੁੱਡ ਨਾਈਟ, ਔਰ ਇਸ ਦੇ ਨਾਲ ਨਾਲ ਦੱਸ ਦਈਏ ਤੁਹਾਨੂੰ ਕਿ ਇੱਕ ਵਾਰੀ ਫੇਰ ਕਿ ਇੱਕ ਬਹੁਤ ਹੀ ਵਧੀਆ ਇਲਾਕੇ ਦੇ ਵਿੱਚ ਇੱਕ ਜਿਹੜਾ ਹੈਗਾ ਪਲਾਜ਼ਾ ਬਣ ਜਾ ਰਿਹਾ ਬ੍ਰੈਂਪਟਨ ਦੇ ਵਿੱਚ, ਅਗਰ ਤੁਸੀਂ ਚਾਹੁੰਦੇ ਹੋ ਇੱਥੇ ਆਪਣਾ ਯੂਨਿਟ ਬੁੱਕ ਕਰਨਾ, ਰਾਖਵਾਂ ਕਰਾਉਣਾ, ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਖੋਲ੍ਹਣ ਲਈ, 416-888-7070 'ਤੇ ਗੱਲ ਕਰ ਲਓ। ਔਰ ਜੇਕਰ ਚਾਹੁੰਦੇ ਹੋ ਤੁਸੀਂ ਇਨਵੈਸਟਮੈਂਟ ਵਾਸਤੇ, ਸਾਡੇ ਕੋਲ ਕੁਝ ਪ੍ਰੋਪਰਟੀਆਂ ਆਈਆਂ ਨੇ ਜਿਨ੍ਹਾਂ 'ਚੋਂ ਇਨਕਮ ਆ ਰਹੀ ਹੈ, ਉਹਨਾਂ ਦਾ ਜਿਹੜਾ ਵੇਰਵਾ ਅਸੀਂ ਤੁਹਾਨੂੰ ਟੈਲੀਫੋਨ 'ਤੇ ਦੱਸ ਸਕਦੇ ਹਾਂ। ਨੰਬਰ ਨੋਟ ਕਰ ਲਓ, 416-888-7070। ਅਤੇ ਜੇਕਰ ਤੁਸੀਂ ਕੋਈ ਘਰ ਵੇਚਣਾ ਚਾਹੁੰਦੇ ਹੋ, ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਸਾਡੇ ਕੋਲ ਕਲਾਇੰਟ ਨੇ ਜੀ ਮਾਲਟਨ ਦੇ ਇਲਾਕੇ ਦੇ ਵਿੱਚ ਘਰ ਲੱਭ ਰਹੇ ਨੇ, ਔਰ ਕੋਈ ਵੀ ਸੈਮੀ ਹੋਵੇ ਜਾਂ ਬੰਗਲੋ ਹੋਵੇ, ਉਹਨਾਂ ਦੀ ਮੌਰਗੇਜ ਦਾ ਕੋਈ ਚੱਕਰ ਨਹੀਂ ਹੈ, ਪ੍ਰੂਫ ਹੋਈ ਹੈਗੀ ਆ, ਔਰ ਘਰ ਤੁਹਾਡਾ ਤੁਹਾਡੀ ਕੀਮਤ ਦੇ ਮੁਤਾਬਕ ਵਿਕ ਜਾਵੇਗਾ। ਨੰਬਰ 416-888-7070। ਦੇ ਇੱਥੇ ਇਜਾਜ਼ਤ, ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਆ, ਤਦ ਤੱਕ ਦੇ ਲਈ ਸੁਣਦੇ ਰਹਿਣਾ ਜੀ 530। ਹੁਣ ਰਾਜਵੀਰ ਹੁਰੀ ਤੁਹਾਡੇ ਨਾਲ ਆਉਣਗੇ ਜੀ, ਤੇ ਬਾਹਰ ਮੌਸਮ ਬੜਾ ਅੱਛਾ ਹੈ, ਇੰਜੋਏ ਕਰੋ, ਹੱਸੋ ਖੇਡੋ, ਖੁਸ਼ੀਆਂ ਮਨਾਵੋ, ਤੇ ਕੈਨੇਡਾ ਡੇ ਵੀ ਆਉਣ ਜਾ ਰਿਹਾ, ਉਹਦੀਆਂ ਵੀ ਤੁਹਾਨੂੰ ਐਡਵਾਂਸ ਵਿੱਚ ਹੀ ਬਹੁਤ ਬਹੁਤ ਸ਼ੁਭਕਾਮਨਾਵਾਂ।

0: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰੇ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ। 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਪਹਿਲਾਂ ਤੁਸੀਂ ਸੁਖੀ ਨਜਰ ਉਹਨਾਂ ਦਾ ਪ੍ਰੋਗਰਾਮ ਸੁਣਿਆ ਵਤਨ ਦੂਰ, ਉਸ ਤੋਂ ਬਾਅਦ ਬਾਰੀ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼। AM 530 ਦੀ ਟੀਮ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਟਹਿਣਾ ਸਾਹਿਬ ਖਬਰਾਂ ਦਾ ਬੁਲੇਟਿਨ ਲੈ ਕੇ ਕੁਝ ਪਲਾਂ ਤੱਕ ਹਾਜ਼ਰ ਹੋਣਗੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਖਬਰਾਂ ਦੇ ਝਾਤ ਪਾਵਾਂਗੇ। ਕਾਫੀ ਖਬਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਨ ਵਾਲੀਆਂ ਨੇ। ਟਹਿਣਾ ਸਾਹਿਬ ਦੇ ਨਾਲ ਸੁਵਰਨ ਸਿੰਘ ਟਹਿਣਾ ਸਾਹਿਬ ਆਪਣਾ ਵਿਊ ਆ ਜਿਹੜਾ ਉਹ ਦੇਣਗੇ, ਆਪਣਾ ਪੁਆਇੰਟ ਆਫ ਵਿਊ ਰੱਖਣਾ ਹਰ ਇੱਕ ਦਾ ਫਰਜ਼ ਬਣਦਾ। ਸੋ ਟਹਿਣਾ ਸਾਹਿਬ ਦੇ ਨਾਲ ਵੀ ਆਪਾਂ ਝਾਤ ਪਾਵਾਂਗੇ ਖਬਰਾਂ ਦੇ। DLK ਸੈਪਟਿਕ ਸਰਵਿਸਿਜ਼ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ DLK ਸੈਪਟਿਕ ਸਰਵਿਸਿਜ਼। ਜੇਕਰ ਸੈਪਟਿਕ ਟੈਂਕ ਘਰੇ ਤੁਸੀਂ ਲਗਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸਿਜ਼ 'ਤੇ ਤੁਸੀਂ ਸੰਪਰਕ ਕਰਨਾ। ਨੰਬਰ 1 ਕੰਪਨੀ ਹੈ 905-584-2261। 905-584-2261 'ਤੇ ਗੱਲਬਾਤ ਕਰ ਸਕਦੇ ਹੋ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116। ਜੇਕਰ ਤੁਸੀਂ ਡਿਸਪੋਜੇਬਲ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਡਿਸਪੋਜੇਬਲ ਵੀ ਕਲੀਨਿੰਗ ਦਾ ਕੋਈ ਸਮਾਨ ਲੈ ਕੇ ਆਉਣਾ, ਜਾਂ ਫਿਰ ਤੁਸੀਂ ਟਿਫਨ ਸਰਵਿਸਿਜ ਕਰਦੇ ਹੋ ਤਾਂ, ਜਾਂ ਵੱਡੀਆਂ ਦਾਲਾਂ ਦੀਆਂ ਪੈਕਿੰਗ ਲੈ ਕੇ ਆਉਣੀ ਚਾਹੁੰਦੇ ਹੋ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਇੱਕੋ ਇੱਕ ਨਾਮ ਤੁਹਾਨੂੰ ਰਿਕਮੈਂਡ ਕਰਦੇ ਹਾਂ। 416-748-2116 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਰੈਪ ਐਂਡ ਮੂਵ ਵਾਲਿਆਂ ਨਾਲ ਸੰਪਰਕ ਕਰਨਾ, ਜੇਕਰ ਘਰ ਦਾ ਸਮਾਨ ਤੁਸੀਂ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਰੈਪ ਐਂਡ ਮੂਵ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ। LTL ਆ, ਬਿਜਨਸ ਟੂ ਬਿਜਨਸ ਆ, ਕਿਚਨ ਕੈਬਨਟਸ ਨੇ, ਫਰਨੀਚਰ ਆ, ਤੁਸੀਂ ਪੂਰੇ GTA ਏਰੀਆ ਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਇਨਸ਼ੋਰਡ ਕੰਪਨੀ ਆਫ ਲਈ ਜਸ ਬਾਈ ਨਾਲ ਸੰਪਰਕ ਕਰਨਾ। 226-505-9970 226-505-9970 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਲਓ, ਮੈਂ ਹੁਣੇ ਗਿਆ ਅਤੇ ਹੁਣੇ ਵਾਪਸ ਆਇਆ ਅਤੇ ਗ੍ਰੈਂਡ ਫਰਨੀਚਰ 'ਤੇ ਬੁੱਧਵਾਰ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਹੋਊਗਾ ਬਾਈ ਜੀ। ਬੁੱਧਵਾਰ ਵਾਲੇ ਦਿਨ ਗ੍ਰੈਂਡ ਫਰਨੀਚਰ 'ਤੇ ਆਪਾਂ ਕਰਾਂਗੇ ਲਾਈਵ ਔਨ ਲੋਕੇਸ਼ਨ। ਉੱਥੋਂ ਜਿਹਨੇ ਜਿਹਨੇ ਕੋਈ ਬੈੱਡ ਸੈੱਟ ਲੈਣੇ ਆ, ਜਿਹਨੇ ਜਿਹਨੇ ਕੋਈ ਸਮਾਨ ਇੱਦਾਂ ਦਾ ਲੈਣਾ, ਉਹ ਬਸ ਸੋਚ ਕੇ ਰੱਖ ਲਿਓ ਅਤੇ ਤੁਹਾਡੇ ਲਈ ਸਪੈਸ਼ਲ ਗ੍ਰੈਂਡ ਫਰਨੀਚਰ ਤੋਂ ਅਸੀਂ ਸਪੈਸ਼ਲ ਡੀਲਸ ਨੇ ਜਿਹੜੀਆਂ ਉਹ ਲੈ ਕੇ ਦੇਵਾਂਗੇ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ 2 ਰਿਕਾਰਡਡ ਕਮਰਸ਼ੀਅਲ ਲਾਉਂਦੇ, ਉਸ ਤੋਂ ਬਾਅਦ ਫੇਸਬੁੱਕ 'ਤੇ ਵੀ ਸਾਰੰਗ ਰੇਡੀਓ ਆ, ਉਹ 'ਤੇ ਆਪਾਂ ਲਾਈਵ ਹੁੰਦੇ ਹਾਂ ਅਤੇ ਫੇਸਬੁੱਕ ਪੇਜ 'ਤੇ ਵੀ ਜਿਹੜੇ ਜਿਹੜੇ ਦੂਰ ਦਰੇਡੇ ਬੈਠੇ ਆ ਮਿੱਤਰਾਂ ਦੋਸਤਾਂ ਨੂੰ ਦੱਸ ਦਿਓ ਕਿ ਉਹ ਫੇਸਬੁੱਕ ਦੇ ਪੇਜ 'ਤੇ ਲਾਈਵ ਖਬਰਾਂ ਨੇ ਜਿਹੜੀਆਂ ਟਣਾ ਸਭ ਦੀਆਂ ਸੁਣ ਸਕਦੇ ਆ। ਸਾਰੰਗ ਰੇਡੀਓ ਦਾ ਪੇਜ ਆ, ਨਾਲੇ ਉੱਥੇ ਥੋੜ੍ਹਾ ਜਿਹਾ ਗੁੱਠਾ ਜਿਹਾ ਲੱਗਿਆ ਹੁੰਦਾ ਉਹ ਦੱਬ ਦਿਓ, ਮਤਲਬ ਲਾਈਕ 'ਤੇ ਫੋਲੋ ਕਰ ਲਿਓ ਤਾਂ ਕਿ ਤੁਹਾਡੇ ਤੱਕ ਰਾਈਟ ਵੇ ਖਬਰਾਂ ਨੇ ਜਿਹੜੀਆਂ ਉਹ ਪਹੁੰਚਿਆ ਕਰਨਗੀਆਂ। ਹੋਰ ਵੀ ਅੱਜ ਚੰਗੀਆਂ ਚੀਜ਼ਾਂ ਅਸੀਂ ਕੋਸ਼ਿਸ਼ ਕਰਦੇ ਕੰਟੈਂਟ ਪਾਉਂਦੇ ਰਹੀਏ, ਅੱਜ ਵੀ ਪਾ ਕੇ ਆਏ ਹਾਂ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਅਸੀਂ ਹਮੇਸ਼ਾ ਇਹ ਸਾਂਝ ਆ ਜਿਹੜੀ ਉਹ ਬਰਕਰਾਰ ਰੱਖੀਏ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਲਓ ਮੈਂ ਲੈ ਕੇ ਆਉਣਾ ਟਹਿਣਾ ਸਾਹਿਬ ਨੂੰ, ਤੁਸੀਂ 2 ਰਿਕਾਰਡਡ ਕਮਰਸ਼ੀਅਲ ਸੁਣਿਓ, ਉਸ ਤੋਂ ਬਾਅਦ ਟਹਿਣਾ ਸਾਹਿਬ ਨੂੰ ਆਪਾਂ ਲੈ ਕੇ ਆਉਂਦੇ, ਫਿਰ ਆਪਾਂ ਕਰਦੇ ਹਾਂ ਖਬਰਾਂ 'ਤੇ ਭਾਵੇਂ ਝਾਤ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਬਾਈ ਜੀ, ਇੱਕ ਕਬੱਡੀ ਕੱਪ ਆ ਜਿਹੜਾ ਉਹ ਵੀ ਹੋਣ ਜਾ ਰਿਹਾ, ਉਹਦੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਉਂਕਿ ਸੁਖਰਾਜ ਬਾਈ ਉਹਨਾਂ ਨੇ ਸਪੈਸ਼ਲੀ ਤੌਰ 'ਤੇ ਭੇਜਿਆ ਜੀ। ਉਹ ਕਬੱਡੀ ਕੱਪ ਆ ਜਿਹੜਾ ਉਹਦੇ ਲਈ ਤੁਹਾਨੂੰ ਦੱਸ ਦਈਏ ਕਿ 42ਵਾਂ ਕਬੱਡੀ ਕੱਪ ਜਿਹੜਾ ਉਹ ਹੋਣ ਜਾ ਰਿਹਾ, ਅਤੇ ਆਹ ਲਓ ਕਬੱਡੀ ਕੱਪ ਦੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ। ਕਿੱਥੇ ਕਿੱਥੇ ਕਿਹੜਾ ਕਿਹੜਾ ਨੰਬਰ ਆ, ਕਿੱਥੇ ਕਿੱਥੇ ਤੁਸੀਂ ਸੰਪਰਕ ਕਰ ਸਕਦੇ ਹੋ, ਕਿੱਥੋਂ ਟਿਕਟਾਂ ਤੁਹਾਨੂੰ ਜਿਹੜੀਆਂ ਮਿਲ ਸਕਦੀਆਂ ਨੇ, ਕੈਂਸ ਕਲਚਰ ਸੈਂਟਰ ਆ ਜਿਹੜਾ ਉਹਦੇ ਵੱਲੋਂ ਕਬੱਡੀ ਕੱਪ ਆ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ। ਸੋ 42ਵਾਂ ਕਬੱਡੀ ਕੱਪ ਜਿਹੜਾ ਉਹ ਹੋਣ ਜਾ ਰਿਹਾ। ਲਓ 2 ਰਿਕਾਰਡਡ ਕਮਰਸ਼ੀਅਲ ਤੋਂ ਬਾਅਦ ਆਪਾਂ ਟਹਿਣਾ ਸਾਹਿਬ ਨੂੰ ਲੈ ਕੇ ਹੁਣੇ ਕਹਿੰਦੇ ਹੁਣੇ ਵਾਪਸ ਆਏ।
1: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
2: ਆਖਰੀ ਅਪੀਲ ਸਾਡੀ ਰੱਦ ਹੋ ਗਈ।
3: ਓ ਭਰਾਵਾ, ਸਾਡੀ ਵੀ ਅਪੀਲ ਰੱਦ ਹੋ ਗਈ ਹੈ।
4: ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਮੰਮੀ ਡੈਡੀ ਦਾ ਇਮੀਗ੍ਰੇਸ਼ਨ ਦਾ ਕੇਸ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਵਾਲਿਆਂ ਤੋਂ ਕਰਵਾਓ।
5: ਸੁਪਰ ਵੀਜ਼ਾ ਫਾਰ ਪੇਰੈਂਟਸ, ਵਿਜ਼ਿਟਰ ਵੀਜ਼ਾ, ਪੇਰੈਂਟਸ ਪਰਮਨੈਂਟ ਕੇਸ, ਸਕਿਲਡ ਵਰਕਰਸ, ਸਟੱਡੀ ਵੀਜ਼ਾ, ਸਪਾਊਸਲ ਵੀਜ਼ਾ ਅਤੇ ਰਿਫਿਊਜ਼ਲ ਕੇਸਾਂ ਦੇ ਮਾਹਰ, ਤੁਹਾਡੇ ਹਰ ਤਰ੍ਹਾਂ ਦੇ ਵੀਜ਼ੇ ਦੇ ਸੁਪਰ ਸਪੈਸ਼ਲਿਸਟ।
6: ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ, 7900 ਫੋਰ ਇੰਟੀਰੀਅਰ ਸਟ੍ਰੀਟ, ਸਵੀਟ 306, ਬ੍ਰੈਂਪਟਨ, 9057958999।
0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤਾਂ ਨੰਬਰ ਨੋਟ ਕਰ ਲਓ, 905-204-1313, 905-204-1313, 9052041313।
7: लाओ जी चक्को फिर खुशखबरी ब्रैम्पटन निवासियां ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवीं लोकेशन 1465 मेफील्ड रोड ब्रैम्पटन ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900
8: ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
9: ਬਈ ਅਤੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
8: ਕਾਲ ਕਰੋ 905-874-9878
10: ਮਤਲਬ
11: ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
10: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
11: ਜੀਟੀਏ ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਰ ਛੁੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
0: ਜੀ ਦੋਸਤੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸੋ ਸਵਰਨ ਸਿੰਘ ਟਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਜੁੜ ਚੁੱਕੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਖਬਰਾਂ ਤੇ ਪਾਵਾਂਗੇ ਝਾਤ ਅੱਜ ਦੀਆਂ ਇਹਨਾਂ ਖਬਰਾਂ ਨੂੰ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਜਿੱਥੇ ਇਸ ਬੁੱਧਵਾਰ ਨੂੰ ਇੱਕ ਵੱਡੀ ਸੇਲ ਆ ਜਿਹੜੀ ਉਹ ਲੱਗਣ ਜਾ ਰਹੀ ਹੈ ਸੋ ਤੁਸੀਂ ਜ਼ਰੂਰ ਉੱਥੇ ਪਹੁੰਚਣਾ ਅਤੇ ਨਾਲ ਦੀ ਨਾਲ ਹੀ ਮੁਸਕਾਨ ਦਿਓਲ ਹੋਣ ਦੇ ਵੱਲੋਂ ਵੀ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜ਼ਰ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੁਸਕਾਨ ਦਿਓਲ ਹੋਣਾਂ ਦੇ ਨਾਲ ਸੰਪਰਕ ਕਰਨਾ 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਚੱਲਦੇ ਹਾਂ ਆਪਾਂ ਟਣਾ ਸਾਹਿਬ ਵੱਲ ਟਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
12: ਬੜੀ ਮਿਹਰਬਾਨੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਟਣਾ ਸਾਹਿਬ ਅੱਜ ਖਬਰਾਂ ਕਾਫੀ ਨੇ ਜਿਹੜੀਆਂ ਸਾਂਝੀਆਂ ਕਰਨ ਵਾਲੀਆਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਉਧਵ ਠਾਕਰੇ ਨੇ ਬੀਜੇਪੀ ਨੂੰ ਕਿਹਾ ਕਿ ਬਾਬਰ ਜਨਤਾ ਪਾਰਟੀ ਇਹ ਕੀ ਅਸਲ ਦੇ ਵਿੱਚ ਥੋੜਾ ਜਿਹਾ ਇੱਥੋਂ ਸ਼ੁਰੂਆਤ ਕਰਦੇ ਹਾਂ ਜੀ
12: ਦੇਖੋ ਜੀ ਪਹਿਲੀ ਗੱਲ ਤਾਂ ਇਹ ਵੀ ਜੋ ਕੁਝ ਇਸ ਵੇਲੇ ਮਹਾਰਾਸ਼ਟਰ ਦੇ ਵਿੱਚ ਹੋਇਆ ਉਹਦੇ ਬਾਰੇ ਮੇਰਾ ਖਿਆਲ ਵੀ ਸਾਡੇ ਪਰਿਵਾਰਕ ਮੈਂਬਰ ਜਾਣਦੇ ਹੋਣਗੇ ਉਧਵ ਠਾਕਰੇ ਦੀ ਪਾਰਟੀ ਦੇ 9 ਸੰਸਦ ਮੈਂਬਰ ਸੀ ਉਹਦੇ ਵਿੱਚੋਂ 6 ਜਣੇ ਪੱਟ ਕੇ ਬੀਜੇਪੀ ਲੈ ਗਈ ਇਹਨਾਂ ਦੇ ਹਿੱਸੇ ਦੇ ਵਿੱਚ ਉਧਵ ਦੇ ਹਿੱਸੇ 'ਚ ਸਿਰਫ 3 ਰਹਿ ਗਏ ਆ ਉਹ ਜਿਹੜੇ 6 ਜਣੇ ਪੱਟ ਕੇ ਲੈ ਗਈ ਆ ਉਹਦੇ ਕਰਕੇ ਉਧਵ ਠਾਕਰੇ ਗਰੁੱਪ ਇਸ ਵੇਲੇ ਕਲਪਿਆ ਉਹਦੇ ਵੱਲੋਂ ਅੱਜ ਦੋ ਟੋਕੇ ਗੱਲ ਕਹੀ ਗਈ ਆ ਕਿ ਇਹ ਬੀਜੇਪੀ ਨਹੀਂ ਇਹ ਭਾਰਤੀ ਜਨਤਾ ਪਾਰਟੀ ਨਹੀਂ ਇਹ ਬਾਬਰ ਜਨਤਾ ਪਾਰਟੀ ਹੈ ਇਹ ਬੀਜੇਪੀ ਭਾਵ ਬਾਬਰ ਜਨਤਾ ਪਾਰਟੀ ਵੀ ਲੋਕਾਂ ਨੂੰ ਲੁੱਟ ਕੇ ਖਾ ਗਈ ਇਸ ਵੇਲੇ ਮੰਦਰ ਦਾ ਚੜਾਵਾ ਲੁੱਟ ਕੇ ਖਾ ਗਈ ਸਾਡੇ ਬੰਦੇ ਪੱਟ ਕੇ ਲੈ ਗਈ ਤੇ ਇਸ ਪਾਰਟੀ ਨੂੰ ਕੋਈ ਮੂੰਹ ਨਾ ਲਾਵੇ ਸੋ ਉਹਨਾਂ ਨੇ ਅੱਜ ਇਸ ਤਰੀਕੇ ਦੇ ਆਪਦੇ ਵਿਚਾਰ ਪੇਸ਼ ਕੀਤੇ ਆ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਬੜੀ ਹੈਰਾਨੀ ਵਾਲੀ ਗੱਲ ਆ ਵੀ ਇਹ ਕਿਹੜੀ ਤੋਂ ਕਿਹੜੀ ਥਾਂ ਦੇ ਉੱਤੇ ਚੱਲ ਕੇ ਆਏ ਆ ਤੇ ਕੀ ਤੋਂ ਕੀ ਇਹ ਕਰਦੇ ਰਹਿੰਦੇ ਆ ਸੋ ਵਿਹਲੇ ਭਾਈਆਂ ਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਸਭ ਦਾ ਧਿਆਨ ਇਸੇ ਗੱਲ ਦੇ ਉੱਪਰ ਟਿਕਿਆ ਹੋਇਆ ਵੀ ਜਿਵੇਂ ਤ੍ਰਿਣਮੂਲ ਕਾਂਗਰਸ ਦੇ ਵਿੱਚ ਨੂੰ ਖੇਰੂ ਖੇਰੂ ਕੀਤਾ ਬੀਜੇਪੀ ਨੇ ਕੀ ਆਉਂਦੇ ਸਮੇਂ ਦੇ ਵਿੱਚ ਉਧਵ ਠਾਕਰੇ ਦੀ ਪਾਰਟੀ ਨੂੰ ਵੀ ਖੇਰੂ ਖੇਰੂ ਕਰ ਦੇਣਗੇ ਜਾਂ ਫਿਰ ਇਹ ਬਚ ਜੂਗੀ
0: ਜੀ ਸੁਟਣਾ ਸਾਹਿਬ ਰਾਮ ਮੰਦਿਰ ਦੇ ਚੜਾਵੇ ਦੀ ਚੋਰੀ ਵਾਲੀ ਖਬਰ ਆਈ ਸੀ ਤੇ ਉਹਦੇ ਵਿੱਚ ਕੋਈ ਅਪਡੇਟ ਆਈ ਹੈ ਥੋੜੀ ਮੋਟੀ
12: ਹਾਂ ਬਿਲਕੁਲ ਬਾਈ ਜੀ ਰਾਮ ਮੰਦਿਰ ਦੇ ਚੜਾਵੇ ਵਾਲੀ ਰਿਪੋਰਟ ਆਈ ਆ ਉਹਦੇ ਵਿੱਚ ਨਵੀਂ ਜਾਣਕਾਰੀ ਇਹ ਪ੍ਰਾਪਤ ਹੋਈ ਆ ਵੀ ਚੜਾਵੇ ਦੀ ਚੋਰੀ ਦੇ ਮਾਮਲੇ ਦੇ ਵਿੱਚ 8 ਜਣਿਆਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਯਾਨੀ ਕਿ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਹ ਉਹ 8 ਜਣੇ ਆ ਜਿਨ੍ਹਾਂ ਦੇ ਉੱਤੇ ਦੋਸ਼ ਲੱਗਾ ਵੀ ਭਾਈ ਇਹਨਾਂ ਨੇ ਚੋਰੀ ਕੀਤੀ ਆ ਉਹ ਇਹ ਗੱਲ ਕਹਿੰਦੇ ਵੀ ਅਸੀਂ ਚੋਰੀ ਨਹੀਂ ਕੀਤੀ ਇਹਨਾਂ ਦੇ ਕੇਸ ਦੀ ਸੁਣਵਾਈ ਹੁਣ 31 ਜੁਲਾਈ ਨੂੰ ਹੋਊਗੀ ਜੀ ਅਗਲੀ ਗੱਲ ਮਹੱਤਵਪੂਰਨ ਹੈ ਵੀ ਇਹ ਮਾਮਲਾ ਬੜਾ ਗੰਭੀਰ ਆ ਕਿਉਂਕਿ ਦੇਖੋ ਅਸੀਂ ਤਾਂ ਉਹ ਲੋਕ ਆ ਜਿਹੜੇ ਕਿ ਆਸਥਾਵਾਨ ਆ ਕਿਸੇ ਦੀ ਕਿਸੇ ਵੀ ਧਰਮ ਦੇ ਵਿੱਚ ਆਸਥਾ ਹੋ ਸਕਦੀ ਆ ਪਰ ਸਾਡੇ ਦੇਸ਼ ਦੇ ਵਿੱਚ ਜੇਕਰ ਆਹ ਕੁਝ ਹੋਊਗਾ ਵੀ ਜੇਕਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਕੈਸ਼ ਕੀਤਾ ਜਾਊਗਾ। ਇੱਥੇ ਤਾਂ ਪਤਾ ਇਹ ਲੱਗਾ ਜੀ ਕਿ ਕਈ ਲੋਕ ਜ਼ਮੀਨਾਂ ਖਾ ਗਏ, ਕੋਈ ਸੋਨਾ ਚਾਂਦੀ ਖਾ ਗਿਆ, ਕੋਈ ਇੱਥੇ ਦਾਨ ਪੇਟੀ ਵਿਚਲੇ ਪੈਸੇ ਖਾ ਗਿਆ, ਇੱਥੇ ਬੜਾ ਕੁਝ ਖਾਧਾ ਗਿਆ ਜੀ।
0: ਅੱਛਾ, ਇੱਕ ਜਿਹੜੀ ਹੁਣ ਲੋਕ ਅਲੱਗ ਅਲੱਗ ਜਿਹੜੇ ਹੈਗੇ ਜੀ ਚੈਨਲ ਦੇ ਥਰੂ, ਅਲੱਗ ਅਲੱਗ ਵੀਡੀਓ ਸੋਸ਼ਲ ਮੀਡੀਆ ਦੇ ਥਰੂ ਜਾਂ ਕਿਤੇ ਵੀ ਜਿੱਥੋਂ ਵੀ ਉਹਨਾਂ ਨੂੰ ਪਤਾ ਲੱਗ ਰਿਹਾ, ਸੋ ਉਤਸੁਕ ਵੀ ਨੇ ਕਿ ਕੀ ਜਥੇਦਾਰ ਸਾਹਿਬ ਨੇ ਜਿਹੜੇ ਬੁਲਾਏ ਸੀਗੇ ਸਾਰੇ ਅਹੁਦੇਦਾਰ, ਉਹਨਾਂ ਦੇ ਨਾਲ ਕੀ ਵਾਰਤਾਲਾਪ ਹੋਈ ਆ, ਕੀ ਗੱਲਬਾਤ ਹੋਈ ਆ, ਲੋਕ ਕਿਵੇਂ ਲੈਂਦੇ ਆ, ਪਾਰਟੀ ਮੈਂਬਰ ਇਹਨਾਂ ਨੂੰ ਕਿਵੇਂ ਲੈਂਦੇ ਆ, ਅਤੇ ਜਥੇਦਾਰ ਸਾਹਿਬ ਨੇ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਦਾ ਉਹਨਾਂ ਨੇ ਵੇਰਵਾ ਪਾਇਆ ਜੀ?
12: ਦੇਖੋ ਜੀ, ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਆ। ਅੱਜ ਤਾਂ ਜਥੇਦਾਰ ਸਾਹਿਬ ਨੇ ਕਮਾਲ ਕਰਤੀ ਆ ਵੀ ਉਹਨਾਂ ਨੇ ਵਿਧਾਇਕਾਂ ਨੂੰ ਇਹ ਪੁੱਛਿਆ ਵੀ ਕਿ ਤੁਹਾਨੂੰ ਕਿੰਨੀ ਜਾਣਕਾਰੀ ਸੀ, ਤੁਸੀਂ ਦੱਸੋ ਪਹਿਲਾਂ ਮੈਨੂੰ ਵੀ ਭਾਈ ਤੁਹਾਨੂੰ ਕਿੰਨਾ ਪਤਾ ਸੀਗਾ ਵੀ ਭਾਈ ਇਸ ਮਾਮਲੇ ਦੇ ਵਿੱਚ ਕਾਨੂੰਨ ਦੇ ਵਿੱਚ ਆਹ ਗੱਲਾਂ ਸ਼ਾਮਿਲ ਆ। ਉਹ ਵਿਧਾਇਕ ਸਾਰੇ ਕਹਿੰਦੇ ਵੀ ਸਾਨੂੰ ਕੁਛ ਨੀ ਪਤਾ ਸੀਗਾ। ਉਹ ਕਹਿੰਦੇ ਵੀ ਜੇ ਤੁਹਾਨੂੰ ਪਤਾ ਨੀ ਸੀਗਾ ਵੀ ਭਾਈ ਇਸ ਕਾਨੂੰਨ ਦੇ ਵਿੱਚ ਕੀ ਸ਼ਾਮਿਲ ਆ, ਫਿਰ ਤੁਸੀਂ ਕਾਨੂੰਨ ਪਾਸ ਕਰਨ ਦੀ ਹਾਮੀ ਕਿਉਂ ਭਰੀ? ਜਾਂ ਤੁਸੀਂ ਮੈਨੂੰ ਦੱਸੋ ਇਹ ਕੀ ਤੁਹਾਨੂੰ ਹੁਣ ਵੀ ਪਤਾ ਕਿ ਭਾਈ ਇਹਦੇ ਵਿੱਚ ਫਲਾਣੀ ਫਲਾਣੀ ਗੱਲ ਸ਼ਾਮਿਲ ਆ? ਉਹ ਜੀ ਸਾਰੇ ਵਿਧਾਇਕਾਂ ਨੇ ਇਹੀ ਗੱਲ ਕਹੀ ਵੀ ਸਾਨੂੰ ਕੁਛ ਨੀ ਪਤਾ ਵੀ ਭਾਈ ਕਾਨੂੰਨ ਦੇ ਵਿੱਚ ਲਿਖਿਆ ਕੀ ਆ। ਫਿਰ ਜਥੇਦਾਰ ਸਾਹਿਬ ਨੇ ਗੱਲ ਕਹੀ ਆ ਕਿ ਭਾਈ ਤੁਸੀਂ ਹਾਮੀ ਭਰਨ ਤੋਂ ਪਹਿਲਾਂ ਕਿਉਂ ਨਾ ਸੋਚਿਆ ਵੀ ਭਾਈ ਇਹਦੇ ਵਿੱਚ ਗੱਲਾਂ ਕਿਹੜੀਆਂ ਕਿਹੜੀਆਂ? ਫਿਰ ਉਸ ਤੋਂ ਬਾਅਦ ਇਹ ਗੱਲ ਕਹੀ ਵੀ ਭਾਈ ਤੁਸੀਂ 30 ਦਿਨ ਦੇ ਵਿੱਚ ਇਸ ਕਾਨੂੰਨ ਦੇ ਵਿੱਚ ਸੋਧ ਕਰਕੇ ਨਵੇਂ ਸਿਰੇ ਤੋਂ ਲਾਗੂ ਕਰੋ। ਜਿੰਨੀ ਦੇਰ ਤੱਕ ਨਵੇਂ ਸਿਰੇ ਤੋਂ ਸੋਧ ਕਰਕੇ ਨਹੀਂ ਲਾਗੂ ਕਰਦੇ, ਉਨੀ ਦੇਰ ਤੱਕ ਭਾਈ ਤੁਸੀਂ ਜਿਹੜਾ ਨਵਾਂ ਕਾਨੂੰਨ ਬਣਾਇਆ ਇਹਨੂੰ ਹੋਲਡ ਕਰੋ ਤੇ ਨਵਾਂ ਕਾਨੂੰਨ ਬਣਾਓ, ਇਹਦੇ ਵਿੱਚ ਸੋਧਾਂ ਕਰਕੇ ਬਣਾਓ, ਉਹਦੇ ਵਿੱਚ ਬੁੱਧੀਜੀਵੀਆਂ ਦੇ ਵਿਚਾਰ ਵੀ ਲਓ, ਸ਼੍ਰੋਮਣੀ ਕਮੇਟੀ ਦੇ ਵਿਚਾਰ ਵੀ ਲਓ, ਜਥੇਦਾਰ ਸਾਹਿਬ ਦੇ ਵਿਚਾਰ ਵੀ ਲਓ, ਸਭ ਦੇ ਵਿਚਾਰ ਲਓ। ਸੋ ਕਹਿਣ ਦਾ ਭਾਵ ਇਹ ਜੀ ਕਿ ਜਥੇਦਾਰ ਦੇ ਵੱਲੋਂ ਬੜੀਆਂ ਤਰਕਯੋਗ ਗੱਲਾਂ ਕੀਤੀਆਂ ਗਈਆਂ, ਕੋਈ ਮਾੜੀ ਗੱਲ ਨੀ ਹੋਈ, ਕੋਈ ਵਿਰੋਧ ਭਾਵਨਾ ਵਾਲੀ ਗੱਲ ਨੀ ਹੋਈ। ਜਿਹੜੀਆਂ ਗੱਲਾਂ ਜਥੇਦਾਰ ਸਾਹਿਬ ਨੇ ਕਹੀਆਂ ਉਹ ਮੁੱਲਵਾਨ ਸਿੰਘ ਆ, ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ। ਲੱਗਦਾ ਇਹ ਸੀਗਾ ਵੀ ਭਾਈ ਇੱਥੇ ਲੜਾਈ ਝਗੜੇ ਵਾਲੀ ਗੱਲ ਹੋਣੀ ਆ, ਏਦਾਂ ਦਾ ਕੁਝ ਵੀ ਨੀ ਹੋਇਆ। ਬੜੀ ਚੰਗੀ ਗੱਲ ਆ ਵੀ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਈ ਆ, ਤੇ ਗੱਲਬਾਤ ਇਵੇਂ ਹੁੰਦੀ ਰਹਿਣੀ ਚਾਹੀਦੀ ਆ। ਤੇ ਅੱਜ ਬਾਕੀ ਪਾਰਟੀਆਂ ਨੇ ਵੀ ਇਹ ਗੱਲ ਕਹੀ ਆ, ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਸਾਨੂੰ ਬੋਲਣ ਨੀ ਦਿੰਦੇ। ਗੁਰਦੀਪ ਕੌਰ ਮਜੀਠੀਆ ਨੇ ਗੱਲ ਕਹੀ ਵੀ ਬੇਇੱਜ਼ਤ ਕਰਦੇ ਆ, ਇਹਨਾਂ ਦੇ ਵੱਲੋਂ ਜੋ ਜੋ ਗੱਲਾਂ ਕਹੀਆਂ ਜਾਂਦੀਆਂ ਉਹ ਕਰੀ ਹੈਰਾਨੀਜਨਕ ਆ। ਸੋ ਕਹਿਣ ਦਾ ਭਾਵ ਜੀ ਕਿ ਅੱਜ ਵਿਧਾਇਕ ਤੇ ਮੰਤਰੀ ਗਏ ਸੀ ਤੇ ਜਥੇਦਾਰ ਸਾਹਿਬ ਨੇ ਅੱਜ ਇਹਨਾਂ ਨੂੰ ਖੜੀਆਂ ਖੜੀਆਂ ਵੀ ਸੁਣਾਈਆਂ, ਬੜੀਆਂ ਤਿੱਖੀਆਂ ਝਾੜਾਂ ਵੀ ਪਾਈਆਂ ਜੀ।
0: ਸੋ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਵੀ ਕਿਹਾ ਗਿਆ ਕਿ ਭਾਈ ਜੇਕਰ ਤੁਸੀਂ ਸਹਿਮਤੀ ਪ੍ਰਗਟ ਕੀਤੀ ਆ ਤੇ ਉਸ ਤੋਂ ਪਹਿਲਾਂ ਸਹਿਮਤੀ ਤਾਂ ਉਸੇ ਚੀਜ਼ ਤੇ ਪ੍ਰਗਟ ਹੁੰਦੀ ਹੈ ਨਾ ਟਣਾ ਸਾਹਿਬ, ਜਿਹੜੀ ਚੀਜ਼ ਨੂੰ ਵਿਚਾਰਿਆ ਗਿਆ ਹੋਵੇ, ਜਿਹੜੀ ਚੀਜ਼ ਨੂੰ ਪੜਿਆ ਗਿਆ ਹੋਵੇ, ਤੇ ਜੇਕਰ ਵਧਾਇਕ ਹੀ ਇਹ ਗੱਲ ਕਹਿਣਗੇ ਕਿ ਅਸੀਂ ਤਾਂ ਬਾਜੀ ਬਿਨਾਂ ਪੜ੍ਹੇ ਤੋਂ ਸਹਿਮਤੀ ਪ੍ਰਗਟ ਕਰਤੀ ਤੇ ਫਿਰ ਸਵਾਲੀਆ ਨਿਸ਼ਾਨ ਤਾਂ ਬਣਦਾ।
12: ਬਿਲਕੁਲ ਸਹੀ ਗੱਲ ਹੈ ਜੀ, ਇਹਦਾ ਮਤਲਬ ਤਾਂ ਇਹ ਆ ਵੀ ਜਿਹੜੇ ਕਾਨੂੰਨ ਪਾਸ ਹੁੰਦੇ ਨਾ, ਅੱਗੇ ਪਹਿਲਾਂ ਇਹ ਹੁੰਦਾ ਸੀਗਾ ਜੀ ਕਿ ਕਾਨੂੰਨ ਦੀ ਕਾਪੀ ਇੱਕ ਦਿਨ ਪਹਿਲਾਂ ਮਿਲ ਜਾਂਦੀ ਸੀ। ਇਹ ਹੁਣ ਇੱਕ ਨਵਾਂ ਡਰਾਮਾ ਚੱਲਿਆ ਵੀ ਪੜ੍ਹਨ ਦਾ ਮੌਕਾ ਹੀ ਨਾ ਦਿਓ, ਸਿਰਫ ਆਪਾਂ ਹੱਥ ਹੀ ਖੜੇ ਕਰਾਉਣੇ ਆ, ਸਿਰਫ ਇੰਨੀ ਗੱਲ ਹੀ ਸਵਾਉਣੀ ਵੀ ਭਾਈ ਸਾਹਿਬ ਵੀ ਸਾਨੂੰ ਅਸੀਂ ਨਾਲ ਨਾਲ ਆ। ਉਹ ਕਾਨੂੰਨ ਦੇ ਨਾਲ ਨੀ, ਉਹ ਪਾਰਟੀ ਦੇ ਨਾਲ ਹੁੰਦੇ ਆ, ਕਾਨੂੰਨ ਤਾਂ ਪੜ੍ਹੇ ਹੀ ਨੀ ਉਹਨਾਂ ਨੇ, ਪਾਰਟੀ ਦੇ ਨਾਲ ਹੁੰਦੇ ਹੋ ਕਿ ਸਾਡੀ ਪਾਰਟੀ ਦੀ ਸਰਕਾਰ ਆ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਵੀ ਭਾਈ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਕਾਨੂੰਨ ਬਣਦੇ ਕਿਵੇਂ ਆ, ਤੇ ਇਸ ਮਾਮਲੇ ਦੇ ਉੱਤੇ ਵਿਚਾਰ ਹੀ ਕੋਈ ਨੀ ਹੁੰਦੀ ਜੀ।
0: ਜੀ, ਅਗਲੀ ਖਬਰ ਵੱਲ ਚੱਲਾਂਗੇ, ਉਸ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਗ੍ਰੈਂਡ ਫਰਨੀਚਰ ਤੇ ਸਾਡਾ ਲਾਈਵ ਔਨ ਲੋਕੇਸ਼ਨ ਹੋਏਗਾ ਜੀ ਇਸ ਹਫਤੇ ਬੁੱਧਵਾਰ ਵਾਲੇ ਦਿਨ। ਸੋ ਤੁਸੀਂ ਜੇਕਰ ਫਰਨੀਚਰ ਖਰੀਦਣਾ ਚਾਹੁੰਦੇ ਥੋੜੇ ਦਿਨ ਹੋਰ ਵੇਟ ਕਰ ਲਓ, ਦਿਨ ਕੀ ਰਹਿ ਗਏ ਬਾਜੀ, ਕੱਲ੍ਹ ਦਾ ਦਿਨ ਹੀ ਰਹਿ ਗਿਆ, ਮੰਗਲਵਾਰ ਦਾ ਦਿਨ, ਤੇ ਤੁਸੀਂ ਉਡੀਕ ਕਰੋ ਤੇ ਬੁੱਧਵਾਰ ਨੂੰ ਉੱਥੋਂ ਤੁਹਾਨੂੰ ਗ੍ਰੈਂਡ ਡੀਲਸ ਲੈ ਕੇ ਦੇਵਾਂਗੇ। ਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਵੈਸਟਰ ਵੀ ਆਏ ਹੋਏ ਹੋ, ਤੁਹਾਡੇ ਪੇਰੈਂਟਸ ਆਏ ਹੋਏ ਨੇ ਵੈਸਟਰ, ਜਾਂ

0: ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਅਫਸਰਾਂ ਤੇ ਨਿਸ਼ਾਨਾ ਬਿੰਨਿਆ, ਕਿਹੜੀ ਗੱਲ ਕਰਕੇ ਬਿੰਨਿਆ ਟਿਹਣਾ ਸਾਹਿਬ?
1: ਦੇਖੋ ਜੀ, ਬਹੁਤ ਮਹੱਤਵਪੂਰਨ ਗੱਲ ਉਹਨੇ ਕਹੀ ਆ ਤੇ ਬਿਲਕੁਲ ਦਰੁਸਤ ਕਹੀ ਆ। ਉਹ ਕਹਿੰਦੇ ਵੀ ਸਾਨੂੰ ਇਹ ਦੱਸੋ ਵੀ ਭਾਸ਼ਾ ਵਿਭਾਗ ਦੀ ਜ਼ਿੰਮੇਵਾਰੀ ਕੀ ਆ, ਸਿੱਖਿਆ ਦੇ ਬਾਬਤ, ਬੋਲੀ ਦੇ ਬਾਬਤ, ਭਾਸ਼ਾ ਦੇ ਬਾਬਤ ਕੰਮ ਕਰਨਾ, ਪਰ ਇਸ ਦਾ ਬਜਟ ਮਿਲਦਾ ਹੀ ਨਹੀਂ। ਤੇ ਉਹ ਕਹਿੰਦੇ ਵੀ ਕੱਚੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਗਿਆ, ਕਿਤਾਬਾਂ ਅਸੀਂ ਛਾਪ ਨਹੀਂ ਸਕਦੇ, ਸਮਾਗਮ ਅਸੀਂ ਕਰਾ ਨਹੀਂ ਸਕਦੇ, ਬਜਟ ਸਾਨੂੰ ਜਾਰੀ ਨਹੀਂ ਹੁੰਦਾ। ਮੁੱਖ ਮੰਤਰੀ ਸਾਹਿਬ ਦੀ ਪ੍ਰਵਾਨਗੀ ਮਿਲਣ ਦੇ ਬਾਵਜੂਦ ਇਸ ਵੇਲੇ ਬਹੁਤ ਸਾਰੇ ਚੰਡੀਗੜ੍ਹ ਦੇ ਵਿੱਚ ਬੈਠੇ ਅਫਸਰ ਇਹੋ ਜਿਹੇ ਆ ਜਿਹੜੇ ਕਿ ਭਾਸ਼ਾ ਵਿਭਾਗ ਨੂੰ ਡੋਬਣ ਦੇ ਉੱਤੇ ਇਹਦਾ ਭੋਗ ਪਾਉਣ ਦੇ ਰਾਹ ਤੇ ਤੁਰੇ ਆ। ਸੋ ਬੜੀਆਂ ਮਹੱਤਵਪੂਰਨ ਗੱਲਾਂ ਉਹਨਾਂ ਨੇ ਕਹੀਆਂ। ਦੇਖੋ, ਭਾਸ਼ਾ ਵਿਭਾਗ ਨਾ ਅੱਗੇ ਕੀ ਕਰਦਾ ਹੁੰਦਾ ਸੀ ਕਿ ਜਿਹੜੀਆਂ ਚੰਗੀਆਂ ਕਿਤਾਬਾਂ ਦੇ ਖਰੜੇ ਦੀ ਪੁਣਛਾਣ ਕਰਕੇ ਉਹਨਾਂ ਨੂੰ ਛਾਪਣ ਦਾ ਕੰਮ ਸੀ, ਪਰ ਜੇ ਬਜਟ ਹੋਊਗਾ ਕਿਤਾਬਾਂ ਤਾਂ ਹੀ ਛਪਣੀਆਂ ਨਾ। ਹੁਣ ਤਾਂ ਸਮਾਗਮ ਹੀ ਨਹੀਂ ਹੁੰਦੇ। ਅੱਗੇ ਕਹਿੰਦੇ ਹੁੰਦੇ ਸੀ ਵੀ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਿਆ ਤੇ ਸ਼੍ਰੋਮਣੀ ਪੱਤਰਕਾਰ ਆ, ਸ਼੍ਰੋਮਣੀ ਲੇਖਕ ਆ, ਉਹ ਸਾਰਾ ਕੁਝ ਬੰਦ ਆ ਜੀ। ਹੁਣ
0: ਟਾਣਾ ਸਾਹਿਬ, ਅੱਗੇ ਭਾਸ਼ਾ ਵਿਭਾਗ ਵੱਲੋਂ ਹੀ ਕਿਤਾਬਾਂ ਵੀ, ਮੇਰਾ ਖਿਆਲ ਉਹਦੇ ਵੱਲੋਂ ਵੀ ਉਹਨਾਂ ਉਹਨਾਂ ਕਿਤਾਬਾਂ ਨੂੰ ਵੀ ਪੁਰਸਕਾਰ ਦਿੱਤੇ ਜਾਂਦੇ ਸੀਗੇ, ਜਿਵੇਂ ਤੁਸੀਂ ਦੱਸਿਆ ਕਿ ਅਲੱਗ ਅਲੱਗ ਪੁਰਸਕਾਰ ਉਹ ਜਿਹੜੇ ਦਿੱਤੇ ਜਾਂਦੇ ਸੀ। ਪਰ ਗੱਲ ਹੁਣ ਇਹੀ ਹੈ ਕਿ ਜਿਹੜੇ ਅਫਸਰ ਨੇ ਤਾਇਨਾਤ ਕੀਤੇ ਹੋਏ ਆ ਕਿ ਉਹ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਵੀ ਆ ਅਤੇ ਨਿਭਾਉਂਦੇ ਵੀ ਆ, ਇਹ ਇੱਕ ਸਵਾਲੀ ਨਿਸ਼ਾਨ ਜ਼ਰੂਰ ਬਣਿਆ ਰਹਿੰਦਾ। ਅੱਛਾ, ਅਗਲੀ ਗੱਲਬਾਤ ਕਰਦੇ ਹਾਂ। ਕੇਜਰੀਵਾਲ ਸਾਹਿਬ ਦਾ ਕੋਈ ਬਿਆਨ ਆਇਆ, ਜਿਹੜੀ ਵੀਡੀਓ ਵਾਇਰਲ ਹੋਈ ਹੋਈ ਹੈ ਭਗਵੰਤ ਮਾਨ ਉਹਨਾਂ ਦੀ, ਉਹਦੇ 'ਤੇ ਜਾਂ ਉਹਦੇ ਬਾਬਤ ਜਾਂ ਜਿਹੜਾ ਜਥੇਦਾਰ ਸਾਹਿਬ ਨੇ ਇਕੱਠ ਕੀਤਾ ਸੀ ਉਹਦੇ ਬਾਬਤ ਕੋਈ ਬਿਆਨ ਕੇਜਰੀਵਾਲ ਸਾਹਿਬ ਨੇ ਦਿੱਤਾ ਜਾਂ ਨਹੀਂ ਦਿੱਤਾ? ਅਤੇ ਵੈਸੇ ਅੰਮ੍ਰਿਤਸਰ ਦੇ ਵਿੱਚ ਲਵ ਕੁਸ਼ ਅਤੇ ਮਾਤਾ ਜਾਨਕੀ ਦਾ ਮੰਦਿਰ ਬਣਾਉਣ ਦਾ ਐਲਾਨ ਤਾਂ ਸੁਣਿਆ ਕਿ ਉਹਨੇ ਕੀਤਾ ਜੀ।
1: ਦੇਖੋ ਜੀ, ਇੱਕ ਤਾਂ ਗੱਲ ਇਹ ਵੀ ਉਹਨਾਂ ਨੇ ਮੰਦਰ ਬਣਾਉਣ ਦੇ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਗਾ ਕੋਈ, ਪਰ ਗੱਲ ਇਹ ਜੀ ਕਿ ਕੀ ਕਹਿੰਦੇ ਪੰਜਾਬ ਦੇ ਵਿੱਚ ਰਾਜਨੀਤੀ ਹੁਣ ਆਪਾਂ ਇਸ ਤਰ੍ਹਾਂ ਦੀ ਕਰਾਂਗੇ। ਇਸ ਵੇਲੇ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਏਕ ਸ਼ਾਮ ਸ਼ਿਵ ਕੇ ਨਾਮ ਇਹ ਰਾਤ ਕਰਵਾ ਰਹੀ ਹੈ, ਨਾਈਟ ਪ੍ਰੋਗਰਾਮ ਕਰਵਾਏ ਜਾ ਰਹੇ ਆ। ਉਹ ਚ ਨਾਲੇ ਪੁਣ ਵਾਲੇ ਫਲੀਆਂ, ਨਾਲੇ ਤਾਂ ਭਗਤਾਂ ਦੀ ਗੱਲ ਹੋ ਗਈ ਤੇ ਨਾਲੇ ਵੋਟਾਂ ਦੀ ਗੱਲ ਹੋ ਗਈ। ਹੁਣ ਜਿਹੜੀ ਤਾਜ਼ਾ ਜਾਣਕਾਰੀ ਮਿਲੀ ਆ, ਅਰਵਿੰਦ ਕੇਜਰੀਵਾਲ ਹੋਰੀ ਆ ਗੱਲ ਕਹਿੰਦੇ ਆ, ਉਹ ਕਹਿੰਦੇ ਜੀ ਕਿ ਦੇਖੋ ਜਿਹੜਾ ਅਸੀਂ ਅੰਮ੍ਰਿਤਸਰ ਦੇ ਵਿੱਚ ਲਵ ਕੁਸ਼ ਦਾ ਬਣਾਵਾਂਗੇ ਜੀ ਮੰਦਿਰ, ਤੇ ਮਾਤਾ ਜਾਨਕੀ ਦਾ ਮੰਦਿਰ ਵੀ ਬਣਾਵਾਂਗੇ ਜੀ।
0: ਅੱਛਾ ਟਾਣਾ ਸਾਹਿਬ, ਅਗਲੀ ਗੱਲ ਕਿ ਜਿਹੜਾ ਹਜ਼ਾਰ ਹਜ਼ਾਰ ਆਉਣਾ ਸੀ ਰੁਪਈਆ ਪੰਜਾਬ 'ਚ ਔਰਤਾਂ ਨੇ, ਹਜ਼ਾਰ ਹਜ਼ਾਰ ਰੁਪਈਆ ਉਹਨਾਂ 'ਚ ਆਉਣਾ ਸੀ, ਕਹਿੰਦੇ ਉਹਦੇ ਨਾਂ 'ਤੇ ਵੀ ਠੱਗੀਆਂ ਵੱਜਣ ਲੱਗ ਗਈਆਂ ਜੀ। ਕਿਸ ਤਰ੍ਹਾਂ ਦੀਆਂ ਸਾਈਬਰ ਠੱਗੀਆਂ ਵੱਜ ਰਹੀਆਂ ਹਜ਼ਾਰ ਹਜ਼ਾਰ ਰੁਪਏ ਦੇ ਨਾਂ 'ਤੇ?
1: ਦੇਖੋ ਜੀ, ਗੱਲ ਇਹ ਵੀ ਇਹ ਨਾ ਉਹ ਜਿਵੇਂ ਪਿੰਡ ਵਸਿਆ ਨਹੀਂ ਤਾਂ ਨੰਗ 'ਤੇ ਪਹਿਲਾਂ ਹੀ ਆ ਜਾਂਦੇ ਆ, ਤੇ ਠੱਗਾਂ ਵਾਲਾ ਕੰਮ ਤਾਂ ਬਾਈ ਜੀ ਉਵੇਂ ਹੋਇਆ ਪਿਆ। ਆ ਦੇਖੋ, ਹਾਲੇ ਤੱਕ ਤਾਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਇਆ ਆਇਆ ਨੀਗਾ, ਪਰ ਇਹਨਾਂ ਦੇ ਵੱਲੋਂ ਨਵੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਗਈਆਂ। ਜਦੋਂ ਕੋਈ ਬੀਬੀ ਜਾਂਦੀ ਹੈ ਨਾ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ, ਉਹਦੇ ਨਾਲ ਕੀ ਹੁੰਦਾ ਜੀ ਕਿ ਉੱਥੇ ਜਿਵੇਂ ਜਾਂਦੇ ਆ ਤੇ ਉਹ ਕਹਿੰਦੇ ਜੀ ਕਿ ਤੁਸੀਂ ਆਪਦਾ ਬੈਂਕ ਜਿਹੜਾ ਨਾ ਉਹ ਵੈਰੀਫਿਕੇਸ਼ਨ ਕਰਾ ਲਓ, ਖਾਤਾ ਵੈਰੀਫਿਕੇਸ਼ਨ ਕਰਾ ਲਓ। ਉਹ ਹੁਣ ਉੱਥੇ ਵੱਡੀਆਂ ਗੱਲਾਂ ਚੱਲ ਪਈਆਂ ਨਵੀਆਂ। ਉਹ ਹੁਣ ਜਦੋਂ ਕਈ ਵਾਰੀ ਵੈਰੀਫਿਕੇਸ਼ਨ ਹੁੰਦੀ ਨਹੀਂ ਤਾਂ ਫਿਰ ਉਹ ਕਹਿੰਦੇ ਜੀ ਕੋਈ ਠੱਗਾਂ ਦੇ ਫੋਨ ਆਉਣ ਲੱਗ ਪਏ, ਉਹ ਕਹਿੰਦੇ ਜੀ ਵੈਰੀਫਿਕੇਸ਼ਨ ਅਸੀਂ ਕਰ ਦਿੰਦੇ, ਸਾਨੂੰ ਆਪਣਾ ਆਧਾਰ ਕਾਰਡ, ਪੈਨ ਕਾਰਡ ਤੇ ਬਾਕੀ ਚੀਜ਼ਾਂ ਭੇਜ ਦਿਓ। ਉਹ ਜਦੋਂ ਹੁਣ ਭੇਜਦੇ ਆ ਤੇ ਨਾਲ ਦੀ ਨਾਲ ਪਤਾ ਲੱਗਦਾ ਜੀ ਕਿ ਉਹਦੇ ਜਿਹੜੇ ਖਾਤੇ 'ਚ 4 ਰੁਪਏ ਹੈਗੇ ਉਹ ਵੀ ਨਿਕਲ ਜਾਂਦੇ ਆ। ਜਦੋਂ ਭੇਜਦੇ ਆ ਤੇ ਨਾਲ ਦੀ ਨਾਲ ਪਤਾ ਲੱਗਾ ਜੀ ਕਿ ਉਹ ਲੋਨ ਲੈਣ ਲੱਗ ਪਈ ਇਹਨਾਂ ਨੇ ਡਾਕੂਮੈਂਟ ਦੇ ਆਧਾਰ ਦੇ ਉੱਤੇ। ਸੋ ਅੱਜ ਲੁਧਿਆਣੇ ਦੀ ਪੁਲਿਸ ਨੇ ਗੱਲ ਕਹੀ ਆ ਵੀ ਕਿਰਪਾ ਕਰਕੇ ਆਹ ਕੁਝ ਨਾ ਕਰੋ, ਜੇਕਰ ਤੁਹਾਨੂੰ ਕੋਈ ਵੀ ਫੋਨ ਕਰਦਾ, ਜੇਕਰ ਕੋਈ ਅਨਨੋਨ ਨੰਬਰ ਤੋਂ ਫੋਨ ਕਰਦਾ, ਤੁਸੀਂ ਉਹਦੀ ਗੱਲ ਦੇ ਵਿੱਚ ਨਾ ਆਓ ਜੀ।
0: ਸੁਟਾਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ
0: ਮਿਹਰਬਾਨੀ ਜੀ। ਇਹ ਸਨ ਸਵਰਨ ਸਿੰਘ ਟਾਣਾ ਸਾਹਿਬ। ਸੋ ਅੱਜ ਦੀਆਂ ਇਹ ਖਬਰਾਂ ਦਾ ਬੁਲੇਟਿਨ ਆ ਜਿਹੜਾ ਉਹਨਾਂ ਦੇ ਵੱਲੋਂ ਸਪੋਂਸਰ ਕੀਤਾ ਗਿਆ, ਜਿਵੇਂ ਅਸੀਂ ਪਹਿਲਾਂ ਤੁਹਾਨੂੰ ਦੱਸ ਕੇ ਹਟੇ ਹਾਂ ਕਿ ਗ੍ਰੈਂਡ ਫਰਨੀਚਰ 'ਤੇ ਸਾਡੀ ਜਿਹੜੀ ਬੱਜੀ ਇਸ ਬੁੱਧਵਾਰ ਨੂੰ ਸੇਲ ਹੋਣੀ ਆ, ਉਹਦੇ ਬਾਬਤ ਸੁੱਖ ਹੋਣੀ ਸਾਡੇ ਨਾਲ ਆ ਚੁੱਕਿਆ। ਸੁੱਖ ਜੀ, ਜੈ ਨੂੰ ਸਤਿ ਸ਼੍ਰੀ ਅਕਾਲ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬੱਬਰਾ ਸਾਹਿਬ। ਬਿਲਕੁਲ, ਫਰਾਈਡੇ ਸੋਰੀ ਵੈਨਸਡੇ ਵਾਲੇ ਬੁੱਧਵਾਰ ਵਾਲੇ ਦਿਨ ਜਿਹੜੀਆਂ ਸ਼ੇਬਰਾਂ ਲੱਗਣੀਆਂ ਕਿਉਂਕਿ ਕੈਨਰਾ ਡੇਅਰੀ ਸੇਲ ਲੱਗਣੀ ਆ, ਤੇ ਨਾਲ ਦੀ ਨਾਲ ਸਾਰੰਗ ਰੇਡੀਓ ਦਾ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੋਹਫੇ ਡਿਸਕਾਊਂਟ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲਣੀਆਂ ਬੱਬਰਾ ਸਾਹਿਬ। ਤੇ ਇੱਕ ਮੈਂ ਗੱਲ ਹੋਰ ਦੱਸ ਦਿੰਦਾ, ਵੈਨਸਡੇ ਨੂੰ ਬੁੱਧਵਾਰ ਵਾਲੇ ਦਿਨ ਕੈਨਰਾ ਡੇ ਵਾਲੇ ਦਿਨ ਸਵੇਰੇ ਸ਼ਾਰਪ 10 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਉਣਾ, ਜਦ ਤੁਸੀਂ ਰਾਤ ਦੇ 10 ਵਜੇ ਤੱਕ, ਸਵੇਰੇ 10 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਓਪਨ ਓਪਨ ਬੱਬਰਾ ਸਾਹਿਬ।
0: ਬਿਲਕੁਲ ਜੀ, ਸੋ ਤੁਸੀਂ ਜ਼ਰੂਰ ਪਹੁੰਚ ਜਿਓ ਬੁੱਧਵਾਰ ਵਾਲੇ ਦਿਨ, ਲਾਈਵ ਔਨ ਲੋਕੇਸ਼ਨ ਅਸੀਂ ਕਰਾਂਗੇ ਗ੍ਰੈਂਡ ਫਰਨੀਚਰ 'ਤੇ। ਬਾਜੀ, ਅਗਲੇ ਲਿੰਕ ਦੇ ਵਿੱਚ ਫਿਰ ਮਿਲਦੇ ਹਾਂ।

0: ਖੇਦਮਾ ਜੀ, 294 ਵੋਕਲ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਵਪਾਰਾ ਸਾਹਿਬ।
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਨੇ। ਮਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
2: ਜੀ,
1: ਕੀ ਹਾਲ ਚਾਲ ਆ?
2: ਬਹੁਤ ਵਧੀਆ ਜੀ, ਆਪਣਾ ਦੱਸੋ।
1: ਹਾਂ, ਬਹੁਤ ਵਧੀਆ ਚੜ੍ਹਦੀ ਕਲਾ ਵਾ। 1 ਜੁਲਾਈ ਤੋਂ
2: ਜੀ
1: 10, 20, 50, 100 ਦੇ ਪੁਰਾਣੇ ਨੋਟ ਆ ਜਿਹੜੇ
2: ਜੀ,
1: ਉਹ ਕਹਿੰਦੇ ਬੰਦ ਹੋ ਜਾਣੇ ਆ।
2: ਠੀਕ ਹੈ ਜੀ।
1: ਸੋਸ਼ਲ ਮੀਡੀਆ 'ਤੇ ਇੱਕ ਪੋਸਟ ਆ ਜਿਹੜੀ ਉਹ ਵਾਇਰਲ ਹੋਈ ਆ ਕਿ ਬੰਦ ਹੋ ਜਾਣੇ ਆ, ਪਰ ਅਸਲ ਦੇ ਵਿੱਚ ਇਹਦੀ ਜਦੋਂ ਪੁਸ਼ਟੀ ਪਸ਼ਟੀ ਕੀਤੀ ਗਈ ਆ, ਉਹ ਪਰ ਇਹ ਸੀ ਕਿ 2005 ਤੋਂ ਪਹਿਲਾਂ ਦੇ ਜਿਹੜੇ ਛਪੇ ਹੋਏ ਨੋਟ ਨੇ ਉਹ ਬੰਦ ਹੋ ਜਾਣੇ, ਪੋਸਟਰ 'ਚ ਦਾਅਵਾ ਕੀਤਾ ਗਿਆ ਸੀਗਾ। ਪਰ ਇਹ ਵੀ ਗਲਤੀ ਆ, ਜਦੋਂ ਫਿਰ ਦੁਬਾਰੇ ਪੁਸ਼ਟੀ ਕੀਤੀ ਗਈ ਉਹ ਕਹਿੰਦੇ ਇਹ ਫੇਕ ਨਿਊਜ਼ ਜੀ ਸੀਗੀ, ਇਹ ਕੋਈ ਗੱਲਬਾਤ ਐਸੀ ਹੈ ਨੀਗੀ। ਕਈ ਵਾਰ ਤੁਸੀਂ ਦੇਖ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ, ਉਹ ਤਾਂ ਦੇਖ ਲਿਆ ਕਰੋ, ਚੈੱਕ ਕਰ ਲਿਆ ਕਰੋ। ਸੋ ਉਹਨਾਂ ਨੇ ਜਦੋਂ ਨੋਟਿਸ ਲਿਆ ਉਹ ਕਹਿੰਦੇ ਵੀ ਇਹ ਫੇਕ ਨਿਊਜ਼ ਆ, ਬੈਂਕ ਆਫ ਮਹਾਰਾਸ਼ਟਰ ਵੱਲੋਂ ਜਿਹੜੀ ਕਿਸੇ ਨੇ ਪੋਸਟਰ ਬਣਾ ਕੇ ਉੱਦਾਂ ਹੀ ਪਾਤਾ। ਪਰ ਕਈ ਵਾਰ ਅਸੀਂ ਉਹਨਾਂ 'ਤੇ ਜ਼ਿਆਦਾ ਅਮਲ ਕਰ ਜਾਂਦੇ ਹਾਂ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਅਤੇ ਸੁਲਤਾਨ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਸਾਡੇ ਨਾਲ ਆ ਚੁੱਕੇ ਆ। ਸੁਲਤਾਨ ਜੀ ਕਹਿੰਦੇ ਬਾਈ ਜੀ, ਤੁਸੀਂ ਟੀਵੀ ਲੈਣਾ, ਤੁਸੀਂ ਫਰਿੱਜ ਲੈਣੀ ਆ, ਤੁਸੀਂ ਇਕੱਲਾ ਸਟੋਵ ਲੈਣਾ ਵਾ, ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਇੱਕ ਐਸਾ ਨਾਮ ਆ ਜਿੱਥੇ ਤੁਸੀਂ ਭਰੋਸਾ ਕਰ ਸਕਦੇ ਹੋ, ਜਿੱਥੇ ਤੁਸੀਂ ਬੈਸਟ ਪ੍ਰਾਈਸ ਲੈ ਸਕਦੇ ਹੋ। ਸੁਲਤਾਨ ਜੀ ਸਾਡੇ ਨਾਲ ਨੇ। ਸੁਲਤਾਨ ਜੀ ਸਤਿ ਸ਼੍ਰੀ ਅਕਾਲ।
3: ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਜਿਸ ਤਰ੍ਹਾਂ ਰਾਜਵੀਰ ਜੀ ਤੁਸੀਂ ਮੈਸੇਜ ਦੇ ਰਹੇ ਹੋ, ਅਸੀਂ ਵੀ ਦੱਸ ਰਹੇ ਹਾਂ ਕਿ ਕੈਨੇਡਾ ਡੇ ਸਪੈਸ਼ਲ ਸੇਲ ਹੈ, ਤੇ ਕੈਨੇਡਾ ਡੇ ਸਪੈਸ਼ਲ ਸੇਲ ਦੀ ਜਦੋਂ ਗੱਲ ਕਰਦੇ ਹਾਂ, ਖਾਸ ਤੌਰ ਤੇ ਬਿਗ ਸਕਰੀਨ ਟੀਵੀਆਂ ਦੇ ਉੱਪਰ, ਉਹ ਵੀ ਸੋਨੀ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3 ਲੇਟੈਸਟ ਅਪਡੇਟਡ ਟੈਕਨੋਲੋਜੀ ਦੇ ਨਾਲ, X1 ਪ੍ਰੋਸੈਸਰ ਦੇ ਨਾਲ, ਹਾਈ ਐਂਡ ਟੈਕਨੋਲੋਜੀ ਹੈ, ਮਿੰਨੀ LED ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ ਜੀ $2300 ਵਾਲਾ, $1599 ਦਾ ਜੀ, ਤੇ $1599 ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਤੁਸੀਂ ਬਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਹੈ ਜੀ, 905-450-2828 ਨੰਬਰ ਹੈ। ਜਿਹੜੇ ਕਸਟਮਰ 55 ਇੰਚ ਦੇਖ ਰਹੇ ਜੀ, ਉਹਨਾਂ ਨੂੰ ਮਿਲ ਜਾਣਾ $800 ਵਾਲਾ, $399 ਦਾ। ਜਿਨ੍ਹਾਂ ਨੇ 65 ਇੰਚ ਲੈਣਾ ਉਹਨਾਂ ਨੂੰ ਮਿਲ ਜਾਣਾ $1000 ਵਾਲਾ, $699 ਕੈਨੇਡਾ ਡੇ ਸੇਲ ਤੇ। ਜਿਹੜੇ ਕਸਟਮਰ 75 ਇੰਚ ਲੈਣਾ ਚਾਹੁੰਦੇ ਆ, $1200 ਵਾਲਾ, $899 ਕੈਨੇਡਾ ਡੇ ਸੇਲ ਹੈ ਜੀ, ਬੋਵੇਡ ਐਂਡ ਚੰਕੂਜ਼ੀ ਤੇ।
1: ਸੋ ਤੁਸੀਂ ਬਾਈ ਜੀ ਜੇਕਰ ਟੀਵੀ ਲੈਣੇ ਚਾਹੁੰਦੇ ਹੋ ਤਾਂ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਕੈਨੇਡਾ ਡੇ 'ਤੇ ਸਪੈਸ਼ਲ ਤੌਰ 'ਤੇ ਤੁਹਾਡਾ ਮਾਣ ਸਤਿਕਾਰ ਵੀ ਕੀਤਾ ਜਾਊਗਾ, ਨਾਲ ਗਿਫਟ ਜਿਹੜੇ ਹੈਗੇ ਆ ਅਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਜੰਮੂ 'ਤੇ ਗਿਫਟ ਤੁਹਾਨੂੰ ਨਾ ਮਿਲਣ, ਕਦੀ ਵੀ ਨਹੀਂ ਵੀਰ ਜੀ, ਕਦੀ ਵੀ ਨਹੀਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ। ਸੋ ਤੁਸੀਂ ਜਾਣਾ ਕਿੱਥੇ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ। ਸੁਲਤਾਨ ਜੀ ਜਿਹੜੇ ਅਪਲਾਈਸਿਸ ਉਹ ਵੀ ਆਈਆਂ ਆਪਣੇ ਸੇਲ 'ਤੇ ਆ?
3: ਹਾਂਜੀ ਰਾਜਵੀਰ ਜੀ, ਅਪਲਾਈਸਿਸ ਦੇ ਉੱਪਰ ਵੀ 40% ਦਾ ਡਿਸਕਾਊਂਟ ਹੈ ਕੈਨੇਡਾ ਡੇ ਤੇ। ਔਰ ਕੈਨੇਡਾ ਡੇ ਵਾਲੇ ਦਿਨ ਬੁੱਧਵਾਰ, ਜਿਸ ਤਰ੍ਹਾਂ ਕਿ ਤੁਸੀਂ ਵੀ ਕਿਹਾ ਕਿ ਤੁਸੀਂ ਲਾਈਵ ਔਨ ਲੋਕੇਸ਼ਨ ਹੋਣਾ, ਸੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੀ ਬੁੱਧਵਾਰ ਵਾਲੇ ਦਿਨ ਕੈਨੇਡਾ ਡੇ ਤੇ ਓਪਨ ਹੈ, ਕਿਉਂਕਿ ਬਹੁਤ ਸਾਰੇ ਸਾਡੇ ਐਸੇ ਕਸਟਮਰ ਹੈ, ਤੁਹਾਡੇ ਲਿਸਨਰ ਹੈ ਜੀ, ਜਿਹੜੇ ਕਿਚਨਰ, ਕੈਮਰੇਜ, ਸਟੋਨੀ ਕ੍ਰੀਕ, ਨਿਆਗਰਾ ਫਾਲ ਵਾਲੇ ਏਰੀਆ ਚੋਂ ਆਉਣਾ ਚਾਹੁੰਦੇ ਆ। ਸੋ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਪੈਰਿਸ ਓਨਟੈਰੀਓ ਤੋਂ ਕਿ ਭਾਜੀ ਇਹ ਸਾਨੂੰ ਛੁੱਟੀ ਜਿਹੜੀ ਆ ਸਿਰਫ ਉਹ ਵੈਨਸਡੇ ਵਾਲੇ ਦਿਨ ਹੈ ਤੇ ਤੁਸੀਂ ਓਪਨ ਹੋ, ਤੇ ਬਿਲਕੁਲ ਜੀ ਸਤਿਕਾਰ ਹੈ ਉਹਨਾਂ ਦਾ, ਜਿਹੜੇ ਟਰੱਕਿੰਗ ਇੰਡਸਟਰੀ 'ਚ ਸਾਡੇ ਭੈਣ ਭਰਾ ਹਾਰਡ ਵਰਕ ਕਰਦੇ ਆ, ਸਲੂਟ ਐਂਡ ਸਲਾਮ ਹੈ। ਬਿਲਕੁਲ ਆ ਕੇ 40% ਡਿਸਕਾਊਂਟ ਦਾ ਫਾਇਦਾ ਚੁੱਕ ਸਕਦੇ ਕੈਨੇਡਾ ਡੇ ਤੇ। ਫਰਿੱਜ, ਸਟੋਵ, ਡਿਸ਼ਵਾਸ਼ਰ ਲੈਣਾ ਤਦ ਵੀ $2000 ਸੇਵ ਹੋ ਜਾਣਾ, ਕਿਉਂਕਿ $5000 ਵਾਲਾ ਪੈਕੇਜ $2999 ਚ ਮਿਲਣਾ, ਤੇ ਜੇ ਪੂਰਾ ਦਾ ਪੂਰਾ ਬਿਲਟ ਇਨ ਕਿਚਨ ਲੈਣਾ ਤੇ ਤਦ ਵੀ $5000 ਸੇਵ ਹੋ ਜਾਣਾ, ਕਿਉਂਕਿ $12000 ਵਾਲਾ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ $6900 ਦਾ ਮਿਲ ਜਾਣਾ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਜੀ, ਈਵਨ ਕੱਲਾ ਕੱਲਾ ਪੀਸ ਵੀ ਲੈਣਾ, ਵਾਸ਼ਰ ਐਂਡ ਡਰਾਇਰ ਵੀ ਲੈਣਾ, ਤਦ ਵੀ $600-800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ, $1799 ਦਾ। ਤੇ ਜੇ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਜੀ $1200 ਵਾਲਾ, $899 ਦਾ, ਕਨਵੈਕਸ਼ਨ ਓਵਨ ਦੇ ਨਾਲ ਹੈ। ਕੱਲੀ ਡਿਸ਼ਵਾਸ਼ਰ ਲੈਣੀ ਹੈ ਉਹ ਤਾਂ ਅੱਧੀ ਪ੍ਰਾਈਸ ਤੇ ਹੈ, ਸਟੇਨਲੈਸ ਸਟੀਲ ਦੀ $1000 ਵਾਲੀ ਡਿਸ਼ਵਾਸ਼ਰ, $499 ਦੀ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828, 905-450-2828 ਜੀ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
1: ਧੰਨਵਾਦ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਡੀਆਂ ਚੱਲਣਗੀਆਂ, ਜਗਜੀਤ ਮਾਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਪਹਿਲਾਂ ਇੱਕ ਵਾਰ ਦੱਸ ਦਈਏ ਕਿ ਕੈਂਸ ਕਲਚਰ ਸੈਂਟਰ ਆ ਜਿਹੜਾ ਉਹ 42ਵਾਂ ਕਬੱਡੀ ਕੱਪ ਬਾਈ ਜੀ ਲੈ ਕੇ ਆ ਰਿਹਾ, 42ਵਾਂ ਕਬੱਡੀ ਕੱਪ ਆ। ਸੋ ਕਬੱਡੀ ਦੇ ਜਿਹੜੇ ਸ਼ੌਕੀਨ ਨੇ ਉਹ 4 ਜੁਲਾਈ ਦਾ ਦਿਨ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ। ਹੁਣ ਹੋਣਾ ਕਿੱਥੇ ਆ? CAA ਸੈਂਟਰ ਬ੍ਰੈਂਪਟਨ ਦੇ ਵਿੱਚ ਹੋਣਾ ਬਾਈ ਜੀ। ਸੋ ਕਬੱਡੀ ਕੱਪ 2026 ਦਾ 4 ਜੁਲਾਈ ਵਾਲੇ ਦਿਨ ਹੋਣਾ, ਕੈਂਸ ਕਲਚਰ ਸੈਂਟਰ ਜਿਹੜਾ ਉਹਨਾਂ ਦੇ ਵੱਲੋਂ ਇਹ ਕਰਵਾਇਆ ਜਾ ਰਿਹਾ 42ਵਾਂ ਕਬੱਡੀ ਕੱਪ। ਸੋ ਤੁਸੀਂ ਜ਼ਰੂਰ ਇਹ ਦਿਨ ਆ ਜਿਹੜਾ ਉਹ ਰਾਖਵਾਂ ਕਰ ਲਿਓ। ਬਾਈ ਮੈਂ ਨਾ ਇੱਕ ਸ਼ਬਦ ਪੜ੍ਹਿਆ ਜਗਜੀਤ ਮਾਲ ਸਾਹਿਬ, ਫਿਲੋਫੋਬੀਆ ਅਤੇ ਇਮੋਫੋਲੀਆ। ਫਿਬੋਫੋਲੀਆ,
2: ਇਮੋਫੋਲੀਆ,
1: ਹਾਂ ਫਿਲੋਫੋਬੀਆ, ਫਿਲੋਫੋਬੀਆ,
2: ਫਿਲੋਫੋਬੀਆ
1: ਅਤੇ ਇਮੋਫੋਲੀਆ,
2: ਇਮੋਫੋਲੀਆ,
1: ਫਿਲੋਫੋਬੀਆ,
2: ਫਿਲੋਫੋਬੀਆ
1: ਜਾਂ ਇਮੋਫੋਲੀਆ, ਇਮੋਫੋਲੀਆ,
2: ਇਮੋਫੋਲੀਆ।
1: ਹਾਂ, ਇਹ ਮੈਂ ਦੱਸਣਾ ਵੀ ਸ਼ਬਦ ਦਾ ਅਰਥ ਕੀ ਆ, ਫਿਲੋਫੋਬੀਆ ਜਾਂ ਇਮੋਫੋਲੀਆ। ਇਹ ਸ਼ਬਦ ਸਪੈਸ਼ਲ ਆ, ਇਹ ਸ਼ਬਦ ਸਪੈਸ਼ਲ ਆ। ਅੱਛਾ, ਸ਼ਬਦ ਬੜਾ ਘੈਂਟ ਆ ਇਹ, ਤੇ ਜਦ ਤੁਸੀਂ ਇਹਦਾ ਮਤਲਬ ਦੇਖਣਾ ਜੇ ਸ਼ਾਇਦ ਬਹੁਤ ਤੈਨੂੰ ਪਤਾ ਵੀ ਹੋਵੇ, ਹੋ ਸਕਦਾ, ਪਰ ਮੈਨੂੰ ਤਾਂ ਨਹੀਂ ਸੀ ਬਾਈ ਜੀ ਪਤਾ, ਤੁਹਾਨੂੰ ਪਤਾ ਸੀਗਾ? ਮੈਨੂੰ ਨਹੀਂ ਸੀ ਪਤਾ। ਹਾਂ, ਫਿਲੋਫੋਬੀਆ ਜਾਂ ਫਿਰ ਇਮੋਫੋਲੀਆ, ਇਹ ਅੰਗਰੇਜ਼ੀ ਦਾ ਸ਼ਬਦ ਆ। ਇਹ ਤੁਹਾਨੂੰ ਅੱਗੇ ਚੱਲ ਕੇ ਅਸੀਂ, ਮੈਂ ਵੀ ਪੜ੍ਹਿਆ ਵਾ ਅਤੇ ਮੈਨੂੰ ਲੱਗਿਆ ਕਿ ਯਾਰ ਇਹ, ਅੱਛਾ ਮੈਨੂੰ ਪਤਾ ਨਹੀਂ ਸੀ ਵੀ ਇਹਨੂੰ। ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣੀਆਂ ਨੇ। ਅਤੇ ਜੇਕਰ ਤੁਸੀਂ ਬਾਈ ਜੀ ਹਜੇ ਤੱਕ ਵੀ ਆਪ ਜਾਂ ਆਪਣੇ ਬੱਚਿਆਂ ਦੀ ਇੰਸ਼ੋਰੈਂਸ ਨਹੀਂ ਕਰਵਾਈ ਹੈਗੀ, ਤਾਂ ਮੈਂ ਤੁਹਾਨੂੰ ਸਾਡੀ ਟੀਮ ਦਾ ਨੰਬਰ ਦੇ ਦਿੰਦਾ, ਤੁਸੀਂ ਸੰਪਰਕ ਕਰ ਲਿਓ। ਕਿਉਂਕਿ ਬਈ ਬਹੁਤੀ ਵਾਰ ਅਸੀਂ ਪਤਾ ਕੀ ਆ, ਅਸੀਂ ਇੰਸ਼ੋਰੈਂਸ ਨੂੰ ਤਾਂ ਐਂ ਸਮਝਦੇ ਵੀ ਨਹੀਂ ਨਹੀਂ ਇਹਦੀ ਕੀ ਜ਼ਰੂਰਤ ਆ, ਸਾਰੀ ਜਾਣਾ। ਅੱਛਾ, ਇੱਕ ਬੰਦਾ ਮੈਨੂੰ ਵੀਰ ਮਿਲਿਆ, ਉਹਨੂੰ ਉਹਨਾਂ ਨੇ ਇੰਸ਼ੋਰੈਂਸ ਕਰਵਾਉਣੀ ਸੀਗੀ ਹੈ ਨਾ, ਅਤੇ ਕਰਵਾ ਕੇ ਉਹਨਾਂ ਨੇ ਜਦੋਂ ਕਹਿੰਦੇ ਕਿ, ਮੈਂ ਕਿਹਾ ਵੀ ਤੁਸੀਂ ਉਹ ਨਹੀਂ, ਕਹਿੰਦਾ ਆਪਾਂ ਫੈਟ ਹਾਂ। ਮੈਂ ਕਿਹਾ ਠੀਕ ਹੈ, ਅਤੇ ਚਲੋ ਆਪਾਂ ਇੱਕ, ਤੁਸੀਂ ਦੋਨੇ ਹਸਬੈਂਡ ਵਾਈਫ 'ਚੋਂ ਇੱਕ ਦੀ ਕਰ ਦਿਓ। ਅਤੇ ਮੈਂ ਕਿਹਾ ਵੀ ਤੁਸੀਂ ਕਿੰਨੇ ਦੀ ਕਰਵਾਉਣੀ ਚਾਹੁੰਦੇ ਜਾਂ ਕ੍ਰਿਟੀਕਲ ਇਲਨੈਸ ਕਰਵਾਉਣੀ ਚਾਹੁੰਦੇ ਹੋ? ਉਹ ਉਹਨਾਂ ਨੇ ਉਹ ਕਰਵਾਉਣੀ ਸੀ ਜਿਹੜੀ, ਉਹ ਤੋਂ ਬਾਅਦ ਪਤਾ ਕੀ ਕਹਿੰਦੇ, ਉਹ ਨਹੀਂ ਜਵਾਕਾਂ ਨੂੰ ਯਾਰ ਜਦੋਂ ਬਾਅਦ 'ਚ ਮਿਲਣਾ, ਜਵਾਕਾਂ ਨੂੰ ਆਪਾਂ ਛੱਡ ਕੇ ਜਾਣਾ, ਬਥੇਰੀ ਜ਼ਮੀਨ ਜਦੋਂ ਛੱਡ ਪਰੇ ਉਹਨਾਂ ਨੂੰ ਕੀ ਛੱਡ ਕੇ ਜਾਣਾ, ਉਹਨਾਂ ਦਾ ਨਹੀਂ ਕੁਛ ਲਿਖਣਾ, ਬਾਹਲੀ ਨਹੀਂ ਕਰਨੀ ਹੈ, ਆਪਾਂ ਆਪ ਜ਼ਿੰਦਗੀ ਇੰਜੋਏ ਕਰਨੀ ਆ, ਆਪ ਜ਼ਿੰਦਗੀ ਇੰਜੋਏ ਕਰਨੀ ਆ। ਮੈਂ ਕਿਹਾ ਇਹ ਵੀ ਗੱਲ ਤੁਹਾਡੀ ਸਹੀ ਆ ਨਾ, ਅਤੇ ਕਹਿੰਦਾ 4 ਕਿੱਲੇ ਪਹਿਲਾਂ ਸੀ, 3 ਫੇਰ ਲਏ, 2 ਫੇਰ ਲਏ, ਹੁਣ 5 ਦੀ ਗੱਲ ਫੇਰ ਚੱਲਦੀ ਆ। ਮੈਂ ਕਿਹਾ ਵੀ ਇਹ ਆਪਾਂ ਨਾਲ ਲੈ ਕੇ ਜਾਣੇ ਆ? ਕਹਿੰਦਾ ਨਹੀਂ ਵੀ ਛੱਡ ਕੇ ਜਵਾਕਾਂ ਨੂੰ ਜਾਣੇ। ਮੈਂ ਕਿਹਾ ਫਿਰ ਉਹ ਵੀ ਜਿਹੜੇ ਪੈਸੇ ਇੰਸ਼ੋਰੈਂਸ ਵਾਲੇ, ਉਹ ਜਵਾਕਾਂ ਨੂੰ ਮਿਲ ਜਾਣੇ ਆ, ਉਹ ਵੀ ਹੈ ਨਾ, ਵੀ ਫੈਮਿਲੀ ਦੇ ਲਈ ਹੋਈ ਆ। ਪਰ ਤੁਸੀਂ ਕ੍ਰਿਟੀਕਲ ਇਲਨੈਸ ਤਾਂ ਤੁਹਾਡੇ ਆਪਣੇ ਲਈ ਆ, ਸੋ ਤੁਸੀਂ ਆਪਣੇ ਲਈ ਆਪਣੀ ਜ਼ਰੂਰ, ਕਿਉਂਕਿ ਬਾਅਦ 'ਚ ਕਈ ਵਾਰ ਜੇ ਹੁਣ ਕੋਈ ਬਲੱਡ ਟੈਸਟ ਕਰਦੇ ਆ, ਜਿਹਨਾਂ 'ਤੇ ਉਹਨਾਂ ਨੂੰ ਸ਼ੱਕ ਹੁੰਦੀ ਆ, ਉਹਨਾਂ ਦਾ ਬਲੱਡ ਟੈਸਟ ਵੀ ਕਹਿੰਦੇ ਕਿ ਬਲੱਡ ਟੈਸਟ ਕਰਵਾਓ ਜੀ। ਉਹਦੇ ਵਿੱਚ ਜੇ ਤੁਹਾਡਾ ਕੋਈ ਵੀ ਚੀਜ਼ ਨਿਕਲਦੀ ਆ, ਤੁਸੀਂ ਜੇ ਸ਼ੂਗਰ ਦੀ ਦਵਾਈ ਵੀ ਲੈਣ ਲੱਗ ਗਏ, ਕਈ ਵਾਰ ਉਹ ਕਹਿੰਦੇ ਕਿ ਇਹਦਾ ਬਲੱਡ ਟੈਸਟ ਕਰਾਓ, ਜੇ ਉਦੋਂ ਪਹਿਲਾਂ ਹਜੇ ਤੁਸੀਂ ਤੰਦਰੁਸਤ ਹੋ ਤਾਂ ਮਨੀ ਬੈਕ ਵਾਲੀ ਤੁਸੀਂ ਕ੍ਰਿਟੀਕਲ ਇਲਨੈਸ ਲੈ ਲਿਓ ਕਿ $100 ਜਾਂ $50 ਜਾਂ $60 ਤੁਹਾਡੇ ਜਾ ਰਹੇ ਆ, ਉਹ ਇੱਕ ਸੇਵਿੰਗ ਅਕਾਊਂਟ 'ਚ ਜਾ ਰਹੇ ਆ ਇੱਕ ਤਰ੍ਹਾਂ ਦੇ, ਅਤੇ ਤੁਹਾਡੇ 25 ਬਿਮਾਰੀਆਂ ਤੋਂ ਤੁਸੀਂ ਕਵਰ ਵੀ ਹੈਗੇ ਹੋ। ਬਾਅਦ 'ਚ ਨਹੀਂ ਇਹ ਗੱਲ ਬਣਨੀ ਬਾਈ ਜੀ, ਬਾਅਦ 'ਚ ਫਿਰ ਬੰਦਾ ਕਹਿੰਦਾ ਪਛਤਾਉਂਦਾ ਜ਼ਰੂਰ ਆ ਕਿ ਯਾਰ ਆ ਤਾਂ ਨਾਲੇ ਮੇਰੇ ਪੈਸੇ, ਮੇਰੇ ਕੋਲ ਤਾਂ ਫਿਰ ਵੀ ਮੈਨੂੰ ਵਾਪਸ ਆਈ ਜਾਣੇ ਆ, ਜਾਂ ਮੇਰੇ ਕੋਲ ਹੀ ਪਏ ਸੀ ਅਤੇ ਹੋਰ ਪਾਸੇ ਵੀ ਅਸੀਂ ਪੈਸਾ ਖਰਚ ਦਿੰਦੇ ਹਾਂ। ਕ੍ਰਿਟੀਕਲ ਇਲਨੈਸ ਨੂੰ ਸੀਰੀਅਸ ਤਰੀਕੇ ਦੇ ਨਾਲ ਜ਼ਰੂਰ ਕੰਸਿਡਰ ਕਰਿਓ ਜੇ ਤੁਹਾਡੀ ਨਹੀਂ ਕਰਵਾਈ ਹੋਈ। ਜਿਹੜਾ ਵੀ ਤੁਹਾਡਾ ਐਡਵਾਈਜ਼ਰ ਨੇੜੇ ਤੁਹਾਡੇ ਹੋਵੇ ਉਹ ਤੋਂ ਕਰਵਾ ਲਿਓ ਬੇਸ਼ੱਕ, ਕੋਈ ਜ਼ਰੂਰੀ ਨਹੀਂ ਵੀ ਤੁਸੀਂ 7ਵੇਂ ਕਰਵਾਉਣੀ ਆ, ਪਰ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਤੋਂ ਬਾਅਦ ਸੰਪਰਕ ਕਰ ਸਕਦੇ ਹੋ। 416-317-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਜਾਂ ਮੁਸਕਾਨ ਦਿਓਲ ਉਹਨਾਂ ਨਾਲ 647-564-2733 'ਤੇ ਤੁਸੀਂ ਸਾਡੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ। ਕ੍ਰਿਟੀਕਲ ਇਲਨੈਸ ਜ਼ਰੂਰ ਕਰਾ ਲਿਓ। ਬਹੁਤ ਸਾਰੇ ਲੋਕ ਹੁਣ ਬਾਈ ਅਵੇਅਰ ਹੋ ਗਏ, ਉਹਨਾਂ ਨੇ ਆਪਣੇ ਬੱਚਿਆਂ ਦੀ ਵੀ ਕ੍ਰਿਟੀਕਲ ਇਲਨੈਸ ਕਰਾਤੀ।
2: ਬਿਲਕੁਲ,
1: ਇੱਕ ਤਾਂ ਉਹ ਕਹਿੰਦੇ ਇਹ ਠੀਕ ਹੈ ਜੀ ਅਸੀਂ 10 ਸਾਲ ਪੇ ਕਰਨੇ, 20 ਸਾਲ ਪੇ ਕਰਨੇ, ਉਹ ਤੋਂ ਬਾਅਦ ਪੇ ਕਰਕੇ, ਅਤੇ ਇਹਨਾਂ ਦੇ ਤਾਂ ਹਜੇ ਬੱਚੇ ਤਾਂ ਉਹਨਾਂ ਦਾ ਪ੍ਰੀਮੀਅਮ ਬਹੁਤ ਘੱਟ ਹੁੰਦਾ, ਬਿਮਾਰ ਵੀ ਨਹੀਂ ਹੁੰਦੀ ਹੈ ਨਾ, ਬਿਮਾਰੀ ਵੀ ਨਹੀਂ ਹੁੰਦੀ, ਅਤੇ ਇੱਕ ਗਹਿਣਾ ਉਹਨਾਂ ਦੇ ਲਈ ਬਣ ਜਾਂਦਾ। ਸੋ ਗਿਫਟ ਤੁਸੀਂ ਜਿਹੜਾ ਦਿੰਦੇ ਹੋ ਕੋਈ ਵੀ, ਉਦੋਂ ਬੈਟਰ ਆ ਕਿ ਬੱਚਿਆਂ ਦੀ ਇੰਸ਼ੋਰੈਂਸ ਆ ਜਿਹੜੀ ਉਹ ਕਰਾ ਕੇ ਉਹਨਾਂ ਨੂੰ ਉਹ ਗਿਫਟ ਦੇ ਦਿਓ, ਕਿਉਂਕਿ ਉਹਨਾਂ ਦਾ ਜਿੰਨੀ ਛੋਟੀ ਐਚ ਕਰਾਓਗੇ ਉਹਨਾਂ ਦਾ ਪ੍ਰੀਮੀਅਮ ਘੱਟ ਹੋਏਗਾ। ਇੱਕ ਇਨਵੈਸਟਮੈਂਟ ਦੇ ਤੌਰ 'ਤੇ ਜੇ ਪਰਮਾਨੈਂਟ ਪਲਾਨ ਵੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹ ਗਰੋ ਵੀ ਹੋਣਾ ਬਾਅਦ 'ਚ ਜਾ ਕੇ, ਹੈ ਨਾ। ਸੋ ਤੁਸੀਂ ਉਹ ਕਰਵਾ ਸਕਦੇ ਹੋ, ਬਾਕੀ ਜੇਬ ਤੁਸੀਂ ਆਪਣੀ ਦੇਖਣੀ ਹੈ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਜਿਹਨੇ ਬੰਦੇ ਫੈਮਿਲੀ ਚਲਾ ਰਿਹਾ ਉਹ ਪ੍ਰੋਟੈਕਟ ਹੋਣਾ ਚਾਹੀਦਾ। ਪਹਿਲਾਂ ਤੁਸੀਂ ਆਪਣੇ ਆਪ ਨੂੰ ਕਰੋ, ਫਿਰ ਅੱਗੇ ਬੱਚਿਆਂ ਨੂੰ ਕਰੋ, ਹੈ ਨਾ। ਅਤੇ ਆਪਣੇ ਆਪ ਨੂੰ ਅਸੀਂ ਕਰਦੇ ਨਹੀਂ, ਗੱਡੀ ਜਿਹੜੀ ਲੈ ਕੇ ਜਾਣੀ ਉਹਨੂੰ ਅਸੀਂ ਕਰ ਲੈਂਦੇ ਹਾਂ। ਸੋ ਤੁਸੀਂ 416-317-2733 ਮੇਰਾ ਆਪਣਾ ਨੰਬਰ ਹੈ, 416-317-2733। ਪ੍ਰੋਗਰਾਮ ਤੋਂ ਬਾਅਦ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇਲਨੈਸ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਜੀ। 416-317-2733 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਬਾਈ ਸ਼ਬਦ ਕਿਹੜਾ ਸੀਗਾ ਦੱਸੋ, ਭੁੱਲ ਗਏ ਹੋਣੇ ਹਨ? ਫਿਲੋਫੋਬੀਆ,
2: ਫਿਲੋਫੋਬੀਆ
1: ਜਾਂ ਇਮੋਫੋਲੀਆ, ਹਾਂ ਮੈਂ 2 ਮਿੰਟ ਬਾਅਦ ਫੇਰ ਤੁਹਾਨੂੰ ਪੁੱਛ ਲੈਣਾ ਤੇ 2 ਰਿਕਾਰਡਰ ਕਮਰਸ਼ੀਅਲ ਵੀ ਮੈਂ ਲੈ ਲਵਾਂ। ਉਸ ਤੋਂ ਬਾਅਦ ਸਾਡੇ ਯੂਨੀ ਗਲੋਬਲ ਵਾਲੇ ਹਜੇ ਤੱਕ ਪਹੁੰਚੇ ਨਹੀਂ ਹੈ। ਯੂਨੀ ਗਲੋਬਲ ਵਾਲੇ ਉਹ ਬਾਜੀ ਕਿੱਧਰ ਲੱਗੇ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ ਤੇ ਫਿਰ ਅੱਗੇ ਚੱਲਾਂਗੇ। ਤੇ ਜੇਕਰ ਤੁਸੀਂ ਹਜੇ ਤੱਕ ਵੀ ਗ੍ਰੈਂਡ ਫਰਨੀਚਰ ਦਾ ਨਾਮ ਨਹੀਂ ਸੁਣਿਆ ਤਾਂ ਤੁਸੀਂ ਜ਼ਰੂਰ ਇੱਕ ਵਾਰ ਗ੍ਰੈਂਡ ਫਰਨੀਚਰ ਸਰਚ ਕਰਕੇ ਦੇਖ ਲਿਓ। ਉਹਨਾਂ 'ਤੇ ਜਾ ਕੇ ਇਸ ਵਾਰ ਬੁੱਧਵਾਰ ਨੂੰ ਬਹੁਤ ਘੈਂਟ ਘੈਂਟ ਘੈਂਟ ਡੀਲ ਆ ਜਿਹੜੀ ਉਹ ਉੱਥੇ ਲੱਗਣੀ ਹੈ। ਸੋ ਲਓ ਮੈਂ ਇੱਕ ਉਹਨਾਂ ਚਿਰ ਗੀਤ ਲਾ ਦਵਾਂ। ਗੀਤ ਲਾ ਕੇ ਫਿਰ ਆਪਾਂ ਹੁਣੇ ਗਏ ਅਤੇ ਹੁਣੇ ਬਾਈ ਜੀ ਵਾਪਸ ਆਏ। ਗੀਤ ਕਿਹੜਾ ਸੁਣਨਾ ਚਾਹੁੰਦੇ ਤੁਸੀਂ? ਗੀਤ ਲਾ ਦਿੰਦੇ ਹਾਂ। ਕਮਲ ਹੀਰ ਬਾਈ ਦਾ ਆਇਆ, ਇਹੀ ਚਲਾ ਦੀਏ। ਇਹ ਆਹ ਚੱਕੋ ਬਾਈ ਜੀ।

0: buy real estate, sell purchase of businesses, commercial transaction, will, power of attorney, या फिर affidavit दी, ता सोचेंदी लोड नहीं, इको नाम याद रखो, Law of Aman Sharma, जो अपने clients नो देंदे ने, excellent legal services, Aman Sharma, LLB, barrister, solicitor and notary public, 25 Cherry Crest Drive, Unit 6, Brampton. Call 905-913-355, 905-913-2355.
1: ਲਓ ਜੀ, ਜੇਕਰ ਤੁਸੀਂ ਸਪੈਕਸ ਐਕਸਪ੍ਰੈਸ ਦਾ ਨਾਮ ਨਹੀਂ ਸੀ ਸੁਣਿਆ ਤਾਂ ਸਪੈਕਸ ਐਕਸਪ੍ਰੈਸ 'ਤੇ ਜਾਇਓ, ਕਿਉਂਕਿ ਉੱਥੋਂ ਘੈਂਟ ਘੈਂਟ ਘੈਂਟ ਡੀਲ ਕੈਨੇਡਾ ਡੇ 'ਤੇ ਸਪੈਸ਼ਲ ਇਹਨਾਂ ਨੇ ਵੀ ਲਾਈਆਂ ਨੇ। ਰਾਜਨ ਜੀ ਸਾਡੇ ਨਾਲ ਆ ਕੁਇਕਲੀ, ਉਹਨਾਂ ਤੋਂ ਆਪਾਂ ਸੁਨੇਹਾ ਲੈਣੇ। ਰਾਜਨ ਜੀ, ਜੈਨ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਰੰਗ ਰੇਡੀਓ ਦੇ ਸਾਰੇ ਸਰੋਤਿਆਂ ਨੇ ਪਿਆਰ ਭਰੀ। ਸਤਿ ਸ਼੍ਰੀ ਅਕਾਲ ਜੀ।
1: ਜੀ ਭਾਜੀ, ਦਿਓ ਸੁਨੇਹਾ।
2: ਅੱਜ ਤਾਂ ਦੱਸਦੇ ਜੀ, ਕੱਲ ਨੂੰ ਜਿਹੜਾ ਹੈਗਾ ਸਾਡੇ ਕੋਲ ਡਾਕਟਰ ਅਵੇਲੇਬਲ ਨੇ ਸਾਡੀ ਕ੍ਰੈਡਿਟ ਵੀ ਅਤੇ ਸੈਂਟਰ ਰੋਡ ਵੀ ਲੋਕੇਸ਼ਨ ਦੇ ਉੱਤੇ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਕੰਪਲੀਟ ਕੰਪਰੀਹੈਂਸਿਵ, ਉਹ ਆ ਕੇ ਸਾਡੇ ਕੋਲ ਐਗਜ਼ਾਮ ਕਰਾ ਸਕਦੇ ਨੇ। ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਕੋਈ ਨੰਬਰ ਹੈ ਜੀ 905-405-4888। ਇਸ ਤੋਂ ਇਲਾਵਾ ਕੈਨੇਡਾ ਡੇ ਸਪੈਸ਼ਲ ਹੈ ਜੀ, ਖਾਸ ਕਰਕੇ ਇਸ ਵੀਕਐਂਡ ਦੇ ਉੱਤੇ ਟਿਊਜ਼ਡੇ, ਥਰਸਡੇ, ਫਰਾਈਡੇ, ਸੈਟਰਡੇ, ਚਾਰੋਂ ਦਿਨ ਤੁਸੀਂ ਆ ਕੇ ਡੀਲ ਦਾ ਫਾਇਦਾ ਲੈ ਸਕਦੇ। 2026 ਦੀ ਸਮਰ ਕਲੈਕਸ਼ਨ ਦੇ ਸਾਰੇ ਹੀ ਸਾਡੇ ਕੋਲ ਲੇਟੈਸਟ ਮਾਡਲ ਪਹੁੰਚ ਚੁੱਕੇ ਨੇ, ਬ੍ਰਾਂਡਿਡ ਫਰੇਮਾਂ ਦੇ ਵੀ ਤੇ ਬ੍ਰਾਂਡਿਡ ਸਨ ਗਲਾਸਿਸ ਦੇ ਵੀ। ਸੋ ਜਿਹਨਾਂ ਨੇ ਗੁੱਚੀ ਦੀਆਂ, ਪ੍ਰਾਡਾ ਦੀਆਂ, ਡੋਲਚੀ ਗਬਾਨਾ ਦੀਆਂ, ਟੋਮਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ ਫਰੇਮ ਜਾਂ ਸਨ ਗਲਾਸਿਸ ਲੈਣੇ ਨੇ ਤੇ ਫਲੈਟ 30% ਆਫ ਚੱਲ ਰਿਹਾ ਜੀ। ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਰਕ ਜੇਕਬ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ ਜਾਂ ਮਾਰਕ ਜੇਕਬ ਦੇ, ਤੇ ਫਲੈਟ 50% ਆਫ ਚੱਲ ਰਿਹਾ। ਤੇ ਸਭ ਤੋਂ ਵਧੀਆ ਡੀਲ ਹੈ ਜੀ ਸਾਡਾ ਕਲੀਅਰ ਆਊਟ ਸੈਂਕਸ਼ਨ, ਜਿਹਦੇ 'ਚ ਤੁਸੀਂ ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦੇ ਰਿਹਾ। ਤੇ ਨਾਲ ਦੀ ਨਾਲ ਜੀ ਸਾਡਾ ਵੈਲਿਊ ਪੈਕੇਜ ਹੈ ਉਹ ਵੀ ਅਵੇਲੇਬਲ ਹੈ, ਸਿਰਫ $129 ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜੀ, ਜਿਹਦੇ 'ਚ ਸਿਲੈਕਟਿਡ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ $258 'ਚ ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹ 'ਚ SLR ਕੰਪਨੀ ਦੇ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਸਿਲੈਕਟਿਡ ਬ੍ਰਾਂਡਿਡ ਫਰੇਮ ਹੈ। ਤੇ ਆਪਣੀ ਐਨਕਾਂ ਦੇ ਜੇ ਤੁਸੀਂ ਕੋਟਿੰਗ ਕਰਵਾਉਣੀ ਚਾਹੁੰਦੇ ਹੋ ਤੇ ਸਾਰੀ ਕੋਟਿੰਗਾਂ ਫਲੈਟ 50% ਆਫ ਨੇ
1: ਜੀ।
2: ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚ ਸਕਦੇ ਨੇ ਜੀ, ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੇ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888, 905-460-8888। ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ।

0: ਅੱਛਾ ਮਾਲ ਸਾਹਿਬ ਕਿਹੜੇ ਅੱਖਰ ਸੀਗੇ ਤੂੰ? ਹਾਂਜੀ ਫਿਲੋਫੋਬੀਆ, ਇਮੋਫੋਲੀਆ, ਹਾਂ ਲਓ ਆਪਾਂ ਸਾਡੇ ਜਿਹੜੇ ਲਿਸਨਰ ਉਹਨਾਂ ਲਈ ਵੀ ਦੱਸ ਦਈਏ ਵੀ ਕੀ ਹੈ ਅਸਲ ਦੇ ਵਿੱਚ। ਜਿਹੜਾ ਬਾਜੀ ਫਿਲੋਫੋਬੀਆ ਅੰਗਰੇਜ਼ੀ ਦਾ ਇੱਕ ਸ਼ਬਦ ਆ, ਫਿਲੋ ਫੋਬੀਆ, ਫੋਬੀਆ ਤਾਂ ਮਤਲਬ ਆਪਾਂ ਨੂੰ ਪਤਾ ਹੀ ਫੋਬੀਆ ਕਿਸ ਚੀਜ਼ ਦਾ ਹੋਣਾ, ਫਿਲੋਫੋਬੀਆ ਇਹਦਾ ਮਤਲਬ ਇਹ ਹੁੰਦਾ ਵੀ ਪਿਆਰ ਕਰਨ ਤੋਂ ਡਰੀ ਜਾਣਾ, ਵੀ ਐਵੇਂ ਡਰੀ ਜਾਣਾ ਪਿਆਰ ਕਰਨ ਤੋਂ, ਦੂਜੇ ਨਾਲ ਦਿਲੋਂ ਜੁੜਨ ਤੋਂ ਡਰੀ ਜਾਣਾ ਵੀ ਯਾਰ ਮੇਰਾ ਦਿਲ ਇਹਦੇ ਨਾਲ ਜੁੜਨਾ ਜਾਵੇ, ਉਹ ਤੋਂ ਡਰੀ ਜਾਣਾ, ਕਿਸੇ ਨਵੇਂ ਰਿਸ਼ਤੇ ਦੇ ਵਿੱਚ ਆਉਣ ਤੋਂ ਡਰੀ ਜਾਣਾ, ਹੈ ਨਾ, ਅਤੇ ਵੀ ਪਤਾ ਨਹੀਂ ਕੀ ਹੋਜੂਗਾ, ਮਾਨਸਿਕ ਡਰ ਆ ਜਿਹੜਾ ਬੰਦੇ ਦਾ ਬਣਿਆ ਰਹਿਣਾ, ਕਿਸੇ ਰਿਸ਼ਤੇ 'ਚ ਕੋਈ ਮਾੜਾ ਅਨੁਭਵ ਕਈ ਵਾਰ ਹੋਇਆ ਹੁੰਦਾ ਉਹਦੇ ਕਰਕੇ ਵੀ ਬੰਦਾ ਡਰਦਾ ਰਹਿੰਦਾ, ਇਹੋ ਜਿਹੇ ਮਨੁੱਖ ਆ ਜਿਹੜੇ ਉਹਨਾਂ ਨੂੰ ਵਹਿਮ ਵੀ ਹੋਇਆ ਰਹਿੰਦਾ ਵੀ ਉਹ ਉਹਨਾਂ ਤੋਂ ਰਿਸ਼ਤਾ ਕਾਇਮ ਰਹਿ ਨਹੀਂ ਸਕਣਾ, ਉਹ ਕਿਵੇਂ ਰਿਸ਼ਤਾ ਕਾਇਮ ਰੱਖ ਸਕਣਗੇ। ਹਰ ਕੋਈ ਆਪਣੇ ਜੀਵਨ ਦੇ ਵਿੱਚ ਕਦੇ ਨਾ ਕਦੇ ਪਿਆਰ 'ਚ ਪੈਣ ਦਾ ਥੋੜ੍ਹਾ ਬਹੁਤਾ ਡਰ ਜ਼ਰੂਰ ਮਹਿਸੂਸ ਕਰਦਾ, ਸੋ ਉਹਨੂੰ ਫਿਲੋਫੋਬੀਆ ਵੀ ਕਿਹਾ ਜਾ ਸਕਦਾ। ਪਰ ਜਦ ਡਰ ਜਾਂ ਵਹਿਮ ਜਾਂ ਝਿਜਕ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ, ਡਰ ਤਾਂ ਹਰੇਕ ਨੂੰ ਹੁੰਦਾ, ਜਦੋਂ ਉਹਦਾ ਰੂਪ ਗੰਭੀਰ ਧਾਰਨ ਕਰ ਲੈਂਦੀ ਆ ਫਿਰ ਉਹਨੂੰ ਫਿਲੋਫੋਬੀਆ ਦਾ ਸ਼ਿਕਾਰ ਕਹਿੰਦੇ ਕਿ ਇਹ ਬੰਦਾ ਯਾਰ ਹੁਣ ਫਿਲੋਫੋਬੀਆ ਦਾ ਸ਼ਿਕਾਰ ਹੋਇਆ ਹੋਇਆ। ਹੁਣ ਅੱਜ ਆਸੇ ਪਾਸੇ ਆਪਣੇ ਦੇਖੋ ਕਿਹੜੇ ਕਿਹੜੇ ਫਿਲੋਫੋਬੀਆ ਦੇ ਸ਼ਿਕਾਰ ਹੋਏ ਹੋਏ ਬੰਦੇ ਇਨਸਾਨ ਤੁਰੇ ਫਿਰਦੇ ਆ। ਅਤੇ ਇੱਕ ਇਹਦਾ ਅੰਗਰੇਜ਼ੀ ਦਾ ਹੋਰ ਸ਼ਬਦ ਆ ਉਹ ਆ ਇਮੋਫੋਲੀਆ, ਇਮੋਫੋਲੀਆ। ਹੁਣ ਇਹਦਾ ਕੀ ਮਤਲਬ ਆ? ਇਹ ਇਮੋਫੋਲੀਆ ਹੁੰਦਾ ਬਈ ਬਹੁਤ ਛੇਤੀ ਬੜੀ ਆਸਾਨੀ ਨਾਲ ਕਿਸੇ ਦੇ ਪਿਆਰ 'ਚ ਪੈ ਜਾਣਾ, ਐਵੇਂ ਕੰਧਾਂ 'ਚ ਵੱਜਦੇ ਫਿਰ ਦਿੰਦੇ ਜਿਹੜੇ, ਮਤਲਬ ਉਹ ਕਹਿੰਦਾ ਮੈਂ ਇਹਨੂੰ ਦੇਖਿਆ ਮੈਂ, ਉਹ ਕਹਿੰਦਾ ਤੈਨੂੰ ਹੈ, ਹਾਂ ਵਨ ਸਾਈਡ ਬਸ, ਊਂ ਹੀ ਕਿਸੇ ਨੂੰ ਦੇਖਣ ਸਾਰੀ ਪਿਆਰ ਹੋ ਜਾਣਾ ਉਹਨੂੰ। ਮਤਲਬ ਸਾਡੇ ਇੱਕ ਮੁੰਡਾ ਸੀ, ਹਾਕੀ ਖੇਡਦਾ ਹੁੰਦਾ ਸੀ, ਉਹਨਾਂ ਮੁੰਡਾ ਹਰੇਕ ਨਾਲ ਲੜਦਾ ਰਹਿੰਦਾ ਸੀਗਾ, ਮਤਲਬ ਉਹਨੇ ਮਤਲਬ ਜੇ ਉਹ ਯਾਰ ਤੂੰ ਬਾਲ ਇੱਧਰ ਸੱਟਤੀ ਉਹਨੂੰ ਜਾ ਕੇ ਹਾਕੀ ਗਰਾਊਂਡ 'ਚ ਮਾਰਨੀ ਕਦੇ ਕੁਛ, ਅਸੀਂ ਉਹਨੂੰ ਕਹਿੰਦੇ ਯਾਰ ਵੀ ਤੂੰ ਲੜਦਾ ਕਦੋਂ? ਕਹਿੰਦਾ ਯਾਰ ਮੇਰਾ ਤੁਹਾਡੇ ਨਾਲ ਪਿਆਰ ਆ, ਮੈਂ ਹੋਰ ਨਹੀਂ ਕਿਸੇ ਨਾਲ ਲੜਦਾ। ਅਸੀਂ ਕਿਹਾ ਵੀ ਤੇਰਾ ਨਾ ਸਾਡੇ ਆਸੇ ਪਾਸੇ ਦੇ 5-7 ਪਿੰਡਾਂ 'ਚ ਬਾਹਲਾ ਜ਼ਿਆਦਾ ਪਿਆਰ ਨਹੀਂ ਪਾਈ ਫਿਰਦਾ ਤੂੰ, ਹਰੇਕ ਟੀਮ ਨਾਲ ਆਹੀ ਹਾਲ ਆ ਤੇਰਾ, ਹੈ ਨਾ, ਵੀ ਇੱਦਾਂ ਹੀ ਲੜਦਾ। ਸੋ ਉਹ ਇਮੋਫੋਲੀਆ ਦਾ ਸ਼ਿਕਾਰ ਆ ਜਿਹੜਾ ਬਹੁਤ ਆਸਾਨੀ ਨਾਲ ਕਿਸੇ ਦੇ ਪਿਆਰ ਦੇ ਵਿੱਚ ਪੈ ਜਾਂਦਾ, ਕਿਸੇ ਨਵੇਂ ਮਨੁੱਖ ਲਈ ਬੜੀ ਤੇਜ਼ੀ ਰੋਮਾਂਟਿਕ ਭਾਵਨਾਵਾਂ ਨੇ ਜਿਹੜੀਆਂ ਜਦੋਂ ਪੈਦਾ ਹੋਣ ਲੱਗ ਜਾਂਦੀਆਂ ਨੇ ਉਹਨੂੰ ਕਹਿੰਦੇ ਆ ਵੀ ਇਹ ਇਮੋਫੋਲੀਆ ਦਾ ਸ਼ਿਕਾਰ ਆ। ਹੁਣ ਅੱਧੇ ਨੂੰ ਇਹ ਵੀ ਪਤਾ ਹੋਣਾ ਵੀ ਜਦੋਂ ਉਹਨੂੰ ਕਹੋਗੇ ਵੀ ਤੂੰ ਇਮੋਫੋਲੀਆ ਤਾਂ ਨਹੀਂ, ਉਹਨੇ ਕਹਿਣਾ ਯੈਸ ਵਾਈ ਨਾਟ ਇਮੋਫੋਲੀਏ ਮੈਨ। ਫਿਲੋਫੋਬੀਆ ਅਤੇ ਇਮੋਫੋਲੀਆ ਹੁਣ ਦੇਖ ਲਓ ਦੋਨਾਂ 'ਚ ਬੱਚੋ ਬੰਦਾ ਕਿਹੜਾ ਸ਼ਿਕਾਰ ਆ। ਕਈ ਜਣਾਂ ਤਾਂ ਘਰੇ ਜਾ ਕੇ ਆਪਦਾ ਪੁੱਛ ਲੈਣਾ ਵੀ ਮੈਨੂੰ ਲੱਗਦਾ ਤੁਹਾਨੂੰ ਇਮੋਫੋਲੀਆ ਹੋਇਆ ਹੋਇਆ। ਜਿਹੜਾ ਨਹੀਂ ਕੋਈ ਚੱਜ ਨਾਲ ਬੁਲਾਉਂਦਾ ਉਹਨੂੰ ਕਹਿਣਗੇ ਤੂੰ ਫਿਲੋਫੋਬੀਆ ਦਾ ਸ਼ਿਕਾਰ ਹੈ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਹੁਣ ਸਾਡੇ ਨਾਲ ਇਸ ਤੋਂ ਸਾਰੰਗ, ਇਸ ਤੋਂ ਸੁਚੱਜਾ, ਇਸ ਤੋਂ ਸੋਹਣਾ, ਇਸ ਤੋਂ ਸੁਨੱਖਾ, ਇਸ ਤੋਂ ਸਾਰਾਂਸ਼, ਸਾਰਾਂਸ਼ ਤੋਂ ਨਾਲ ਨਾਗਪਾਲ, ਸਾਰਾਂਸ਼ ਨਾਗਪਾਲ ਸਾਹਿਬ ਵੀ ਸਾਡੇ ਨਾਲ ਆ, ਬੜਾ ਪੋਜ਼ਿਟਿਵ ਸ਼ਬਦ ਹੈ ਇਸ ਨਾਗਪਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
1: ਜੀ। ਸਭੀ ਨੂੰ
0: ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: ਵਧੀਆ ਜੀ, ਵਧੀਆ ਜੀ, ਤੁਸੀਂ ਦੱਸੋ ਜੀ।
0: ਐਨ ਬਹੁਤ ਵਧੀਆ, ਤੁਸੀਂ ਦੱਸੋ ਮੇਨ ਵੱਡੀ ਗੱਲ ਇਹ ਆ ਕਿ ਦਿਨ ਜਿਹੜੇ ਉਹ ਘਟਦੇ ਜਾ ਰਹੇ ਆ ਅਤੇ ਗ੍ਰਾਂਟ ਆ ਜਿਹੜੀ ਉਹ ਬੰਦ ਹੋਣ ਦੇ ਲਈ ਉਹ ਦਰਵਾਜ਼ੇ ਐਨ ਬੰਦੇ ਖੜ੍ਹੇ ਉਹਨਾਂ ਦੇ ਕਿ ਭਾਈ ਇਹ ਡੋਰ ਬੰਦ ਹੋ ਜਾਣੇ ਆ ਫਿਰ ਗ੍ਰਾਂਟ ਤੁਹਾਨੂੰ ਨਹੀਂ ਮਿਲਣੀ ਹੈ, ਉਹਦੇ ਲਈ ਬਹੁਤ ਅਵੇਅਰਨੈਸ ਹੈਗੀ ਆ, ਬਹੁਤ ਸਾਰੇ ਲੋਕ ਨੇ ਜਿਹੜੇ ਆਲਰੇਡੀ ਤੁਹਾਡੇ ਤੋਂ ਲਾਹਾ ਲੈ ਚੁੱਕੇ ਆ, ਤੁਹਾਡੇ ਤੋਂ ਨਹੀਂ ਸਰਕਾਰ ਤੋਂ ਲਾਹਾ ਲੈ ਚੁੱਕੇ, ਤੁਸੀਂ ਤਾਂ ਇੱਕ ਜ਼ਰੀਆ ਬਣੇ ਹੋ ਉਹਨਾਂ ਦੇ ਲਈ, ਥੋੜ੍ਹੀ ਜਿਹੀ ਦਿਓ ਇਨਫੋਰਮੇਸ਼ਨ ਕਿ ਕਿਸ ਤਰੀਕੇ ਨਾਲ ਕਿੰਨੇ ਕੁ ਟਾਈਮ ਪੀਰੀਅਡ ਦੇ ਵਿੱਚ ਕਿੰਨੇ ਕੁ ਬੈਚ ਰਹਿੰਦੇ ਆ, ਦੱਸੋ ਥੋੜ੍ਹਾ ਜਿਹਾ।
1: ਹਾਂਜੀ, ਸੋ ਲਾਈਕ ਇਹੀ ਹੈ, ਆਜ ਹਮ ਸੁਣ ਰਹੇ ਕਿਤਨੇ ਬਿਜ਼ਨੈਸਸ ਜੋ ਹੈ ਵੋ ਕੈਨੇਡਾ ਡੇ ਪੇ ਸੇਲ ਲਗਾ ਰਹੇ, ਰਾਈਟ? ਤੋ ਲੇਕਿਨ ਹਮਾਰਾ ਬਿਜ਼ਨੈਸ ਅਲੱਗ ਹੈ, ਹਮਾਰਾ ਬਿਜ਼ਨੈਸ ਡਿਪੈਂਡ ਕਰਤਾ ਗਵਰਨਮੈਂਟ ਕੀ ਪਾਲਿਸੀ ਪੇ। ਆਜ ਪਾਲਿਸੀ ਫੇਵਰੇਬਲ ਹੈ, ਗ੍ਰਾਂਟਸ ਆਪਕੋ ਆ ਰਹੀ ਹੈ ਗਵਰਨਮੈਂਟ ਸੇ, ਕਿਉਂਕਿ ਹਮ ਇੱਕ ਜ਼ਰੀਆ ਹੈ, ਅਗਰ ਨਹੀਂ ਆ ਰਹੀ ਤੋ ਨਹੀਂ ਆ ਰਹੀ, ਆ ਰਹੀ ਹੈ ਤੋ ਆ ਰਹੀ ਹੈ, ਆਜ ਆ ਰਹੀ ਹੈ। ਅਬ ਇਸਕੇ ਬਾਅਦ ਸਿਰਫ ਇੱਕ ਬੈਚ ਹੈ ਅਰਾਊਂਡ ਮਿਡ ਜੁਲਾਈ ਮੇ, ਦੈਟਸ ਇਟ, ਫਿਨਿਸ਼। ਉਸਕੇ ਬਾਅਦ ਗਵਰਨਮੈਂਟ ਕੀ ਗ੍ਰਾਂਟਸ ਬੰਦ ਹੈ, ਉਸਕੇ ਬਾਅਦ ਜੋ ਐਨਰੋਲ ਕਰੇਗਾ, ਮਤਲਬ ਐਂਡ ਆਫ ਜੁਲਾਈ ਕੇ ਬਾਅਦ ਜੋ ਬੰਦੇ ਐਨਰੋਲ ਕਰੇਗੇ ਉਨਕੋ ਸਿਰਫ ਲੋਨ ਆਏਗਾ। ਆਜ ਐਨਰੋਲ ਕਰੇ, ਗਵਰਨਮੈਂਟ ਫੰਡਡ ਕੋਰਸਿਸ ਕਰੇ, 30-100,000 ਕੀ ਫੰਡਿੰਗ ਹਾਸਿਲ ਕਰੇ, ਮੇਰੇ ਨਹੀਂ ਆਪਣੇ ਟਰੈਕ ਆਪਣੇ ਅਕਾਊਂਟ ਮੇ ਕਿਤਨੇ ਹੀ ਕਲਾਇੰਟਸ ਕਰ ਚੁੱਕੇ ਹੈ, 8 ਸਾਲ ਸੇ ਬਿਜ਼ਨਸ ਮੇ ਹੈ, ਆਜ ਵੀ 6 ਬੰਦੋ ਕਾ ਫੰਡਿੰਗ ਉਨਕੇ ਅਕਾਊਂਟ ਮੇ ਗਿਰ ਗਿਆ ਹੈ।
0: ਵੈਰੀ ਨਾਈਸ,
1: ਅਭੀ ਤੱਕ ਲਾਈਕ ਇਸਮੇ ਕੁਛ ਐਂਡ ਟੂ ਐਂਡ ਹਮਨੇ ਸਭ ਟ੍ਰਾਂਸਪੇਰੈਂਟ ਰੱਖਾ ਹੈ, ਕੋਈ ਏਜ ਲਿਮਿਟ ਨਹੀਂ ਹੈ ਉਸਮੇ, ਆਪ 50 ਕੇ ਹੈ, ਆਪ 75 ਕੇ ਪੈਨਸ਼ਨ ਪੇ ਹੈ, ਹਾਊਸ ਵਾਈਫ, ਊਬਰ ਡਰਾਈਵਰ, ਸੈਲਫ ਇੰਪਲੋਇਡ ਹੈ, ਆਪਕੋ ਇਸਕਾ ਅੱਛਾ ਬੈਨੀਫਿਟ ਹੈ, PR ਸਿਟੀਜ਼ਨ ਪ੍ਰੋਟੈਕਟਡ ਪਰਸਨ ਆਪਕੋ ਹੋਣਾ ਹੀ ਹੈ, ਔਰ ਆਪਕੀ ਇਨਕਮ 2024 ਕੇ ਨੋਟਿਸ ਅਸੈਸਮੈਂਟ ਅਭੀ ਗਵਰਨਮੈਂਟ ਦੇਖ ਰਹੀ ਹੈ, ਅਗਰ ਆਪਕੀ ਇਨਕਮ ਕਮ ਹੈ $70,000 ਸੇ, ਫੈਮਿਲੀ ਇਨਕਮ, ਤੋ ਹੀ ਆਪ ਹਮੇ ਕਾਲ ਕਰੇ, ਤੋ ਹੀ ਆਪਕੋ ਇਸਕਾ ਬੈਨੀਫਿਟ ਹੈ।
0: ਸੋ 70,000 ਤੋਂ ਜੇ ਤੁਹਾਡੀ ਇਨਕਮ ਘੱਟ ਆ ਉਹ ਕਹਿੰਦੇ ਉਹੀ ਕਾਲ ਕਰਿਓ, ਜੇ 75,000 ਸੀ 72,000 ਸੀ ਉਹ ਨਾ ਕਰਿਓ, 2024 ਦੀ 70,000 ਤੋਂ ਘੱਟ ਇਨਕਮ ਆ ਉਹ ਸਾਨੂੰ ਕਾਲ ਕਰ ਲਿਓ, ਅਤੇ ਗ੍ਰਾਂਟ ਆ ਜਿਹੜੀ ਅੱਜ ਵੀ ਜਿਵੇਂ ਦੱਸਿਆ ਕਿ 6 ਬੰਦੇ ਦੀ ਜਿਹੜੀ ਆਲਰੇਡੀ ਆਈ ਆ, ਸੋ ਲੋਨ ਅਤੇ ਗ੍ਰਾਂਟ ਦੋਨੇ ਚੀਜ਼ਾਂ, ਜੇ 4 ਬੰਦੇ ਦੀ ਫੈਮਿਲੀ ਆ ਤਾਂ ਤੁਸੀਂ 70-80,000 ਤੱਕ ਦੱਸ ਦਿੰਦੇ ਹੋ ਬਾਈ ਜੀ?
1: ਬਿਲਕੁਲ ਜੀ, ਅਰਾਊਂਡ ਕਿਆ ਐਗਜ਼ੈਕਟ $80,000। अगर फैमिली ऑफ फोर है $80,000 बनता है, उसमें से 40,000 ग्रांट है, साथ में 40,000 ऑप्शनल लोन है 0% पे, डेढ़ साल तक 0% पे, उसके बाद 2.5% ब्याज है साल का, लोन ऑप्शनल है, मत लीजिए तो लगता है तो मत लीजिए। प्रोसेस भी आसान सी है सारी, फुली ऑनलाइन है, एग्जाम्स नहीं है, असाइनमेंट्स हैं, हम पूरे फोन पे तो लगे रहते हैं, यहाँ पे भी आपको फोन पे लॉगिन करना है, अटेंडेंस लगानी है, और आपको बेनिफिट भी हो रहा है, आप स्किल भी हासिल कर रहे हैं, आपको फंडिंग मिल रही है, बताइए।
0: तुसी जरूर एक बार संपर्क कर लियो 437-264-3175 437-264-3175 437-264-3175 ते 437-264-3175 ते तुसी सारांश नागपाल साहब नाल संपर्क कर सकते हो, इन्हां दी टीम नाल संपर्क कर सकते हो, तुहानूं जदों फोन कॉल लैणगे राइट वे नाल ही दस देणगे कि भाई तुहानूं इन्नी ग्रांट ते इन्नी फंडिंग आ सकदी आ, ग्रांट जिहड़ी बाद च वापस नहीं तुसी करनी है वह तुहाडे लई ही आ, सो वह तुसी जिथे मर्जी अपनी वरत सकदे हो जी। 437-264-3175 ते तुसी कॉल कर लैणी है। बहुत बहुत धन्नवाद सर, थैंक यू वेरी मच।
1: थैंक यू।
0: हाँ जी, ਕਿਹੜਾ ਸੀਗਾ ਆਪਣਾ? ਫਿਲੋਫੋਬੀਆ।
2: ਫਿਲੋਫੋਬੀਆ
0: ਤੇ ਇਮੋਫੋਲੀਆ। ਦੋ ਸ਼ਬਦ ਅੱਜ ਸਿੱਖ ਕੇ ਜਾਣੇ ਆਪਾਂ, ਦੋ ਸ਼ਬਦ ਫਿਲੋਫੋਬੀਆ ਤੇ ਇਮੋਫੋਲੀਆ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਬਾਈ ਜੀ। ਅੱਛਾ, ਮੈਨੂੰ ਇਹ ਹੁੰਦਾ ਵੀ ਹਰ ਰੋਜ਼ ਨਵਾਂ ਕੁਛ ਨਾ ਕੁਛ ਸਿੱਖੀਏ, ਤੇ ਮੈਨੂੰ ਲੱਗਦਾ ਸਿੱਖਦਾ ਤਾਂ ਬੰਦਾ ਬੱਚਿਆਂ ਤੋਂ ਵੀ ਹੈ ਨਾ। ਇੱਕ ਚੀਜ਼ ਮੈਂ ਹੋਰ ਬਾਈ ਤੁਹਾਨੂੰ ਸੁਣਾਉਣਾ, ਮੈਂ ਉਹ ਨਾ ਮੈਂ ਬੜੀ ਕਮਾਲ ਦੀ ਚੀਜ਼ ਦੇਖੀ। ਕਹਿੰਦਾ ਕੋਈ ਬੰਦਾ ਫਕੀਰ ਸੀਗਾ, ਉਹਨੇ ਕਹਿੰਦਾ ਜੀ ਵੀ ਤੁਹਾਡੇ ਪਿੰਡ 'ਚ ਵੀ ਸੱਚ ਬੋਲਣ ਵਾਲਾ ਬੰਦਾ ਜਿਹੜਾ ਕੋਈ ਸਹੀ ਸਿਆਣਾ ਬੰਦਾ ਕਿਹੜਾ ਵਾ, ਹੈ ਨਾ? ਕਹਿੰਦਾ ਵੀ ਉਹ ਦੱਸੋਗੇ ਵੀ ਜਿਹੜਾ ਸੁਲਝਾ ਜਿਹਾ ਹੋਵੇ? ਉਹਨਾਂ ਨੇ ਕਹਿੰਦਾ ਜੀ ਹਾਂ ਤੁਹਾਡੇ ਹੈਗਾ ਸਾਡੇ ਫਲਾਣਾ ਗੁਰਮੇਲ ਸਿੰਘ ਹੈਗਾ, ਹੈ ਨਾ? ਉਹ ਕਹਿੰਦਾ ਵੀ ਕੋਈ ਇਹੋ ਜਿਹਾ ਵੀ ਹੋਊ ਜਿਹੜਾ ਲੀਚੜ ਜਿਹਾ ਬੰਦਾ ਹੋਊਗਾ, ਜਿਹੜਾ ਜਿਹਨੂੰ ਤੁਸੀਂ ਸਮਝਦੇ ਹੋ ਵੀ ਇਹ ਬੜਾ ਮਾੜਾ ਬੰਦਾ, ਜਿਹੜੇ ਸਾਡੇ ਪਿੰਡ 'ਚ ਹੋਣਾ ਨਹੀਂ ਸੀ ਚਾਹੀਦਾ। ਉਹ ਕਹਿੰਦਾ ਭਿੰਦਰ, ਉਹ ਵੀ ਹੈਗਾ, ਹੈ ਨਾ? ਉਹ ਕਹਿੰਦਾ ਠੀਕ, ਮੈਂ ਤਾਂ ਉਹੀ ਐਗਜ਼ਾਮਪਲ ਲਈ ਆ, ਕਿਸੇ ਦਾ ਨਾਂ ਨਾ ਹੋਵੇ ਵੀਰੇ ਮੈਂ ਹਾਂ ਉਹ ਕਿਹਾ ਵੀ ਮੇਰਾ, ਹੈ ਨਾ? ਨਾਲੇ ਆਪਾਂ ਕਿਹੜਾ ਪਿੰਡ ਕਿਹਾ ਕਿਸੇ ਦਾ? ਅਤੇ ਅੱਛਾ, ਊਂ ਵੈਸੇ ਮੈਂ ਜਿਹੜੇ ਦੋ ਐਡਾਂ ਵਾਲੇ ਪੈਸੇ ਨਹੀਂ ਦਿੰਦੇ ਦੋ ਚਾਰ, ਉਹਨਾਂ ਦੇ ਨਾਂ ਲੈ ਦਿੰਦਾ ਨਾ ਚਾਹੇ, ਹੈ ਨਾ? ਮੌਕਾ ਤੀਰ ਖੁੰਝ ਗਿਆ, ਹੈ ਨਾ? ਚਲੋ ਕੋਈ ਨਹੀਂ, ਫਿਰ ਸਹੀ ਕਦੇ ਕਰਾਂਗੇ ਫਿੱਟ ਕਿਤੇ, ਹੈ ਨਾ? ਅੱਛਾ, ਉਹ ਕਹਿੰਦਾ ਬਾਈ ਜੀ ਉਹ ਭਿੰਦਰ ਹੋ ਗਿਆ, ਹੈ ਨਾ? ਦੋ ਨਾਂ ਲੈਤੇ ਉਹਨੇ। ਉਹ ਕਹਿੰਦਾ ਵੀ ਚਲੋ ਮੈਂ ਨਾ ਜਾਣਾ ਕਿਤੇ ਬਈ ਦੂਰ ਜਾਣਾ, ਮੈਂ ਉਹਦਾ ਰਾਹ ਪੁੱਛਣਾ ਸੀ। ਉਹ ਪਹਿਲਾਂ ਤਾਂ ਗੁਰਨਾਮ ਸਿੰਘ ਕੋਲ ਚਲ ਗਿਆ, ਕਹਿੰਦਾ ਗੁਰਨਾਮ ਸਿੰਘ ਵੀ ਮੈਂ ਜਾਣਾ ਯਾਰ ਫਲਾਣਾ ਥਾਂ 'ਤੇ, ਵੀ ਰਾਹ ਕਿਹੜਾ? ਉਹ ਕਹਿੰਦਾ ਵੀ ਆਹ ਪਹਾੜ ਆ, ਜਿਹੜਾ ਪਹਾੜ ਦੇ ਉੱਤੇ ਜੇ ਤੈਨੂੰ ਲੰਘ ਕੇ ਜਾਣਾ ਪੈਣਾ ਤਾਂ ਵੀ ਇਹ ਰਾਹ ਸੌਖਾ ਠੀਕ ਰਹੂਗਾ ਤੇਰੇ ਲਈ, ਹਾਂ ਇਹ ਰਾਹ ਚਲੇ ਜਾਈ, ਹੈ ਨਾ? ਉਹ ਕਹਿੰਦਾ ਵੀ ਠੀਕ ਹੈ ਜੀ, ਬਈ ਇੱਥੋਂ ਕਹਿੰਦਾ ਆਹ ਰਾਹ ਵਾ, ਇੱਥੋਂ ਜਾ ਕੇ ਮੂਹਰੇ ਪਹਾੜ ਆਊਗਾ, ਪਹਾੜ ਤੋਂ ਨਾਲ ਹੀ ਪਰਲੇ ਪਾਸ ਜਾਏਗਾ ਤਾਂ ਤੇਰੇ ਉਹ ਕਸਬਾ ਆ ਜਾਊਗਾ। ਕਹਿੰਦਾ ਠੀਕ ਹੈ ਜੀ। ਉਹ ਕਹਿੰਦਾ ਵੀ ਹੁਣ ਉਹ ਜਿਹੜਾ ਲੀਚੜ ਜਿਹਾ ਬੰਦਾ ਉਹਦੇ ਕੋਲ ਵੀ ਚੱਲਦੇ ਹਾਂ ਆਪਾਂ, ਉਹਦੇ ਕੋਲ ਵੀ ਚਲੇ ਗਿਆ। ਕਹਿੰਦਾ ਯਾਰ ਮੈਂ ਫਲਾਣੇ ਥਾਂ 'ਤੇ ਜਾਣਾ, ਵੀ ਕਿਹੜਾ ਰਾਹ ਠੀਕ ਰਹੂਗਾ? ਉਹ ਕਹਿੰਦਾ ਵੀ ਉਹ ਐਂ ਕਰਕੇ ਉੱਥੇ ਆਊਗਾ, ਉਦੋਂ ਮੂਹਰੇ ਪਹਾੜ ਆਜੂਗਾ, ਪਹਾੜ ਪਾਰ ਕਰੇਗਾ ਤਾਂ ਤੈਨੂੰ ਤੇਰਾ ਉਹ ਕਸਬਾ ਆ ਜਾਣਾ। ਹੁਣ ਉਹ ਕਨਫਿਊਜ਼ਨ 'ਚ ਫਸ ਗਿਆ, ਕਹਿੰਦਾ ਯਾਰ ਪਿੰਡ ਵਾਲੇ ਇਹਨੂੰ ਮਾੜਾ ਸਮਝੀ ਜਾਂਦੇ ਆ, ਵੀ ਇਹ ਮਾੜਾ ਨਹੀਂ ਇਹ ਚੰਗਾ ਵਾ, ਜਾਂ ਉਹ ਮਾੜਾ ਵਾ, ਗੱਲ ਦੋਨਾਂ ਨੇ ਦੱਸੀ ਆ, ਦੋਨਾਂ ਨੇ ਮੈਨੂੰ ਸੇਮ ਦੱਸੀ ਆ, ਵੀ ਇਹ ਤਾਂ ਫਿਰ ਮਾੜਾ ਤਾਂ ਹੋਇਆ ਨਹੀਂ। ਪਿੰਡ ਵਾਲੇ ਇਹਨੂੰ ਮਾੜਾ ਸਮਝਦੇ ਆ, ਪਿੰਡ ਵਾਲੇ ਕਹਿੰਦੇ ਬੰਦਾ ਲੀਚੜਾ, ਬੰਦਾ ਖਰਾਬ ਆ। ਉਹ ਫਕੀਰ ਕੋਲ ਗਿਆ ਕਿਸੇ ਕੋਲ, ਕਹਿੰਦਾ ਬਾਈ ਜੀ ਵੀ ਮੈਂ ਨਾ ਕਨਫਿਊਜ਼ਨ 'ਚ ਫਸ ਗਿਆ, ਵੀ ਇਹ ਪਿੰਡ ਵਾਲੇ ਮੈਨੂੰ ਇਹ ਕਹਿੰਦੇ ਆ ਕਿ ਚੰਗਾ ਇੱਕ ਮਾੜਾ, ਪਰ ਤੁਸੀਂ ਮੈਨੂੰ ਦੱਸੋ ਵੀ ਕੀ ਦੋਨਾਂ ਨੇ ਤਾਂ ਸਹੀ ਰਾਹ ਦੱਸਿਆ ਯਾਰ। ਕਹਿੰਦਾ ਜਾਂ ਦੋਨੇ ਗਲਤ ਨੇ, ਫਿਰ ਜੇ ਦੋਨੇ ਸਹੀ ਨੇ ਵੀ ਇੱਕ ਮਾੜਾ ਚੰਗਾ ਕਿਵੇਂ ਹੋ ਗਿਆ, ਸੱਚਾ ਝੂਠਾ ਕਿਵੇਂ ਹੋ ਗਿਆ? ਉਹ ਕਹਿੰਦਾ ਪਹਿਲੇ ਨੇ ਤੈਨੂੰ ਦੱਸਿਆ ਤਾਂ ਕਰਕੇ ਫਰਕ ਹੈਗਾ ਵਾ, ਫਰਕ ਇਹ ਆ ਕਿ ਪਹਿਲੇ ਨੇ ਤੈਨੂੰ ਕਹਿੰਦਾ ਕਿ ਪਹਾੜ ਜਾਈ, ਪਹਾੜ ਟੱਪ ਜਾਈ, ਉਹ ਤੋਂ ਬਾਅਦ ਕਹਿੰਦਾ ਅਸਲ ਦੇ ਵਿੱਚ ਰਾਹ ਵਾ ਜਿਹੜਾ ਇੱਕ ਨਦੀ ਥਾਂ 'ਚ ਵੀ ਜਾਂਦਾ ਵਾ, ਜਿਹੜਾ ਨੇੜੇ ਦਾ ਰਸਤਾ ਵਾ, ਅਤੇ ਇਹ ਸੌਖਾ ਉਹਨੇ ਤੈਨੂੰ ਕਿਹਾ ਕਿ ਇਹ ਰਾਹ ਤੇਰੇ ਲਈ ਸੌਖਾ ਵਾ, ਕਿਉਂ? ਕਿਉਂਕਿ ਤੇਰੇ ਕੋਲ ਇੱਕ ਤਾਂ ਖੱਚਰ ਆ, ਖੱਚਰ ਪਹਾੜ 'ਤੇ ਚੜ੍ਹੇਗਾ ਤੂੰ, ਉਹਨੂੰ ਖੱਚਰ ਨੂੰ ਜੇ ਪਾਣੀ 'ਚ ਲੈ ਜਾਏਗਾ ਉੱਥੇ ਤੈਨੂੰ ਕਿਸ਼ਤੀ ਦੀ ਜ਼ਰੂਰਤ ਪਊਗੀ, ਕਿਸ਼ਤੀ ਲੱਭੇਗਾ ਉਹਨੂੰ, ਖੱਚਰ ਫਿਰ ਡਰੂਗੀ ਕਿਸ਼ਤੀ 'ਚ, ਭਾਰ ਤੇਰੇ ਕੋਲ ਬਾਹਲਾ ਜ਼ਿਆਦਾ ਚੱਕਿਆ ਹੋਇਆ ਵਾ, ਤੈਨੂੰ ਆਹ ਰਾਹ ਸੌਖਾ ਵਾ, ਇਸ ਕਰਕੇ ਉਹਨੇ ਤੇਰੇ ਫਾਇਦੇ ਦੇ ਲਈ ਗੱਲ ਕੀਤੀ ਆ ਕਿ ਭਾਈ ਤੂੰ ਪਹਾੜ ਚੜ੍ਹ ਕੇ ਚਲੇ ਜਾਈਂ ਅਤੇ ਇਹ ਰਾਹ ਸੌਖਾ ਵਾ। ਕਹਿੰਦਾ ਫਿਰ ਦੂਜੇ ਨੇ, ਕਹਿੰਦਾ ਦੂਜੇ ਨੇ ਵੀ ਤੈਨੂੰ ਰਾਹ ਸਹੀ ਦੱਸਿਆ ਵਾ, ਪਹਾੜ ਦੇ ਉੱਤੇ ਚਲੇ ਜਾਈ, ਪਰ ਉਹਨੇ ਤੇਰੇ ਨੁਕਸਾਨ ਦੇ, ਉਹਨੂੰ ਪਤਾ ਸੀਗਾ ਵੀ ਇੱਧਰ 'ਚ ਨੇੜੇ ਪਹੁੰਚ ਜਾਣਾ ਮੈਨੇ, ਉਹਨੇ ਤੇ ਉਹਨੇ ਇਹ ਨਹੀਂ ਸੋਚਿਆ ਵੀ ਇਹਦੇ ਖੱਚਰ ਖੁਚਰ ਆ, ਉਹਨੂੰ ਇਹ ਨਹੀਂ ਗਿਆ ਉਹ ਕਹਿੰਦਾ ਇਹਨੂੰ ਪੰਗਾ ਦਵਾ, ਇਹਨੂੰ ਚਾੜ ਪਹਾੜ 'ਤੇ ਪਤਾ, ਹਾਂ ਇਹਨੂੰ ਪਤਾ ਲੱਗੇ, ਕਹਿੰਦਾ ਇੱਧਰ 'ਚ ਇਹਨੂੰ ਇੱਧਰ 'ਚ ਭੇਜਦੇ ਹਾਂ। ਉਹਦੀ ਨੀਅਤ ਹੋਰ ਸੀ, ਇਹਦੀ ਨੀਅਤ ਹੋਰ ਸੀ, ਰਸਤਾ ਉਹਨਾਂ ਨੇ ਇੱਕੋ ਹੀ ਦੱਸਿਆ, ਰਸਤਾ ਵੀ ਸਹੀ ਆ, ਮਾੜਾ ਨਹੀਂ ਹੈ, ਪਰ ਉਹਨੇ ਕਿਸ ਨੀਅਤ ਨਾਲ ਦੱਸਿਆ ਕਿ ਤੇਰਾ ਯਾਰ ਨੁਕਸਾਨ ਨਾ ਹੋਵੇ, ਤੂੰ ਜਾਏਗਾ ਖੱਚਰ ਨੂੰ, ਕਿੱਥੇ ਕਿਸ਼ਤੀ ਲੱਭੇਗਾ, ਫਿਰ ਉਹ 'ਚ ਲੱਦੇਗਾ, ਉਹ 'ਚ ਔਖਾ ਹੋਏਗਾ, ਆਹ ਰਾਹ ਚਲੇ ਜਾ, ਉਹਨੇ ਤੇਰੇ ਫਾਇਦੇ ਲਈ, ਇਹਨੇ ਤੇਰੇ ਨੁਕਸਾਨ ਲਈ ਰਾਹ ਤੈਨੂੰ ਇੱਕੋ ਹੀ ਦੱਸਿਆ, ਜਾਣੀ ਸਾਨੂੰ ਵੀ ਜ਼ਿੰਦਗੀ 'ਚ ਇਹੋ ਜਿਹੇ ਕਈ ਬੰਦੇ ਮਿਲਣੇ ਆ, ਪਰ ਅਸੀਂ ਇਹ ਦੇਖਣਾ ਕਿ ਇਹਦੇ ਬੰਦੇ ਦੀ ਨੀਅਤ ਕੈਸੀ ਆ, ਕਿਹੜੀ ਨੀਅਤ ਨਾਲ ਕਿਹੜੀ ਗੱਲ ਕਰ ਰਿਹਾ ਵਾ, ਹੈ ਨਾ। ਸੋ ਜਦੋਂ ਨੀਅਤ ਸਹੀ ਆ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਨਹੀਂ ਤੁਹਾਨੂੰ ਲੱਗੂ ਯਾਰ ਆਹ ਵੀ ਬੰਦਾ ਸਹੀ ਸੀ। ਅੱਛਾ, ਕਈ ਵਾਰ ਤੁਹਾਨੂੰ ਮਾੜਾ ਕੰਮ ਕਰਨ ਵਾਲਾ ਬੰਦਾ ਵੱਧ ਚੰਗਾ ਲੱਗਣ ਲੱਗ ਜਾਂਦਾ, ਅਸੀਂ ਕਹਿੰਦੇ ਯਾਰ ਉਹ ਫਲਾਣਾ ਤਾਂ ਆਏ ਸੀਗਾ, ਉਹ ਤਾਂ ਦੇਖ ਕਿੱਥੋਂ ਦਾ ਕਿੱਥੇ ਪਹੁੰਚਿਆ ਫਿਰਦਾ ਵਾ, ਫਲਾਣਾ ਤਾਂ ਆਏ ਸੀ ਉਹ ਕਿੱਥੋਂ ਦਾ ਕਿੱਥੇ ਪਹੁੰਚਿਆ ਫਿਰਦਾ ਵਾ। ਬਿਲਕੁਲ, ਉਹ ਬੰਦੇ ਬਾਈ ਜੀ ਗੋਲੀਆਂ ਖਾ ਕੇ ਸੁਣਦੇ ਰਾਤ ਨੂੰ, ਨੀਂਦਾਂ ਨਹੀਂ ਆਉਂਦੀਆਂ ਕਈਆਂ ਨੂੰ ਹੈ ਨਾ, ਫਿਰ ਬੰਦਾ ਸੋਚਦਾ ਵੀ ਨਹੀਂ ਯਾਰ ਇਹ ਤਾਂ ਨਹੀਂ ਗੱਲਬਾਤ। ਤੇ ਗੱਲ ਸਿਰਫ ਇਹ ਆ ਕਿ ਨੀਅਤ ਨੂੰ, ਨੀ ਆਮ ਕੀ ਕਹਿੰਦੇ, ਨੀਤ ਨੂੰ ਮੁਰਾਦਾਂ ਨੇ, ਨੀਤਾਂ ਨੂੰ ਮੁਰਾਦਾਂ ਨੇ, ਹੈ ਨਾ। ਉਹਦਾ ਮਤਲਬ ਹੀ ਸੀ ਇਹ ਕਿ ਨੀਤ ਨੂੰ ਮੁਰਾਦ ਆ, ਜਿਹੋ ਜਿਹੀ ਤੁਹਾਡੀ ਨੀਅਤ ਹੋਊਗੀ ਬੰਦੇ ਦਾ ਢਿੱਡ ਭਰ ਜਾਂਦਾ, ਨੀਅਤ ਨਹੀਂ ਭਰਦੀ। ਔਰ ਜਿਹੜੀ ਨੀਅਤ ਆ ਉਹੀ ਤੁਹਾਨੂੰ ਮਾੜੇ ਕੰਮ ਕਰਾਉਣ ਵੱਲ ਵੀ ਲੈ ਜਾਂਦੀ ਹੈ ਵੀ ਐਂ ਨਹੀਂ ਐਂ ਕਰ ਲਓ, ਐਂ ਨਹੀਂ ਐਂ ਕਰ ਲਓ। ਜਿੰਨੇ ਮਰਜ਼ੀ ਪੈਸੇ ਜੋੜ ਲਓ ਵੀਰੇ, ਇੱਥੋਂ ਕੁਛ ਨਹੀਂ ਲੈ ਕੇ ਜਾਣਾ, ਐਂ ਚਲੇ ਜਾਣਾ ਸਭ ਨੇ। ਬਸ ਤੁਹਾਡੀ ਸ਼ਾਂਤੀ ਹੋਵੇ, ਤੁਹਾਡੇ ਪਿਆਰ ਬਣਿਆ ਰਹੇ, ਇਤਫਾਕ ਬਣਿਆ ਰਹੇ, ਤੁਹਾਨੂੰ ਲੋਕ ਪਿਆਰ ਕਰਦੇ ਆ ਤਾਂ ਤੁਸੀਂ ਉਹਨਾਂ ਦਾ ਕਰਜ਼ਦਾਰ ਹੋ ਉਹਨਾਂ ਦੇ। ਜੇ ਤੁਹਾਨੂੰ ਕੋਈ, ਮੈਂ ਇਹ ਸੋਚਦਾ ਹੁੰਦਾ ਕਿ ਜੇ ਮੈਨੂੰ ਰੇਡੀਓ 'ਤੇ ਵੀ ਸੁਣਦੇ ਨੇ, ਮੈਂ ਉਹਨਾਂ ਦਾ ਕਰਜ਼ਦਾਰ ਹਾਂ ਯਾਰ। ਅਗਲਾ ਟਾਈਮ ਕੱਢ ਕੇ ਸੁਣ ਰਿਹਾ, ਕਿਹਦੇ ਕੋਲ ਅੱਜ ਕੱਲ੍ਹ ਟਾਈਮ ਆ? ਅਤੇ ਜੇ ਸਾਡੇ ਜਿਹੜੇ ਸਪੋਂਸਰ ਨੇ ਉਹਨਾਂ ਨੂੰ ਤੁਸੀਂ ਸਹਿਯੋਗ ਦਿੰਦੇ ਹੋ, ਉਹਦੇ ਲਈ ਵੀ ਤੁਹਾਡਾ ਮੇਰੇ ਵੱਲੋਂ ਧੰਨਵਾਦ ਆ। ਕਿਉਂਕਿ ਤੁਸੀਂ ਕਿਸੇ ਦੇ ਲਈ ਰੋਜ਼ੀ ਰੋਟੀ ਦਾ ਕਾਰਨ ਬਣਦਾ, ਚਾਹੇ ਤੁਹਾਡੀ ਸੇਵਿੰਗ ਹੁੰਦੀ, ਮੈਂ ਚਾਹੇ ਕਹਿੰਦਾ ਵੀ 25% ਸੇਵਿੰਗ ਹੋਣੀ ਹੈ, ਆ ਜੜਤਾ ਕੋਕਾ ਮੈਂ ਨਾਲ ਹੀ ਵੀ 25% ਸੇਵਿੰਗ ਤੁਹਾਡੀ ਹੋਣੀ ਆ ਬਾਈ ਜੀ, ਜੇਕਰ ਤੁਸੀਂ ਮਾਲ ਸਾਹਿਬ ਕੋਲੋਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਂਗੇ, ਸੇਵਿੰਗ ਵੀ ਤੁਹਾਡੀ ਹੋ ਜਾਣੀ ਆ। ਮੈਂ ਤਾਂ ਇੱਕ ਜ਼ਰੀਆ ਬਣਿਆ ਕਿ ਮੈਂ ਆਪਣੇ ਰਾਹੀਂ ਆਵਾਜ਼ ਰਾਹੀਂ ਤੁਹਾਨੂੰ ਤੁਹਾਡੇ ਤੱਕ ਮੈਸੇਜ ਪਹੁੰਚਦਾ ਕਰਤਾ, ਪਰ ਮੈਂ ਫਿਰ ਵੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਯਾਰ ਉਹ ਬੰਦੇ ਨੂੰ ਬਿਜ਼ਨਸ ਤਾਂ ਦੇ ਰਹੇ ਹੋ ਨਾ, ਚਾਹੇ ਤੁਹਾਡੀ ਸੇਵਿੰਗ ਹੋ ਰਹੀ ਆ। ਜੇ ਮੈਂ ਕਹਿ ਰਿਹਾ ਕਿ ਤੁਸੀਂ ਯਾਰ ਲਾਈਫ ਇੰਸ਼ੋਰੈਂਸ ਤੁਸੀਂ ਤਾਂ ਕਰਾਉਣੀ ਹੀ ਆ ਕਿਤੋਂ ਨਾ ਕਿਤੋਂ, ਜੇ ਮੈਂ ਤੁਹਾਨੂੰ ਕਹਿ ਰਿਹਾ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਜਾਂ ਸੁਪਰਵਿਜ਼ਨ ਦੀ ਇੰਸ਼ੋਰੈਂਸ ਤੁਸੀਂ ਸਾਡੀ ਟੀਮ ਕੋਲੋਂ ਕਰਵਾ ਲਿਓ, ਤਾਂ ਜ਼ਰੀਆ ਤਾਂ ਹੈਗੇ ਹੀ ਹੋ। ਆਹ ਦੇਖ ਲਓ ਇੱਧਰ, ਇੱਧਰ ਸਾਡੇ ਨਾਲ ਸੁੱਖ ਬਾਈ ਹੁਣੇ ਆ ਗਏ ਆ, ਸੁੱਖ ਉਹਨਾਂ ਨੇ ਇਹਨਾਂ ਦੀ ਸਾਰੀ ਟੀਮ ਦੀ ਇੰਸ਼ੋਰੈਂਸ, ਕਹਿੰਦਾ ਬਾਈ ਜੀ ਕਰ ਦਿਓ, ਕਰਾਂ ਤੁਸੀਂ ਲਾਈਫ ਵੀ ਕਰ ਦਿਓ, ਕ੍ਰਿਟੀਕਲ ਵੀ ਕਰ ਦਿਓ, ਜਿਹੜੀ ਜਿਹੜੀ ਠੀਕ ਲੱਗਦੀ ਕਰ ਦਿਓ, ਪੁੱਛ ਲਓ ਝੂਠ ਨਹੀਂ ਬੋਲਦਾ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਇੱਕ ਵਾਰ ਫਿਰ ਤੋਂ।
2: ਬਿਲਕੁਲ ਵਪਰਾ ਸਾਹਿਬ, ਪੂਰੀ ਟੀਮ ਦੀਆਂ ਤੁਸੀਂ ਕਰਤੀਆਂ ਸਰ, ਜਿੱਦਾਂ
0: ਪ੍ਰੋਟੈਕਟ ਹੋਣੇ ਚਾਹੀਦੇ ਆ। ਸੋ ਇੱਕ ਤਾਂ ਇਹਨਾਂ ਦਾ ਫਾਇਦਾ ਇਹ ਆ ਕਿ ਇਹਨਾਂ ਨੇ ਪ੍ਰੋਟੈਕਟ ਕਰਾਤੇ, ਸਾਡਾ ਫਾਇਦਾ ਇੱਕ ਸਾਨੂੰ ਇਹਨਾਂ ਨੇ ਰੁਜ਼ਗਾਰ ਦਵਾਤਾ, ਤੀਜਾ ਫਾਇਦਾ ਉਹਨਾਂ ਦਾ ਉਹ ਆ ਕਿ ਉਹਨਾਂ ਨੂੰ ਇਹਨਾਂ ਨੇ ਪ੍ਰੋਟੈਕਸ਼ਨ ਦਵਾਤੀ ਹੈ। ਸੋ ਮਤਲਬ ਘੁੰਮੋ ਫਿਰ ਕੇ ਕਿਤੇ ਨਾ ਕਿਤੇ ਗੱਲ ਆਉਂਦੀ ਇਹੀ ਹੈ ਕਿ ਨੀਅਤ ਨੂੰ ਮੁਰਾਦਾਂ ਨੇ ਬਾਈ। ਸੋ ਇਹਨਾਂ ਦੀ ਹੁਣ ਨੀਅਤ ਹੁੰਦੀ ਹੈ ਕਿ ਯਾਰ ਹਰ ਬੰਦਾ ਖੁਸ਼ ਹੋਵੇ, ਅਸੀਂ ਕਿਵੇਂ ਖੁਸ਼ ਕਰ ਸਕਦੇ ਹਾਂ। ਬਹੁਤੀ ਵਾਰ ਮੈਂ ਵੀ ਹੈਰਾਨ ਹੋ ਜਾਣਾ ਜਿਹੜੀਆਂ ਡੀਲ ਦਿੰਦੇ, ਮੈਂ ਇਹਨਾਂ ਨੂੰ ਕਈ ਵਾਰ ਕਹਿਣਾ ਵੀ ਹੁੰਦਾ, ਮੈਂ ਕਿਹਾ ਯਾਰ ਵੀ ਤੁਸੀਂ ਰੇਡੀਓ 'ਤੇ ਵੀ ਪੇ ਕਰਦੇ ਹੋ ਹੈ ਨਾ ਐਡਵਰਟਾਈਜਮੈਂਟ ਦਾ, ਅਤੇ ਤੁਹਾਡੇ ਕੋਲ ਵੀ ਟਰਾਂਸਪੋਰਟੇਸ਼ਨ ਆਉਣੀ ਹੈ। ਇਹਨਾਂ ਨੇ ਫਿਰ ਇੱਕੋ ਗੱਲ ਮੈਨੂੰ ਉਦੋਂ ਕਹੀ, ਕਹਿੰਦਾ ਬਾਈ ਅਸੀਂ ਇਸ ਕਰਕੇ ਇਹ ਚੀਜ਼ਾਂ ਕਈ ਵਾਰ ਦਿੰਦੇ ਹਾਂ, ਡੀਲ ਦੇ ਦਿੰਦੇ ਹਾਂ ਵੀ ਯਾਰ ਅਸੀਂ ਐਡਵਰਟਾਈਜਮੈਂਟ ਵੀ ਤਾਂ ਕਰਦੇ ਹਾਂ। ਕਿਤੇ ਨਾ ਕਿਤੇ ਚੱਲ ਕੇ ਜਿਹੜਾ ਬੰਦਾ ਅੱਜ ਆਇਆ ਵਾ, ਉਹ ਚਾਹੇ ਕੋਈ ਲੰਡਨ ਤੋਂ ਚੇਅਰ ਲੈਣ ਹੀ ਆ ਗਿਆ, ਪਰ ਕੱਲ੍ਹ ਨੂੰ ਜਦੋਂ ਉਹਨੇ ਫਰਨੀਚਰ ਵੀ ਲੈਣਾ ਬਾਈ, ਸਾਨੂੰ ਅਸੀਂ ਜ਼ਰੂਰੀ ਵੀ ਅਸੀਂ ਅਸੀਂ ਜੇ $50 ਦਾ ਮਾਰਜਨ ਹੋਊਗਾ, ਅਸੀਂ $7 ਦਾ ਰੱਖ ਲਾਂਗੇ, ਅਸੀਂ $10 ਦਾ ਰੱਖ ਲਾਂਗੇ 50 ਦੀ ਜਗ੍ਹਾ 'ਤੇ, ਪਰ ਯਾਰ ਉਹ ਸਾਡੇ 10-10 ਨਾਲ ਉਹਨੇ 10 ਚੀਜ਼ਾਂ ਵੀ ਲੈ ਲਈਆਂ, ਸਾਨੂੰ ਫਰਕ ਪੈ ਜਾਣਾ ਵਾ। ਇੱਕੋ ਵਾਰ ਕਿਉਂ ਅਸੀਂ ਉਹਨੂੰ ਕਹੀਏ ਵੀ ਨਹੀਂ ਯਾਰ, ਕਿਉਂਕਿ ਸਾਰਿਆਂ ਦੇ ਕੰਮ ਕਾਜ ਇਹੋ ਜਿਹੇ ਹੋਏ ਆ ਬਾਈ, ਸਹੀ ਗੱਲ ਆ ਕਿ ਨਹੀਂ ਸੁੱਖ ਇਹ?
2: ਬਿਲਕੁਲ ਬੋਪਰਾ ਸਾਹਿਬ, ਇਹ ਬਿਲਕੁਲ ਗੱਲ ਸਪਸ਼ਟ ਹੈ ਜੀ। ਕਈ ਵੇਲੇ ਪਰਿਵਾਰ ਪਹਿਲੇ ਦਿਨ ਆ ਕੇ ਸਿੰਗਲ ਦਾ ਮੈਟਰਸ ਲੈ ਕੇ ਜਾਂਦਾ, ਤੇ ਉਹੀ ਪਰਿਵਾਰ 2-3 ਸਾਲ ਬਾਅਦ ਪੂਰੇ ਘਰ ਦਾ ਫਰਨੀਚਰ ਲੈ ਜਾਂਦਾ ਬੋਪਰਾ ਸਾਹਿਬ।
0: ਹਾਂ ਬਿਲਕੁਲ 100%। ਬਹੁਤੀ ਵਾਰ ਇਦਾਂ ਹੋਇਆ ਕਿ ਇੱਕ ਇੱਕ ਬੰਦਾ ਫੈਮਿਲੀ, ਕਿਹੜੇ ਤੁਸੀਂ ਦੱਸ ਰਹੇ ਸੀ ਵੀਰ ਹੁਣੀ ਇੱਕ ਦਿਨ ਆਏ ਸੀਗੇ, ਉਹ ਮੇਰੇ ਉਹਨਾਂ ਨੇ ਲੈਣ ਕੋਈ ਇੱਕ ਚੇਅਰ ਆਏ, ਕਹਿੰਦਾ 2500 ਦਾ ਬਾਈ ਫਰਨੀਚਰ ਲੈ ਗਏ ਉਹ, ਤੇ ਨਾਲੇ ਥੈਂਕ ਯੂ ਕਰਕੇ ਗਏ, ਧੰਨਵਾਦ ਕਰਕੇ ਗਏ। ਸੋ ਬਕੇ ਅਸੀਂ ਤੁਹਾਨੂੰ ਸੁਣਦੇ ਹੁੰਦੇ ਹਾਂ, ਸੋ ਉੱਥੇ ਇਹਨਾਂ ਦਾ ਵੀ ਫਰਜ਼ ਬਣ ਜਾਂਦਾ। ਤੇ ਮੇਨ ਵੱਡੀ ਗੱਲ ਇਹ ਆ ਕਿ ਅੱਛਾ ਇੱਕ ਚੀਜ਼ ਮੈਨੂੰ ਇਹ ਦੱਸ ਦਿਓ ਕਿ ਹੁਣ ਕੈਨੇਡਾ ਡੇ ਆਉਣਾ
2: ਜੀ,
0: ਕੈਨੇਡਾ ਡੇ ਤੇ ਕੈਨੇਡੀਅਨ ਮੇਡ ਚੀਜ਼ਾਂ ਨੇ ਜਿਹੜੀਆਂ ਮਹਿੰਗੀਆਂ ਮਿਲਦੀਆਂ ਨੇ, ਵੈਸੇ ਮਹਿੰਗੀਆਂ ਹੁੰਦੀਆਂ ਨੇ, ਉਹ ਨਹੀਂ ਕਿਉਂਕਿ ਇੱਥੇ ਲੇਬਰ ਵੀ ਹਨਾ, ਹੁਣ ਮੇਰਾ ਗੱਲ $1500 ਤਾਂ ਹੈਗੇ ਘੰਟੇ ਦੇ, ਹੈ ਨਾ, ਇੰਨਾ ਤਾਂ ਹੋਊਗੇ। ਤੇ ਹੁਣ ਤੁਸੀਂ ਜੇ ਇੱਕ ਸੋਫਾ ਵੀ ਬਣਾਉਣਾ ਤਾਂ ਕਿੰਨੇ ਘੰਟੇ ਉਹਨੂੰ ਲੱਗਣੇ ਆ, ਕਿੰਨਾ ਉਹਨੂੰ ਕੱਪੜਾ ਲੱਗਣਾ, ਕੀ ਕੁਛ ਲੱਗਣਾ, ਜੇ ਉਹਨੂੰ ਕੈਲਕੂਲੇਟ ਕਰਕੇ। ਪਰ ਜੇ ਕਿਸੇ ਨੇ ਕੈਨੇਡੀਅਨ ਮੇਡ, ਕਿਉਂਕਿ ਕੈਨੇਡੀਅਨ ਮੇਡ ਚੀਜ਼ ਇੱਥੋਂ ਦੀ ਬਣੀ ਆ, ਕਸਟਮ ਤੁਸੀਂ ਕਰਵਾ ਲੈਣੀ ਆ ਆਪਦੇ ਹਿਸਾਬ ਨਾਲ ਵੀ 5 ਚੇਅਰਾਂ ਚਾਹੀਦੀਆਂ ਨੇ, ਮੈਨੂੰ 6 ਚਾਹੀਦੀਆਂ, ਮੈਨੂੰ 7 ਚਾਹੀਦੀਆਂ, ਮੈਨੂੰ 8 ਚਾਹੀਦੀਆਂ ਨੇ ਬਾਈ। ਜੇ ਕੈਨੇਡੀਅਨ ਮੇਡ ਸੋਫਾ ਆਪਣੀ ਮਰਜ਼ੀ ਮੁਤਾਬਕ ਬਣਾਉਣਾ ਹੋਵੇ ਜਾਂ ਤੁਸੀਂ ਬਣਿਆ ਬਣਾਇਆ ਕੋਈ ਦੇਣਾ ਹੋਵੇ, ਕਿੰਨੇ ਤੋਂ ਤੁਸੀਂ ਐਂ ਕਰੋ, ਸੀਟਾਂ ਦੇ ਹਿਸਾਬ ਨਾਲ ਚਾਹੇ ਦੱਸ ਦਿਓ, ਜਿਵੇਂ ਮਰਜ਼ੀ ਦੱਸ ਦਿਓ, ਪਰ ਕੈਨੇਡੀਅਨ ਮੇਡ ਜਿਹੜਾ ਮਹਿੰਗਾ ਸੀਗੀਆਂ ਚੀਜ਼ਾਂ ਉਹ ਅੱਜ ਦੱਸ ਦਿਓ ਸਪੈਸ਼ਲ। ਬੁੱਧਵਾਰ ਨੂੰ ਕਿੰਨੇ ਦਾ ਦਊਂਗੇ?
2: ਬਿਲਕੁਲ ਬੋਪਰਾ ਸਾਹਿਬ, ਬੁੱਧਵਾਰ ਵਾਲੇ ਦਿਨ ਵੈਨਸਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ, ਕਿਉਂਕਿ ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਮਿਲਣੀਆਂ ਉਦੋਂ ਨੂੰ, ਤੇ ਨਾਲ ਦੀ ਨਾਲ ਕੈਨੇਡਾ ਡੇ ਹੋਵੇ ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਬਸਡ ਜਿਹਦੀ ਰੈਗੂਲਰ ਕੀਮਤ $2,000 ਸੀ। ਬੁੱਧਵਾਰ ਵਾਲੇ ਦਿਨ ਜਦੋਂ ਵੈਨਸਡੇ ਵਾਲੇ ਦਿਨ ਪਰਿਵਾਰ ਪਹੁੰਚਣਗੇ ਕੈਨੇਡਾ ਡੇ ਦੇ ਉੱਪਰ $799 ਦਾ ਬੋਪਰਾ ਸਾਹਿਬ 799 ਪੰਜ ਸੀਟਾਂ ਕੈਨੇਡੀਅਨ ਮੇਡ ਦੀਆਂ, ਰੰਗ ਜਿਹੜਾ ਮਰਜ਼ੀ ਬਣਾ ਲਿਓ ਇੱਕ ਨਾਲ ਤੋਹਫਾ ਐਡ ਕਰ ਦਿਓ,
0: ਗਿਫਟ ਕਰੋ ਇਹਦੇ ਨਾਲ, ਸੋਹਣਾ ਜਿਹਾ ਗਿਫਟ ਐਡ ਕਰ ਦਿਓ ਨਾਲ ਦੇਖ, ਠੀਕ ਹੈ।
2: ਬਿਲਕੁਲ ਪਹਿਲੇ 10 ਪਰਿਵਾਰ ਜਿਹੜੇ ਵੈਨਸਡੇ ਵਾਲੇ ਦਿਨ ਬੁੱਧਵਾਰ ਵਾਲੇ ਦਿਨ ਆਉਣਗੇ ਕੈਨੇਡਾ ਡੇ ਦੇ ਉੱਪਰ ਕੈਨੇਡੀਅਨ ਮੇਡ ਸੋਫਾ ਐਂਡ ਲਬਸਡ ਚੋਇਸ ਆਫ ਕਲਰ ਨਾਲ ਸਿਰਫ 799 ਦਾ ਤੇ ਨਾਲ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ
0: ਹਾਏ ਤੇਰਾ ਕਹੇ ਤੇਰਾ
2: ਡੀਲਾ ਤੇ ਤੋਹਫੇ ਮਿਲਨੇ ਆ 294 ਵੋਕਲ ਡਰਾਈਵ 294 ਵੋਕਲ ਡਰਾਈਵ 294 ਵੋਕਲ ਡਰਾਈਵ ਘਰ ਘਰ ਚੱਲੀ ਇੱਕੋ ਗੱਲ ਘਰ ਘਰ ਚੱਲੀ ਇੱਕੋ ਗੱਲ ਫਰਨੀਚਰ ਲੈਣਾ ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਚੱਲ ਚੱਲ ਬਬਰਾ ਸਾਹਿਬ
0: ਨਹੀਂ ਚੱਲ ਤਾਂ ਬਾਅਦ ਕਰਦਾ ਮੈਂ ਇੱਕ ਚੀਜ਼ ਹੋਰ ਐਡ ਕਰੋ ਵਿੱਚ ਥੋੜ੍ਹੀ ਜਿਹੀ ਉਦਣ ਨਾ ਤੁਸੀਂ ਇੱਕ ਸਮੋਸਿਆਂ ਦੀ ਯਾਰ ਮੰਗਾ ਕੇ ਰੱਖੋ ਜ਼ਰੂਰ, ਸਮੋਸੇ ਆ ਜਿਹੜੇ ਉਹ ਉਹਦੀ ਟ੍ਰੇ ਵੱਡੀ ਜਿਹੜੀ ਆ ਉਹ ਆਈ ਹੋਵੇ ਫਿਰ ਗੱਲ ਬਣੂ।
2: ਹਾਂ ਸਮੋਸਿਆਂ ਦੇ ਚਾਹ ਦੀ ਟ੍ਰੇ ਆਈ ਹੋ ਸਰ ਜਨਾਬ, ਡਨ ਹੋ ਗਿਆ,
0: ਡਨ ਸਰ, ਡਨ ਡਨ ਡਨ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਇੱਕ ਤੁਹਾਨੂੰ ਦੱਸ ਦਈਏ ਕਿ ਜਿਹੜੀ ਕੈਰੀਓਨ ਜੱਟਾ
3: ਜੀ
0: 4 ਆਈ ਆ ਬਾਈ ਮੂਵੀ, ਹਾਏ ਹਾਏ ਹਾਏ ਹਾਏ, ਇੰਨਾ ਕੁ ਉਹ ਇੰਨਾ ਕੁ ਹਸਾਉਂਦੀ ਆ, ਪਹਿਲਾਂ ਤਾਂ ਮੈਂ ਕਹਿੰਦਾ ਕਿ ਇਹ ਜਿਹੜੇ ਟੈਨਸ਼ਨ ਵਾਲੇ ਦਿਨ ਨੇ
3: ਜੀ
0: ਇਹਨਾਂ ਦੇ ਵਿੱਚ ਜਾ ਕੇ ਤੁਸੀਂ ਦੇਖਿਓ, ਮਤਲਬ ਕਈ ਥਾਵਾਂ 'ਤੇ ਮੈਂ ਮਤਲਬ ਤੁਸੀਂ ਜੇ ਉਹ ਨਾ ਕੈਮਰਾ ਲਾ ਕੇ ਆਡੀਅੰਸ ਦੇ ਰਿਵਿਊ ਜਦੋਂ ਉਹਦੇ ਉਹਨਾਂ ਦੇ ਰਿਐਕਸ਼ਨ ਲਏ ਜਾਣ ਉਹ ਮੈਨੂੰ ਲੱਗਦਾ ਕਿ ਬੰਦਾ ਦੂਰ ਤੇਰਾ ਹੁੰਦਾ ਉੱਥੇ ਬਹੁਤ ਸਾਰੀਆਂ ਥਾਵਾਂ 'ਤੇ। ਭੱਲਾ ਸਾਹਿਬ ਦੀ ਐਂਟਰੀ ਦਾ ਚਲੋ ਵੱਖਰੀ ਕਮਾਲ ਹੈ ਹੀ ਹੈ, ਇੱਕ ਸਤਿਕਾਰ, ਇੱਕ ਲੋਕਾਂ ਨੂੰ ਉਡੀਕ ਸੀ ਕਿ ਭੱਲਾ ਸਾਹਿਬ ਆਉਣਗੇ, ਪਰ ਜਿਹੜੀ ਗਿੱਪੀ ਬਾਈ ਦੀ ਬੀਨੂ ਬਾਈ ਉਹਨਾਂ ਦੀ ਕੋਮੇਡੀ ਜਿਹੜੀ ਉਹਨਾਂ ਦੀ ਟਾਈਮਿੰਗ ਆਈ ਹੋਈ ਆ ਉਹਦੇ 'ਚ ਹੈ ਨਾ, ਅਤੇ ਜਿੱਥੇ ਉਹ ਸਾਰਾ ਕੇਕ ਮੂੰਹ 'ਤੇ ਲਾ ਲੈਂਦਾ ਕਹਿੰਦਾ ਯਾਰ ਕੇਕ ਵਾਲਾ, ਹੁਣ ਮੈਂ ਬਾਹਲਾ ਨਹੀਂ ਰਿਵੀਲ ਕਰਨਾ, ਮੈਂ ਇੰਨਾ ਕੀ ਦੱਸੂੰਗਾ, ਵੀ ਜਿੱਥੇ ਉਹ ਕਹਿੰਦਾ ਕਿ ਬਾਈ ਕੇਕ ਆ ਜਿਹੜਾ ਇਹ ਕੇਕ ਵਾਲਾ ਜਿੱਥੋਂ ਬੇਕਰੀ ਤੋਂ ਲਿਆਉਂਦਾ ਇਹ 'ਚ ਬਾਲ ਆਇਆ ਹੋਇਆ, ਉਹ ਬੇਕਰੀ ਚੈੱਕ ਕਰਨੀ ਆ ਹੈ ਨਾ, ਵੀ ਉਹ ਬਾਲ ਕਿਉਂ ਆਉਂਦਾ ਹੈ ਨਾ। ਸੋ ਉਹ ਸੀਨ ਜਿਹੜੇ ਹੈਗੇ ਆ ਜਿੱਥੇ ਉਹਨੂੰ ਬੀਨੂ ਬਾਈ ਨੂੰ ਕਹਿੰਦਾ ਵੀ ਇਹ ਤੋਂ ਬਚ ਕੇ ਰਿਹਾ ਯਾਰ, ਇਹ ਜਦੋਂ ਆਉਂਦਾ ਇਹ ਬੰਦਾ ਚੜ੍ਹਾ ਆਉਂਦਾ ਸਿਰ ਹੈ ਨਾ, ਇਹ ਗਾਹਾਂ ਹੀ ਪਹੁੰਚਾਉਂਦਾ ਬੰਦਾ। ਸੋ ਬਹੁਤ ਸਾਰੀਆਂ ਥਾਵਾਂ 'ਤੇ ਰਾਜ ਬਰਾੜ ਸਾਹਿਬ ਦੀ ਬੇਟੀ ਨੇ ਬਹੁਤ ਕਮਾਲ ਦਾ ਕੰਮ ਕੀਤਾ, ਛਿੰਦੇ ਹੁਣਾਂ ਦਾ ਕੰਮ, ਮਤਲਬ ਹਰ ਇੱਕ ਬੀ ਐਨ ਸ਼ਰਮਾ ਸਾਹਿਬ ਬ੍ਰਦਰ ਉਹਨਾਂ ਦਾ ਵੀ ਬਹੁਤ ਕਮਾਲ ਹੈ ਨਾ, ਕਮਾਲ ਯਾਰ ਹਰ। ਹਾਂ ਤੁਸੀਂ ਜ਼ਰੂਰ ਜੇ ਟਾਈਮ ਕੱਢ ਕੇ ਜਾਇਓ, ਪੈਸੇ ਵਸੂਲ ਫਿਲਮਾਂ, ਇੰਟਰਟੇਨਮੈਂਟ ਸਿਰਫ ਇਹ ਦੇਖਣਾ ਕਿ ਯਾਰ ਮੈਂ ਇੰਟਰਟੇਨ ਹੋਣਾ ਆ, ਲਾਹ ਦੀਆਂ ਟੈਨਸ਼ਨਾਂ ਟੁੰਸ਼ਨਾਂ ਜੀਆਂ, ਤਾਂ ਤੁਸੀਂ ਕੈਰੀਅਨ ਜੱਟਾ 4 ਆ ਜਿਹੜੀ ਇੱਕ ਵਾਰ ਜ਼ਰੂਰ ਜਾਇਓ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਸਾਰੰਗ ਦੇ ਨਾਲ ਸਾਰਾਂਸ਼ ਨਾਗਪਾਲ ਸਾਹਿਬ ਸਾਡੇ ਨਾਲ। ਨਾਗਪਾਲ ਸਾਹਿਬ ਥੋੜ੍ਹਾ ਜਿਹਾ ਦੱਸੋ, ਦਿਓ ਥੋੜ੍ਹੀ ਜਿਹੀ ਅਪਡੇਟ।
4: ਠੀਕ ਹੈ ਜੀ, ਅਸਲੀ ਨਾਮ ਯੂਜ਼ ਕਰਤੇ ਕਿਉਂਕਿ ਕਾਮ ਅਸਲੀ ਹੈ, ਨਹੀਂ ਤਾਂ ਟੋਨੀ ਯੂਜ਼ ਕਰਤੇ ਨਾਮ ਆਪਣਾ ਹੈ ਨਾ, ਯਹਾਂ ਪੇ ਜੈਸੇ ਆਪ ਪੂਰਾ ਰਾਈਟ, ਕੁਛ ਵੀ ਕੈਚ ਨਹੀਂ ਹੈ। ਜਬ ਗਵਰਨਮੈਂਟ ਐਲ ਜੀ ਬੀ ਟੀ ਕਮਿਊਨਿਟੀ ਕੋ $100 million ਕੀ ਫੰਡਿੰਗ ਦੇ ਸਕਤੀ ਹੈ, ਔਰ ਉਸਮੇ ਸੇ ਅਲਗ ਸੇ 7 million ਕਿਉਂ ਦਿਆ ਹੈ, ਜੋ ਪ੍ਰਾਈਡ ਇਵੈਂਟ ਹੁਆ ਹੈ ਉਸਮੇ ਸਿਕਿਉਰਿਟੀ ਕੇ ਲੀਏ $7 million, ਮਤਲਬ 5 ਘੰਟੇ ਕੇ ਲੀਏ ਸਿਕਿਉਰਿਟੀ ਗਾਰਡ ਕੇ ਲੀਏ। ਜਬ ਗਵਰਨਮੈਂਟ ਵਹਾਂ ਪੈਸਾ ਲਗਾ ਸਕਤੀ, ਗਵਰਨਮੈਂਟ ਐਜੂਕੇਸ਼ਨ ਮੇਂ ਪੈਸਾ ਲਗਾਤੀ ਹੈ ਸਰ, ਆਪ 30 to 100,000 ਕੀ ਫੰਡਿੰਗ ਹਾਸਿਲ ਕਰੇਂ, ਜਿਸਕਾ ਹਾਫ ਪੋਰਸ਼ਨ ਆਜ ਕੀ ਡੇਟ ਮੇਂ ਗ੍ਰਾਂਟ ਹੈ, ਗ੍ਰਾਂਟ ਉਸੇ ਕਹਤੇ ਜੋ ਨਾਨ ਰਿਫੰਡੇਬਲ ਹੈ, ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਮੇਰੇ ਅਕਾਊਂਟ ਮੇਂ ਨਹੀਂ ਆਤੀ, ਔਰ ਇਸਮੇ ਸੇ ਅਗਰ ਫੈਮਿਲੀ ਆਫ 5 ਹੈ ਤੋ ਅਪ ਟੂ 100,000, ਫੈਮਿਲੀ ਆਫ 2 ਹੈ, ਰਿਟਾਇਰਡ ਕਪਲ ਹੈ ਜਾਂ ਯੰਗ ਕਪਲ ਹੈ, ਅਪ ਟੂ 45,000 ਕੀ ਫੰਡਿੰਗ ਆਤੀ, ਉਸਮੇ ਸੇ ਹਾਫ ਪੋਰਸ਼ਨ ਤੋ ਗ੍ਰਾਂਟ ਹੈ, ਵਾਪਿਸ ਹੀ ਨਹੀਂ ਕਰਨਾ ਸਰ। ਬਾਕੀ ਕਹਤੇ ਹੈ ਇਸਕੇ ਬਾਅਦ ਏਜ ਲਿਮਿਟ ਕੁਛ ਹੈ ਨਹੀਂ, ਆਸਾਨ ਸੇ ਕੋਰਸਿਸ ਹੈ ਜੋ ਹਮਾਰੇ ਕਲਾਇੰਟ ਲਾਈਕ ਕਰਤੇ ਹੈ, ਫੁਲੀ ਆਨਲਾਈਨ ਹੈ, ਫੋਨ ਪੇ ਲਗਾਏ ਚਾਹੇ ਲੈਪਟਾਪ ਪੇ ਲਗਾਏ, 2 to 3 hours ਆਪਣੇ ਦੇਣੇ ਪਰ ਦਿਨ ਨਹੀਂ ਲਗਾਨਾ, ਔਰ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਹਮਾਰੇ ਪਾਸ ਹਾਰਡ ਕੋਰਸਿਸ ਵੀ ਹੈ ਐਚਵੈਕ ਜੈਸੇ, ਜਿਸਮੇ ਆਪਕਾ ਇਨਪੁਟ ਜ਼ਿਆਦਾ ਲਗੇਗਾ, ਅਰਲੀ ਚਾਈਲਡ ਅਸਿਸਟੈਂਟ PSW, ਉਹ ਵੀ ਗਵਰਨਮੈਂਟ ਫੰਡਡ ਹੈ, ਗਵਰਨਮੈਂਟ ਹੀ ਫੀਸ ਪੇ ਕਰਦੀ, ਗਵਰਨਮੈਂਟ ਆਪਕੋ ਫੰਡਿੰਗ ਆਪਕੇ ਖਾਤੇ ਮੇਂ ਦੇ ਰਹੀ ਹੈ, ਆਪਣਾ ਖਰਚਾ ਚਲਾ ਪਏ ਪੜਤੇ ਹੋਏ, ਪੜਤੇ ਪੜਤੇ ਸੜਕ ਤੇ ਨਾ ਆ ਜਾਏ, ਆਪਕਾ ਫਾਈਨੈਂਸ਼ੀਅਲ ਸਿਚੁਏਸ਼ਨ ਖਰਾਬ ਨਾ ਹੋ ਜਾਏ।
0: ਬਾਜੀ ਤੁਹਾਡੀ ਫੀਸ ਹੁਣ ਤੁਸੀਂ ਜਿਵੇਂ ਹੁਣ ਦਿਨ ਥੋੜੇ ਰਹਿ ਗਏ, ਤੁਹਾਡੇ ਕੋਲ ਵਰਕਲੋਡ ਵੱਧ ਗਿਆ ਹੁਣ ਓਬਵੀਅਸਲੀ, ਤੇ ਕਾਲਜ ਵੀ ਬਹੁਤ ਸਾਰੀਆਂ ਆਉਂਦੀਆਂ ਨੇ, ਸਟਾਫ ਵੀ ਤੁਸੀਂ ਹਾਇਰ ਕੀਤਾ, ਘੰਟੇ ਵੀ ਤੁਸੀਂ ਵਧਾਏ ਨੇ, ਤੇ ਤੁਹਾਡੀ ਫੀਸ ਤਾਂ ਨਹੀਂ ਤੁਸੀਂ ਵਧਾਈ ਉਹਦੇ ਕਰਕੇ?
4: ਫੀਸ ਅਭੀ ਨਹੀਂ, ਫੀਸ ਨਹੀਂ ਬੜਾਈ ਹਮਨੇ, ਹਮੇ ਕੋ ਲਾਲਚ ਨਹੀਂ ਹੈ, ਕਲਾਇੰਟਸ ਆ ਕੇ ਕਹਿ ਰਹੇ ਤੇ ਕਿਹੜਾ ਫੀਸ ਬੜਾ ਦੋ।
0: ਹਾਂ
4: ਅਭੀ ਫਰਾਈਡੇ ਕੋ ਕਹਤੇ ਸਰ ਆਪ ਕਿਸੀ ਔਰ ਪੇ ਗਿਆ ਤਾਂ $1,000 ਮੰਗ ਰਹੇ, ਉਸ ਸੇ ਪਹਿਲੇ ਕਿਸੀ ਔਰ ਪੇ ਗਿਆ 2500 ਮੰਗ ਰਹਾ ਥਾ ਅਪ ਫਰੰਟ।
0: ਮੈਨੂੰ ਇੱਕ ਮਿੱਤਰ ਦਾ ਫੋਨ ਆਇਆ, ਮੈਨੂੰ ਕਹਿੰਦਾ ਬਾਈ ਮੇਰਾ ਕਿਉਂਕਿ ਕੋਰਸ ਜੇ ਸੀਟਾਂ ਲਿਮਿਟਡ ਹੁੰਦੀਆਂ, ਕਹਿੰਦਾ ਮੇਰਾ ਉਹਨਾਂ ਨੂੰ ਕਹਿ ਕੇ ਅਪਲਾਈ ਕਰਾ ਦਿਓ, ਜੇ ਉਹ ਕਹਿੰਦਾ, ਉਹ ਕਹਿੰਦੇ 200, ਕਹਿੰਦਾ ਮੈਂ 500 ਦੇ ਦੂੰਗਾ, ਮੈਂ ਕਿਹਾ 499 ਵੀ ਫੀਸ ਆ, ਕਹਿੰਦਾ ਕੋਈ ਨਾ 1000 ਦੇ ਦੂੰਗਾ, ਮੈਂ ਕਿਹਾ ਇੱਦਾਂ ਨਹੀਂ ਵੀਰੇ ਹੈਗਾ, ਤੁਸੀਂ ਕਾਲ ਕਰੋ ਉਹਨਾਂ ਤੋਂ ਪੁੱਛੋ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਜਿੰਨੇ ਕੁਐਸਚਨ ਆ ਤੁਸੀਂ ਉਹਨਾਂ ਨੂੰ ਜਾ ਕੇ ਟੇਬਲ 'ਤੇ ਜਾ ਕੇ ਬੈਠ ਕੇ ਕਰੋ, ਗੱਲਬਾਤ ਕਰੋ। ਸੋ ਇਹ ਨਹੀਂ ਹੈ ਵੀ ਮੈਂ ਕਹਿ ਦੇਵਾਂ ਕਿ ਇਹਨੂੰ ਅਨਰੋਲ ਕਰ ਲਓ, ਇਹਨੂੰ ਨਾ ਕਰੋ, ਮੈਨੂੰ ਮੇਰਾ ਫਰਜ਼ ਸਿਰਫ ਸੁਨੇਹਾ ਦੇਣਾ। ਕਿਉਂ ਨਾਗਪਾਲ ਸਾਹਿਬ, ਅੱਜ ਤੱਕ ਕੋਈ ਸਿਫਾਰਿਸ਼, ਕੋਈ ਕੁਛ ਕਿਹਾ ਤਾਂ ਨਹੀਂ ਕਦੇ?
4: ਬਿਲਕੁਲ ਜੀ, ਕੁਛ ਕਹਾ ਨਹੀਂ, ਲੇਕਿਨ ਹਾਂ, ਆਪਕੇ ਪਰਸਨਲ ਕੈਪੈਸਿਟੀ ਮੇਂ ਕਮ ਸੇ ਕਮ 10-12 ਬੰਦੋਂ ਕਾ ਕਾਮ ਹੋ ਚੁੱਕਾ ਹੈ।
0: ਹਾਂ ਬਿਲਕੁਲ, ਜਿਨ੍ਹਾਂ ਦੇ ਆ ਗਏ ਉਹਨਾਂ ਨੇ ਇਹਨਾਂ ਨੂੰ ਧੰਨਵਾਦ ਕੀਤਾ, ਮੁਬਾਰਕਬਾਦ ਦਿੱਤੀ ਹੈ ਕਿ ਭਾਈ ਤੁਹਾਡੀ ਫੰਡਿੰਗ ਹੋ ਗਈ ਆ, ਕਲਾਸਾਂ ਉਹਨਾਂ ਦੀ ਚੱਲ ਪਈਆਂ ਔਨਲਾਈਨ, ਨਾਲੇ ਤੁਸੀਂ ਜੇਕਰ ਔਨਲਾਈਨ ਕਲਾਸਿਸ ਲਾਉਣੀਆਂ ਨਾਲੇ ਤੁਹਾਨੂੰ ਸਰਕਾਰ ਪੈਸੇ ਦਿੰਦੀ ਹੈ, ਅਤੇ ਉਹ ਗ੍ਰਾਂਟ ਆ ਜਿਹੜੀ ਮੇਨ ਵੱਡੀ ਗੱਲ, ਤਾਂ ਸੁਨੇਹਾ ਵਾਰ ਵਾਰ ਦਿੰਦੇ ਇਹ ਕਿ ਭਾਈ ਗ੍ਰਾਂਟ ਬੰਦ ਹੋ ਜਾਣੀ ਹੈ। ਸੋ ਨੰਬਰ ਨਾਗਪਾਲ ਸਾਹਿਬ ਜ਼ਰੂਰ ਦੇ ਦਿਓ ਜੀ,
4: ਨੰਬਰ ਜੀ 437-264-31-75, ਹੁਣੇ ਕਾਲ ਕਰੋ, ਐਸਟੀਮੇਟ ਚੱਕੋ ਜੀ, 437-264-31-75। ਅਸੀਂ ਡਾਕੂਮੈਂਟਸ ਲਗਤੇ ਹੋ ਆਪਕੇ ਐਨਓਏ ਨੋਟਿਸ ਸਸਪੈਂਡ ਬਰਥ ਸਰਟੀਫਿਕੇਟ, ਕੋਈ ਹੇਰਾ ਫੇਰੀ ਹੈ ਹੀ ਨਹੀਂ ਇਸਮੇ। 437-264-31-75, 437-264-31-75।
0: ਬਹੁਤ ਬਹੁਤ ਧੰਨਵਾਦ, 437-264-31-75, 437-264-31-75, 437-264-31-75, 437-264-31-75। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਸੋ ਮਾਲ ਸਾਹਿਬ, ਜਾਂਦੇ ਜਾਂਦੇ ਤੁਸੀਂ ਵੀ ਆਪਣਾ ਨੰਬਰ ਸਾਂਝਾ ਕਰ ਦਿਓ,
3: 647-688-6472-7627-88-20 ਫੋਰ ਆਟੋ ਇੰਸ਼ੋਰੈਂਸ।
0: ਬਾਈ ਕੱਲ ਨੂੰ 2 ਵਜੇ ਰੇਡੀਓ ਆਨ ਕਰ ਲਿਓ, ਸੁਰੀਲਾ ਹੋਊਗਾ, ਸੁਰੀਲੀ ਸ਼ਾਮ ਹੋਣੀ ਆ, ਕੱਲ ਨੂੰ 2-3 ਸੁਰਾਂ ਖੇਡਣਗੀਆਂ ਹਵਾ ਦੇ ਵਿੱਚ, ਬਹੁਤ ਸੁਰੀਲੇ ਕਲਾਕਾਰ ਸਾਡੇ ਸਟੂਡੀਓ ਦੇ ਵਿੱਚ ਪਹੁੰਚਣਗੇ, ਬਹੁਤ ਕਮਾਲ ਦੇ, ਜਿਹੜੇ ਮਤਲਬ ਤੁਸੀਂ ਮੰਤਰ ਮੁਗਧ ਕਰ ਦੇਣਗੇ, ਤੁਹਾਨੂੰ ਸੁਰਾਂ ਦੇ ਨਾਲ ਖੇਡੋਗੇ, ਕਮਾਲ ਹੋਊਗਾ ਯਾਰ। ਕੱਲ੍ਹ ਤੁਸੀਂ ਬਸ ਆਨ ਕਰ ਲਿਓ 2-3, ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਇੱਥੇ ਇਜਾਜ਼ਤ ਦੇ ਦਿਓ। ਮੋਨਾ ਮਹਿੰਗੀ ਜੀ ਦਾ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, 416-509-1509, ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਦੇ ਲਈ ਮੋਨਾ ਮਹਿੰਗੀ ਜੀ, 416-509-1509 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ 'ਚ ਦਿਓ ਇਜਾਜ਼ਤ ਬਾਜੀ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।
5: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
6: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਸ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ, ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 905-450-2828-905-450-2828.
7: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

దేశ్ పర్దేశ్ ప్రైమ్ టైమ్ రేడియోను ఎచ్చలో ఏఎం 530 24/7 జనేవి ప్రోగ్రామ్ ఆన్లైన్ ఉన్నన సున్న వాస్తే జా దేశ్ పర్దేశ్ ను లైవ్ వేఖన వాస్తే లాగిన్ కరో సాడీ వెబ్‌సైట్ ను www.deshpardeshradio.com యా www.deshpardeshtv.com లైవ్ సున్నా చౌందే లైవ్ పే క్లిక్ కర్ లో జే వాచ్ కర్నా చౌందే తో ఓ తే క్లిక్ కరో యా ఫిర్ అప్నే ఐపీటీవీ బాక్స్ దే ఉతే పంజాబీ సెక్షన్ క్లిక్ కరో ఓదే ఉతే జాకే దేశ్ పర్దేశ్ టీవీ ను క్లిక్ కరో ఓతే తుసీ సున్ వీ సక్దే ఓ వేఖ వీ సక్దే ఓ 24/7 చలో ఏఎం 530 తో తుసీ సున్ రే ఓ అప్నా హర్మన్ ప్యారా రేడియో ప్రోగ్రామ్ దేశ్ పర్దేశ్ ప్రైమ్ టైమ్ రేడియో పిచ్లే 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ

0: ਸਰੋਤਿਓ ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਕਿ ਹਾਲ ਚਾਲ ਤਾਂ ਵਧੀਆ ਚਾਹੀਦਾ ਕਿਉਂਕਿ ਆਪਾਂ ਸਾਰੇ ਵੀਕਐਂਡ ਮਨਾ ਕੇ ਹਟੇ ਹਾਂ ਅਤੇ ਅੱਜ ਫਿਰ ਤੁਹਾਨੂੰ ਪਤਾ ਕਿ ਸੋਮਵਾਰ ਦਾ ਦਿਨ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਆਪਣੀ ਮੁਲਾਕਾਤ ਹੋਏਗੀ ਇੱਕ ਘੰਟੇ ਦੀ, ਠੀਕ 4:05, ਲੇਕਿਨ ਆਪਣੀ ਜਿਹੜੀ ਹੈਗੀ ਆ ਮੁਲਾਕਾਤ ਉਹ ਤਾਂ ਹੈਗੀ 3 ਘੰਟੇ ਦੀ, ਲੇਕਿਨ ਅੱਗੇ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਿੱਧੂ ਹੋਰ। ਮੇਰੇ ਵੱਲੋਂ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ। ਅੱਜ ਸੋਮਵਾਰ ਦਾ ਦਿਨ ਹੈ ਅਤੇ ਜੂਨ ਮਹੀਨੇ ਦਾ ਐਂਡ 29 ਤਰੀਕ ਹੋ ਗਈ ਅੱਜ, ਅਤੇ ਭਾਈ ਮਹੀਨਾ ਭੱਜਦਾ ਜਾ ਰਿਹਾ। 29 ਤਰੀਕ ਹੈ, ਸੋਮਵਾਰ ਦਾ ਦਿਨ ਹੈ, ਤਾਂ ਸਭ ਨੂੰ ਜੀ ਆਇਆਂ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਸਮਰ ਡੇਜ਼ ਨੂੰ। ਅਤੇ ਤੁਹਾਡਾ ਸਾਡਾ ਸਾਥ ਬਿਲਕੁਲ 3 ਘੰਟਿਆਂ ਦਾ ਐਵਰੀਡੇ ਹੁੰਦਾ, ਜਿਹਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ 1 ਘੰਟੇ ਦਾ ਹੋਏਗਾ। ਅਤੇ ਤੁਸੀਂ ਸਾਡੇ ਨਾਲ ਵੱਖ ਵੱਖ ਤਰੀਕੇ ਦੇ ਨਾਲ ਜੁੜ ਸਕਦੇ ਹੋ, ਸਾਨੂੰ ਦੇਖ ਵੀ ਸਕਦੇ ਹੋ ਸਟੂਡੀਓ ਦੇ ਵਿੱਚੋਂ। ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desparadesh.com ਜਾਂ ਫਿਰ www.desparadesh.radio.com। ਇੱਥੇ ਜਾ ਕੇ ਤੁਸੀਂ ਰੇਡੀਓ ਵੀ ਸੁਣ ਸਕਦੇ ਹੋ ਅਤੇ ਲਾਈਵ ਸਟ੍ਰੀਮਿੰਗ ਕਰੋਗੇ ਤਾਂ ਸਾਨੂੰ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬੋਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ। ਅਤੇ ਨਾਲ ਦੀ ਨਾਲ ਹੀ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ ਆਪਣੇ ਫੋਨ ਦੇ ਉੱਪਰ, ਇੱਕ ਨੰਬਰ ਨੂੰ ਡਾਇਲ ਕਰਕੇ 4164772040, 416-477-2040 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ। ਅਤੇ ਸਟੂਡੀਓ ਦਾ ਨੰਬਰ ਗੱਲਬਾਤ ਕਰਨ ਦੇ ਲਈ ਇੱਕੋ ਇੱਕ ਹੁੰਦਾ, 905-564-6444, 905-564-6444। ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਸਾਡੀ ਗੱਲਬਾਤ ਹੋਏਗੀ ਪੂਰੇ 1 ਘੰਟੇ ਦੇ ਲਈ, ਅਤੇ ਉਸ ਤੋਂ ਬਾਅਦ 2 ਘੰਟੇ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਜੀ।
0: ਚਲੋ ਪ੍ਰੋਗਰਾਮ ਨੂੰ ਕਰੀਏ ਸ਼ੁਰੂ ਧਾਰਮਿਕ ਸਿਗਮਣ ਦੇ ਨਾਲ, ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਬਹੁਤ ਸਾਰੇ ਆਪਣੇ ਜਿਹੜੇ ਲੋਕ ਨੇ ਬਹੁਤ ਸ਼ੌਕੀਨ ਨੇ ਫੀਫਾ ਵਰਲਡ ਕੱਪ ਦੇ 2026 ਨੂੰ ਮਾਣ ਰਹੇ ਨੇ ਅਤੇ ਕੱਲ੍ਹ ਵੀਕਐਂਡ ਦੇ ਉੱਤੇ ਇੱਕ ਤਾਂ ਖਾਸ ਭਾਈਚਾਰਾ ਹੈਗਾ ਇੱਕ ਵੱਖਰੀ ਕਿਸਮ ਦਾ ਡਾਊਨ ਟਾਊਨ ਦੇ ਵਿੱਚ ਉਹਨਾਂ ਨੇ ਪ੍ਰਾਈਡ ਪਰੇਡ ਕੱਢੀ ਔਰ ਬਹੁਤ ਦੁਨੀਆ ਭਰ ਤੋਂ ਲੋਕ ਪਹੁੰਚਦੇ ਨੇ ਇਸ ਪਰੇਡ ਦੇ ਵਿੱਚ ਇਹ ਸੰਪੰਨ ਹੋਈ ਸੰਡੇ ਨੂੰ
1: ਜੀ
0: ਅਤੇ ਨਾਲ ਦੀ ਨਾਲ ਮੈਂ ਦੱਸਦਾ ਕਿ ਇੱਕ ਬਹੁਤ ਹੀ ਇੰਟਰਸਟਿੰਗ ਮੈਚ ਵੇਖਣ ਵਾਲਾ ਸੀ ਕੱਲ੍ਹ ਸਾਊਥ ਅਫਰੀਕਾ ਅਤੇ ਕਨੇਡਾ
1: ਹਾਂਜੀ
0: ਕਨੇਡਾ ਨੇ ਬੱਲੇ ਬੱਲੇ ਕਰਾਤੀ ਐਂ ਲਾਸਟ ਮਿੰਟ ਦੇ ਵਿੱਚ ਮੈਂ ਮੁੰਡੇ ਨੇ ਮਾਰਿਆ ਸ਼ਾਟ ਟਾਈ ਜਾ ਰਿਹਾ ਸੀਗਾ ਤੁਸੀਂ ਵੀ ਦੇਖਿਆ ਹੋਏਗਾ ਕੱਲ੍ਹ ਸਾਰਿਆਂ ਨੂੰ ਦੇਖਣ ਦਾ ਮੌਕਾ ਮਿਲਿਆ ਅਤੇ ਇੰਟਰਸਟਿੰਗ ਮੈਚ ਸੀਗਾ ਕਨੇਡਾ ਸਾਊਥ ਅਫਰੀਕਾ ਦਾ ਲੋਸ ਏਂਜਲਸ ਖੇਡਿਆ ਜਾ ਰਿਹਾ ਸੀ
1: ਜੀ
0: ਤੋ ਅਸੀਂ ਵੀ ਦੇਖ ਰਹੇ ਸੀ ਬੈਠੇ ਅਤੇ ਜਦੋਂ ਗੋਲ ਕੀਤਾ ਹੈ ਨੈਟ 'ਤੇ ਜਦੋਂ ਟਾਈਮ ਬਹੁਤ ਘੱਟ ਰਹਿ ਗਿਆ ਸੀਗਾ
1: ਹਾਂਜੀ
0: ਅਤੇ ਬਹੁਤ ਸੋਹਣਾ ਗੋਲ ਕੀਤਾ ਅਤੇ ਕੈਨੇਡਾ ਹੁਣ ਯਾਨੀ ਕਿ ਕਾਫੀ ਗੇਮਾਂ ਜਿੱਤ ਚੁੱਕੇ ਨੇ ਹੁਣ 16ਵੀਂ ਕਤਾਰ ਤੇ ਜਾ ਵੜੇ ਨੇ 16 ਹੋਰ ਟੀਮਾਂ ਫਾਈਨਲ 'ਚ ਪਹੁੰਚਣੀਆਂ
1: ਹਾਂਜੀ
0: ਵਿੱਚ ਕੈਨੇਡਾ ਵੀ ਆ ਉਹਦੇ ਵਿੱਚ ਸ਼ਾਮਿਲ ਹੋ ਗਿਆ
1: ਜੀ ਬਿਲਕੁਲ
0: ਤੂੰ ਵਧਾਈਆਂ ਭਾਈ ਕੈਨੇਡਾ ਵਾਲਿਆਂ ਨੂੰ ਬਹੁਤ ਸਾਰੀਆਂ ਕਿਉਂਕਿ ਹੁਣ ਚੰਗਾ ਖੇਡਣਗੇ ਅਤੇ ਬਾਕੀ ਆਸ਼ਾ ਰੱਖਣੀ ਚਾਹੀਦੀ ਹਮੇਸ਼ਾ ਵਰਲਡ ਕੱਪ ਦੇ ਵਿੱਚ ਜੇ 16ਵੇਂ ਨੰਬਰ 'ਤੇ ਚਲੇ ਗਏ ਤਾਂ ਕੋਈ ਗੱਲ ਨਹੀਂ ਹੁਣ 16 ਟੀਮਾਂ ਰਹਿ ਗਈਆਂ ਜਿਹੜੀਆਂ ਪਕੜਨਗੀਆਂ
1: ਜੀ
0: ਅੱਛਾ ਅੱਜ ਨਾ ਇੰਟਰਸਟਿੰਗ ਮੈਚ ਹੋ ਰਿਹਾ ਸੀ ਹੁਣੇ ਖਤਮ ਹੋਇਆ
1: ਹਾਂਜੀ
0: ਬ੍ਰਾਜ਼ੀਲ ਜਪਾਨ ਦਾ ਉਹਨਾਂ ਨਾਲ ਵੀ ਹੋਈ ਟਾਈ ਚੱਲ ਰਿਹਾ ਸੀ ਬਹੁਤ ਐਨ ਐਂਡ 'ਤੇ ਜਿਵੇਂ ਆਪਣੇ ਕ੍ਰਿਕਟ ਵਾਲਿਆਂ ਨੇ ਕੀਤਾ ਸੀ ਨਾ ਹੁਣੇ
1: ਜੀ
0: ਮੈਚ ਖਤਮ ਹੋਣ ਤੋਂ ਇੱਕ ਮਿੰਟ ਪਹਿਲਾਂ
1: ਹਾਂਜੀ
0: ਬ੍ਰਾਜ਼ੀਲ ਵਾਲਿਆਂ ਨੇ ਇੱਕ
1: ਗੋਲ ਕਰਤਾ ਓਕੇ
0: ਹਾਂਜੀ ਅਤੇ ਫਿਰ ਤਾਂ ਗੇਮ ਹੀ ਖਤਮ ਹੋ ਗਈ
1: ਹਾਂਜੀ ਹਾਂਜੀ
0: ਅੱਜ ਬਹੁਤ ਸੋਹਣਾ ਸੀ ਮੈਚ ਸੀਗਾ ਅਤੇ ਜੈਪਾਨ ਅਤੇ ਬ੍ਰਾਜ਼ੀਲ ਵਧੀਆ ਮੈਚ ਹੋਇਆ ਅੱਛਾ ਲਾਈਵ ਲੋਕੇਸ਼ਨ ਤੁਹਾਡੇ ਵਾਸਤੇ ਅਸੀਂ ਬੁੱਧਵਾਰ ਨੂੰ ਕਰ ਰਹੇ ਹਾਂ ਕਿਉਂਕਿ ਕੈਨੇਡਾ ਡੇ ਤਾਂ ਆ ਰਿਹਾ 1 ਜੁਲਾਈ ਬੁੱਧਵਾਰ ਨੂੰ ਹੈਗਾ ਵੱਡੀ ਮਾਤਰਾ ਦੇ ਵਿੱਚ ਇੱਕ ਤਾਂ ਸਿਟੀ ਦਾ ਮੈਸੇਜ ਦੇਵਾਂਗੇ ਵੀ ਕਿਸ ਤਰ੍ਹਾਂ ਸਿਟੀ ਸੈਲੀਬ੍ਰੇਟ ਕਰ ਰਹੀ ਆ
1: ਹਾਂਜੀ
0: ਪਰ ਅਸੀਂ ਵੀ ਬੁੱਧਵਾਰ ਨੂੰ ਲਾਈਵ ਲੋਕੇਸ਼ਨ ਪਹੁੰਚਾਂਗੇ ਹਾਂਜੀ ਬ੍ਰੈਂਪਟਨ ਵਾਲੀ ਬ੍ਰਾਂਚ 'ਤੇ ਗ੍ਰੈਂਡ ਹੋਮ ਫਰਨੀਚਰ 'ਤੇ ਬੁੱਧਵਾਰ ਅਤੇ ਵੀਰਵਾਰ ਸ਼ੁੱਕਰਵਾਰ ਸਨਿਚਰਵਾਰ ਬਹੁਤ ਵੱਡੀ ਸੇਲ ਲੱਗਣੀ ਆ ਕਿਉਂਕਿ ਛੁੱਟੀ ਆ ਬੁੱਧਵਾਰ ਨੂੰ ਵੀ ਲੋਕਾਂ ਨੂੰ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਉਹ ਆਖ ਲੈ ਵੀ ਆਓ ਭਾਈ ਉੱਥੇ ਅਤੇ ਗ੍ਰੈਂਡ ਫਰਨੀਚਰ 294 ਵਾਕਰ ਡਰਾਈਵ ਬ੍ਰੈਂਪਟਨ ਦੇ ਵਿੱਚੋਂ ਹੋਣਾ ਟੋਰਬਰਮ ਐਂਡ ਕੋਇਨ ਦੇ ਨੇੜੇ ਅਤੇ ਵਾਲਮਾਰਟ ਤੋਂ ਬਿਲਕੁਲ ਨੈਕਸਟ ਡੋਰ ਰਹਿੰਦਾ ਹੈਗਾ ਫਰਨੀਚਰ ਸ਼ੋਪ ਹੈਗੀ ਇਹ ਲਾਈਵ ਲੋਕੇਸ਼ਨ ਤੁਹਾਡੇ ਲਈ ਉੱਥੇ ਹੋਵਾਂਗੇ ਅਸੀਂ ਬੁੱਧਵਾਰ ਨੂੰ ਹੀ ਲਵਾਵਾਂਗੇ ਇੱਥੇ ਤੁਹਾਡੇ ਲਈ ਸ਼ੁੱਕਰਵਾਰ ਨੂੰ ਤਾਂ ਮੈਂ ਖੁਦ ਪਹੁੰਚਾਂਗਾ ਅਤੇ ਸੈਟਰਡੇ ਮੈਂ ਖੁਦ ਉੱਥੇ ਤੁਹਾਡੇ ਲਈ ਲਾਈਵ ਪ੍ਰੋਗਰਾਮ ਹੋਏਗਾ ਅਤੇ ਮਨਪ੍ਰੀਤ ਹੋਰ ਸਟੂਡੀਓ 'ਚ ਹੋਣਗੇ ਅਗਲ ਹੋਣਗੇ ਕੁੱਲ ਮਿਲਾ ਕੇ ਤੁਹਾਡੇ ਨਾਲ ਹੀ ਹਾਂ ਅਸੀਂ ਅਤੇ ਜਪਾਨ ਵਾਲੇ ਭਾਈ ਹਰ ਗਏ ਇੱਕ ਗੋਲ 'ਤੇ ਜਾਂ ਜਿੱਤ ਗਏ ਇੱਕੋ ਨਾ ਫੈਸਲਾ ਹੁੰਦਾ ਹੁੰਦਾ ਜਦੋਂ ਮੈਂ ਚੜਿਆ ਹੋਵੇ ਅੱਜ ਲੈ ਗਏ ਬ੍ਰਾਜ਼ੀਲ ਵਾਲੇ ਵਾਰੀ ਚਲੋ ਕੁੱਲ ਮਿਲਾ ਕੇ ਇਸ ਵੀਕ 'ਤੇ ਹੋਰ ਕੀ ਹੋ ਰਿਹਾ ਉਹ ਵੀ ਦੱਸਾਂਗੇ ਸਿਟੀ ਆਫ ਬ੍ਰੈਂਪਟਨ ਵੱਲੋਂ ਭੇਜਿਆ ਗਿਆ ਆਪਾਂ ਨੂੰ ਮੈਸੇਜ ਕੀ ਕਰ ਰਹੇ ਨੇ ਭੂੰਡ ਪਟਾਕੇ ਵੀ ਚਲਾ ਰਹੇ ਨੇ ਹੈ ਨਾ
1: ਬਿਲਕੁਲ

0: ਬੱਖਰਾ ਜਿਹਾ ਬੈਂਡ ਪਹੁੰਚ ਰਿਹਾ, ਕੰਟਰੀ ਕੰਟਰੀ ਮਿਊਜ਼ਿਕ ਕਹਿੰਦੇ ਉਹਨਾਂ ਨੂੰ
1: ਜੀ,
0: ਉਹ ਵੀ ਆਏਗਾ। ਲਓ ਜੀ, ਆਪਾਂ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਤੁਹਾਡੇ ਨਾਲ, ਅਤੇ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਰਿਹਾ, ਉੱਧਰ ਦਾ ਅਕਾਲ ਤਖ਼ਤ ਸਾਹਿਬ ਵਾਲੇ ਘੁੰਮਾਈ ਫਿਰਦੇ ਆ ਭਗਵੰਤ ਮਾਨ ਨੂੰ, ਸੱਦੇ ਹੋਏ ਸਾਰੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਸੀਗੇ
1: ਜੀ,
0: ਉਹ ਅਕਾਲ ਤਖ਼ਤ ਦੇ ਸੱਦੇ ਹੋਏ ਸੀ, ਉਹਨਾਂ ਨਾਲ ਗੱਲਬਾਤਾਂ ਹੋਈਆਂ, ਤੋ ਕਾਫੀ ਕਿਸਮਾਨ ਜਿਹਾ ਪੈ ਰਿਹਾ ਚੌਧਰ ਦੀ ਖਾਤਰ, ਬੜਾ ਕੁਛ ਹੋ ਰਿਹਾ ਦੁਨੀਆ 'ਤੇ, ਹੈ ਨਾ। ਪਰ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਨਾ ਅਕਾਲ ਤਖ਼ਤ ਸ਼ਰੇਆਮ ਸਿੱਧੇ ਪੋਲੀਟੀਕਲ ਆ ਗਏ, ਜਾਣੀ ਕਿ ਉਹਨਾਂ ਨੇ ਕਹਿ ਦਿੱਤਾ ਵੀ ਹੱਥ ਹੱਥੋਂ ਕਰਦੇ ਕੁਛ ਹੋ ਹੀ ਨਹੀਂ ਸਕਦਾ, ਤੁਸੀਂ ਕੋਈ ਕਾਨੂੰਨ ਵੀ ਨਹੀਂ ਬਣਾ ਸਕਦੇ।
1: ਹਾਂਜੀ,
0: ਫਿਰ ਫਾਇਦਾ ਕੀ ਹੈ ਗਵਰਨਮੈਂਟ 'ਚ ਆਉਣ ਦਾ, ਤੁਸੀਂ ਹੀ ਗੱਲ ਰਾਜ ਕਰੋ ਸਾਰੇ ਪੰਜਾਬ 'ਤੇ, ਅਤੇ ਜੇ ਇਹ ਕੁਛ ਕਰਨਾ ਧਰਮ ਦੇ ਨਾਂ 'ਤੇ ਕਰਨਾ, ਫਿਰ ਵੈਸੇ ਤਾਂ ਅੱਜ ਤੱਕ ਸਿਆਸਤ ਦੇ ਵਿੱਚ ਧਰਮ ਨਹੀਂ ਸੀ, ਪਰ ਨਾਲ ਹੀ ਚੱਲਦੇ ਆ ਅਕਾਲੀਆਂ ਤਾਂ ਹਮੇਸ਼ਾ ਵਰਤੇ ਧਰਮ ਨਾਲ, ਇੱਕ ਪਾਸੇ ਪੰਥ ਕਹਿ ਦਿੰਦੇ, ਦੂਜੇ ਪਾਸੇ ਹੈ ਲੱਗਦੇ ਛੇਤੀ ਬੰਦੇ ਮਗਰ ਲੱਗਦੇ ਨਾ ਧਰਮ ਕਰਾਉਂਦੇ, ਛੇਤੀ ਜਨਤਾ ਭੜਕ ਉੱਠਦੀ ਆ, ਅਤੇ ਕੁੱਲ ਬਣਾ ਕੇ ਖਰ ਕਹਿ ਨਹੀਂ ਵੇ ਹੋਇਆ ਜੋ ਕੋਈ ਗੱਲਬਾਤ ਹੋਈ ਆ, ਪਰ ਉਹ ਹੁਣ ਕਹਿ ਰਹੇ ਆ ਜਿਹੜਾ ਬੇਅਦਬੀਆਂ 'ਤੇ ਕਾਨੂੰਨ ਬਣਿਆ ਉਹ ਭਾਈ ਰੱਦ ਕਰੋ ਜਾਂ ਉਹ ਸੋਧਾਂ ਕਰੋ ਉਹਦੇ 'ਚ। ਪਹਿਲਾਂ ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਹੁਣ ਜੇ ਕਾਨੂੰਨ ਬਣ ਗਿਆ ਹੁਣ ਉਹਨਾਂ ਨੇ ਬੰਦ ਕਰੋ। ਹਾਂਜੀ, ਤੋ ਇਹ ਚੀਜ਼ਾਂ ਕਾਫੀ ਕੁਛ ਹੋ ਰਿਹਾ, ਅਤੇ ਗੱਲਬਾਤ ਕਰਦੇ ਰਹਾਂਗੇ, ਹੋਰ ਵੀ ਦੇਵਾਂਗੇ ਜਾਣਕਾਰੀ ਅੱਗੇ ਜਾ ਕੇ। ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਮਿੱਠੀ ਪਿਆਰੀ ਜੀ, ਚਾਹੁੰਦੇ ਹੁੰਦੇ ਹਾਂ ਕਿ ਤੁਸੀਂ ਜਿਹਦੇ ਵਿੱਚ ਨਾ ਕਰ ਲਿਆ ਕਰੋ ਫੋਨ, ਫੋਨ 905-564-44-44 'ਤੇ ਕਈ ਵਾਰੀ ਵੀ ਧੁੱਲੇ ਹੋ ਜਾਣਾ ਤੁਸੀਂ, ਪਰ ਚਾਹੇ ਸੋਮਵਾਰ ਹੀ ਆ, ਹਮੇਸ਼ਾ ਮੈਂ ਕਹਿੰਦਾ ਧੱਕਾ ਸਟਾਰਟ ਡੇ ਆ, ਪਰ ਤੁਸੀਂ ਕਾਇਮ ਰਿਹਾ ਕਰੋ, ਨਾਲ ਰਿਹਾ ਕਰੋ ਸਾਡੇ, ਅਤੇ ਫੋਨ ਫੋਨ ਖੜਕਾਉਂਦੇ ਰਿਹਾ ਕਰੋ, ਅਤੇ ਅਸੀਂ ਤੁਹਾਨੂੰ ਕੋਈ ਗੀਤ ਸੰਗੀਤ ਵਗੈਰਾ ਸੁਣਨਾ ਉਹ ਵੀ ਕਰ ਦਾਂਗੇ ਸ਼ਾਮਿਲ, ਕੋਈ ਗੱਲ ਨਹੀਂ। ਆਪਾਂ ਤੁਹਾਡੇ ਜਿਹੜਾ ਫਰਮਾਇਸ਼ੀ ਗੀਤ ਜੇ ਤੁਸੀਂ ਰਿਕੁਐਸਟ ਕਰੋ ਬੜਾ ਚੰਗਾ ਲੱਗਦਾ, ਪਰ ਅਸੀਂ ਤਾਂ ਕੋਈ ਨਾ ਕੋਈ ਲਾਉਣਾ ਹੀ ਲਾਉਣਾ, ਹੈ ਨਾ।
1: ਬਿਲਕੁਲ, ਸਟੂਡੀਓ ਨੰਬਰ 905-564-6444, 905-564-44 ਦੇ ਉੱਪਰ ਤੁਸੀਂ ਆਪਣੇ ਕਾਲਸ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ, ਅਤੇ ਨਾਲ ਦੀ ਨਾਲ ANG ਆਟੋਮੋਟਿਵ ਰਿਪੇਅਰ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਤੁਹਾਡੇ ਕਾਰਜ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਸੀਂ ਆਪਣੇ ਗੱਡੀਆਂ ਦੇ ਵਿੱਚ ਨਵੇਂ ਸਮਰ ਟਾਇਰਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ, ਵੀਲ ਅਲਾਈਨਮੈਂਟ ਵੀ ਕਰਨਗੇ, ਅਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਕਰਵਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਜਾਂ ਬ੍ਰੇਕਸ ਐਗਜ਼ੋਸਟ ਹੋ ਰਹੇ ਨੇ ਰਿਪੇਅਰ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਅਤੇ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਜ਼ਰੂਰ ਕਰਵਾਓ। ਤੁਸੀਂ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ ਨੇ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ANG ਆਟੋਮੋਟਿਵ ਰਿਪੇਅਰ, ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ, ਅਤੇ ਨੰਬਰ 905-857-7596, 905-857-7596 ਦੇ ਉੱਪਰ ਤੁਸੀਂ ਕਾਲ ਕਰਨੀ ਹੈ ANG ਆਟੋਮੋਟਿਵ ਰਿਪੇਅਰ ਨੂੰ।
0: ਔਰ ਜੀ, ਮੈਂ ਦੱਸਦਿਆਂ ਕਿ ਸੈਲੂਲਰ ਪੁਆਇੰਟ ਟਰੂ ਸਾਊਂਡ ਲਾਈਵ ਪ੍ਰਜੈਂਟ ਕਰ ਰਿਹਾ ਤੁਹਾਡੇ ਵਾਸਤੇ ਬੜਾ ਪਿਆਰਾ ਸ਼ੋਅ, 14 ਅਗਸਤ ਨੂੰ ਰਿਸ਼ਕੋਸ਼ੀਆ ਅਰੀਨਾ ਦੇ ਵਿੱਚ ਐਮੀ ਬੀਰਕ ਅਤੇ ਸਰਗਣ ਮਹਿਤਾ ਲਾਈਵ ਸ਼ੋਅ ਹੋਏਗਾ, ਗੀਤ ਸੰਗੀਤ ਬਹੁਤ ਕੁਝ ਹੋਏਗਾ, ਇਹਦੀਆਂ ਟਿਕਟਾਂ ਉਪਲੱਬਧ ਨੇ ਟਿਕਟ ਮਾਸਟਰ .ca 'ਤੇ ਜਾ ਕੇ ਤੁਸੀਂ ਬੁੱਕ ਕਰ ਸਕਦੇ ਹੋ, ਸ਼ਕੋਸ਼ੀਆ ਅਰੀਨਾ ਦੇਖ ਕੇ ਕਿੱਥੇ ਤੁਸੀਂ ਚਾਹੁੰਦੇ ਟਿਕਟਾਂ ਲੈਣੀਆਂ ਤੁਸੀਂ ਉਸ ਹਿਸਾਬ ਨਾਲ ਬੁੱਕ ਕਰਾ ਸਕਦੇ ਹੋ
1: ਜੀ,
0: www.ticketmaster.ca। ਔਫਰ ਗੀਤ ਸੰਗੀਤ ਮੈਂ ਥੋੜ੍ਹਾ ਪਤਾ ਲਈਏ, ਕੋਈ ਵਧੀਆ ਜਿਹਾ ਗੀਤ ਸੁਣਾਈ ਤੁਹਾਨੂੰ, ਪੁਰਾਣਾ ਸੁਣਾਈਏ ਪਹਿਲਾਂ, ਚਲੋ ਬਿੰਦਰਖੀ ਸਾਹਿਬ ਦਾ ਲਾਉਂਦੇ ਹਾਂ, ਮਰਹੂਮ ਬਿੰਦਰਖੀ ਸਾਹਿਬ ਦਾ ਬੜਾ ਪਿਆਰਾ ਗੀਤ ਆ ਸ਼ੀਸ਼ਾ, ਕਿਆ ਬਾਤ ਆ, ਜਦੋਂ ਮਰਜ਼ੀ ਸੁਣ ਲਓ ਚੰਗਾ ਹੀ ਲੱਗਦਾ
1: ਜੀ,
0: ਕਰੋ ਇੰਜੋਏ ਦੇਸ਼ ਪ੍ਰਦੇਸ਼ ਦਾ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਉੱਧਰ ਮਨਪ੍ਰੀਤ ਬਾਬਾ ਟਰੰਪ ਹੋਰੀ ਅਜੇ ਵੀ ਨਹੀਂ ਖੁਸ਼ ਵਿਗੜੇ ਹੋਏ ਨੇ, ਕਹਿੰਦੇ ਕੈਨੇਡਾ ਨਾਲ ਮੈਂ ਕੋਈ ਸਮਝੌਤਾ ਨਹੀਂ ਕਰਨਾ, ਕਹਿੰਦੇ ਕਿਉਂਕਿ ਅੱਗੇ ਨਾ ਕਿਹੜਾ ਇਹਨਾਂ ਦਾ ਸਮਝੌਤਾ ਹੁੰਦਾ ਹਰ ਸਾਲ ਕਿੰਨੇ ਸਾਲਾਂ ਬਾਅਦ ਹੁੰਦਾ ਜਿਹੜਾ ਨਾ ਮੈਕਸੀਕੋ ਅਤੇ ਆਪਣੇ ਕੈਨੇਡਾ ਅਤੇ ਅਮੈਰੀਕਾ ਦਾ, ਉਹ ਜੁਲਾਈ 'ਚ ਹੈਗਾ ਹੋਣਾ। ਪਰ ਉਹ ਕਹਿ ਰਹੇ ਮੈਂ ਨਹੀਂ, ਕਹਿੰਦੇ ਕੁਛ ਨਹੀਂ ਕਰਨਾ ਕੁੰਡਾ ਮੈਂ, ਪਰ ਜੇ ਕਪੂਰ ਦਾ ਪੀਕਟ ਤੱਕ ਜਾ ਕੇ ਕੈਦ ਕਰ ਲੈਂਦੇ ਕੁੰਡੀ
1: ਮੂਡ ਚੇਂਜ ਹੋ ਜਾਏਗਾ,
0: ਪਤਾ ਨਹੀਂ ਲੱਗਦਾ ਨਾ। ਲਓ ਅਗਲੇ ਕਾਲ ਨੂੰ ਲੈਂਦੇ ਹਾਂ, 3631 ਜੀ ਆ ਨੂੰ ਜੀ।
2: ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਮਨਪ੍ਰੀਤ ਨੂੰ ਵੀ।
1: ਹਾਂਜੀ ਸਤਿ ਸ੍ਰੀ ਅਕਾਲ।
0: ਇਹ ਅਮਰੀਕਾ ਵਾਲੇ ਲੱਗਦੇ ਆ ਭਾਈ।
1: ਹਾਂਜੀ
2: ਹਾਂਜੀ ਹਾਂਜੀ, ਅਮਰੀਕਾ ਜੀ ਹਾਂਜੀ।
0: ਬੜਾ ਬੰਦਾ ਅੱਬਾ ਕੱਬਾ ਬੰਦਾ ਫੜਾ, ਪਰ ਆਪਣਾ ਰਾਸ਼ਟਰਪਤੀ ਬੜਾ ਕੱਬਾ ਯਾਰ,
2: ਜ਼ਿੰਦਗੀ ਚ ਪਹਿਲੀ ਵਾਰ ਨਹੀਂ ਦੇਖਿਆ, ਦੇਖੂਗੀ ਵੀ ਨਹੀਂ। ਫਿਰ ਫਿਲਮ ਦਾ ਡਾਇਲੋਗ ਨਾ ਕਿ ਤੁਹਾਡੇ ਵੱਲ ਕਾ ਕਮੀਨਾ ਬੰਦਾ ਪਹਿਲੀ ਵਾਰ ਦੇਖੋ, ਕਹਿੰਦਾ ਆ ਕੇ ਦੇਖੋਗੇ ਵੀ ਨਹੀਂ,
0: ਆ ਕੇ ਦੇਖੋਗੇ ਵੀ ਨਹੀਂ, ਅਜੇ ਬਿਲਨ ਹੁੰਦੇ ਨੇ। ਹੋਰ ਸੁਣਾਓ ਕੀ ਹਾਲ ਚਾਲ? ਠੀਕ ਹੈ
2: ਠੀਕ ਹੈ। ਸਿੱਧੂ ਸਾਹਿਬ ਕੈਨੇਡਾ ਦੇ ਆ ਰਿਹਾ, ਉਹਦੇ ਤੇ ਮੈਂ ਗੀਤ ਇੱਕ ਬਣਵਾਇਆ।
0: ਅੱਛਾ ਜੀ,
2: ਅੱਜ ਪਲੇ ਕਰਨਾ ਜਾਂ ਉਸ ਦਿਨ ਨੂੰ ਤੁਹਾਡੀ ਮਰਜ਼ੀ ਹੈ।
0: ਬੁੱਧਵਾਰ ਨੂੰ ਕਰ ਦਿਆਂਗੇ ਆਪਾਂ, ਬੁੱਧਵਾਰ ਨੂੰ, ਕਿਉਂਕਿ ਮੈਂ ਲਾਈਵ ਤੇ ਹੋਊਂਗਾ, ਮਨਪ੍ਰੀਤ ਹੁਣ ਕਰ ਦੇਣਗੇ, ਬੁੱਧਵਾਰ ਨੂੰ ਲਾ ਦੇਣਗੇ, ਕੱਲ੍ਹ ਨੂੰ ਵੀ ਲਾ ਦਾਂਗੇ। ਨਵਾਂ ਰਿਕਾਰਡ ਕਰਾਇਆ ਇੱਕ ਤਾਂ ਜੱਸੀ ਚੰਜਲ ਨੇ ਤੁਹਾਡਾ ਗੀਤ ਗਾਇਆ ਹੋਇਆ, ਨਹੀਂ
2: ਨਹੀਂ ਇਹ ਨਵਾਂ ਨਵਾਂ ਕਰਾਇਆ।
0: ਹਾਂਜੀ, ਤਾਂ ਕਿਹਨੇ ਗਾਇਆ ਹੈ? ਮੈਨੂੰ ਫੋਨ ਤੇ ਭੇਜ ਦਿਓ ਨਾ, ਆਪਣੇ ਲਿਖ ਕੇ ਵਟਸਐਪ ਤੇ ਭੇਜ ਦਿਓ।
2: ਕਈ ਵਾਰ ਜਾਂਦਾ ਨੀ, ਹੁਣ ਲਿਖ ਲਓ ਤੁਸੀਂ ਜੇ ਬਸ।
0: ਹਾਂ ਲਿਖ ਲੈਂਦੇ, ਮਨਪ੍ਰੀਤ ਹੋਣੀ ਪੈਨ ਕੋੜਿਆ ਨੇ ਲਿਖਾਓ।
2: ਇਹ ਹੈਗਾ ਜੀ ਮਾਈ ਕੈਨੇਡਾ ਸੌਂਗ।
1: ਹਾਂਜੀ,
0: ਲਿਖਿਆ ਤੁਹਾਡਾ, ਪਰ ਕਮਾਲ ਦੀ ਯਾਰ ਏ ਆਈ, ਇੱਕ ਡਿਫਰੈਂਟ ਹੀ ਆਵਾਜ਼ ਪੈਦਾ ਹੋ ਜਾਂਦੀ ਦੁਨੀਆਂ 'ਚ, ਹੈ ਹੀ ਨਹੀਂ, ਹੈ ਨਾ, ਕਿਆ ਬਾਤ ਆ। ਕੀ ਟੈਕਨੋਲੋਜੀ ਹੈ, ਕਿਆ ਬਾਤ ਆ। ਲਾਉਣੇ ਲਾ ਦਿੰਦੇ, ਅੱਜ ਵੀ ਲਾ ਦਿੰਦੇ, ਠੀਕ ਹੈ ਲਓ ਜੀ। ਦੋਸਤੋ ਤੁਸੀਂ ਆਪਣੇ ਡਕਟ ਕਲੀਨ ਕਰਾ ਲਓ, ਜਾਂ ਫਰਨਸ ਨੂੰ, ਜਾਂ ਏ ਸੀ ਥੋੜ੍ਹਾ ਢਿੱਲਾ ਮੱਠਾ ਹੋੜਾ ਜਿਹਾ ਉਹਨੂੰ ਕਾਇਮ ਕਰ ਲਓ, ਕਿਉਂਕਿ ਹੁਣ ਮੀਂਹ ਕਣੀ ਤਾਂ ਖੈਰ ਪੈਂਦੀ ਰਹਿਣੀ ਆ, ਪਰ ਫਿਰ ਵੀ ਗਰਮੀ ਤਾਂ ਪੂਰੀ, ਟੈਂਪਰੇਚਰ ਅੱਪ ਜਾਣਾ।
1: ਹਾਂਜੀ,
0: ਅਤੇ ਅਕਾਲ ਡਕਟ ਕਲੀਨ ਵਾਲੇ 40 ਸਾਲ ਦਾ ਤਜਰਬਾ ਉਹਨਾਂ ਦਾ, ਫਰਨਸ ਵੀ ਲਵਾ ਸਕਦੇ ਨਵੀਂ, ਕੁਝ ਗੌਰਮੈਂਟ ਵੀ ਰਿਪੀਟਾਂ ਦੇ ਰਹੀ ਆ ਉਹ ਕਹਿੰਦੇ, ਅਤੇ ਲਵਾਉਣ ਵਾਸਤੇ ਨੰਬਰ ਲਿਖ ਲਓ ਹਰਮਿੰਦਰ ਸਿੰਘ ਹੋਰਾਂ ਦਾ, 416-710-0662 416-710-0662। ਮੈਂ ਦੱਸਦਿਆਂ ਕਿ ਇਕੱਲਾ ਇਹ ਡਕਟ ਦਾ ਕੰਮ ਵੀ ਨਹੀਂ ਕਰਦੇ, ਡਕਟ ਕਲੀਨ ਵੀ ਕਰਦੇ ਆ, ਪਰ ਪਲੱਸ ਇਸੇ ਫੀਲਡ ਵਿੱਚ ਫਰਨਸ ਹੋ ਗਈ, ਆਪਣਾ ਏ ਸੀ ਹੋ ਗਿਆ, ਇਹ ਲਾ ਦਿੰਦੇ ਨੇ ਬੜੇ ਬੜੇ ਏ ਸੀ, ਹਾਂਜੀ, ਜਾਂ ਉਹਨੂੰ ਕੋਈ ਬਿਮਾਰ ਸ਼ਮਾਰ ਆ, ਘੱਟ ਘੱਟ ਠੰਡਾ ਕਰਦਾ ਘਰ ਨੂੰ, ਇਹ ਉਹਦੇ ਨਾਲ ਫੜ ਕੇ ਐਂ ਕਰ ਦੇਣਗੇ ਵਧੀਆ ਠੰਡਾ ਘਰ ਨੂੰ ਤੁਹਾਡੇ ਨੂੰ
1: ਜੀ।
0: ਨੰਬਰ ਲਿਖ ਲਓ ਹਰਮਿੰਦਰ ਸਿੰਘ ਹੋਰੀ, 416-710-0662 ਟੈਲੀਫੋਨ ਨੰਬਰ ਹੈ। ਅੱਛਾ ਮਨਪ੍ਰੀਤ, ਮੋਸਟਲੀ ਨਾ ਮੰਡੇ ਤਾਂ ਠੀਕ ਆ, ਕਲਾਊਡੀ ਹੋਈ ਆ ਵੈਦਰ, ਹੈ ਨਾ,
1: ਹਾਂਜੀ,
0: ਵਿੱਚ ਚੰਦ ਦੇਵਤਾ ਵੀ ਆਪਣੇ ਦਰਸ਼ਨ ਦੇਣਗੇ ਥੋੜ੍ਹੇ ਬਹੁਤੇ, 30 ਡਿਗਰੀ ਹਾਈ ਟੈਂਪਰੇਚਰ ਹੈਗਾ ਅੱਜ। ਮੰਗਲਵਾਰ ਨੂੰ ਜੂਨ 30 ਨੂੰ 34 ਡਿਗਰੀ ਟੈਂਪਰੇਚਰ ਆ, ਅਤੇ ਸੰਤ ਦੇਵਤਾ ਜੀ ਵੀ ਆਉਣਗੇ, ਪਰ ਪਾਰਟਲੀ ਕਲਾਊਡੀ ਹੋਏਗਾ ਕੱਲ੍ਹ ਨੂੰ ਵੀ। ਬੁੱਧਵਾਰ ਨੂੰ 36 ਡਿਗਰੀ ਆ, ਕਿਆ ਬਾਤ ਆ, ਮੋਸਟਲੀ ਸਨੀ ਹੋਏਗਾ, ਬੁੱਧਵਾਰ ਨੂੰ ਪਿਆਰਾ ਦਿਨ ਹੈ
1: ਜੀ।
0: ਫਿਰ ਵੀਰਵਾਰ ਨੂੰ July 2 35 ਡਿਗਰੀ ਟੈਂਪਰੇਚਰ, ਆਫਟਰਨੂਨ ਸ਼ਾਵਰ ਅਤੇ ਥੰਡਰ ਸਟੋਰਮ ਨੇ, ਕਿਆ ਬਾਤ ਆ। ਸ਼ੁੱਕਰਵਾਰ ਨੂੰ July 3 ਨੂੰ ਹਾਈ 32 ਡਿਗਰੀ, ਸ਼ਾਵਰ ਅਤੇ ਥੰਡਰ ਸਟੋਰਮ ਲੇਟ, ਓਹੋ ਕੋਈ ਨਹੀਂ, ਮੀਂਹ ਤਾਂ ਵਧੀਆ, ਘਾਹ ਘੂ ਵਧੀਆ ਹੋ ਜਾਂਦਾ,
1: ਮਤਲਬ ਥੰਡਰ ਸਟੋਰਮ ਹੀ ਰਹਿਣਾ।
0: ਹਾਂ, ਪੂਰੇ 4 ਦਿਨ, ਵੀਰ ਸ਼ੁੱਕਰ ਸਨਿਚਰ ਅਤੇ ਐਤਵਾਰ
1: ਜੀ ਜੀ,
0: ਥੋੜ੍ਹਾ ਜਿਹਾ ਪਾ ਕੇ ਹਟ ਜਾਂਦਾ ਕਈ ਵਾਰੀ ਦੁਪਹਿਰ ਦੇ ਵੇਲੇ, ਇੱਕਦਮ ਹੀ ਪੂਰਾ ਆਪਣਾ ਜਾਣੀ ਛਿੜਕੇ ਪੂਰਾ ਪਾਣੀ ਜਾਂ ਫਿਰ ਕਲੀਅਰ ਹੋ ਜਾਂਦਾ
1: ਜੀ,
0: ਅਤੇ ਇਹ ਤਾਂ ਮੌਸਮ ਦਾ ਹਾਲ ਸੀਗਾ। ਅਗਲੇ ਕਾਲ ਨੂੰ ਲੈ ਲਓ ਜੀ।
1: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, 8192 ਹਾਂਜੀ 1000 ਜੀ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ,
1: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਬਸ ਠੀਕ ਠਾਕ,
1: ਹਾਂਜੀ
0: ਵਧੀਆ ਚਾਹੀਦਾ,
3: ਹਾਂਜੀ ਤੇ ਉਹ ਲਾ ਦੋ ਤੁਸੀਂ ਕੁਲਦੀਪ ਮਾਣਕ ਦਾ ਚਾਦਰ।
0: ਚਾਦਰ ਕਰ ਜੀ, ਬਹੁਤ ਸੋਹਣਾ ਗੀਤ ਲਿਖਿਆ, ਪਿਆਰਾ ਪਿਆਰਾ ਤਿਵਾੜੀ ਸਾਹਿਬ ਦਾ, ਤੇ ਗਾਇਆ ਦਾ ਕਿਆ ਬਾਤ ਹੈ।
1: ਹਾਂਜੀ ਹਾਂਜੀ ਜ਼ਰੂਰ ਲਗਾਉਂਦੇ।
0: ਅੱਛਾ, ਗੀਤ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਤਿਵਾੜੀ ਸਾਹਿਬ ਦਾ ਲਿਖਿਆ ਹੋਇਆ,
1: ਹਾਂਜੀ
0: ਬਹੁਤ ਵਧੀਆ ਗੀਤ ਲਿਖਿਆ ਉਹਨਾਂ ਨੇ ਚਾਦਰ ਗੀਤ ਇੰਨਾ ਰਿਕੁਐਸਟ ਆਉਂਦੀ ਹੈ ਪਰ ਪਤਾ ਬਹੁਤ ਲੋਕਾਂ ਨੂੰ ਹੋਣਾ ਨਹੀਂ ਵੀ ਉਹਨਾਂ ਨੇ ਗਾਇਆ ਅਗਲੇ ਗੱਲ ਲੈ ਲਓ
1: ਹਾਂਜੀ 8192 ਜੀ ਸਤਿ ਸ਼੍ਰੀ ਅਕਾਲ
0: ਇਹ ਤਾਂ ਆਪਣੇ ਆਪਣੇ ਲਾਈਵ ਲੋਕੇਸ਼ਨ ਤੇ ਜਾਣਾ ਆਪਾਂ ਕੱਲ ਨੂੰ ਬੁੱਧਵਾਰ ਨੂੰ ਵੀ ਜਾਣਾ ਮੰਗਲਵਾਰ ਵੀ ਜਾਣਾ
1: ਹਾਂਜੀ ਹਾਂਜੀ ਸੁਖ ਜੀ ਜੁੜੇ ਨੇ ਲਾਈਨ ਤੇ ਪਹਿਲਾਂ ਉਹਨਾਂ ਦਾ ਨੰਬਰ ਡਿਸਪਲੇ ਨਹੀਂ ਹੋਇਆ ਮੇਰੇ ਕੋਲ ਪੂਰਾ ਹਾਂਜੀ ਸੁਖ ਜੀ ਸਵਾਗਤ ਸਤਿ ਸ਼੍ਰੀ ਅਕਾਲ ਗ੍ਰੈਂਡ ਫਰਨੀਚਰ ਤੋਂ ਸਾਡੇ ਨਾਲ ਜੁੜੇ ਨੇ ਤੇ ਕੈਨੇਡਾ ਡੇਲ ਦੇ ਉੱਪਰ ਬਹੁਤ ਵਧੀਆ ਤੁਹਾਡੇ ਲਈ ਡਿਸਕਾਊਂਟਡ ਪ੍ਰਾਈਸਿਸ ਵਿੱਚ ਫਰਨੀਚਰ ਲੈ ਕੇ ਆਏ ਨੇ ਸੁਖ ਜੀ ਹਾਂਜੀ ਸੁਖ ਜੀ ਸਵਾਗਤ ਸਤਿ ਸ਼੍ਰੀ ਅਕਾਲ
4: ਬਹੁਤ ਸ਼ੁਕਰੀਆ ਧੰਨਵਾਦ ਮਨਪ੍ਰੀਤ ਜੀ ਬਿਲਕੁਲ ਇਸ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਸੇਲ ਦੇ ਉੱਪਰ ਪਰਿਵਾਰਾਂ ਲਈ ਸਪੈਸ਼ਲ ਡਿਸਕਾਊਂਟ ਲੈ ਕੇ ਆਏ ਆ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਕੈਨੇਡਾ ਡੇ ਵਾਲੇ ਦਿਨ ਸਪੈਸ਼ਲ ਲੋਐਸਟ ਪ੍ਰਾਈਸ ਦਿੱਤੀਆਂ ਜਾਣੀਆਂ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਅਪਲਾਈਸਿਸ ਦੇ ਵਿੱਚ ਬਿਲਕੁਲ ਫ੍ਰੀ ਗਿਫਟ ਦਿੱਤੇ ਜਾਣੇ ਆ ਤੇ ਮੈਂ ਇੱਕ ਸਪੈਸ਼ਲ ਡੀਲ ਦੇ ਰਹਿਣਾ ਬੁੱਧਵਾਰ ਵਾਲੇ ਦਿਨ ਵੈਨਸਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਕੈਨੇਡਾ ਡੇ ਵਾਲੇ ਦਿਨ ਤੇ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦੇਣ ਲੱਗਿਆਂ ਮੇਡ ਇਨ ਕੈਨੇਡਾ ਸੋਫਾ ਸੈੱਟ ਥ੍ਰੀ ਸੀਟਰ ਸੋਫਾ ਟੂ ਸੀਟਰ ਲਵ ਸੀਟ ਚੋਇਸ ਆਫ ਕਲਰ ਲੈਦਰ ਫੈਬਰਿਕ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਬਣਾਉਣਾ ਚਾਹੁੰਦੇ ਹੋ ਸੀਟਾਂ ਹਾਰਡ ਸੋਫਟ ਚਾਹੀਦੀਆਂ ਨੇ ਪੰਜ ਸੀਟਾਂ ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ ਚੋਇਸ ਆਫ ਕਲਰ ਦੇ ਨਾਲ ਜਿਹਦੀ ਰੈਗੂਲਰ ਕੀਮਤ 1500 ਸੀ $799 ਦਾ $799 ਦੇ ਵਿੱਚ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਵਾਲੇ ਦਿਨ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਤੋਹਫਾ ਵੀ ਮਿਲਣਾ ਸਪੈਸ਼ਲ ਓਨਲੀ ਫੋਰ 1 ਜੁਲਾਈ ਨੂੰ ਜਿਹੜੇ ਪਰਿਵਾਰ ਸਾਡੇ ਕੋਲ ਕੈਨੇਡਾ ਡੇ ਵਾਲੇ ਦਿਨ ਪਹੁੰਚਣਗੇ ਵੈਨਸਡੇ ਨੂੰ ਕੈਨੇਡੀਅਨ ਮੇਡ ਸੋਫਾ ਜਿਹੜਾ ਤੁਸੀਂ ਬਾਏ ਕਰ ਲੈਣਾ $799 ਦਾ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਪਰ ਵੈਨਸਡੇ ਵਾਲੇ ਦਿਨ ਤੁਹਾਨੂੰ ਪਹੁੰਚਣਾ ਪੈਣਾ 1 ਜੁਲਾਈ ਨੂੰ ਕੈਨੇਡਾ ਡੇ ਵਾਲੇ ਦਿਨ ਕੈਨੇਡੀਅਨ ਮੇਡ ਸੋਫਾ ਸੈੱਟ $799 ਦਾ ਤੇ ਟੈਲੀਵਿਜ਼ਨ ਟੀਵੀ ਫ੍ਰੀ ਲੈ ਕੇ ਜਾਣਾ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵੋਕਰ ਡਰਾਈਵ 294 ਵੋਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮੈਂਟ ਗਿਲ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ 294 ਵੋਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਥੈਂਕ ਯੂ ਵੈਰੀ ਮੱਚ ਜੀ
1: ਜੀ ਬਹੁਤ ਬਹੁਤ ਸ਼ੁਕਰੀਆ
0: ਔਰ ਜੀ ਮੋਢੇ ਪੀੜ ਗੋਡੇ ਪੀੜ ਨਹੀਂ ਬੈਕ ਪੀੜ ਦਰਦ ਹੁੰਦੇ ਆ ਉਹਦੇ ਫਿਰ ਇੱਕੋ ਹੀ ਮਰਜ਼ ਸਾਰੇ ਮਰਜ਼ਾਂ ਦੇ ਇੱਕੋ ਹੀ ਇਲਾਜ ਕਰਦੇ ਨੇ ਹੋਮਿਓਪੈਥੀ ਰਾਹੀਂ ਡਾਕਟਰ ਕੁਲਦੀਪ ਹੋਰ ਆ ਚੁੱਕੇ ਨੇ ਬਿਨਾਂ ਜ਼ਿਆਦਾ ਲੰਮਾ ਐਕਸਪੀਰੀਅੰਸ ਹੈ ਮੈਂ ਤਾਂ ਇਹਨਾਂ ਨੂੰ ਕਹੂੰਗਾ ਬਾਬਾ ਬੋਲ ਨੇ ਹੋਮਿਓਪੈਥੀ ਦੇ ਅਤੇ ਡਾਕਟਰ ਕੁਲਦੀਪ ਕੁਲਦੀਪ ਜੀ ਜੀ ਇਹਨੂੰ ਨਹੀਂ ਗਾ ਸਵਾਲ ਬਾਕੀ ਮੈਂ ਕਹਿਣਾ ਪੈਂਦਾ ਕਿਉਂਕਿ ਇੰਨੇ ਸਾਲ ਮੈਨੂੰ ਕਹਿਣੇ ਔਖੇ ਹੋ ਕੁਲਦੀਪ ਜੀ ਇੱਕ ਇਸ ਤਰ੍ਹਾਂ ਹੁੰਦਾ ਕਿ ਇੱਕ ਬੰਦਾ ਹੁੰਦਾ ਨਾ ਵੀ ਕਿੰਨੇ ਸਾਲ ਮੈਂ ਕਿਹਾ ਤੁਹਾਨੂੰ ਵੀ ਹੁਣ ਗਿਣਨੇ ਭੁੱਲ ਗਿਆ ਹੋਊਗਾ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ
5: ਮੈਨੂੰ ਲਗਭਗ 50 ਹੋ ਰਹੇ ਨੇ ਠੀਕ
0: ਹੈ ਤਾਂ ਹੀ ਤਾਂ ਬਾਬਾ ਬੋਲ ਗਿਆ ਜੀ
5: ਠੀਕ ਹੈ ਜੀ ਕਿਸੇ ਨੂੰ ਵੀ ਮੈਂ ਕਹਿਣਾ ਹੁੰਦਾ ਕਿ ਕੋਈ ਵੀ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਇੱਕ ਵਾਰੀ ਜ਼ਰੂਰ ਮੈਨੂੰ ਆ ਕੇ ਮਿਲੋ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਜਿਵੇਂ ਡਾਕਟਰਾਂ ਦੇ ਚੱਕਰ ਮਾਰ ਚੁੱਕੇ ਹਾਂ ਤੁਹਾਨੂੰ ਸੋਲੂਸ਼ਨ ਨਹੀਂ ਮਿਲਿਆ
0: ਦੇਖੋ
5: ਹੁਣ ਤੁਹਾਡੇ ਮੈਂ ਕਿਹਾ ਰੇਡੀਓ ਤੋਂ ਵੀ ਆਉਂਦੇ ਮੈਨੂੰ 10-12 ਹੋ ਗਏ ਲਗਭਗ ਜੇ ਠੀਕ ਹੈ
0: ਜੀ
5: ਬਹੁਤ ਡਿਵੋਟਡ ਹੈਗਾ ਮੈਂ ਆਪਣੇ ਕੰਮ ਪਿੱਛੇ ਠੀਕ ਹੈ ਜੀ ਜਿਹਨੇ ਵੀ ਕੋਈ ਤਰ੍ਹਾਂ ਦੀ ਪਰੇਸ਼ਾਨੀ ਹੈ ਬੱਚਿਆਂ ਦੀ ਪਰੇਸ਼ਾਨੀ ਹੈ ਲੇਡੀ ਦੀ ਪਰੇਸ਼ਾਨੀ ਹੈ ਜ਼ਰੂਰ ਮੇਰਾ ਨੰਬਰ ਨੋਟ ਕਰੋ ਕੋਈ ਵੀ ਤੁਹਾਨੂੰ ਪੇਟ ਦੀ ਪ੍ਰੋਬਲਮ ਹੈ ਥਾਇਰਾਇਡ ਹੈ ਕੋਲੈਸਟਰੋਲ ਹੈ ਡਾਇਬਟੀਜ਼ ਹੈ ਐਂਗਜ਼ਾਇਟੀ ਡਿਪਰੈਸ਼ਨ ਆਰਥਰਾਈਟਿਸ ਹੈ ਮਾਈਗ੍ਰੇਨ ਹੈਗਾ ਸਕਿਨ ਦੇ ਐਗਜ਼ਮਾ ਹੋ ਗਿਆ ਸੋਰਾਇਸਿਸ ਹੋ ਗਿਆ ਸਲੀਪ ਐਪਨੀਆ ਆਟੋਮੋਡੀਜ਼ ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ ਕੋਈ ਦੇਰ ਸਵੇਰ ਹਰ ਬਿਮਾਰੀ ਕੋਈ ਕੋਈ ਇੱਕ ਖੁਰਾਕ ਨਾਲ ਵੀ ਪੇਸ਼ੈਂਟ ਹੈਗੇ ਨੇ ਪਤਾ ਲੱਗ ਜਾਂਦਾ ਮੇਰੇ ਕੋਲ ਆਉਂਦੇ ਨੇ ਮੂੰਹ ਚ ਦਵਾਈ ਪਾਉਣਾ ਤੇ ਇੱਕ ਖੁਰਾਕ ਨਾਲ ਕਈ ਵਾਰੀ ਪਤਾ ਲੱਗ ਜਾਂਦਾ ਕਦੇ ਵੀ ਕਾਲ ਕਰਕੇ ਆ ਸਕਦੇ ਤੇ ਤੁਹਾਡੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲਓ ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ 6478-0055-6847-818-1858-055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਥੋੜੀ ਜਿਹੀ ਮੈਂ ਇੱਕ ਨਾ ਲੇਡੀ ਦੀ ਬਿਮਾਰੀਆਂ ਉਹਦੇ ਬਾਰੇ ਥੋੜੀ ਜਿਹੀ ਫਸਟ ਕੁਇਕ ਮੈਂ ਦੱਸਦਾ ਤੁਹਾਨੂੰ ਜੀ ਠੀਕ ਹੈ ਇਹਦੇ ਪੋਲੀਸਿਸਟਿਕ ਓਵਰੀ ਸਿੰਡਰੋਮ PCOS ਕਹਿੰਦੇ ਬਹੁਤ ਕਾਮਨ ਹੈਗੇ ਲੇਡੀ ਦੇ ਵਿੱਚ ਪਰੇਸ਼ਾਨ ਰਹਿੰਦੀਆਂ ਨੇ ਐਮੀਨੋਰੀਆ ਜਿਹਨਾਂ ਪੀਰੀਅਡ ਨਹੀਂ ਆਉਂਦੇ ਡਿਸਮੀਨੋਰੀਆ ਜਿਹਨਾਂ ਪੀਰੀਅਡ ਪੇਨਫੁਲ ਹੁੰਦੇ ਨੇ ਮੈਨੋਰੇਜੀਆ ਬਲੀਡਿੰਗ ਹੁੰਦੀ ਰਹਿੰਦੀ ਹੈ ਐਬੋਰਸ਼ਨ ਬਾਰ ਬਾਰ ਹੁੰਦਾ ਬ੍ਰੈਸਟ ਸਿਸਟ ਨੇ ਲਿਕੋਰੀਆ ਦੀ ਪ੍ਰੋਬਲਮ ਹੈਗੀ ਹੈ ਪ੍ਰੈਗਨੈਂਸੀ ਦੀ ਪ੍ਰੋਬਲਮ ਹੈਗੀ ਹੈ ਹੋਮਿਓਪੈਥੀ ਦਾ ਬੈਸਟ 6478100556 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੇ ਕਲੀਨਿਕ 20 ਮੈਰੀਟਾਈਮ ਟੋਰੇ ਬੁਲਵਾਰਡ ਯੂਨੀਅਨ ਨੰਬਰ 2 ਹੋਮ ਡਿਪੂ ਵਾਲਾ ਪਲਾਜ਼ਾ।
0: ਮਿਹਰਬਾਨੀ ਡਾਕਟਰ ਸਾਹਿਬ, ਨੰਬਰ ਲੈ ਲਓ ਡਾਕਟਰ ਕੁਲਦੀਪ ਹੋਰਾਂ ਦਾ 6478100055। ਅੱਗੇ ਨਾ ਮਨਪ੍ਰੀਤ, ਜਿਹੜੀਆਂ ਹੋਮੋਪੈਥੀ ਦੀਆਂ ਦਵਾਈਆਂ ਨਾ ਕਈ ਬੜੀਆਂ ਕਾਰਗਿਲ ਨੇ।
1: ਹਾਂਜੀ,
0: ਇੱਕ ਟੁਪਕਾ ਪਾਓ ਪਾਣੀ 'ਚ, ਗਲਾਸ ਪੂਰਾ ਪੈ ਕੇ ਪੀ ਲੈਂਦੇ ਹਨਾ।
1: ਹਾਂਜੀ ਹਾਂਜੀ।
0: ਅੱਗੇ ਨਾ ਪਹਿਲੀ 'ਚ ਅਸੀਂ ਇੰਡੀਆ ਤੋਂ ਮੰਗਵਾਉਂਦੇ ਹੁੰਦੇ ਸੀਗੇ ਹੋਮੋਪੈਥੀ ਦਵਾਈ,
1: ਡਰੋਪਸ ਵਾਲੀਆਂ,
0: ਡਰੋਪਸ ਵਾਲੀਆਂ ਵੀ ਚਲੋ ਉੱਥੋਂ ਮੰਗਾ ਲਈਆਂ ਜਾਂ ਗਏ ਹੋਏ ਆ ਜਾ ਕੇ ਲੈ ਜਾਂਦੀਆਂ ਨਾ।
1: ਹਾਂਜੀ ਹਾਂਜੀ।
0: ਪਰ ਹੁਣ ਤਾਂ ਇੱਥੇ ਵੀ ਆਪਣੇ ਮਿਲ ਜਾਂਦੀ ਹਰ ਚੀਜ਼।
1: ਹਾਂਜੀ,
0: ਇੱਥੇ ਇੱਕ ਆਪਣੇ ਨਾ ਨੇੜੇ ਹੈਗੀ ਆ ਹਾਈਵੇ, ਹਾਈਵੇ 10 ਅਤੇ ਕੂਈਨ 'ਤੇ ਪੈਂਦੀ ਆ, ਉਹ ਸਾਰੇ ਹੋਮੋਪੈਥੀ ਦੀਆਂ ਦਵਾਈਆਂ ਮਿਲਦੀਆਂ ਉੱਥੇ। ਉਹ ਕਈ ਵਾਰੀ ਡਾਕਟਰ ਸਾਹਿਬ ਇਹਨਾਂ ਨੂੰ ਪੁੱਛ ਲਈਦੀ ਕਿਹੜੀ ਚੱਲੋਗੀ, ਫਿਰ ਤਾਂ ਲਿਖਾ ਲਈਦੀ ਆ।
1: ਹਾਂਜੀ,
0: ਅਤੇ ਉੱਥੋਂ ਜਾ ਕੇ ਲੈ ਲਈਦੀ ਆ। ਕਈ ਤਾਂ ਪਤਾ ਹੁੰਦਾ ਆਹ ਚੀਜ਼ ਹੈਗੀ ਆ ਨਾ।
1: ਹਾਂਜੀ,
0: ਤੋ ਜਿਹੜੀਆਂ ਐਲੋਪੈਥੀ ਜਿਹੜੀਆਂ ਦਵਾਈਆਂ ਕਈ ਨਾ ਉਹ ਸਾਈਡ ਇਫੈਕਟ ਬਹੁਤ ਨੇ।
1: ਹਾਂਜੀ ਹਾਂਜੀ।
0: ਕਈ ਤੁਸੀਂ ਲੈਂਦੇ ਚੀਜ਼ਾਂ, ਗੋਲੀਆਂ ਲੈਂਦੇ ਹੋ, ਉਹ ਤੁਹਾਡੀਆਂ ਯਾਦਾਸ਼ਤ ਹੌਲੀ ਹੌਲੀ ਲੌਂਗ ਰਨ ਦੇ ਵਿੱਚ ਘੱਟਦੀ ਜਾਂਦੀ ਆ। ਕੁਛ ਕਰ ਜਿਹੜੀਆਂ ਆਪਣੀ ਕਹਿੰਦੇ ਹੁੰਦੇ ਆ
1: ਨੈਚੁਰਲ ਦੀਆਂ ਚੀਜ਼ਾਂ ਹਨਾ,
0: ਨੈਚੁਰਲ ਜਿਵੇਂ ਆਪਣੀ ਕਿਚਨ ਹੋ ਗਈ।
1: ਹਾਂਜੀ,
0: ਜਾਂ ਫਿਰ ਹੋਮੋਪੈਥੀ ਹੋ ਗਈ।
1: ਕਿਚਨ ਦੇ ਵਿੱਚ ਤਾਂ ਬਹੁਤ ਰੈਮੇਡੀਜ਼ ਮਿਲ ਜਾਂਦੀਆਂ
0: ਨੇ, ਬਹੁਤ ਜ਼ਿਆਦਾ ਚੀਜ਼ਾਂ ਮਿਲ ਜਾਂਦੀਆਂ।
1: ਹਾਂਜੀ ਹਾਂਜੀ।
0: ਜਿਹੜੀ ਪ੍ਰੋਗਰਾਮ ਵੇਖ ਕਰਦੇ ਹਾਂ ਜਿਹੜੇ ਹੋਏ ਆ ਡਿਓਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ। ਡਿਓਲ ਟਰੈਵਲ ਕਹਿੰਦੇ ਕਿ ਰਾਉਂਡ ਟ੍ਰਿਪ ਲਗਾਇਆ ਆਪਣੇ ਨਿਊਯਾਰਕ ਟੂ ਦਿੱਲੀ, ਅਕਤੂਬਰ ਵਿੱਚ ਜਾ ਕੇ ਦਸੰਬਰ 'ਚ ਵਾਪਸੀ ਕਰਨੀ ਆ। ਇਹ ਨਿਊਯਾਰਕ ਤੋਂ ਬਣਨੀ ਹੈ ਟਿਕਟ, ਨਿਊਯਾਰਕ ਟੂ ਦਿੱਲੀ 1050, ਉਹ ਤਾਂ ਬੜੀ ਸਸਤੀ ਆ
1: ਨਿਊਯਾਰਕ ਤੋਂ।
0: ਨਿਊਯਾਰਕ ਤੋਂ ਹਾਂਜੀ, ਆਪਣਾ ਆਪਣੀ ਹੁਣ ਕ੍ਰੋਸ ਬਾਰਡਰ ਵੀ ਸੁਣਦੇ ਸਾਰੇ ਆਪਾਂ ਨੂੰ ਅਮੈਰੀਕਾ ਦੇ ਵਿੱਚ।
1: ਹਾਂਜੀ ਹਾਂਜੀ ਬਿਲਕੁਲ।
0: ਔਰ ਨਾਲ ਜੀ ਉਹਨਾਂ ਨੇ ਕਿਹਾ ਜੀ ਅਕਤੂਬਰ ਵਿੱਚ 90 ਲੈਣੀ ਆ, ਉਹ ਵੀ ਹੈਗੀ ਆ, ਨਿਊਯਾਰਕ ਟੂ ਵੀ ਲੈ ਸਕਦੇ ਹੋ, ਟੋਰਾਂਟੋ ਤੋਂ ਵੀ ਲੈ ਸਕਦੇ ਹੋ, $520। ਇਹ 520 ਕੈਨੇਡੀਅਨ ਨੇ ਭਾਈ, ਨੰਬਰ ਲੈ ਲਓ ਡਿਓਲ ਟਰੈਵਲ ਦਾ 905-588-5100, ਬਰੈਂਟਨ 905-588-4200 ਟੈਲੀਫੋਨ ਨੰਬਰ ਆ। ਪਹਿਲੀ ਲੋਕੇਸ਼ਨ ਹੈਗੀ ਆ 6640 ਫਿੰਚ ਐਵਨਿਊ, ਫਿੰਚ 27 ਹੰਬਰ ਕਾਲਜ ਦੇ ਕੋਲ। ਦੂਜੀ ਇਹਨਾਂ ਦੀ ਹੈਗੀ ਆ ਕ੍ਰਾਈਸਲ ਪਲਾਜ਼ਾ, ਐਮ ਕਹਿੰਦੇ ਆ, 490 ਕ੍ਰਾਈਸਲ ਡਰਾਈਵ
1: ਜੀ,
0: ਕ੍ਰਾਈਸਲ ਅਤੇ ਵਿਲੀਅਮ ਪਾਰਕ ਦੇ ਕੋਲ, ਟੋਰਬਨ ਅਤੇ ਏਅਰਪੋਰਟ ਦੇ ਵਿਚਕਾਰ, ਡਿਓਲ ਟਰੈਵਲ
1: ਬਿਲਕੁਲ। ਅਤੇ ਨਾਲ ਹੀ ਤੁਸੀਂ ਸਪੈਕਸ ਐਕਸਪ੍ਰੈਸ 'ਤੇ ਵੀ ਜ਼ਰੂਰ ਚੱਕਰ ਲਗਾਓ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਕੈਂਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਤੁਹਾਨੂੰ ਬ੍ਰਾਂਡਡ ਸਨਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਣਗੇ। ਸਿੰਗਲ ਵਿਜ਼ਨ ਗਲਾਸਿਸ $129 ਦੇ ਵਿੱਚ ਦੇ ਦਿੰਦੇ ਨੇ, ਜਿਹਦੇ ਵਿੱਚ ਕਾਫੀ ਟੌਪ ਦੇ ਬ੍ਰਾਂਡਸ ਇੰਕਲੂਡਡ ਹੁੰਦੇ ਨੇ। ਤੇ ਪ੍ਰੋਗਰੈਸਿਵ ਗਲਾਸਿਸ ਤੁਸੀਂ $258 ਦੇ ਵਿੱਚ ਲੈ ਸਕਦੇ ਹੋ, ਰੈਗੂਲਰ ਪ੍ਰਾਈਸ $600 ਦੀ ਹੁੰਦੀ ਹੈ। ਲੈਂਸ ਕੋਟਿੰਗ ਕੋਈ ਵੀ ਕਰਵਾਓ, ਫਲੈਟ 50% ਤੁਹਾਨੂੰ ਡਿਸਕਾਊਂਟ ਦੇਣਗੇ, ਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੇ ਡਾਕਟਰਸ ਤੁਹਾਡੇ ਲਈ ਥਰਸਡੇ, ਫਰਾਈਡੇ ਐਂਡ ਸੈਟਰਡੇ 3 ਦਿਨ ਅਵੇਲੇਬਲ ਰਹਿੰਦੇ ਆ, ਤੇ ਤੁਸੀਂ ਆਪਣੀ ਅਪਾਇੰਟਮੈਂਟਸ ਅੱਜ ਹੀ ਬੁੱਕ ਕਰ ਸਕਦੇ ਹੋ, ਤੇ ਐਵਰੀਡੇ ਤੁਹਾਡੇ ਲਈ ਓਪਨ ਨੇ ਸਪੈਕਸ ਐਕਸਪ੍ਰੈਸ। ਤੇ ਨੰਬਰ ਇਹਨਾਂ ਦਾ 905-460-8888, 905-460-8888 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਔਰ ਅਗਰ ਤੁਸੀਂ ਘਰ ਨੂੰ ਪੇਂਟ ਕਰਾਉਣਾ, ਸੰਦਲ ਪੇਂਟਿੰਗ ਵਾਲੇ ਬਹੁਤ ਪ੍ਰੋਫੈਸ਼ਨਲ ਨੇ, ਬੜੀ ਟੀਮ ਹੈ ਇਹਨਾਂ ਦੀ, ਕਮਰਸ਼ੀਅਲ ਰੈਜੀਡੈਂਸ਼ੀਅਲ ਪੇਂਟ ਕਰਾਉਣਾ ਹੋਵੇ, ਔਰ ਪੇਂਟ ਵੀ ਬੜੇ ਮਾਰਕੇ ਵਾਲੇ ਪੇਂਟ ਯੂਜ ਕਰਦੇ ਨੇ, ਬੈਂਜਮਨ ਮੋਅਰ ਹੋ ਗਿਆ, ਜਿਹੜਾ ਨੇਮ ਬ੍ਰੈਂਡ ਪੇਂਟ, ਵਧੀਆ ਪੇਂਟ ਹੁੰਦੇ ਨੇ ਉਹ ਕਰਦੇ ਨੇ ਯੂਜ ਇਹ, ਅਤੇ ਸਾਰੇ ਜਿੱਥੇ ਵੀ ਸਾਡੀ ਆਵਾਜ਼ ਆਉਂਦੀ ਉੱਥੇ ਕੰਮ ਕਰਦੇ ਨੇ। ਤੁਸੀਂ ਇਹਨੂੰ ਸੱਦਾ ਪੱਤਰ ਦਿਓ ਅਤੇ ਆਪਣੇ ਵਧੀਆ ਪੇਂਟਰ ਤੋਂ ਪਹਿਲਾਂ ਘਰ ਨੂੰ ਸ਼ਾਨਦਾਰ ਬਣਾ ਲਓ। ਜੀ ਟੀ ਏ ਦੇ ਵਿੱਚ ਹੀ ਕੰਮ ਕਰਦੇ ਨੇ, ਪੇਂਟ ਦਾ ਕੋਈ ਨਾਮ ਪੇਂਟ ਦੇ ਵਿੱਚ ਸੰਦਲ ਪੇਂਟਿੰਗ, ਨੰਬਰ ਹੈ 6478223313, 647-822-3313 ਟੈਲੀਫੋਨ ਨੰਬਰ ਹੈ
1: ਜੀ। 5600, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
0: ਹਾਂਜੀ,
6: ਹੈਲੋ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਮੈਂ ਕਿਹਾ ਹੋਰ ਕਿਤੇ ਜਾ ਬੜੇ, ਗੁਰਪ੍ਰੀਤ ਤਾਂ ਕੋਈ ਨੀ ਇੱਥੇ ਭਾਈ।
6: ਨਹੀਂ ਨਹੀਂ, ਮਨਪ੍ਰੀਤ ਕਿਹਾ ਜੀ।
0: ਅੱਛਾ, ਮਨਪ੍ਰੀਤ ਕਿਹਾ, ਮੈਂ ਕਿਹਾ
1: ਮੈਨੂੰ ਗੁਰਪ੍ਰੀਤ ਸੁਣਿਆ,
0: ਮੈਨੂੰ ਗੁਰਪ੍ਰੀਤ ਸੁਣਿਆ।
6: ਮੈਂ ਨਾ ਐਕਚੁਅਲੀ ਆ ਗਾਉਂ ਆਪਣੇ ਜਗ੍ਹਾ ਤੇ ਜੋਰਜ ਕੋਲ ਕੋਲ ਥੱਲੇ ਹੋ ਗਿਆ, ਉਹ ਸੜਾਈ ਜੀ ਵੀ ਚੱਲਦੀ ਜਾਂ ਆਪਣੇ ਜੇ ਆਈ ਹੈ ਤਾਂ ਹੈਰੀਟੇਜ ਆ ਨੂੰ ਉੱਥੇ ਸੀਗਾ। ਆਪਣਾ ਸਿੱਖ ਧਰਮ ਆਪਣਾ ਕਿੰਨਾ ਵਧੀਆ, ਗੁਰੂ ਸਾਹਿਬ ਨੇ ਕਿੱਦਾਂ ਸਾਰਾ ਕੁਝ ਬਣਾ ਕੇ ਨਾ ਮਤਲਬ ਇੱਕ ਵੱਖਰੀ ਚੀਜ਼ ਕੀਤੀ ਆ, ਔਰ ਇੱਕ ਪਰਿਵਾਰ ਨੇ ਤੇ ਉਹਦੇ ਰਿਸ਼ਤੇਦਾਰਾਂ ਨੇ ਮਿਲ ਕੇ ਮਰੀਆ ਮੇਡ ਕਰ ਦਿੱਤਾ ਸਾਰਾ ਕੁਝ। ਅੱਜ ਦੇਖੋ ਕਿੰਨੀਆਂ ਲੋਕੀ ਨੇ ਇੰਨੇ ਭੈੜੇ ਭੈੜੇ ਉਹ ਮਤਲਬ ਮੈਸੇਜ ਲਿਖੇ ਆ ਜਥੇਦਾਰ ਦੇ ਉੱਪਰ ਉਹਦੇ ਕਰਕੇ ਉਹ, ਤੇ ਸਾਰੇ ਸਿੱਕੇ ਕਾਨੂੰਨ ਮਤਲਬ ਨਾ ਟੰਗ ਕੇ ਰਾਤ ਨੂੰ 12 ਵਜੇ ਉਹਨੂੰ ਬਣਾ ਦਿੱਤਾ, ਕੋਈ ਸਿੱਖ ਮਰਿਆਦਾ ਜਿਹੜੀ ਸੀਗੀ ਸਾਰੀ ਕਿਸੇ ਚੀਜ਼ ਦਾ ਪਾਲਣ ਨਹੀਂ ਕੀਤਾ, ਔਰ ਉਲਟਾ ਪੁਲਿਸ ਐਕਸ਼ਨ ਜਬਾ ਹੁਣ ਵਿਰੋਧ ਇਸ ਕਰਕੇ ਕਰ ਰਹੇ ਆ ਸਰ ਉਹ, ਕਿਉਂਕਿ ਉਹਦੇ ਵਿੱਚ ਸੁਖਬੀਰ ਬਾਦਲ ਜਿਹੜਾ ਦੇਖੋ ਧਾਰਮਿਕ ਤੌਰ ਤੇ ਤਾਂ ਗਿਲਟੀ ਮੰਨ ਗਿਆ ਨਾ, ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ, ਬੇਅਦਬੀਆਂ ਕਰਾਈਆਂ, ਸੌਦਾ ਸਾਧ ਦਾ ਜੋ ਵੀ ਸਾਰਾ ਕੁਛ ਸੀਗਾ ਆਪਾਂ ਸਾਰੇ ਜਾਣਦੇ ਹਾਂ। ਹੁਣ ਉਹ ਇਹ ਬੰਦਾ ਹੁਣ ਅੰਦਰ ਜਾਊ ਕਿਉਂਕਿ ਸਰਕਾਰ ਤਾਂ ਉਹਦੀ ਵਾਰ ਆਏ ਜਾਣੀ ਆ, ਉਹ ਜਿੱਦਣ ਦਾ ਸਰ ਇਹਨਾਂ ਨੇ ਨਾ ਫਤਵਾ ਲਿਖ ਕੇ ਦਿੱਤਾ ਉੱਥੇ ਵੀ ਇਹਨੂੰ ਮੂੰਹ ਨਾ ਲਾਓ ਭਗਵੰਤ ਮਾਨ ਨੂੰ, ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ। ਸਰ ਜੀ ਰੋਜ਼ ਵੀਡੀਓ ਆਉਣੀਆਂ ਸਰ, ਚਾਰ ਚਾਰ ਗੁਣਾ ਲੋਕਾਂ ਦਾ ਹੜ ਆ ਗਿਆ, ਇੰਨਾ ਇਕੱਠ ਹੋ ਰਿਹਾ ਉੱਥੇ ਪੰਜਾਬ ਦੇ ਵਿੱਚ। ਇਹਨਾਂ ਨੇ ਪੋਸਟਰ ਲਾਏ, ਲੋਕੀ ਲਾ ਲਾ ਕੇ ਪਾੜ ਪਾੜ ਸੁੱਟੀ ਜਾਂਦੇ, ਕਹਿੰਦੇ ਤੁਸੀਂ ਕੌਣ ਹੁੰਦੇ ਆ, ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਸਭ ਦਾ ਸਾਂਝਾ ਆ, ਤੇ ਤੁਸੀਂ ਆਪਣੇ ਆਪ ਨੂੰ ਠੀਕ ਕਰੋ। 15 ਸਾਲ ਹੋ ਗਿਆ ਸਰ ਜੀ ਇਲੈਕਸ਼ਨ ਨਹੀਂ ਕਰਾਈਆਂ, ਦੇਖ ਲਓ ਅਜੇ ਤੱਕ
0: ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੀ ਗੱਲ ਕਰ ਰਹੇ
6: ਹੋ? ਅੱਜ ਤੱਕ ਸਾਰਾ ਕੁਝ ਸਰ ਨਿਕਲਿਆ, ਸੋਰੀ ਮੈਂ ਬੜਿਆ ਟਾਈਮ ਲੈ ਰਿਹਾ। ਔਰ ਦੂਜਾ ਸਰ ਦੇਖੋ ਪਾਣੀ ਦਾ ਕਿੰਨਾ ਕੰਮ ਕੀਤਾ, ਨੌਕਰੀਆਂ ਕਿੰਨੀਆਂ ਦਿੱਤੀਆਂ, ਰਿਸ਼ਵਤ ਖੋਰੀ ਦੇ ਉੱਤੇ ਬਹੁਤ ਜ਼ਿਆਦਾ ਠੱਲ ਪੈ ਗਈ ਆ, ਔਰ ਨਸ਼ਿਆਂ ਦੇ ਉੱਤੇ ਬਹੁਤ ਸਾਰਾ ਸਰ ਕਾਬੂ ਪੈ ਚੁੱਕਾ। 4 ਨੌਕਰੀਆਂ ਸਰ ਮੇਰੇ ਪਿੰਡ ਮਿਲੀਆਂ, ਇਹ ਮਤਲਬ ਇਹਨਾਂ ਨੇ ਸੋਰੀ ਸਰ ਇਹਨਾਂ ਨੇ ਨਾ ਬਿਲਕੁਲ ਠੇਕਾ ਲਿਖਿਆ ਇਸ ਪਰਿਵਾਰ ਨੇ ਹੀ, ਹੈ ਉਹ ਮਜੀਠੀਆ ਕਦੀ ਮੁੱਛਾਂ ਨੂੰ ਵੜ ਦਿੰਦਾ, ਇਹ ਕੋਈ ਪੰਜਾਬ ਦੇ ਮੁੱਦੇ ਆ? ਹੈ ਮੈਂ ਤੈਨੂੰ ਫੜ ਕੇ ਘੜੀਸਣਾ, ਮੈਂ ਤੈਨੂੰ ਏਦਾਂ, ਮੈਂ ਤੈਨੂੰ ਓਦਾਂ, ਮੈਂ ਤੈਨੂੰ ਏਦਾਂ, ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ, ਦੇਖ ਲਓ ਸਰ। ਤੇ ਥੈਂਕ ਯੂ ਤੁਸੀਂ ਸਰ ਗੱਲ ਕੀਤੀ ਆ, ਬਹੁਤ ਵਧੀਆ, ਮਤਲਬ ਥੈਂਕ ਯੂ ਸਰ, ਮਿਹਰਬਾਨੀ
0: ਮਿਹਰਬਾਨੀ ਜੀ। ਖੈਰ ਐਨੀ ਵੇ ਤੇ ਤੁਸੀਂ ਆਪਣੇ ਮਨ ਦੇ ਬਲਬਲੇ ਕੱਢੇ ਰੱਖੇ ਨੇ ਸਾਡੇ ਸਾਹਮਣੇ, ਮੈਨੂੰ ਲੱਗਦਾ ਤੁਸੀਂ ਆਮ ਆਦਮੀ ਪਾਰਟੀ ਦੇ ਵੀ ਬਹੁਤ ਨਜ਼ਦੀਕ ਹੋਵੋਗੇ ਆ ਦੋਨੋਂ। ਪਰ ਮੈਂ ਬੇਸਿਕਲੀ ਸਾਰੇ ਸਿਆਣੇ ਲੋਕ ਨੇ ਬਹੁਤ ਪੰਜਾਬ, ਅਸਲ ਵਿੱਚ ਜਿਹੜੀ ਵੋਟਾਂ ਤਾਂ ਪਾਉਣੀਆਂ ਪੰਜਾਬ ਦੇ ਲੋਕਾਂ ਨੇ ਪਾਉਣੀਆਂ ਨਾ,
1: ਹਾਂਜੀ।
0: ਪਰ ਜਿਹੜੀ ਅੱਜ ਤੱਕ ਨਾ ਜਿਹੜੀ ਇੱਕ ਇਹ ਚੀਜ਼ ਬਹੁਤ ਮੰਦਭਾਗੀ ਚੀਜ਼ ਹੋ ਰਹੀ ਹੈ ਕਿ ਧਰਮ ਨੂੰ ਵਰਤਿਆ ਜਾ ਰਿਹਾ। ਹੁਣ ਤਾਂ ਜਾਣੀ ਕਿ ਸਾਰੇ ਛਿੱਕੇ ਨਾ ਕਹਿੰਦੇ ਨਾ ਸਾਰੀਆਂ ਜਿਵੇਂ ਬਗਾਵਤ ਹੀ ਕਰ ਦਿੱਤੀ ਹੁੰਦੀ ਆ, ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਅਕਾਲ ਤਖ਼ਤ ਨੂੰ, ਫਿਰ ਉੱਥੇ ਲੋੜ ਹੀ ਕੀ ਆ ਗੌਰਮੈਂਟ ਚੋਣ ਦੀ? ਫਿਰ ਜੇ ਤੁਸੀਂ ਤੁਸੀਂ ਫੈਸਲੇ ਕਰਨੇ ਆ ਤੇ ਫਿਰ ਫਿਰ ਤਾਂ ਤੁਹਾਡੇ ਜੋ ਮਰਜ਼ੀ ਕਰੀ ਜਾਓ।
1: ਹਾਂਜੀ
0: ਜਿਹੜੇ ਹੁਣ ਵਿਚਾਰੇ ਧਰਮ ਜਿਹੜੇ ਅਕਾਲ ਤਖ਼ਤ ਨੂੰ ਮੰਨਦੇ ਨੇ ਉਹ ਕੋਈ ਗਲਤ ਗੱਲਾਂ ਵੀ ਬਣਾਈ ਜਾ ਰਹੇ ਨੇ, ਧਰਮ ਦੀ ਆਓ ਜਾਣੀ ਧਰਮ ਦੇ ਸਹਾਰੇ ਦੇ ਵਿੱਚ, ਪਰ ਇਨਵੋਲਵ ਨਹੀਂ ਹੋਣਾ ਚਾਹੀਦਾ ਧਰਮ ਨੂੰ, ਇੱਕ ਪਾਸੇ ਰੱਖਣਾ ਚਾਹੀਦਾ। ਸਿਆਸਤ ਵੱਖਰੀ ਆ, ਉਹ ਮੁੱਖ ਮੰਤਰੀ ਆ, ਉਹਦੇ ਨਾਲ ਤੁਸੀਂ ਜਿਹੜੀ ਗੱਲਬਾਤ ਕਰਨੀ ਆ ਪੋਲੀਟਿਕਸ ਦੀ ਕਰੋ,
1: ਠੀਕ
0: ਹੈ ਨਾ। ਪਰ ਇਹ ਚੀਜ਼ਾਂ ਹੁਣ ਵਿੱਚ ਬਾੜੇ, ਪਹਿਲੀ ਗੱਲ ਤਾਂ ਉਹਨੂੰ ਕਿਸ ਚੀਜ਼ ਦੀ ਸਜ਼ਾ ਦਿਓਗੇ? ਨਾ ਤਾਂ ਉਹ ਗੁਰਸਿੱਖ ਆ, ਨਾ ਉਹਨੇ ਅੰਮ੍ਰਿਤ ਛਕਿਆ। ਤੁਹਾਡੇ ਜਿਹੜੇ ਕਾਨੂੰਨ ਨੇ ਉਹ ਤੇ ਲਾਗੂ ਹੋਣ, ਜਿਹੜਾ ਬੰਦਾ ਧਾਰਮਿਕ ਛਕਿਆ ਹੋਵੇ, ਅੰਮ੍ਰਿਤ ਛਕਿਆ ਹੋਵੇ, 500-600 ਦੇ ਨਾ ਤਾਂ 500-600 ਹੀ ਨਹੀਂ, ਉਹ ਛਕਣਾ ਕੀ ਸਮਝੋ ਉਹਨੂੰ? ਉਹ ਤਾਂ ਖਾਣ ਪੀਣ ਦਾ ਬੰਦਾ ਸਾਡੇ ਵਰਗਾ, ਕੀ ਕਰ ਲਓਗੇ? ਹੈ ਜੇ ਆਪੋ ਆਪਣੀ ਸਾਰੇ ਦੀ ਆਪਣੀ ਲਾਈਫ ਆ, ਜੇ ਉਹ ਤੁਸੀਂ ਉਹਨੂੰ ਕਿਵੇਂ ਕਹਿ ਦਿੱਤਾ ਵੀ 500-600 ਦਾ? ਉਹ ਕਹਿੰਦਾ ਮੈਂ ਤਾਂ ਪੰਥ 'ਚ ਹੈ ਹੀ ਨਹੀਂ, ਹੈ ਨਾ। ਉਹ ਤਾਂ ਸ਼ਾਮ ਨੂੰ ਪੈਗ ਲਾਉਣਾ ਬੰਦਾ, ਹੈ ਨਾ, ਖਾਣਾ ਮੀਟ ਨਾਲੇ ਨਜ਼ਾਰਾ ਲੈਣਾ ਪੂਰਾ, ਉਹਦੀ ਆਪਣੀ ਚੋਇਸ ਆ, ਠੀਕ ਹੈ ਨਾ। ਆਈ ਡੋਂਟ ਨੋ ਕਿ ਕਿਉਂ ਸਿੱਖੋਗੇ ਉਹਨੂੰ, ਕਿਉਂਕਿ ਅੱਜ ਸਿੱਖੋਗੇ ਜਾਂ ਪਹਿਲਾਂ ਹੀ ਬਾਹਰ ਆਓ ਜੀ। 8398 ਜੀ ਆਇਆਂ ਨੂੰ,
7: ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
7: ਮੰਤਰੀ ਜੀ, ਸਤਿ ਸ਼੍ਰੀ ਅਕਾਲ ਜੀ,
1: ਹਾਂਜੀ ਸਤਿ ਸ਼੍ਰੀ ਅਕਾਲ।
7: ਮੈਂ ਕਿਹਾ ਜੀ ਇਹਨਾਂ ਗੱਲਾਂ ਕਰਕੇ ਮਗਰੋਂ ਰੂਹ ਅਫਜਾ ਪੀ ਲੈਣਾ ਚਾਹੀਦਾ ਜੀ, ਕਿਉਂਕਿ ਹਸਪਤਾਲਾਂ 'ਚ ਰਸ਼ ਬਹੁਤ ਜ਼ਿਆਦਾ ਜੀ, ਅੱਗੇ ਵੀ ਬਾਰੀ ਤਾਂ ਮਿਲ ਰਹੀ ਜੀ।
0: ਅੱਛਾ,
7: ਹਾਂਜੀ ਬਿਲਕੁਲ ਬਿਲਕੁਲ, ਮੇਰੇ ਨਾਲ ਤਾਂ ਬੀਤ ਚੁੱਕੀ ਸੀ, ਮੈਂ ਕੱਲ੍ਹ ਪਰਸੋਂ ਆਇਆ, ਗਲਾ ਖਰਾਬ ਹੋ ਗਿਆ ਸੀਗਾ।
0: ਕਿਹੜੇ ਤੇ ਗਏ, ਬ੍ਰਹਮਟ ਵਾਲੇ ਗਏ ਸੀ?
7: ਹਾਂ ਬ੍ਰਹਮਟ ਵਾਲੇ ਜੀ।
0: ਅੱਛਾ, ਜਿਹੜਾ ਪਰਲੇ ਪਾਸੇ ਕਿ ਜਿਹੜਾ ਬੁਰੇ,
7: ਮੈਂ ਕਾਲ ਗਿਆ ਸੀ ਮਸ਼ਹੂਰੀ, ਬਾਹਰ ਹੀ ਖਾਣ ਲੱਗੇ, ਮੇਰਾ ਗਲਾ ਬਹਿ ਗਿਆ ਫਿਰ। ਹਾਂਜੀ ਹਾਂਜੀ, ਫਿਰ ਮੈਂ ਕਾਲ ਦਾਸ ਦੇ ਜਥੇਦਾਰ ਨੂੰ ਰਿਕੁਐਸਟ ਕਰੀ,
0: ਸਿਆਣੇ ਲੋਕ ਨੇ ਕਿਹੜਾ ਕੋਈ ਮਤਲਬ ਕਿ ਅਕਾਲੀ ਬਾਲਡੀ ਨੂੰ ਵੀ ਬਚਾਈਦਾ, ਰਿਸ਼ਤੇਦਾਰ ਸਾਹਿਬ ਨੂੰ ਚਾਹੀਦਾ ਕਿ ਹੁਣ ਜਿਹੜੇ ਜਿਹੜੇ ਬੱਚੇ ਨੇ ਨਾ ਉੱਥੇ ਪੰਜਾਬ ਦੇ ਵਿੱਚ ਉਹ ਐਜੂਕੇਟਡ ਬੱਚੇ ਨੇ, ਪੁਰਾਣੇ ਬੰਦੇ ਨੀ, ਹੈ ਨਾ, ਉਹਨਾਂ ਨੂੰ ਤੁਸੀਂ ਹੋਰ ਢੰਗ ਨਾਲ ਲੈਂਦੇ ਸੀ ਪੁਰਾਣੀ ਸਿਆਸਤ ਨੂੰ, ਹੁਣ ਉਹ ਗੱਲਾਂ ਨਹੀਂ ਰਹੀਆਂ ਪਹਿਲਾਂ ਵਾਲੀਆਂ, ਹੈ ਨਹੀਂ, ਕਿ ਤੁਸੀਂ ਕਿਸੇ ਨੂੰ ਇਹ, ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਰਕ ਨਾਲ ਗੱਲ ਕਰਦੀ ਆ, ਇੱਕ ਬੰਦਾ ਕਿਹੜਾ ਕੀ ਕਿਸ ਤਰ੍ਹਾਂ ਬੋਲਦਾ, ਉਹ ਪੁਰਾਣੇ ਲੋਕਾਂ ਨੂੰ ਕਰ ਲੈਂਦੇ ਸੀ ਆਪਾਂ ਧਰਮ ਦੇ ਨਾਂ 'ਤੇ ਵਰਤ ਲਿਆ, ਹੈ ਨਾ। ਹੁਣ ਵੀ ਹੈਗੇ ਨੇ ਕਈ ਲੱਗ ਜਾਂਦੇ ਨੇ ਹੁਣ ਕਈ ਬੰਦਿਆਂ ਨੇ ਤਾਂ ਕਹਿਣਾ ਮੈਂ ਤਾਂ ਪੱਕਾ ਜੀ ਟਕਸਾਲੀ ਅਕਾਲੀ ਹਾਂ ਠੀਕ ਆ ਭਾਈ ਤੂੰ ਭਾਈ ਪਾਓ ਹੈ ਨਾ ਚਾਹੀਦਾ ਵੀ ਜਿਹੜਾ ਬੰਦਾ ਜਿਹੜੀ ਪਾਰਟੀ ਨੇ ਹੈਗਾ ਠੀਕ ਹੈ ਜਿੱਥੇ ਰਾਂਝਾ ਰਾਜ ਰਾਜ ਪਰ ਇਹ ਹਾਂ ਇੱਕ ਗੱਲ ਧਰਮ ਨੂੰ ਥੋੜ੍ਹਾ ਜਿਹਾ ਸਿਆਸਤ ਪਾਸਤ ਰੱਖੇ ਰੱਖਣਾ ਚਾਹੀਦਾ ਸਿਆਸਤ ਤੋਂ ਉਹ ਮੈਂ ਕੁਛ ਵੀਡੀਓ ਦੇਖ ਰਿਹਾ ਸੀਗਾ ਗਿਆਨੀ ਜੀ ਦੀ ਆਪਣੇ ਗੁਰਗਾਜ ਜੀ ਸਾਹਿਬ ਪਤਾ ਨਹੀਂ ਉਹਨੇ ਚੁਣਿਆ ਕਿਸ ਤਰ੍ਹਾਂ ਕਹਿੰਦੇ ਬਈ ਰਾਤ ਨੂੰ ਚੁਣ ਲਿਆ ਗੁਰੂ ਮਹਾਰਾਜ ਦੀ ਬੀੜ ਵੀ ਹੈ ਨਹੀਂ ਸੀ ਉਹਦੀ ਹੈ ਆਮ ਤਾਂ ਜਥੇਦਾਰ ਨੂੰ ਚੁਣਦੇ ਹੁੰਦੇ ਜਦੋਂ ਗੁਰੂ ਮਹਾਰਾਜ ਦੇ ਮੱਥਾ ਟਿਕਾ ਕੇ
1: ਹਾਂਜੀ ਹਾਂਜੀ
0: ਪਤਾ ਨਹੀਂ ਕਿਵੇਂ ਚੁਣਿਆ ਜਾਂ ਫਿਰ ਜੋ ਵੀ ਆ ਪਰ ਉਹ ਇੰਨੀ ਆਕੜ ਨਾਲ ਬੋਲਦੇ ਆ ਬਜਾ ਬਜਾ ਹੈ ਨਾ ਦੱਸ ਮੈਂ ਕਿਹਾ ਵੀ ਇਹੀ ਜੱਜ ਬਣਿਆ ਬੈਠਾ ਤਾਂ ਧਰਮ ਦੇ ਨਾਂ ਦੇ ਲੋਕ ਕੀ ਕੁਛ ਕਰਦੇ ਹਨ ਖਰਾ ਨਹੀਂ ਬਈ ਇਹਨਾਂ ਨੂੰ ਮੁਬਾਰਕ ਭਾਈ ਤੁਹਾਨੂੰ ਸਭ ਕੁਛ ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਗੀਤ ਸੰਗੀਤ ਇੱਕ ਫਰਮਾਇਸ਼ ਕੀਤੀ ਸਾਡੀ ਉਹਨਾਂ ਨੇ ਕੁਲਦੀਪ ਪਾਣੀ ਦੀ ਗੀਤ ਨਾ
1: ਹਾਂਜੀ
0: ਲਓ ਓਮ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਬਹੁਤ ਹੁਣ ਆਪਣੇ ਅਕਤੂਬਰ ਦੇ ਵਿੱਚ ਸ਼ਹਿਰ ਦੀਆਂ ਚੋਣਾਂ ਆ ਰਹੀਆਂ, ਮੇਅਰ ਦੀਆਂ ਬ੍ਰੈਂਪਟਨ ਦੇ ਵਿੱਚ, ਉੱਧਰ ਵੀ ਆਪਾਂ ਬਿਜ਼ੀ ਹੋ ਜਾਣਾ ਸਾਰੇ ਪਾਸੇ। ਤੋ ਆਪਾਂ ਵੈਸੇ ਹੀ ਆਪਣੇ ਕੰਮਾਂ ਕਾਰਜ ਇੰਨੇ ਬਿਜ਼ੀ ਹਾਂ, ਕਿੱਥੇ ਆਪਣੇ ਕੋਲ ਟਾਈਮ ਆ ਕਿਤੇ ਹੋਰ ਬਾਹਲਾ ਕੁਛ, ਹੈ ਨਾ, ਵੀ ਐਵੇਂ ਤੁਰੇ ਪੁਰੇ ਫਾਲਤੂ ਦੇ ਵਿੱਚ। ਮੈਂ ਕੱਲ੍ਹ ਪਰਸੋਂ ਕੋਈ ਬੰਦਾ ਕਹਿ ਰਿਹਾ ਸੀਗਾ, ਕਹਿੰਦਾ ਜੀ ਅਕਾਲੀ ਦਲ ਦਾ ਵਫਦ ਇੱਥੇ ਆਇਆ ਹੋਇਆ, ਕਹਿੰਦੇ ਬਹੁਤ ਇਕੱਠ ਹੋਇਆ, ਉਹਦੇ ਢਾਈ ਟੋਲਰ ਨੂੰ ਨਹੀਂ ਪਹੁੰਚੇ। ਇਕੱਠ ਕਾਹਦਾ ਹੋਣਾ, ਚਾਰ ਬੰਦੇ ਨਹੀਂ ਪਹੁੰਚੇ ਪਿੰਕਟ ਹਾਲ ਦੇ ਵਿੱਚ, ਐਵੇਂ ਮਰ ਜਾਂਦੇ ਆ। ਗਲਤ ਕਿਸੇ ਰੇਡੀਓ ਵਾਲੇ ਪਹੁੰਚੋ, ਮੈਂ ਜਾਂਦੇ ਦੇਖੇ ਨਹੀਂ, ਕਿਸੇ ਬੋਲਿਆ ਵੀ ਹੈ ਨਹੀਂ ਕਿਸੇ ਨੇ, ਮਿਲ ਲੱਗਦਾ, ਹੈ ਨਾ। ਤੋ ਕਈ ਵਾਰੀ ਹੁੰਦਾ ਲੋਕਾਂ ਕੋਲ ਆਪਦੇ ਕੋਲ ਟਾਈਮ ਹੈ ਨਹੀਂ ਭਾਈ, ਇੱਥੇ ਹੁਣ ਸਾਰਿਆਂ ਨੇ ਆਪਣੀਆਂ ਦਿਹਾੜੀਆਂ ਲਾਉਣੀਆਂ, ਆਪਣੇ ਬੱਚੇ ਪਾਉਣੇ ਆ, ਉਹਨਾਂ ਕੋਲ ਵਿਹਲੇ ਹੋ ਤੁਰੇ ਫਿਰਦੇ ਇੱਥੇ, ਹੈ ਨਾ। ਉਹਨਾਂ ਦਾ ਹੁਣ ਜਿਹਦੀ ਗਵਰਨਮੈਂਟ ਬਣ ਗਈ ਉਹਦੀ ਪਾਉਣ ਬਾਰੇ ਹੋ ਜਾਣੀ ਆ, ਪੰਜਾਬ 'ਚ ਵਧੇਰਾ ਪੈਸਾ, ਪਰ ਇੱਥੇ ਲੋਕਾਂ ਨੇ ਮਿਹਨਤ ਨਾਲ ਕਮਾਉਣੇ ਆ ਪੈਸੇ। ਅਤੇ ਮੈਂ ਨਾਲ ਦੀ ਨਾਲ ਜਾਣਕਾਰੀ ਦੇ ਦਿਆਂ ਤੁਹਾਨੂੰ, ਰੋਇਲ ਡਿਜੀਟਲ ਵਾਲਿਆਂ ਦੀ ਹਾਈ ਸਪੀਡ ਇੰਟਰਨੈਟ ਦੀ ਇਹਨਾਂ ਨੇ ਲਾਈ ਆ ਡੀਲ, $55 ਅਤੇ 1.5 GB ਦੀ ਇਹ ਡੀਲ ਲੱਗੀ ਆ। ਤੁਸੀਂ ਇਹਦਾ ਫਾਇਦਾ ਉਠਾ ਲਓ, ਦੇਸ਼ ਪ੍ਰਦੇਸ਼ ਦਾ ਵਾਲਾ ਡਿਸਕਾਊਂਟ ਮਿਲੂਗਾ। ਨੰਬਰ ਲਿਖ ਲਓ ਅਮਨ ਦਾ, 6472011313, 6472011313। ਅਮਨ ਨੂੰ ਕਾਲ ਕਰ ਲਓ। ਵੈਸੇ ਹੈਗੇ ਨੇ ਏਅਰਪੋਰਟ 'ਤੇ ਕੋਇੰਜ ਦੇ ਨੇੜੇ, 80 ਮੈਰੀਟਾਈਮ, ਜਿਹੜਾ ਨੰਬਰ 58, ਜਿੱਥੇ ਡਾਕਟਰ ਕੁਲਦੀਪ ਨੇ ਉਹਦੇ ਪਲਾਸ ਦੇ ਵਿੱਚ ਇਹ ਨੇ, ਅਤੇ ਰੋਇਲ ਡਿਜੀਟਲ 'ਤੇ ਇੱਕ ਚੱਕਰ ਲਗਾਇਆ ਉਹ। ਅਤੇ ਇੰਨਾ ਜ਼ਬਰਦਸਤ ਹੈਗੀ ਡੀਲ ਇੰਟਰਨੈਟ ਦੀ, ਸੁਪਰ ਫਾਸਟ ਆ, ਅਤੇ ਕਦੇ ਰੁਕੂਗਾ ਨਹੀਂ। ਅਤੇ ਤੁਸੀਂ $55 ਵਿੱਚ ਡੀਲ ਲੈ ਲਓ
1: ਜੀ।
0: ਰੈਡੀ ਪ੍ਰਾਂ ਦੇਸ਼ ਪ੍ਰਦੇਸ਼ ਵਾਲੀ ਕਮਰਸ਼ੀਅਲ ਲੜੀ ਹੈ ਰਿਕਾਰਡ, ਥੋੜ੍ਹੇ ਜਿਹਾ ਭਲੇ ਨਹੀਂ, ਅਤੇ ਫਿਰ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਵਾਪਸ। ਦੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ, 905-239-7711, 905-239-7711। ਕੋਮਲ ਟਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਬੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਬੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਔਰ ਸੋਮਵਾਰ ਦੀ ਮਹਿਫਲ ਜੁੜੀ ਹੋਈ ਆ। ਅਸੀਂ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ 3 ਤੋਂ ਲੈ ਕੇ 1 ਘੰਟਾ ਅਸੀਂ ਮੁਲਾਕਾਤ ਕਰਾਂਗੇ। ਮਨਪ੍ਰੀਤ ਅਤੇ ਮੈਂ ਤੁਹਾਡੇ ਨਾਲ, ਤੁਹਾਡਾ ਆਪਣਾ ਹੋਸਟ ਜਗਿੰਦਰ ਸਿੰਘ ਸਿੱਧਮਾ ਵਾਲਾ, ਅਸੀਂ ਹੋਵਾਂਗੇ ਤੁਹਾਡੇ ਲਈ 4:05 ਤੱਕ ਤੁਹਾਡੇ ਨਾਲ। ਉਸ ਤੋਂ ਬਾਅਦ ਸਵਰਾਜ ਸਿੱਧੂ ਹੋਰੀ ਆਉਣਗੇ, ਕਿਉਂਕਿ ਤੁਹਾਨੂੰ ਪਤਾ ਕੈਨੇਡਾ ਦੀਆਂ ਸਾਰੀਆਂ ਖਬਰਾਂ ਆਪਾਂ ਲੋਕਲ ਪੇਸ਼ ਕਰਦੇ ਹਾਂ, ਐਨ ਵਿਸਥਾਰਪੂਰਵਕ ਤੁਹਾਨੂੰ ਦਿੰਦੇ ਹਾਂ ਜਾਣਕਾਰੀ ਕੀ ਹੋ ਰਿਹਾ ਸਾਡਾ ਇੱਥੇ, ਕਿਉਂਕਿ ਇਹ ਮੁਲਕਾਂ ਵਿੱਚ ਵੀ ਆਪਾਂ ਰਹਿੰਦੇ ਜ਼ਿਆਦਾ ਹਾਂ ਕਿ ਉਹ ਵੀ ਆਪਾਂ ਨੂੰ ਸਾਰਾ ਕਵਰ ਕਰਨਾ ਪੈਂਦਾ, ਅਤੇ ਬੈਕ ਹੋਮ ਤਾਂ ਚਲ ਵੀ ਕਵਰ ਕਰਦੇ ਹੋ ਸਕਦੇ ਆਪਾਂ, ਪਰ ਇੱਥੋਂ ਦੇ ਜੋ ਕੁਛ ਹੋਰ ਆ ਉਹ ਸਾਰੀਆਂ ਖਬਰਾਂ ਲੈ ਕੇ ਸਵਰਾਜ ਸਿੱਧੂ ਹੋਰੀ ਤੁਹਾਡੇ ਲਈ ਆਉਣਗੇ 4 ਵਜੇ ਤੋਂ ਬਾਅਦ, ਫਿਰ 6 ਵਜੇ ਤੱਕ ਉਹ ਸਾਂਝ ਪਾਉਣਗੇ
1: ਜੀ। ਤੇ ਓਮਕਾਰ ਹੋਮਸ ਦੀ ਜਾਣਕਾਰੀ ਦੇ ਦਿਆਂ ਮੈਂ, ਜਿਹੜੇ ਕਿ ਤੁਹਾਡੇ ਲਈ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ, ਤੇ ਤੁਸੀਂ ਗਾਰਡਨ ਸਵੀਟ ਤਿਆਰ ਕਰਾਉਣੇ ਨੇ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਅੱਜ ਹੀ ਬੁਕਿੰਗ ਕਰ ਲਓ। ਤੇ ਆਪਣਾ ਕਸਟਮ ਘਰ ਬਣਵਾਉਣਾ ਹੋਵੇ ਤੁਸੀਂ, ਉਹ ਵੀ ਤੁਹਾਡੇ ਲਈ ਬਹੁਤ ਵਧੀਆ ਤਰੀਕੇ ਨਾਲ ਬਣਾਉਣਗੇ। ਸਾਰੀਆਂ ਕਮਰਸ਼ੀਅਲ ਜੋਬਸ ਕਰਦੇ ਨੇ, ਜਿਵੇਂ ਕੋਈ ਰੈਸਟੋਰੈਂਟ ਬਣਾਉਣਾ, ਕੋਈ ਆਫਿਸ ਤਿਆਰ ਕਰਾਉਣਾ, ਉਹ ਵੀ ਤੁਸੀਂ ਓਮਕਾਰ ਹੋਮਸ ਤੋਂ ਕਰਵਾ ਸਕਦੇ ਹੋ। ਸਪੈਸ਼ਲ ਡਿਸਕਾਊਂਟਸ ਤੁਹਾਨੂੰ ਮਿਲਦੇ ਨੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਉੱਪਰ, $5,000 ਤੱਕ ਤੁਹਾਨੂੰ ਡਿਸਕਾਊਂਟ ਵੀ ਦਿੰਦੇ ਨੇ। ਪੌਲ ਗਰੇਵਾਲ ਜੀ ਨੂੰ ਕਾਲ ਕਰੋ ਓਂਕਾਰ ਹੋਮਸ ਤੋਂ, ਨੰਬਰ ਹੈ 416-817-3600, 416-817-3600, ਓਂਕਾਰ ਹੋਮਸ ਦਾ ਨੰਬਰ ਹੈ।
0: ਲਓ ਫਿਰ ਨਵਾਂ ਬਣਾਇਆ ਗੀਤ ਕੈਨੇਡਾ ਡੇ ਮਨਾਉਣਾ ਆਪਾਂ ਪਰਸੋਂ ਨੂੰ ਬੁੱਧਵਾਰ ਨੂੰ
1: ਨਾਲ
0: ਮਿਲ ਕੇ ਪੂਰਾ ਵੀਕ ਹੀ ਬਣਾਈ ਜਾਂਦੇ ਹਾਂ, ਪਿਛਲਾ ਵੀਕ ਵੀ ਬਣਾ ਲਿਆ, ਅਗਲਾ ਵੀ ਬਣਾਵਾਂਗੇ। ਸਮਰ ਟਾਈਮ ਹੁੰਦਾ ਤਾਂ ਕੈਨੇਡਾ ਨੇ ਬਹੁਤ ਕੁਝ ਦਿੱਤਾ ਭਾਈ ਸਾਨੂੰ, ਤੋ ਜਿੱਥੇ ਅਸੀਂ ਰਹਿੰਦੇ ਹਾਂ ਕਿੰਨੇ ਸਾਲਾਂ ਦੇ ਰਹਿੰਦੇ ਹਾਂ, ਅਸੀਂ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਹੈ ਨਾ, ਤੋ ਜੋ ਕੁਝ ਵੀ ਹੈ ਸਭ ਕੈਨੇਡਾ ਦਿੱਤਾ ਹੈ ਭਾਈ
1: ਜੀ।
0: ਦੇਖ ਲਓ ਅਮਰਜੀਤ ਚੀਮਾ ਸਾਹਿਬ ਨੇ ਭੇਜਿਆ ਗੀਤ ਨਵਾਂ, ਉਹ ਆਪਾਂ ਸੁਣਿਆ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99 ਵਿੱਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ।
3: ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਦੋ ਦਿਨ ਪਹਿਲਾਂ ਤਿਆਰ ਕੀਤਾ ਗੀਤਾ ਹੈ ਚੀਮਾ ਸਾਹਿਬ ਦਾ, ਇਹੀ ਸੀ ਮੇਰੇ ਖਿਆਲ ਚੀਮਾ ਸਾਹਿਬ। ਹਾਂਜੀ, ਤੁਸੀਂ ਤਿਆਰ ਕੀਤਾ? ਮੈਂ ਕਿਉਂਕਿ ਇੱਥੇ ਦੇਖ ਰਿਹਾ ਸੀਗਾ, 2 days ਅਗੋ ਬਣਿਆ ਗੀਤ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਮੈਂ ਦੱਸਦਿਆਂ ਕਿ ਚਾਟ ਐਂਡ ਪਰਾਂਠਾ 'ਤੇ ਲੈ ਚੱਲੀ ਤੁਹਾਨੂੰ
8: ਜੀ।
7: ਮੰਡੇ ਟਿਊਸਡੇ ਅਤੇ ਥਰਸਡੇ ਕਹਿੰਦੇ ਕਮ ਡਾਈਨ ਇਨ ਵਿਦ ਫੈਮਲੀ, ਗੈਟ 1 ਬਰਗਰ ਔਰ ਚਾਟ ਪਾਪੜੀ ਫਰੀ। ਚਲੋ ਠੀਕ ਆ, ਹੁਣ ਇਸ ਦੇ ਨਾਲ ਕਹਿੰਦੇ ਕਹਿੰਦੀ ਕਾਠੀ ਰੋਲ, ਉਹਦੇ ਨਾਲ ਡਰਿੰਕ ਫਰੀ ਆ। ਬਰਗਰ ਬਾਏ ਕਰੋ ਤਾਂ ਵੀ ਡਰਿੰਕ ਫਰੀ ਆ। ਮਲਾਈ ਚਾਪ ਬਾਏ ਕਰਦੇ ਹੋ ਉਹਦੇ ਨਾਲ ਰੁਮਾਲੀ ਰੋਟੀ ਫਰੀ ਆ। ਇਹ ਸਭ ਕੁਝ ਲੱਗਦਾ, ਟੇਕ ਆਊਟ ਵੀ ਅਤੇ ਬੈਠ ਕੇ ਖਾ ਸਕਦੇ ਹੋ। 11685 ਮਕਵੀਨ ਡਰਾਈਵ ਨੰਬਰ 47 ਗੈਸ ਸਟੇਸ਼ਨ ਦੇ ਬਿਲਕੁਲ ਸਾਹਮਣੇ, ਕਾਰ ਵਾਸ਼ ਦੇ ਬਿਲਕੁਲ ਸਾਹਮਣੇ ਨੇ ਇਹ
8: ਜੀ।
7: ਚਾਟ ਐਂਡ ਪਰਾਂਠਾ 'ਤੇ ਪਹੁੰਚ ਜਾਓ। ਨੰਬਰ ਹੈ 905-794-4545। ਇੱਕ ਘੰਟਾ ਵੀ ਨਿਕਲ ਗਿਆ ਹੈ ਨਾ?
8: ਹਾਂਜੀ,
7: ਪਤਾ ਨਹੀਂ ਲੱਗਿਆ, ਗੱਲਾਂ ਬਾਤਾਂ ਮਾਰਦੇ ਲੋਕਾਂ ਦੇ ਨਾਲ ਹੈ ਨਾ।
8: ਬਿਲਕੁਲ, ਗਿਲਸ ਸਵੀਟ ਫੈਕਟਰੀ 'ਤੇ ਵੀ ਜ਼ਰੂਰ ਚੱਕਰ ਲਗਾਓ। ਪਿਓਰ ਵੈਜੀਟੇਰੀਅਨ ਨੇ ਅਤੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਲਾਈਵ ਕੇਟਰਿੰਗ ਕਰਦੇ ਆ। ਤੁਸੀਂ ਇਹਨਾਂ ਦੇ ਕੋਲੋਂ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਵੀ ਲੈ ਸਕਦੇ ਹੋ, ਜੋ ਕਿ ਕਾਫੀ ਸਾਰੇ ਸਟੋਰਸ ਦੇ ਵਿੱਚ ਇਹ ਪਹੁੰਚਾਏ ਜਾਂਦੇ ਨੇ ਐਵਰੀਡੇ। ਅਤੇ ਸਾਰੀਆਂ ਜਿੰਨੀਆਂ ਵੀ ਮਿਠਾਈਆਂ ਇਹ ਸ਼ੁੱਧ ਖੋਏ ਨੇ ਬਣਾਉਂਦੀਆਂ ਨੇ, ਸਾਰੀਆਂ ਮੇਡ ਇਨ ਕੈਨੇਡਾ ਹੁੰਦੀਆਂ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਸਾਰੀਆਂ ਸਪੈਸ਼ਲ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ, ਗਿਲਸ ਸਵੀਟ ਫੈਕਟਰੀ ਨੂੰ, ਨੰਬਰ 905-799-2616, 905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।
7: ਦੋਸਤੋ, ਬੁੱਧਵਾਰ ਨੂੰ ਆਲਮੋਸਟ ਛੁੱਟੀ ਹੋਈ ਹੈਗੀ ਆਲਮੋਸਟ ਸਾਰਿਆਂ ਦੀ, ਕਿਉਂਕਿ ਕੈਨੇਡਾ ਡੇ ਆਪਾਂ ਵੀਕਡੇ 'ਚ ਮਨਾ ਰਹੇ ਹਾਂ, 1 July। ਬਰੈਂਪਟਨ ਦੇ ਚੰਕੂਸੀ ਪਾਰਕ ਦੇ ਵਿੱਚ ਦੁਪਹਿਰ ਤੋਂ ਹੀ ਮੇਲੇ ਲੱਗਣੇ ਨੇ ਅਤੇ ਬਹੁਤ ਕੁਝ ਖਾਣ ਪੀਣ ਨੂੰ ਸਟਾਲ ਵਗੈਰਾ ਸਾਰੇ ਹੋਣਗੇ। ਫਾਇਰ ਵਰਕ ਸ਼ਾਮ ਨੂੰ ਲੇਟ ਹੋਣਗੇ, 10 ਵਜੇ ਤੋਂ 9 ਵਜੇ ਤੋਂ ਬਾਅਦ ਹੋਣਗੇ ਹੈ ਨਾ ਸ਼ਾਮ ਨੂੰ। ਅਤੇ ਕਰਿਓ ਇੰਜੋਏ 1 July ਬਰੈਂਪਟਨ ਸਿਟੀ ਦੇ ਨਾਲ। ਤੁਹਾਡੇ ਸਾਰੇ ਉਹਨਾਂ ਦਾ ਮੈਸੇਜ ਹੈਗਾ ਕਿ ਤੁਸੀਂ ਆਓ ਸਾਰੇ ਉੱਥੇ, ਰਲ ਮਿਲ ਕੇ ਗੀਤ ਸੰਗੀਤ ਵਰਦਾ ਵੀ ਜਾ ਕੇ ਪ੍ਰੋਮੋ ਹੋਏਗਾ ਉੱਥੇ, ਅਤੇ ਆਪਾਂ ਬੁੱਧਵਾਰ ਨੂੰ ਫਿਰ ਸੈਲੀਬ੍ਰੇਟ ਕਰਾਂਗੇ ਪੂਰਾ। ਬਸ ਤਾਂ ਦੇਸ਼ ਪ੍ਰਦੇਸ਼ ਵਿੱਚ ਤਾਂ ਪਿਛਲੇ ਵੀਕ ਤੋਂ ਹੀ ਕਰ ਰਹੇ ਹਾਂ ਅਸੀਂ ਸੈਲੀਬ੍ਰੇਟ ਕੈਨੇਡਾ ਡੇ। ਧੂਮਧਾਮ ਕਰਨਾ ਚਾਹੀਦਾ, ਬੜਾ ਨਹੀਂ ਵਧੀਆ ਮੁਲਕ ਆਪਾਂ ਚੁਣਿਆ ਸੀ। ਜਦੋਂ ਨਾ ਨਵੇਂ ਨਵੇਂ ਪਹਿਲੀਆਂ ਚਾਸੀਆਂ ਆਈਆਂ ਇੱਥੇ ਨਾ, ਉਦੋਂ 72 ਵਾਲੇ ਲੋਕ ਜ਼ਿਆਦਾ ਆਏ ਸੀ। ਉਦੋਂ ਬਾਅਦ ਅਸੀਂ ਆਏ, ਜਦੋਂ ਇੱਕ ਨਾ ਨਕਸ਼ਾ ਜਿਹਾ ਸੀ ਉੱਥੇ ਨਾ ਲੋਕਾਂ ਨੇ ਕਹੀ ਜਾਣਾ, ਉੱਥੇ ਰਬੜ ਦੀਆਂ ਸੜਕਾਂ ਹੁੰਦੀਆਂ, ਕਿਸੇ ਨੂੰ ਕੁਛ ਕਹਿਣਾ ਕਿਸੇ ਨੂੰ ਕੁਛ ਕਹਿਣਾ। ਜਦੋਂ ਇੱਥੇ ਉਤਰੇ ਮੈਂ, ਸੜਕਾਂ ਤਾਂ ਹੋਈ ਹੀ ਲੱਗਦੀ ਯਾਰ, ਰਬੜ ਰੁਬੜ ਦੀ ਤਾਂ ਕੋਈ ਹੈ ਨਹੀਂ ਹੈ ਨਾ, ਪਰ ਬਹੁਤ ਫਰਕ ਉਦੋਂ ਜੋ ਉਹਨਾਂ ਸਾਊਂਡ ਤੱਕ ਇੰਡੀਆ ਵੀ ਬਾਹਰ ਡਿਵੈਲਪ ਹੋ ਗਿਆ।
8: ਹਾਂਜੀ,
7: ਅਤੇ ਉਦੋਂ ਫਿਰ ਅੱਜ ਤੋਂ ਮੈਂ ਗੱਲ ਕਰ ਰਿਹਾ 45-47 ਸਾਲ ਪਹਿਲਾਂ ਕਰੋ, ਮੈਨੂੰ 50 ਸਾਲ।
8: ਹਾਂਜੀ,
7: ਅਤੇ ਹੋਰ ਡਿਫਰੈਂਟ ਸੀਗਾ ਆਪਣਾ, ਜਾਂ ਸਾਰਾ ਬਰੈਂਪਟਨ ਆਪਣਾ ਜੰਗਲ ਹੁੰਦਾ ਸੀਗਾ। ਇੱਥੇ ਅਸੀਂ ਵੈਸੇ ਗੱਡੀ 'ਚ ਆ ਜਾਂਦੇ ਸੀ, ਫੁਰਲੀ ਮਾਰਨ ਵੀ ਚਲੋ ਚੱਲਦੇ ਬਰੈਂਪਟਨ ਚੱਲਦੇ ਹਾਂ, ਸਾਰਾ ਸਟੀਲ ਸਾਰੀ ਇਹ ਅਪ ਟੂ ਡੈਰੀ ਹੈ ਨਾ, ਸਾਰਾ ਜੰਗਲ ਹੀ ਹੁੰਦਾ ਸੀ
8: ਜੀ।
7: ਦੇਖੋ ਕਿੰਨਾ ਡਿਵੈਲਪ ਹੋ ਗਿਆ।
8: ਬਿਲਕੁਲ ਬਿਲਕੁਲ ਸਹੀ ਗੱਲ ਹੈ।
7: ਤੇ ਹੁਣ ਆਪਾਂ ਛੱਡ ਕੇ ਜਾਈਏ ਸਾਡੇ ਗੀਤ ਆਪਣੇ ਵੀਰ ਨੇ ਅਰਸ਼ਪਾਲ ਪਾਲੀ ਹੋਰੀ, ਇਹ ਆਪ ਵੀ ਗਾਉਂਦੇ ਨੇ ਇਹਨੂੰ ਗੀਤ ਸੰਗੀਤ ਦਾ ਬੜਾ। ਅੱਜ ਬਹੁਤ ਦੇਰ ਬਾਅਦ ਪਾਲੀ ਸਾਹਿਬ ਫੋਨ ਕੀਤਾ ਤੁਸੀਂ ਸਾਨੂੰ, ਥੈਂਕ ਯੂ ਤੁਹਾਡੀ ਕਾਲ ਕਾਸਤੇ। ਕਹਿੰਦੇ ਮੈਂ ਸੁਣ ਰਿਹਾ ਉਹਨਾਂ ਨੇ ਕਰਤਾਲ ਰੰਭ ਰਹੇ ਹੁਣ ਦਾ ਦਿਨ ਬੜਾ ਵਧੀਆ ਤੇ ਗੇਮਾਂ ਗੁਮਾਂ ਦੇਖਦੇ ਰਹੋ, ਫੀਫਾ ਦੀਆਂ ਪੂਰੀਆਂ ਮੈਂ ਪਹਿਲਾਂ ਇੰਜੋਏ ਕਰਕੇ ਰਿਹਾ। ਜਪਾਨ ਦਾ ਤੇ ਬ੍ਰਾਜ਼ੀਲ ਦਾ ਬਹੁਤ ਪਿਆਰਾ ਮੈਚ ਅੱਜ ਹੋਇਆ, ਦੇਖਣ ਯੋਗ ਸੀਗਾ। ਜਦੋਂ ਪੂਰਾ ਫਸਮਾ ਹੋਵੇ ਨਾ, ਕੋਈ ਹੋਰ ਨਹੀਂ ਹੋ ਰਿਹਾ ਕਿਸੇ ਪਾਸਿਓਂ ਵੀ, ਲਾਸਟ ਮਿਨਟ ਦੇ ਵਿੱਚ ਫਿਰ ਬ੍ਰਾਜ਼ੀਲ ਨੇ ਕੀਤਾ ਜਿਵੇਂ ਕੱਲ੍ਹ ਕੈਨੇਡਾ ਨੇ ਕੀਤਾ ਸੀਗਾ, ਅਤੇ ਇਹ ਗੇਮ ਦੇਖਣ ਦਾ ਫਿਰ ਆਉਂਦਾ ਨਜ਼ਾਰਾ ਪੂਰਾ ਹੈ ਨਾ। ਚਲੋ ਕੱਲ੍ਹ ਤਾਂ ਫਿਰ ਚੀਅਰ ਆ, ਕਿਤੇ ਐਡਮਿੰਟਨ ਕੋਈ, ਵੈਨਕੂਵਰ ਕੋਈ, ਜਿੱਥੇ ਬੰਦੇ ਕੋਈ ਬਾਹਰ 'ਚ ਬੈਠਾ ਹੋ ਕਿਤੇ ਬੈਠਾ ਨਾ,
8: ਚੀਅਰ ਵੀ
7: ਦੇਵਾ ਗਿਆ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
8: ਜੀ ਬਿਲਕੁਲ, ਕੱਲ ਨੂੰ ਮੁਲਾਕਾਤ ਹੋਏਗੀ, ਉਦੋਂ ਤੱਕ ਸਾਨੂੰ ਇਜਾਜ਼ਤ ਦਿਓ।
7: ਜੁੜੇ ਰਹੋ, ਖਬਰਾਂ ਬਹੁਤ ਆਉਣੀਆਂ ਅੱਜ ਸਾਡੇ ਕੋਲੋਂ, ਸਾਰਾ ਕੈਨੇਡਾ ਦੀਆਂ ਖਬਰਾਂ ਆਉਣੀਆਂ।
8: ਬਿਲਕੁਲ, ਹੁਣ 2 ਘੰਟੇ ਤੁਸੀਂ
7: ਟਰੰਪ ਕੀ ਕਰ ਰਹੇ ਆ ਉਹਦੀ ਵੀ ਖਬਰਾਂ ਆਉਣਗੀਆਂ, ਨਸਮਰਾਜ ਚੌਧਰੀ ਲੈ ਕੇ।
8: ਬਿਲਕੁਲ ਬਿਲਕੁਲ,
7: ਵਿਊਜ਼ ਲੈ ਕੇ ਸਾਰੇ ਆਉਣਗੇ ਤੇ ਅਸੀਂ ਇੱਥੇ ਕੱਲ ਮਿਲਾਂਗੇ।
8: ਜੀ ਸਤਿ ਸ਼੍ਰੀ ਅਕਾਲ
7: ਜੀ, ਛੱਡ ਦੀ ਜਿੱਤ ਨੂੰ ਜੀ ਰੈਡੀ ਪ੍ਰਾਮ ਜੀ।

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6181 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
6: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਰੋਡ ਸਭਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322, ਜੈਲੋ ਟਾਇਰ ਸੈਂਟਰ।
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਜਣੇ ਖਣੇ ਦੇ ਵਾਸੀ ਗੱਲ ਨਹੀਂ ਹੈ।
3: Simply Indian brings you all simply delicious deals. Buy one, get one free every day. Surya Dasto Sham Satoja Tak on dining and takeouts. Maza Lavo Sunday no Paranta plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Maza Lavo Saag Makki Di Roti Da. A yummy deals is Simply Indian. This Sariya Hi location stay. Dining, takeout and catering also available. Call at 905-794-8111. Simply delicious. Matlab, Simply Indian.
4: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ?
7: ਨੀਲਮ ਸਿਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਜੋਫ ਨੂੰ
5: 647-7410-6477-739-8710, license number M200-34504-50.
8: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

ਪੰਜ ਸੌ ਤੀਹ ਏ ਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ. ਅੱਜ ਸਾਡੇ ਇਸ ਮੰਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟੋ 6 PM ਹੁਣ ਤੋਂ ਲੈ ਕੇ ਐਨ 6 ਵਜੇ ਤੱਕ 6 PM ਤੱਕ ਸਾਡੇ ਨਾਲ ਜੁੜੇ ਰਹੋ ਜਾਂ ਆਪਣੇ ਵੱਧ ਤੋਂ ਵੱਧ ਕਮਿਊਟ ਟਾਈਮ ਦੇ ਵਿੱਚ ਸਾਡੇ ਨਾਲ ਜੁੜੇ ਰਹੋ. ਅਤੇ ਅੱਜ ਵੀ ਦੋਸਤੋ ਤੁਹਾਨੂੰ ਪਿਛਲੇ ਕੁਛ ਇੱਕ ਦਿਨਾਂ ਦੀਆਂ ਅੱਜ ਦੀਆਂ ਖਾਸ, ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਸਾਡੇ ਕੈਨੇਡਾ ਮੁਲਕ ਦੀਆਂ, ਸਾਡੇ ਇੰਟੀਰੀਅਰ ਪ੍ਰੋਵਿੰਸ ਦੀਆਂ ਅਤੇ ਸਾਡੇ ਲੋਕਲ GTA ਬ੍ਰੈਂਟਨ ਐਂਡ ਬਿਯੋਂਡ ਦੀਆਂ ਲੋਕਲ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ. ਨਿਊਜ਼ ਦੇ ਵਿਊਜ਼ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਹੀ ਪੇਸ਼ ਕਰਾਂਗੇ ਠੀਕ 6 ਵਜੇ ਤੱਕ. ਅਤੇ 6 ਵਜੇ ਤੱਕ ਹੀ ਸਾਡੇ ਅਲੱਗ ਅਲੱਗ ਸਪਾਂਸਰਸ ਆ ਕੇ ਵੀ ਆਪਣੇ ਮੈਸੇਜਸ, ਆਪਣੇ ਕੰਮ ਕਾਰੋਬਾਰ ਨਾਲ ਜੁੜੀਆਂ ਹੋਈਆਂ ਨਵੀਆਂ ਤਾਜ਼ੀਆਂ ਅਤੇ ਕੁਛ ਜ਼ਰੂਰੀ ਜਾਣਕਾਰੀਆਂ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਨਗੇ ਠੀਕ 6 ਵਜੇ ਤੱਕ. ਸਾਨੂੰ ਵੀ ਤੁਹਾਨੂੰ ਕੁਛ ਸੇਲਸ ਦੇ ਬਾਰੇ, ਕੁਛ ਆਉਣ ਵਾਲੇ ਬਹੁਤ ਹੀ ਜਲਦ ਵੀਕਐਂਡ ਅਤੇ ਲਾਈਵ ਲੋਕੇਸ਼ਨ ਪ੍ਰੋਗਰਾਮਸ ਦੇ ਬਾਰੇ ਵੀ ਇਨਫੋਰਮੇਸ਼ਨ ਪੇਸ਼ ਕਰਨ ਦਾ ਮੌਕਾ ਮਿਲੂਗਾ. ਅੱਗੇ ਜਾ ਕੇ ਸਾਨੂੰ ਵੀ ਸਾਡੇ ਸਪਾਂਸਰਸ ਨਾਲ ਵੀ ਸਵਾਲ ਜਵਾਬ ਕਰਕੇ ਕੁਛ ਨਾ ਕੁਛ ਇਨਫੋਰਮੇਸ਼ਨ ਤੁਹਾਡੇ ਲਈ ਪੇਸ਼ ਕਰਨ ਦਾ ਵੀ ਮੌਕਾ ਮਿਲੂਗਾ. ਅਤੇ ਹੋਪਫੁਲੀ ਤੁਸੀਂ ਸਾਡੇ ਨਾਲ ਵੀ ਗੱਲਬਾਤ ਕਰਦੇ ਰਹੋਗੇ. ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ ਜੋ ਕਿ ਹੁਣ ਤੋਂ ਲੈ ਕੇ 6 ਵਜੇ ਤੱਕ ਮਾ ਸਕਦੇ ਹੋ ਜਦੋਂ ਵੀ ਅਸੀਂ ਆਫ ਤੇਅਰ ਹੁੰਦੇ ਹਾਂ, ਮਤਲਬ ਆਪ ਨਹੀਂ ਬੋਲ ਰਹੇ ਹਾਂ, ਮੇਰੀ ਆਵਾਜ਼ ਨਹੀਂ ਸੁਣਾਈ ਜਾ ਰਹੀ ਹੈ, ਕੋਈ ਗੀਤ ਸੰਗੀਤ ਪੇਸ਼ ਹੋ ਰਿਹਾ, ਕੋਈ ਰਿਕਾਰਡ ਕਮਰਸ਼ਲ 3-4 ਲਗਾਤਾਰ ਐਡਾਂ ਚੱਲ ਰਹੀਆਂ, ਉਦੋਂ ਮਾੜੀ ਮੋਟੀ ਟਾਈਮਿੰਗ ਕਰਨੀ ਤਾਂ ਪੈਂਦੀ ਆ, ਪਰ ਫਿਰ ਫੋਨ ਚੱਕ ਲਿਆ, ਖੁੱਲ੍ਹ ਕੇ ਆਪਾਂ ਜਿਹੜੀ ਮਰਜ਼ੀ ਗੱਲਬਾਤ ਕਰ ਸਕਦੇ ਹਾਂ. ਨੰਬਰ ਹੈ 905-564-6446, 905-564-6446, 905-564-6446, 905-564-6444, 905-564-6444. ਜੇ ਤੁਸੀਂ ਕਾਲ ਨਹੀਂ ਕਰ ਸਕਦੇ ਹੋ, ਆਪਣਾ ਟੈਕਸਟ ਔਰ ਵਟਸਐਪ ਮੈਸੇਜ ਫਿਰ ਵੀ ਭੇਜ ਸਕਦੇ ਹੋ ਇੱਕ ਅਲੱਗ ਨੰਬਰ 'ਤੇ, ਡਿਫਰੈਂਟ ਨੰਬਰ 'ਤੇ. ਸੋ ਜੇ ਤੁਸੀਂ ਕੋਈ ਟੈਕਸਟ ਜਾਂ ਵਟਸਐਪ ਮੈਸੇਜ ਭੇਜਣਾ ਹੋਵੇ, ਮੰਨ ਲਓ ਕਿ ਕੋਈ ਫਰਮਾਇਸ਼ੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਆ, ਮੰਨ ਲਓ ਕਿ ਸਾਡੇ ਪ੍ਰੋਗਰਾਮ 'ਚ ਕੋਈ ਕਮਰਸ਼ਲ ਸੁਣੀ ਹੈ ਅਤੇ ਨੰਬਰ ਨਹੀਂ ਨੋਟ ਕੀਤਾ ਗਿਆ, ਜਾਂ ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ 'ਚ ਸਰਵਿਸ ਦੇ ਭਾਲ ਦੇ ਵਿੱਚੋਂ, ਤੁਸੀਂ ਟੈਕਸਟ ਜਾਂ ਵਟਸਐਪ 'ਤੇ ਰਾਹੀਂ ਵੀ ਗੱਲਬਾਤ ਸਾਡੇ ਨਾਲ ਲਾਈਵ ਹੁਣ ਕਰ ਸਕਦੇ ਹੋ. 416-457-3381, 416-457-3381, 416-457-3381 ਟੈਕਸਟ ਜਾਂ ਵਟਸਐਪ ਮੈਸੇਜ ਭੇਜ ਸਕਦੇ ਹੋ 416-457-3381 'ਤੇ. ਸੋ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ. ਸੋ ਸਭ ਤੋਂ ਪਹਿਲਾਂ ਦੱਸ ਦਈਏ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਰੋਡ ਸਾਈਡ ਫੇਟੈਲਿਟੀਜ਼ ਰਿਪੋਰਟ ਹੋਈਆਂ ਹਨ. ਪਰਸੋਂ ਹੀ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਬੰਦੇ ਨੇ ਅਪੇਰੈਂਟਲੀ ਇੱਕ ਮੋਟਰਸਾਈਕਲਿਸਟ ਨੂੰ ਹਿਟ ਐਂਡ ਰਨ ਕਰਕੇ ਸੀਨ ਤੋਂ ਹੋ ਗਿਆ ਫਰਾਰ, ਜਿਹਦੇ ਵਿੱਚ ਇੱਕ 21 ਸਾਲ ਦੇ ਮੋਟਰਸਾਈਕਲਿਸਟ ਦੀ ਇੱਥੇ ਸੀਨ 'ਤੇ ਹੀ ਮੌਕੇ 'ਤੇ ਹੀ ਡੈਥ ਹੋ ਗਈ. ਪਰ ਇਹ ਬੰਦਾ ਕਲੀਅਰਲੀ ਖਾਧੀ ਪੀਤੀ ਦੇ ਵਿੱਚ ਹੀ ਸੀ, ਇੰਪੇਅਰਡ ਸੀ ਬਾਏ ਦਾਰੂ ਜਾਂ ਫਿਰ ਨਸ਼ਿਆਂ ਦੇ ਨਾਲ. ਉਹ ਬੰਦਾ ਗੱਡੀ ਲੈ ਕੇ ਫਿਰ ਤੋਂ ਸੀਨ 'ਤੇ ਵਾਪਸ ਆਇਆ ਜਿੱਥੇ ਉਹਨੂੰ ਹੱਥਕੜੀਆਂ ਲਾਈਆਂ ਗਈਆਂ. ਹੁਣ ਇੱਕ 48-year-old ਮੇਲ ਦੇ ਖਿਲਾਫ ਇੰਪੇਅਰ ਡਰਾਈਵਿੰਗ ਦੇ ਚਾਰਜਿਸ ਲਈ ਕੀਤੇ ਗਏ ਹਨ, ਪਰ ਚਾਰਜਿਸ ਵਧਾਏ ਵੀ ਜਾ ਸਕਦੇ ਹਨ ਕਿਉਂਕਿ ਇੱਕ 21 ਸਾਲ ਦੇ ਨੌਜਵਾਨ ਮੋਟਰਸਾਈਕਲਿਸਟ ਨੂੰ ਇਹਨੇ ਹਿੱਟ ਕਰਕੇ ਉਹਦਾ ਕਤਲ ਹੀ ਕੀਤਾ ਹੈ. ਇਹ ਪਰਸੋਂ ਦੀ ਖਬਰ ਹੈ. ਅਤੇ ਨਾਲ ਦਿਆ ਦੋਸਤੋ ਅੱਜ ਨਾਲ ਦੀ ਨਾਲ ਇੱਕ ਹੋਰ ਵੀ ਖਬਰ ਹੈ ਕਿ ਬ੍ਰੈਂਪਟਨ ਦੇ ਵਿੱਚ ਹੀ ਵੀਕਐਂਡ 'ਤੇ 2 ਗੱਡੀਆਂ ਦਾ ਟੱਕਰ ਹੋਣ ਤੋਂ ਬਾਅਦ, ਮੇਜਰ ਕਲੈਸ਼ਨ ਹੋਣ ਤੋਂ ਬਾਅਦ, ਛੇ ਯੰਗ ਬੰਦੇ ਜੋ ਕਿ ਸਾਰੇ ਆਪਣੇ 20s ਦੇ ਵਿੱਚ ਹੀ ਹਨ, 6 ਦੇ ਵਿੱਚੋਂ 6 ਹੀ ਅਨਫੋਰਚੁਨੇਟਲੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਤਾਂ ਡੈਥ ਹੋ ਚੁੱਕੀ ਹੈ. 2 ਹੋਰ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹਨ, ਇੱਕ ਤਾਂ ਲਾਈਫ ਐਲਟਰਿੰਗ ਇੰਜਰੀਜ਼ ਫੇਸ ਕਰ ਰਿਹਾ ਹੈ, ਬਾਕੀ ਤਾਂ ਸੀਰੀਅਸ ਇੰਜਰੀਜ਼ ਫੇਸ ਕਰ ਰਹੇ ਨੇ. ਹੁਣ ਹੈ ਤਾਂ ਕਾਫੀ ਅਰਲੀ ਸਟੇਜਸ ਆਫ ਦੀ ਇਨਵੈਸਟੀਗੇਸ਼ਨ, ਪਰ ਮਿਕਵੀਨ ਅਤੇ ਕੰਟਰੀ ਸਾਈਡ 'ਤੇ PO ਰੀਜਨਲ ਪੁਲਿਸ ਦੇ ਇਨਵੈਸਟੀਗੇਟਰ ਨੇ ਦੱਸਿਆ ਹੈ ਕਿ ਇੱਕ ਗੱਡੀ ਨੇ ਤਾਂ ਲਾਲ ਬੱਤੀ ਰੈੱਡ ਲਾਈਟ ਦੇ ਵਿੱਚੋਂ ਹੀ ਗੱਡੀ ਲੰਘਾਈ, ਉਹਦੇ ਕਰਕੇ ਹੀ ਇਹ ਟੱਕਰ ਹੋਇਆ, ਉਹਦੇ ਕਰਕੇ ਹੀ ਇੱਕ ਮੌਤ ਅਤੇ ਸ਼ਾਇਦ ਹੋਰ ਵੀ ਮੌਤਾਂ ਅਨਫੋਰਚੁਨੇਟ ਹੋ ਸਕਦੀਆਂ ਹਨ. ਕਾਫੀ ਜ਼ਿਆਦਾ ਲੋਕ ਆਪਣੀਆਂ ਜਾਨਾਂ ਲਈ ਲੜ ਰਹੇ ਨੇ, ਪਰ ਫਿਲਹਾਲ ਤਾਂ ਕਿਉਂਕਿ ਅਰਲੀ ਸਟੇਜਸ ਆਫ ਦੀ ਇਨਵੈਸਟੀਗੇਸ਼ਨ ਹੈ ਕਿ ਇੱਕ ਹਾਈ ਸਪੀਡ ਜਾਂ ਕੋਈ ਇੰਪੇਅਰਮੈਂਟ, ਕੋਈ ਫੈਕਟਰ

ਸੀ ਇਸ ਕਾਜ਼ ਆਫ ਡੈਥ ਦੇ ਵਿੱਚ, ਇਸ ਟੱਕਰ ਦੇ ਵਿੱਚ, ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਪਤਾ ਲੱਗ ਹੀ ਜਾਊਗਾ। ਬ੍ਰੈਂਪਟਨ ਦੇ ਇੱਕ ਦੇਸੀ ਬਜ਼ੁਰਗ ਬੰਦੇ ਨੂੰ ਹੁਣ ਫੜਿਆ ਗਿਆ ਹੈ, ਜੋ ਕਿ ਹੋਰਾਂ ਹੀ ਬਜ਼ੁਰਗਾਂ ਨੂੰ ਹੁਣ 9 ਸਾਲ ਲਗਾਤਾਰ ਇਨਵੈਸਟਮੈਂਟ ਫਾਂਸੀ ਸਕੀਮ ਦੇ ਵਿੱਚ ਠੱਗਦਾ ਰਿਹਾ ਹੈ। ਆਲਮੋਸਟ $1.5 million ਦੀਆਂ ਠੱਗੀਆਂ ਇਸ ਬ੍ਰੈਂਪਟਨ ਦੇ ਨਕਲੀ ਮੋਰਗੇਜ ਬ੍ਰੋਕਰ ਨੇ ਕੀਤੀਆਂ। ਇਹਨੇ ਹੋਰਾਂ ਬਜ਼ੁਰਗਾਂ ਨੂੰ ਦੱਸਿਆ, ਸਾਡੇ ਹੀ ਕਮਿਊਨਿਟੀ ਦੇ ਬਜ਼ੁਰਗਾਂ ਨੂੰ ਦੱਸਿਆ ਕਿ ਭਾਈ ਮੈਂ ਇੱਕ ਬਹੁਤ ਟਾਪ ਨਾਚ ਦਾ ਬਹੁਤ ਵਧੀਆ ਕਾਮਯਾਬ ਮੋਰਗੇਜ ਬ੍ਰੋਕਰ ਹਾਂ, ਮੈਂ ਇੱਕ ਕਾਂਡੋ ਡਿਵੈਲਪਮੈਂਟ ਦੇ ਵਿੱਚ ਪੈਸੇ ਲਾਉਣੇ ਆ, ਮੈਂ ਨਾਲ ਦੇ ਪ੍ਰਾਈਵੇਟ ਮੋਰਗੇਜ ਹਾਈ ਇੰਟਰਸਟ ਰੇਟ 'ਤੇ ਲੋਕਾਂ ਨੂੰ ਦੇਣੀਆਂ, ਅਤੇ ਤੁਸੀਂ ਵੀ ਪੈਸੇ ਲਾਓ ਅਤੇ ਪੈਸੇ ਕਮਾਓ। ਪਰ ਇੱਕ ਫਾਂਸੀ ਸਕੀਮ ਕੀ ਹੈ ਕਿ ਤੁਸੀਂ ਇੱਕ ਸ਼ਿਕਾਰ ਤੋਂ ਪੈਸੇ ਚੱਕ ਕੇ ਦੂਜੇ ਸ਼ਿਕਾਰ ਨੂੰ ਦਿੰਦੇ ਹੋ ਦਿਖਾਉਣ ਦੇ ਲਈ ਕਿ ਬਹੁਤ ਵਧੀਆ ਰਿਟਰਨ ਆ ਰਿਹਾ ਹੈ। ਰਿੰਸ ਰਿਪੀਟ ਰਿਸਾਈਕਲ ਫਾਂਸੀ ਸਕੀਮ, ਇੱਕ ਤੋਂ ਸ਼ਿਕਾਰ ਤੋਂ ਲੈ ਕੇ ਦੂਜੇ ਸ਼ਿਕਾਰ ਨੂੰ ਪੈਸੇ ਦੇਈ ਜਾਓ, ਜਦੋਂ ਤੱਕ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਇਹ ਤਾਂ ਬਹੁਤ ਵਧੀਆ ਇਨਵੈਸਟਮੈਂਟ, ਆਪਾਂ ਹੋਰ ਹੀ ਮੁੱਲ ਹੋਰ ਹੀ ਪ੍ਰਿੰਸੀਪਲ ਪਾ ਦਈਏ। ਜੇ ਇਹਦੇ ਨਾਲ ਤਾਂ ਬੰਦਾ ਫਿਰ ਕਲੀਅਰਲੀ ਜਿਵੇਂ ਇਸ ਬ੍ਰੈਂਪਟਨ ਦੇ ਬੰਦੇ ਸਿਨੇਰੀਓ ਦੇ ਵਿੱਚ ਹੈ, ਆਲਮੋਸਟ $1.5 million ਦੀਆਂ ਠੱਗੀਆਂ ਦੇ ਲਈ ਹੁਣ ਫੜਿਆ ਗਿਆ ਹੈ। ਪਰ ਪੀਓ ਰੀਜਨਲ ਪੁਲਿਸ ਨੂੰ ਸ਼ੱਕ ਹੈ ਕਿ ਇਸ ਬ੍ਰੈਂਪਟਨ ਦੇ ਦੇਸੀ ਬੰਦੇ ਦੇ ਕਈ ਹੋਰ ਸ਼ਿਕਾਰ ਵੀ ਹੋ ਸਕਦੇ ਨੇ। ਉਹਦੇ ਬਾਰੇ ਵੀ ਤੁਹਾਨੂੰ ਬਹੁਤ ਹੀ ਜਲਦ ਅੱਗੇ ਜਾ ਕੇ ਦੱਸਾਂਗੇ। ਕੈਲਡਨ ਸ਼ਹਿਰ ਦੇ ਵਿੱਚ ਸਸਪੈਸ਼ੀਅਸ ਐਕਟੀਵਿਟੀ ਇਨਵੈਸਟੀਗੇਟ ਕਰਦੇ ਹੋਏ ਆਫਿਸਰ ਨੇ ਸੀਨ ਤੋਂ ਇੱਕ ਫਰਾਰ ਹੋਈ ਗੱਡੀ ਅਤੇ ਉਹਦੇ ਡਰਾਈਵਰ ਅਤੇ ਆਕੂਪੈਂਟਸ ਦਾ ਪਿੱਛਾ ਕੀਤਾ। ਉਹਨਾਂ ਨੇ ਗੱਡੀ ਦਾ ਕੰਟਰੋਲ ਲੂਜ਼ ਕੀਤਾ ਅਤੇ ਸੀਨ ਤੋਂ ਪੈਦਲ ਬਾਈਫੜ ਭੱਜ ਹੀ ਗਏ, ਬਾਲਾ ਦੂਰ ਨਹੀਂ ਪਹੁੰਚੇ। ਹੁਣ ਬ੍ਰੈਂਪਟਨ ਦੇ 3 ਦੇਸੀ ਬੰਦੇ ਫੜੇ ਗਏ ਨੇ ਅਤੇ ਪਤਾ ਲੱਗਿਆ ਹੈ ਕਿ ਗੱਡੀ ਹੀ ਚੋਰੀ ਕੀਤੀ ਹੋਈ ਸੀ ਅਤੇ ਪਤਾ ਨਹੀਂ ਰੱਬ ਹੀ ਜਾਣਦਾ ਹੋਊਗਾ ਕਿ ਹੋਰ ਕੀ ਉੱਥੇ ਅੱਧੀ ਰਾਤ ਨੂੰ ਕਰਨ ਗਏ ਸੀ। ਸੋ ਹੁਣ 3 ਬ੍ਰੈਂਪਟਨ ਦੇ ਦੇਸੀ ਕਾਫੀ ਸੀਰੀਅਸ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਹਨ ਅਤੇ ਨਾਲ ਦੀ ਨਾਲ ਸਾਡੇ ਪੀਓ ਰੀਜਨਲ ਪੁਲਿਸ ਦੇ ਵੱਲੋਂ ਵੀ ਕੁਝ ਕਾਰ ਥੈਫਟ ਰਿਲੇਟਡ ਇਨਫੋਰਮੇਸ਼ਨ ਪੇਸ਼ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਪਿਛਲੇ ਸਾਲ 2025 ਦੇ ਵਿੱਚ ਜਿੰਨੀਆਂ ਵੀ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਗੱਡੀਆਂ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ, ਯਾਨੀ ਕਿ ਪਹਿਲੇ ਹਾਲਤ ਵਿੱਚ ਚੋਰੀ ਕੀਤੀਆਂ ਗਈਆਂ ਅਤੇ ਲੈ ਕੇ ਇਸ ਸਾਲ ਦੇ ਪਹਿਲੇ 6 ਮਹੀਨਿਆਂ ਤੱਕ, ਹੁਣ ਇੱਕ ਅੱਧਾ ਦਿਨ ਹੀ ਰਹਿੰਦਾ ਹੈ ਹਾਫਵੇ ਥਰੂ, ਪਰ ਹੁਣ ਤੱਕ ਜਿੰਨੀਆਂ ਈਅਰ ਓਵਰ ਈਅਰ ਹਾਫ ਦ ਈਅਰ ਵਰਸ ਹਾਫ ਦ ਈਅਰ ਬ੍ਰੈਂਪਟਨ ਦੇ ਮਿਸਿਸਾਗਾ ਦੇ ਵਿੱਚ ਕਿੰਨੀਆਂ ਗੱਡੀਆਂ ਚੋਰੀਆਂ ਕੀਤੀਆਂ ਗਈਆਂ, ਉਹਦੇ ਵਿੱਚ ਹੁਣ ਡੀਕ੍ਰੀਸ ਪੇਸ਼ ਹੋਈ ਹੈ ਲਗਭਗ 10% ਦੀ, ਜੋ ਕਿ ਸਾਨੂੰ ਸੁਣਨ ਨੂੰ ਤਾਂ ਵਧੀਆ ਗੱਲ ਲੱਗਣੀ ਚਾਹੀਦੀ ਹੈ, ਪਰ ਫਿਰ ਵੀ ਨੰਬਰ ਬਹੁਤ ਹਾਈ ਹੈ। ਇਸ ਸਾਲ ਦੇ ਨਾਟ ਈਵਨ ਪੂਰੇ 6 ਮਹੀਨਿਆਂ ਦੇ ਵਿੱਚ ਹੀ ਬ੍ਰੈਂਪਟਨ ਦੇ ਮਿਸਿਸਾਗਾ ਦੇ ਵਿੱਚ 2100 ਤੋਂ ਵੀ ਜ਼ਿਆਦਾ ਗੱਡੀਆਂ ਚੋਰੀ ਕੀਤੀਆਂ ਗਈਆਂ ਹਨ। ਐਗਜ਼ੈਕਟ ਨੰਬਰਸ ਦੇ ਕੰਪੈਰੀਸਨ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਹਿ ਦਿੱਤਾ ਹੈ ਅਤੇ ਸਾਡੇ ਸਾਹਮਣੇ ਹੀ ਪੇਪਰ ਸਾਈਨ ਕਰ ਦਿੱਤਾ ਹੈ, ਯੂਟਾ ਦੇ ਗਵਰਨਰ ਨਾਲ ਇੱਕ ਡਾਕੂਮੈਂਟ ਸਾਈਨ ਕੀਤੀ ਆ, ਜੋ ਕਿ ਆਲਰੇਡੀ ਅੰਟੇਰੀਓ ਅਤੇ ਯੂਟਾ ਦੇ ਆਪਸ ਦੇ ਵਿੱਚ ਹਰੇਕ ਸਾਲ ਲਗਭਗ $7 billion ਜਿਹੜੀ ਟ੍ਰੇਡ ਕੀਤੀ ਜਾਂਦੀ ਆ ਉਹਨੂੰ ਹੀ ਹੁਣ ਵਧਾਉਣ ਦੀ ਇੱਕ MOU ਸਾਈਨ ਕੀਤੀ ਗਈ ਹੈ। ਡਗ ਫੋਰਡ ਕਹਿ ਰਿਹਾ ਹੈ ਕਿ ਜੇਕਰ ਫੈਡਰਲ ਅਮੇਰੀਕਨ ਐਡਮਿਨਿਸਟ੍ਰੇਸ਼ਨ ਟਰੰਪ ਦੀ ਐਡਮਿਨਿਸਟ੍ਰੇਸ਼ਨ ਨਹੀਂ ਬੰਦਾ ਬਣਦੀ, ਪਰ ਅਸੀਂ ਘੱਟ ਤੋਂ ਘੱਟ ਤਾਂ ਇੰਡੀਵਿਜੁਅਲ ਪ੍ਰੋਵਿੰਸਿਸ ਦੇ ਸਟੇਟਸ ਦੇ ਨਾਲ ਜਾ ਕੇ ਵੀ ਸਮਝੌਤੇ ਤਾਂ ਕਰ ਸਕਦੇ ਹਾਂ, ਕ੍ਰਿਟੀਕਲ ਮਿਨਰਲਸ ਤੋਂ ਲੈ ਕੇ ਨਿਊਕਲੀਅਰ ਐਨਰਜੀ ਤੋਂ ਲੈ ਕੇ ਕਨਵੈਨਸ਼ਨਲ ਐਨਰਜੀ ਤੋਂ ਲੈ ਕੇ ਕਮਿਊਨੀਕੇਸ਼ਨ ਟੈਕਨੋਲੋਜੀ ਅਤੇ ਹੋਰ ਵੀ ਖਾਸ ਇੰਡਸਟਰੀਜ਼ ਦੇ ਵਿੱਚ ਹੁਣ ਇਨਕਰੀਸਡ ਟ੍ਰੇਡ ਕੀਤੀ ਜਾਊਗੀ ਬਿਟਵੀਨ ਯੂਟਾ ਐਂਡ ਬਿਟਵੀਨ ਅੰਟੇਰੀਓ। ਪਰ ਦਿਸ ਇਜ਼ ਜਸਟ ਅ ਡਰੋਪ ਇਨ ਦ ਬਕਟ, ਜਿਹੜਾ ਹੁਣ ਅਸਰ ਸਾਡੇ ਪਿਛਲੇ 18 ਮਹੀਨਿਆਂ ਤੋਂ ਟ੍ਰੇਡ ਵੋਰ ਦੇ ਵਿੱਚ ਸਾਡੇ ਮੁਲਕ 'ਤੇ, ਇਕਾਨਮੀ 'ਤੇ, ਜੋਬਸ 'ਤੇ, ਆਮ ਲੋਕਾਂ ਦੇ ਖਰਚਿਆਂ 'ਤੇ ਪੈ ਰਿਹਾ ਹੈ, 18 ਮਹੀਨਿਆਂ ਦਾ ਉਹ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਤਾਂ ਇਸ ਇੱਕ ਮਾੜੀ ਮੋਟੀ ਡੀਲ ਦੇ ਨਾਲ ਤਾਂ ਜਸਟ ਅ ਡਰੋਪ ਇਨ ਦ ਬਕਟ ਬਕਟ ਛੱਡੋ ਜਿਵੇਂ ਪੂਰਾ ਪੈਸੀਫਿਕ ਓਸ਼ਨ ਹੋਵੇ ਜਾਂ ਅਟਲਾਂਟਿਕ ਓਸ਼ਨ ਹੋਵੇ, ਉਹਦੇ ਵਿੱਚ ਹੀ ਇੱਕ ਪਾਣੀ ਦੀ ਬੂੰਦ ਹੋਵੇ, ਉਹਦੇ ਬਰਾਬਰ ਹੀ ਹੈ, ਕੋਈ ਫਰਕ ਖਾਸ ਪੈਣਾ ਨਹੀਂ ਹੈਗਾ। ਪਰ ਹੁਣ ਫਰਕ ਕੀ ਪੇਸ਼ ਹੋ ਸਕਦਾ ਹੈ ਉਹ ਤਾਂ ਪਰਸੋਂ ਨੂੰ ਪਤਾ ਲੱਗ ਜੂਗਾ, ਜਦੋਂ US ਆਪਣਾ ਫੈਸਲਾ ਲਊਗੀ ਕਿ ਕੀ ਅਸੀਂ ਵਾਕਈ ਹੀ ਧਮਕੀਆਂ ਨੂੰ ਪੂਰਾ ਨਿਭਾ ਕੇ ਹੀ ਹਟਾਂਗੇ, USMCA ਕੈਂਸਲ ਕਰਾਂਗੇ 6 ਮਹੀਨੇ ਦੇ ਨੋਟਿਸ ਦੇ ਕੇ, ਜਾਂ ਤਾਂ ਉਹ ਪਰਸੋਂ ਨੂੰ ਕੈਨੇਡਾ ਡੇ ਸਾਨੂੰ ਹੀ ਪਟਾਕੇ ਚਲਾਉਣ ਦਾ ਮੌਕਾ ਦੇਣਗੇ, USMCA ਨੂੰ ਅਗਲੇ 16 ਸਾਲਾਂ ਦੇ ਲਈ ਹੀ ਇੱਦਾਂ ਹੀ ਐਜ਼ ਇਜ਼ ਹੀ ਬਿਨਾਂ ਕੋਈ ਚੇਂਜ ਤੋਂ ਹੀ ਵਧਾਉਣ ਦੇ ਲਈ, ਮੇ ਬੀ ਬੇਸ਼ੱਕ ਸਾਈਡ ਡੀਲਸ ਨਾਲ ਦੀ ਨਾਲ ਬਣਾ ਕੇ ਹਟ ਜਾਣਗੇ, ਪਰ ਜਾਂ ਫਿਰ ਜਿਹੜਾ ਸਭ ਤੋਂ ਲਾਈਕਲੀ ਸਿਨੇਰੀਓ ਹੈ
ਕਿ ਉਹ ਅਗਲੇ 10 ਸਾਲਾਂ ਦੇ ਲਈ USMCA ਨੂੰ ਤਾਂ ਵਧਾਉਣਗੇ ਪਰ ਹਰੇਕ ਸਾਲ ਹੀ ਰੋਲਿੰਗ ਰਿਵਿਊਜ਼ ਹੋਣਗੀਆਂ ਜੋ ਕਿ ਬਰੋਬਰ ਹੀ ਹੈ ਇੱਕ ਨੈਵਰ ਐਂਡਿੰਗ ਹੋਰਬਲ ਹੋਰਬਲ ਨੈਗੋਸ਼ੀਏਸ਼ਨ ਸਾਈਕਲ। ਹੁਣ ਸਾਨੂੰ ਪਤਾ ਹੈ ਕਿ 18 ਮਹੀਨੇ ਤੋਂ ਇਸ ਲਿਬਰਲ ਸਰਕਾਰ ਨੇ ਸਾਡੇ ਲਈ ਤਾਂ ਇੱਕ ਵੀ ਟੈਰਿਫ ਹਟਾਇਆ ਨਹੀਂ ਜਾਂ ਘਟਾਇਆ ਨਹੀਂ, ਸੋ ਹੁਣ ਅਗਲੇ 10 ਸਾਲ ਦੇ ਵਿੱਚ ਇਹਨਾਂ ਤੋਂ ਕੀ ਕੁਛ ਖਾਸ ਉਮੀਦ ਹੋਣੀ ਹੈ ਕੁਛ ਵੀ ਹੋਰ ਚੇਂਜ ਕਰਨ ਦੇ ਲਈ, ਇਹ ਵੀ ਬਹੁਤ ਵੱਡੀ ਦੇਖਣ ਵਾਲੀ ਚੀਜ਼ ਹੈ। ਸੋ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ ਸਾਡੇ ਨਾਲ। ਹੁਣ ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਨੰਬਰ ਘੁਮਾ ਸਕਦੇ ਹੋ 905-564-6044-905-564-6044 ਜਾਂ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜੋ 416-457-3381 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਭੇਜ ਸਕਦੇ ਹੋ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: 503 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ AMJ ਆਟੋ ਰਿਪੇਅਰ ਦੇ ਵੱਲੋਂ। ਤੁਸੀਂ ਜਿਹੜੀ ਮਰਜ਼ੀ ਗੱਡੀ ਰੱਖੀ ਹੋਈ ਆ ਉਹਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਚਾਹੇ ਉਹ ਕੋਈ ਮਹਿੰਗੀ ਯੂਰਪੀਅਨ ਗੱਡੀ ਹੋਵੇ, ਚਾਹੇ ਕੋਈ ਉਹ ਹੈਵੀ ਡਿਊਟੀ ਨਾਰਥ ਅਮੈਰੀਕਨ ਗੱਡੀ ਹੋਵੇ, ਜਾਂ ਫਿਰ ਉਹ ਕੋਈ ਵੀ ਜਾਪਨੀਜ਼ ਜਾਂ ਏਸ਼ੀਅਨ ਗੱਡੀ ਹੋਵੇ, ਤੁਸੀਂ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਹੈ ਸਰਟੀਫਾਈਡ ਮਕੈਨਿਕਸ ਤੋਂ, ਉਹ ਵੀ ਜੋ ਕਿ ਤੁਹਾਡੀ ਬੋਲੀ ਬੋਲਦੇ ਨੇ ਅਤੇ ਸਾਰਾ ਕੁਝ ਜਿਹੜਾ ਸਮਝਾਉਣਗੇ। ਫਿਰ ਗੱਡੀ ਨੂੰ ਲੈ ਕੇ ਜਾਓ AMJ ਆਟੋ ਰਿਪੇਅਰ, 91 ਹੀਲੀ ਰੋਡ ਬੋਲਟਨ, ਜਿਹੜਾ ਹਾਈਵੇ 50 ਅਤੇ ਮੇਫੀਲ ਅਤੇ ਹੋਮ ਡੀਪੂ ਵਾਲਾ ਪਲਾਜ਼ਾ ਹੈ ਉਹਦੇ ਬਿਲਕੁਲ ਨਜ਼ਦੀਕ, 91 ਹੀਲੀ ਰੋਡ ਬੋਲਟਨ ਦੇ ਵਿੱਚ ਹਾਈਵੇ 50 ਅਤੇ ਮੇਫੀਲ ਦੀ ਨੁੱਕਰ 'ਤੇ AMJ ਆਟੋ ਰਿਪੇਅਰ ਵਾਲੇ ਲੋਕੇਟਡ ਹਨ, ਜੋ ਕਿ ਤੁਹਾਨੂੰ ਗਰੰਟੀ ਕਰਦੇ ਨੇ ਕਿ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਨਵੇਂ ਟਾਇਰ ਪਵਾ ਕੇ ਦਵਾਂਗੇ, ਵੀਲ ਅਲਾਈਨਮੈਂਟ ਕਰਕੇ ਦਵਾਂਗੇ। ਚਾਹੇ ਤੁਹਾਨੂੰ OEM ਨਾਰਥ ਅਮੈਰੀਕਨ ਟਾਇਰਸ ਜਾਂ ਚਾਈਨੀਜ਼ ਟਾਇਰਸ ਚਾਹੀਦੇ ਨੇ, ਤੁਸੀਂ ਇਹਨਾਂ ਤੋਂ ਟਾਇਰ ਪਵਾਓ, ਪੈਸੇ ਬਚਾਓ। ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ, ਓਇਲ ਚੇਂਜ, ਇੰਜਨ ਦਾ ਕੰਮ, ਰਸਟ ਪਰੂਫ ਦਾ ਕੰਮ, ਜਿਹੜਾ ਮਰਜ਼ੀ ਗੱਡੀ ਦਾ ਕੰਮ ਕਰਵਾਉਣਾ ਹੈ AMJ ਆਟੋ ਰਿਪੇਅਰ, 91 ਹੀਲੀ ਰੋਡ ਬੋਲਟਨ, ਹਾਈਵੇ 50 ਇਨ ਮੇਫੀਲ ਨੀਅਰ ਹੋਮ ਡੀਪੂ, 905-857-7596 905-857-7596। ਤੁਸੀਂ ਇਹਨਾਂ ਨਾਲ ਡਾਇਰੈਕਟਲੀ ਗੱਲਬਾਤ ਕਰ ਵੀ ਸਕਦੇ ਹੋ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨਾਗਲੋਬਲ ਐਡਵਾਈਜ਼ਰੀ ਦੇ ਵੱਲੋਂ। ਯੂਨਾਗਲੋਬਲ ਐਡਵਾਈਜ਼ਰੀ ਬਹੁਤ ਲੰਬੇ ਸਮੇਂ ਤੋਂ ਲੋਕਾਂ ਨੂੰ ਪੜ੍ਹਨ ਦੇ ਲਈ ਪੈਸੇ ਦਿਲਵਾਰੇ ਨੇ ਸਾਡੀ ਅੰਟੇਰੀਓ ਸਰਕਾਰ ਤੋਂ। ਜੇ ਤੁਸੀਂ ਵੀ ਪੜ੍ਹ ਕੇ ਆਪਣੇ ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ, ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਤੁਸੀਂ ਇਹਨਾਂ ਨਾਲ ਸਲਾਹ ਮਸ਼ਵਰਾ ਕਰੋ, ਕਿਉਂਕਿ ਟਾਈਮ ਹੁਣ ਬਹੁਤ ਘੱਟ ਰਹਿ ਗਿਆ ਹੈ। ਅਗਲੇ ਮਹੀਨੇ ਦੇ ਐਂਡ ਤੱਕ, ਜੁਲਾਈ ਦੇ ਐਂਡ ਤੱਕ ਹੀ ਅੰਟੇਰੀਓ ਫੋਰਡ ਸਰਕਾਰ ਲੋਕਾਂ ਨੂੰ ਗ੍ਰੈਂਟ ਦੇ ਰਹੇ ਨੇ ਪੜ੍ਹਨ ਦੇ ਲਈ, ਸਕਿੱਲਸ ਡਿਵੈਲਪ ਕਰਨ ਦੇ ਲਈ ਗ੍ਰੈਂਟ, ਜੋ ਕਿ ਤੁਹਾਨੂੰ ਸਾਲ ਦਾ $30,000 ਤੋਂ ਲੈ ਕੇ $1,00,000 ਤੱਕ ਯੂਨਾਗਲੋਬਲ ਐਡਵਾਈਜ਼ਰੀ ਦਿਲਵਾ ਸਕਦੀ ਹੈ। ਇੱਕ ਇੱਕ ਸਾਲ ਦੀ ਪੜ੍ਹਾਈ ਲਈ $30,000 ਟੂ $100,000, $30,000 ਤੋਂ ਲੈ ਕੇ $1,00,000 ਤੱਕ ਤੁਹਾਨੂੰ ਦਿਲਵਾ ਸਕਦੇ ਆ। ਅਤੇ ਜਿਹੜਾ ਗ੍ਰੈਂਟ ਦਾ ਹਿੱਸਾ ਹੈ ਉਹ ਕਦੇ ਵੀ ਨਹੀਂ ਮੋੜਨਾ, ਉਹ ਕੋਈ ਲੋਨ ਨਹੀਂ, ਕੋਈ ਕਰਜ਼ਾ ਨਹੀਂ, ਤੁਹਾਡੇ ਲਈ ਪੜ੍ਹਨ ਦੇ ਲਈ ਟੈਕਸ ਪੇਅਰ ਦੇ ਵੱਲੋਂ ਹੀ ਇੱਕ ਫੰਡਡ ਅਮਾਊਂਟ ਹੈ। ਤੁਸੀਂ ਗ੍ਰੈਂਟ ਦੇ ਹੱਕਦਾਰ ਹੋ ਸਕਦੇ ਹੋ ਪੜ੍ਹਨ ਦੇ ਲਈ, ਅਤੇ ਉਹ ਪੈਸੇ ਕਦੇ ਵੀ ਨਹੀਂ ਮੋੜਨੇ। ਤੁਹਾਡੇ ਪੜ੍ਹਨ ਦੇ, ਲਿਵਿੰਗ ਐਕਸਪੈਂਸ ਦੇ, ਰਹਿਣ ਦੇ, ਸਹਿਣ ਦੇ, ਖਾਣ ਪੀਣ ਦੇ ਸਾਰੇ ਹੀ ਖਰਚੇ ਇਹ ਸਰਕਾਰ ਦੇ ਵੱਲੋਂ ਸਪਾਂਸਰ ਕੀਤੇ ਜਾਂਦੇ ਨੇ। ਸੋ ਜੇ ਤੁਸੀਂ ਇੱਕ ਰੈਫਿਊਜੀ ਵੀ ਹੋ, ਕੋਈ ਪ੍ਰੋਟੈਕਟਿਡ ਕੈਟਾਗਰੀ ਰੈਫਿਊਜੀ ਬੇਸ਼ੱਕ ਹੈਗੇ ਹੋ, PR ਹੋ ਗਏ ਹੋ, ਸਿਟੀਜ਼ਨ ਹੋ, ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਜੇਕਰ ਤੁਹਾਡੀ ਫੈਮਿਲੀ ਦੀ ਨੈੱਟ ਇਨਕਮ $70,000 ਜਾਂ ਉਸ ਤੋਂ ਘੱਟ ਹੈ, ਘਰ ਬਹਿ ਕੇ ਔਨਲਾਈਨ, ਫੁੱਲੀ ਔਨਲਾਈਨ, ਈਜ਼ੀ ਟੂ ਪਾਸ ਕੋਰਸਿਸ ਕਰਕੇ ਤੁਸੀਂ ਸਕਿੱਲਸ ਡਿਵੈਲਪ ਕਰ ਸਕਦੇ ਹੋ। ਅਤੇ ਸਭ ਤੋਂ ਖਾਸ ਗੱਲ, ਇਹ ਕੋਈ 18 ਤੋਂ ਲੈ ਕੇ ਕੋਈ 20-25 ਸਾਲ ਦੇ ਉਮਰ ਦੇ ਲੋਕਾਂ ਲਈ ਨਹੀਂ ਹੈ, ਤੁਸੀਂ 40, 50, 60, 70 ਪਲੱਸ ਵੀ ਹੋ ਸਕਦੇ ਹੋ। ਸਭ ਤੋਂ ਜ਼ਿਆਦਾ ਇਹਨਾਂ ਦੇ ਕਲਾਇੰਟਸ ਦੀ ਉਮਰ 40-45 ਪਲੱਸ ਹੀ ਹੈ। ਸੋ ਤੁਸੀਂ ਕਿਸੇ ਵੀ ਏਜ ਦੇ ਕੁਆਲੀਫਾਈ ਕਰ ਸਕਦੇ ਹੋ, ਕੋਈ ਵੀ ਏਜ ਲਿਮਿਟ ਹੈ ਹੀ ਨਹੀਂ। ਸਭ ਤੋਂ ਵਧੀਆ ਤਾਂ ਇਹ ਸੂਟ ਕਰਦਾ ਹੈ ਉਹਨਾਂ ਸੈਲਫ ਇੰਪਲੋਇਡ ਲੋਕਾਂ ਦੇ ਲਈ, ਸੈਲਫ ਇੰਪਲੋਇਡ ਬਿਜ਼ਨਸ ਓਨਰਸ ਲਈ, ਹਾਊਸ ਵਾਈਵਸ, ਸਟੇਅ ਹੋਮ ਵਾਈਵਸ, ਊਬਰ ਡਰਾਈਵਰਸ, ਟਰੱਕ ਡਰਾਈਵਰਸ ਐਕਸੈਟਰਾ। ਅਤੇ ਸਭ ਤੋਂ ਖਾਸ ਗੱਲ, ਜਦੋਂ ਗਵਰਨਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਵਿੱਚ ਪੈਸੇ ਆ ਗਏ $30,000 ਟੂ $100,000 ਫੋਰ ਈਚ ਈਅਰ ਤੁਹਾਡੇ ਪੜ੍ਹਾਈ ਦੇ ਲਈ, ਫਿਰ ਬਾਅਦ ਦੇ ਵਿੱਚ ਹੀ ਜਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਇਹਨਾਂ ਨੂੰ ਕੀ ਪੇ ਕਰਨਾ ਹੈ, $199 ਦੀ ਫੀਸ ਤੋਂ ਲੈ ਕੇ ਵੱਧ ਤੋਂ ਵੱਧ $499 ਦੀ ਫੀਸ, ਡਿਪੈਂਡ ਕਰਦਾ ਹੈ ਕਿਹੜਾ ਕੋਰਸ ਹੈ। ਪਰ ਇਮੈਜਿਨ, ਤੁਹਾਨੂੰ $1,00,000 ਤੱਕ ਇਹ ਗਵਰਨਮੈਂਟ ਤੋਂ ਦਿਲਵਾ ਰਹੇ ਨੇ, ਉਹ ਵੀ ਵੱਧ ਤੋਂ ਵੱਧ ਗ੍ਰੈਂਟ, ਅਤੇ ਤੁਹਾਨੂੰ ਸਿਰਫ $199-$499 ਆਫਟਰ ਦ ਫੈਕਟ, ਆਫਟਰ ਰਿਸੀਵ ਦ ਮਨੀ ਪੇ ਕਰਨਾ ਪਊਗਾ। ਸੋ ਅੱਜ ਹੀ ਯੂਨਾਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਨਗਬਲ ਦੇ ਨਾਲ ਸੰਪਰਕ ਕਰੋ। ਫੋਨ ਨੰਬਰ ਹੈ 437-264-3175 437-264-3175 437-264-3175 ਅਤੇ ਅਪੋਇੰਟਮੈਂਟ ਬੁੱਕ ਕਰਕੇ ਇਹਦੇ ਦਫ਼ਤਰ ਵਿੱਚ ਮਿਲੋ, 218 ਐਕਸਪੋਰਟ ਬੁਲਵਰਡ ਮਿਸਿਸਾਗਾ। ਇਹ ਸਿਰਫ ਅਤੇ ਸਿਰਫ ਜੁਲਾਈ ਦੇ ਐਂਡ ਤੱਕ ਹੀ ਗ੍ਰੈਂਟ ਰਹਿਣੇ ਹਨ, ਉਸ ਤੋਂ ਬਾਅਦ ਅੰਟੇਰੀਓ ਸਰਕਾਰ ਨੇ ਕਿਹਾ ਪੜ੍ਹਨਾ ਪੜ੍ਹੋ ਜੋ ਮਰਜ਼ੀ ਕਰੋ, ਪਰ ਅਸੀਂ ਗ੍ਰੈਂਟ ਨਹੀਂ ਦੇਣੇ, ਇਕੱਲੇ ਲੋਨ ਹੀ ਦੇਣੇ ਆ। ਸੋ ਇੱਕ ਮਹੀਨਾ ਲਗਭਗ ਹੀ ਰਹਿ ਗਿਆ ਹੈ ਤੁਹਾਡੇ ਲਈ ਫੋਰ ਦਿਸ ਪ੍ਰੋਗਰਾਮ। ਕਾਲ 437-264-3175 437-264-3175 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਸਭ ਤੋਂ ਫਾਸਟੈਸਟ ਸੈਲਿੰਗ ਪ੍ਰੋਜੈਕਟ ਇਨ ਦ GTA ਆਫ ਦਿਸ ਇੰਟਾਇਰ ਈਅਰ। ਇੱਕ ਨਵੀਂ ਮਾਸਟਰ ਪਲੈਨਡ ਕਮਿਊਨਿਟੀ ਹੈ, 2500 ਤੋਂ ਵੀ ਜ਼ਿਆਦਾ ਨਵੇਂ ਬਹੁਤ ਹੀ ਸੋਹਣੇ ਮਕਾਨ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ 1.5 ਪਲੱਸ ਈਅਰਸ ਆਲਮੋਸਟ ਈਵਨ 2 ਈਅਰਸ ਤੱਕ ਦੀ ਕਲੋਜ਼ਿੰਗ ਤੱਕ ਦਾ ਟਾਈਮ ਹੈ ਦਾ ਗੋਰ ਰੋਡ ਐਂਡ ਮੇਫੀਲਡ ਰੋਡ ਦਾ ਗੋਰ ਰੋਡ ਐਂਡ ਮੇਫੀਲਡ ਰੋਡ ਜਸਟ ਅ ਕਪਲ ਮਿੰਟਸ ਨੌਰਥ ਆਫ ਬਰੈਂਪਟਨ ਕੈਲਡਨ ਦੇ ਵਿੱਚ ਦਾ ਗੋਰ ਰੋਡ ਐਂਡ ਮੇਫੀਲਡ ਰੋਡ 'ਤੇ 2 ਫਲੋਰ traditional freehold townhouses 749 7.5 lakh to price shuru hundi aa 2300 square foot tak 4 bedroom tak 3.5 bathroom tak baddi backyard de naal eh unfinished basement de naal 7.5 lakh to price shuru hundi aa te kul mila ke kalla 10% hi deposit dena hai roughly 74000 oh bhi pure 1 saal de vich kishtan de vich naal di naal semi detached ghar sirf 849 7.5 lakh to 1950 square foot tak 4 bedroom tak 2.5 bathroom tak 10% deposit hai 1 saal de vich naal di naal 32 foot lot te double car garage detached ghar almost 2400 square foot tak 949 sirf te sirf 949000 9.5 lakh de vich koi bhi double car garage detached ghar ta kitni milda te itthe tonu 2500 nave ghar de vich book karn da mauka mil riha hai te naal di naal 36 foot lot te zyada vadde double car garage detached ghar from only low 1 million under 1.1 million low 1 million the price hai te eh 2600 plus square foot tak taiyar karwa sakde 5 bedroom tak sare gharan de vich unfinished basement vi hai backyard vi hai garage vi hai kuch vich single hai vadh to vadh double hai te kalla 10% da deposit hai pure 1 saal ch kishtan ch pay karna hai call team Sidhu 416-302-0016 416-302-0016 416-302-0016 416-302-0016 so ghar do inna to ghar da sara hi appliances ghare lai ke aao appliance junction to jo ke brand ਟਨ ਸ਼ਹਿਰ ਦੇ ਵਿੱਚ ਮਿਸਿਸਾਗਾ ਰੋਡ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ ਅਤੇ ਏਅਰਪੋਰਟ ਅਤੇ ਕੁਈਨ ਦੇ ਏਅਰਪੋਰਟ ਅਤੇ ਕਲਰਕ ਦੇ ਬਿਲਕੁਲ ਨਜ਼ਦੀਕ ਦੋ ਬਹੁਤ ਹੀ ਸ਼ਾਨਦਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਚਾਹੇ ਤੁਹਾਨੂੰ ਫਰਿੱਜ ਸਟੋਵ ਵਾਸ਼ਰ ਡਰਾਇਰ ਡਿਸ਼ ਵਾਸ਼ਰ ਜਾਂ ਵੱਡਾ ਸੋਹਣਾ ਫਲੈਟ ਸਕਰੀਨ ਟੀ ਵੀ ਚਾਹੀਦਾ ਹੈ ਯੂ ਨੇਮ ਇਟ ਦੇ ਹੈਵ ਇਟ ਸਾਰੇ ਹੀ ਮੇਜਰ ਅਪਲਾਇੰਸਿਸ ਦੇ ਆਥੋਰਾਈਜ਼ ਡੀਲਰ ਨੇ ਹਰੇਕ ਪਰਚੇਸ ਦੇ ਨਾਲ ਦੇਸ਼ ਪ੍ਰਦੇਸ਼ ਦਾ ਹਵਾਲਾ ਦੋ ਖਾਸ ਡਿਸਕਾਊਂਟ ਜਾਂ ਤੋਹਫਾ ਵੀ ਮਿਲੂਗਾ ਅਪਲਾਇੰਸ ਜੰਕਸ਼ਨ ਦੀਆਂ ਦੋ ਬ੍ਰਾਂਡ ਲੋਕੇਸ਼ਨ ਹਨ ਅਤੇ ਅਪਲਾਇੰਸ ਜੰਕਸ਼ਨ ਤੋਂ ਜੁੜ ਚੁੱਕੇ ਨੇ ਸਾਡੇ ਨਾਲ ਗਿੱਲ ਸਾਹਿਬ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਥੈਂਕ ਯੂ ਸੋ ਮਚ ਸਮਰਾਜ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫ੍ਰਿਜ ਹੈ ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ ਹੈ ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ ਰੈਗੂਲਰ ਪ੍ਰਾਈਸ $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਸੈਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਸੈਕਸ਼ਨ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕ ਤੁਸੀਂ ਅਪਲਾਇੰਸ ਸੈਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਸ ਦੇ ਉੱਪਰ ਅਪ ਟੂ 35% ਤੱਕ ਦਾ ਡਿਸਕਾਊਂਟ ਅਵੇਲੇਬਲ ਹੈ ਕਿਚਨਡ ਜੈਨੇਅਰ ਵਰਲਪੂਲ ਮੇਟੈਕ ਸੈਮਸੰਗ ਐਲ ਜੀ ਬੋਸ਼ ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡਸ ਦੇ ਉੱਪਰ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 $18.99 ਚ ਇਸ ਵੀਕ ਤੁਸੀਂ ਅਪਲਾਈ ਸੈਕਸ਼ਨ ਤੇ ਲਗਾ ਸਕਦੇ ਆ 6 ਮੰਥ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦ ਟਾਈਮ ਸਮਰਾਜ
0: ਧੰਨਵਾਦ ਜੀ ਤੇ ਦੋਸਤੋ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਨਵਾਇਰਮੈਂਟ ਕੈਨੇਡਾ ਨੇ ਹੁਣ ਇੱਕ ਸਪੈਸ਼ਲ ਵੈਦਰ ਐਡਵਾਈਜ਼ਰੀ ਪੇਸ਼ ਕੀਤੀ ਹੈ ਇਸ ਪੂਰੇ ਹਫ਼ਤੇ ਲਈ ਦੱਸਿਆ ਹੈ ਕਿ ਕੱਲ ਤੋਂ ਅੱਗੇ ਸਟਾਰਟਿੰਗ ਟਮਾਰੋ ਇੱਥੇ GTA ਦੇ ਵਿੱਚ ਟੈਂਪਰੇਚਰ 40+ ਦੇ ਵਾਂਗੂ ਫੀਲ ਕਰੂਗਾ ਹਿਊਮਿਡਿਟੀ ਨੂੰ ਫੈਕਟਰ ਇਨ ਕਰਕੇ ਨਾਲੇ ਸਵੀਅਰ ਥੰਡਰ ਸਟੋਰਮਸ ਵੀ ਆਨ ਐਂਡ ਆਫ ਪੇਸ਼ ਹੋ ਸਕਦੇ ਨੇ ਮੀਂਹ ਵੀ ਪੈਣਾ ਹੈ ਆਨ ਐਂਡ ਆਫ ਥਰੋਅ ਦੀ ਇੰਟਾਇਰ ਵੀਕ ਪਰ ਗਰਮੀ ਤਾਂ ਬਹੁਤ ਜ਼ਿਆਦਾ ਹੋਣੀ ਹੈ ਹਿਊਮਿਡਿਟੀ ਨਾਲ ਸੋ ਜਿੰਨੇ ਵੀ ਛੋਟੇ ਬੱਚੇ ਨੇ ਅਤੇ ਖਾਸ ਤਾਂ ਬਜ਼ੁਰਗ ਨੇ ਜਾਂ ਫਿਰ ਜਿਹਨਾਂ ਨੂੰ ਵੀ ਕੋਈ ਵੀ ਸਿਹਤ ਦੀ ਬਰੀਥਿੰਗ ਦੀ ਲੰਗਸ ਦੀ ਕੋਈ ਪ੍ਰੋਬਲਮ ਹੈ ਵੱਧ ਤੋਂ ਵੱਧ ਟਾਈਮ ਤਾਂ ਅੰਦਰ ਹੀ AC ਦੇ ਵਿੱਚ ਹੀ ਚਲਾ ਕੇ ਹੀ ਬੈਠੇ ਰਹੋ ਹਾਂ ਬਹੁਤ ਹੀ ਸੋਹਣਾ ਟਾਈਮ ਹੈ ਸਮਰ ਪੂਰੇ ਐਂ ਜ਼ੋਰਾਂ ਸ਼ੋਰਾਂ ਪੀਕ ਦੇ ਵਿੱਚ ਹੀ ਹੈ ਪਰ If you're young, if you're old, or if you have health problems, stay indoors. Simple ji gal hai. Kaafi lamba stretch of extremely hot and humid weather. Hun pesh hi hona hai. Is weekend tak. Environment Canada ne state kita ki kal nu Tuesday, June 3, 2026 to leke Saturday, July 4, 2026 tak. 5 din lagataar. Daily temperature high. 30 degrees to upar hi rehna hai. ਪਰ ਵਾਰਨ ਕੀਤਾ ਹੈ ਕਿ ਜਿੱਥੇ ਕੱਲ੍ਹ ਨੂੰ ਅਸਲੀ ਟੈਂਪਰੇਚਰ ਤਾਂ 32 ਡਿਗਰੀਜ਼ ਤੱਕ ਪਹੁੰਚਣਾ ਪਰ ਹਿਊਮਿਡਿਟੀ ਦੇ ਨਾਲ ਤਾਂ 41 ਡਿਗਰੀਜ਼ ਦੇ ਵਾਂਗੂ ਫੀਲ ਹੋਊਗਾ ਪਰਸੋਂ ਨੂੰ ਕੈਨੇਡਾ ਡੇ ਨੂੰ ਤਾਂ ਜ਼ਿਆਦਾ ਹੀ ਬੁਰਾ ਹਾਲ ਆ ਕਿਉਂਕਿ ਕੈਨੇਡਾ ਡੇ ਨੂੰ ਅਸਲੀ ਟੈਂਪਰੇਚਰ ਹਾਈ 35 ਡਿਗਰੀਜ਼ ਤੱਕ ਪਹੁੰਚ ਜਾਣਾ ਹੈ ਪਰ ਵਿਦ ਦ ਹਿਊਮਿਡਿਟੀ ਇਟ ਵਿਲ ਫੀਲ ਲਾਈਕ 43 ਡਿਗਰੀਜ਼ ਸੋ ਵੀਰਵਾਰ ਨੂੰ ਵੀ 35 ਡਿਗਰੀਜ਼ ਫਰਾਈਡੇ ਨੂੰ ਵੀ 34 ਡਿਗਰੀਜ਼ ਅਤੇ ਸੈਟਰਡੇ ਨੂੰ ਵੀ 32 ਡਿਗਰੀਜ਼ ਹੋਣ ਦੇ ਨਾਲ ਹਿਊਮਿਡਿਟੀ ਨੂੰ ਫੈਕਟਰ ਕਰਕੇ ਐਵਰੀ ਸਿੰਗਲ ਡੇ 5 ਦਿਨ ਲਗਾਤਾਰ ਜਾਂ ਤਾਂ ਨੀਅਰ ਔਰ ਅਬਵ 40 ਡਿਗਰੀਜ਼ ਦੇ ਵਾਂਗੂ ਹੀ ਫੀਲ ਹੋਊਗਾ ਐਵਰੀ ਸਿੰਗਲ ਡੇ ਨਾ ਤਾਂ ਰਾਤ ਨੂੰ ਕੋਈ ਵੀ ਖਾਸ ਰਿਲੀਫ ਮਿਲਣੀ ਹੈ ਕਿਉਂਕਿ ਅਗਲੇ 5 ਦਿਨਾਂ ਦੇ ਲਈ overnight temperature low lowest the lowest pahunchna hai 23 degrees tak jadon tak kuch ghante baad garmi ain peak te fir to pahunch jani hai so tuesday to leke saturday tak it's going to be hot kal nu tuesday de layi gta de kai parts de vich ta severe thunderstorms di 40% risk hai canada de vi 30% risk hai for rain showers naal dinar dosto kyunki canada de is saal wednesday in the middle of the week penda hai ਲੋਕਾਂ ਨੇ ਤਾਂ ਇਸ ਪਿਛਲੇ ਵੀਕਐਂਡ ਹੀ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ ਹੈ ਮੈਂ ਤਾਂ ਬੀਚ ਜਾ ਕੇ ਤਾਂ ਰੈੱਡ ਬਲੈਕ ਸਭ ਕੁਝ ਹੀ ਹੋ ਗਿਆ ਹੈ ਕਾਫੀ ਜ਼ਿਆਦਾ ਸਨਬਰਨ ਹੋ ਗਈ ਆ ਖਾਸ ਤਾਂ ਕੈਨੇਡਾ ਜੇ ਸਾਊਥ ਅਫਰੀਕਾ ਨੂੰ ਫੀਫਾ ਵਰਲਡ ਕੱਪ ਦੇ ਪਹਿਲੇ ਐਲੀਮੀਨੇਸ਼ਨ ਰਾਊਂਡ ਵਿੱਚ ਹਰਾਉਣ ਤੋਂ ਬਾਅਦ ਲੋਕੀ ਤਾਂ ਕਹਿੰਦੇ ਆ ਲੈਟਸ ਗੈਟ ਦਿਸ ਪਾਰਟੀ ਸਟਾਰਟਡ ਨਾਓ ਟੂ ਵੀਕਐਂਡਸ ਬੈਕ ਟੂ ਬੈਕ ਪਾਰਟੀ ਪੁਰਟੀ ਪਰ ਪੁਲਿਸ ਪ੍ਰੈਜੈਂਸ ਤਾਂ ਅਗਲੇ ਹਫ਼ਤੇ ਦੇ ਵਿੱਚ ਹੀ ਤਾਂ ਵੱਧ ਤੋਂ ਵੱਧ ਹੋਣੀ ਹੈ ਅੰਟੇਰੀਓ ਦੀਆਂ ਸਾਰੀਆਂ ਸੜਕਾਂ roadways highways they even waterways they impaired driving they crack down kar diye Ontario provincial police OPP ne state kita hai ki jinne bhi OPP patrolled and enforced roadways highways they even waterways han ona te pichle friday to hi friday june 26 to leke agle sunday july 5 2026 tak heavy police presence honi hai ride check campaigns bhi hone han ona de canada day week traffic and marine campaign like every single year that ahi inna ne check karna hai jehde lokan ne daru ja fir nashe ja fir donne karke impaired drivers nu fadan de layi hi enforcement vadoni hai all over the province the opp to alawa tonu chungi tarah pata hai ki tuhade individual municipal te naal de regional police forces vi apni canada day long weekend ride campaigns shuru vi kar chuke ne te hun vadonge aun wale dinan de vich so please rab da vaasta hai please don't drink and drive call uber ਕਾਲ ਆ ਡੀ ਡੀ ਰੱਖੋ ਡੀ ਡੀ ਕਿਸੇ ਇੱਕ ਬੰਦੇ ਨੂੰ ਕਹੋ ਕਿ ਸੋਫੀ ਰਹਿ ਭਾਈ ਜਾਂ ਕਿਸੇ ਰਿਸ਼ਤੇਦਾਰ ਨੂੰ ਕਹੋ ਕਿ ਫਿਕ ਮੀ ਆਪ ਜੇ ਤੁਸੀਂ ਖਾਣੇ ਪੀਣੇ ਹੋ ਸਾਰੇ ਯਾਰ ਖਾਣ ਪੀਣ ਵਾਲੇ ਜਾਂ ਕੋਈ ਰੋਕ ਤਾਂ ਹੈ ਨਹੀਂ ਇੰਜੋਏ ਕਰੋ ਸਮਰ ਇਜ਼ ਵੈਰੀ ਸ਼ੋਰਟ ਇਨ ਦਿਸ ਕੰਟਰੀ ਵੈਰੀ ਵੈਰੀ ਸ਼ੋਰਟ ਇਨ ਦਿਸ ਕੰਟਰੀ ਸੋ ਇੰਜੋਏ ਫੁੱਲ ਨਜ਼ਾਰਾ ਲਓ ਬਟ ਜਸਟ ਡੋਂਟ ਡਰਿੰਕ ਐਂਡ ਡਰਾਈਵ ਜੇ ਪੀਣ ਦੇ ਖਾਣ ਦੇ ਇੰਨੇ ਪੈਸੇ ਹੈਗੇ ਆ ਯਾਰ $20 ਉਬਰ ਲਈ ਵੀ ਹੋਣੀ ਚਾਹੀਦੀ ਆ ਸਿੰਪਲ ਐਜ਼ ਦੈਟ ਨਾਲ ਯਾਰ ਦੋਸਤੋ ਪਰਸੋਂ ਨੂੰ ਵੈਨਸਡੇ ਜੁਲਾਈ 1 2026 ਨੂੰ ਹੁਣ ਕੀ ਖੁੱਲ੍ਹਾ ਹੋਣਾ ਅਤੇ ਕੀ ਬੰਦ ਹੋਣਾ ਹੈ ਕੈਨੇਡਾ ਡੇ ਦੇ ਲਈ ਉਹ ਵੀ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਸੋ ਤੁਸੀਂ ਅੱਜ ਜਾਂ ਕੱਲ੍ਹ ਤੱਕ ਪੂਰਾ ਬੰਦੋਬਸਤ ਕਰ ਸਕਦੇ ਹੋ ਕਈ ਚੀਜ਼ਾਂ ਤਾਂ ਤੁਹਾਨੂੰ ਉਹ ਅਸੀਂ ਦੇ ਨਹੀਂ ਮਿਲਣੀਆਂ ਹਨ ਸੋ ਉਹ ਤੁਹਾਨੂੰ ਦੱਸ ਦਿੰਦਾ ਸੋ ਪਰਸੋਂ ਨੂੰ ਕੈਨੇਡਾ ਡੇ ਸਭ ਤੋਂ ਪਹਿਲਾਂ ਆਪਦਾ ਜ਼ਰੂਰੀ ਬਿਜ਼ਨਸ ਦਾ ਬੈਂਕਿੰਗ ਦਾ ਸਾਰਾ ਕੰਮ ਕਰ ਲਓ ਕਿਉਂਕਿ ਸਾਰੀਆਂ ਅਤੇ ਸਾਰੀਆਂ ਬੈਂਕਾਂ ਹੁਣ ਕੈਨੇਡਾ ਡੇ 1 ਤਰੀਕ ਨੂੰ ਵੈਨਸਡੇ ਨੂੰ ਪਰਸ ਨੂੰ ਬੰਦ ਹੀ ਹੋਣਗੀਆਂ ਸਾਰੇ ਸਰਕਾਰੀ ਆਫਿਸਿਸ ਵੀ ਬੰਦ ਹੋਣਗੇ ਕੋਈ ਵੀ ਮੇਲ ਡਿਲੀਵਰੀ ਕਿਤੇ ਵੀ ਨਹੀਂ ਹੋਣੀ ਹੈ ਵੱਧ ਤੋਂ ਵੱਧ ਕੈਨੇਡੀਅਨ ਗਰੋਸਰੀ ਸਟੋਰਸ ਬੰਦ ਹੀ ਹੋਣਗੇ ਪਰ ਤੁਹਾਨੂੰ ਮੌਕਾ ਤਾਂ ਸਾਲ ਦਾ 365 ਦਿਨਾਂ ਦਾ ਮਿਲਦਾ ਹੈ ਗਰੋਸਰੀ ਸ਼ਾਪਿੰਗ ਕਰਨ ਦੇ ਲਈ ਇੰਡੀਅਨ ਪਾਕਿਸਤਾਨੀ ਕੈਨੇਡੀਅਨ ਇੰਟਰਨੈਸ਼ਨਲ ਗਰੋਸਰੀ ਤੁਹਾਨੂੰ ਫਿਰ ਵੀ ਮਿਲਣੀ ਹੈ ਇੰਡੀਅਨ ਫਰੂਟਲੈਂਡ ਸਾਡੇ ਖਾਸ ਸਪਾਂਸਰ ਇੰਡੀਅਨ ਫਰੂਟਲੈਂਡ ਦੇ 7 ਲੋਕੇਸ਼ਨਸ ਤੇ ਫਿਰ ਵੀ ਪਹੁੰਚ ਸਕਦੇ ਹੋ ਈਵਨ ਕੈਨੇਡਾ ਡੇ ਪਹੁੰਚ ਸਕਦੇ ਹੋ ਤੇ ਉੱਥੋਂ ਤੁਹਾਨੂੰ 7 ਲੋਕੇਸ਼ਨਸ 5 ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ 1 ਕੈਂਬਰਿਜ 1 ਗਲਫ ਤੋਂ ਸਾਰਾ ਹੀ ਗਰੋਸਰੀ ਦਾ ਫਰੈਸ਼ ਸਮਾਨ ਮਿਲਣਾ ਹੀ ਮਿਲਣਾ ਪਰ ਕੀ ਨਹੀਂ ਮਿਲਣਾ ਪੱਕੀ ਨਹੀਂ ਮਿਲਣੀ ਹਾਰਡ ਲਿਕਰ ਨਹੀਂ ਮਿਲਣੀ ਤੁਹਾਨੂੰ ਪਰਸੋਂ ਨੂੰ ਕਿਉਂਕਿ ਸਾਰੇ ਤੇ ਸਾਰੇ LCBO ਲਸੀਬੋ ਠੇਕੇ ਬੰਦ ਹੋਣਗੇ ਔਨ ਦਾ ਐਕਚੁਅਲ ਕੈਨੇਡਾ ਡੇ ਵੈਨਸਡੇ ਸੋ ਵੈਨਸਡੇ ਤੋਂ ਪਹਿਲਾਂ ਜੇ ਤੁਹਾਨੂੰ ਪੱਕੀ ਚਾਹੀਦੀ ਹੈ ਯਾਰ ਪੱਕੀ ਰੱਖ ਲਓ ਕਿਉਂਕਿ ਉਹ ਤਾਂ ਤੁਹਾਨੂੰ ਪਤਾ ਹੀ ਹੈ ਹੋਰ ਕਿਤੇ ਮਿਲਦੀ ਨਹੀਂ ਲੀਗਲੀ ਸਿਰਫ LCBO ਤੋਂ ਹੀ ਮਿਲਦੀ ਹੈ ਪਰ ਫਿਰ ਵੀ ਉਸ ਤੋਂ ਬਾਅਦ ਤੁਹਾਨੂੰ ਵੈਨਸਡੇ ਦੇ ਦਿਨ ਕੁਛ ਸਲੈਕਟ ਬੀਅਰ ਸਟੋਰ ਲੋਕੇਸ਼ਨਸ ਤੋਂ ਬੀਅਰ ਤਾਂ ਮਿਲ ਜੂਗੀ ਨਾਲੇ ਗੈਸ ਸਟੇਸ਼ਨਸ ਅਤੇ ਕਨਵੀਨੀਅੰਸ ਸਟੋਰਸ ਤੋਂ ਵੀ ਤੁਹਾਨੂੰ ਬੀਅਰਸ ਐਂਡ ਈਵਨ ਸੈਲਸਰਸ ਵੀ ਮਿਲ ਜਾਣਗੇ ਉਹਦੀ ਕੋਈ ਖਾਸ ਟੈਨਸ਼ਨ ਨਹੀਂ ਸਿਰਫ ਪੱਕੀ ਦੀ ਹੀ ਹੈ ਵੱਧ ਤੋਂ ਵੱਧ ਮੇਜਰ ਸ਼ਾਪਿੰਗ ਮਾਲਸ ਜਿਵੇਂ ਕਿ ਸਕੁਏਅਰ ਵਨ ਵਾਨ ਮਿਲਸ ਟੋਰਾਂਟੋ ਪ੍ਰੀਮੀਅਮ ਆਊਟਲੈਟਸ ਦੇ ਵਿਲ ਬੀ ਓਪਨ ਲੋਕਾਂ ਨੇ ਤਾਂ ਵਾਹਵਾ ਪੈਸੇ ਖਰਚਣੇ ਆ ਮੌਕਾ ਹੀ ਮਿਲਦਾ ਹੈ ਕਿ ਜਾ ਕੇ ਕੰਜ਼ੂਮਰਿਜ਼ਮ ਦੇ ਵਿੱਚ ਹੀ ਆਪਾਂ ਸਭ ਕੁਝ ਉਡਾ ਦਈਏ ਸੋ ਸਾਰਾ ਕੁਝ ਖੁੱਲ੍ਹਾ ਹੀ ਹੋਊਗਾ ਕੁਛ ਕੁ ਮੋਡੀਫਾਈਡ ਆਵਰਸ ਦੇ ਨਾਲ ਫਿਰ ਵੀ ਤੁਸੀਂ ਆਪਣੇ ਨੇੜਲੇ ਮੇਜਰ ਸ਼ਾਪਿੰਗ ਮਾਲਸ ਦੇ ਵਿੱਚ ਪਹੁੰਚ ਤਾਂ ਸਕਦੇ ਹੋ ਕਾਫੀ ਜ਼ਿਆਦਾ ਓਪਨ ਹੋਣਗੇ ਪਰ ਕਾਫੀ ਜ਼ਿਆਦਾ ਮਾਲਸ ਬੰਦ ਵੀ ਹੋਣਗੇ ਜਿਵੇਂ ਕਿ ਯੋਰਕਡੇਲ ਤਾਂ ਬੰਦ ਹੋਊਗਾ ਸੋ ਸ਼ਾਪਿੰਗ ਕਰਨ ਤੋਂ ਪਹਿਲਾਂ ਪਰਸੋਂ ਦੇ ਦਿਨ ਵੈਨਸਡੇ ਵਾਲੇ ਦਿਨ ਤੁਸੀਂ ਜਾ ਕੇ ਗੂਗਲ ਸਰਚ ਪਹਿਲਾਂ ਕਰ ਲਿਓ ਨਾਮ ਦਾ ਮਾਲ ਦਾ ਅਤੇ ਚੈੱਕ ਕਰ ਲਿਓ ਖੁੱਲ੍ਹਾ ਹੈ ਕਿ ਬੰਦ ਹੈ ਅਤੇ ਮੋਡੀਫਾਈਡ ਆਵਰਸ ਹੀ ਨੇ ਸਮਰ ਓਪਨਿੰਗ ਬੜੀ ਅਰਲੀ ਬਟ ਕਲੋਜ਼ਿੰਗ ਬੜੀ ਅਰਲੀ ਟੂ ਸੋ ਉਹ ਵੀ ਧਿਆਨ ਚ ਰੱਖੋ ਅਤੇ ਤਕਰੀਬਨ ਜੇ ਤੁਸੀਂ ਬੱਚਿਆਂ ਨੂੰ ਕਿਤੇ ਵੀ ਲੈ ਕੇ ਜਾਣਾ ਹੈ ਸਾਰੇ ਟੂਰਿਸਟ ਅਟ੍ਰੈਕਸ਼ਨ ਖੁੱਲ੍ਹੇ ਹੀ ਨੇ ਜੇ ਤੁਹਾਨੂੰ ਆਪ ਛੁੱਟੀ ਆ ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਨੇ ਕਿਤੇ ਨਾ ਕਿਤੇ ਲੈ ਕੇ ਜਾਓ ਨਹੀਂ ਤਾਂ ਘਰੇ ਬਹਿ ਕੇ ਉਹਨਾਂ ਤੋਂ ਤੰਗ ਹੀ ਕਰਨਾ ਹੈ ਛਾਲਾਂ ਹੀ ਮਾਰਨੀਆਂ ਹਨ ਸੋਫੇ ਭੰਨਣੇ ਆ ਸੋ ਤਕਰੀਬਨ ਸਾਰੇ ਟੂਰਿਸਟ ਅਟ੍ਰੈਕਸ਼ਨ ਖੁੱਲ੍ਹੇ ਹੀ ਨੇ ਕੈਨੇਡਾਜ਼ ਵੰਡਰਲੈਂਡ ਸੀ ਐਂਡ ਟਾਵਰ ਰਿਪਲੀਜ਼ ਅਕੁਆਰੀਅਮ ਟੋਰਾਂਟੋ ਜ਼ੂ ਐਕਸੈਟਰਾ ਸੋ ਕਾਫੀ ਕੁਛ ਖੁੱਲ੍ਹਾ ਵੀ ਹੋਊਗਾ ਕਾਫੀ ਕੁਛ ਬੰਦ ਵੀ ਹੋਊਗਾ ਤੁਹਾਨੂੰ ਪੂਰੀ ਲਿਸਟ ਗਿਣਾ ਦਿੱਤੀ ਆ ਬੰਦੋਬਸਤ ਕਰ ਲਓ ਅੱਜ ਅਤੇ ਕੱਲ੍ਹ ਦੋ ਹੀ ਦਿਨ ਨੇ ਗਰੋਸਰੀਜ਼ ਲਈ ਅਤੇ LCBO ਲਈ ਬਾਕੀ ਸਾਰਾ ਕੁਛ ਤਾਂ ਖੁੱਲ੍ਹਾ ਹੀ ਹੋਊਗਾ ਸੋ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਕੈਲਡਨ ਸ਼ਹਿਰ ਦੇ ਵਿੱਚ ਸਸਪੈਸ਼ੀਅਸ ਐਕਟੀਵਿਟੀ ਇਨਵੈਸਟੀਗੇਟ ਕਰਦੇ ਹੋਏ ਆਫਿਸਰਸ ਨੇ ਇੱਕ ਚੋਰੀ ਕੀਤੀ ਹੋਈ ਗੱਡੀ ਲੱਭੀ ਅਤੇ ਹੁਣ ਤਿੰਨ ਦੇਸੀ ਬੰਦਿਆਂ ਨੂੰ ਕਾਫੀ ਜਾਣੇ ਪਛਾਣੇ ਦੇਸੀ ਬੰਦੇ ਨੇ ਕਿਉਂ ਕਿ ਵਾਰ ਵਾਰ ਹੀ ਫੜੇ ਜਾਂਦੇ ਆ ਛੱਡੇ ਜਾਂਦੇ ਆ ਦਿਸ ਇਜ਼ ਲਿਬਰਲ ਕੈਨੇਡਾ ਓਬਵੀਅਸਲੀ ਇਹ ਹੁਣ ਫਿਰ ਤੋਂ ਫੜੇ ਗਏ ਨੇ ਅਤੇ ਲੱਗਦਾ ਤਾਂ ਹੈ ਕਿ ਬੇਲ ਤੇ ਫਿਰ ਤੋਂ ਛੱਡੇ ਵੀ ਗਏ ਨੇ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ OPP ਦੀ ਕੈਲਡਨ ਡਿਟੈਚਮੈਂਟ ਨੇ ਸਟੇਟ ਕੀਤਾ ਹੈ ਕਿ ਪਰਸੋਂ ਸੈਟਰਡੇ ਜੂਨ 27, 2026 ਰਾਤ 10:50 PM ਉਹਨਾਂ ਦੇ ਆਫਿਸਰਸ ਨੂੰ ਕੈਲਡਨ ਸ਼ਹਿਰ ਦੇ ਵਿੱਚ ਕਾਲਰੇਨ ਡਰਾਈਵ ਐਂਡ ਮੇਫੀਓ ਡਰਾਈਵ ਦੇ ਏਰੀਆ ਦੇ ਵਿੱਚ ਸੱਦਿਆ ਗਿਆ ਕੋਈ ਨਾ ਕੋਈ ਸਸਪੈਸ਼ੀਅਸ ਐਕਟੀਵਿਟੀ ਦੇ ਲਈ ਕਿਸ ਨੇ ਸ਼ਿਕਾਇਤ ਕੀਤੀ ਕਿ ਸ਼ੇਡੀ ਗੱਡੀ ਸ਼ੇਡੀ ਬੰਦੇ ਬੈਠੇ ਨੇ ਪਤਾ ਨਹੀਂ ਕੀ ਕਰ ਰਹੇ ਨੇ ਇੰਡਸਟਰੀਅਲ ਏਰੀਆ ਹੈ ਆ ਕੇ ਚੈੱਕ ਕਰੋ ਭਾਈ ਜਦੋਂ ਆਫਿਸਰਸ ਇਸ ਇੰਡਸਟਰੀਅਲ ਏਰੀਆ ਦੇ ਵਿੱਚ ਪਹੁੰਚੇ ਉਹਨਾਂ ਨੇ ਨੋਟਿਸ ਕੀਤਾ ਕਿ ਉਹਨਾਂ ਦੇ ਪਹੁੰਚਦੇ ਸੈਰ ਹੀ ਇੱਕ ਵਹੀਕਲ ਨੇ ਉਹਨਾਂ ਨੂੰ ਹੀ ਦੇਖ ਕੇ ਅਚਾਨਕ ਡਰਾਈਵ ਕਰਨਾ ਸ਼ੁਰੂ ਕੀਤਾ ਅਤੇ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਗੱਡੀ ਦੇ ਡਰਾਈਵਰ ਨੇ ਗੈਸ ਦੱਬੀ ਅਤੇ ਸੀਨ ਤੋਂ ਨਿਕਲ ਗਿਆ ਬਾਲਾ ਦੂਰ ਨਹੀਂ ਪਹੁੰਚੇ ਇਹ ਡਰਾਈਵਰ ਅਤੇ ਦੋ ਆਕੂਪੈਂਟਸ ਗੱਡੀ ਦੇ ਉਹਨਾਂ ਨੇ ਨੇੜੇ ਹੀ ਗੱਡੀ ਦਾ ਕੰਟਰੋਲ ਲੂਜ਼ ਕੀਤਾ ਅਤੇ ਗੱਡੀ ਤੋਂ ਬਾਹਰ ਦੋ ਜਾਣੇ ਨੇ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਡਰਾਈਵਰ ਨੂੰ ਤਾਂ ਉੱਥੇ ਹੀ ਪਹਿਲਾਂ ਹੀ ਸੀਨ 'ਤੇ ਫੜਿਆ ਗਿਆ ਅਤੇ ਬਾਕੀ ਦੋ ਆਕੂਪੈਂਟਸ ਨੂੰ ਵੀ ਨੇੜੇ ਹੀ ਫੜਿਆ ਗਿਆ ਦੇ ਡਿਡਨਟ ਗੈਟ ਦੈਟ ਫਾਰ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਪਤਾ ਕੀਤਾ ਗਿਆ ਕਿ ਇਹ ਇੱਕ ਸਟੋਲਨ ਰਿਪੋਰਟਡ ਵਹੀਕਲ ਹੈ ਯਾਨੀ ਕਿ ਚੋਰੀ ਕੀਤੀ ਹੋਈ ਗੱਡੀ ਹੈ ਅਤੇ ਪਤਾ ਨਹੀਂ ਉਹਦੇ ਨਾਲ ਹੁਣ ਉਸ ਏਰੀਆ ਦੇ ਵਿੱਚ ਟਰੱਕ ਯਾਰਡਸ ਕਾਫੀ ਜ਼ਿਆਦਾ ਨੇ ਉੱਥੇ ਕੀ ਕਰਨ ਗਏ ਸੀ ਤੁਸੀਂ ਆਪ ਹੀ ਸਿਆਣਿਆ ਹੁਣ ਬ੍ਰੈਂਪਟਨ ਤੋਂ ਤਿੰਨ ਦੇਸੀ ਬੰਦੇ 29-year-old ਡਰਾਈਵਰ ਲਵਪ੍ਰੀਤ ਸਿੰਘ 26 ਦਾ ਦਿਲਰਾਜ ਢਿੱਲੋਂ ਅਤੇ 29-year-old ਹਰਜੀਤ ਢਿੱਲੋਂ ਅਲੱਗ ਅਲੱਗ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ ਜਿਵੇਂ ਕਿ ਪੁਲਿਸ ਤੋਂ ਭੱਜਣ ਦੇ ਲਈ ਡੇਂਜਰਸ ਡਰਾਈਵਿੰਗ ਪ੍ਰਾਪਰਟੀ ਅਬਟੇਨ ਬਾਈ ਕ੍ਰਾਈਮ ਓਵਰ 5,000 ਅਤੇ ਇਸ ਡਰਾਈਵਰ ਦੇ ਖਿਲਾਫ ਪਹਿਲਾਂ ਤੋਂ ਹੀ ਡਰਾਈਵਿੰਗ ਦਾ ਬੈਨ ਲਾਇਆ ਹੋਇਆ ਸੀ ਜੱਜ ਦੇ ਵੱਲੋਂ ਕੋਰਟ ਦੇ ਵੱਲੋਂ ਸੋ ਇੱਕ ਵਾਧੂ ਆਪਰੇਟਿੰਗ ਅ ਵਹੀਕਲ ਵਾਇਲ ਪ੍ਰੋਹਿਬਿਟਿਡ ਦਾ ਵੀ ਚਾਰਜ ਇਹਨੇ ਹੁਣ ਲਵਾ ਲਿਆ ਹੈ ਨਾਲ ਦਿਓ ਦੋਸਤੋ ਇਹ ਵੀ ਪਤਾ ਲੱਗ ਗਿਆ ਹੈ ਕਿ ਇਸ ਸਾਲ ਦੇ ਪਹਿਲੇ ਹਾਫ ਦੇ ਵਿੱਚ ਆਲਮੋਸਟ ਰਫਲੀ ਪਹਿਲੇ ਹਾਫ ਦੇ ਵਿੱਚ ਮਿਸਿਸ ਸਾਗਾ ਅਤੇ ਬ੍ਰੈਂਪਟਨ ਦੇ ਵਿੱਚ 2100 ਤੋਂ ਵੀ ਜ਼ਿਆਦਾ ਗੱਡੀਆਂ ਚੋਰੀ ਕੀਤੀਆਂ ਗਈਆਂ ਹਨ ਇਕੱਲੇ ਦੋ ਸ਼ਹਿਰ ਇਕੱਲਾ ਅੱਧਾ ਸਾਲ ਅੱਧਾ ਪੂਰਾ ਸਾਲ ਵੀ ਨਹੀਂ ਅਤੇ 2100 ਤੋਂ ਵੀ ਜ਼ਿਆਦਾ ਗੱਡੀਆਂ ਚੋਰੀਆਂ ਕੀਤੀਆਂ ਗਈਆਂ ਹਨ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਸ ਸਾਲ ਦੇ ਪਹਿਲੇ ਤਕਰੀਬਨ 6 ਮਹੀਨਿਆਂ ਦੇ ਵਿੱਚ ਜੈਨੂਅਰੀ 1, 2026 ਤੋਂ ਲੈ ਕੇ ਜੂਨ 27, 2026 ਤੱਕ ਕੁੱਲ ਮਿਲਾ ਕੇ 2119 vehicles stolen report kitiyan gayi han in Mississauga and Brampton jede vichon 1169 Mississauga de vich te 950 Brampton de vich stolen report kitiyan gayi han number hai ta kafi high 2119 pehle half of the year de vich par asal de vich ta eh pichle saal 2025 de pehle 6 mahine nalon ohi saga te brampton de numbers nalon takriban 10% cut number hai 10% da reduction hai jadon 2351 vehicles stolen report kite gaye si so not a massive difference 2351 last year 2119 this year not a very big difference so number mara mota chale gaya hai is saal de vich Mississauga te Brampton to chori kitiyan gaiyan 2119 gaddiyan de vichon filhal ta 1659 ta haje tak vi actively investigate kitiyan ja rahiyan jime ke oh investigation kithe pahunchan lagi aa gaddi bhaave Ford Montreal to leke Africa tak pahunch gayi aa par eh investigation ne kithe pahunchna sirf te sirf 65 can you imagine 2119 de vichon kalle 65 ਚੋਰੀਆਂ ਕਲੀਅਰ ਕੀਤੀਆਂ ਗਈਆਂ ਮਤਲਬ ਕਿ ਗੱਡੀ ਰਿਕਵਰ ਕੀਤੀ ਗਈ ਹੈ ਜਾਂ ਬੰਦਾ ਫੜਿਆ ਗਿਆ ਹੈ ਕੱਲੇ 65 ਰਿਡਿਕਿਊਲਸ ਨਾਲੇ 395 ਕੇਸਿਸ ਦਾ ਪੁਲਿਸ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਭਾਈ ਇਹ ਤਾਂ ਸਾਫ ਸੁ ਹੋਣਾ ਨਹੀਂ ਹੈਗਾ 395 ਹੈਵ ਬੀਨ ਮਾਰਕਡ ਅਨਸੋਲਵਡ ਆਲਰੇਡੀ ਰੈਡੀ ਪ੍ਰੋਗਰਾਮ ਦੇਸ ਪ੍ਰਦੇਸ ਅੱਜ ਰਹੇ ਹਾਂ ਸਟੇਸ਼ਨ ਆਈ ਡੀ ਲੱਗਣ ਲੱਗੀ ਆ ਆਪਾਂ ਸਟੇਸ਼ਨ ਆਈ ਡੀ ਲੱਗਣ ਤੋਂ ਬਾਅਦ ਵਾਪਸ ਆਉਂਦੇ ਹਾਂ ਹੋਰ ਵੀ ਢੇਰ ਸਾਰੀਆਂ ਖਬਰਾਂ ਅਗਲੇ ਘੰਟੇ ਵਿੱਚ ਵੀ 5 ਤੋਂ ਲੈ ਕੇ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ ਹੁਣ 5 ਤੋਂ ਲੈ ਕੇ 6 ਵਜੇ ਤੱਕ ਸਾਡੇ ਨਾਲ ਗੱਲਬਾਤ ਕਰਨੀ ਆ ਨੰਬਰ ਹੁਣੇ ਘਮਾ ਲਓ ਸਟੂਡੀਓ ਦਾ 905-564-44 905-564-6444 905-564-6444 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ ਬਾਲੀਆਂ ਕੋਈ ਵੀ ਖਾਸ ਹਜੇ ਫਰਮੈਸ਼ੀ ਗਾਣੇ ਦੀਆਂ ਰਿਕੁਐਸਟ ਨਹੀਂ ਆਈਆਂ ਸੋ ਕੁਝ ਵਧੀਆ ਚੱਕਮਾ ਗੀਤ ਸੰਗੀਤ ਸੁਣਨਾ ਹੋਵੇ ਨੰਬਰ ਕਮਾ ਲਓ 905-564-6444 905-564-6444 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

a major vehicle collision. The judo officer sinte ponte orne de kia ki ek vehicle ta is McVean Drive and Countryside Drive, the intersection de vechisi, buri tara damaged. Dooji vehicle ta off road jaake kise de ghar de front lawn, yani ghar de vich hi jaake utthe gaddi damaged adi hoi si in the middle of somebody's house's front lawn. Officers ne pata kita ke do involved vehicles de vichon ek vehicle McVean Drive te southbound ja rahi si, dooji vehicle Countryside Road te eastbound ja rahi si jadon inna da intersection de vich hi jor de naal takkar hoya. Takkar da karan filhal the very early stages of the investigation hai, par PO Regional Police ne pehla hi keh ditta hai ke unhan nu lagda hai ke ek vehicle de driver ne aap di gaddi red light de vichon langai tahi ta takkar hoya. So clearly, je red light de vichon na langaunda driver e na maut hundi na panch hor jane zakhmi hunde, it would have been entirely avoidable. Police ne confirm kita hai ke donne gaddiyan de vich kul mila ke 6 jane si. ਸਾਰੇ ਤੇ ਸਾਰੇ 6 ਜਾਣੇ ਯੰਗ ਮੈਨ ਇਨ ਦੇਅਰ 20s. ਇੱਕ ਗੱਡੀ ਦੇ ਵਿੱਚ ਇੱਕ ਡਰਾਈਵਰ ਤੇ ਇੱਕ ਪੈਸੇਂਜਰ ਸੀ, ਜਿਹਦੇ ਵਿੱਚੋਂ ਅਨਫੋਰਚੂਨੇਟਲੀ ਪੈਸੇਂਜਰ ਸੀਨ ਤੇ ਹੀ ਡੈਡ ਪ੍ਰੋਨਾਂਸ ਕੀਤਾ ਗਿਆ. ਦੂਜੀ ਗੱਡੀ ਦੇ ਵਿੱਚ ਡਰਾਈਵਰ ਹਸਪੀਟਲ ਦੇ ਵਿੱਚ ਹੈ ਲਾਈਫ ਥ੍ਰੈਟਨਿੰਗ ਇੰਜਰੀਜ਼ ਨਾਲ. ਇੱਕ ਹੋਰ ਪੈਸੇਂਜਰ ਵੀ ਆਪਦੀ ਜਾਨ ਦੇ ਲਈ ਲੜ ਰਿਹਾ ਹੈ ਤੇ ਇੱਕ ਹੋਰ ਪੈਸੇਂਜਰ ਹੈ ਜਿਹਨੂੰ ਲਾਈਫ ਆਲਟਰਿੰਗ ਇੰਜਰੀਜ਼ ਆਲਰੇਡੀ ਸਸਟੇਨ ਹੋਈਆਂ ਹਨ. ਮਤਲਬ ਹੋ ਸਕਦਾ ਹੈ ਕਿ ਉਹ ਦੀ ਲਾਈਫ ਕਦੇ ਦੁਬਾਰਾ ਸੇਮ ਨਾ ਹੋਵੇ, ਮੇ ਬੀ ਕੋਈ ਹੱਥ ਪੈਰ ਵੱਢਿਆ ਗਿਆ ਹੈ ਜਾਂ ਵੱਢਣਾ ਪਿਆ ਹੈ, ਲਾਈਫ ਆਲਟਰਿੰਗ ਇੰਜਰੀ ਹੋਈ ਹੈ. ਅਤੇ ਚੌਥਾ ਪੈਸੰਜਰ ਸੀਰੀਅਸ ਇੰਜਰੀਜ਼ ਨਾਲ ਵੀ ਟ੍ਰੀਟ ਕੀਤਾ ਜਾ ਰਿਹਾ ਹੈ. ਸੋ ਫਿਲਹਾਲ ਇਸ ਰੈੱਡ ਲਾਈਟ ਦੇ ਵਿੱਚੋਂ ਗੱਡੀ ਲੰਘਾਉਣ ਦੀ ਜਾਣਕਾਰੀ ਤੋਂ ਇਲਾਵਾ ਨਹੀਂ ਪਤਾ ਹੈ ਕਿ ਜਾਨਲੇਵਾ ਕੋਲੀਸ਼ਨ 'ਚ ਕੀ ਹੋਰ ਫੈਕਟਰਸ ਹੋ ਸਕਦੇ ਨੇ, ਜਿਵੇਂ ਕਿ ਹਾਈ ਸਪੀਡ ਜਾਂ ਰੇਸਿੰਗ ਜਾਂ ਸਟੰਟ ਡਰਾਈਵਿੰਗ ਜਾਂ ਡੇਂਜਰਸ ਡਰਾਈਵਿੰਗ ਜਾਂ ਦਾਰੂ ਜਾਂ ਨਸ਼ਿਆਂ ਨਾਲ ਇੰਪੇਅਰਮੈਂਟ. ਹੁਣ ਦੇਖਦੇ ਹਾਂ ਕਿ ਕੀ ਬਣਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ. ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੱਜ ਰਹੇ ਹੋ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ, ਅੱਜ ਜਿਹੜੇ ਮਰਜ਼ੀ ਦਿਨ ਤੁਸੀਂ ਆਪਦੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਆਪਦੇ ਪਰਿਵਾਰ ਨੂੰ ਵਧੀਆ ਖਵਾਉਣਾ ਹੈ, ਪਿਓਰ ਵੈਜੀਟੇਰੀਅਨ ਫੂਡ ਹੀ ਖਵਾਉਣਾ ਹੈ, ਸ਼ੁੱਧ ਵੈਜੀਟੇਰੀਅਨ ਫੂਡ ਹੀ ਖਵਾਉਣਾ ਹੈ, ਫਿਰ ਗਿਲਸ ਸਵੀਟ ਫੈਕਟਰੀ ਨੰਬਰ 1 ਆਪਸ਼ਨ ਹੈ. ਗਿਲਸ ਸਵੀਟ ਫੈਕਟਰੀ ਵਾਲੇ ਤੁਹਾਡੇ ਹਰੇਕ ਮੌਕੇ ਦੇ ਲਈ, ਖੁਸ਼ੀ ਦੇ ਮੌਕੇ ਦੇ ਲਈ, ਹਰੇਕ ਓਕੇਜ਼ਨ ਦੇ ਲਈ ਬਹੁਤ ਹੀ ਸਵਾਦ ਫਰੈਸ਼ ਪਿਓਰ ਵੈਜੀਟੇਰੀਅਨ ਕੇਟਰਿੰਗ ਕਰਦੇ ਨੇ. ਹੁਣ ਚਾਹੇ ਇਕੱਲੇ ਤੁਹਾਨੂੰ ਸਨੈਕਸ ਨੂੰ ਚਾਹੀਦੇ ਆ, ਐਪਟਾਈਜ਼ਰ ਚਾਹੀਦੇ ਆ, ਇਹ ਦੋਸਤੋ ਹਰੇਕ ਦਿਨ ਹੀ ਆਪਣੇ ਬ੍ਰੈਂਪਟਨ ਵਾਲੀ ਫੈਕਟਰੀ ਦੇ ਵਿੱਚ ਵਿਲੀਅਮਸ ਪਾਰਕਵੇ ਅਤੇ ਸਨ ਪੈਕ ਦੇ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਦੇ ਆਪਣੀ ਫੈਕਟਰੀ ਦੇ ਵਿੱਚ ਗਿਲ ਸਵੀਟ ਫੈਕਟਰੀ ਵਾਲੇ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿਤ ਰੋਜ਼ ਮਿੰਨੀ ਮਸ਼ੀਨ ਮੇਡ ਸਮੋਸੇ ਵੀ, ਵੱਡੇ ਹੈਂਡ ਮੇਡ ਸਮੋਸੇ ਵੀ, ਆਲੂ ਟਿੱਕੀਆਂ ਵੀ, ਪਕੌੜੇ ਵੀ ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, ਐਪਟਾਈਜ਼ਰਸ ਵੀ ਬਹੁਤ ਵੱਡੀ ਗਿਣਤੀ ਤੱਕ ਇਹ ਨਿਤ ਰੋਜ਼ ਤਿਆਰ ਕਰਦੇ ਆ, ਜੋ ਕਿ ਤੁਹਾਡੇ ਨੇੜਲੇ ਗੁਰੂ ਘਰਾਂ ਤੱਕ, ਅਖੰਡ ਪਾਠ ਤੱਕ, ਕਿਸੇ ਵੀ ਰਿਲੀਜੀਅਸ ਇਵੈਂਟ ਤੱਕ, ਤੁਹਾਡੇ ਕੰਮ ਫੈਕਟਰੀ ਟਰੱਕਯਾਰਡ ਤੱਕ, ਘਰ ਤੱਕ, ਜਿੱਥੇ ਮਰਜ਼ੀ ਤੱਕ, ਤਾਂ ਇਹ ਬਹੁਤ ਵੱਡੀ ਗਿਣਤੀ ਤੱਕ ਤਾਂ ਐਵਰੀਡੇ ਸ਼ਿਪ ਕਰਦੇ ਨੇ, ਟਰਾਂਸਪੋਰਟ ਕਰਦੇ ਆ, ਲੋਕ ਜਾ ਕੇ ਟਰੇਆਂ ਵੀ ਪਿਕਅਪ ਕਰਦੇ, ਇਹ ਡਿਲੀਵਰੀ ਵੀ ਕਰਦੇ, ਲਾਈਵ ਟਰੱਕ ਵੀ ਭੇਜਦੇ ਆ, ਨਾਲ ਦੀ ਨਾਲ ਹੋਰਾਂ ਗਰੋਸਰੀ ਸਟੋਰਸ ਤੱਕ ਵੀ, ਰੈਸਟੋਰੈਂਟਸ ਤੱਕ ਵੀ, ਬੈਂਕਵਟ ਹਾਲ ਤੱਕ ਵੀ, ਇਹ ਲਾਈਵ ਫਰੈਸ਼ ਕੇਟਰਿੰਗ ਦਾ ਪ੍ਰਬੰਧ ਕਰਦੇ ਆ. ਪਰ ਇਕੱਲੇ ਐਪਟਾਈਜ਼ਰਸ ਅਤੇ ਸਨੈਕਸ ਨੂੰ ਨਹੀਂ, ਫੁੱਲ ਫਲੈਜਡ ਲਾਈਵ ਤੁਹਾਡੇ ਲਈ ਕੇਟਰਿੰਗ, ਦਾਲਾਂ ਦਾ, ਸਬਜ਼ੀਆਂ ਦਾ, ਪਨੀਰ ਦਾ, ਹਰੇਕ ਚੀਜ਼ ਦਾ, ਬਹੁਤ ਹੀ ਸਵਾਦ 100% ਪਿਓਰ ਵੈਜੀਟੇਰੀਅਨ ਲਾਈਵ ਟਰੱਕ ਕੇਟਰਿੰਗ ਵੀ ਕਰਦੇ ਨੇ. ਸੋ ਤੁਹਾਡਾ ਕੋਈ ਵੀ ਸਪੈਸ਼ਲ ਇਵੈਂਟ ਹੋਵੇ, ਉਹਨੂੰ ਜ਼ਿਆਦਾ ਹੀ ਸਪੈਸ਼ਲ ਬਣਾ ਦੇਣਗੇ. ਪਿਓਰ ਵੈਜੀਟੇਰੀਅਨ ਫੂਡ ਹੀ ਤਿਆਰ ਕਰਦੇ ਆ ਅਤੇ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ. ਗਿਲਸ ਸਵੀਟ ਫੈਕਟਰੀ 905-799-2616 ਅਤੇ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਅਤੇ ਯੂਨਿਟ 3 ਦੇ ਵਿੱਚ ਗਿਲਸ ਸਵੀਟ ਫੈਕਟਰੀ ਲੋਕੇਟਡ ਹੈ. 905-799-2616 ਇਹਦੀਆਂ 6 ਲੋਕੇਸ਼ਨਸ ਇਨ ਟੋਟਲ ਨੇ, ਇੱਕ ਮੇਨ ਫੈਕਟਰੀ ਇਨ ਬ੍ਰੈਂਪਟਨ ਅਤੇ 5 ਚਲੋ ਫਰੈਸ਼ਕੋਜ਼ ਦੇ ਅੰਦਰ, ਜੋ ਕਿ ਇੱਕ ਤਾਂ ਬ੍ਰੈਂਪਟਨ ਦੇ ਵਿੱਚ ਹੈਗਾ ਕੁਈਨ ਐਂਚਿੰਗੂਜ਼ੀ, ਕੁਈਨ ਐਂਚਿੰਗੂਜ਼ੀ ਅਤੇ ਮਿਲਟਨ ਦੇ ਵਿੱਚ ਵੀ ਇੱਕ ਲੋਕੇਸ਼ਨ ਹੈ, ਮਿਸ ਸਾਗਰ ਦੇ ਵਿੱਚ ਵੀ ਇੱਕ ਲੋਕੇਸ਼ਨ ਹੈ. ਉਹਨਾਂ ਚਲੋ ਫਰੈਸ਼ਕੋਜ਼ ਦੇ ਵਿੱਚ ਇਹਨਦੇ ਗਿਲਸ ਸਵੀਟ ਫੈਕਟਰੀ ਦੀਆਂ ਲੋਕੇਸ਼ਨਸ ਵੀ ਕਾਫੀ ਜ਼ਿਆਦਾ ਨੇ, ਕੁੱਲ ਮਿਲਾ ਕੇ 5 ਨੇ ਅਤੇ ਫੈਕਟਰੀ ਨਾਲ 6 ਨੇ ਆਲ ਓਵਰ ਅੰਟੇਰੀਓ ਐਂਡ ਕੈਨੇਡਾ. ਨਾਲ ਦਿਓ ਦੋਸਤੋ, ਜੇ ਤੁਸੀਂ ਆਪਦੇ ਘਰ ਦੇ ਵਿੱਚ ਜਾਂ ਆਪਦੇ ਬਿਜ਼ਨਸ ਦੇ ਵਿੱਚ ਪ੍ਰੋਫੈਸ਼ਨਲ ਸਾਫ ਸੁਥਰੇ ਤਰੀਕੇ ਦੇ ਨਾਲ ਪੇਂਟ ਦਾ ਕੰਮ ਕਰਵਾਉਣਾ ਹੈ, ਸੰਦੋ ਪੇਂਟਿੰਗ ਦੇ ਨਾਲ ਅੱਜ ਹੀ ਸੰਪਰਕ ਕਰੋ. ਇਹ ਬਹੁਤ ਕਲੀਨ, ਪ੍ਰੋਫੈਸ਼ਨਲ ਅਤੇ ਅਫੋਰਡੇਬਲ
paint packages.

0: ਇਨਡੋਰ ਆਊਟਡੋਰ ਪੂਰੇ ਘਰ ਦੇ ਅੰਦਰ ਵੀ ਬਾਹਰ ਵੀ ਫੈਂਸ ਫੁੰਸ ਤੱਕ ਵੀ ਸਭ ਕੁਛ ਹੀ ਇਹ ਪੇਂਟ ਕਰਦੇ ਨੇ ਅਤੇ ਬਹੁਤ ਹੀ ਵੱਡੀ ਟੀਮ ਹੈ ਇਹਨਾਂ ਦੀ। ਇਹ ਕਹਿੰਦੇ ਨੇ ਕਿ ਇਕੱਲਾ ਇੱਥੇ GTA ਨਹੀਂ, ਜਿੱਥੇ ਮਰਜ਼ੀ ਤੱਕ ਨਾਇਆਗਰਾ ਰੀਜਨ ਤੱਕ, ਲੰਡਨ ਤੱਕ, ਗਵਾਲਫ KWC ਤੱਕ, ਪੂਰਾ GTA ਐਂਡ ਬਿਯੋਂਡ ਅਸੀਂ ਸਰਵ ਕਰਦੇ ਹਾਂ। ਬਹੁਤ ਹੀ ਵੱਡੀ ਟੀਮ ਹੈ ਅਤੇ ਜਿਹੜਾ ਵੀ ਅਸੀਂ ਪੇਂਟ ਯੂਜ਼ ਕਰਦੇ ਹਾਂ ਉਹ ਨੇਮ ਬ੍ਰੈਂਡ ਮਸ਼ਹੂਰ ਟਾਪ ਕੁਆਲਿਟੀ ਦਾ ਹੀ ਪੇਂਟ ਅਤੇ ਮਟੀਰੀਅਲਸ ਯੂਜ਼ ਕਰਦੇ ਹਾਂ। ਪੂਰੇ ਸਫਾਈ ਦਾ ਇਹਨਾਂ ਨੇ ਆਪ ਹੀ ਬੰਦੋਬਸਤ ਕਰਨਾ ਹੈ, ਇੰਤਜ਼ਾਮ ਕਰਨਾ ਹੈ, ਸਾਰਾ ਫਰਨੀਚਰ ਨੂੰ ਮੂਵ ਕਰਨ ਦਾ ਅਤੇ ਵਾਪਸ ਰੱਖਣ ਦਾ ਵੀ ਇਹਨਾਂ ਨੇ ਆਪ ਹੀ ਸਾਰਾ ਕੰਮ ਕਰਨਾ ਹੈ। ਤੁਹਾਨੂੰ ਕੁਛ ਵੀ ਨਹੀਂ ਕਰਨ ਦੀ ਲੋੜ ਸਿਵਾਏ ਰੰਗ ਚੂਜ਼ ਕਰ ਲਏ, ਬਸ ਰੰਗ ਤੁਸੀਂ ਚੂਜ਼ ਕਰਨੇ ਆ। ਤੁਸੀਂ ਕੋਈ ਵੀ ਆਪ ਰੰਗ ਲੱਭਿਆ ਹੋਇਆ ਜਾਂ ਇਹਨਾਂ ਦੇ ਬ੍ਰੈਂਡ ਨੇਮ ਪੇਂਟ ਦੇ ਕੈਟਲਾਗ ਦੇ ਵਿੱਚੋਂ ਲੱਭ ਵੀ ਸਕਦੇ ਹੋ, ਕਾਲ ਸੰਦੋ ਪੇਂਟਿੰਗ। ਸੁਖਜੀਤ ਦਾ ਫੋਨ ਨੰਬਰ ਹੈ 6478223313 6478223313। ਸੰਦੋ ਪੇਂਟਿੰਗ 6478223313 6478223313 'ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਜੇ ਤੁਹਾਨੂੰ ਆਲ ਆਫ ਅ ਸਡਨ ਅਚਾਨਕ ਇਸ ਸਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਐਲਰਜੀਜ਼ ਹੋਣ ਲੱਗ ਗਈਆਂ ਹਨ, ਸ਼ਾਇਦ ਕਿਉਂਕਿ ਤੁਸੀਂ ਆਪਦੇ ਏਅਰ ਡਕਟ ਨਹੀਂ ਸਾਫ਼ ਕਰਵਾਏ, ਅਤੇ ਤੁਸੀਂ ਜੇਕਰ ਐਲਰਜਨਸ, ਡਸਟ, ਪਲੂਟੈਂਟਸ, ਏਰੋਟੈਂਟਸ ਅਤੇ ਹੋਰ ਵੀ ਗੰਦ ਮੰਦ ਤੋਂ ਬਚਣਾ ਚਾਹੁੰਦੇ ਹੋ, ਤੁਹਾਨੂੰ ਪੂਰੇ ਸਮਰ ਤੱਕ ਤਾਂ ਏ ਸੀ ਚਲਾਉਣਾ ਹੀ ਪੈਣਾ, ਫਿਰ ਵਿੰਟਰ ਦੇ ਵਿੱਚ ਵੀ ਹੀਟ ਚਲਾਉਣੀ ਪੈਣੀ ਆ। ਡਕਟ ਤਾਂ ਤੁਹਾਨੂੰ ਸਾਫ਼ ਕਰਵਾ ਲੈਣੇ ਚਾਹੀਦੇ ਨੇ, ਖਾਸ ਤਾਂ ਜੇ ਹੁਣ ਵਾਹਵਾ ਟਾਈਮ ਹੋ ਗਿਆ। ਅਤੇ ਅਕਾਲ ਡਕਟ ਕਲੀਨਿੰਗ ਵਾਲੇ ਕਹਿੰਦੇ ਨੇ ਕਿ ਅਸੀਂ ਸਭ ਤੋਂ ਪੁਰਾਣੀ, ਸਭ ਤੋਂ ਪਹਿਲੀ ਕੰਪਨੀ ਆ ਸਾਡੇ ਕਮਿਊਨਿਟੀ ਵਿੱਚ, 40 ਸਾਲਾਂ ਤੋਂ ਇਹੀ ਕੰਮ ਕਰਦੇ ਆ ਰਹੇ ਹਾਂ, ਸਾਫ਼ ਸੁਥਰੇ ਤਰੀਕੇ ਦੇ ਨਾਲ, ਇਹ ਪ੍ਰੋਫੈਸ਼ਨਲ ਤਰੀਕੇ ਨਾਲ, ਹਾਈ ਹੋਰਸ ਪਾਵਰ ਵੈਕਿਊਮ ਦੇ ਨਾਲ ਸਾਰਾ ਗੰਦ ਮੰਦ ਕੱਢ ਕੇ ਸੈਨੇਟਾਈਜੇਸ਼ਨ ਸਪਰੇਅ ਕਰਕੇ ਜਾਂਦੇ ਨੇ ਅਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੀ ਕੰਮ ਕਰਕੇ ਦਿੰਦੇ ਨੇ। ਇਹ ਕਹਿੰਦੇ ਨੇ ਕਿ ਭਾਵੇਂ ਤੁਸੀਂ ਲੇਟ ਵੀ ਸੱਦੋ, ਸ਼ਾਮ ਨੂੰ, ਰਾਤ ਨੂੰ ਵੀ ਸੱਦੋ, 7 ਦਿਨ ਜਿਹੜੇ ਮਰਜ਼ੀ ਟਾਈਮ ਸੱਦੋ, ਸੱਦੋ ਅਕਾਲ ਡਕਟ ਕਲੀਨਿੰਗ 4167100662 4167100662। ਅਤੇ ਇਹ ਡਕਟ ਕਲੀਨਿੰਗ ਤੋਂ ਇਲਾਵਾ ਹਰੇਕ ਕਿਸਮ ਦੇ ਏਸੀ ਅਤੇ ਫਰਨਿਸ ਦੀ ਰਿਪੇਅਰ ਵੀ ਕਰਦੇ ਨੇ ਅਤੇ ਇੰਸਟਾਲੇਸ਼ਨ ਵੀ ਕਰਦੇ ਨੇ। ਸੋ ਜੇ ਤੁਸੀਂ ਏਸੀ ਜਾਂ ਫਰਨਿਸ ਇੰਸਟਾਲ ਕਰਵਾਉਣਾ, ਰਿਪੇਅਰ ਕਰਵਾਉਣਾ, ਉਹਦਾ ਵੀ ਇਹ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਕਾਲ ਅਕਾਲ ਡਕਟ ਕਲੀਨਿੰਗ 4167100662 4167100662, ਅਕਾਲ ਡਕਟ ਕਲੀਨਿੰਗ। ਅਤੇ ਇਸ ਟਾਈਮ 'ਤੇ ਸਾਡੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ, ਜਿਨ੍ਹਾਂ ਦਾ ਫੋਨ ਨੰਬਰ ਹੈ 4167100 7524 4167100 7524। ਮੋਰਗੇਜ ਦਾ ਜਿਹੜਾ ਮਰਜ਼ੀ ਤੁਹਾਡਾ ਸਵਾਲ ਹੋਵੇ, ਸਲਾਹ ਮਸ਼ਵਰਾ ਕਰਨਾ ਹੋਵੇ, ਜਾਂ ਫਿਰ ਕੰਮ ਹੀ ਜ਼ਰੂਰੀ ਹੈ, ਮੋਰਗੇਜ ਪਹਿਲੀ ਵਾਰੀ ਕਰਾਉਣੀ ਆ, ਰਿਨਿਊਲ ਆ ਗਈ ਆ, ਕਰਜ਼ੇ ਬਹੁਤ ਜ਼ਿਆਦਾ ਲਏ ਹੋਏ ਨੇ ਅਤੇ ਉਹਨੂੰ ਹੁਣ ਕੰਸੋਲੀਡੇਟ ਕਰਨਾ ਹੈ, ਜਿਹੜਾ ਮਰਜ਼ੀ ਤੁਹਾਡਾ ਪ੍ਰੀ ਕੰਸਟਰਕਸ਼ਨ ਤੋਂ ਬੁੱਕ ਕੀਤੇ ਹੋਏ ਹੁਣ ਅਪਰੇਜ਼ਲ ਵੈਲਿਊ ਦੇ ਵਿੱਚ ਪੰਗਾ ਪਿਆ ਹੋਇਆ ਹੈ, ਤੱਕ ਸਿਨੇਰੀਓ ਵੀ ਹੋਵੇ, ਇਹਨਾਂ ਨਾਲ ਸਲਾਹ ਮਸ਼ਵਰਾ ਕਰੋ, ਇਹ ਸਲਿਊਸ਼ਨ ਫਿਰ ਹੀ ਤੁਹਾਡੇ ਲੱਭ ਸਕਦੇ ਆ। ਨੰਬਰ ਹੈ 4167100 7524 4167100 7524 ਹੁਣ ਤਾਂ ਮਸਾਂ ਹੀ ਉਹ ਵਿਆਜ ਹੀ ਇਕੱਲਾ ਪੇ ਕਰ ਰਹੇ ਨੇ। ਸੋ ਮੰਨ ਲਓ ਕਿ ਕਿਸੇ ਨੇ ਕੋਈ 5-6 ਥਾਵਾਂ ਤੋਂ ਡਿਫਰੈਂਟ ਡਿਫਰੈਂਟ ਕਰਜ਼ੇ ਲਏ ਹੋਏ ਨੇ, ਸਾਰੀ ਅਮਾਊਂਟ ਵੀ ਡਿਫਰੈਂਟ ਆ, ਲੈਂਡਰ ਵੀ ਸਾਰੇ ਡਿਫਰੈਂਟ ਨੇ, ਵਿਆਜ ਦਾ ਰੇਟ ਵੀ ਸਾਰਾ ਡਿਫਰੈਂਟ ਹੈ, ਕਿਸ਼ਤ ਵੀ ਡਿਫਰੈਂਟ ਤਰੀਕ ਨੂੰ ਜਾਂਦੀ ਆ, ਫਿਰ ਵੀ ਕੋਈ ਤਰੀਕਾ ਹੈ ਕਿ ਸਾਰਾ ਕੁਛ ਆਪਾਂ ਇਕੱਠਾ ਕਰ ਲਈਏ, ਕਿਸ਼ਤ ਵੀ ਇੱਕ ਹੀ ਹੋਵੇ, ਸਭ ਤੋਂ ਘੱਟ ਹੀ ਹੋਵੇ, ਸਭ ਤੋਂ ਲੋਸਟ ਇੰਟਰਸਟ ਵੀ ਹੋਵੇ, ਕੋਈ ਤਰੀਕਾ ਹੈ ਕਿ ਨਹੀਂ?
1: ਬਿਲਕੁਲ ਸਵਰਾਜ, ਜਿਹੜਾ ਤਰੀਕੇ ਬਹੁਤ ਨੇ ਇਸ ਚੀਜ਼ ਨੂੰ, ਇਸ ਚੀਜ਼ ਦਾ ਹੱਲ ਕੱਢਣ ਦੇ, ਬਟ ਗੱਲ ਇਹ ਆਉਂਦੀ ਵੀ ਤੁਸੀਂ ਉਸ ਫੈਸਲੇ 'ਤੇ ਆਉਣਾ ਜਾਂ ਨਹੀਂ ਆਉਣਾ, ਰਾਈਟ? ਹੁਣ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਚੀਜ਼ ਗੌਲਦਾ ਪਿਆ, ਰੈਦਰ ਪ੍ਰੋਬਲਮ ਨੂੰ ਫੇਸ ਕਰਨ ਨਾਲੋਂ ਨਾ ਪ੍ਰੋਬਲਮ ਤੋਂ ਭੱਜਣ ਵਾਲਾ ਰਾਹ ਲੋਕੀ ਜ਼ਿਆਦਾ ਅਪਣਾ ਰਹੇ, ਮਾਫ਼ੀ ਮੰਗਦਾ। ਦੇਖੋ ਗੱਲ ਇਹੋ ਜਿਹੀ, ਮੈਂ ਏਅਰ 'ਤੇ ਕਰਦਾ ਪਿਆ, ਰੀਜ਼ਨ ਇਹ ਬਣ ਚੁੱਕਿਆ ਵੀ ਸੁਣਨ ਨੂੰ ਜਾਂ ਅਗਲੇ ਬੰਦੇ ਦੇ ਗੱਲਬਾਤ ਕਰਨ ਤੋਂ ਇਹ ਮਹਿਸੂਸ ਹੁੰਦਾ ਵੀ ਹੰਭ ਗਏ ਲੋਕ। ਉਹ ਹੰਭਣਾ ਚਲੋ ਉਸ ਨਜ਼ਰੀਏ ਨਾਲ ਜਾਇਜ਼ ਲੱਗਦਾ ਵੀ ਤੁਸੀਂ ਕੰਮ 'ਤੇ ਵੀ ਫੋਕਸਡ ਰੱਖਣਾ, ਆਪਣੇ ਆਪ ਨੂੰ ਤੇ ਤੁਹਾਡੇ ਜਿਹੜੀਆਂ ਮਿਨੀਮਮ ਪੇਮੈਂਟਸ ਨੇ ਵੱਖਰੋ ਵੱਖਰੇ ਕਰਜ਼ਿਆਂ ਦੀਆਂ ਜਦੋਂ ਤੱਕ ਤੁਹਾਨੂੰ ਚੱਕਣਾ ਪੈ ਗਿਆ ਉਦੋਂ ਤੁਸੀਂ ਖੜੇ ਪੈਰ ਚੱਕ ਲਿਆ ਬਟ ਤੁਹਾਨੂੰ ਉਹਦਾ ਅਲਟੀਮੇਟਲੀ ਨਤੀਜਾ ਉਦੋਂ ਪਤਾ ਲੱਗਦਾ ਜਦ ਤੁਹਾਡਾ ਉਹ ਜਿਹੜਾ ਕਰਜ਼ਾ ਚੱਕਿਆ ਵਾ ਉਹ ਲੈਣ ਦਾ ਨਾਂ ਹੀ ਨਹੀਂ ਲੈ ਰਿਹਾ। ਸੋ ਗੱਲ ਕਰਦਿਆਂ ਜੇ ਉਹ ਕਰਜ਼ਾ ਲਾਉਣਾ ਕਿਵੇਂ ਆ, ਜੇ ਤਾਂ ਦੇਖੋ ਤੁਹਾਡੇ ਕੋਲ ਘਰ ਹੈਗਾ, ਘਰ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਥੇਰੇ ਭੈਣ ਭਰਾਵਾਂ ਨੂੰ ਪ੍ਰੋਬਲਮ ਇਹੀ ਆ ਰਹੀ ਵੀ ਅਪਰੇਜ਼ਲਸ ਨਹੀਂ ਆ ਰਹੀਆਂ, ਉਹਦੇ ਵਿੱਚ ਕਈ ਵਾਰੀ ਮੈਂ ਕੀ ਚੀਜ਼ ਨੋਟ ਕੀਤੀ ਹੈ ਜੀ, ਫਾਈਲ ਸਟਰਕਚਰਿੰਗ ਬਹੁਤ ਮਾਇਨੇ ਰੱਖਦੀ ਆ, ਫਾਈਲ ਸਟਰਕਚਰ ਜੇ ਨਹੀਂ ਸਹੀ ਹੋਈ ਵੀ ਤਾਂ ਵੀ ਤੁਹਾਡੀ ਜਿਹੜੀ ਅਪਰੇਜ਼ਲ ਵੈਲਿਊ ਹੈ ਉਹ ਘੱਟ ਜਾਂਦੀ ਆ। ਸੋ ਜੇ ਤੁਹਾਡੇ ਕੋਲ ਘਰ ਹੈਗਾ, ਘਰ ਦੀ ਚੱਲਦੀ ਮੌਰਗੇਜ ਵੀ ਨਹੀਂ ਤੁਸੀਂ ਤੁੜਵਾਉਣਾ ਚਾਹੁੰਦੇ, ਉਹਦੇ ਅਗੇਂਸਟ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਸਾਰੀ ਵੱਖਰੀ ਪੇਮੈਂਟ ਆ ਇੱਕ ਬਣਾ ਸਕਦੇ ਹੋ, ਠੀਕ ਹੈ ਜੀ। ਜੇ ਤੁਹਾਡੇ ਕੋਲ ਘਰ ਨਹੀਂ ਹੈਗਾ, ਕੋਈ ਬਿਜ਼ਨਸ ਹੈ, ਬਿਜ਼ਨਸ ਦੇ ਅਗੇਂਸਟ ਤੁਸੀਂ ਬਿਜ਼ਨਸ ਲੋਨ ਲੈ ਸਕਦੇ ਹੋ। ਕੁਝ ਕੁ ਗਵਰਨਮੈਂਟ ਸਬਸਿਡਾਈਜ਼ ਬਿਜ਼ਨਸ ਲੋਨਸ ਆਏ ਹੋਏ ਨੇ, ਜਦੇ ਆ ਟੈਰਿਫ ਲੱਗੇ ਨੇ ਉਹਨਾਂ ਨੂੰ ਰਿਲੀਫ ਦੇਣ ਲਈ ਕੁਝ ਕੁ ਗਵਰਨਮੈਂਟ ਸਬਸਿਡਾਈਜ਼ ਲੋਨਸ ਆਏ ਹੋਏ ਨੇ, ਉਹਨਾਂ ਬਾਰੇ ਤੁਸੀਂ ਜਾਣਕਾਰੀ ਲੈ ਕੇ ਉਸ ਚੀਜ਼ ਦੇ ਬਾਰੇ ਤੁਸੀਂ ਅਪਰੂਵ ਹੋ ਸਕਦੇ ਹੋ। ਹੋ ਸਕਦਾ ਤੁਹਾਡੇ ਜਿਹੜਾ ਲੱਖ, ਸਵਾ ਲੱਖ, ਡੇਢ ਲੱਖ ਜਿੰਨਾ ਵੀ ਤੁਹਾਨੂੰ ਬਿਜ਼ਨਸ ਲੋਨ 'ਚ ਅਪਰੂਵ ਹੁੰਦਾ, ਤੁਹਾਡੇ ਜਿਹੜੇ ਵੱਖਰੋ ਵੱਖਰੇ ਕਰਜ਼ੇ ਨੇ ਉਹ ਇੱਕ ਛਾਪੇ ਹੇਠ ਆ ਜਾਣਗੇ। ਜੇ ਤੁਹਾਡੇ ਕੋਲ ਦੋਨੇ ਆਪਸ਼ਨਸ ਹੈ ਨੀਗੀਆਂ ਤਾਂ ਹਮੇਸ਼ਾ ਕਹਿੰਦਾ ਉਹਨਾਂ 35-40 ਹਜ਼ਾਰ ਡਾਲਰ ਤੱਕ ਕੁਝ ਕੁ ਅਨਸਿਕਿਉਰਡ ਲੋਨਸ ਹੁੰਦੇ ਨੇ, ਉਹਦੇ ਲਈ ਤੁਸੀਂ ਅਪਰੂਵ ਹੋ ਜਾਓਗੇ, ਜਿਹਨਾਂ ਦੇ ਵਿੱਚ ਕਿਸੇ ਲੋਇਰ ਦੀ ਵੀ ਇਨਵੋਲਵਮੈਂਟ ਨਹੀਂ ਰਹਿ ਜਾਂਦੀ। ਕੁੱਲ ਮਿਲਾ ਕੇ ਵੀ ਤੁਹਾਡੀ ਸੇਵਿੰਗ ਹੀ ਸੇਵਿੰਗ ਰਹਿ ਜਾਂਦੀ ਹੈ। ਸੋ ਗੱਲ ਕਿ ਵੱਖਰੋ ਵੱਖਰੀ ਪੇਮੈਂਟਸ ਕਰਨ ਨਾਲੋਂ ਰੈਦਰ ਇੱਕ ਪੇਮੈਂਟ ਬਣੀ ਹੋਵੇ, ਤੁਸੀਂ ਵੀ ਦਿਮਾਗੀ ਸਕੂਨ 'ਚ ਬੈਠੋਗੇ, ਤੁਹਾਨੂੰ ਵੀ ਪਤਾ ਹੋਊਗਾ ਚੱਲ ਇੱਕ ਪੇਮੈਂਟ ਨਿਕਲਣੀ ਹੈ, ਨਹੀਂ ਤਾਂ ਬਥੇਰੀ ਵਾਰੀ ਭੈਣ ਭਰਾਵਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਦੋਂ ਕਿਹੜੇ ਮੌਕੇ ਹੌਲੇ ਜਿਹੇ NSF ਲੱਗ ਜਾਂਦਾ। ਜਦੋਂ ਨੋਨ ਸਫੀਸ਼ੈਂਟ ਫੰਡ ਤੁਹਾਡੇ ਅਕਾਊਂਟ 'ਚ ਲੱਗਦਾ, $30-40 ਉਹਨਾਂ ਨੇ ਲੈ ਜਾਣੇ, ਠੀਕ ਹੈ ਜੀ, ਨਾਲ ਦੀ ਨਾਲ ਤੁਹਾਡੀ ਜਿਹੜੀ ਕ੍ਰੈਡਿਟ ਸਕੋਰ ਆ ਉਹ ਵੀ ਨਾਲ ਦੀ ਨਾਲ ਡਿੱਗਦਾ ਰਹਿੰਦਾ। ਸੋ ਸਾਰੇ ਜਿਹੜੇ ਖਿਲਾਰਾ ਪਿਆ ਵਾ ਤੁਹਾਡੀ ਪ੍ਰੋਫਾਈਲ 'ਚ, ਮੇਰਾ ਤਾਂ ਇਹ ਮੰਨਣਾ ਸਿੰਪਲ ਜਿਹਾ, ਮਜੋਰਟੀ ਆਫ ਦਾ ਕੇਸਿਸ ਭੈਣ ਭਰਾਵਾਂ ਕੋਲ 4-5 ਕ੍ਰੈਡਿਟ ਕਾਰਡ ਹੋਣਗੇ, ਵੱਖਰੋ ਵੱਖਰੀ ਲਾਈਨ ਆਫ ਕ੍ਰੈਡਿਟਾਂ ਹੋਣਗੀਆਂ, ਉਹ ਸਾਰੀ ਅੰਡਰ ਵਨ ਰੂਫ ਆ ਜਾਵੇ ਤਾਂ ਉਹਦੇ ਅਰਗੀ ਰੀਸ ਨਹੀਂ, ਸਿਰਫ ਤੁਹਾਨੂੰ ਇੱਕ ਪੇਮੈਂਟ ਦਾ ਫਿਕਰ ਹੋਊਗਾ ਵੀ ਤੁਸੀਂ ਪੇਮੈਂਟ ਮਿਸ ਵੀ ਨਹੀਂ ਕਰ ਪਾਓਗੇ ਫਿਰ ਉਸ ਚੀਜ਼ ਨੂੰ ਲੈ ਕੇ ਤਾਂ। ਸੋ ਕਿਸੇ ਤਰੀਕੇ ਦੇ ਕਰਜ਼ੇ ਤੋਂ ਲੈ ਕੇ ਤੁਸੀਂ ਆਪਦੀ ਕਹਿ ਲਓ ਇੱਕ ਰਾਹਤ ਲੈਣੀ ਚਾਹੁੰਦੇ ਹੋ, ਬੈਂਕਰਪਸੀ ਪ੍ਰਪੋਜ਼ਲ ਆਲਦੋ ਹਮੇਸ਼ਾ ਲਾਸਟ ਆਪਸ਼ਨ ਹੁੰਦੀ ਹੈ, ਬਟ ਦੇਖੋ ਉਸ ਚੀਜ਼ ਦੇ ਜਿਹੜੇ ਕੰਸੀਕੁਐਂਸਿਸ ਨੇ ਉਹ ਵੱਖਰੇ ਨੇ, ਉਹ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਕੋਈ ਵੀ ਲੈਂਡਰ ਹੈ ਤੁਹਾਨੂੰ ਕਿਹੜੀ ਨਜ਼ਰਾਂ ਨਾਲ ਦੇਖਦਾ ਉਹ ਉਦੋਂ ਬੱਤਰ ਹੁੰਦਾ ਹੈਗਾ। ਸੋ ਇਹ ਰਾਹ ਫੜਨ ਤੋਂ ਪਹਿਲਾਂ ਆਪਦਾ ਰਾਹ ਦੇਖਣਾ ਚਾਹੁੰਦੇ ਹੋ, ਕੋਈ ਆਪਸ਼ਨਸ ਐਕਸਪਲੋਰ ਕਰਨੀ ਚਾਹੁੰਦੇ ਹੋ, ਇੱਕ ਵਾਰੀ ਜ਼ਰੂਰ ਕਾਲ ਕਰ ਲਿਓ। ਹਮੇਸ਼ਾ ਕਹਿੰਦਾ ਉਹਨਾਂ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਨੰਬਰ ਦੱਸ ਦਿੰਦਾ 416-710-7725-24 ਕਿਸੇ ਤਰੀਕੇ ਦਾ ਤੁਸੀਂ ਪ੍ਰੀ ਕੰਸਟਰਕਸ਼ਨ ਯੂਨਿਟ ਬੁੱਕ ਕਰਵਾਇਆ ਵਾ, ਆਉਂਦੇ ਸਮੇਂ 'ਚ ਕਲੋਜ਼ਿੰਗ ਆ ਰਹੀ ਹੈ, ਉਹਦੀ ਸ਼ਾਰਟਫਾਲ ਨੂੰ ਲੈ ਕੇ ਦਿੱਕਤ ਆ ਰਹੀ ਹੈ, ਉਹ ਵੀ ਭੈਣ ਭਰਾ ਸੰਪਰਕ ਕਰ ਸਕਦੇ ਨੇ। ਗੱਲ ਕੀ ਕਿਸੇ ਤਰੀਕੇ ਦਾ ਰੈਜ਼ੀਡੈਂਸ਼ੀਅਲ ਮੌਰਗੇਜ, ਕਮਰਸ਼ੀਅਲ ਮੌਰਗੇਜ, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ, ਕੋਈ ਫਾਈਨੈਂਸ਼ੀਅਲ ਬਰਡਨ ਤੋਂ ਤੁਸੀਂ ਜੂਝ ਰਹੇ ਹੋ, ਨੰਬਰ 1-1 ਹੈ ਜੀ, ਇੱਕ ਵਾਰੀ ਫਿਰ ਦੱਸ ਦਿੰਦਾ 416-710-7725-24 ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਜੀ ਤੋਂ ਸਮਾਂ ਦੇਣ ਲਈ।
0: ਧੰਨਵਾਦ ਜੀ। ਤੁਸੀਂ ਵੀ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਦੇ ਨਾਲ ਜ਼ਰੂਰ ਸੰਪਰਕ ਕਰੋ ਐਟ 416-710-7524 416-710-7524। ਦੋਸਤੋ, ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਲੋਕ ਠੱਗੀਆਂ ਠੁੱਗੀਆਂ ਕਰਦੇ ਨੇ, ਅਗਲੀ ਖਬਰ ਹੀ ਇਹਦੇ ਨਾਲ ਹੀ ਜੁੜੀ ਹੋਈ ਆ। ਸੋ ਮੈਂ ਪਹਿਲਾਂ ਹੀ ਦੱਸਣਾ ਚਾਹੁੰਦਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਡਿਫਰੈਂਟ ਮੋਰਗੇਜ ਏਜੰਟਸ, ਮੋਰਗੇਜ ਬ੍ਰੋਕਰਸ ਕੰਮ ਕਰਦੇ ਨੇ, ਉਹਨਾਂ ਦੇ ਨਾਲ ਜਿੰਨੇ ਵੀ ਕਲਾਇੰਟ ਜੁੜੇ ਨੇ ਉਹਨਾਂ ਦੇ ਵਿੱਚੋਂ ਮੇਰੇ ਆਪਦੇ ਹੀ ਪਰਸਨਲ ਜਾਣ ਪਛਾਣ ਦੇ ਮੇਰੇ ਆਪਦੇ ਹੀ ਕਲਾਇੰਟਸ ਨੇ। ਸੋ ਮੈਂ ਕਹਿ ਸਕਦਾ ਕਿ ਸਾਰੇ ਕਾਫੀ ਪ੍ਰੋਫੈਸ਼ਨਲ ਵਧੀਆ ਕੰਮ ਕਰਦੇ ਨੇ। ਇਹ ਵੀ ਪ੍ਰਭਦੀਪ ਸਿੰਘ ਮੇਰੇ ਆਪਦੇ ਹੀ ਅੱਗੇ ਤੱਕ ਫੈਮਿਲੀ ਦੇ ਵਿੱਚ ਵੀ ਮੈਂਬਰਸ ਨੇ ਇਹਨਾਂ ਤੋਂ ਹੀ ਮੋਰਗੇਜ ਦਾ ਕੰਮ ਕਰਵਾਇਆ ਹੋਇਆ ਹੈ, ਟਾਈਮ ਸਿਰ ਕਰਵਾਇਆ ਹੋਇਆ। ਸੋ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਜੇ ਤੁਸੀਂ ਮੋਰਗੇਜ ਦਾ ਜਿਹੜਾ ਮਰਜ਼ੀ ਕੰਮ ਕਰਵਾਉਣਾ, ਇਹ ਸਲਿਊਸ਼ਨ ਲੱਭ ਵੀ ਲੈਣਗੇ ਤੁਹਾਡੇ ਲਈ, ਪਰ ਗੱਲਬਾਤ ਕਰਕੇ ਹੀ ਸਲਿਊਸ਼ਨ ਲੱਭੂਗਾ। ਐਂ ਨਹੀਂ ਕਿ ਤੁਸੀਂ ਐਨ ਫਿਰ ਇੱਕ ਦੋ ਦਿਨ ਕਲੋਜ਼ ਤੋਂ ਪਹਿਲਾਂ ਕਹਿੰਦੇ ਹੋ ਕਿ ਭਾਈ ਕਰਦੇ ਕੁਛ, ਉਦੋਂ ਤਾਂ ਫਿਰ ਕੁਛ ਨਹੀਂ ਹੋਣਾ। ਨੰਬਰ ਹੈ 416-710-7524 ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ, ਸਲਿਊਸ਼ਨ ਤੁਹਾਡੇ ਲੱਭਿਆ ਜਾਊਗਾ। ਹੁਣ ਤੁਹਾਨੂੰ ਦੱਸ ਦਈਏ ਕਿ ਬ੍ਰੈਂਪਟਨ ਦੇ ਇੱਕ ਦੇਸੀ ਬਜ਼ੁਰਗ ਬੰਦੇ ਨੂੰ ਫੜਿਆ ਗਿਆ ਜੋ ਕਿ ਹੋਰਾਂ ਬਜ਼ੁਰਗਾਂ ਨੂੰ ਇੱਕ ਇਨਵੈਸਟਮੈਂਟ ਫਾਂਜ਼ੀ ਸਕੀਮ ਦੇ ਰਾਹੀਂ ਠੱਗ ਰਿਹਾ ਸੀ ਤਕਰੀਬਨ 9 ਸਾਲਾਂ ਤੋਂ। ਅਥੋਰਿਟੀਜ਼ ਨੂੰ ਸ਼ੱਕ ਹੈ ਕਿ ਇਸ ਬੰਦੇ ਨੇ ਆਲਮੋਸਟ $1.5 million ਠੱਗੇ ਹੋਣੇ ਆ, ਇਹਦੇ ਤਾਂ ਸਬੂਤ ਨੇ ਪਰ ਇਹਦੇ ਕਈ ਹੋਰ ਸ਼ਿਕਾਰ ਵੀ ਹੋ ਸਕਦੇ ਆ ਜੋ ਕਿ ਅੱਗੇ ਆਏ ਹੀ ਨਹੀਂ ਹੈਗੇ। ਸੋ ਪੀਓ ਰੀਜਨਲ ਪੁਲਿਸ ਦੇ ਫਰਾਡ ਬਿਊਰੋ ਨੇ ਸਟੇਟ ਕੀਤਾ ਹੈ ਕਿ ਇਹ ਜਿਹੜੀ ਫਰਾਡ ਸਕੀਮ ਹੈ, ਫਾਂਜ਼ੀ ਸਕੀਮ ਹੈ, 2017 ਦੇ ਵਿੱਚ ਸ਼ੁਰੂ ਹੋਈ ਸੀ, ਜਦੋਂ ਤੋਂ ਲੈ ਕੇ ਹੁਣ ਤੱਕ ਕਈ ਵਿਕਟਮਸ ਨੂੰ ਲੱਗਿਆ ਕਿ ਸਸਪੈਕਟ ਇੱਕ ਕਾਮਯਾਬ ਮਸ਼ਹੂਰ ਕੋਈ ਸਕਸੈਸਫੁਲ ਮੋਰਗੇਜ ਬ੍ਰੋਕਰ ਹੈ ਅਤੇ ਉਹਦੇ BLM ਕੈਨੇਡਾ, ਨਾ ਤਾਂ ਬਲੈਕ ਲਾਈਵ ਮੂਵਮੈਂਟ, ਕੋਈ ਹੋਰ ਹੀ ਇਹ ਨਾਮ ਹੈ, BLM ਕੈਨੇਡਾ ਕਾਰਪੋਰੇਸ਼ਨ ਨਾਮ ਦੇ ਇੱਕ ਕੰਪਨੀ ਦੇ ਨਾਲ ਉਹਨਾਂ ਨੇ ਪੈਸੇ ਇਨਵੈਸਟ ਕਰਨੇ ਸ਼ੁਰੂ ਕੀਤੇ। ਇਹਨਾਂ ਇਨਵੈਸਟਰਸ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਪੈਸਿਆਂ ਨੂੰ ਹੁਣ ਯੂਜ਼ ਕੀਤਾ ਜਾਊਗਾ ਅੱਗੇ ਹੋਰਾਂ ਲੋਕਾਂ ਨੂੰ ਹਾਈ ਇੰਟਰਸਟ ਰੇਟ ਅਤੇ ਪ੍ਰਾਈਵੇਟ ਮੋਰਗੇਜਸ ਦੇਣ ਦੇ ਲਈ, ਦੇ ਪੁਟਿੰਗ ਮਨੀ ਔਨ ਦਾ ਸਟਰੀਟ ਬੇਸਿਕਲੀ, ਅਤੇ ਨਾਲ ਦੀ ਨਾਲ ਇੱਕ ਨਵੀਂ ਵੱਡੀ ਕਾਂਡੋ ਡਿਵੈਲਪਮੈਂਟ ਦੇ ਲਈ। ਅਤੇ ਇਹ ਸਸਪੈਕਟ ਨੇ ਹਰੇਕ ਇਨਵੈਸਟਰ ਨੂੰ ਉਹਨਾਂ ਦੇ ਹੀ ਪੈਸਿਆਂ 'ਤੇ ਹਾਈ ਰੇਟਸ ਆਫ ਰਿਟਰਨ ਵੀ ਪਰਸਨਲੀ ਗਰੰਟੀ ਕੀਤੇ। ਪਰ ਇਹਦੀ ਪਰਸਨਲ ਗਰੰਟੀ ਕੀ ਨਿਕਲੀ? ਭੂੰਡ, ਨਥਿੰਗ ਐਟ ਆਲ। ਸ਼ੁਰੂਆਤ ਦੇ ਵਿੱਚ ਇਸ ਇਨਵੈਸਟਮੈਂਟ ਫੰਡਸ ਦੀ ਸਕੀਮ ਦੇ ਵਿੱਚ ਨਵੇਂ ਸ਼ਿਕਾਰਾਂ ਦੇ ਪੈਸੇ ਲੈ ਕੇ ਪੁਰਾਣੇ ਸ਼ਿਕਾਰਾਂ ਨੂੰ ਹੀ ਮਾੜੀ ਮੋਟੀਆਂ ਪੈਸੇ ਦੀਆਂ ਪੇਮੈਂਟ ਦਿੱਤੀਆਂ ਗਈਆਂ ਦਿਖਾਉਣ ਦੇ ਲਈ ਅਤੇ ਉਹਨਾਂ ਨੂੰ ਯਕੀਨ ਦਿਲਵਾਉਣ ਦੇ ਲਈ ਕਿ ਇਹ ਇੱਕ ਫਾਇਦੇਮੰਦ ਇਨਵੈਸਟਮੈਂਟ ਹੈ, ਟਾਈਮ ਸਿਰ ਤੁਹਾਨੂੰ ਪੈਸੇ ਮਿਲੀ ਜਾਣਗੇ, ਕਿਸ਼ਤਾਂ ਦੇ ਵਿੱਚ ਤੁਹਾਨੂੰ ਪੈਸੇ ਆਈ ਜਾਣਗੇ, ਵਿਆਜ ਤੁਹਾਨੂੰ ਮਿਲਦਾ ਰਹੂਗਾ, ਅਤੇ ਸ਼ਾਇਦ ਉਹਨਾਂ ਤੋਂ ਹੋਰ ਵੀ ਇਨਵੈਸਟਮੈਂਟ ਪ੍ਰਿੰਸੀਪਲ ਕਢਾਉਣ ਦੇ ਲਈ ਹੀ ਇਹ ਕੰਮ ਕੀਤਾ ਗਿਆ। ਪਰ ਇਹ ਲੈਜਿਟਿਮੇਟ ਫੰਡਸ ਨਹੀਂ ਸੀ, ਹੋਰਾਂ ਇਨਵੈਸਟਰਸ ਤੋਂ ਹੀ ਪੈਸੇ ਹੋਰਾਂ ਇਨਵੈਸਟਰਸ ਤੱਕ ਦਿੱਤੇ ਗਏ ਵਿਥ ਦੀ ਇਲੂਜ਼ਨ ਆਫ ਹਾਈ ਰਿਟਰਨਸ। ਦੈਟਸ ਕਾਲਡ ਏ ਪੋਂਜ਼ੀ ਸਕੀਮ। ਪੀਓ ਰੀਜਨਲ ਪੁਲਿਸ ਨੂੰ ਸ਼ੱਕ ਹੈ ਅਤੇ ਉਹਨਾਂ ਕੋਲ ਸਬੂਤ ਹਨ ਕਿ ਇਹ ਸਸਪੈਕਟ ਨੇ ਏ ਸੀ ਪੋਂਜ਼ੀ ਸਕੀਮ ਦੇ ਰਾਹੀਂ ਘੱਟ ਤੋਂ ਘੱਟ $1,465,000, ਸੋ ਆਲਮੋਸਟ $1.5 million ਠੱਗੇ ਹੋਣੇ ਹਨ। ਹੁਣ ਬਰੈਂਪਟਨ ਤੋਂ 62-year-old ਨਵਦੀਪ ਬੋਪਰਾਏ, ਨਵਦੀਪ ਬੋਪਰਾਏ ਦੇ ਖਿਲਾਫ ਮਲਟੀਪਲ ਕ੍ਰਿਮੀਨਲ ਚਾਰਜ ਲਏ ਕੀਤੇ ਗਏ ਹਨ, ਖਾਸ ਤੌਰ 'ਤੇ 2 counts ਫਰਾਡ ਓਵਰ 5,000, ਪੋਜੈਸ਼ਨ ਆਫ ਪ੍ਰਾਪਰਟੀ ਓਬਟੇਨਡ ਬਾਈ ਕ੍ਰਾਈਮ ਐਂਡ ਲਾਂਡਰਿੰਗ ਦ ਪ੍ਰੋਸੀਡਸ ਆਫ ਕ੍ਰਾਈਮ। ਪਰ ਪੀਓ ਰੀਜਨਲ ਪੁਲਿਸ ਦੇ ਫਰਾਡ ਬਿਊਰੋ ਨੂੰ ਸ਼ੱਕ ਹੈ ਕਿ ਇਸ ਬਰੈਂਪਟਨ ਦੇ ਬੰਦੇ 62-year-old ਨਵਦੀਪ ਬੋਪਰਾਏ ਦੇ ਸ਼ਾਇਦ ਕਈ ਹੋਰ ਸ਼ਿਕਾਰ, ਕਈ ਹੋਰ ਵਿਕਟਮਸ ਵੀ ਹੋ ਸਕਦੇ ਨੇ। ਅਤੇ ਤੁਹਾਨੂੰ ਪਤਾ ਹੀ ਹੈ ਕਿ ਫਾਈਨੈਂਸ਼ੀਅਲ ਕ੍ਰਾਈਮਸ ਇਸ ਤਰ੍ਹਾਂ ਦੇ ਨੇ, ਲੋਕ ਕਦੇ ਵੀ ਨਹੀਂ ਮੰਨਣਾ ਚਾਹੁੰਦੇ ਕਿ ਸਾਡਾ ਵੀ ਬੇਵਕੂਫ ਬਣਾਇਆ ਗਿਆ ਹੈ, ਸਾਨੂੰ ਇੱਕ ਫੂਲ ਬਣਾਇਆ ਗਿਆ ਹੈ। ਸੋ ਕਈ ਲੋਕ ਕੀ ਤਾਂ ਸ਼ਰਮ ਦੇ ਮਾਰੇ ਅੱਗੇ ਜਾਂਦੇ ਨਹੀਂ ਪੁਲਿਸ ਤੱਕ, ਸ਼ਿਕਾਇਤ ਨਹੀਂ ਕਰਦੇ, ਦੱਸਦੇ ਨਹੀਂ ਹੈਗੇ, ਸਨਿਚ ਨਹੀਂ ਕਰਦੇ। ਪਰ ਪੁਲਿਸ ਨੂੰ ਸ਼ੱਕ ਤਾਂ ਹੈ ਕਿ 62-year-old ਬਰੈਂਪਟਨ ਮੈਨ ਨਵਦੀਪ ਬੋਪਰਾਏ ਦੇ ਸ਼ਾਇਦ ਕਈ ਹੋਰ ਵੀ ਵਿਕਟਮਸ, ਯਾਨੀ ਕਿ ਸ਼ਿਕਾਰ ਵੀ ਹੋ ਸਕਦੇ ਨੇ। ਸੋ ਕੀ ਪਤਾ ਹੈ ਕਿ 1.465 million ਨਹੀਂ, ਇਸ ਤੋਂ ਕਈ ਗੁਣਾ ਵੱਧ ਹੀ ਇਹਨੇ ਲੋਕਾਂ ਤੋਂ ਠੱਗਿਆ ਅਤੇ ਲੁੱਟਿਆ ਹੋਣਾ ਹੈ। ਵੀ ਹੈਵ ਨੋ ਆਈਡੀਆ। ਜੁੜੇ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: छोटे तो छोटे घर तो लेके वड्डिया बिल्डिंग्स रेस्टोरेंट होटल्स मोटल्स नर्सिंग होम्स विच भी काम करते हैं सस्ते दा दावा तो नहीं पर काम दी गारंटी है 647-515-8000 टोरंटो पेस्ट अरेस्ट सिक्के बंद काम दी गारंटी 647-515-8000
0: दुनिया दे किसी भी हिस्से विच उड़ान भरन तो पहला एक नाम याद रखो कोमल ट्रैवल एंड टूर्स डेस्टिनेशन बेडिंग करनी है शिप क्रूज ले जाना है या फिर किसी आइलैंड ते हॉलीडेज वास्ते बुक करना है पैकेज ता कोमल ट्रैवल इंडिया पंजाब ली डायरेक्ट फ्लाइट बुक करने वास्ते हुणे कॉल करो कोमल ट्रैवल वाले नु 905-238-7011 905-239-7711 कोमल ट्रैवल एंड टूर्स
2: दोस्तों ਤੁਸੀਂ AM 520 ਦੇ ਇਸ ਪ੍ਰਦੇਸ਼ ਨਾਲ ਜੁੜੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਡੇ ਪਰਸੋਂ ਨੂੰ ਹੈ ਜੁਲਾਈ 1, 2026 ਨੂੰ ਹੈ ਅਤੇ ਇਕੱਲਾ ਕੈਨੇਡਾ ਡੇ ਨਹੀਂ ਉਸੀ ਤਰੀਕ ਨੂੰ ਇੱਕ ਬਹੁਤ ਹੀ ਵੱਡੀ ਇੱਕ ਮੀਟਿੰਗ ਵੀ ਹੈ USMCA ਟ੍ਰਾਈਲੈਟਰਲ ਟ੍ਰੇਡ ਮੀਟਿੰਗ ਸਭ ਤੋਂ ਪਹਿਲੀ ਵਾਰੀ ਹੁਣ USMCA ਦੇ ਵਿੱਚ ਓਬਵੀਅਸਲੀ ਤੁਹਾਨੂੰ ਪਤਾ ਤਾਂ ਹੈ ਕਿ ਦੋ ਵਾਰੀ US ਤੇ ਮੈਕਸੀਕੋ ਬਾਇਲੈਟਰਲ ਟ੍ਰੇਡ ਟਾਕਸ ਦੇ ਲਈ ਤਾਂ 2 rounds 1 in America 1 in Mexico ਆਲਰੇਡੀ ਮੀਟ ਕਰ ਚੁੱਕੇ ਨੇ ਕੈਨੇਡਾ ਨੂੰ ਹਜੇ ਸੀਟ ਐਟ ਦ ਟੇਬਲ ਮਿਲੀ ਨਹੀਂ ਹੈਗੀ ਮਿਣ ਤੱਕ ਤਾਂ ਬਹੁਤ ਦੂਰ ਦੀ ਗੱਲ ਆ ਪਰ ਹੁਣ ਕਿਉਂਕਿ ਇੱਕ ਡੈਡਲਾਈਨ ਹੈ ਜੁਲਾਈ 1, 2026 ਨੂੰ ਜਦੋਂ ਤੱਕ ਤਿੰਨੇ ਹੀ ਮੁਲਕਾਂ ਨੂੰ ਆਪਣਾ ਇਰਾਦਾ ਪੇਸ਼ ਕਰਨਾ ਪਊਗਾ ਅਫਿਸ਼ਲੀ ਪੇਸ਼ ਕਰਨਾ ਪਊਗਾ ਦੋ ਮੁਲਕ ਕੈਨੇਡਾ ਅਤੇ ਮੈਕਸੀਕੋ ਤਾਂ ਆਪਣਾ ਇਰਾਦਾ ਤਾਂ ਆਲਰੇਡੀ ਪੇਸ਼ ਕਰ ਚੁੱਕੇ ਨੇ ਪਰ US ਦੀ ਹੀ ਹੁਣ ਉਡੀਕ ਹੈ ਕਿ ਉਹ ਜੁਲਾਈ 1, 2026 ਨੂੰ ਕੀ ਕਹਿਣਗੇ ਅਤੇ ਪਤਾ ਲੱਗ ਹੀ ਜਾਊਗਾ ਦੋਸਤੋ ਇਟਸ ਜਸਟ 2 ਡੇਜ਼ ਅਵੇ ਅਤੇ ਉਸ ਮੀਟਿੰਗ ਤੋਂ ਪਹਿਲਾਂ ਉਸ ਅਨਾਊਂਸਮੈਂਟ ਤੋਂ ਪਹਿਲਾਂ ਅੱਜ ਅੰਟੇਰੀਓ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਉਹਨਾਂ ਨੇ ਇਸ ਆਨ ਗੋਇੰਗ ਟ੍ਰੇਡ ਵਾਰ ਦੇ ਵਿੱਚ ਯੂਟਾ ਸਟੇਟ ਦੇ ਨਾਲ ਇੱਕ ਨਵੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤੀ ਹੈ ਟ੍ਰੇਡ ਨੂੰ ਵਧਾਉਣ ਦੇ ਲਈ 2023 ਤੋਂ ਲੈ ਕੇ ਅੱਜ ਤੱਕ ਵੇ ਬਿਫੋਰ ਡੋਨਲਡ ਟਰੰਪ ਐਂਡ ਹਿਸ ਟੈਰਿਫਸ ਤੋਂ ਲੈ ਕੇ ਆਫਟਰ ਦ ਫੈਕਟ ਟੂ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦੀ ਗਵਰਨਮੈਂਟ ਨੇ ਹੁਣ 2023 ਤੋਂ ਲੈ ਕੇ ਹੁਣ ਤੱਕ 9 ਅਲੱਗ US ਸਟੇਟਸ ਦੇ ਨਾਲ ਅਗਰੀਮੈਂਟਸ ਜਾਂ MOUs ਸਾਈਨ ਕੀਤੀਆਂ ਹਨ ਉਹਨਾਂ ਦੇ ਸਟੇਟ ਅਤੇ ਅੰਟੇਰੀਓ ਪ੍ਰੋਵਿੰਸ ਦੇ ਨਾਲ ਮਿਊਚੁਅਲ ਟ੍ਰੇਡ ਨੂੰ ਵਧਾਉਣ ਦੇ ਲਈ ਖਾਸ ਤੌਰ ਸਪੈਸੀਫਿਕ ਇੰਡਸਟਰੀਜ਼ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਪਿਛਲੇ ਸਾਲ ਅਤੇ ਇਸ ਹੀ ਸਾਲ ਦੇ ਵਿੱਚ ਸਾਈਨ ਕੀਤੀਆਂ ਗਈਆਂ ਹਨ ਜਦੋਂ ਤੋਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਮੁਲਕਾਂ ਦੇ ਐਕਸਪੋਰਟਸ ਟੂ ਦ US ਦੇ ਟੈਰਿਫਸ ਲਾਉਣੇ ਸ਼ੁਰੂ ਕੀਤੇ ਆ ਉਸ ਤੋਂ ਬਾਅਦ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਤਾਂ ਹੁਣ ਕਈ ਵਾਰੀ ਜਹਾਜ਼ 'ਚ ਬਹਿ ਕੇ US ਤੱਕ ਡਿਫਰੈਂਟ ਡਿਫਰੈਂਟ ਸਟੇਟਸ ਤੱਕ ਗਿਆ ਹੈ ਇਹਨਾਂ ਨੇ ਡੀਲ ਸਾਈਨ ਕੀਤੀਆਂ ਹਨ ਕੁਛ ਤਾਂ MOUs ਹੀ ਇਕੱਲੀਆਂ ਹਨ ਯਾਨੀ ਕਿ ਨਾਟ ਅ ਡੀਲ ਬਟ ਅ ਡੀਲ ਟੂ ਮੇਕ ਅ ਡੀਲ ਹੀ ਹੈ ਜਿਹਦਾ ਅਸਲੀ ਡਾਲਰ ਵੈਲਿਊ ਤਾਂ ਸਾਨੂੰ ਹਜੇ ਤੱਕ ਪਤਾ ਨਹੀਂ ਹੈ ਵਟ ਵਿਲ ਕਮ ਟੂ ਫਰੂਇਸ਼ਨ ਐਂਡ ਵਟ ਵਿਲ ਨਾਟ ਅਤੇ ਇਸ ਅੰਟੇਰੀਓ ਪ੍ਰੋਵਿੰਸ ਦਾ ਅਸਲ ਦੇ ਵਿੱਚ ਕਿੰਨਾ ਕੁ ਫਾਇਦਾ ਹੋਊਗਾ ਭਾਵੇਂ ਟੈਕਸ ਪੇਅਰ ਦਾ ਪੈਸਾ ਤਾਂ ਬਥੇਰਾ ਲੱਖਾਂ ਜਾਂ ਮਿਲੀਅਨ ਦੇ ਵਿੱਚ ਖਰਚਿਆ ਜਾ ਰਿਹਾ ਹੈ ਜਹਾਜ਼ ਦੇ ਝੂਟੇ ਬੈਕ ਐਂਡ ਫੋਰਥ ਲੈਣ ਲਈ ਅਤੇ ਖਾਣ ਪੀਣ ਦੇ ਲਈ ਪਰ ਅੱਜ ਸਭ ਤੋਂ ਨਵੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਸਾਈਨ ਕੀਤੀ ਗਈ ਹੈ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਅਤੇ ਯੂਟਾ ਗਵਰਨਰ ਸਪੈਂਸਰ ਕੌਕਸ ਦੇ ਵੱਲੋਂ ਜਿਨ੍ਹਾਂ ਨੇ ਸਾਈਡ ਬਾਏ ਸਾਈਡ ਅੱਜ ਡੀਅਰ ਵੈਲੀ ਯੂਟਾ ਦੇ ਵਿੱਚ ਦੋ ਦਿਨਾਂ ਦੇ ਵੈਸਟਰਨ US ਸਟੇਟਸ ਦੇ ਗਵਰਨਰਸ ਅਤੇ ਐਨੂਅਲ ਮੀਟਿੰਗ ਦੇ ਵਿੱਚ ਇਹ ਅਨਾਊਂਸਮੈਂਟ ਪੇਸ਼ ਕੀਤੀ ਇਸ MOU ਦੇ ਰਾਹੀਂ ਅੰਟੇਰੀਓ ਅਤੇ ਯੂਟਾ ਨੇ ਹੁਣ ਕਮਿਟਮੈਂਟ ਕੀਤੀ ਹੈ ਇੱਕ ਦੂਜੇ ਦੇ ਨਾਲ ਕਿ ਜਿਹੜਾ ਅਸੀਂ ਹੁਣ ਹਰੇਕ ਸਾਲ ਹੀ ਲਗਭਗ 2-way ਟ੍ਰੇਡ 7 ਬਿਲੀਅਨ ਦਾ ਕਰਦੇ ਹਾਂ ਆਪਾਂ ਚੱਕ ਦੀਏ ਫੱਟੇ ਇਹਨੂੰ ਵਧਾ ਦਈਏ ਖਾਸ ਤਾਂ critical minerals, advanced manufacturing, energy, nuclear technology, life sciences, forestry, the communication technology, the information technology, the fields. The which apa hor ikatthe kam kariye te billions of dollars da hor vi ek dooje da fayda karwaiye. Phir bhi dosto, eh ta kuch bhi nahi hai. It's nothing at all. It's peanuts. It's a drop in the bucket. It's a drop in the ocean, equivalent of trade. Kyon? Kyonki in comparison to jinna assi pichle 18 mahine de vich US Canada trade war de vich economy ch ghata dekhya hai tariffs hon karke, inna maada asar pesh hoya hai sade mulk de vich, paame eh liberal sarkar ek din kehndi aa we have the best deal in the world. ਸਾਡਾ 85% ਤੋਂ ਲੈ ਕੇ 90% ਸਮਾਨ ਟ੍ਰੇਡ ਦੇ ਵਿੱਚ ਐਗਜ਼ੈਂਪਟ ਹੀ ਹੈ ਉਹ ਅਸੀਂ ਸੇਮ ਸਟੇਟਮੈਂਟ ਦੇ ਵਿੱਚ ਹੀ ਕਹਿ ਦਿੰਦੇ ਆ ਦੈਟ ਟੈਰਿਫਸ ਆਰ ਕਿਲਿੰਗ ਅਸ ਸਾਡੀ ਇੰਪਲੋਇਮੈਂਟ ਡਾਊਨ ਜਾ ਰਹੀ ਹੈ ਇਕਾਨਮੀ ਡਾਊਨ ਜਾ ਰਹੀ ਹੈ ਟੈਕਨੀਕਲ ਰਿਸੈਸ਼ਨ ਵਿੱਚ ਗਏ ਹਾਂ ਟੈਰਿਫਸ ਕਰਕੇ ਦੋਨੇ ਕੰਮ ਇਕੱਠੇ ਕਿਵੇਂ ਹੋ ਸਕਦੇ ਆ ਕਿ ਦੁਨੀਆ ਦੀ ਬੈਸਟ ਡੀਲ ਵੀ ਆ ਵੱਧ ਤੋਂ ਵੱਧ ਬਚਾਅ ਹੋ ਗਿਆ ਫਿਰ ਇੱਕੋ ਹੀ ਸਟੇਟਮੈਂਟ ਬਾਅਦ ਕਹਿ ਦਿੰਦੇ ਆ ਵੀ ਗੈਟਿੰਗ ਕਿਲਡ ਬਾਈ ਦੀਸ ਟੈਰਿਫਸ ਅਤੇ ਅਸੀਂ ਕੋਈ ਨਾ ਕੋਈ ਵਧੀਆ ਟ੍ਰੇਡ ਡੀਲ ਬਣਾਵਾਂਗੇ ਨਾ ਕਿ ਮਾੜੀ ਟ੍ਰੇਡ ਡੀਲ ਬਣਾਵਾਂਗੇ ਪਿਛਲੇ ਹਫ਼ਤੇ ਹੀ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਸਾਡੇ ਕੋਲ ਮਲਟੀਪਲ ਡੀਲਸ ਆਲਰੇਡੀ ਤਿਆਰ ਪਈਆਂ ਹਨ ਮਾੜੀਆਂ ਸਾਰੀਆਂ ਡੀਲਾਂ ਨੇ ਉਹਨਾਂ ਨੂੰ ਅਸੀਂ ਕਈ ਮਹੀਨੇ ਪਹਿਲਾਂ ਸਾਲ ਪਹਿਲਾਂ ਵੀ ਸਾਈਨ ਕਰ ਸਕਦੇ ਸੀ ਪਰ ਕੀਤਾ ਹੈ ਨਹੀਂ ਕਿਉਂਕਿ ਇਹ ਇੱਕ ਵਾਰੀ ਸਾਈਨ ਕਰਤਾ ਫਿਰ ਬਾਅਦ 'ਚੋਂ ਕੁਛ ਨਹੀਂ ਮਿਲਣਾ ਸੋ ਕਾਫੀ ਵੱਡੀਆਂ ਵੱਡੀਆਂ ਸਟੇਟਮੈਂਟਸ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਗੱਲ ਇਹ ਹੈ ਦੋਸਤੋ ਕਿ ਜਦੋਂ ਮਾਰਕ ਕਾਰਨੀ ਨਹੀਂ ਉਸ ਤੋਂ ਇਡੀਅਟ ਕਿੰਗ ਜਸਟਿਨ ਟਰੂਡੋ ਪਹਿਲਾਂ ਪਾਵਰ ਦੇ ਵਿੱਚ ਸੀ ਅਤੇ ਉਦੋਂ ਡੋਨਲਡ ਟਰੰਪ ਦੀ ਪਹਿਲੀ ਟਰਮ ਸੀ ਉਦੋਂ ਜਦੋਂ ਯੂ ਐਸ ਐਮ ਸੀ ਏ ਨੂੰ ਪਹਿਲੀ ਵਾਰੀ ਰਿਨੈਗੋਸ਼ੀਏਟ ਕੀਤਾ ਹੀ ਗਿਆ ਜਦੋਂ ਉਹਨੂੰ ਤਿਆਰ ਕੀਤਾ ਹੀ ਗਿਆ ਉਦੋਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੇ ਲਈ ਜਿਹੜਾ ਪੁਆਇੰਟ ਮੈਨ ਸੀ ਟਾਪ ਡੌਗ ਸੀ ਸਭ ਤੋਂ ਵੱਡਾ ਬੰਦਾ ਸੀ ਉਹ ਸੀ ਸਟੀਵ ਵਰਹੌਲ ਸਟੀਵ ਵਰਹੌਲ ਨੇ ਅੱਜ ਹੀ ਕਿਹਾ ਜਿਹੜਾ ਫੋਰਮਰ ਲੀਡ ਨੈਗੋਸ਼ੀਏਟਰ ਫਾਰ ਕੈਨੇਡਾ ਸੀ ਡਿਊਰਿੰਗ ਟਰੰਪਸ ਫਰਸਟ ਟਰਮ ਉਹਨੇ ਅੱਜ ਇੱਕ ਬਿਜ਼ਨਸ ਆਡੀਅੰਸ ਨੂੰ ਕਿਹਾ ਮੈਨੂੰ ਦੋ ਕੁ ਸਿਨੇਰੀਓ ਪੇਸ਼ ਹੋ ਰਹੇ ਨੇ ਮੇਰੇ ਮਨ ਦੇ ਵਿੱਚ ਜੋ ਕਿ ਸ਼ਾਇਦ ਇਨ ਰਿਐਲਿਟੀ ਪੇਸ਼ ਹੋਣਗੇ ਉਹਨੇ ਕਿਹਾ ਕਿ ਇੱਕ ਗੱਲ ਜੇਕਰ ਡੋਨਲਡ ਟਰੰਪ ਇਨਸਿਕਿਓਰ ਹੈ ਉਹਨੂੰ ਵਾਕੇ ਹੀ ਡਰ ਹੈ ਵਾਕੇ ਯਕੀਨ ਹੈ ਪੋਲਸ ਦੇ ਵਿੱਚ ਜੋ ਕਿ ਉਹਨੂੰ ਬਹੁਤ ਪਿੱਛੇ ਦਿਖਾਉਂਦੇ ਨੇ ਫਿਰ ਤਾਂ ਉਹ ਫਾਲ ਦੀਆਂ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਉਹਦੇ ਵਿੱਚ ਹੀ ਫੇਥ ਦਿਲਵਾਉਣ ਦੇ ਲਈ ਇੱਕ ਵੱਡੀ ਪੋਲੀਟੀਕਲ ਜਿੱਤ ਦੇ ਲਈ ਉਹ ਤੋਂ ਪਹਿਲਾਂ ਹੀ ਮਿਡ ਟਰਮ ਇਲੈਕਸ਼ਨਸ ਇਨ ਅਮੈਰੀਕਾ ਤੋਂ ਪਹਿਲਾਂ ਹੀ ਫਾਲ ਤੋਂ ਪਹਿਲਾਂ ਹੀ ਸ਼ਾਇਦ ਕੈਨੇਡਾ ਦੇ ਨਾਲ ਇੱਕ ਡੀਲ ਤਿਆਰ ਕਰ ਲਊਗਾ ਕੁਛ ਨਾ ਕੁਛ ਕੈਨੇਡਾ ਤੋਂ ਵੱਡੇ ਕਨਸੈਸ਼ਨ ਕਢਾ ਕੇ ਖਾਸ ਤੌਰ ਅਮੈਰੀਕਨ ਫਾਰਮਰਸ ਦੇ ਲਈ ਵਿਚ ਵਿਲ ਪਲੇ ਵੈਰੀ ਗੁੱਡ ਔਨ ਦ ਮੀਡੀਆ ਉਹ ਇੱਕ ਪਾਸਿਬਿਲਿਟੀ ਹੈ ਇਹਨੇ ਕਿਹਾ ਕਿ ਜੇਕਰ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਪੋਲਿੰਗ ਦੇ ਵਿੱਚ ਨੰਬਰ ਵਧਾਉਣ ਦੇ ਲਈ ਇਫ ਦੈਟ ਹੈਪਨਸ ਦੇਰ ਇਜ਼ ਅ ਪਾਸਿਬਿਲਿਟੀ ਫਾਰ ਇਟ ਟੂ ਕਮ ਟੁਗੈਦਰ ਬਿਫੋਰ ਦ ਮਿਡ ਟਰਮ ਇਲੈਕਸ਼ਨਸ ਸਟੀਵ ਵਰਹੌਲ ਨੇ ਕਿਹਾ ਪਰ ਉਹਨੇ ਕਿਹਾ ਕਿ ਜ਼ਿਆਦਾ ਲਾਈਕਲੀ ਜਿਹੜਾ ਸਿਨੇਰੀਓ ਹੈ ਕਿ ਇਹ ਡਿਸਕਸ਼ਨਸ ਤਾਂ ਮਿਡ ਟਰਮ ਇਲੈਕਸ਼ਨਸ ਤੋਂ ਬਾਅਦ ਹੀ ਸ਼ਾਇਦ ਸ਼ੁਰੂ ਕੀਤੇ ਜਾਣ ਅਤੇ ਅਗਲੇ ਸਾਲ ਤੱਕ ਹੀ ਸ਼ਾਇਦ ਨਿਬੇੜੇ ਜਾਣ ਪਰ ਇਹਨੂੰ ਨਹੀਂ ਲੱਗਦਾ ਹੈ ਕਿ ਇਹਨੂੰ ਅਗਲੇ 16 ਸਾਲਾਂ ਦੇ ਲਈ ਇੱਦਾਂ ਹੀ ਐਜ਼ ਇਜ਼ ਹੀ ਬਿਨਾਂ ਕੋਈ ਚੇਂਜ ਤੋਂ ਬਿਨਾਂ ਕੋਈ ਕਨਸੈਸ਼ਨ ਤੋਂ ਵਧਾਇਆ ਜਾ ਸਕਦਾ ਹੈ ਇਹਦੀ ਕੋਈ ਵੀ ਖਾਸ ਉਮੀਦ ਤਾਂ ਹੈ ਨਹੀਂ ਹੁਣ ਦੋਸਤੋ ਕੀ ਤਿੰਨ ਆਪਸ਼ਨ ਨੇ ਪਹਿਲਾਂ ਤਾਂ ਦੱਸ ਦੇਵਾਂ ਕਿ ਲੋਕ ਤਾਂ ਬੇਸਬਰੀ ਨਾਲ ਦੇਖ ਰਹੇ ਨੇ ਪੋਲੀਟੀਸ਼ੀਅਨ ਵੀ ਬਿਗ ਬਿਜ਼ਨਸਿਸ ਵੀ ਬਾਹਰਲੇ ਇਨਵੈਸਟਰ ਵੀ ਲੇਬਰ ਗਰੁੱਪ ਵੀ ਆਮ ਕੈਨੇਡੀਅਨ ਵੀ ਸਾਰਿਆਂ ਦਾ ਹੀ ਧਿਆਨ ਹੈ ਕੈਨੇਡਾ ਡੇ ਦੇ ਵੱਲ ਨਾ ਕਿ ਕੋਈ ਪਟਾਕਿਆਂ ਦੇ ਵੱਲ ਪੋਲੀਟੀਕਲ ਪਟਾਕੇ ਸ਼ਾਇਦ ਉਸ ਦਿਨ ਪਰਸੋਂ ਨੂੰ ਕੈਨੇਡਾ ਡੇ ਜੁਲਾਈ ਪਹਿਲੀ ਨੂੰ 2026 ਨੂੰ ਤਿੰਨੇ ਮੁਲਕਾਂ ਦੀ ਸਭ ਤੋਂ ਪਹਿਲੀ ਹੀ ਟ੍ਰਾਇਲ ਐਰੋ ਮੀਟਿੰਗ ਹੋਣੀ ਹੈ ਅਤੇ ਉਹਦੇ ਵੱਲ ਕਾਫੀ ਜ਼ਿਆਦਾ ਲੋਕ ਐਂਕਸ਼ੀਅਸ ਨੇ ਕਿਉਂਕਿ ਕਿਸੇ ਨੂੰ ਪੱਕਾ ਨਹੀਂ ਪਤਾ ਜੇਕਰ US ਇਸ USMCA ਨੂੰ ਕੈਂਸਲ ਹੀ ਕਰ ਦੇਣਗੇ 6 ਮਹੀਨੇ ਦੇ ਨੋਟਿਸ ਦੇ ਕੇ ਕਹੋ ਕਿ ਦੇਖੀ ਜਾਓ ਕੀ ਬਣਦਾ ਪਰ ਅਸੀਂ ਇਹਨੂੰ ਤਾਂ ਕੈਂਸਲ ਕਰ ਰਹੇ ਹਾਂ ਨਵੀਂ ਡੀਲ ਹੀ ਬਣਾਉਣੀ ਪਊਗੀ ਜਮ੍ਹਾਂ ਸਕ੍ਰੈਚ ਤੋਂ ਹੀ ਨੈਗੋਸ਼ੀਏਟ ਕਰਨੀ ਪਊਗੀ ਜੋ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਇੰਟਾਇਰ ਇਕਾਨਮੀ ਨੂੰ ਜੋ ਕਿ ਬੇਸਿਕਲੀ ਡੈਡੀ ਹੈ ਇਟ ਵੀ ਓਵਰ ਕਿਲ ਵਿਲ ਬੀ ਕਿਲਡ ਇਵਨ ਮੋਰ ਬੇਸਿਕਲੀ ਜਾਂ ਤਾਂ ਇਕੱਲੇ ਸਿਰਫ ਅਗਲੇ 10 ਸਾਲਾਂ ਦੇ ਲਈ rolling annual reviews kitiyan jaangiyan matlab to ye hai ki USMCA will be maintained for the next 10 years at least ਪਰ ਰੋਲਿੰਗ ਐਨੂਅਲ ਰਿਵਿਊਜ਼ ਦੇ ਨਾਲ ਤਾਂ ਹਰੇਕ ਸਾਲ ਹੀ ਆਰਓਸ ਦੇ ਲਈ ਅਲੱਗ, ਫੋਰੈਸਟਰੀ ਦੇ ਅਲੱਗ, ਸਟੀਲ ਦੇ ਅਲੱਗ ਨੰਬਰ ਘਟਾ ਵਧਾ ਹਟਾ ਲਾ ਕਰ ਸਕਦੇ ਨੇ ਰੋਲਿੰਗ ਰਿਵਿਊਜ਼, ਜੋ ਕਿ ਕਦੇ ਮੁੱਕਣੇ ਹੀ ਨਹੀਂ ਹੈਗੇ। ਬੇਸਿਕਲੀ ਇੰਨਾ ਬੁਰਾ ਹਾਲ ਹੋਊਗਾ, ਇੰਨੀ ਇਨਸਟੈਬਿਲਿਟੀ ਹੋਊਗੀ, ਕੋਈ ਵੀ ਕੰਫੀਡੈਂਸ ਇਨ ਦੀ ਇਕਾਨਮੀ ਜਾਂ ਫਿਰ ਸੈਕਟਰ ਜਾਂ ਇਨਵੈਸਟਮੈਂਟ ਨਹੀਂ ਹੋਣੀ, ਕਿਉਂਕਿ ਕਿਸੇ ਵੀ ਟਾਈਮ 'ਤੇ ਕਿਸੇ ਵੀ 10 ਸਾਲਾਂ ਦੇ ਅੰਦਰ ਅੰਦਰ ਸੈਕਟਰ ਦੇ ਵਿੱਚ ਟੈਰਿਫ ਐਡ ਕੀਤੇ ਜਾ ਸਕਦੇ ਆ, ਹਟਾਏ ਜਾ ਸਕਦੇ, ਘਟਾਏ ਸਕਦੇ ਆ, ਵਧਾਏ ਜਾ ਸਕਦੇ ਆ, ਜਿਹਦਾ ਜ਼ਿਆਦਾ ਹੀ ਬੁਰਾ ਹਾਲ ਹੋਣਾ ਹੈ। ਇਹ ਲਾਈਕਲੀ ਸਿਨੈਰੀਓ ਹੈ, ਇਹ ਲੱਗਦਾ ਤਾਂ ਹੈ ਅਕੋਰਡਿੰਗ ਟੂ ਮੋਸਟ ਇਕਨੋਮਿਸਟ ਕਿ ਇਹੀ ਹੀ ਸਿਨੈਰੀਓ ਪੇਸ਼ ਹੋਣਾ ਹੈ। ਅਤੇ ਤੀਜਾ, ਕਿਸੇ ਚਮਤਕਾਰ ਦੇ ਨਾਲ ਹੀ ਫਿੰਗਰ ਕ੍ਰੋਸ ਕਰ ਲਓ, ਸੈਂਟਾ ਬਾਬਾ ਨੂੰ ਕਹਿ ਦਿਓ ਕਿ ਭਾਈ ਕਨੇਡਾ ਡੇ ਆ ਜਾ ਅਰਲੀ, ਚਿਮਨੀ ਦੇ ਵਿੱਚ ਸਾਨੂੰ ਗਿਫਟ ਦੇ ਦੇ ਪਹਿਲਾਂ, ਸਾਨੂੰ 25 ਦਸੰਬਰ ਨੂੰ ਕੁਛ ਨਹੀਂ ਚਾਹੀਦਾ, ਅਤੇ ਤੋਂ ਬਾਬਾ ਸੈਂਟਾ ਸਾਨੂੰ ਕਨੇਡਾ ਡੇ ਹੀ ਤੋਹਫਾ ਦੇ ਦੇ ਭਰਾਵਾ, ਸਾਨੂੰ ਕੀ ਚਾਹੀਦਾ ਹੈ। ਜਿੱਦਾਂ ਹੁਣ ਤੱਕ ਤਾਂ ਆਲਰੇਡੀ ਕੈਨੇਡਾ ਅਤੇ ਮੈਕਸੀਕੋ ਨੇ ਇਸ ਜੁਲਾਈ 1 ਦੀ ਡੈਡਲਾਈਨ ਤੋਂ ਪਹਿਲਾਂ ਪਹਿਲਾਂ ਹੀ, ਕਈ ਹਫ਼ਤੇ ਪਹਿਲਾਂ ਪਹਿਲਾਂ ਹੀ ਇਰਾਦਾ ਸਾਫ਼ ਪੇਸ਼ ਕੀਤਾ ਕਿ ਭਾਈ ਸਾਨੂੰ ਅਗਲੇ 16 ਸਾਲਾਂ ਦੇ ਲਈ ਹੀ ਇਹ USMCA ਐਜ਼ ਇਜ਼ ਇੱਦਾਂ ਹੀ ਬਿਨਾਂ 1% ਚੇਂਜ ਕਰਨ ਤੋਂ ਹੀ ਚਾਹੀਦੀ ਆ, ਪਰ ਅਸੀਂ ਤਿਆਰ ਹਾਂ ਸਾਈਡ ਡੀਲਸ, ਬਾਇਲੈਟਰਲ ਐਂਡ ਟ੍ਰਾਈਲੈਟਰਲ ਸਾਈਡ ਡੀਲਸ ਤਿਆਰ ਕਰਨ ਦੇ ਲਈ, ਜੇਕਰ ਕੋਈ ਚਮਤਕਾਰ ਹੋ ਜਾਵੇ ਦੋਸਤੋ, ਜੇ ਸੈਂਟਾ ਬਾਬਾ ਰੀਅਲ ਹੈ, ਉਹ ਵੀ ਸਾਨੂੰ ਕਨੇਡਾ ਡੇ ਨੂੰ 1 ਤਰੀਕ ਨੂੰ ਅਮਰੀਕਾ ਦੇ ਰਾਹੀਂ ਉਹਨਾਂ ਦੇ US ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਜਾਂ ਫਿਰ ਹਾਵਰਡ ਲਟਨਿਕ ਜਾਂ ਫਿਰ ਬਿਗ ਮੈਨ ਬਾਬਾ ਟਰੰਪ ਹਿਮਸੈਲਫ ਦੇ ਰਾਹੀਂ ਹੀ ਹੋਪਫੁਲੀ ਕਹਿ ਦੇਵੇ ਕਿ ਚਲੋ ਅਸੀਂ USMCA ਦੇ ਵਿੱਚ ਯਕੀਨ ਕਰਦੇ ਹਾਂ, ਪੂਰੇ 16 ਸਾਲਾਂ ਲਈ ਇਹਨੂੰ ਵਧਾਉਂਦੇ ਹਾਂ, ਤਿੰਨੇ ਮੁਲਕ ਇਕੱਠੇ ਭੰਗੜੇ ਪਾਉਂਦੇ ਹਾਂ ਅਤੇ ਸਾਈਡ ਡੀਲਾਂ ਬਣਾ ਲਵਾਂਗੇ, ਜਿਹੜੇ ਵੀ ਹੁਣ ਸੈਕਟੋਰਲ ਥੇਰਸ ਨੇ ਅਤੇ ਡਿਫਰੈਂਟ ਡਿਫਰੈਂਟ ਏਰਟੈਂਟਸ ਹਨ ਅਤੇ ਕੰਸੈਸ਼ਨ, ਜੋ ਵੀ ਜਿਹੜਾ ਮੁਲਕ ਕਢਾਉਣਾ ਚਾਹੁੰਦਾ ਹੈ ਉਹ ਸਾਈਡ 'ਤੇ ਨਾਲ ਦੀ ਨਾਲ ਹੀ ਆਊਟਸਾਈਡ ਆਫ ਦਿਸ ਫਰੇਮਵਰਕ ਹੀ ਨੈਗੋਸ਼ੀਏਟ ਕੀਤਾ ਜਾਵੇ। This would be the ideal scenario, but not the likely scenario. Likely scenario to ahi hai, only 10-year renewal with annual rolling reviews. Ready program, desh pradesh se jude hain. Dosto tan dass diye ke jekar tuhanu ghar de vich sab to vadhiya, affordable vee te fast vee te unlimited vee, internet da package chahida. ਜੇ ਤੁਹਾਡੇ ਘਰ ਆਈ ਪੀ ਟੀ ਵੀ ਡੱਬਾ ਆਨ ਕਰਦੇ ਹੋ ਅਤੇ ਮਸਾਂ ਚੱਲਦਾ, ਰੁਕ ਰੁਕਦਾ, ਲੈਗ ਕਰਦਾ, ਬਫਰ ਕਰਦਾ, ਜਵਾਕ ਵੀਡੀਓ ਗੇਮ ਖੇਡਦੇ ਆ ਅਤੇ ਡਿਸਕਨੈਕਟ ਹੋ ਜਾਂਦਾ, ਫਿਰ ਚੀਕਾਂ ਮਾਰਦੇ ਜਦੋਂ ਉਹਨਾਂ ਦਾ ਕੈਰੈਕਟਰ ਡੈਡ ਹੋ ਜਾਂਦਾ, ਜਾਂ ਫਿਰ ਤੁਸੀਂ ਕੁਛ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਹੋ, ਨੈੱਟਫਲਿਕਸ ਦੇਖਣ ਦੀ ਕੋਸ਼ਿਸ਼ ਕਰਦੇ ਹੋ, ਮਸਾਂ ਇੰਟਰਨੈਟ ਚੱਲਦੀ ਆ, ਧਿਆਨ ਨਾਲ ਸੁਣੋ, ਤੁਹਾਨੂੰ ਰੋਇਲ ਡਿਜੀਟਲ ਵਾਲੇ ਸਿਰਫ ਅਤੇ ਸਿਰਫ $55 per month. That's it. No extra fee, no hidden fee, no vadu kaatu kharcha. ਇਹ ਤੁਹਾਨੂੰ ਕੈਨੇਡਾ ਦੀ ਸਭ ਤੋਂ ਦੋ ਵੱਡੀਆਂ ਕੰਪਨੀਜ਼ ਤੋਂ, ਇੱਕ ਰੈੱਡ ਹੈ ਇੱਕ ਬਲੂ ਹੈ, ਦੋਨੇ ਹੀ ਵੱਡੀਆਂ ਕੰਪਨੀਜ਼ ਤੋਂ, ਡਿਪੈਂਡ ਕਰਦਾ ਤੁਹਾਡਾ ਪੋਸਟ ਕੋਡ ਕੀ ਹੈ ਅਤੇ ਜਿੱਥੇ ਵੀ ਸਪੀਡ ਜ਼ਿਆਦਾ ਹੈ, ਤੁਹਾਨੂੰ ਕੈਨੇਡਾ ਦੀਆਂ ਟਾਪ ਦੀਆਂ ਕੰਪਨੀਜ਼ ਤੋਂ ਸਿਰਫ ਅਤੇ ਸਿਰਫ $55 per month ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਪੈਕੇਜ ਦੇ ਰਹੇ ਨੇ, ਜਿੰਨਾ ਮਰਜ਼ੀ ਤੁਸੀਂ ਬੈਂਡ ਯੂਜ਼ ਕਰੋ, ਕੋਈ ਰੋਕ ਟੋਕ ਹੈ ਨਹੀਂ, ਅਤੇ 1.5 GB ਸਪੀਡ ਹੈ, ਵੈਰੀ ਵੈਰੀ ਫਾਸਟ ਸਪੀਡ ਹੈ, ਸੋ 1.5 GB ਸਪੀਡ ਹੈ, $55 ਮੰਥਲੀ ਖਰਚਾ ਹੋਣਾ, ਅਤੇ ਅਨਲਿਮਿਟਡ ਜਿੰਨਾ ਮਰਜ਼ੀ ਇਹਨੂੰ ਯੂਜ਼ ਕਰੋ, ਭਾਵੇਂ 5 ਕੰਪਿਊਟਰ, ਲੈਪਟਾਪ, ਫੋਨ, ਵਾਈਫਾਈ ਸਭ ਕੁਝ ਇਕੱਠਾ ਚੱਲੇ, ਕਦੇ ਵੀ ਕੋਈ ਵੀ ਲੈਗ ਜਾਂ ਕੋਈ ਵੀ ਰੋਕ ਟੋਕ ਨਹੀਂ ਹੋਣੀ ਹੈ। ਕਾਲ ਰੋਇਲ ਡਿਜੀਟਲ ਅਮਨ 647-201-1313 ਫੋਨ 'ਤੇ ਸਾਰਾ ਕੰਮ ਹੋ ਜਾਣਾ ਹੈ, ਪਰ ਜੇ ਤੁਸੀਂ ਇਨ ਪਰਸਨ ਜਾਣਾ ਚਾਹੁੰਦੇ ਹੋ, ਏਅਰਪੋਰਟ ਐਂਡ ਕੁਈਨ, ਏਅਰਪੋਰਟ ਅਤੇ ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪੋਲਾ ਪਲਾਜ਼ਾ ਹੈ, ਉੱਥੇ AD ਮੈਰੀਟਾਈਮ ਅੰਟੇਰੀਓ ਬੁਲਵਰਡ, ਯੂ ਨੰਬਰ 58 ਦੇ ਵਿੱਚ ਰੋਇਲ ਡਿਜੀਟਲ ਹੈ, ਉੱਥੇ ਜਾ ਕੇ ਇਹਨਾਂ ਨੂੰ ਮਿਲੋ, 647-201-1313 647-201-1313 ਜੇ ਦੋਸਤੋ ਤੁਸੀਂ ਵਰਲਡ ਵਾਈਡ YYZ ਤੋਂ ਲੈ ਕੇ ਜਿੱਥੇ ਮਰਜ਼ੀ ਤੱਕ ਜਾਂ ਜਿੱਥੋਂ ਮਰਜ਼ੀ ਤੋਂ ਲੈ ਕੇ YYZ ਤੱਕ ਕਿਸੇ ਨੂੰ ਸੱਦਣਾ ਹੋਵੇ, ਫਿਰ ਦਿਓਲ ਟਰੈਵਲ ਬਹੁਤ ਲੰਬੇ ਸਮੇਂ ਤੋਂ, ਕਈ ਡੈਕੇਡਸ ਤੋਂ ਤੁਹਾਨੂੰ ਸਭ ਤੋਂ ਅਫੋਰਡਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹ ਇੰਡੀਆ ਪਾਕਿਸਤਾਨ ਸਪੈਸ਼ਲਿਸਟ ਨੇ, ਪਰ ਜਿੱਥੇ ਮਰਜ਼ੀ ਜਾਣਾ ਜਾਂ ਲਿਆਉਣਾ ਹੋਵੇ, ਇੱਥੇ ਤੱਕ ਤੁਹਾਨੂੰ ਆਨਲਾਈਨ ਨਾਲੋਂ ਵੀ ਘੱਟ ਪ੍ਰਾਈਸ ਦੇ ਟਿਕਟ ਬੁੱਕ ਕਰਕੇ ਦੇਣਗੇ। ਦਿਓਲ ਟਰੈਵਲ ਬ੍ਰੈਂਪਟਨ 905-588-4200 ਆਹ ਨੰਬਰ ਕਮਾ ਕੇ ਤੁਹਾਡੇ ਹੰਡਰਡਸ ਆਫ ਡਾਲਰਸ ਇੱਕ ਇੱਕ ਟਿਕਟ ਦੇ ਵਿੱਚ ਬਚ ਸਕਦੇ ਨੇ। 905-588-4200 ਜਾਂ ਫਿਰ ਇਟੋਬੁਕ ਲੋਕੇਸ਼ਨ 905-588-5100 905-588-5100 ਇੱਕ ਹੋਰ ਨੰਬਰ ਦਿੰਦਾ ਜੋ ਕਿ ਤੁਸੀਂ ਕਮਾ ਕੇ ਸ਼ਾਇਦ ਸਾਲ ਦੇ 500 ਮੇ ਬੀ 1000 ਮੇ ਬੀ ਉਸ ਤੋਂ ਵੱਧ ਵੀ ਬਚਾ ਸਕਦੇ ਹੋ ਕਿਵੇਂ ਆਪਦੀ ਗੱਡੀ ਦੀ ਇੰਸ਼ੋਰੈਂਸ ਦੀ ਕੰਪਨੀ ਚੇਂਜ ਕਰਕੇ ਖਾਸ ਕਿਉਂਕਿ ਹੁਣ ਪਰਸੋਂ ਨੂੰ ਵੈਨਸਡੇ ਜੁਲਾਈ 1 ਨੂੰ ਅੰਟੇਰੀਓ ਗਵਰਨਮੈਂਟ ਨੇ ਕਾਫੀ ਵੱਡੇ ਚੇਂਜਸ ਪੇਸ਼ ਕਰਨੇ ਆ ਆਟੋ ਇੰਸ਼ੋਰੈਂਸ ਦੇ ਮੈਂਡਟੋਰੀ ਜਿਹੜੇ ਵੀ ਫੀਚਰ ਹੁਣ ਤੱਕ ਰਹੇ ਨੇ ਉਹ ਕੱਲ੍ਹ ਤੱਕ ਮੈਂਡਟੋਰੀ ਨੇ ਪਰ ਜਿਹੜਾ ਵੀ ਆਪਦੀ ਆਟੋ ਇੰਸ਼ੋਰੈਂਸ ਹੁਣ ਵੈਨਸਡੇ ਤੋਂ ਅੱਗੇ ਜੁਲਾਈ 1 ਤੋਂ ਅੱਗੇ ਰਿਨਿਊ ਕਰੂਗਾ ਉਹਨਾਂ ਨੂੰ ਉਹਨਾਂ ਦੀ ਇੰਸ਼ੋਰੈਂਸ ਕੰਪਨੀਜ਼ ਆਫਰ ਦੇਣਗੀਆਂ ਕਿ ਤੁਸੀਂ ਆਹ ਚੀਜ਼ਾਂ ਹਟਾ ਸਕਦੇ ਹੋ ਘਟਾ ਸਕਦੇ ਹੋ ਕੱਢ ਸਕਦੇ ਹੋ ਤੁਹਾਡੀ ਕਿਸ਼ਤ ਵੀ ਮਹੀਨੇ ਦੀ ਕੋਈ $100-200 ਘੱਟ ਸਕਦੀ ਆ ਪਰ ਕੁਛ ਵੀ ਕੈਂਸਲ ਕਰਨ ਤੋਂ ਪਹਿਲਾਂ ਕੁਛ ਵੀ ਕੱਢਣ ਤੋਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ ਬੈਨੀਫਿਟ ਲੂਜ਼ ਕਰ ਰਹੇ ਹੋ ਅਤੇ ਕੱਲ੍ਹ ਨੂੰ ਕੋਈ ਮੇਜਰ ਗੱਡੀ ਦਾ ਟੱਕਰ ਹੁੰਦਾ ਕਿ ਤੁਸੀਂ ਕਵਰ ਹੋ ਤੁਹਾਡੀ ਗੱਡੀ ਕਵਰ ਹੈ ਸਾਰੇ ਰਿਪੇਅਰਸ ਲਈ ਅਤੇ ਇਨਕਮ ਰਿਪਲੇਸਮੈਂਟ ਲਈ ਕਿ ਨਹੀਂ ਇਹ ਵੀ ਤੁਹਾਨੂੰ ਦੋਸਤੋ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਨੇ ਪਹਿਲਾਂ ਤੁਹਾਨੂੰ ਦੱਸਣਾ ਨਹੀਂ ਕਹਿ ਦੇਣਾ ਕਿ ਯਾਰ ਕੋਈ $50 ਘਟਾ ਦੇਵਾਂਗੇ ਕਿਸ਼ਤ ਅਤੇ ਬਾਅਦ ਚੋਂ ਨਿਕਲਦਾ ਹੈ ਕਿ ਤੁਸੀਂ 10,000 ਪੱਲਿਓਂ ਹੀ ਵੱਧ ਖਰਚੇ ਪੇ ਕਰੋਗੇ ਸੋ ਇੱਕ ਵਾਰੀ ਮਨੂ ਸ਼ਰਮਾ ਦੇ ਨਾਲ ਸਲਾਹ ਮਸ਼ਵਰਾ ਕਰੋ ਜੋ ਕਿ ਤੁਹਾਨੂੰ ਗਾਈਡ ਕਰਨਗੇ ਕਿ ਕਿਹੜੇ ਮੈਂਡਟੋਰੀ ਫੀਚਰਸ ਤਾਂ ਆਬਵੀਅਸਲੀ ਰੱਖਣੇ ਪੈਣੇ ਆ ਪਰ ਕਿਹੜੇ ਹੁਣ ਆਪਸ਼ਨਲ ਹੋ ਰਹੇ ਨੇ 1 ਤਰੀਕ ਤੋਂ ਅੱਗੇ ਅਤੇ ਇਹ ਕਹਿੰਦੇ ਨੇ ਕਿ ਬਿਨਾਂ ਕੁਛ ਵੀ ਕੱਢਣ ਤੋਂ ਤੁਹਾਡੀ ਕਿਸ਼ਤ ਵੀ ਘਟਾ ਦੇਵਾਂਗੇ ਆਟੋ ਇੰਸ਼ੋਰੈਂਸ ਬ੍ਰੋਕਰ ਆਟੋ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਤੁਹਾਨੂੰ ਗੇਰੰਟੀਡ ਸਾਰੀਆਂ ਕੰਪਨੀਆਂ ਡੀਲ ਕਰਦੇ ਹੋਏ ਗੇਰੰਟੀਡ ਜਿਹੜੀ ਵੀ ਕੰਪਨੀ 'ਚ ਘੱਟ ਕਿਸ਼ਤ ਹੈ ਉਹ ਨਾਲ ਚੇਂਜ ਕਰ ਦੇਣਗੇ ਨੰਬਰ ਘੁਮਾਓ 289-952-9532 ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ ਤੋਂ ਬਾਅਦ ਕੋਈ ਵੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਗਿਵ ਅਸ ਅ ਕਾਲ ਐਟ 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਇੰਸ਼ੋਰੈਂਸ ਦੀ ਪਲੈਨਿੰਗ ਆਪਦੇ ਪਰਿਵਾਰ ਲਈ ਕੀਤੀ ਤੱਕ ਨਹੀਂ ਹੈਗੀ ਨਾ ਕੋਈ ਲਾਈਫ ਇੰਸ਼ੋਰੈਂਸ ਨਾ ਕੋਈ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਨਾ ਕ੍ਰਿਟੀਕਲ ਇਲਨੈਸ ਨਾ ਡਿਸਬਿਲਿਟੀ ਗਿਵ ਮੀ ਅ ਕਾਲ ਤੁਹਾਨੂੰ ਅਫੋਰਡੇਬਲ ਅਤੇ ਸਹੀ ਪਲੈਨ ਹੀ ਦੇਵਾਂਗੇ 416-457-3381 416-457-3381 ਇੱਥੇ ਦੁਆ ਗਿਆ ਜੀ ਸਤਿ ਸ਼੍ਰੀ ਅਕਾਲ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: for locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆ ਜਾ ਪਰਦੇਸੀ ਆਵੇ ਵਾਸ ਤਾਂ ਹੀ ਪਿਆਰ ਦਾ ਨਵੇਂ ਪੰਜਾਬੀ ਲਹਿਰਾਂ ਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ ਸਿੱਧਵਾਂ। ਬੜੀ ਹੀ ਖੂਬਸੂਰਤ ਔਰ ਕੜਕਵੀਂ ਲਿਸ਼ਕਵੀਂ ਪੁਸ਼ਕਵੀਂ ਔਰ ਚਿਲਕਵੀਂ ਬਹੁਤ ਖੂਬਸੂਰਤ ਸ਼ਾਮ ਹੈ। ਇਸ ਖੂਬਸੂਰਤ ਸ਼ਾਮ ਨੂੰ ਤੁਸੀਂ ਅਤੇ ਅਸੀਂ ਰਲ ਕੇ ਹੋਰ ਵੀ ਖੂਬਸੂਰਤ ਬਣਾ ਸਕਦੇ ਹਾਂ ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰਾਂਗੇ ਔਰ ਇੱਕ ਦੂਸਰੇ ਨੂੰ ਸ਼ੁਭ ਇੱਛਾਵਾਂ ਦੇਵਾਂਗੇ, ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਔਰ ਸਲਾਮ ਨਮਸਕਾਰ ਆਦਾਬ ਕਹਾਂਗੇ। ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੀ ਸਾਡੀ ਸ਼ਾਮ ਆ, ਕਿਉਂਕਿ ਜਬਲਕ ਦੁਨੀਆ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀਏ, ਕੁਛ ਸੁਣਨ ਅਤੇ ਕਹਿਣ ਦੀ ਇਹ ਸ਼ਾਮ ਆ। ਔਰ ਅੱਜ ਪੰਜਾਬੀ ਲਹਿਰਾਂ ਦਾ ਇਹ ਪ੍ਰੋਗਰਾਮ ਲੈ ਕੇ ਸਤਿੰਦਰਪਾਲ ਸਿੱਧਵਾਂ ਤੁਹਾਡੇ ਵਾਸਤੇ ਹਾਜ਼ਰ ਹੋਇਆ। ਅਤੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ 905-673-3337 ਹੁੰਦੇ ਨੇ ਔਰ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ 905-673-3337 'ਤੇ ਗੱਲਾਂ ਬਾਤਾਂ ਕਰ ਸਕੋਗੇ। ਜ਼ਿੰਦਗੀ ਜਿਹੜੀ ਆ ਨਾ, ਔਰ ਇਹ ਜ਼ਿੰਦਗੀ ਜਿਉਣ ਦਾ ਨਾਮ ਆ, ਜ਼ਿੰਦਗੀ ਰੀਂਗਣ ਦਾ ਨਾਮ ਨਹੀਂ, ਜ਼ਿੰਦਗੀ ਕਰੋਲਿੰਗ ਨਹੀਂ ਆ, ਜ਼ਿੰਦਗੀ ਮੜਕ ਨਾਲ ਰੜਕ ਨਾਲ ਖੜਕ ਨਾਲ ਔਰ ਗੜਕ ਨਾਲ ਜਿਉਣ ਦਾ ਹੀ ਨਾਮ ਆ। ਕਹਿੰਦੇ ਹੁੰਦੇ ਆ ਕਿ ਬੰਦੇ ਦੀ ਜਿਹੜੀ ਟੌਹਰ ਆ ਨਾ, ਉਹ ਰਫਤਾਰ ਗੁਫਤਾਰ ਦਸਤਾਰ ਇਹਨਾਂ ਚੀਜ਼ਾਂ ਤੋਂ ਪਛਾਣੀ ਜਾਂਦੀ ਹੈ। ਔਰ ਜ਼ਿੰਦਗੀ ਵਿੱਚ ਸਾਨੂੰ ਪਿਆਰ ਮੁਹੱਬਤ ਇਸ਼ਕ ਅਤੇ ਮਨੁੱਖਤਾ ਨਾਲ ਸੰਸਾਰ ਨਾਲ ਔਰ ਬਨਸਪਤੀ ਨਾਲ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਵੱਖ ਵੱਖ ਤਰ੍ਹਾਂ ਦੀ ਗਾਰਡਨਿੰਗ ਕਰ ਰਹੇ ਆ, ਔਰ ਤੁਹਾਨੂੰ ਅਸੀਂ ਕੁਝ ਐਸੀਆਂ ਗੱਲਾਂ ਬਾਤਾਂ ਦੱਸਾਂਗੇ ਜਿਹੜੀਆਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਆਉਣਗੀਆਂ ਅਤੇ ਆਪਾਂ ਰਲ ਮਿਲ ਕੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਬਣਾਵਾਂਗੇ। ਅਤੇ ਤੁਸੀਂ ਸਾਡੇ ਨਾਲ 905-673-3337 'ਤੇ ਗੱਲਬਾਤ ਕਰਨੀ ਆ। ਕਹਿੰਦੇ ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ। ਜਦੋਂ ਭੁੱਖ ਲੱਗੀ ਹੁੰਦੀ ਆ ਉਦੋਂ ਦੋ ਤਿੰਨ ਦਿਨ ਦੀਆਂ ਬਹਿੰਗੀਆਂ ਰੋਟੀਆਂ ਵੀ ਕਰੀਮ ਰੋਲ ਵਰਗੀਆਂ ਅਤੇ ਬਟਰ ਚਿਕਨ ਵਰਗੀਆਂ ਲੱਗਦੀਆਂ। ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ। ਤਾਂ ਸਿਆਣੇ ਕਹਿੰਦੇ ਕਿ ਨੀਂਦ ਤਾਂ ਸੂਲੀ ਉੱਤੇ ਵੀ ਆ ਜਾਂਦੀ ਹੈ, ਨੀਂਦ ਤਾਂ ਕਈ ਵਾਰੀ ਬੰਦੇ ਨੂੰ ਮਰਨ ਤੋਂ ਪਹਿਲਾਂ ਵੀ ਆ ਜਾਂਦੀ ਹੈ, ਜਦੋਂ ਕਿ ਸਦਾ ਵਾਸਤੇ ਉਹਨੇ ਸੌਂ ਜਾਣਾ ਹੁੰਦਾ ਉਦੋਂ ਪਹਿਲਾਂ ਵੀ ਕਈ ਵਾਰੀ ਅੱਖ ਲੱਗ ਜਾਂਦੀ ਹੈ, ਕਿਉਂਕਿ ਨੀਂਦ ਬਿਸਤਰਾ ਨਹੀਂ ਭਾਲਦੀ, ਨੀਂਦ ਮਖਮਲੀ ਗਦੀਲੇ ਨਹੀਂ ਭਾਲਦੀ। ਜਦੋਂ ਨੀਂਦ ਆਉਂਦੀ ਹੈ ਤਾਂ ਕਈ ਵਾਰ ਕਹਿੰਦੇ ਆ ਕਿ ਬਾਣ ਦੇ ਮੰਜੇ 'ਤੇ ਵੀ ਬੜੀ ਨਜ਼ਾਰੇਦਾਰ ਨੀਂਦ ਆ ਜਾਂਦੀ ਹੈ। ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ, ਵਕਤ ਬੇਵਕਤ ਮੌਤ ਨਹੀਂ ਪੁੱਛਦੀ, ਮੌਤ ਨਹੀਂ ਵੇਖਦੀ ਕਿ ਕਿੰਨੀ ਉਮਰ ਹੈ, ਵੱਡਾ ਕਿ ਛੋਟਾ, ਅਮੀਰ ਹੈ ਕਿ ਗਰੀਬ ਹੈ, ਕਾਲਾ ਹੈ ਕਿ ਗੋਰਾ, ਲੰਬਾ ਕਿ ਮਧਰਾ, ਔਰ ਕਿਸੇ ਤਰ੍ਹਾਂ ਦਾ ਜ਼ਾਤ ਪਾਤ ਰੰਗ ਰੂਪ ਮੌਤ ਨਹੀਂ ਵੇਖਦੀ। ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ, ਵਕਤ ਬੇਵਕਤ ਮੌਤ ਨਹੀਂ ਪੁੱਛਦੀ ਅਤੇ ਇਸ਼ਕ ਨਹੀਂ ਪੁੱਛਦਾ ਜ਼ਾਤਾਂ। ਇਸ਼ਕ ਜਿਹੜਾ ਉਹ ਵੀ ਨਾ ਜ਼ਾਤ ਪਾਤ ਪੁੱਛਦਾ ਨਾ ਉਮਰਾਂ ਵੇਖਦਾ, ਔਰ ਬਸ ਫਿਰ ਅੱਖਾਂ ਮੱਲੋ ਮੱਲੀ ਜ਼ੋਰੋ ਜ਼ੋਰੀ ਖੁਦ ਬਖੁਦ ਲੜ ਜਾਂਦੀਆਂ ਨੇ। ਤੋ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਇੱਕ ਕਾਲ ਲੈਂਦੇ ਹਾਂ, ਹੋ ਸਕਦਾ ਕਿ ਸਤਿ ਸ਼੍ਰੀ ਅਕਾਲ ਔਰ ਸਲਾਮ ਦੁਆ ਕਰਨ ਵਾਲੀ ਕਾਲ ਹੋਵੇ। ਜੀ ਸਤਿ ਸ਼੍ਰੀ ਅਕਾਲ, ਹੈਲੋ, ਹਾਂ ਜੀ, ਓ ਕੱਟੀ ਗਈ ਕਾਲ, ਚਲੋ ਖੈਰ ਕੋਈ ਗੱਲ ਨਹੀਂ, 905-673-3337 'ਤੇ ਦੁਬਾਰਾ ਕਾਲ ਕਰ ਲਓ ਅਤੇ ਆਪਾਂ ਕੁਛ ਗੱਲਾਂ ਬਾਤਾਂ ਕਰਾਂਗੇ। ਮੇਰੇ ਵੱਲੋਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ, ਅਤੇ ਕਾਪੀ ਟੂ ਆਲ ਆ। ਹੁਣ ਤੁਹਾਡੇ ਵੱਲੋਂ ਦੇਖਣਾ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ 'ਚ ਕਿਸ ਤਰੀਕੇ ਨਾਲ ਆਪਣੀ ਹਾਜ਼ਰੀ ਲਗਾਉਂਦੇ ਹੋ। ਲਓ ਪਹਿਲੀ ਕਾਲ ਜਿਹੜੀ ਹੈ ਇੱਕ ਵਾਰ ਫਿਰ ਦੁਬਾਰਾ ਲੈਂਦੇ ਹਾਂ, ਨੰਬਰ ਹੈ 5921। ਜੀ ਵੈਲਕਮ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਸਰ ਮੈਂ ਅਨਿਲ ਬੋਲ ਰਿਹਾ, ਮੈਨੂੰ ਨੰਬਰ ਚਾਹੀਦਾ ਸੀਗਾ, ਕੋਈ ਹੈ ਤੁਹਾਡੇ ਕੋਲ ਜਿਹੜੇ ਉਬਰ ਸੇਫਟੀ ਦਾ ਕੋਈ ਨੰਬਰ ਕਰਦਾ ਹੋਵੇ?
0: 905-705-799-1478। ਹੋਵੇ ਕਿ ਤੁਸੀਂ ਪਹਿਲਾਂ ਭੁੱਲ ਜਾਓ ਤੇ ਮੁੜ ਕੇ ਤੁਹਾਨੂੰ ਦੂਸਰਾ ਯਾਦ ਨਾ ਆਵੇ। ਬੋਲੋ ਬੋਲੋ ਦੇਖਿਆ 905 799 1478 ਉਬਰ ਦੀ ਕਮਰਸ਼ੀਅਲ ਇੰਸ਼ੋਰੈਂਸ ਵਾਸਤੇ ਰਾਜਵੰਤ ਕੌਰ ਜੀ ਨੂੰ ਟੈਲੀਫੋਨ ਕਰੋ, ਨੰਬਰ ਹੈ 647 674
1: 674
0: ਰੱਬ ਤੁਹਾਡਾ ਭਲਾ ਕਰੇ 4735 6 4 7 6 7 4 4 7 3 5 ਇੰਨੀ ਜਲਦੀ ਗੂਗਲ ਵੀ ਨਹੀਂ ਦੱਸ ਸਕਦਾ ਜਿੰਨੀ ਜਲਦੀ ਸਾਨੂੰ ਪੰਜਾਬੀ ਲਹਿਰਾਂ ਨੇ ਦੱਸਤਾ। ਤੇ ਦੂਸਰਾ ਨੰਬਰ ਜੇ 799 ਨਾ ਮਿਲਿਆ 790 ਮਿਲਾ ਕੇ ਦੇਖ ਲਿਓ, ਬਾਕੀ ਉਸ ਠੀਕ ਹੀ ਰਹੂਗਾ 1478। ਓਕੇ ਜੀ, ਰਾਇਲ ਆਟੋ ਸੈਂਟਰ ਦਾ ਨੰਬਰ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਤੇ ਲਓ ਜੀ ਇੱਕ ਵਾਰੀ ਮੇਰੇ ਸਾਹਮਣੇ ਹੀ ਆ ਗਿਆ, ਦੇਖਿਆ ਇਹਨੂੰ ਕਹਿੰਦੇ ਆ ਬਦਾਮ ਖਾਧੇ ਹੋਏ ਆ। 905-799-1478 ਰਾਇਲ ਆਟੋ ਸੈਂਟਰ ਦੇ ਰਾਜ ਜੀ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ ਚ ਕਾਲ ਹੋਰ ਲੈਂਦੇ ਆ 8182 ਜੀ, ਵੈਲਕਮ 8192 ਵੈਲਕਮ ਦੂਸਰੇ ਬ੍ਰੈਂਪਟਨ ਵਾਲੇ ਤੇ ਇਹਦੀ ਪੂਰੀ ਜਾਣਕਾਰੀ ਲੈ ਕੇ ਸੁੱਖ ਭਾਜੀ ਸਾਡੇ ਨਾਲ ਨੇ ਜੀ।
2: ਬਿਲਕੁਲ ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਇਸ ਵੈਨਸਡੇ ਨੂੰ ਜਿਹੜੀ ਕੈਨਰਾ ਡੇਅਰੀ ਸੇਲ ਲੱਗਣ ਜਾ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀ ਆ ਫਰਨੀਚਰ ਦੇ ਉੱਪਰ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਚਾਹੀਦਾ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਇਸ ਵੈਨਸਡੇ ਨੂੰ ਕੈਨੇਡਾ ਦੇ ਵਾਲੇ ਦਿਨ ਜੁਲਾਈ 1 ਨੂੰ, ਸੋ ਕੱਲ ਦਾ ਦਿਨ ਰਹਿ ਗਿਆ, ਪਰਸੋਂ ਨੂੰ ਜਿਹੜੀ ਇਹ ਸੇਲ ਸਟਾਰਟ ਹੋ ਜਾਣੀ ਆ। ਸੋ ਵੈਨਸਡੇ ਵਾਲੇ ਦਿਨ ਕੈਨੇਡਾ ਟੇਬਲ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਦੇ ਤੋਹਫੇ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੇ ਆ, ਤੇ ਮੈਂ ਡੀਲ ਦੇ ਰਹਿਣਾ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਵਾਲੇ ਦਿਨ ਜਿੰਨੇ ਪਰਿਵਾਰ ਸਾਡੇ ਕੋਲ ਪਹੁੰਚਣਗੇ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਭਾਜੀ, ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਟੇਬਲ ਤੇ ਨਾਲ ਵੈਲਵਟ ਦੀਆਂ ਛੇਜਰਾਂ, ਸੋ ਰੀਅਲ ਮਾਰਬਲ ਦਾ ਡਾਇਨਿੰਗ ਤੇ ਨਾਲ ਛੇਜਰਾਂ ਵੈਲਵਟ ਦੀਆਂ, ਜਿਹਦੀ ਰੈਗੂਲਰ ਕੀਮਤ $1500 ਸੀ, $399 ਦਾ ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਲੈ ਕੇ ਜਾਣਗੇ। ਤੇ ਕੈਨੇਡਾ ਡੇ ਵਾਲੇ ਦਿਨ ਵੈਨਸਡੇ ਨੂੰ 1 ਜੁਲਾਈ ਨੂੰ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ, ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕੀ ਬਾਤ ਹੈ, ਅੱਗੇ ਚੱਲ ਕੇ ਫਿਰ ਗੱਲਬਾਤ ਕਰਾਂਗੇ ਗ੍ਰੈਂਡ ਹੋਮ ਫਰਨੀਚਰ, ਔਰ ਤੁਸੀਂ 1 ਜੁਲਾਈ ਕੈਨੇਡਾ ਡੇ ਮਨਾਓ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲੈਣਾ, ਇੱਕ ਗਿੱਲ ਫਾਰਮ ਵੱਲੋਂ ਤੁਹਾਨੂੰ ਬੜਾ ਖੂਬਸੂਰਤ ਇੱਕ ਆਫਰ ਦੇ ਰਹੇ ਹਾਂ ਅਸੀਂ। ਇਹਨਾਂ ਦਿਨਾਂ 'ਚ ਕੈਨੇਡਾ ਡੇ ਆ ਰਿਹਾ, ਹੋਰ ਬਹੁਤ ਸਾਰੇ ਸਮਾਗਮ ਆ ਰਹੇ, ਗਿੱਲ ਫਾਰਮ ਵਾਲੇ ਜੋ ਸਾਡੇ ਪ੍ਰਾਊਡ ਸਪੋਂਸਰ ਨੇ ਉਹਨਾਂ ਨੇ ਤੁਹਾਡੇ ਵਾਸਤੇ ਸਪੈਸ਼ਲ ਸਰੋਂ ਦਾ ਸਾਗ, ਪਾਲਕ, ਮੇਥੇ, ਧਨੀਆਂ, ਬਾਥੂ, ਚਿਲਾਈ, ਇਹ ਸਭ ਕੁਝ ਅਵੇਲੇਬਲ ਆ ਗਿੱਲ ਫਾਰਮ ਤੇ। ਗਿੱਲ ਫਾਰਮ ਡਿਕਸੀ ਤੇ ਕਿੰਗ ਦੇ ਬਿਲਕੁਲ ਨੇੜੇ ਆ, ਔਰ ਗਿੱਲ ਫਾਰਮ ਤੁਹਾਨੂੰ ਆਟਾ ਦੇਸੀ ਚੱਕੀ ਦਾ ਔਰ ਦੇਸੀ ਐਗਸ ਮਿਲ ਰਹੇ ਆ, ਔਰ ਦੁੱਧ ਮਿਲ ਰਿਹਾ ਜਿੰਨੇ ਮਰਜ਼ੀ ਪਰਸੈਂਟ ਲੈ ਲਓ, ਔਰ ਵੈਜੀਟੇਬਲਸ ਵੀ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਤੋ ਜਾਣਾ ਕਿੱਥੇ ਤੁਸੀਂ, ਗਿੱਲ ਫਾਰਮ ਤੇ, ਡਿਕਸੀ ਅਤੇ ਕਿੰਗ ਦੇ ਬਿਲਕੁਲ ਨਜ਼ਦੀਕ ਗਿੱਲ ਫਾਰਮ ਤੇ। ਅਤੇ ਗਿੱਲ ਫਾਰਮ ਦਾ ਨੰਬਰ ਹੈ 905-925-2300 905-925-2300 'ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਕੁਝ ਫਾਰਮ ਵਰਕਰਾਂ ਦੀ ਜੋਬ ਦਵਾ ਦਈਏ ਤੁਹਾਨੂੰ। ਇਹਨਾਂ ਦਿਨਾਂ 'ਚ ਜਿਹੜੇ ਬੰਦੇ ਨੂੰ ਜੋਬ ਲੱਗ ਜੇ ਨਾ, ਸੱਚਮੁੱਚ ਉਹਦੀ ਲਾਟਰੀ ਲੱਗੇ ਆਉਂਦੀ ਆ। ਫਾਰਮਾਂ ਵਿੱਚ ਕੰਮ ਕਰਨ ਜਾਣਾ ਅਤੇ ਗ੍ਰੀਨ ਹਾਊਸ 'ਚ ਕੰਮ ਕਰਨ ਜਾਣਾ, ਪਿਕਅਪ ਅਤੇ ਡਰੋਪ ਕੀਤਾ ਜਾਵੇਗਾ ਤੁਹਾਨੂੰ, ਔਰ ਪੈਸੇ ਚਾਰਜ ਨਹੀਂ ਕੀਤੇ ਜਾਣਗੇ। ਪਿਕਅਪ ਡਰੋਪ ਕੀਤਾ ਜਾਵੇਗਾ ਔਰ ਤੁਹਾਨੂੰ ਕੰਮ ਤੇ ਲੈ ਕੇ ਜਾਇਆ ਜਾਵੇਗਾ। ਫਾਰਮ ਵਰਕਰਸ ਦੀ ਲੋੜ ਹੈ, ਇੱਕ ਬਹੁਤ ਵੱਡੀ ਇਹ ਫਰਮ ਹੈ, ਤੁਹਾਨੂੰ ਫਾਰਮਾਂ ਵਿੱਚ ਕੰਮ ਕਰਨ ਵਾਸਤੇ ਲੈ ਕੇ ਜਾਂਦੇ ਆ, ਗ੍ਰੀਨ ਹਾਊਸ 'ਚ ਕੰਮ ਕਰਕੇ ਕਰਨ ਵਾਸਤੇ ਲੈ ਕੇ ਜਾਂਦੇ ਆ, ਤੁਹਾਨੂੰ ਘਰੋਂ ਚੱਕ ਲੈਂਦੇ ਆ, ਘਰੇ ਛੱਡ ਜਾਂਦੇ ਆ। ਨੰਬਰ ਹੈ ਗੁਰਜੋਤ ਜੀ ਦਾ 6742785494, ਨੰਬਰ ਫੇਰ ਲੈ ਲਓ ਤੁਸੀਂ ਕੰਮ 'ਤੇ ਜਾਣਾ ਜਾਓ, ਘਰੇ ਵਿਹਲੇ ਬੈਠਣ ਦਾ ਕੋਈ ਕੰਮ ਨਹੀਂ। 6746472785394, ਇੱਕ ਵਾਰੀ ਨੰਬਰ ਫੇਰ ਲੈ ਲਓ 6472785494 'ਤੇ ਕਾਲ ਕਰਕੇ ਅਤੇ ਕੰਮ 'ਤੇ ਜਾਣਾ ਸ਼ੁਰੂ ਕਰੋ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ 905-673-3337। ਤੁਹਾਡੇ ਮਨਪਸੰਦ ਗੀਤ ਸੰਗੀਤ ਵੀ ਲਾਵਾਂਗੇ, ਪਰ ਹਾਲ ਦੀ ਘੜੀ ਥੋੜ੍ਹਾ ਜਿਹਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਦੇ ਹਾਂ।

ਅੱਜ ਫੀਫਾ ਕੱਪ ਦੇ ਵਿੱਚ ਕਾਫੀ ਬਹੁਤ ਕੁਝ ਹੋ ਰਿਹਾ। ਕਿੰਨੇ ਕੁ ਲੋਕ ਨੇ ਜਿਹੜੇ ਫੀਫਾ ਕੱਪ ਨੂੰ ਬੜਾ ਨੇੜਿਓਂ ਵਾਚ ਕਰਦੇ ਆ? ਅਗਰ ਤੁਸੀਂ ਵਾਚ ਕਰ ਰਹੇ ਹੋ ਤੇ ਅੱਜ ਦੱਸੋਗੇ ਬ੍ਰਾਜ਼ੀਲ ਚੰਗਾ ਸੋਹਣਾ ਖੇਡਿਆ ਕਹਿੰਦੇ, ਤੇ ਨਾਲ ਜਰਮਨ ਜਿਹੜਾ ਹੁਣ ਉਹਦਾ ਮੈਚ ਚੱਲ ਰਿਹਾ ਸੀਗਾ, ਉਹਦਾ ਕੀ ਬਣਿਆ? ਇੱਕ ਇੱਕ ਤੇ ਬਰਾਬਰੀ ਸੀ ਜਰਮਨ ਦੀ, ਤੋ ਬੜੀ ਵੱਡੀ ਟੀਮ ਹੈ ਜਰਮਨ ਦੀ। ਫੀਫਾ ਵਰਲਡ ਕੱਪ ਸਾਡੇ ਸ਼ਹਿਰ ਦੇ ਵਿੱਚ ਰੋਨਾਲਡੋ ਜੀ ਆ ਰਹੇ ਨੇ। ਜੀ ਹਾਂ, ਥਰਸਡੇ ਵਾਲੇ ਦਿਨ ਦੁਨੀਆ ਦਾ ਸਭ ਤੋਂ ਮੰਨਿਆ ਪਰ

ਚਾਰੇ ਪਾਸੇ ਕੈਨੇਡਾ ਦੇ ਜਿਹੜੇ ਕਹਿੰਦੇ ਨੇ ਇਉਂ ਲੱਗਿਆ ਜਿਵੇਂ ਕੈਨੇਡਾ ਡੇ ਆ ਗਿਆ, 1 ਜੁਲਾਈ ਆ ਗਈ, ਚਾਰੇ ਪਾਸੇ ਕੈਨੇਡਾ ਦੇ ਮੈਪ ਹੀ ਮੈਪ, ਕੈਨੇਡਾ ਦੇ ਝੰਡੇ ਹੀ ਝੰਡੇ ਝੂਲਣ ਲੱਗ ਪਏ। ਔਰ ਮੇਰਾ ਖਿਆਲ ਆ ਕਿ ਇਹ ਇੱਕ ਬੜੀ ਵੱਡੀ ਪ੍ਰਾਪਤੀ ਹੈ। 905-600-73-33-37 905-600-73-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ, ਅਤੇ ਤੁਸੀਂ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਹੈ। 905-600

0: ਪ੍ਰੋਗਰਾਮ ਹੈ ਪੰਜਾਬੀ ਲੈਣਾ ਅਤੇ ਵਿਆਹ ਸ਼ਾਦੀਆਂ ਦਾ ਮੌਸਮ ਹੈ ਅਤੇ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਮਾਈਆਂ ਜਾਗੋ ਇੰਗੇਜਮੈਂਟ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੇ ਬੈਕਯਾਰਡ ਵਿੱਚ ਜਾਂ ਫਰੰਟ ਯਾਰਡ ਦੇ ਉੱਤੇ ਟੈਂਟ ਲਗਵਾਉਣਾ ਚਾਹੁੰਦੇ ਹੋ ਤਾਂ ਮੱਲੀ ਟੈਂਟ ਹਾਊਸ ਨੂੰ ਟੈਲੀਫੋਨ ਕਰ ਸਕਦੇ ਹੋ। ਮੱਲੀ ਟੈਂਟ ਹਾਊਸ ਤੁਹਾਨੂੰ ਬਿਲਕੁਲ ਬੈਂਕਟ ਹਾਲ ਵਰਗੀਆਂ ਫੈਸਿਲਿਟੀਜ਼ ਬਣਾ ਦੇਣਗੇ ਔਰ ਤੁਹਾਨੂੰ ਖੂਬਸੂਰਤ ਚੇਅਰਸ ਔਰ ਟੇਬਲ ਅਤੇ ਵਾਟਰ ਪਰੂਫ ਟੈਂਟ ਲਾ ਦੇਣਗੇ। ਮੱਲੀ ਟੈਂਟ ਸਰਵਿਸ 647-999-2569 ਟੈਲੀਫੋਨ ਨੰਬਰ ਹੈ 6479992569 ਮੱਲੀ ਟੈਂਟ ਹਾਊਸ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਇੱਕ ਨੰਬਰ ਤੁਹਾਨੂੰ ਦੇਵਾਂ ਟੀ ਐੱਸ ਸੀ ਕੰਸਟਰਕਸ਼ਨ ਵਾਲਿਆਂ ਦਾ। ਬਈ ਕਿਆ ਬਾਤ ਆ ਯਾਰ, ਟੀ ਐੱਸ ਸੀ ਕੰਸਟਰਕਸ਼ਨ ਇੰਨਾ ਸੋਹਣਾ ਕੰਮ ਕਰਦੇ ਆ, ਦਲੇਰੀ ਨਾਲ ਕੰਮ ਕਰਦੇ ਆ, ਖੂਬਸੂਰਤੀ ਨਾਲ ਸਫਾਈ ਨਾਲ ਕੰਮ ਕਰਦੇ ਆ ਔਰ ਬੀਬੇ ਬੰਦੇ ਆ, ਪੈਸੇ ਘੱਟ ਚਾਰਜ ਕਰਦੇ ਆ ਪਰ ਸਫਾਈ ਅਤੇ ਸੁਰੱਖਪਣਾ ਜ਼ਿਆਦਾ ਕਰਦੇ ਆ। ਟੀ ਐੱਸ ਸੀ ਕੰਸਟਰਕਸ਼ਨ 416-930-4248 ਫੋਨ ਨੰਬਰ ਹੈ। ਇੱਕ ਨੰਬਰ ਲੈ ਲਓ 416-930-4248 ਅਤੇ ਇੱਕ ਨੰਬਰ ਤੁਹਾਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਦਾ ਦੇ ਦਈਏ। ਇਹ ਟਰੱਕਾਂ ਦੇ ਟਾਇਰ ਅਤੇ ਅਲਾਈਨਮੈਂਟ ਕਰਦੇ ਆ ਈਗਲ ਟਰੱਕ ਵਾਲੇ। ਨੰਬਰ ਹੈ 647-234-6293 647-234-6293 ਅਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ, ਤੁਹਾਡੇ ਮਨਪਸੰਦ ਗੀਤ ਸੰਗੀਤ ਸੁਣਾਵਾਂਗੇ, ਕੁਝ ਗੱਲਾਂ ਬਾਤਾਂ ਵੀ ਕਰਾਂਗੇ ਅਤੇ 905-673-33-37 'ਤੇ ਤੁਹਾਡੀ ਜਦੋਂ ਕਾਲ ਆਈ ਅਤੇ ਫਿਰ ਆਪਾਂ ਕਹਿੰਦੇ ਹਾਂ ਕਿ ਨਾਲ ਦੀ ਨਾਲ ਹੀ ਉਸ ਕਾਲ ਨੂੰ ਔਨ ਏਅਰ ਕਰਾਂਗੇ, ਬਹਿ ਜਾ ਕਰਵਾਵਾਂਗੇ। ਅਤੇ ਹੁਣ ਕੁਝ ਕੁ ਸੰਦੇਸ਼ ਲੈ ਲਈਏ, ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਫਿਰ ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਸ਼ੁਰੂ ਕਰਾਂਗੇ। ਬੀਤੀ ਰਾਤ ਢਿੱਲੋਂ ਵੀਡੀਓ ਦੇ ਸੈਮੀ ਢਿੱਲੋਂ ਸਾਹਿਬ ਦੇ ਨਾਲ ਕੁਝ ਖੂਬਸੂਰਤ ਸਮਾਂ ਬਿਤਾਉਣ ਦਾ ਟਾਈਮ ਮਿਲਿਆ ਔਰ ਪਾਇਨੀਅਰ ਨੇ ਢਿੱਲੋਂ ਵੀਡੀਓ ਵਾਲੇ ਆਡੀਓ ਵੀਡੀਓ ਦੀ ਦੁਨੀਆ ਵਿੱਚ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਢਿੱਲੋਂ ਵੀਡੀਓ ਦਾ ਇਹ ਬੂਟਾ ਲਾਇਆ। ਉਹਨਾਂ ਸਮਿਆਂ ਵਿੱਚ ਬੜੀ ਵੱਡੀ ਗੱਲ ਸੀ ਇਹ, ਪਾਲ ਟੂ ਐੱਨ ਟੀ ਐੱਸ ਸੀ, ਐੱਨ ਟੀ ਐੱਸ ਸੀ ਟੂ ਪਾਲ ਵੀਡੀਓ ਕਨਵਰਜਨ ਜਿਹੜੀ ਆ ਬੜੀ ਮਹਿੰਗੀ ਹੁੰਦੀ ਸੀ। ਹੁਣ ਤਾਂ ਸੁੱਖ ਨਾਲ ਆਪਣੀ ਛੋਟੀ ਜਿਹੀ ਚਿੱਪ ਦੇ ਵਿੱਚ ਹੀ ਸਭ ਕੁਝ ਆ ਜਾਂਦਾ। ਤਾਂ ਢਿੱਲੋਂ ਵੀਡੀਓ ਆਈ ਪੀ ਟੀ ਵੀ ਬੋਕਸ ਅਤੇ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਦੇ ਵਾਸਤੇ 905-204-13-13
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈ ਪੀ ਟੀ ਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 ਤੋਂ।

0: 905-204-1313
1: ਵਾਓ ਢਿੱਲੋਂ ਵੀਡੀਓ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ 905-673-33-37 ਟੈਲੀਫੋਨ ਨੰਬਰ ਹੈ ਗੈਟ ਰੈਡੀ ਜੀ ਟੀ

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਪ੍ਰੋਗਰਾਮ ਹੈ ਪੰਜਾਬੀ ਲਹਿਰ 9563733337 ਸਟੂਡੀਓ ਦਾ ਫੋਨ ਨੰਬਰ ਹੈ ਔਰ ਫਾਰਮ ਵਰਕਰ ਤੁਹਾਨੂੰ ਪਿੱਕ ਕਰਕੇ ਲੈ ਕੇ ਜਾਣਗੇ ਡਰੌਪ ਕਰਨਗੇ ਫਾਰਮ ਵਰਕਰ ਚਾਹੀਦੇ ਆ ਔਰ ਤੁਸੀਂ ਕੰਮ ਤੇ ਜਾਣ ਲਈ ਤਿਆਰੀ ਕਰੋ ਝੋਲਾ ਬੰਨੋ ਤੇ ਤੁਸੀਂ ਫਾਰਮ ਵਰਕ ਦੀ ਵੈਨ 'ਚ ਬੈਠੋ ਤੇ ਕੰਮ ਕਰਕੇ ਆਓ ਸ਼ਾਮ ਨੂੰ ਤੁਹਾਡੇ ਘਰੇ ਤੁਹਾਨੂੰ ਛੱਡ ਜਾਣਗੇ ਪੈਸੇ ਵੀ ਚੰਗੇ ਦੇਣਗੇ ਗ੍ਰੀਨ ਹਾਊਸ ਲਈ ਤੇ ਫਾਰਮ ਵਰਕਰ ਚਾਹੀਦੇ ਆ 6472785394 ਤੇ ਕਾਲ ਕਰੋ ਲਓ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਇੱਕ ਕਹਿੰਦੇ ਪਹਿਲਾਂ ਗੀਤ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ ਵਿੱਚ ਬੜਾ ਹੀ ਸਿਰ ਕੱਢ ਗਾਇਕ ਅਦਾਕਾਰ ਬੱਬੂ ਮਾਨ ਕਹਿੰਦੇ ਕਿ ਜਿੱਥੋਂ ਖੜਾ ਹੋ ਜਾਂਦਾ ਲਾਈਨ ਉੱਥੋਂ ਸ਼ੁਰੂ ਹੋ ਜਾਂਦੀ ਹੈ ਅਤੇ ਕਲਾਕਾਰਾਂ ਵਿੱਚੋਂ ਕਲਾਕਾਰ ਬੱਬੂ ਮਾਨ ਹਾਰਡ ਕੋਰ ਫੈਨ ਨੇ ਬੱਬੂ ਮਾਨ ਦੇ ਜਿੰਨੇ ਵੀ ਫੈਨ ਨੇ ਕਿਆ ਬਾਤ ਆ ਬੜੀ ਖੂਬਸੂਰਤ ਇੱਕ ਤੁਹਾਡੇ ਵਾਸਤੇ ਗੀਤ ਸੰਗੀਤ ਦੀ ਗੱਲਬਾਤ ਕਰਨ ਲੱਗੇ ਹਾਂ ਪਰ ਉਸ ਤੋਂ ਪਹਿਲਾਂ ਕੁਝ ਕਾਲਾਂ ਲੈਂਦੇ ਹਾਂ ਇੱਕ ਕਾਲ ਹੈ 4758 ਜੀ ਵੈਲਕਮ
2: ਸਤਿ ਸ਼੍ਰੀ ਅਕਾਲ ਜੀ
1: ਉਹ ਸਤਿ ਸ਼੍ਰੀ ਅਕਾਲ ਜੀ ਤਕੜੇ ਹੋ ਬੱਬੂ ਮਾਨ ਸਾਹਿਬ ਆ ਜਾਓ ਕਰਾਂ ਚੱਕ ਦਿਓ ਫਟੇ ਤੇ ਫਿਰ ਆਪਾਂ ਗੱਲਬਾਤ ਵੀ ਸ਼ੁਰੂ ਕਰੀਏ 905 673 33 37 ਤੇ

ਸ਼ੌਕ ਬੜੇ ਅਵੱਲੇ ਆ ਤੇ ਨਾਲ ਦੀ ਨਾਲ ਜ਼ਿੰਦਗੀ ਵਿੱਚ ਸ਼ੌਕ ਜ਼ਰੂਰ ਚਾਹੀਦੇ ਆ। ਬੱਬੂ ਮਾਨ ਸਾਹਿਬ ਨੇ ਜਿਪਸੀ ਦੀ ਗੱਲ ਕੀਤੀ ਆ। ਜਿਪਸੀ ਵੈਸੇ ਕੁਝ ਕੁ ਲੋਕ ਵੀ ਨੇ ਜਿਹਨਾਂ ਨੂੰ ਬੜਾ ਕਹਿੰਦੇ ਨੇ ਅਣਖੀ ਲੋਕ ਆਖਿਆ ਜਾਂਦਾ, ਜਿਪਸੀ ਲੋਕ। ਪਰ ਨਾਲ ਦੀ ਨਾਲ ਇਹ ਜਿਪਸੀ ਇੱਕ ਵੇਲੇ ਬੜੀ ਪ੍ਰਸਿੱਧ ਹੁੰਦੀ ਸੀ। ਤੁਹਾਨੂੰ ਪਤਾ ਨਾ, ਜਿਹੜੇ ਵੀ ਸੱਜਣ ਮਿੱਤਰ ਦੱਸਣਗੇ ਇਹ ਜਿਪਸੀ ਕਿਸ ਚੀਜ਼ ਦੀ ਗੱਲ ਕੀਤੀ ਗਈ ਆ, ਤਾਂ ਫਿਰ ਤੁਹਾਨੂੰ ਕੁਛ ਤੋਹਫੇ ਵੀ ਦਿੱਤੇ ਜਾਣਗੇ, ਨਾਲ ਦੀ ਨਾਲ ਗੱਲਬਾਤ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ। ਅਤੇ ਤੁਹਾਨੂੰ ਜਿਪਸੀ ਬਾਰੇ ਕੀ ਜਾਣਕਾਰੀ ਹੈ, 905-673-3337 905-673-3337 'ਤੇ ਪਹਿਲੀ ਕਾਲ ਅਟੈਂਡ ਕਰਾਂਗੇ, 905-673-3337। ਔਰ ਵੇਖਦੇ ਹਾਂ ਇਹ ਜਿਪਸੀ ਕਿਸ ਦੀ ਗੱਲਬਾਤ ਤੁਹਾਡੇ ਵਾਸਤੇ ਜਿਹੜੀ ਸਪੈਸ਼ਲ ਕੀਤੀ ਗਈ ਹੈ। ਅਤੇ ਹੁਣ ਅਰਜਨ ਢਿੱਲੋਂ ਨੇ ਵੀ ਇਸੇ ਜਿਪਸੀ ਦੀ ਇੱਕ ਵਾਰ ਫਿਰ ਗੱਲਬਾਤ ਕੀਤੀ ਹੈ। ਵੇਖਦੇ ਹਾਂ ਤੁਸੀਂ ਵੀ ਜਿਪਸੀ ਬਾਰੇ ਸਾਡੇ ਨਾਲ ਗੱਲਬਾਤਾਂ ਕਰ ਸਕਦੇ ਹੋ।

0: ਜਿਪਸੀ ਇੱਕ ਵੇਲੇ ਸੀ ਕਿ ਜਿਪਸੀ ਕਾਰ ਇੰਨੀ ਪਾਪੂਲਰ ਮੰਨੀ ਜਾਂਦੀ ਸੀ ਕਿ ਰਹੇ ਰੱਬ ਦਾ ਨਾਂ। ਉਸ ਤੋਂ ਪਹਿਲਾਂ ਮਰੂਤੀ ਵੀ ਬੜੀ ਪਾਪੂਲਰ ਸੀ। ਤੁਹਾਡੀ ਕਿਹੜੀ ਗੱਡੀ ਜਿਹੜੀ ਆ ਜ਼ਿਆਦਾ ਪਾਪੂਲਰ ਹੈ? ਪੰਜਾਬ ਭਾਰਤ ਦੇ ਵਿੱਚ ਤੁਸੀਂ ਕਿਤੇ ਰਹੇ ਹੋ ਜਾਂ ਪੰਜਾਬ ਦੇ ਵਿੱਚ ਤੁਸੀਂ ਕੋਈ ਗੱਡੀ ਚਲਾਈ ਹੈ ਤਾਂ ਵੇਖਦੇ ਹਾਂ ਕਿ ਤੁਸੀਂ ਕਿਹੜੀ ਗੱਡੀ ਨੂੰ ਜ਼ਿਆਦਾ ਫੋਲੋ ਕੀਤਾ, ਕਿਹੜੀ ਗੱਡੀ ਜ਼ਿਆਦਾ ਗਾਣਿਆਂ 'ਚ ਆਈ ਹੈ, ਔਰ ਉਹਦਾ ਗਾਣਾ ਵੀ ਦੱਸੋਗੇ ਤੁਸੀਂ। ਨਾਲ ਦੇ ਨਾਲ ਤੁਹਾਨੂੰ ਗਾਣਾ ਸੁਣਾਵਾਂਗੇ, ਨਾਲ ਦੀ ਨਾਲ ਤੁਹਾਨੂੰ ਕੁਛ ਤੋਹਫੇ ਦੇਵਾਂਗੇ। ਦੱਸਣਾ ਤੁਸੀਂ ਇਹ ਆ ਕਿ ਜੇ ਭਲਾ ਬਾਈ ਚਾਂਸ ਤੁਹਾਨੂੰ ਮੌਕਾ ਮਿਲ ਜੇ ਇੰਡੀਆ ਤੋਂ, ਪੰਜਾਬ ਤੋਂ ਕੋਈ ਮਨਪਸੰਦ ਗੱਡੀ ਲੈ ਕੇ ਆਉਣ ਦਾ, ਤਾਂ ਤੁਸੀਂ ਕਿਹੜੀ ਗੱਡੀ ਇੱਥੇ ਲਿਆਉਣਾ ਚਾਹੋਗੇ ਕਿ ਇੱਥੋਂ ਦੀਆਂ ਸੜਕਾਂ ਉੱਤੇ ਕਿਹੜੀ ਗੱਡੀ ਫਰਾਟੇ ਮਾਰਦੀ ਭੱਜੀ ਜਾਊਗੀ? ਤੋ ਤੁਹਾਡੀਆਂ ਗੱਡੀਆਂ ਦੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਅੱਜ ਬਹੁਤ ਲੋਕਾਂ ਨੂੰ ਮਰੂਤੀ ਪਸੰਦ ਹੋਵੇਗੀ। ਸਹੁਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਚਮਕੀਲੇ ਦਾ ਗਾਣਾ। ਕਿਸੇ ਨੂੰ ਕਿਸੇ ਸਮੇਂ ਦੇ ਵਿੱਚ ਵੱਖਰੀਆਂ ਹੋਰ ਗੱਡੀਆਂ ਜਿਹੜੀਆਂ ਮਸ਼ਹੂਰ ਰਹੀਆਂ ਹੋਣਗੀਆਂ ਜਿਹਨਾਂ ਉੱਤੇ ਗਾਣੇ ਬਣੇ ਹੋਣਗੇ, ਤਾਂ ਤੁਸੀਂ ਸਾਡੇ ਨਾਲ ਗੱਲਬਾਤ ਗੱਡੀਆਂ ਦੀ ਕਰਨੀ ਹੈ ਅਤੇ ਉਹਨਾਂ ਨਾਲ ਬਣੇ ਹੋਏ ਗਾਣੇ ਨੂੰ ਸਾਡੇ ਨਾਲ ਸਾਂਝਾ ਕਰਨਾ, ਅਸੀਂ ਉਹੀ ਗਾਣਾ ਤੁਹਾਨੂੰ ਸੁਣਾਵਾਂਗੇ। ਅਤੇ 905-673-3337 ਸਟੂਡੀਓ ਦਾ ਫੋਨ ਨੰਬਰ ਹੈ, 905-673-3337 'ਤੇ ਤੁਸੀਂ ਕਾਲ ਕਰਨੀ ਹੈ ਅਤੇ ਵੇਖਦੇ ਹਾਂ ਤੁਹਾਡੀ ਗੱਲਬਾਤ ਨੂੰ ਅੱਗੇ ਤੋਰਨ ਵਾਸਤੇ ਤੋਂ ਕਿਹੜੀ ਮਨਪਸੰਦ ਗੱਡੀ ਜਿਹੜੀ ਤੁਹਾਨੂੰ ਇੱਕਦਮ ਤੁਹਾਡੀਆਂ ਅੱਖਾਂ 'ਚ ਚਮਕ ਲਿਆ ਦਿੰਦੀ ਹੈ, ਤੁਹਾਡੇ ਚਿਹਰੇ 'ਤੇ ਲਾਲੀ ਆ ਜਾਂਦੀ ਹੈ ਜਿਹੜੀ ਗੱਡੀ ਨੂੰ ਦੇਖ ਕੇ, ਔਰ ਤੁਹਾਡਾ ਚਿੱਤ ਕਰਦਾ ਕਿ ਐਕਸੀਲੇਟਰ ਦੱਬੀ ਜਾਈਏ ਪਰ ਵੇਖਣਾ ਕਿਤੇ ਕੋਈ ਕਿਸੇ ਕਿਸਮ ਦੀ ਸਪੀਡਿੰਗ ਟਿਕਟ ਨਾ ਮਿਲ ਜਾਵੇ। ਅਤੇ ਜੇਕਰ ਸਪੀਡਿੰਗ ਟਿਕਟ ਮਿਲ ਜਾਂਦੀ ਆ ਤਾਂ ਮਿਸਟਰ ਆਰ ਐੱਸ ਵਾਲੀਆ ਜੀ ਨੂੰ ਘੰਟੀ ਖੜਕਾਉਣੀ ਆ, 905-204-2112 905-204-2112 ਟੈਲੀਫੋਨ ਨੰਬਰ ਹੈ। ਇੱਕ ਕਾਲ ਲੈਂਦੇ ਹਾਂ, 5067 ਜੀ, ਸੇਂਟ ਕੈਥਰੀਨ। ਹੈਲੋ,
1: ਸਤਿ ਸ਼੍ਰੀ ਅਕਾਲ ਜੀ, ਨਾਇਰਾ ਫੋਲ ਤੋਂ ਬੋਲ ਰਹੇ ਜੀ, ਹੋ ਠੀਕ ਠਾਕ ਜੀ?
0: ਕਿੱਥੋਂ ਬੋਲਦੇ ਹੋ?
1: ਨਾਇਗਰਾ ਫਾਲ ਤੋਂ ਬੋਲ ਰਹੇ ਜੀ।
0: ਉਹ ਬੱਲੇ, ਨਾਇਗਰਾ ਫਾਲ ਵਾਲੇ, ਉਹ ਕੀ ਹਾਲ ਚਾਲ ਹੈ? ਮੈਚ ਮੂਚ ਬੜੇ ਲੱਗੇ ਅੱਜ ਕੱਲ੍ਹ, ਕਹਿੰਦੇ ਨਾਇਗਰਾ ਫਾਲ 'ਚ ਤਾਂ ਮੇਲਾ ਲੱਗਿਆ ਪੂਰਾ।
1: ਹਾਂਜੀ ਹਾਂਜੀ, ਪੂਰਾ ਮੇਲਾ ਲੱਗਾ ਜੀ, ਪੂਰਾ ਜੀ।
0: ਹਾਂ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਫੀਫਾ ਵਰਲਡ ਕੱਪ ਦੇਖਣ ਆਏ ਹੋਏ ਆ ਉਹ ਨਾਇਗਰਾ ਫਾਲ 'ਚ ਠਹਿਰੇ ਹੋਏ ਆ, ਅਤੇ ਨਾਇਗਰਾ ਫਾਲ ਵਾਲਿਆਂ ਨੇ ਵੱਡੀਆਂ ਵੱਡੀਆਂ ਸਕਰੀਨਾਂ ਲਾਈਆਂ ਹੋਈਆਂ।
1: ਹਾਂਜੀ ਹਾਂਜੀ, ਪੂਰੀ ਰੌਣਕ ਹੈ ਜੀ ਇੱਥੇ।
0: ਔਰ ਤੇ ਅੱਜ ਗੱਲਬਾਤ ਕਰ ਰਹੇ ਹਾਂ ਤੁਹਾਡੀ ਮਨਪਸੰਦ ਪੰਜਾਬ 'ਚ ਗੱਡੀ ਤੇ ਜਿਹੜੀ ਤੁਸੀਂ ਚਲਾਈ ਹੋਵੇ ਤੇ ਇੱਥੇ ਲਿਆਉਣਾ ਚਾਹੁੰਦੇ ਹੋ।
1: ਮੈਂ ਤਾਂ ਕਹਾਂਗਾ ਜੀ, ਪੁਰਾਣੀ ਸਫਾਰੀ ਹੁੰਦੀ ਸੀ ਉਹ ਠੀਕ ਸੀ ਜੀ।
0: ਅੱਛਾ, ਸਫਾਰੀ?
1: ਹਾਂਜੀ।
0: ਕਿਹੜੇ ਕਲਰ ਦੀ?
1: ਬਲੈਕ ਜੀ।
0: ਓ, ਬਲੈਕ ਸਫਾਰੀ, ਕੀ ਬਾਤ ਹੈ! ਤੁਸੀਂ ਕਿੰਨਾ ਕੁ ਚਿਰ ਚਲਾਈ ਹੈ?
1: ਮੈਂ 2 ਸਾਲ ਚਲਾਈ ਹੈ ਜੀ, ਜ਼ਿਆਦਾ ਨਹੀਂ।
0: 2-4 ਸਾਲ
1: ਚਲਾਈ ਹੈ ਜੀ, ਪਹਿਲਾਂ ਮੈਂ ਡੈਡੀ ਚਲਾਉਂਦੇ ਸੀ।
0: ਅੱਛਾ, ਪਹਿਲਾਂ ਡੈਡੀ ਚਲਾਉਂਦੇ ਸੀ, ਫਿਰ ਤੁਸੀਂ ਚਲਾਈ ਤੇ ਤੁਸੀਂ ਸਫਾਰੀ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ ਹੋ?
1: ਹਾਂਜੀ, ਉਹ ਵੀ ਪੁਰਾਣਿਆਂ ਲਈ ਜੀ, ਪੁਰਾਣਾ ਮਾਡਲ।
0: ਪੁਰਾਣਾ ਮਾਡਲ?
1: ਅੱਛਾ, ਨਹੀਂ ਵਧੀਆ ਨਾ। ਹਾਂਜੀ,
0: ਉਹ ਪੁਰਾਣਾ ਮਾਡਲ ਥੋੜਾ ਰਫ ਟਫ ਜਿਹਾ ਸੀ, ਹੈਨਾ?
1: ਹਾਂਜੀ ਹਾਂਜੀ, ਬੜਾ ਚੱਲਿਆ ਸੀ ਜੀ, ਬੜੇ ਗਾਣੇ ਗੁਣੇ ਵਧੀਆ ਆਏ ਸੀ ਹੁੰਦੇ।
0: ਤੇ ਕਿਹੜਾ ਗਾਣਾ ਤੁਸੀਂ ਸਫਾਰੀ ਦਾ ਸੁਣਨਾ ਚਾਹੁੰਦੇ ਹੋ?
1: ਇੱਕ ਮੈਨੂੰ ਯਾਦ ਨਹੀਂ, ਪੁਰਾਣਾ ਗਾਣਾ ਹੈਗਾ ਸੀ ਸਫਾਰੀ ਤੇ ਜੀ, ਪ੍ਰੋਪਰ ਯਾਦ ਨਹੀਂ ਨਾਮ।
0: ਕਿਹਦਾ
1: ਨਾਮ?
0: ਇੱਕ ਤਾਂ ਸਰਜੂਟ
1: ਗਾਣਾ ਸੀ ਸਫਾਰੀ ਗਾਣਾ ਜੀ,
0: ਇੱਕ ਤਾਂ ਮਿਸ ਪੂਜਾ ਦਾ ਗਾਇਆ ਹੋਇਆ ਸੀ, ਇੱਕ ਸੁਰਜੀਤ ਭੁੱਲਰ ਦਾ ਸੀ, ਇੱਕ ਸਫਾਰੀ
1: ਪੂਜਾ ਦਾ ਜੀ ਸ਼ਾਇਦ ਜੀ,
0: ਪੂਜਾ ਦਾ ਸੀ। ਤੇ ਫਿਰ ਪੂਜਾ ਵਾਲਾ ਆਪਾਂ ਲਾ ਕੇ ਦੇਖ ਲਿਆ। ਕੁਲਦੀਪ ਜਿਹੜਾ ਮੁੰਡਾ ਅੱਜ ਕੱਲ੍ਹ ਬੜਾ ਚਰਚਾ 'ਚ ਪਿੱਛੇ ਦਿਨ ਆਇਆ ਰਸੀਲਾ, ਉਹਦਾ ਤੇ ਮਿਸ ਪੂਜਾ ਦਾ ਗਾਇਆ ਹੋਇਆ। ਇਹੀ ਗਾਣਾ।

0: ਕਿਆ ਬਾਤ ਆ, ਬਾਣੀਆਂ ਕੋਲ ਮਰੂਤੀ ਰੱਖਦੇ ਜੱਟ ਸਫਾਰੀ ਆ। 4000 00 00 ਪੰਗਲ ਸਾਹਿਬ ਵੈਲਕਮ।
1: ਹਿੰਦੀ ਗਾਣਾ ਸੁਣਾ ਦਿਓ ਸਰ ਜੀ ਕੋਈ।
0: ਹਿੰਦੀ ਗਾਣਾ ਸੁਣਾ ਦਿੰਦੇ, ਕਿਹੜਾ ਸੁਣਨਾ ਹੈ?
1: ਸ਼ਮਾ ਸੇ ਕੋਈ ਕਹਿ ਦੇ।
0: ਤੁਹਾਨੂੰ ਕੀ ਗੱਲ, ਸ਼ਮਾ ਇਸ ਵੇਲੇ ਚੇਤੇ ਆ ਗਈ, ਹਜੇ ਤਾਂ ਦਿਨ ਖੜਾ।
1: ਗਾਣਾ ਵੀ ਤੁਸੀਂ ਪਸੰਦ ਕਰੋਗੇ?
0: ਮੈਂ ਗੱਲਬਾਤ ਕਰ ਰਿਹਾ, ਤੁਸੀਂ ਮੇਰੀ ਸ਼ਾਇਦ ਸੁਣੀ ਨੀ। ਮੈਂ ਗੱਡੀਆਂ ਦੀ ਗੱਲ ਕਰ ਰਿਹਾ ਕਿ ਕਿਹੜੀ ਗੱਡੀ ਤੁਹਾਨੂੰ ਪੰਜਾਬ 'ਚ ਚਲਾਈ ਹੋਵੇ, ਭਾਰਤ 'ਚ ਚਲਾਈ ਹੋਵੇ, ਇੰਡੀਆ 'ਚ, ਪਾਕਿਸਤਾਨ 'ਚ, ਤੇ ਤੁਸੀਂ ਚਾਹੁੰਦੇ ਹੋ ਕਿ ਯਾਰ ਉਹ ਗੱਡੀ ਕਿਤੇ ਇੱਥੇ ਹੋਵੇ ਤਾਂ ਬੜਾ ਉਹਦਾ ਵੱਖਰਾ ਜਿਹਾ ਨਜ਼ਾਰਾ ਹੋਵੇ।
1: ਭਾਜੀ ਸਕਾਰਪੀਓ ਐਨ ਇਸ ਵੇਲੇ ਸਭ ਤੋਂ ਵਧੀਆ ਗੱਡੀ ਉੱਥੇ।
0: ਸਕਾਰਪੀਓ
2: ਮੈਂ ਨਾ ਕਾਲ ਕਰ ਰਹੀ ਸੀ, ਕਾਲ ਅਪ ਕਰ ਰਹੀ ਸੀ ਪੇਮੈਂਟ।
0: ਓ ਮਾਈ ਗੋਡ, ਇਹ ਕੀ ਹੋ ਗਿਆ? ਇਹ ਡਬਲ ਡਬਲ ਕਾਲਾਂ ਲੱਗ ਗਈਆਂ ਭਾਈ ਸਾਹਿਬ ਜੀ, ਏਦਾਂ ਨੀ ਕੰਮ ਚੱਲਣਾ। ਹੋਰ ਨਾ ਕਿਤੇ ਕੋਈ ਕਹਿੰਦੇ ਹੁੰਦੇ ਆ ਕਿ ਜੀ ਨੈਕਸਟ ਕਾਲ ਲੈਂਦੇ ਹਾਂ ਆਪਾਂ। 7583 ਸਕਾਰਪੀਓ ਇਨ, ਇਹਦੇ ਉੱਤੇ ਗਾਣਾ ਬਣਿਆ ਕੋਈ? ਹੈਲੋ ਸਤਿ ਸ਼੍ਰੀ ਅਕਾਲ ਜੀ।
3: ਹੈਲੋ
0: 7583 ਵੈਲਕਮ।
3: ਹਾਂਜੀ ਵੀਰ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
3: ਇੱਕ ਜੀ ਉਹ ਸੁਪਾਰੀ ਦਾ ਰਾਜ ਬੱਬਾ ਰਾਜ ਬਰਾੜ ਦਾ ਗਾਣਾ ਜੀ, ਇਸੇ ਨੂੰ ਸੁਪਾਰੀ ਸਮਝ ਬੱਲੀ ਹੈ।
0: ਹਾਂ ਰਾਜ ਬਰਾੜ
3: ਹੋਰ ਨੂੰ ਸੁਪਾਰੀ ਸਮਝ ਬੱਲੀ ਹੈ, ਉਹ ਇਹ ਸਭ ਰਾਜ ਬਰਾੜ ਤੇ ਮੇਰਾ ਪੂਜਾ ਦਾ ਗਾਣਾ ਜੀ।
0: ਮੇਰਾ ਖਿਆਲ ਉਹ ਸਫਾਰੀ ਜਿਹੜਾ ਉਹ ਗੀਤ ਆ ਸੁਰਜੀਤ ਭੁੱਲਰ ਦਾ ਤੇ ਸੁਦੇਸ਼ ਕੁਮਾਰੀ ਦਾ ਗਾਇਆ ਹੋਇਆ, ਤੇ ਉਹਦਾ ਲਿਖਿਆ ਮੇਰੇ ਖਿਆਲ ਰਾਜ ਬਰਾੜ ਨੇ ਆ। ਤੁਸੀਂ ਚਲਾਈ ਸਫਾਰੀ? ਹੈਲੋ ਬਹੁਤ ਕਾਲਸ ਦੌੜੀਆਂ ਖੜਕਣ ਲੱਗ ਪਈਆਂ, ਤੇ ਆ ਜਾਓ ਫਿਰ ਕੇ ਰਾਜ, ਆਪਾਂ ਕੋਈ ਵੀ ਗੱਡੀ ਰਹਿਣ ਨਹੀਂ ਦੇਣੀ, ਇਕੱਲੀ ਸਫਾਰੀ ਤੇ ਨਹੀਂ ਰਹਿਣਾ, ਹੋਰ ਜਿਹੜੀਆਂ ਗੱਡੀਆਂ ਪਹਿਲਾਂ ਮਰੂਤੀ, ਮਰੂਤੀ ਤੋਂ ਬਾਅਦ ਪਤਾ ਨਹੀਂ ਕਿਹੜੀ ਕਿਹੜੀਆਂ ਆਈਆਂ, ਫੀਏਟ ਹੁੰਦੀ ਸੀ, ਅੰਬੈਸਡਰ ਹੁੰਦੀ ਸੀ, ਤੇ ਕੋਈ ਵੀ ਤੁਹਾਨੂੰ ਯਾਦ ਹੋਵੇ ਤੁਸੀਂ ਜਿਹੜੀ ਗੱਡੀ ਚਲਾਈ ਆ ਔਰ ਤੁਸੀਂ ਚਾਹੁੰਦੇ ਹੋ ਕਿ ਯਾਰ ਥੱਲੇ ਕਿਤੇ ਉਹ ਗੱਡੀ ਹੋਵੇ, ਪੂਰੀ ਕਿਰਾਂ ਗਰੇ ਵਾਲਾਂ ਦੇ ਕਾਰ ਵਾਸ਼ ਤੋਂ ਧੋਆ ਕੇ ਲਿਆਂਦੀ ਹੋਵੇ। ਅੱਜ ਮੈਨੂੰ ਜਾਣ ਦਾ ਮੌਕਾ ਮਿਲਿਆ ਕਾਰ ਵਾਸ਼ 'ਤੇ, ਬਈ ਐਡਾ ਸੋਹਣਾ ਕਾਰ ਵਾਸ਼ ਬਣਿਆ ਬਿਲਕੁਲ ਬ੍ਰੈਂਡ ਨਿਊ ਸਿਸਟਮ ਦੇ ਨਾਲ, ਏਅਰਪੋਰਟ ਰੋਡ 'ਤੇ ਜਿੱਥੇ ਜਹਾਜ਼ ਉੱਤਰਦੇ ਆ ਬਿਲਕੁਲ ਉੱਥੇ, ਏਅਰਪੋਰਟ ਅਤੇ ਅਮੈਰੀਕਨ ਦੇ ਬਿਲਕੁਲ ਨੇੜੇ ਤੇੜੇ ਆ, ਗਰੇਵਾਲਾਂ ਦਾ ਕਾਰ ਵਾਸ਼ ਆ, ਬੜਾ ਵੱਡਾ ਔਰ ਲੇਟੈਸਟ ਇਕਵਿਪਮੈਂਟ ਉਹਦੇ ਵਿੱਚ ਲਾਈ ਹੋਈ ਆ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਮੈਨੂੰ ਮੈਸੇਜ ਆਇਆ ਕਿ ਜੀ ਫਾਰਮ ਵਰਕਰ ਤੁਸੀਂ ਨੰਬਰ ਦੇ ਰਹੇ ਹੋ, ਅਸੀਂ ਕੰਮ ਕਰਨ ਜਾਣਾ ਫਾਰਮਾਂ 'ਤੇ, ਤਾਂ ਫਿਰ ਨੰਬਰ ਨੋਟ ਕਰੋ 647-278-53-94, ਤੁਹਾਨੂੰ ਪਿੱਕ ਵੀ ਕਰਨਗੇ, ਡਰੋਪ ਵੀ ਕਰਨਗੇ, 647-278-53-94। ਅਤੇ ਜੇ ਤੁਸੀਂ ਫਾਰਮਾਂ ਦੇ ਵਿੱਚੋਂ ਸਰ੍ਹੋਂ ਦਾ ਸਾਗ, ਮੇਥੇ, ਧਨੀਆ, ਪਾਲਕ, ਬਾਥੂ, ਨੇਮ ਐਨੀਥਿੰਗ ਲੈ ਕੇ ਆਉਣੀ ਆ, ਸਬਜ਼ੀਆਂ ਲੈ ਕੇ ਆਉਣੀਆਂ, ਹਰੀਆਂ ਤਾਜ਼ੀਆਂ, ਫਰੈਸ਼, ਔਰਗੈਨਿਕ, ਤਾਂ ਗਿੱਲ ਫਾਰਮ 'ਤੇ ਜਾਣਾ ਜਿਹੜਾ ਕਿ ਡਿਕਸੀ ਅਤੇ ਕਿੰਗ ਦੇ ਨੇੜੇ ਆ। 905-925-2300 ਟੈਲੀਫੋਨ ਨੰਬਰ ਆ ਗਿੱਲ ਫਾਰਮ ਵਾਲਿਆਂ ਦੇ, ਜ਼ਰੂਰ ਤੁਸੀਂ ਚੱਕਰ ਲਾ ਕੇ ਆਉਣਾ ਔਰ ਉੱਥੋਂ ਦੇਸੀ ਆਂਡੇ ਵੀ ਮਿਲ ਜਾਣਗੇ ਅਤੇ ਨਾਲ ਤੁਹਾਨੂੰ ਫਰੈਸ਼ ਦੁੱਧ ਵੀ ਮਿਲ ਜੂਗਾ, ਆਟਾ ਮਿਲ ਜੂਗਾ ਦੇਸੀ ਚੱਕੀ ਦਾ। ਗਿੱਲ ਫਾਰਮ 905-925-2300 ਜੀ। 9345 ਵੈਲਕਮ। ਹਾਂਜੀ ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਚਾਲ? ਪਹਿਲਾਂ ਤਾਂ ਤੁਹਾਡੀ ਆਵਾਜ਼ ਹੀ ਬਹੁਤ ਚਿਰ ਬਾਅਦ ਸੁਣਦੀ ਹੈ, ਤੁਸੀਂ ਘੱਟ ਹੀ ਆਉਂਦੇ ਆ।
0: ਮੈਂ ਫਿਰ ਤੁਹਾਨੂੰ ਪਤਾ ਮੈਂ ਹੈਗਾ ਪੰਜਾਬੀ 'ਚ ਕਹਿੰਦੇ ਹੁੰਦੇ ਆ ਪੰਜਵਾਂ ਟਾਇਰ, ਅਤੇ ਉਹ ਸਟੈਪਣੀ ਨੂੰ ਜਦੋਂ ਲੋੜ ਪੈਂਦੀ ਉਦੋਂ ਹੀ ਵਰਤੀ ਦਾ।
3: ਹਾਂਜੀ ਹਾਂਜੀ, ਪਹਿਲਾਂ ਤਾਂ ਬਾਈ ਜੀ ਤੁਸੀਂ ਜਾਣਦੇ ਆ ਲੱਖੇਵਾਲਾ ਪਰਿਵਾਰ ਨੀ, ਅਜਮੇਰ ਧਾਲੀ ਵਾਲਾ ਸੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ,
3: ਉਹਦੇ ਪੋਤਾ ਹੋਇਆ ਤੇ ਸਾਡੇ ਭਾਣਜੇ ਦੇ ਮੁੰਡਾ ਹੋਇਆ।
0: ਲੈ ਵੀ ਬਹੁਤ ਬਹੁਤ ਵਧਾਈਆਂ ਲੱਖੇ ਵਾਲੇ ਪਰਿਵਾਰ ਨੂੰ, ਜੋਰਾ ਸੋਹਣਾ ਦਾ ਪਰਿਵਾਰ, ਮਹਿਤੀ ਆਣੇ ਵਾਲੇ।
3: ਹਾਂਜੀ ਹਾਂ ਬਿਲਕੁਲ ਬਿਲਕੁਲ,
0: ਹਾਂ ਗੁਰੂ ਮਹਾਰਾਜ ਦੀ ਹੋ ਗਈ ਕਿਰਪਾ ਤੇ ਪੋਤਰਾ ਹੋਇਆ, ਇਹਦੀਆਂ ਬਹੁਤ ਬਹੁਤ ਵਧਾਈਆਂ।
3: ਹਾਂਜੀ ਥੈਂਕ ਯੂ। ਤੇ ਆਪਣੇ ਨਾ ਮੈਂ ਤਾਂ ਬਾਈ ਆਪਣੇ ਜੀਪ ਬਣਵਾਈ ਸੀ, ਡੀ ਆਈ ਦਾ ਇੰਜਣ ਲਿਖਾਇਆ ਬੱਚੇ ਇੰਟਰਨੈਸ਼ਨਲ ਦਾ।
0: ਹਾਂ ਜੀਪ ਦੇ ਵਿੱਚ ਇੰਟਰਨੈਸ਼ਨਲ ਦਾ ਇੰਜਣ।
3: ਹਾਂਜੀ ਹਾਂਜੀ, ਕਿਆ ਬਾਤ ਨੇ, ਕਿਸੇ ਕਾਰ ਨੂੰ ਜਿਹਨੂੰ ਮਰਜ਼ੀ ਕੱਟ ਦੇ।
0: ਅੱਛਾ ਕਿਆ ਬਾਤ ਆ ਕਿ ਕਿ
3: ਇੰਜਨ ਹੀ ਬਹੁਤ ਇੰਜਨ ਬਹੁਤ ਤਗੜਾ ਜਿਹੜਾ ਜੀ ਇੰਜਨ ਬਹੁਤ ਤਗੜਾ ਜੀ
0: ਇੰਜਨ ਇੰਜਨ ਬਹੁਤ ਤਗੜਾ ਸੀ ਕਿੰਨਾ ਕਿੰਨਾ ਚਿਰ ਚਲਾਈ ਤੁਸੀਂ ਉਹ
3: ਮੈਂ ਚਲਾਈ ਹੈ ਜੀ ਇੱਥੋਂ ਜਾ ਕੇ 2 ਸਾਲ ਚਲਾਈ ਆ ਫਿਰ ਬਾਅਦ ਤਾਂ ਸਕਾਰਪੀਓ ਮੈਨੂੰ ਵਧੀਆ ਲੱਗਦੀ ਹੈ
0: ਅੱਛਾ ਉਦੋਂ ਬਾਅਦ ਨੰਬਰ ਲਾਤਾ ਸਕਾਰਪੀਓ ਦਾ ਤੰਦਰੁਸਤੀ ਚੜ੍ਹਦੀ ਕਲਾ ਔਰ ਲੰਬਾ ਜੀਵਨ ਤੇ ਚੰਗੀ ਐਜੂਕੇਸ਼ਨ ਮਿਲੇ ਥੈਂਕ ਯੂ ਓਕੇ ਜੀ ਇਸ ਤੋਂ ਪਹਿਲਾਂ ਕਿ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੁਹਾਡੀ ਮਨਪਸੰਦ ਕਾਰ ਵੈਨ ਟਰੱਕ ਦੀ ਗੱਲਬਾਤ ਕਰੀਏ ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ 'ਤੇ ਅਤੇ ਜਿੱਥੇ ਇਸ ਵੀਕਐਂਡ 'ਤੇ 1 July ਨੂੰ ਬੜੀ ਕਮਾਲ ਦੀ ਕੜਾਕੇ ਕੱਢ ਸੇਲ ਲੱਗ ਜਾਈ ਆ ਕੈਨੇਡਾ ਡੇ ਦੇ ਉੱਪਰ ਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਬਿਲਕੁਲ 1 July ਨੂੰ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਅਪਲਾਈਂਸ ਜਿਹੜੇ ਫ੍ਰੀ ਆਫ ਕਾਸਟ ਨਾਲ ਤੁਹਾਨੂੰ ਤੋਹਫਾ ਦਿੱਤੇ ਜਾਣੇ ਆ ਕੈਨੇਡਾ ਡੇ ਦੇ ਉੱਪਰ ਵੈਨਸਡੇ ਵਾਲੇ ਦਿਨ ਤੁਸੀਂ ਜ਼ਰੂਰ ਇੱਕ ਚੱਕਰ ਲਾਓ 1 July ਨੂੰ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਕਸਟਮਾਈਜ਼ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ ਸੋਫਾ ਸੈੱਟ ਚਾਹੀਦੇ ਨੇ ਹਾਰਡ ਫੋਮ ਦੇ ਮੈਟਰ ਚਾਹੀਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਕੈਨੇਡਾ ਡੇ ਤੇ 1 July ਨੂੰ ਵੈਨਸਡੇ ਵਾਲੇ ਦਿਨ ਪਰਿਵਾਰ ਪਹੁੰਚਣ ਰਿਕਲਾਈਨਰ ਸੋਫਾ ਸੈੱਟ 3-seater ਸੋਫਾ 2-seater ਲਪਸੇਡ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ $2,2200 ਸੀ $999 ਦਾ ਕੈਨੇਡਾ ਡੇ ਵਾਲੇ ਦਿਨ 1 July ਨੂੰ $999 ਦਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਤੋਹਫਾ ਕੈਨੇਡਾ ਡੇ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ LED ਟੀਵੀ ਟੀਵੀ ਟੈਲੀਵਿਜ਼ਨ ਬਿਲਕੁਲ ਫ੍ਰੀ ਫ੍ਰੀ ਫ੍ਰੀ ਰਿਕਲਾਈਨਰ ਸੋਫਾ ਸੈੱਟ $999 ਦਾ ਭਾਜੀ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਮਿਲੂਗਾ ਸਿਰਫ ਕੈਨੇਡਾ ਡੇ ਵਾਲੇ ਦਿਨ 1 July ਨੂੰ ਪਰਿਵਾਰਾਂ ਨੇ ਪਹੁੰਚਣਾ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਨੂੰ ਯਾਦ ਰੱਖਣ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਭਾਜੀ
0: ਕੀ ਬਾਤ ਹੈ

0: ਇਹ ਗਾਣਾ ਸੁਣਨਾ ਪਰ ਪਹਿਲਾਂ ਕਾਲ ਲੈ ਲਈਏ ਇੱਕ 4525 ਜੀ ਵੈਲਕਮ
1: ਸਤਿ ਸ੍ਰੀ ਅਕਾਲ ਜੀ 1986 ਚ ਲਈ ਸੀ ਨਵੀਂ ਫੀਡ ਜੀ
0: ਨਵੀਂ ਫੀਡ
1: ਛਿੰਦੇ ਦਾ ਅਖਾੜਾ ਹਾਂਜੀ
0: ਛਿੰਦੇ ਦਾ ਅਖਾੜਾ
1: ਹਾਂ ਤੇਰੀ ਫੀਡ ਤੇ ਜੇਠ ਨਜ਼ਾਰੇ ਲੈਂਦਾ ਉਹ
0: ਹਾਂਜੀ ਲਓ ਫਿਰ ਛਿੰਦੇ ਦਾ ਅਖਾੜਾ ਤੇਰੀ ਫੀਡ ਤੇ ਜੇਠ ਨਜ਼ਾਰੇ ਲੈਂਦਾ ਅੱਛਾ ਕਿੰਨਾ ਕੁ ਚਿਰ ਚਲਾਈ ਫੀਡ ਕਿੰਨਾ ਚਿਰ ਚਲਾਈ
1: 14 ਸਾਲ ਜੀ
0: ਬਈ ਵਾਹ ਕਿਆ ਬਾਤ ਹੈ ਦੂਰ ਦੂਰ ਸਵਾਰੀਆਂ ਵੀ ਲੈ ਕੇ ਜਾਂਦੇ ਸੀ ਕਿ ਪਰਿਵਾਰ ਦੇ
1: ਅੱਛਾ
0: ਕਿਹੜਾ ਕਲਰ
1: ਕਲਰ
0: ਕਿਹੜਾ ਸੀ
1: ਚਿੱਟੇ ਸੀ
0: ਅੱਛਾ ਚਿੱਟਾ ਕਿਆ ਬਾਤ ਹੈ ਬਹੁਤ ਬਹੁਤ ਫੀਲਡ ਦੀ ਵੀ ਬੜੀ ਆਪਦੀ ਗੱਲ ਹੁੰਦੀ ਸੀ ਪਦਮਣੀ ਫੀਲਡ ਸੀ ਹਾਂ ਵੈਰੀ ਗੁੱਡ ਪ੍ਰੋਗਰਾਮ ਪੰਜਾਬੀ ਲੈਣਾ ਬੜੀ ਜਲਦ ਇਹ ਵੀ ਗੀਤ ਲਾਉਂਦੇ ਹਾਂ ਫੀਲਡ ਵਾਲਾ 905 0616 ਜੀ ਵੈਲਕਮ ਸਤਿ ਸ੍ਰੀ ਅਕਾਲ ਜੀ
2: ਮੇਰਾ ਗੁਰਪ੍ਰੀਤ ਸਿੰਘ ਆ ਜੀ ਆਪਾਂ ਮਿਲੇ ਸੀ ਲੁਧਿਆਣੇ PAU ਬੁੱਕ ਉਹਦੇ
0: ਹਾਂ ਹਾਂ ਆਪਣੇ ਬੁੱਕ ਰਿਲੀਜ਼ ਤੇ
2: ਹਾਂਜੀ ਹਾਂਜੀ ਹਾਂਜੀ
0: ਹਾਂ ਹਾਂ ਹਾਂ
2: ਠੀਕ ਠਾਕ ਹੋ ਜੀ
0: ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ ਗੁਰਪ੍ਰੀਤ
2: ਹਾਂਜੀ ਹਾਂਜੀ ਮਿਲ ਲਾਉਂਗਾ ਜੀ ਕਿਸੇ ਦਿਨ ਫੋਨ ਕਰ
0: ਜ਼ਰੂਰ ਆਇਓ ਜੀ ਆਇਆਂ ਨੂੰ ਵੈਲਕਮ ਤੇ ਕਦੋਂ ਆਏ ਵਾਪਸ ਤੁਸੀਂ
2: ਹੋਗੇ 2 ਮਹੀਨੇ ਹੋ ਗਏ ਜੀ
0: ਅੱਛਾ 2 ਮਹੀਨੇ ਹੋ ਗਏ ਠੀਕ ਹੈ ਗਰਮੀ ਵੀ ਹੋ ਗਈ ਸੀ
2: ਤੁਹਾਨੂੰ ਪਤਾ ਸਿਸਟਮ ਅਲੱਗ ਸਿਸਟਮ ਹੋ ਜਾਂਦਾ ਇੱਥੇ ਹਨਾ
0: ਆਈ ਨੋ ਫਿਰ ਇੱਥੇ ਤੁਹਾਨੂੰ ਪਤਾ ਇੱਥੇ ਉੱਥੇ ਤਾਂ ਕਹਿੰਦੇ ਹੁੰਦੇ ਆ ਕਿ ਅੱਜ ਯੂਨੀਵਰਸਿਟੀ ਚ ਕੱਲ ਨੂੰ ਕਾਲਜ ਚ ਪਰਸੋਂ ਆਲਮਗੀਰ ਆ ਤੇ ਇੱਥੇ ਤੁਹਾਨੂੰ ਪਤਾ ਫਿਰ ਕਿ ਨੂਨ ਤੇਲ ਲੱਕੜੀਆਂ ਦਾ ਭਾਅ ਪੁੱਛਣਾ ਪੈਂਦਾ
2: ਸਾਰਾ ਕੁਝ ਦੇਖਣਾ ਪੈਂਦਾ ਯਾਰ
0: ਖੈਰ ਆਪਣਾ ਬਹੁਤ ਵਧੀਆ ਰਿਹਾ ਉੱਥੇ ਬੜਾ ਆਪਾਂ ਇੰਜੋਏ ਕੀਤਾ
2: ਬਹੁਤ ਸੋਹਣਾ ਸੀ
0: ਤੇ ਬਹੁਤ ਸੋਹਣਾ ਪ੍ਰੋਗਰਾਮ ਸੀ ਥੈਂਕ ਯੂ ਵੈਰੀ ਮਚ ਤੁਹਾਡੀ ਕੋਈ ਕਾਰ ਵੈਨ ਟਰੱਕ ਤੁਹਾਡੀ ਕੋਈ
2: ਹਾਂ 2001 ਚ ਨਾ ਅਸੀਂ ਘਰਦਿਆਂ ਨੂੰ ਨਾ ਬਾਪੂ ਨੂੰ ਕਹਿ ਕੇ ਡੈਡੀ ਨੂੰ ਵੀ ਹਾਂ ਆਪਾਂ ਹਲ ਸਫਾਰੀ ਲੈਂਦੇ ਹਾਂ ਸੋਹਣੀ ਗੱਡੀ ਆ ਇਹ ਆਪਾਂ ਲੈ ਲਈ ਉਹਨਾਂ ਨੂੰ ਆਉਂਦੀ ਨੀ ਸਾਨੂੰ ਦੋਨੇ ਭਰਾਵਾਂ ਨੂੰ ਆਉਂਦੀ ਸੀ
0: ਅੱਛਾ
2: ਉਹ ਕਹਿੰਦੇ ਤੁਸੀਂ ਮੈਨੂੰ ਸਿਖਾ ਦਿਓ ਲੈ ਉਹ ਦਿਨ ਗਿਆ ਦਿਨ ਆਇਆ ਜੀ ਸਿੱਖਣ ਤਾਂ ਦਿੱਤੀ ਵੀ ਸਾਨੂੰ ਲੈ ਕੇ ਨੀ ਜਾਇਆ ਕਰਨਾ ਸਾਨੂੰ ਲੈ ਕੇ ਜਾਇਆ ਕਰਨਗੇ
0: ਓ ਮਾਈ ਗੋਡ ਹੁਣ ਕਿਹੜੀ ਅੱਜ ਕੱਲ ਨਵੀਆਂ ਗੱਡੀਆਂ ਚੋਂ ਕਿਹੜੀ ਤੁਹਾਨੂੰ ਜ਼ਿਆਦਾ ਪਸੰਦ ਆ
2: ਨਵੀਆਂ ਜੀ ਪੁਰਾਣੀ ਵਾਲੀ ਗੱਲ ਨਹੀਂ ਰਹੀ ਸਫਾਰੀ ਆਪਣੇ ਕੋਲ 2000 ਖੜੀ ਉਹ 2001 ਦੀ ਖੜੀ ਆ 10 ਸਾਲ ਹੋ ਗਏ ਉਹਨੂੰ ਰਿਟਾਇਰ ਕੀਤੀ ਨੂੰ ਪਰ ਵੇਚੀ ਨਹੀਂ ਹਲੇ ਵੀ ਖੜੀ ਆ ਆਪਣੇ ਕੋਲੇ
0: ਅੱਛਾ ਕੀ ਬਾਤ
2: ਹੈ ਦਿਲ ਨਹੀਂ ਕਰਦਾ ਕਿਉਂਕਿ ਨਾ ਅੱਧੋ ਅੱਧੀ ਦਾ ਲੋਹੇ ਦਾ ਫਰਕ ਪਾ ਦਿੰਦੇ ਨੇ ਜੀ ਹੁਣ ਜਿਹੜੀ ਸਫਾਰੀ ਆਉਂਦੀ ਆ ਨਾ ਤੁਸੀਂ ਉਹ ਸਮਝ ਲਓ ਪੀਪਾ ਹੀ ਇਹਨਾਂ ਦਾ ਵਜ਼ਨ ਘਟਾਈ ਜਾਂਦੇ ਆ ਸਾਰਾ ਕੁਛ ਪਹਿਲੀ ਵਾਲੀਆਂ ਗੱਡੀਆਂ ਵਾਲੀ ਗੱਲਬਾਤ ਰਹੀ ਹੋਈ ਨੀ
0: ਸੋਲਿਡ ਨਹੀਂ ਰਿਹਾ ਗੱਲ ਹਨਾ
2: ਸੋਲਿਡ ਵੀ ਨੀ ਚਲਾ ਕੇ ਵੀ ਨੀ ਮਜ਼ਾ ਆਉਂਦਾ ਜੀ
0: ਤੇ ਜਿਹੜੀਆਂ ਫਾਰਚੂਨਰ ਵਗੈਰਾ ਤੇ ਦੂਸਰੀਆਂ ਨੇ
2: ਕੁਛ ਨੀ ਜੀ ਖਤਮ ਨੇ ਜੀ ਕੋਈ ਗੱਡੀ ਨਹੀਂ ਵਧੀਆ ਹੈਗੀ ਜਾਂ ਫਿਰ ਜੈਪਨੀਜ਼ ਗੱਡੀ ਇੱਕ ਆਪਣੇ ਕੋਲ E-ਕਲਾਸ ਹੈਗੀ ਮਰਸੀਡੀਜ਼ ਉਹ ਸੋਹਣੀ ਹੈ ਇੰਡੀਆ
0: ਅੱਛਾ ਕੀ ਬਾਤ ਹੈ ਬਹੁਤ ਬਹੁਤ ਅੱਛੇ ਤੁਸੀਂ ਉੱਥੇ ਸਾਨੂੰ ਝੂਟਾ ਦਿੱਤਾ ਹੀ ਨਹੀਂ E-ਕਲਾਸ ਤੇ ਯਾਰ ਯੂਨੀਵਰਸਿਟੀ ਮਿਲ ਕੇ ਚਲੇ
2: ਜਲਦੀ ਜਲਦੀ ਚਲ ਗਏ ਕੋਈ ਨਹੀਂ
0: ਓਕੇ ਠੀਕ ਹੈ ਥੈਂਕ ਯੂ ਵੈਰੀ ਮੱਚ ਗੁੱਡ ਗੁੱਡ ਵਿਸ਼ਸ ਤੇ ਸਫਾਰੀ ਸੁਣਦੇ ਆ ਮਿਊਜ਼ਿਕ ਵੀ ਬੜਾ ਸੋਹਣਾ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਨੇ ਬੜਾ ਖੜਕ ਕੇ ਗਾਇਆ

0: ਕਿਆ ਬਾਤ ਹੈ, 61 ਵੀ ਸਫਾਰੀ ਤੋਂ ਘੱਟ ਨਹੀਂ ਸੀ ਬਈ। 61 ਬੱਲੇ ਬੱਲੇ ਖੱਟਾ ਜਿਹਾ ਰੰਗ ਤੇ ਕਿਆ ਬਾਤਾਂ, 61 ਦਾ ਆਪਦਾ ਹੀ ਸਵਾਦ ਨਜ਼ਾਰਾ, ਆਪਦੀ ਰਾਈਡ ਬੜੀ ਵਧੀਆ ਸੀ। ਪ੍ਰੋਗਰਾਮ ਪੰਜਾਬੀ 2292 ਜੀ, ਵੈਲਕਮ ਕਿਚਨਰ। ਹਾਂਜੀ ਸਤਿ ਸ੍ਰੀ ਅਕਾਲ।
1: ਇੱਕ ਕਾਰ ਹੁੰਦੀ ਡੱਡੂ ਕਾਰ, ਉਹ ਵੀ ਇਹ ਫੀਅਟ ਵਾਲਿਆਂ ਦੀ ਹੁੰਦੀ ਸੀ, ਜਿਹੜਾ ਅੱਜ ਕੱਲ ਵੋਕਸ ਵੈਗਨ ਦੀ ਨੀ ਕਾਰ ਹੁੰਦੀ,
0: ਵੋਕਸ
1: ਹਾਂ, ਉਹਨੂੰ ਡੱਡੂ ਕਾਰ ਦੇ। ਹਾਂਜੀ ਵੋਕਸ ਵੈਗਨ ਦੀ,
0: ਵੋਕਸ ਵੈਗਨ ਦਾ ਇੰਜਨ ਮੂਹਰੇ, ਇੰਜਨ ਮੂਹਰੇ ਹੁੰਦਾ ਸੀ ਵੋਕਸ ਵੈਗਨ ਦੇ, ਹਨਾ।
1: ਹਾਂਜੀ
0: ਡੱਡੂ
1: ਵਾਲੀ ਕਾਰ ਹੁੰਦੀ,
0: ਚਲਾਈ ਤੁਸੀਂ?
1: ਹਾਂਜੀ ਹਾਂਜੀ ਉਹ ਚਲਾਈ। ਆਪਾਂ ਹੁਣ ਜੀਪ ਦਾ ਵੀ ਆਨੰਦ ਮਾਣਦੇ ਜੀ ਇੱਥੇ।
0: ਹੁਣ ਜੀਪ ਤੁਹਾਡੇ ਇੱਥੇ ਰੱਖੀ ਹੋਈ ਆ
1: ਜੀਪ? ਹਾਂਜੀ
0: ਇੰਡੀਆ ਤੋਂ ਮੰਗਾਈ ਆ ਕਿ ਇੱਥੋਂ ਲਈ ਆ?
1: ਨਹੀਂ ਜੀ ਨਹੀਂ, ਇੱਥੋਂ ਲਈ ਸੀ, ਰੂਬੀਕੌਨ ਜੀਪ ਇੱਥੋਂ ਦੀ
0: ਹੈ। ਅੱਛਾ, ਰੂਬੀਕੌਨ ਵਾਲਿਆਂ ਦੀ ਆ, ਹੈ। ਕਿਸ ਤਰ੍ਹਾਂ ਦੀ ਰਾਈਡ ਆ ਉਹਦੀ?
1: ਇਹ ਰਾਈਡ ਜਿਹੜੀ ਆਪਾਂ ਆਪਣਾ ਮੁਤਾਬਕ ਬਣਾਈ ਹੈ ਜੀ, ਉਹ ਜਿਹੜੇ ਖਰੜ ਜਿਹੜੇ ਟਾਇਰ ਲਵਾਏ ਵੱਡੇ ਵੱਡੇ।
0: ਅੱਛਾ, ਆਹਾ ਕਿਆ ਬਾਤ ਹੈ।
1: ਉਹ ਜਿਹੜੇ ਟਾਇਰ ਲਵਾਏ ਵੱਡੇ ਵੱਡੇ ਤੇ ਬਦਲਾਣੇ ਵੀ ਪਏ ਜੀ।
0: ਆਹਾ,
1: ਪੁਲਿਸ ਵਾਲੇ ਨੇ ਕਿਹਾ ਕਿ ਤੁਹਾਡੇ ਕਾਰ ਜਿਹੜੇ ਫੈਂਡਰ ਤੋਂ ਬਾਹਰ ਜਾ ਰਹੇ।
0: ਅੱਛਾ, ਫੇਰ
1: ਫੇਰ ਅਸੀਂ ਦੂਸਰੇ ਲਵਾਏ ਜਿਹੜੇ ਕਿ ਚੌੜੇ ਘੱਟ ਹੁੰਦੇ।
0: ਅੱਛਾ, ਤੇ ਹੁਣ ਉਹਦੀ ਰਾਈਡ
1: ਫਿਰ ਘੱਟ ਹੁੰਦੇ, ਲੇਕਿਨ ਰਾਈਡ ਬਹੁਤ ਵਧੀਆ ਜੀ ਉਹ। ਤੁਸੀਂ 401 ਤੇ ਜਾਓਗੇ ਤੇ ਸਮੂਥ ਨਹੀਂ ਹੁੰਦੀ ਇਹਦੀ ਰਾਈਡ, ਜਿੱਦਾਂ ਤੁਹਾਨੂੰ ਰਿਪਲਸ ਨਜ਼ਰ ਆਉਂਦੀਆਂ ਜਾਂ ਕਿ ਸੁਣਾਈ ਦਿੰਦੀਆਂ ਰਿਪਲ
0: ਜੀ ਜੀ ਜੀ।
1: ਪਰ ਇੱਕ ਗੱਲ ਹੈ ਕਿ ਜਿੰਨੇ ਜੀਪ ਚਲਾਉਣੀ ਫਿਰ ਉਹ ਫਿਰ
0: ਜੀਪ ਚਲਾ ਰਿਹਾ, ਥੋੜਾ ਜਾ ਚੌੜਾ ਜਾ ਹੋ ਕੇ ਬੰਦਾ ਬਹਿੰਦਾ ਤੇ ਫਰਕ ਤਾਂ ਪੈਂਦਾ। ਬੜੀ ਮਿਹਰਬਾਨੀ, ਗਲਤ ਹਾਂ, ਗਲਤ ਨਜ਼ਾਰੇ ਲੈਣ ਦੀ ਆ, ਜੇ ਸ਼ੌਕ ਹੀ ਨੀ ਪੂਰੇ ਕੀਤੇ ਤਾਂ ਜ਼ਿੰਦਗੀ ਜਿਹੜੀ ਕਾਹਦੀ ਆ। ਪ੍ਰੋਗਰਾਮ ਪੰਜਾਬੀ ਲੈਣ ਲਓ, ਜੇ ਤੁਸੀਂ ਕਾਰ ਵੈਨ ਟਰੱਕ ਦੇਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੈਲਡਨ ਮਿਥਸੂਬਿਸ਼ੀ ਦਾ ਨੰਬਰ ਦਿੰਦੇ ਹਾਂ। ਇਹ ਕੈਲਡਨ ਮਿਥਸੂਬਿਸ਼ੀ ਵਾਲੇ 10 ਸਾਲ ਦੀ ਵਾਰੰਟੀ ਦਿੰਦੇ ਆ। ਬਹੁਤ ਸਾਰੀਆਂ ਗੱਡੀਆਂ 18-20 ਹਜ਼ਾਰ ਤੋਂ ਸ਼ੁਰੂ ਹੋ ਜਾਂਦੀਆਂ। ਇਹਨਾਂ ਦੀ SUV ਜਿਹੜੀ ਆ ਬੜੀ ਕਮਾਲ ਦੀ ਆ, ਤੁਸੀਂ ਜ਼ਰੂਰ ਇੱਕ ਗੇੜਾ ਲਾ ਕੇ ਆਓ। ਕੈਲਡਨ ਮਿਥਸੂਬਿਸ਼ੀ, ਨੰਬਰ ਹੈ 647-678-2754। 647, ਜੀਵਨ ਬਾਈ ਨੂੰ ਕਾਲ ਕਰੋ, 647-678-2754 'ਤੇ ਕਾਲ ਕਰਨੀ ਹੈ। ਮਿਥਸੂਬਿਸ਼ੀ ਦੀ ਗੱਡੀ ਅੱਜ ਕੱਲ੍ਹ ਉੱਤਰੀ ਅਮਰੀਕਾ 'ਚ ਸਭ ਤੋਂ ਵੱਧ ਵਿਕਦੀ ਆ। ਨਜ਼ਾਰਾ ਲੈ ਕੇ ਦੇਖੋ ਇੱਕ ਵਾਰੀ ਉਹਨਾਂ ਦਾ। ਪ੍ਰੋਗਰਾਮ ਪੰਜਾਬੀ ਦੇ ਨਾਲ 0080 ਜੀ, ਵੈਲਕਮ।
2: ਹਾਂਜੀ ਸਰ, ਸਿੰਘ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
2: ਸਰ। ਹਾਂਜੀ, ਮੈਂ ਨਾ ਤੁਹਾਨੂੰ 1985 ਦੀ ਗੱਲ ਦੱਸਦਾ ਵੀ ਸਾਡੀ ਫੈਮਿਲੀ 'ਚ ਨਾ ਮੈਟਾਡੋਰ ਕਰਕੇ ਹੁੰਦੀ ਸੀ ਇੱਕ, ਤੇ ਮੈਟਾਡੋਰ 'ਚ ਨਾ ਅਸੀਂ ਨਾ ਪੀਅਰ ਸੋਪ, ਮੇਰੇ ਦਾਦਾ ਜੀ ਫਾਦਰ ਸਾਹਿਬ ਉਹ ਪੀਅਰ ਸੋਪ ਡਿਲੀਵਰੀਆਂ ਦਾ ਕੰਮ ਕਰਦੇ ਸੀ, 2 ਮੈਟਾਡੋਰ, ਫਿਰ ਉਹਨਾਂ ਨੇ ਲਿੱਤੀ ਸੀ ਮਰੂਤੀ ਵੈਨ, ਤੇ ਉਹਨਾਂ ਗੱਡੀਆਂ 'ਚ ਮੇਰਾ ਬਚਪਨ ਗਰੋ ਅਪ ਹੋਇਆ। ਮੈਨੂੰ ਇੰਨਾ ਪਤਾ ਮੇਰੀ ਦੋਨੋਂ ਚਾਚੀਆਂ ਦੀ ਬਰਾਤਾਂ ਮੈਟਾਡੋਰ 'ਚ ਆਈਆਂ ਸੀ।
0: ਅੱਛਾ, ਦੋਨਾਂ ਚਾਚੀਆਂ ਦੀਆਂ ਬਰਾਤਾਂ ਮੈਟਾਡੋਰ ਚ ਆਈਆਂ। ਮੈਟਾਡੋਰ ਤਾਂ ਥੋੜੀ ਜਿਹੀ 7-8 ਸੀਟਾਂ ਵਾਲੀ ਨਹੀਂ ਸੀ ਹੁੰਦੀ?
2: ਨਹੀਂ, ਉਹ ਨਾ ਸਰ ਉਹ ਵੱਡੀ ਹੁੰਦੀ ਸੀਗੀ, 10-12 ਜਣੇ ਬਹਿ ਜਾਂਦੇ ਸੀ, ਪਰ ਇੰਨਾ ਸੀਗਾ ਉਦੋਂ ਬੜੀ ਚੱਲਦੀ ਸੀ। ਜਦੋਂ ਕਿਸੇ ਦਾ ਵਿਆਹ ਹੋਣਾ ਨਾ, ਅਗਲੇ ਨੇ ਕਹਿ ਜਾਣਾ ਵੀ ਸੰਡੇ ਨੂੰ ਨਾ ਮੈਟਾਡੋਰ ਤੁਹਾਡੀ ਅਸੀਂ ਲੈ ਕੇ ਜਾਣੀ ਆ, ਜਾਂ ਸਾਨੂੰ ਵਿਆਹ ਤੇ ਜਾਣਾ। ਉਦੋਂ ਬੜਾ ਉਹ, ਸਾਡੇ ਕੋਲ ਫੋਟੋਆਂ ਪਈਆਂ ਬਚਪਨ 'ਚ ਅਸੀਂ ਵੀ ਬੈਠੇ ਹੋਏ ਹਾਂ, ਬੜਾ ਅਜੋ ਮੈਮਰੀ ਯਾਦ ਆ ਗਈ ਤੁਸੀਂ ਗੱਡੀਆਂ ਦੀ ਗੱਲ ਕੀਤੀ ਨਾ ਪੁਰਾਣੀ।
0: ਅੱਛਾ, ਨਹੀਂ ਤਾਂ ਤੁਸੀਂ ਜੇ ਭਲਾ ਮੈਟਾਡੋਰ ਇੱਥੇ ਲਿਆਉਣ ਦਾ ਟਾਈਮ ਲੱਗ ਜਾਏ ਤੁਹਾਨੂੰ ਤੇ ਲਿਆ ਕੇ ਉਹਨੂੰ ਇੰਜੋਏ ਕਰੋਗੇ?
2: ਮਰੂਤੀ
0: ਵੈਨ ਤਾਂ ਜਦੋਂ ਆਈ ਹੈ ਨਾ, ਉਦੋਂ ਮੈਂ ਵੀ ਪਹਿਲਾਂ ਮੇਰੇ ਕੋਲ ਐਂਬੈਸਡਰ ਸੀ ਤੇ ਫਿਰ ਮੈਂ ਮਰੂਤੀ ਵੈਨ ਚਲਾਈ ਹੈ। 30 ਨੰਬਰ ਹੁੰਦਾ ਸੀ ਉਹਦਾ, 30 ਨੰਬਰ ਸੀ ਔਰ PV ਸਮਥਿੰਗ ਉਹਦਾ ਨੰਬਰ ਸੀਗਾ, ਤੇ ਬਹੁਤ ਬੜੀ ਯਾਰ ਕਮਾਲ ਦੀ ਵੈਨ ਸੀ ਉਹ ਮਰੂਤੀ ਵੈਨ।
2: ਉਹਦਾ ਪਤਾ ਕੀ ਇਸ਼ੂ ਸੀਗਾ ਜੀ, ਉਹਦਾ ਨਾ ਸਾਡੀ ਫੈਮਿਲੀ ਤੋਂ ਲੇਡੀਜ਼ ਤੋਂ ਜਾਂ ਫਿਗਰ ਆਊਟ ਨੀ ਹੁੰਦਾ ਸੀ, ਉਹਦਾ ਨਾ ਅੰਦਰੋਂ ਡੋਰ ਨੀ ਲੱਗਦਾ ਸੀ। ਉਹਦਾ ਕੀ ਹੁੰਦਾ ਸੀ, ਡਰਾਈਵਰ ਨੇ ਬਾਹਰ ਨਿਕਲਣਾ, ਉਹਨੂੰ ਪਿੱਛੇ ਨੂੰ ਸਲਾਈਡ ਕਰਨਾ। ਅੱਛਾ, ਉਹਦੇ ਹੈਂਡਲ ਦੇ ਉੱਤੇ ਨਾ ਇੱਕ ਰਾਊਂਡ ਜਿਹਾ ਨਾ ਬਟਨ ਲੱਗਿਆ, ਉਹਨਾਂ ਨੂੰ ਪ੍ਰੈਸ ਕਰਕੇ ਬੜੀ ਜ਼ੋਰ ਦੀ ਲੱਗਦਾ ਸੀ।
0: ਅੱਛਾ ਅੱਛਾ ਅੱਛਾ, ਇਹਦਾ ਮਤਲਬ ਉਦੋਂ ਵੀ ਹਾਈਟੈਕ ਸੀ ਉਹ ਬਹੁਤ।
2: ਹਾਂ, ਉਹਦਾ ਡੋਰੀ ਮਰੂਤੀ ਵੈਨ ਦਾ ਏਦਾਂ ਦਾ ਹੁੰਦਾ, ਤੁਸੀਂ ਉਹਨੂੰ ਜਦੋਂ ਪ੍ਰੈਸ ਕਰੋਗੇ ਉੱਪਰੋਂ ਤਾਂ ਉਹਨੇ ਸਲਾਈਡ ਹੋਣਾ, ਫਿਰ ਬੰਦ ਕਰਨਾ, ਸਲਾਈਡ ਕਰਦੇ ਨਾਲ ਡੋਰ ਬੜਾ ਫਿਗਰ ਆਊਟ ਬੜਾ ਔਖਾ ਹੁੰਦਾ ਸੀ। ਪਰ ਉਹਨਾਂ ਬੜੀਆਂ ਯਾਦਾਂ ਜਿਹੜੀ ਸਾਡੀ ਫੈਮਿਲੀ ਆ, ਉਹ ਮਰੂਤੀ ਸਾਡੇ ਕੋਲ ਬੜੀ ਦੇਰ ਰਹੀ, ਉਹ
0: 2004-5 ਤੱਕ ਰੱਖੀ ਹੈ। ਉਹਦੇ ਤੇ ਵੀ ਗਾਣੇ ਬਣੇ ਹੋਏ ਆ, ਤੇ ਕਿਸੇ ਨੇ ਕੰਟੈਸਾ ਰੱਖੀ ਹੋਵੇ ਤਾਂ ਵੀ ਦੱਸਿਓ। ਤੇ ਬਾਕੀ ਤੁਸੀਂ ਕਿਹੜੀ ਗੱਡੀ ਚਲਾਈ ਹੈ, ਤੇ ਤੁਸੀਂ ਚਾਹੁੰਦੇ ਹੋ ਕਿ ਯਾਰ ਉਹ ਗੱਡੀ ਦੁਬਾਰਾ ਕਿਤੇ, ਜਿਵੇਂ ਹੁਣ ਸਫਾਰੀ ਦੇ ਬਹੁਤ ਸਫਾਰੀ ਦੇ ਤਾਂ ਏਡੇ ਫੈਨ ਆ ਬਈ, ਲੋੜਾ ਹੀ ਲਿਆ ਤਾਂ ਇੰਨੇ ਲੋਕਾਂ ਨੇ ਕਿਹਾ ਕਿ ਜੀ ਸਫਾਰੀ ਲੈ ਕੇ ਆਉਣੀ ਹੈ, ਸਫਾਰੀ ਲੈ ਕੇ ਆਉਣੀ ਹੈ। ਫੈਸ਼ਨ ਆਈ ਕਿਊ ਤੇ ਤੁਹਾਨੂੰ ਐਸਾ ਫੈਸ਼ਨ ਮਿਲ ਰਿਹਾ, ਤੇ ਪੰਜਾਬੀ ਲਹਿਰਾਂ ਦੇ ਕਰਕੇ ਤੁਹਾਨੂੰ ਬਹੁਤ ਸਾਰੀਆਂ ਕਹਿੰਦੇ ਨੇ ਕਿ ਉਹਦੇ 'ਚ ਤੁਹਾਨੂੰ ਗਿਫਟ ਵੀ ਦਿੱਤੇ ਜਾ ਰਹੇ ਆ। ਫੈਸ਼ਨ ਆਈ ਕਿਊ 905-453-2225 ਤੁਸੀਂ ਜਾਓਗੇ ਨਾ, ਸੱਚੀ ਮੁੱਚੀ ਤੁਹਾਨੂੰ ਐਂ ਲੱਗੂਗਾ ਜਿਵੇਂ ਲੁਧਿਆਣੇ ਜਾਂ ਖੰਨੇ ਜਾਂ ਪਟਿਆਲੇ ਜਾਂ ਨਵਾਂ ਸ਼ਹਿਰ ਜਾਂ ਹੁਸ਼ਿਆਰਪੁਰ ਦੇ ਕਿਸੇ ਮਾਲ 'ਚ ਆ ਗਏ ਹੋ ਨਾ ਤੁਸੀਂ। ਫੈਸ਼ਨ ਆਈ ਕਿਊ 'ਤੇ ਇੰਨੀ ਸਿਲੈਕਸ਼ਨ ਆ, ਇੰਨੀ ਕੁਲੈਕਸ਼ਨ ਆ। 905-453-2225 ਤੁਹਾਡਾ ਕੋਈ ਵੀ ਅਪਲਾਇੰਸ ਖਰਾਬ ਹੋ ਗਿਆ ਤਾਂ ਅਸੀਂ ਇੱਕੋ ਹੀ ਨਾਮ ਰਿਕਮੈਂਡ ਕਰਦੇ ਹਾਂ, ਮਿਸਟਰ ਪ੍ਰਦੀਪ ਦਾ। ਅੱਧੇ ਅਪਲਾਇੰਸ ਤਾਂ ਪ੍ਰਦੀਪ ਜੀ ਦੇ ਨਾਲ ਕਿਤੇ ਅਪਲਾਇੰਸ ਕੋਲ ਆ ਕੇ ਪ੍ਰਦੀਪ ਹੋਣੀ ਗੱਲਬਾਤ ਕਰ ਲੈਣ ਨਾ, ਤਾਂ ਉਹ ਕਹਿੰਦੇ ਵੀ ਪਹਿਲਾਂ ਹੀ ਠੀਕ ਹੋ ਜਾਓ, ਇਹ ਨਾ ਹੋਵੇ ਕਿਤੇ ਪ੍ਰਦੀਪ ਦਾ ਹੱਥ ਲੱਗ ਜੇ। ਤੋ 647-622-3203 647-622-3203 ਟੈਲੀਫੋਨ ਨੰਬਰ ਹੈ। ਅਤੇ ਲਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਕੁਝ ਸੰਦੇਸ਼ ਲੈ ਲਈਏ, ਫਿਰ ਨਾਲ ਦੀ ਨਾਲ ਤੁਸੀਂ ਕਾਲ 'ਤੇ ਕਾਲ ਕਰਦੇ ਰਹੋ। ਬੜਾ ਤੰਤਾ ਵੱਜਿਆ ਅਤੇ ਅਗਲਾ ਗੀਤ ਤੁਹਾਨੂੰ ਸੁਣਾਵਾਂਗੇ, ਗੁਲਸ਼ਨ ਕੋਮਲ ਅਤੇ ਸੁਰਿੰਦਰ ਛਿੰਦਾ ਦੀ ਆਵਾਜ਼ ਵਿੱਚ ਹੈ, ਬੜਾ ਪ੍ਰਸਿੱਧ ਗੀਤ, ਜੇਠ ਨਜ਼ਾਰੇ ਲੈਂਦਾ, ਫੀਏਟ ਗੱਡੀ। ਉਹ ਦਾਜ 'ਚ ਜਿਹੜੀਆਂ ਗੱਡੀਆਂ ਲਈਆਂ ਹੁੰਦੀਆਂ ਸੀ ਨਾ, ਦਾਜ ਦੀਆਂ ਲਾਲ ਰਿਬਨ ਬੰਨ੍ਹ ਕੇ ਅਗਲਾ ਭੇਜਦਾ ਸੀਗਾ, ਕਈ ਵਾਰੀ ਤਾਂ ਦਾਜ 'ਚ ਗੱਡੀ ਬੰਦਾ ਲੈ ਲੈਂਦਾ ਸੀ, ਮੁੜ ਕੇ ਪੈਟਰੋਲ ਪਾਉਣਾ ਔਖਾ ਹੋ ਜਾਂਦਾ ਸੀ। ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333 ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਵਿੱਚ। ਚਲੋ ਫਿਰ ਇੱਕ ਹੋਰ ਕਾਲ ਲੈਂਦੇ ਹਾਂ, 9166 ਜੀ ਵੈਲਕਮ।
3: ਸੋਹਰੇ
0: ਦੀ ਲਾਲ ਮਰੂਤੀ ਨੇ, ਕੰਜਰ ਦੀ ਤਾਂ ਨੀ ਕਿਹਾ ਸੀ ਉਹਨੇ, ਸੋਹਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ। ਮੇਰਾ ਵੀ ਨੀ ਖਿਆਲ ਅੰਬੈਸਡਰ ਤੇ ਨੀ ਗਾਣਾ ਬਣਿਆ, ਮਰੂਤੀ ਤੇ ਬਣੇ ਆ, ਕੰਟੈਸਾ ਤੇ ਬਣੇ ਆ, ਸਫਾਰੀ ਤੇ ਬਣੇ ਆ, ਜਿਪਸੀ ਤੇ ਬਣੇ ਆ, ਹੋਰ ਕਿਹੜੇ ਕਿਹੜੇ ਤੇ ਬਣੇ ਆ।
3: ਇੱਕ ਹੋਰ ਗਾਣਾ, ਇੱਕ ਹੋਰ ਗੱਡੀ ਹੈ, ਪਤਾ ਨੀ ਕਿਹੜੀ ਹੈ ਜੀ ਉਹ ਗੱਡੀ ਜਿਹੜੀ ਜੀਪ ਹੋਰ ਗੀਅਰ, ਮੈਂ ਭੁੱਲ ਗਿਆ ਨਾਮ, ਹਾਂ ਯਾਦ ਨੀ ਆਉਂਦਾ, ਉਹ ਤੇ ਵੀ ਬਣਿਆ ਹੈਗਾ ਨਾ।
0: ਅੱਛਾ, ਦੱਸਿਓ ਭਲਾ ਯਾਦ ਕਰਕੇ, ਜਦੋਂ ਤੁਸੀਂ ਯਾਦ ਆ ਗਈ ਨਾ ਗੱਡੀ ਤਾਂ ਫਿਰ ਉਹ ਗਾਣਾ ਦੱਸਿਓ, ਤਾਂ ਕਿ ਨਾਲ ਦੀ ਨਾਲ ਆਪਾਂ ਗਾਣੇ ਵੀ ਲਾਉਣੇ ਆ ਨਾ।
4: Thank you very much. Program, Punjabi, Sauraji, Lal, Maruti, Lal, Pierre, Delhi, Royal Auto Center, Tesla, the vehicles, the Vehicle, Car Van, Truck, Da, Kam, Hove, Ta, Yaad, Rakho, Royal Auto Center, Reliable, Affordable, Honest Service, Jithe Ki, Main Vi, Gaddiyan, Nu, Leke, Jana, Repair, Delhi, Royal Auto Center, Tesla, the Vehicles, the Vi, Kam, Kar, De, Koi, Vi, Repair, Kisi, Vi, Make, and Model, Safety, Certification, Uber, Lift, the Safety, Karuni, Specialized, Kar, De, Ne, Electrical, Ati, Computerized, Diagnostic, Kam, Chil, Steels, and Melanie, Royal Auto Center and Emission Testing, 905-799-1478, 905-799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-
0: ਰਕਮ
5: ਤੁਸੀਂ ਗੱਡੀ
0: ਹਾਂਜੀ
5: ਤੇ ਪੰਜੈਰੋ ਕਰਕੇ ਗੱਡੀ ਸੀ ਉਹ ਪੰਜੈਰੋ ਤੇ ਬਣਿਆ ਹੋਇਆ
0: ਹਾਂ ਪੰਜੈਰੋ ਬੜਾ ਪੰਜੈਰੋ ਤੇ
5: ਭਾਜੀ 401 ਬਲਾਕ ਹੈ ਭਾਜੀ ਥੋੜਾ ਐਕਸੀਡੈਂਟ ਹੋਇਆ ਤਾਂ ਮਿਲਟਨ ਆਪਣਾ
0: ਮਿਲਟਨ ਦੇ ਕੋਲੇ 401 ਵੈਸਟ ਕੇ 401 ਈਸਟ
5: 401 ਈਸਟ ਐਕਸੀਡੈਂਟ ਹੋਇਆ ਹੈ
0: ਵੈਰੀ ਸੈਡ ਯਾਰ ਬੜਾ ਔਖਾ ਹੋਣਾ ਲੋਕਾਂ ਨੂੰ ਜਿਨ੍ਹਾਂ ਵਿਚਾਰਿਆਂ ਨੇ ਘਰ ਨੂੰ ਆਉਣਾ
5: ਬਹੁਤ ਤਗੜਾ ਐਕਸੀਡੈਂਟ ਹੋਇਆ ਦੋ ਤਿੰਨ ਕਾਰਾਂ ਤੇ ਇੱਕ ਵੱਡਾ ਟਰੱਕ ਲੱਗਿਆ ਹੋਇਆ
0: ਖੈਰ ਤੁਸੀਂ ਸੇਫ ਹੋ
5: ਹਾਂਜੀ ਹਾਂਜੀ ਵੈਸਟ ਜਾਇਓ ਥੋੜੇ ਵਾਸਤੇ ਲੋਕੀ ਦੇਖਣ ਨੂੰ ਰੁਕ ਰਹੇ ਆ ਪਰ ਚਲੀ ਜਾਂਦਾ 401 ਵੈਸਟ
0: ਦੇਖ ਕੇ ਦੱਸ ਕੀ ਕਰਨਾ ਵਾ ਇਹ ਗੱਲ ਬਿਲਕੁਲ ਕਮਿਊਨਿਟੀ ਲੋਕ ਜਿਹੜੇ ਗੱਡੀਆਂ ਦੇਖਣ ਲੱਗ ਪੈਂਦੇ ਹੋਰ ਵੀ ਜ਼ਿਆਦਾ ਸਲੋ ਹੋ ਜਾਂਦਾ
5: ਹਾਂਜੀ
0: ਬੜੀ ਮਿਹਰਬਾਨੀ ਥੈਂਕ ਯੂ ਤੁਸੀਂ ਕੀ ਪਨ ਅਪਡੇਟ ਕਰਦਿਆ ਕਰੋ ਸਾਨੂੰ ਬਹੁਤ ਸਾਰੇ ਸੱਜਣ ਮਿੱਤਰ ਉਹਨਾਂ ਵੱਲੋਂ ਸਾਨੂੰ ਕਾਲਸ ਆ ਰਹੀਆਂ ਤੁਹਾਡੀਆਂ ਕਾਲਸ ਲੈਣੀਆਂ ਅੱਜ ਤੇ ਲਗਾਤਾਰ ਨਵੀਂ ਨੂੰ ਵੀ ਪਤਾ ਲੱਗੇ ਵੀ ਡੈਡੀ ਦਾ ਪ੍ਰੋਗਰਾਮ ਫੁੱਲ ਬਟਾ ਫੁੱਲ ਬਿਜ਼ੀ ਆ 905-673-3337 ਤੁਹਾਡੀ ਮਨਪਸੰਦ ਕਾਰ ਵੈਨ ਟਰੱਕ ਤੇ ਜਿਹਨੂੰ ਤੁਸੀਂ ਚਾਹੁੰਦੇ ਹੋ ਕਿ ਯਾਰ ਉਹ ਕੈਨੇਡਾ ਦੀਆਂ ਸੜਕਾਂ 'ਤੇ ਵੀ ਦੌੜੇ ਅਤੇ ਤੁਸੀਂ ਪੰਜਾਬ 'ਚ ਉਹ ਚਲਾਈ ਹੋਵੇ ਹਰਿਆਣੇ 'ਚ ਚਲਾਈ ਹੋਵੇ ਗੱਡੀ ਦਿੱਲੀ 'ਚ ਚਲਾਈ ਹੋਵੇ ਜਾਂ ਕਲਕੱਤੇ ਜਾਂ ਕਿਤੇ ਵੀ ਕਿਤੇ ਪਾਕਿਸਤਾਨ 'ਚ ਬੜੇ ਪਾਕਿਸਤਾਨੀ ਪ੍ਰੋਗਰਾਮ ਨੂੰ ਸੁਣਦੇ ਹੁੰਦੇ ਆ ਪਾਕਿਸਤਾਨ 'ਚ ਤਾਂ ਬਹੁਤ ਚਿਰ ਪਹਿਲਾਂ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਗੱਡੀਆਂ ਆਉਣ ਲੱਗ ਪਈਆਂ ਸੀ ਆਪਣੇ ਭਾਰਤ ਵਿੱਚ ਤਾਂ ਬੜਾ ਔਖਾ ਸੀ ਕਿਉਂਕਿ ਪਹਿਲਾਂ ਇਕੱਲੀ ਅੰਬੈਸਡਰ ਤੇ ਫੀਅਟ ਹੀ ਹੁੰਦੀ ਸੀ ਉਦੋਂ ਬਾਅਦ ਫਿਰ ਜਦੋਂ ਡਾਕਟਰ ਮਨਮੋਹਨ ਸਿੰਘ ਨੇ ਖੋਲ੍ਹਿਆ ਅਤੇ ਓਪਨ ਕੀਤਾ ਸਾਰਾ ਬਿਜ਼ਨਸ ਫਿਰ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਕਾਰਾਂ ਜਿਹੜੀਆਂ ਹੁਣ ਤਾਂ ਗਿਣਤੀ ਨਹੀਂ ਹੁੰਦੀ ਉੱਥੇ ਮਿਤਸੁਬਿਸ਼ੀ ਇੰਨੀ ਵਿਕ ਰਹੀ ਆ ਉੱਥੇ ਕੀਆ ਦੀ ਗੱਡੀ ਇੰਨੀ ਜ਼ਿਆਦਾ ਔਰ ਕੀਆ ਦੀ ਗੱਡੀ ਅੱਜ ਕੱਲ੍ਹ ਇੰਨੀ ਪਾਪੂਲਰ ਹੋਈ ਹੋਈ ਆ ਮੈਂ ਕਹਿੰਦਾ ਰਹੇ ਰੱਬ ਦਾ ਨਾਂ ਬਹੁਤ ਪਾਪੂਲਰ ਕੀਆ ਉੱਥੇ ਵਿਕ ਰਹੀ ਆ ਪ੍ਰੋਗਰਾਮ ਪੰਜਾਬੀ ਲੈਣਾ ਮਿਸਟਰ ਸਿੰਘ ਪੀਜ਼ਾ ਮਿਸਟਰ ਸਿੰਘ ਪੀਜ਼ਾ ਵਾਲੇ ਕਹਿੰਦੇ ਸਾਡੇ ਵੱਲੋਂ ਬਹੁਤ ਸਾਰੇ ਤੋਹਫੇ ਦੇ ਦਿਓ ਪੀਜ਼ੇ ਫਰੀ ਦੇ ਦਿਓ ਜਿੰਨੇ ਵੀ ਕਾਲ ਕਰਨਗੇ ਕਾਲਰ ਉਹਨਾਂ ਨੂੰ ਪੀਜ਼ੇ ਫਰੀ ਗਿਫਟ ਵਿੱਚ ਮਿਲਣਗੇ ਮਿਸਟਰ ਸਿੰਘ ਪੀਜ਼ਾ ਤੋਂ ਤੋ ਨੰਬਰ ਹੈ 905-500-4000 905-500-4000 ਟੈਲੀਫੋਨ ਨੰਬਰ ਹੈ ਗੁਰਕਰਮ ਢੀਂਡਸਾ ਤੁਹਾਡੀਆਂ ਕਾਰਾਂ ਵੈਨਾਂ ਟਰੱਕਾਂ ਦੀ ਇੰਸ਼ੋਰੈਂਸ ਕਰਦੇ ਆ ਗੁਰਕਰਮ ਢੀਂਡਸਾ ਤੁਹਾਡੀ ਊਬਰ ਦੀ ਇੰਸ਼ੋਰੈਂਸ ਕਰਦੇ ਆ ਕਮਰਸ਼ਲ ਗੱਡੀਆਂ ਦੀ ਇੰਸ਼ੋਰੈਂਸ ਕਰਦੇ ਆ ਗੁਰਕਰਮ ਢੀਂਡਸਾ 416-876-4605 416-876-4605 ਟੈਲੀਫੋਨ ਨੰਬਰ ਹੈ ਪ੍ਰੋਗਰਾਮ ਪੰਜਾਬੀ ਲੈਣਾ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ 4635 ਸਤਿ ਸ਼੍ਰੀ ਅਕਾਲ ਜੀ ਰਾਤ ਨੀ ਮਿਲੇ ਤੁਸੀਂ ਫੰਕਸ਼ਨ ਤੇ
6: ਆਏ ਸੀਗੇ ਬਸ ਛੇਤੀ ਚਲੇ ਗਏ
0: ਇੱਕ ਛੇਤੀ ਚਲੇ ਗਏ ਇੱਕ ਸੁਖਰਾ ਬਹੁਤ ਵੱਡਾ ਇਕੱਠ ਸੀਗਾ ਬਹੁਤ ਅੱਛੀ ਪ੍ਰਬੰਧ ਸੀ ਸਾਡੇ ਵੀਰ ਸੁਖਰਾਜ ਸਿੰਘ LPM ਉਹਨਾਂ ਦੀ ਬਹੁਤ ਵੱਡੀ ਕੰਪਨੀ ਹੁੰਦੀ ਸੀ ਵੀਡੀਓ ਫੋਟੋਗ੍ਰਾਫੀ ਦੀ ਸੁਖਰਾਜ ਸਮਰਾ ਹਾਂਜੀ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਬਹੁਤ ਹੀ ਕਮਾਲ ਦਾ ਇੰਤਜ਼ਾਮ ਸੀ ਇੰਬੈਸੀ ਗ੍ਰੈਂਡ ਦੇ ਵਿੱਚ ਕੀ ਹਾਲ ਚਾਲ ਹੋਰ
6: ਮੇਹਰ ਆ ਬਾਬੇ ਜੀ ਮੈਂ ਕਿਹਾ ਵੀਰਾ ਜੀ ਦੇ ਦਰਸ਼ਨ ਹੋ ਗਏ ਉਦਣ
0: ਨਹੀਂ ਬਹੁਤ ਚੰਗਾ ਹੋਇਆ ਬਹੁਤ ਵਧੀਆ ਲੱਗਿਆ ਮੈਨੂੰ ਵੀ ਬਹੁਤ ਵਧੀਆ ਲੱਗਿਆ ਭੈਣ ਨਵੀਂ ਨੂੰ ਵੀ ਦਿਖਾਇਆ ਮੈਂ ਕਿਹਾ ਇਹ ਬਾਈ ਜੀ ਆ ਜਦੋਂ ਆਪਣੇ ਬੱਚਿਆਂ ਨੂੰ ਇੰਨੀ ਕੇਅਰ ਕਰਦੇ ਆ ਉਹਨਾਂ ਨੂੰ ਖਿਡਾਰੀ ਬਣਾ ਰਹੇ ਆ ਤੇ ਆਪ ਵੀ ਖੁਦ ਤੁਸੀਂ ਵੀ ਬੜੇ ਤਕੜੇ ਪੰਜਾਬੀ ਚ ਕਹਿੰਦੇ ਜੁੱਸੇ ਵਾਲੇ ਯੋਧੇ ਹੋ ਤੇ ਬੜੀ ਮਿਹਨਤ ਕਰ ਰਹੇ ਹੋ
6: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ ਆਪ ਜੀ ਦੀ, ਚੰਗਾ ਲੱਗਿਆ ਆਪ ਜੀ ਨੂੰ ਮਿਲ ਕੇ,
0: ਬਹੁਤ ਚੰਗਾ ਲੱਗਿਆ, ਮੈਨੂੰ ਵੀ ਬਹੁਤ ਚੰਗਾ ਲੱਗਿਆ, ਤੇ ਤੁਹਾਡੇ ਬੱਚਿਆਂ ਨੂੰ ਵੀ ਬਹੁਤ ਬਹੁਤ ਪਿਆਰ ਤੇ ਤੁਹਾਨੂੰ ਵੀ, ਤੇ ਕੁਛ ਹੋਰ ਕਹਿਣਾ ਚਾਹੁੰਦੇ ਹੋ? ਦੀਦਾਰ ਦਾ ਮੇਰੇ ਛੋਟੇ ਭਾਈ ਬੁੱਧ ਸਿੰਘ ਧਾਲੀਵਾਲ ਨੇ ਵੀ ਫਰਮਾਇਸ਼ ਕੀਤੀ ਆ, ਦੀਦਾਰ ਦਾ ਕੋਈ ਗੱਡੀ ਵਾਲਾ ਗੀਤ ਹੈ?
6: ਗੱਡੀ ਵਾਲਾ ਮੈਨੂੰ ਪਤਾ ਨੀ, ਫਾਟਕ ਕੋਟਕਪੁਰੇ ਵਾਲੇ ਦਾ ਪਤਾ,
0: ਫਾਟਕ ਕੋਟਕਪੁਰੇ ਚਲਾ ਦਿੰਦੇ ਫਿਰ ਆਪਾਂ, ਤਾਂ ਆਪਾਂ ਕਿਹੜਾ ਕਿਸੇ ਤੋਂ ਲੈਣ ਦੇਣਾ? ਨਾਲੇ ਬੁੱਧ ਸਿੰਘ ਧਾਲੀਵਾਲ ਖੁਸ਼ ਹੋਜੂਗਾ ਤੇ ਨਾਲੇ ਬਾਈ ਜੀ ਜੀ ਸਤਿ ਸ੍ਰੀ ਅਕਾਲ ਜੀ, ਅੱਜ 7356 ਵੈਲਕਮ ਠੀਕ ਹੈ ਵੀਰ ਜੀ?
7: ਮੈਨੂੰ ਵੀ ਇੱਕ ਗੀਤ ਯਾਦ ਆ ਗਿਆ ਗੱਡੀ ਤੇ, ਠੰਡਾ ਤੇ ਗੁਲਸ਼ਨ ਕੋਮਲ ਦਾ ਸੀ, ਤੇਰੀ ਫੀਲਡ ਤੇ ਜੇਠ ਨਜ਼ਾਰੇ ਲੈਂਦਾ।
0: ਉਹ ਯਾਰ ਮੈਂ ਹੁਣੇ ਲਾ ਕੇ ਰੱਖਿਆ ਸੀ, ਹੁਣ ਉੱਪਰੋਂ ਦੀ ਪੈ ਗਿਆ ਫਾਟਕ ਕੋਟਕਪੂਰੇ ਦਾ, ਪਹਿਲਾਂ ਮੈਂ ਉਹੀ ਕੱਢ ਕੇ ਰੱਖਿਆ ਸੀਗਾ ਪਹਿਲਾਂ ਫਿਰ ਹੁਣ
7: ਕੋਈ
0: ਨਹੀਂ, ਮੇਰਾ ਤਾਂ ਉਦੋਂ ਹੀ ਚਿੱਤ ਬਦਲ ਜਾਂਦਾ, ਮੈਂ ਤਾਂ ਨਾ ਕਹਿੰਦੇ ਲਾਈ ਲੱਗ ਬੰਦੇ ਵਾਂਗੂ, ਉਹ ਜਿਹੜਾ ਬੰਦਾ ਜ਼ਿਆਦਾ ਜਿਹਦੇ 'ਚ ਵੋਟਾਂ ਹੋ ਜਾਣ ਉੱਧਰ ਨੂੰ ਮੈਂ ਤਾਂ ਹੋ ਜਾਂਦਾ।
8: ਉਹਨੂੰ ਯਾਦ ਕਰਦੀ ਹੋਈ ਇੱਕ ਚਿੱਠੀ ਲਿਖਦੀ ਹੈ ਕਿ ਕਦੋਂ ਉਹ ਭਾਗਾਂ ਵਾਲਾ ਦਿਨ ਆਊਗਾ ਜਦੋਂ ਮੈਂ ਤੇਰੇ ਕੋਲ ਹੋਵਾਂਗੀ, ਤੇ ਨਾਲੇ ਲਿਖਦੀ ਹੈ ਕਿ ਦਾਜ ਵਿੱਚ ਮਿਲੀ ਹੋਈ ਬੀਐਡ

0: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਇੱਕ ਵਾਰ ਫਿਰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਸਾਡੇ ਬਹੁਤ ਹੀ ਹਰਮਨ ਪਿਆਰੇ ਹਰਦਲ ਅਜ਼ੀਜ਼ ਸਾਡੀ ਟੀਮ ਦੇ ਮੈਂਬਰ ਦਲਬੀਰ ਕਥੂਰੀਆ ਜੀ ਦੇ ਮਾਤਾ ਜੀ ਸਰਦਾਰਨੀ ਪ੍ਰੀਤਮ ਕੌਰ ਕਥੂਰੀਆ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੀ। ਸਰਦਾਰ ਇੰਦਰਜੀਤ ਸਿੰਘ ਬੱਲ ਹੋਰਾਂ ਦੀ ਦੇਖ ਰੇਖ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਕਥੂਰੀਆ ਸਾਹਿਬ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਔਰ ਮੇਰੇ ਛੋਟੇ ਵੀਰ ਸਿੰਘ ਹਰਜੀਤ ਸਾਡੇ ਤੁਹਾਨੂੰ ਪਤਾ ਕਿ ਬੜੇ ਵੱਡੇ ਪ੍ਰਮੋਟਰ ਨੇ ਅਤੇ ਨਾਲ ਦੀ ਨਾਲ ਸਾਡੇ AM 530 ਦੀ ਸ਼ਾਨ ਨੇ। ਸਿੰਘ ਹਰਜੀਤ ਉਹ ਵੀ ਵਿਸ਼ੇਸ਼ ਤੌਰ 'ਤੇ ਇਸ ਦੁੱਖ ਦੇ ਵਿੱਚ ਹਰ ਪਲ ਦੇ ਉਹ ਦਲਬੀਰ ਸਿੰਘ ਕਥੂਰੀਆ ਦੇ ਨਾਲ ਰਹੇ ਔਰ ਉੱਥੇ ਵੀ ਆਏ ਹੋਏ ਜਿਹੜੇ ਸੱਜਣ ਸ਼ਰਧਾਂਜਲੀ ਭੇਟ ਕਰਨ ਆਏ ਉਹਨਾਂ ਦਾ ਮਾਣ ਪਿਆਰ ਸਤਿਕਾਰ ਕਰਨ ਲਈ ਸਿੰਘ ਹਰਜੀਤ ਮੋਰਲੀ ਕਤਾਰ ਵਿੱਚ ਸਨ। ਅਸੀਂ ਸਰਦਾਰ ਦਲਬੀਰ ਸਿੰਘ ਕਥੂਰੀਆ ਅਤੇ ਉਹਨਾਂ ਦੇ ਸਾਰੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਬਹੁਤ ਬਹੁਤ ਸਾਡੇ ਵੱਲੋਂ ਮਾਤਾ ਜੀ ਨੂੰ ਨਿੱਘੀ ਸ਼ਰਧਾਂਜਲੀ ਅਤੇ ਮੈਨੂੰ ਕੁਝ ਸਮਾਂ ਉੱਥੇ ਪਰਿਵਾਰ ਵੱਲੋਂ ਆਈ ਹੋਈ ਸੰਗਤਾਂ ਦਾ ਸਵਾਗਤ ਅਤੇ ਆਏ ਹੋਏ ਸੰਗਤਾਂ ਦਾ ਧੰਨਵਾਦ ਕਰਨ ਲਈ ਵੀ ਮੌਕਾ ਮਿਲਿਆ। ਸਵੇਰੇ 11 ਤੋਂ 12 ਤੁਸੀਂ ਸਿੰਘ ਹਰਜੀਤ ਨੂੰ ਸੁਣਦੇ ਹੋ AM 530 24 ਘੰਟੇ 7 ਦਿਨ। ਮੈਂ ਕਹਿੰਦਾ ਬਹਿਜਾ ਬਹਿਜਾ ਕਰਵਾਉਣ ਵਾਲੇ ਸ਼ੋਅ ਚੱਲਦੇ ਰਹਿੰਦੇ ਆ। ਇਹ ਕਾਲ ਲੈਂਦੇ ਹਾਂ 3337 ਇਹ ਤਾਂ ਸਾਡੇ ਵਾਲਾ ਨੰਬਰ ਹੀ ਹੋ ਗਿਆ। ਹੈਲੋ ਜੀ
1: ਸਤਿ ਸ਼੍ਰੀ ਅਕਾਲ ਜੀ।
0: ਉਹ ਬੱਲੇ ਬੱਲੇ ਬਾਈ ਜੀ ਕੀ ਹਾਲ ਆ? ਆਪਣੀ ਘਰ ਦੀ ਗੱਲ ਆਪਾਂ ਕਿਹੜਾ ਕਹਿੰਦੇ ਹੁੰਦੇ ਸਾਂਝੇ ਸਾਂਝਾ ਹੀ ਕੰਮ।
1: ਅੱਛਾ ਮੈਂ ਤਾਂ ਗੱਡੀ ਲਾਈਕ ਕਰਦਾ ਵੀ ਕਾਲਾ ਗੋਰਾ ਤੇ ਨਾਰਾ ਜੋੜੇ ਹੋਣ, ਚੱਲੀਆਂ ਖੜਕਦੀਆਂ ਹੋਣ
0: ਸਾਡੇ
1: ਕੋਲ ਨਗੌਰ ਵਾਲੇ ਹੁੰਦੇ ਸੀ ਬਲਦ ਉੱਤੇ।
0: ਅੱਛਾ ਜੀ, ਚਲੋ ਬਲਦਾਂ ਤੇ ਕਿਸੇ ਦਿਨ ਫੇਰ ਗੱਲ ਕਰਾਂਗੇ, ਅੱਜ ਆਪਾਂ ਕਾਰਾਂ ਵੈਨਾਂ ਦੀ ਗੱਲ ਕਰ ਰਹੇ ਹਾਂ। ਖੁਸ਼ ਰਹੋ, ਤੰਦਰੁਸਤ ਰਹੋ। ਥੈਂਕ ਯੂ। ਓ ਹੋ ਸ਼ਿੰਦਾ ਜੀ, ਡਾਇਲਾਗ ਛੱਡੋ, ਉਦੋਂ ਅੱਗੇ ਚੱਲੋ।

0: ਕੋਮਲ ਦਾ ਵੀ ਬੜਾ ਖੜਕਵਾਂ ਗਲਾ ਸੀ ਤੇ ਸੁਰਿੰਦਰ ਛਿੰਦਾ ਤਾਂ ਕਹਿੰਦੇ ਯਾਰਾਂ ਦਾ ਯਾਰ ਜਦੋਂ ਵੀ ਇੱਥੇ ਆਉਂਦੇ ਸੀ ਸਾਡੇ ਮਿੱਤਰ ਗੁਰਮੇਲ ਸੱਗੂ ਸਾਹਿਬ ਵੀ ਲੰਬਾ ਸਮਾਂ ਉਹਨਾਂ ਨੂੰ ਬਣਾਉਂਦੇ ਰਹੇ ਉਦੋਂ ਪਹਿਲਾਂ ਵੀ ਅਤੇ ਬੜਾ ਪਿਆਰ ਸਾਡੇ ਨਾਲ ਸੁਰਿੰਦਰ ਛਿੰਦਾ ਸਾਹਿਬ ਦਾ ਅਤੇ ਰੱਬ ਨੂੰ ਪਿਆਰੇ ਛੇਤੀ ਹੋ ਗਏ। ਤੋ ਖੈਰ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੂਗਾ। ਫਾਰਮ ਦੇ ਵਿੱਚ ਕੰਮ ਕਰਨ ਵਾਸਤੇ ਜਾਣ ਲਈ ਨੰਬਰ ਲੈ ਲਓ, ਜਿਹੜੇ ਬੰਦੇ ਵਿਹਲੇ ਬੈਠੇ ਆ ਉਹਨਾਂ ਨੂੰ ਦੇ ਦਿਓ 647-278-5394। ਤੁਹਾਨੂੰ ਪਿੱਕ ਕਰਨਗੇ, ਤੁਹਾਨੂੰ ਛੱਡ ਕੇ ਜਾਣਗੇ ਘਰੇ, ਚੰਗੇ ਪੈਸੇ ਦੇਣਗੇ, ਖੁੱਲ੍ਹੀ ਹਵਾ 'ਚ ਕੰਮ ਮਿਲੂਗਾ, ਗ੍ਰੀਨ ਹਾਊਸ 'ਚ ਵੀ ਕੰਮ ਮਿਲ ਜੂਗਾ। 647-278-5494 ਕੰਮ 'ਤੇ ਲੱਗੋ, ਕੰਮ ਚੋਰ ਨਾ ਬਣੋ, ਕੰਮ 'ਤੇ ਜਾਓ। 647-278-5494। ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ ਤੁਹਾਨੂੰ ਇੱਕ ਵਾਰ ਫਿਰ ਲੈ ਕੇ ਚੱਲਦੇ ਹਾਂ ਅਸੀਂ। ਗ੍ਰੈਂਡ ਹੋਮ ਫਰਨੀਚਰ ਨੇ ਬੱਲੇ ਬੱਲੇ ਕਰਵਾਈ ਪਈ ਆ ਉੱਤਰੀ ਅਮਰੀਕਾ 'ਚ, ਪੂਰਾ ਮੇਲਾ ਭਰਿਆ ਪਿਆ, ਨਿਆਗਰਾ ਫਾਲ ਤੱਕ, ਕਿੰਗਸਟਨ ਤੱਕ, ਬੈਰੀ ਤੱਕ, ਲੰਡਨ ਤੱਕ, ਵਿੰਡਜ਼ਰ ਤੱਕ ਇਹਨਾਂ ਦਾ ਫਰਨੀਚਰ ਜਾਂਦਾ ਹੈ ਜੀ। ਵੈਲਕਮ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਪੰਜਾਬੀ ਲਹਿਰਾਂ ਦੇ ਰਾਹੀਂ ਬਿਲਕੁਲ ਨਿਆਗਰਾ ਫਾਲ ਤੱਕ, ਲੰਡਨ ਤੱਕ, ਇੱਧਰ ਬੈਰੀ ਤੱਕ ਫਰਨੀਚਰ ਜਾਂਦਾ, ਕਿਉਂਕਿ ਪੰਜਾਬੀ ਲਹਿਰਾਂ ਦੀ ਬੱਲੇ ਬੱਲੇ ਤੇ ਨਾਲ ਦੀ ਨਾਲ ਫਿਰ ਗ੍ਰੈਂਡ ਹੋਮ ਫਰਨੀਚਰ ਦੀ ਬੱਲੇ ਬੱਲੇ ਹੋਈ ਪਈ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਇਸ ਬੁੱਧਵਾਰ ਨੂੰ, ਜੀ ਹਾਂ, ਵੈਨਸਡੇ ਵਾਲੇ ਦਿਨ 1 ਜੁਲਾਈ ਕੈਨੇਡਾ ਡੇ ਵਾਲੇ ਦਿਨ, ਕੈਨੇਡਾ ਡੇ ਸਪੈਸ਼ਲ, ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲਣੀਆਂ ਫਰਨੀਚਰ ਦੇ ਉੱਪਰ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ, ਈਵਨ ਕੈਨੇਡੀਅਨ ਮੇਡ ਸੋਫਾ ਸੈੱਟ ਤੇ ਬੈਡਰੂਮ ਸੈੱਟ ਤੇ ਭਾਰੇ ਡਿਸਕਾਊਂਟ ਮਿਲਦੇ 1 ਜੁਲਾਈ ਵਾਲੇ ਦਿਨ। ਲੋਐਸਟ ਪ੍ਰਾਈਸ ਦੇ ਨਾਲ ਵੱਡੇ ਵੱਡੇ ਅਪਲਾਈਂਸਸ ਜਿਹੜੇ ਫ੍ਰੀ ਆਫ ਕੋਸਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਕੈਨੇਡੀਅਨ ਮੇਡ ਬੈੱਡ ਤੇ ਡੀਲ ਦਿੰਦੇ ਆ, ਕੈਨੇਡੀਅਨ ਮੇਡ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਪੇਟੀ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ 7-8 ਡਾਲਰ ਸੀ, ਪਰ 1 ਜੁਲਾਈ ਨੂੰ ਕੈਨੇਡਾ ਡੇ ਸਪੈਸ਼ਲ 399 ਦਾ, ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦੇ ਵਿੱਚ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ 399 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਜਾਓ। ਪਹੁੰਚਣਾ ਕਿੱਥੇ ਹੈ ਜੀ? ਵੈਨਸਡੇ ਵਾਲੇ ਦਿਨ 1 ਜੁਲਾਈ ਨੂੰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵ ਸੰਤਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲ ਮੈਡ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਦੀ ਸੇਲ ਨੂੰ ਮਿਸ ਨਾ ਕਰੋ। ਪ੍ਰੋਗਰਾਮ ਪੰਜਾਬੀ ਦੇ ਅਗਲੀ ਕਾਲ ਲੈਂਦੇ ਹਾਂ। ਨਵੀਂ ਦੀ ਮੈਸੇਜ ਆ ਗਿਆ, ਨਵੀਂ ਕਹਿੰਦਾ ਡੈਡੀ ਬੱਲੇ ਬੱਲੇ ਹੋਈ ਪਈ ਆ, ਬਹੁਤ ਬਿਜ਼ੀ ਆ ਸ਼ੋ। ਇਵੇਂ ਹੀ ਆ ਨਵੀਂ ਸਿਆ, ਅਸੀਂ ਵੀ ਹੁੰਦੇ ਸੀ ਮਾਲਕ ਪੰਜਾਬ ਦੇ, ਤੇ ਤੈਨੂੰ ਪਤਾ ਹੀ ਆ ਫਿਰ ਜਦੋਂ ਬਾਪੂ ਸਟੇਅਰਿੰਗ ਤੇ ਬਹਿ ਗਿਆ ਤੇ ਖੁਦ ਬਖੁਦ ਗੱਲਾਂ ਆਉਣ ਲੱਗ ਪੈਂਦੀਆਂ। ਇਹ ਤਾਂ ਮਾਈਕ ਕੁਛ ਕੁਦਰਤ ਦੀ ਕਿਰਪਾ ਹੁੰਦੀ ਆ। ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ, ਜਿਹੜੇ ਲੋਕ ਟਰੱਕ ਚਲਾਉਂਦੇ ਆ ਉਹ ਭਾਵੇਂ ਜਿੰਨੇ ਮਰਜ਼ੀ ਕਈ ਵਾਰੀ ਤਾਪ ਤੂਪ ਚੜਿਆ ਹੋਵੇ, ਜਦੋਂ ਸਟੇਅਰਿੰਗ ਤੇ ਬੰਦਾ ਬਹਿ ਜਾਂਦਾ ਬਸ ਫਿਰ ਕਹਿੰਦੇ ਕੁਛ ਚੇਤੇ ਨਹੀਂ ਰਹਿੰਦਾ। ਇਸੇ ਤਰ੍ਹਾਂ ਜਿਹੜੇ ਵੀ ਕੰਮ ਕਾਜ ਤੁਸੀਂ ਪੈਸ਼ਨ ਨਾਲ ਕਰਦੇ ਹੋ, ਜਿਹੜੇ ਵੀ ਪ੍ਰੋਫੈਸ਼ਨ ਨੂੰ ਪੈਸ਼ਨ ਨਾਲ ਕਰਦੇ ਹੋ, ਕੋਈ ਵੀ ਕੰਮ ਹੋਵੇ ਜਦੋਂ ਤੁਸੀਂ ਨਜ਼ਾਰਾ ਲੈ ਕੇ ਕਰਦੇ ਹੋ, ਖੁਸ਼ ਹੋ ਕੇ ਕਰਦੇ ਹੋ ਔਰ ਮੰਨਦੇ ਹੋ ਕਿ ਯਾਰ ਮੈਂ ਇਹਨੂੰ ਸਵਾਦ ਨਾਲ ਕਰ ਰਿਹਾ, ਬੀਬੀਆਂ ਵੀ ਤੜਕਾ ਲਾਉਂਦੀਆਂ ਨਾ, ਅਤੇ ਜੇ ਤਾਂ ਮੱਥੇ 'ਤੇ ਤਿਊੜੀਆਂ ਪਾ ਕੇ ਦਾਲ ਭਾਜੀ ਬਣਾਈ ਹੋਵੇ, ਭਿੰਡੀਆਂ ਜਿੰਨੀਆਂ ਮਰਜ਼ੀ ਵਧੀਆ ਲੈ ਆਈਏ ਸਬਜ਼ੀ ਮਾਰਕੀਟ ਤੋਂ, ਅਤੇ ਦਾਲ ਦੂਲ ਜਿੰਨੀ ਮਰਜ਼ੀ ਚਣੇ, ਪਰ ਜੇ ਕੌੜਾ ਜਿਹਾ ਮੂੰਹ ਬਣਾ ਕੇ ਬਣਾਈ ਹੋਵੇ ਦਾਲ ਸਬਜ਼ੀ, ਉਹ ਤਾਂ ਫਿਰ ਕਹਿੰਦੇ ਹੁੰਦੇ ਆ ਕਿ ਅੰਦਰ ਵੀ ਨਹੀਂ ਲੰਘਦੀ। ਪਰ ਜੇ ਹੱਸਦਿਆਂ ਖੇਡਦਿਆਂ ਹਾਸੀਆਂ ਖੇਡੀਆਂ ਕਰਦਿਆਂ ਬਣਾਈ ਹੋਵੇ ਅਤੇ ਫਿਰ ਤੜਕਾ ਲੱਗਿਆ ਹੋਵੇ ਅਤੇ ਫਿਰ ਬੰਦਾ ਹਵਾ ਪਿਆਜ਼ੀ ਜਿਹਾ ਹੋ ਕੇ ਕਹਿੰਦਾ ਯਾਰ ਅੱਜ ਨਜ਼ਾਰਾ ਆਇਆ। ਤੋ ਬਹੁਤ ਮੈਂ ਸਮਝਦਾ ਕੋਈ ਵੀ ਕੰਮ ਆ ਉਹਨੂੰ ਤੁਸੀਂ ਜਿਹੜਾ ਵੀ ਕੰਮ ਕਰੋ ਉਹਨੂੰ ਇਉਂ ਕਰੋ ਕਿ ਬਸ ਇਦੋਂ ਪਰੇ ਹੋਰ ਕੁਛ ਹੈ ਹੀ ਨਹੀਂ ਕਿਸੇ ਕੰਮ 'ਚ ਵੀ। ਤੋ 905-673-3337 ਮੈਂ ਤਾਂ ਮੱਤਾਂ ਦੇਣ ਲੱਗ ਪਿਆ ਅਤੇ ਮੱਤਾਂ ਦੇਣ ਦਾ ਟਾਈਮ ਨਹੀਂ ਸਤਿੰਦਰਪਾਲ, ਕੰਮ ਬਹੁਤ ਕਰਨ ਵਾਲਾ ਪਿਆ। ਇੱਕ ਕਾਲ ਲੈਂਦੇ ਹਾਂ, 1484 ਜੀ ਵੈਲਕਮ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ, ਸੁਣਾਓ ਕੀ ਹਾਲ ਚਾਲ, ਠੀਕ ਹੋ?
2: ਚੰਦੀ ਕਲਾਂ ਜੀ, ਬਾਬੇ ਦੀ ਫਲ ਕਿਰਪਾ
0: ਜੀ। ਕਿਹੜੀ ਗੱਡੀ ਤੁਹਾਨੂੰ ਪਸੰਦ ਹੈ ਤੇ ਤੁਸੀਂ ਚਲਾਈ?
2: ਮੈਂ ਬਹੁਤ ਗੱਡੀਆਂ ਚਲਾਈਆਂ ਜੀ ਇੰਡੀਆ ਚ।
0: ਤੁਸੀਂ ਦੱਸੋ ਨਾ ਕਿਹੜੀ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਆ ਜਿਹਦੇ ਤੇ ਗਾਣਾ।
2: ਮੈਂ ਮਰੂਤੀ ਵੀ ਚਲਾਈ, ਮੈਂ ਇੰਡੀਕਾ ਵੀ ਚਲਾਈ, ਮੈਂ ਇੰਡੀਗੋ ਵੀ ਚਲਾਈ, ਸਾਰੀਆਂ ਚਲਾ ਦੀਆਂ ਮੈਂ ਤਾਂ।
0: ਅੱਛਾ
2: ਹਾਂਜੀ ਹਾਂਜੀ ਹਾਂਜੀ।
0: ਤੁਹਾਨੂੰ ਕਿਹੜੀ ਚੰਗੀ ਲੱਗੀ ਆ?
2: ਮੈਨੂੰ ਇੰਡੀਗੋ ਬਹੁਤ ਵਧੀਆ ਲੱਗੀ।
0: ਅੱਛਾ ਇੰਡੀਗੋ।
2: ਹਾਂ ਇੰਡੀਗੋ ਬਹੁਤ ਵਧੀਆ ਸੀ ਗੱਡੀ।
0: ਅੱਛਾ ਕਿੰਨਾ ਕਿੱਥੇ ਚਲਾਈ ਤੁਸੀਂ? ਕਿੱਥੇ?
2: ਮੈਂ ਲੁਧਿਆਣੇ ਜੀ।
0: ਕਿੰਨੀਆਂ ਸੀਟਾਂ ਦੀ ਗੱਡੀ ਹੈ?
2: ਉਹੀ ਬਸ ਨਾਰਮਲ ਸੀਟਾਂ ਜਿਹੜੀਆਂ 5 ਹੁੰਦੀਆਂ ਨੇ।
0: ਅੱਛਾ ਇੰਡੀਗੋ, ਮੇਰਾ ਖਿਆਲ ਮੈਂ ਵੀ ਦੇਖੀ ਆ ਕਿਤੇ, ਮੈਨੂੰ ਪਰ ਮੈਨੂੰ ਯਾਦ ਨਹੀਂ ਆ ਰਹੀ।
2: ਇਹ ਟਾਟਾ ਦੀ ਹੁੰਦੀ ਸੀ।
0: ਟਾਟਾ ਵਾਲਾ ਦੀ, ਠੀਕ ਆ।
2: ਹਾਂ ਜੀ ਟਾਟਾ ਦੀ।
0: ਅੱਛਾ
2: ਹਾਂਜੀ,
0: ਤੇ ਬਹੁਤ ਖੁਸ਼ੀ ਦੀ ਗੱਲ ਆ। ਹੁਣ ਇੱਥੇ ਲਿਆਈਏ ਫਿਰ ਟਾਟਾ ਦੀ ਗੱਡੀ?
2: ਇੱਥੇ ਤਾਂ ਆਪਾਂ ਜਪਾਨੀ ਗੱਡੀਆਂ ਚਲਾਉਂਦੇ ਹਾਂ।
0: ਅੱਛਾ ਇੱਥੇ ਕਿਹੜੀ ਪਸੰਦ ਆ ਤੁਹਾਨੂੰ?
2: ਇੱਥੇ ਦੇਖੋ ਜੇ ਮੈਂ, ਮੇਰੇ ਕੋਲ ਸ਼ੁਰੂ ਤੋਂ ਰਹੀ ਹੈ ਜੀ ਆਪਣੀ ਅਲਟੀਮਾ। ਅਲਟੀਮਾ ਨੇ ਕਦੀ ਮੈਨੂੰ ਧੋਖਾ ਨਹੀਂ ਦਿੱਤਾ।
0: ਅੱਛਾ ਅਲਟੀਮਾ, ਅਲਟੀਮਾ ਕਿਹੜੀ ਕਿਹੜੀ ਕੰਪਨੀ ਦੀ ਗੱਡੀ ਆ?
2: ਇਹ ਜਪਾਨੀ ਹੈ ਜੀ।
0: ਅੱਛਾ ਜਪਾਨੀ ਆ।
2: ਹਾਂਜੀ ਹਾਂਜੀ ਹਾਂਜੀ,
0: ਵੈਰੀ ਗੁੱਡ।
2: ਇਹ ਇਹ ਗੱਡੀ ਨੇ ਕਦੀ ਵੀ ਧੋਖਾ ਨਹੀਂ ਦਿੱਤਾ, ਕਦੀ ਵੀ ਨਹੀਂ ਕਿਤੇ ਖੜੀ, ਕਦੀ ਦੱਬੀ ਚੱਲ।
0: ਵੈਰੀ ਗੁੱਡ। ਤੇ ਕੋਈ ਗਾਣਾ ਗਾਣਾ ਗੁਣਾ ਬਣਿਆ ਇਸ ਕਹਿੰਦੇ ਹੁੰਦੇ ਆ? ਗਾਣੇ ਬਣੇ ਆਪਣੀਆਂ ਇੰਡੀਆ ਜਿਹੜੀਆਂ ਗੱਡੀਆਂ ਉਹਨਾਂ ਤੇ ਹੀ, ਹਨਾ?
2: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਠੀਕ ਆ। ਹੋਮਿਓਪੈਥੀ ਦੇ ਮਾਹਰ ਨੇ ਚੌਹਾਨ ਸਾਹਿਬ, ਸਾਡੇ ਮਿੱਤਰ ਨੇ, ਤੇ ਕੋਈ ਪੈਸੇ ਨੀ ਚਾਰਜ ਕਰਦੇ, ਗਿਫਟ ਵੀ ਦੇ ਦਿੰਦੇ ਆ। ਨੰਬਰ ਤੁਹਾਡਾ ਕੀ ਆ?
2: 6479931484 6479931484
0: ਥੈਂਕ ਯੂ ਵੈਰੀ ਮਚ ਚੌਹਾਨ ਸਾਹਿਬ, ਸੋ ਨਾਈਸ ਆਫ ਯੂ। ਪ੍ਰੋਗਰਾਮ ਪੰਜਾਬੀ ਨਾਲ ਕੁਝ ਗੀਤ ਪਏ ਆ ਜਿਹੜੇ ਦੀਦਾਰ ਸੰਧੂ ਨੇ ਯਾਰ ਗਾਇਆ ਹੋ ਕੋਈ ਨਾ ਕੋਈ ਗਾਣਾ ਜਿਹੜਾ ਕਿਸੇ ਗੱਡੀ ਦੇ ਉੱਤੇ। ਤੇ ਖੈਰ ਦੀਦਾਰ ਦਾ ਇੱਕ ਗੀਤ ਫਾਟਕ ਕੋਟਕਪੂਰੇ ਦਾ, ਇਹਦੀ ਬੜੀ ਫਰਮਾਇਸ਼ ਆਈ ਆ ਤੇ ਇਹ ਤੁਹਾਨੂੰ ਸੁਣਾਉਂਦੇ ਹਾਂ। ਪਰ ਉਦੋਂ ਪਹਿਲਾਂ ਨਾ, ਮੈਨੂੰ ਕੰਮ ਕਰਨ ਵਾਲੇ ਬੰਦੇ ਬਹੁਤ ਪਸੰਦ ਆ। ਸਾਡੇ ਨਾ ਇੱਕ ਨੌਜਵਾਨ ਮੁੰਡਾ ਗੱਭਰੂ, ਮੇਰਾ ਖਿਆਲ 18-20 ਸਾਲ ਦਾ ਹੋਣਾ, ਉਹ ਇਹਨਾਂ ਦਿਨਾਂ 'ਚ ਉਹਨੂੰ ਛੁੱਟੀਆਂ ਨੇ ਕਿਉਂਕਿ ਸਕੂਲ ਕਾਲਜ ਬੰਦ ਨੇ, ਅਤੇ ਛੁੱਟੀਆਂ ਵਿੱਚ ਉਹ ਵਿੰਡੋ ਕਲੀਨਿੰਗ ਦਾ ਕੰਮ ਕਰਦਾ। ਅਤੇ ਮੈਨੂੰ ਕਿਉਂਕਿ ਉਹ ਗੱਭਰੂ ਕੰਮ ਕਰਨ ਵਾਲਾ ਮੁੰਡਾ, ਸਮੇਂ ਤਾਂ ਛੁੱਟੀਆਂ 'ਚ ਜਵਾਕ ਜਿਹੜੇ ਆ ਉਹ ਪਤਾ ਨਹੀਂ ਕਿੱਥੇ ਕਿੱਥੇ ਬੀਚ ਵਗੈਰਾ 'ਤੇ ਤੁਰੇ ਫਿਰਦੇ ਆ, ਪਰ ਇਹ ਬੱਚਾ ਇੰਨਾ ਆਗਿਆਕਾਰ ਲੱਗਿਆ ਮੈਨੂੰ। ਉਹਨੇ ਸਾਡੇ ਇੱਕ ਸੱਜਣਾ ਮਿੱਤਰਾਂ ਦੇ ਵਿੰਡੋ ਕਲੀਨਿੰਗ ਕੀਤੀ ਅਤੇ ਮੈਨੂੰ ਮਿਲਿਆ, ਮੈਨੂੰ ਇਹਨੂੰ ਬਹੁਤ ਪਿਆਰ ਜਿਹਾ ਆਇਆ। ਮੈਂ ਕਿਹਾ ਯਾਰ ਤੈਨੂੰ ਅਸੀਂ

ਸੋਚ ਕੇ ਮੈਂ ਉਹਦਾ ਨੰਬਰ ਦੇ ਰਿਹਾ, ਕੋਈ ਐਡਵਰਟਾਈਜ਼ਮੈਂਟ ਨਹੀਂ ਹੈ, ਇਹ ਸਿਰਫ ਸਪੋਰਟ ਕਰ ਰਹੇ ਹਾਂ ਆਪਾਂ ਇੱਕ ਗੱਭਰੂ ਨੂੰ ਜਿਹੜਾ ਕਿ ਕੰਮ ਕਰਨ ਵਿੱਚ ਯਕੀਨ ਰੱਖਦਾ, ਹੱਥੀਂ ਦਸਾਂ ਨੂੰ ਉਹਦੀ ਕਿਰਤ ਕਰਨ 'ਚ ਯਕੀਨ ਰੱਖਦਾ। 6479362548 ਵਿੰਡੋ ਕਲੀਨਿੰਗ ਦਾ ਕੰਮ ਕਰਦਾ ਅਤੇ ਬੜੀ ਟਿਕਾ ਕੇ ਕੰਮ ਕਰਦਾ, ਵਧੀਆ ਐਨਕਾਂ ਪੂਰਾ ਇਹਦੇ ਕੋਲ ਇਕੁਪਮੈਂਟ ਹੈ। ਪ੍ਰੋਗਰਾਮ ਪੰਜਾਬੀ ਟਾਈਮ 'ਚ ਤੁਸੀਂ ਸੋਹਣੇ ਸੁਨੱਖੇ ਬਣਨਾ ਚਾਹੁੰਦੇ ਹੋ ਤਾਂ ਲੈਵਨਾ ਵੈਲਨੈਸ ਸੈਲੂਨ ਆ, ਬੜਾ ਚੋਟੀ ਦਾ ਸੈਲੂਨ ਆ, ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਦੀਆਂ ਸਰਵਿਸਿਜ਼ ਲਓ। ਲੈਵਨਾ ਵੈਲਨੈਸ ਸੈਲੂਨ, ਤੁਹਾਨੂੰ ਪੰਜਾਬੀ ਲਹਿਰਾਂ ਕਰਕੇ ਸਪੈਸ਼ਲ ਡਿਸਕਾਊਂਟ ਵੀ ਮਿਲੇਗਾ। ਨੰਬਰ ਹੈ 416-881-5385, 416-881-5385। ਤੁਸੀਂ ਜ਼ਰੂਰ ਜਾ ਕੇ ਲੈ ਕੇ ਆਓ, ਰੱਬ ਤੁਹਾਡਾ ਭਲਾ ਕਰੇ। ਗਿੱਲ ਫਾਰਮ ਤੋਂ ਸਰ੍ਹੋਂ ਦਾ ਸਾਗ, ਬਾਥੂ, ਪਾਲਕ, ਚਿਲਾਈ ਅਤੇ ਛੋਲਿਆਂ ਦਾ ਸਾਗ, ਨੇਮ ਐਨੀਥਿੰਗ, ਅਤੇ ਨਾਲ ਤੁਹਾਨੂੰ ਦੇਸੀ ਚੱਕੀ ਦਾ ਆਟਾ ਅਤੇ ਦੁੱਧ ਮਿਲੂਗਾ ਗਿੱਲ ਫਾਰਮ ਤੋਂ। 905-925-2300 ਦੇਸੀ ਆਂਡੇ ਮਿਲਣਗੇ, ਆਂਡੇ ਪ੍ਰੋਟੀਨ ਬੜੀ ਹੁੰਦੀ ਆ, ਖਾਇਆ ਕਰੋ ਜ਼ਰੂਰ 2-4 ਆਂਡੇ ਰੋਜ਼, ਅਤੇ ਗਿੱਲ ਫਾਰਮ ਤੋਂ ਲੈ ਕੇ ਆਓ। 905-925-2300 ਅਤੇ ਨਾਲੇ ਸਾਡਾ ਨਾਂ ਨੂੰ ਲੈਦਿਆ ਕਰੋ ਜਿੱਥੇ ਜਾਂਦੇ ਹੁੰਦੇ ਹੋ ਪੰਜਾਬੀ ਲਹਿਰਾਂ ਦਾ, ਕਿ ਪੰਜਾਬੀ ਲਹਿਰਾਂ ਤੋਂ ਸੁਣ ਕੇ ਆਏ ਹਾਂ, ਜਿਹਦੇ ਕੋਲ ਵੀ ਜਾਊਂ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਤੁਸੀਂ ਅਗਰ ਮੂਵ ਹੋ ਰਹੇ ਹੋ ਕਿਤੇ ਉੱਤਰੀ ਅਮਰੀਕਾ 'ਚ ਕਿਤੇ ਵੀ, ਤਾਂ ਸਭ ਤੋਂ ਵਧੀਆ ਮੂਵਰਸ ਨੇ ਐਚ ਕੇ ਮੂਵਰ, ਬੜੇ ਸੋਲਿਡ ਨੇ, ਅਸੀਂ ਬੜੇ ਕੰਮ ਕਰਵਾਏ ਇਹਨਾਂ ਤੋਂ। ਮੈਂ ਬਹੁਤ ਵੱਡੇ ਵੱਡੇ ਬੰਦਿਆਂ ਦੇ ਇਹਨਾਂ ਕੋਲੋਂ ਲਗੇਜ ਨੂੰ ਅਤੇ ਘਰ ਦੇ ਸਮਾਨ ਨੂੰ ਮੂਵ ਕਰਵਾਇਆ, ਇਹ ਤਾਂ ਗੱਡੀਆਂ ਗੁੱਡੀਆਂ ਸਾਰੀਆਂ ਵਿੱਚ ਲੈ ਜਾਂਦੇ ਨਾਲ ਚੜ੍ਹਾ ਕੇ ਕੰਟੇਨਰਾਂ 'ਚ। ਐਚ ਕੇ ਮੂਵਰ 416-524-6704, 416-524-6704 ਟੈਲੀਫੋਨ ਨੰਬਰ ਹੈ। ਆ ਜਾਓ ਜੀ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ।

ਕਿਆ ਬਾਤ ਹੈ, ਪ੍ਰੋਗਰਾਮ ਪੰਜਾਬੀ ਲਹਿਰਾਂ ਇੱਕ ਵਾਰ ਫਿਰ ਤੁਹਾਨੂੰ ਇੱਕ ਤਾਂ ਮੈਂ ਨੰਬਰ ਦੇਵਾਂ ਤੁਹਾਨੂੰ ਬਲਜੀਤ ਫੌਜੀ ਦਾ, ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਧਰਨ ਪੈ ਗਈ, ਮੋਚ ਆ ਗਈ ਹੈ ਔਰ ਗਿੱਟਾ ਗੋਡਾ ਇੱਧਰ ਉੱਧਰੋਂ ਦੁਖਣ ਲੱਗ ਪਿਆ, ਜਾਂ ਬੈਕ ਨੂੰ ਕੋਈ ਪ੍ਰੋਬਲਮ ਆ ਗਈ ਜਾਂ ਨੈੱਕ ਨੂੰ ਪ੍ਰੋਬਲਮ ਆ ਗਈ, ਬਲਜੀਤ

0: ਸੋਜੀ ਮਸਾਜ ਸੈਂਟਰ ਤੇ ਜਾਓ, 9x9 ਹੋ ਕੇ ਆਓ। ਬਹੁਤ ਸਾਰੇ ਲੋਕ ਕਈ ਵਾਰੀ ਵੀਲ ਚੇਅਰ ਤੇ ਜਾਂਦੇ ਆ ਤੇ ਮੁੜਦੇ ਹੋਏ ਭੰਗੜਾ ਪਾਉਂਦੇ ਆਉਂਦੇ ਆ। ਇੰਨਾ ਫੌਜੀ ਦੇ ਹੱਥਾਂ 'ਚ ਕੁਦਰਤ ਨੇ ਸ਼ਕਤੀ ਦਿੱਤੀ ਹੋਈ ਆ। 416-786-7211 ਫੋਨ ਨੰਬਰ ਆ, 416-786-7211। ਫਾਰਮ ਵਿੱਚ ਕੰਮ ਕਰਨ ਵਾਸਤੇ ਵਰਕਰ ਚਾਹੀਦੇ ਆ, ਕਾਮੇ ਚਾਹੀਦੇ ਆ। ਤੁਹਾਨੂੰ ਗ੍ਰੀਨ ਹਾਊਸ 'ਚ ਅਤੇ ਫਾਰਮਾਂ 'ਚ ਕੰਮ ਕਰਨ ਵਾਸਤੇ ਲੈ ਕੇ ਜਾਂਦੇ ਆ, ਛੱਡ ਕੇ ਜਾਂਦੇ ਆ ਅਤੇ ਪੈਸੇ ਪੂਰੇ ਦਿੰਦੇ ਆ। ਨੰਬਰ ਹੈ 647-278-5394, 647-278-5394। ਅਤੇ ਇੱਕ ਨੌਜਵਾਨ ਆ, ਉਹਦੇ ਤੁਸੀਂ ਵਿੰਡੋ ਕਲੀਨਿੰਗ ਦਾ ਕੰਮ ਕਰਦਾ, ਇਹਦੀ ਹੈਲਪ ਵੀ ਹੋਜੂਗੀ, ਕੰਮ ਬਹੁਤ ਸੋਹਣਾ ਕਰਦਾ। 647-936-2548, 647-936-2548, 6479362548। ਤੁਸੀਂ ਆਪਣੇ ਵੱਡੇ ਛੋਟੇ ਘਰ ਦੀਆਂ ਵਿੰਡੋ ਕਲੀਨਿੰਗ ਕਰਾਉਣੀਆਂ, ਐਨ ਕਰਾਂ ਲਿਸ਼ਕਾ ਕੇ ਪੁਸ਼ਕਾ ਕੇ ਸਾਫ਼ ਸੁਥਰੀਆਂ ਕਰਕੇ, ਮੈਂ ਕਹਿੰਦਾ ਮੂੰਹ ਦਿਖਾਲਾ ਦਿੰਦਾ ਮੁੰਡਾ ਵਿੱਚ ਦੀ ਸ਼ੀਸ਼ੇ ਵਿੱਚ ਦੀ। 6479362548। ਅਤੇ ਕੁਛ ਕਾਲਾਂ ਸੀਗੀਆਂ ਔਨਲਾਈਨ, ਕਿਸੇ ਕਾਰਨ ਉਹ ਕਾਲਾਂ ਕੱਟੀਆਂ ਗਈਆਂ। ਦੁਬਾਰਾ 2727 ਵਾਲਿਓ ਕਾਲ ਕਰ ਲਓ ਦੁਬਾਰਾ 2727, ਅਤੇ ਬੜੀ ਜਲਦ ਤੁਹਾਡੀਆਂ ਕੁਛ ਕਾਲਸ ਵੀ ਲੈਂਦੇ ਹੋਰ, ਅਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਸੁਜੋਕ ਹੋਮਿਓ ਕਲੀਨਿਕ ਦਾ ਇੱਕ ਨੰਬਰ ਦਈਏ, ਕੀ ਆਪ ਗਾਣਾ ਬੰਦ ਕਰ ਲਈਏ। ਸੁਜੋਕ ਹੋਮਿਓ ਕਲੀਨਿਕ ਦੇ ਪਰਮਿੰਦਰ ਜੀ, ਡਾਕਟਰ ਪਰਮਿੰਦਰ ਬਲ, ਬਹੁਤ ਹੀ ਮੈਂ ਸਮਝਦਾ ਕਿ ਕਮਾਲ ਦੀ ਬਿਮਾਰੀ ਨੂੰ ਜੜੋਂ ਫੜ ਲੈਂਦੇ ਆ। ਜਿਹੜੀ ਹੋਮਿਓਪੈਥੀ ਆ ਨਾ, ਇਹ ਪੜੱਕ ਦੇ ਕਰੰਟ ਮਾਰਦੀ ਆ। ਐਵੇਂ ਲੋਕਾਂ ਨੂੰ ਹੈਗਾ ਵੀ ਸਲੋ ਆ, ਤੁਸੀਂ ਹੋਮਿਓਪੈਥੀ, ਮੈਂ ਬਹੁਤ ਯਕੀਨ ਕਰਦਾ ਹੋਮਿਓਪੈਥੀ 'ਚ, ਅਤੇ ਡਾਕਟਰ ਪਰਮਿੰਦਰ ਬਲ ਪੂਰੀ ਤਰ੍ਹਾਂ ਕੰਪਿਊਟਰ 'ਤੇ ਪੜ੍ਹ ਕੇ ਫਿਰ ਤੁਹਾਨੂੰ ਦਵਾਈ ਦਿੰਦੇ ਆ, ਔਰ ਉਹ ਦਵਾਈ ਪੰਜਾਬੀ 'ਚ ਕਹਿੰਦੇ ਤੁਹਾਨੂੰ ਘੋੜੇ ਵਰਗੀ ਕਰ ਦਿੰਦੀ ਆ। ਇੱਕ ਵਾਰੀ ਜ਼ਰੂਰ ਤੁਸੀਂ ਸੋਜੋ ਹੋਮਿਓ ਕਲੀਨਿਕ ਦੇ ਡਾਕਟਰ ਪਰਮਿੰਦਰ ਬਲ ਨਾਲ ਗੱਲ ਕਰੋ।
1: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ, ਸਕਿਨ ਇਸ਼ੂਜ, ਐਕਜ਼ੀਮਾ, psoriasis, experienced homeopaths dare ne effective ilaj. Care you can trust, healing you can feel. Appointment dele call karo 647-856-2516. Do locations Mississauga and Brampton de vich available. 647-856-2516.
0: ਵਾਹ ਵਾਹੀ ਵਾਹ ਨਵੀਕ, ਬਹਿਜਾ ਬਹਿਜਾ ਕਰਾ ਸੀ ਐਡ ਬਣਾਉਣ ਵਾਲੀ ਤਾਂ। ਇੱਕ ਮੈਂ ਤੁਹਾਨੂੰ ਨਾਨਕ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਦੇਵਾਂ। ਇੱਕ ਤਾਂ ਇਹਨਾਂ ਨੂੰ ਕੁਛ ਵਰਕਰ ਚਾਹੀਦੇ ਆ ਕੰਮ ਕਰਨ ਵਾਲੇ। ਨਾਨਕ ਰੈਨੋਵੇਸ਼ਨ ਵਾਲੇ ਬੜੇ ਚੋਟੀ ਦਾ ਕੰਮ ਕਰਦੇ ਆ, ਬੜੇ ਚੰਗੇ ਬੰਦੇ ਆ, ਅਤੇ ਨਾਲੇ ਤੁਹਾਨੂੰ ਪੈਸੇ ਚੰਗੇ ਬਣਾ ਕੇ ਦੇ ਸਕਦੇ ਆ। ਇਹਨਾਂ ਨੂੰ ਵਰਕਰ ਚਾਹੀਦੇ ਆ ਕੰਮ ਵਾਲੇ। 416-902-9993, 416-902-9293, 416-902-9993। ਅਤੇ ਨਾਲੇ ਨਾਨਕ ਰੈਨੋਵੇਸ਼ਨ ਵਾਲੇ ਵਧੀਆ ਚੋਟੀ ਦੀ ਬੇਸਮੈਂਟ ਬਣਾ ਕੇ ਦਿੰਦੇ ਆ, ਸਿਟੀ ਤੋਂ ਪਾਸ ਕਰਾ ਕੇ ਦਿੰਦੇ ਆ, ਅਤੇ ਕੋਈ ਵਾਸ਼ਰੂਮ ਬਣਾਉਣਾ, ਕੋਈ ਕਿਸੇ ਕਿਸਮ ਦੀ ਕੌਂਕਰੀਟ ਜੋਬ ਕਰਵਾਉਣੀ ਆ, ਤਾਂ ਨਾਨਕ ਰੈਨੋਵੇਸ਼ਨ ਨੂੰ ਕਾਲ ਕਰਕੇ ਦੇਖੋ। ਤੁਹਾਨੂੰ ਆਪੇ ਪਤਾ ਲੱਗ ਜੂ ਕਿ ਯਾਰ ਇੰਨਾ ਸੋਹਣਾ ਨਾਂ ਹੈ ਨਾਨਕ ਰੈਨੋਵੇਸ਼ਨ, ਅਤੇ ਕੰਮ ਵੀ ਬੜਾ ਪ੍ਰੇਮ ਨਾਲ ਕਰਦੇ ਆ, ਅਤੇ ਪੈਸੇ ਬੜੇ ਰੀਜ਼ਨੇਬਲ ਲੈਂਦੇ ਆ। 416-902-9993, ਪਰ ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦੇ ਦਿਓ। ਇੱਕ ਸੰਦੇਸ਼ ਲੈਂਦੇ ਹਾਂ ਆਸ ਦੀ ਕਿਰਨ ਦਾ, ਦ ਰੇ ਆਫ ਹੋਪ, ਕਪੂਰਥਲੇ ਦੇ ਵਿੱਚ ਹੈ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ।
2: ਆਸ ਦੇ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਪ੍ਰੋਗਰਾਮ ਵਿੱਚ ਤੁਹਾਨੂੰ ਜਾਣਕਾਰੀ ਦਈਏ ਤੇ ਬਹੁਤ ਸਾਰੇ ਜਿਹੜੇ ਕੈਟਿਕ ਯਾਨੀ ਕਿ ਮੋਤੀਆ ਕਾਲਾ ਮੋਤੀਆ ਚਿੱਟਾ ਮੋਤੀਆ ਜਦੋਂ ਕਿਤੇ ਉੱਤਰ ਪੈਂਦਾ ਤਾਂ ਉਹਦੇ ਨਾਲ ਨਾ ਕਈ ਵਾਰ ਧੁੰਦਲਾ ਧੁੰਦਲਾ ਦਿਸਣ ਲੱਗ ਪੈਂਦਾ। ਇੱਕ ਬਹੁਤ ਛੋਟੀ ਜੀ ਲੂਮੀਆ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਨੂੰ ਪੰਜਾਬੀ ਹਿੰਦੀ ਉਜਰਤੀ ਗੁਜਰਾਤੀ ਉਰਦੂ ਬੋਲਦੇ ਨੇ ਅਤੇ ਬਹੁਤ ਹੀ ਪਿਆਰੀ ਕਲੀਨਿਕ ਹੈ ਔਰ ਸਾਡੇ ਪਰਿਵਾਰ ਨੇ ਖੁਦ ਇਹਨਾਂ ਕੋਲੋਂ ਬਹੁਤ ਸਰਵਿਸਿਜ਼ ਲਈਆਂ ਨੇ। ਉਹਨਾਂ ਦਾ ਇੱਕ ਸੰਦੇਸ਼ ਲਓ ਪਰ ਉਸ ਤੋਂ ਪਹਿਲਾਂ ਇੱਕ ਕਾਲ ਲੈ ਲੈਂਦੇ ਹਾਂ। 7284 ਜੀ ਵੈਲਕਮ।
3: ਹੈਲੋ,
0: ਸਤਿ ਸ਼੍ਰੀ ਅਕਾਲ।
3: ਹੋਰ ਕੀ ਹਾਲ ਚਾਲ ਜੀ?
0: ਬਹੁਤ ਵਧੀਆ ਵੀਰੇ, ਤੁਸੀਂ ਸੁਣਾਓ, ਕੌਣ ਬੋਲਦੇ ਹੋ?
3: ਮੈਂ ਭਾਜੀ ਹਰਜੋਤ ਬੋਲਦਾ ਜੀ।
0: ਜੀ ਹਰਜੋਤ, ਖੁਸ਼ ਹੋ? ਗੱਡੀ ਇੱਥੇ ਪੰਜਾਬ ਤੋਂ ਲਿਆਂਦੀ ਜਾਵੇ। ਅੱਗੇ ਇੱਥੋਂ ਲੈ ਕੇ ਜਾਂਦੇ ਸੀ ਲੋਕ ਪੁਰਾਣੀ ਪਲਾਈਮਾਊਥ ਹੋਰ ਵੱਡੀਆਂ ਗੱਡੀਆਂ, ਤੇ ਹੁਣ ਕਈ ਲੋਕ ਉੱਥੋਂ ਵੀ ਲੈ ਕੇ ਆਉਂਦੇ ਆ। ਤੇ ਤੁਹਾਨੂੰ ਕਿਹੜੀ ਗੱਡੀ ਜਿਹੜੀ ਤੁਸੀਂ ਚਾਹੋਗੇ, ਪੁਰਾਣੀ ਜਾਂ ਨਵੀਂ? ਬੜੀ ਸੋਲਿਡ ਆ, ਗੈਸ ਘੱਟ ਖਾਂਦੀ ਹੈ ਤੇ ਬੜੀ, ਹਾਂ, ਵੈਰੀ ਗੁੱਡ। ਤੇ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ, ਕੋਈ ਗੀਤ ਸੁਣਾਉਣਾ ਚਾਹੁੰਦੇ ਹੋ ਜਾਂ?
3: ਹਾਂਜੀ ਭਾਈ, ਗੀਤ ਸੀਗਾ ਆਪਣਾ AK ਦਾ ਸੀਗਾ, ਚੈਲੇਂਜ ਟੂ ਨਾਸਾ।
0: AK?
3: ਹਾਂਜੀ, AK ਦਾ ਸੌਂਗ ਹੈ ਇਹ,
0: ਚੈਲੇਂਜ
3: ਟੂ ਨਾਸਾ।
0: ਹਾਂ,
3: ਸੋਰੀ, ਕੈਂਪੀ ਦਾ ਗਾਣਾ ਹੈ ਇਹ, ਚੈਲੇਂਜ ਟੂ ਨਾਸਾ।
0: ਮੈਨੂੰ ਚੰਗੀ ਤਰ੍ਹਾਂ ਸਮਝਾਓ, ਕਿਉਂਕਿ ਮੈਨੂੰ ਕਈ ਵਾਰੀ ਨਾ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ। AK ਦਾ ਸੌਂਗ, ਇੱਕ ਸਕਿੰਟ।
3: ਕੈਂਬੀ
0: ਨਾਸਾ ਆ ਗਿਆ, ਨੈਸਾ ਸੌਂਗ। ਕੋਈ ਐਸਾ ਜਹਾਜ਼ ਬਣਾਓ ਜਿਹੜਾ ਮਲਕੀਤ ਸਿੰਘ ਦਾ ਗਾਣਾ ਸੀ ਔਰ ਉਸੇ ਤਰ੍ਹਾਂ ਦਾ ਗੀਤ ਆ ਕੈਂਪੀ ਦਾ। ਲੈ ਵੀ ਸੁਣੋ

ਰਜਵਲੀ ਦੀ ਕਵਿਤਾ ਉਸ ਤਰੀਕੇ ਦੀ ਛੰਦ ਜਿਹੜਾ ਵੱਖਰਾ ਵੱਖਰਾ 72 ਕਲਾ ਉਹ ਉਸ ਤਰ੍ਹਾਂ ਦਾ ਗੀਤ ਇਹ ਬਣਾਇਆ ਮੁੰਡੇ ਨੇ, ਸੋਹਣਾ ਬਈ।

0: ਕਿਆ ਬਾਤ ਆ, ਯੂ ਨੈਵਰ ਨੋ ਬਈ, ਜਿੰਨੀ ਹੋ ਰਹੀ ਆ ਨਾ ਆਪਣੀ ਟੈਕਨੋਲੋਜੀ ਵੱਧ ਰਹੀ ਆ, ਕਹਿੰਦੇ ਆ ਕਿ ਸੈਟੇਲਾਈਟ ਐਸੇ ਆ ਜਾਣੇ ਆ, ਇੱਧਰੋਂ ਆਪਾਂ ਬੈਠਿਆ ਕਰਾਂਗੇ, ਬਸ ਇੱਧਰੋਂ ਬਟਨ ਨੱਪਿਆ ਅਤੇ ਉੱਥੇ ਉੱਤਰ ਜਾ ਕਰਾਂਗੇ ਜਾ ਕੇ। ਅਤੇ ਮੈਂ ਕਹਿ ਰਹੀ ਕਿ ਹਾਸੇ 'ਚ ਕਹਿੰਦਾ ਹੁੰਦਾ ਸੀ ਕਿ ਜੇ ਜਿੰਨੀ ਕੁ ਦੂਰ ਜਮਾਇਕਾ ਇੱਥੋਂ ਆ, ਚਾਰ ਘੰਟੇ, ਜੇ ਕਿਤੇ ਐਡੀ ਕੁ ਦੂਰ ਪੰਜਾਬ ਹੁੰਦਾ, ਆਪਾਂ ਤਾਂ ਸੱਚੀ ਡੇਲੀ ਉੱਥੇ ਜਾ ਵੜਿਆ ਕਰਦੇ ਅਤੇ ਤੜਕੇ ਨੂੰ ਕੰਮ 'ਤੇ ਆ ਜਾਇਆ ਕਰਦੇ। ਤੋ ਖੈਰ, ਵਿਸ਼, ਯੂ ਨੈਵਰ ਨੋ ਕਿ ਕਦੋਂ ਕੋਈ ਐਸੀ ਜਿਹੜੀ ਹੈਗੀ ਆ। ਅੱਜ ਕੱਲ੍ਹ ਇਨਸਾਨ ਨੇ ਦੂਰੀਆਂ ਨੇੜੇ ਕਰਤੀਆਂ। ਬਾਪੂ ਪਾਰਸ ਦਾ ਜਨਮ ਦਿਨ ਹੈ, ਬਹੁਤ ਬਹੁਤ ਸ਼ੁਭ ਛਾਵਾਂ। ਅਤੇ ਇਸ ਸਮੇਂ 'ਤੇ ਕੋਈ ਸ਼੍ਰੀ ਦਰਬਾਰ ਹੋ ਰਿਹਾ ਭਾਸ਼ਾ ਵਿਭਾਗ ਪੰਜਾਬ ਵੱਲੋਂ, ਅਤੇ ਸ਼੍ਰੋਮਣੀ ਕਮਿਸ਼ਨਰ ਬਾਪੂ ਕਰਨੈਲ ਸਿੰਘ ਪਾਰਸ ਰਣਜੀਤ ਸਿੰਘ ਸਿੱਧਵਾ ਨੂੰ ਸਮਰਪਿਤ ਇਹ ਭਾਸ਼ਾ ਵਿਭਾਗ ਨੇ ਸਮਾਗਮ ਰੱਖਿਆ। ਪਹਿਲਾਂ ਮੈਨੂੰ ਵੀ ਉਹਨਾਂ ਨੇ ਭਾਸ਼ਾ ਵਿਭਾਗ ਵਾਲਿਆਂ ਨੇ ਸੱਦਿਆ ਸੀ ਪੰਜਾਬ ਦੇ ਵਿੱਚ, ਮੈਂ ਜਦੋਂ ਗਿਆ ਹੋਇਆ ਸੀ ਉੱਥੇ। ਬਹੁਤ ਵੱਡਾ ਉਹਨਾਂ ਨੇ ਪ੍ਰੋਗਰਾਮ ਕਰਕੇ ਬਾਬਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾ ਨੂੰ ਸ਼ਰਧਾਂਜਲੀ ਦਿੱਤੀ। ਹੁਣ ਬਾਪੂ ਪਾਰਸ ਦਾ ਜਨਮਦਿਨ ਮਨਾਇਆ ਜਾ ਰਿਹਾ ਅਤੇ ਇਸ ਸਮੇਂ ਦੇ ਉੱਤੇ ਵਿਸ਼ੇਸ਼ ਤੌਰ ਉੱਤੇ ਹਰਭਜਨ ਮਾਨ, ਪ੍ਰਸਿੱਧ ਗਾਇਕ ਅਦਾਕਾਰ ਅਤੇ ਸ਼੍ਰੋਮਣੀ ਕਮਿਸ਼ਨਰ ਬਾਪੂ ਕਰਨੈਲ ਸਿੰਘ ਪਾਰਸ ਦੇ ਸ਼ਾਗਿਰਦ, ਉਹ ਉਹਨਾਂ ਨੂੰ ਸੱਦਿਆ ਗਿਆ ਅਤੇ ਉਸ ਦਿਨ ਉਹ ਵੀ ਉੱਥੇ ਪਾਰਸ ਸਾਹਿਬ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨਗੇ। ਅਤੇ ਭਾਸ਼ਾ ਵਿਭਾਗ ਦਾ ਇਹ ਪ੍ਰੋਗਰਾਮ ਜਿਹੜਾ ਡੀ ਡੀ ਪੰਜਾਬੀ ਯੂਟਿਊਬ ਉੱਤੇ ਉਹ ਪਾਉਂਦੇ ਹੁੰਦੇ ਆ, ਅਤੇ ਤੁਸੀਂ ਭਾਸ਼ਾ ਵਿਭਾਗ ਪੰਜਾਬ ਪਾ ਕੇ ਯੂਟਿਊਬ 'ਤੇ ਦੇਖ ਸਕਦੇ ਹੋ ਚੈਨਲ। ਅਤੇ ਸਰਦਾਰ ਜਸਵੰਤ ਸਿੰਘ ਜ਼ਫਰ ਉਹਦੇ ਉੱਥੇ ਡਾਇਰੈਕਟਰ ਨੇ। ਤਾਂ ਮੈਂ ਗੱਲ ਕਰ ਰਿਹਾ ਸੀ ਕਿ ਕਵਿਸ਼ਰੀ 'ਚ ਬਾਪੂ ਪਾਰਸ ਨੇ ਟਰੱਕਾਂ ਅਤੇ ਬੱਸਾਂ 'ਤੇ ਇੱਕ ਵਾਰੀ ਲਿਖਿਆ ਸੀ, ਉਹ ਕਹਿੰਦੇ ਦਿੱਲੀ ਦੂਰ ਸੁਣੀ ਦੀ ਇਹਨਾਂ ਖਿੱਚ ਕੇ ਕੀਤੀ ਨੇੜੇ, ਟਰੱਕਾਂ ਵਾਲਿਆਂ ਨੇ, ਬੱਸਾਂ ਵਾਲਿਆਂ ਨੇ, ਦਿੱਲੀ ਦੂਰ ਸੁਣੀ ਦੀ ਇਹਨਾਂ ਖਿੱਚ ਕੇ ਕੀਤੀ ਨੇੜੇ, ਸੁੱਤਿਆਂ ਸੁੱਤਿਆਂ ਲਾ ਆਉਂਦੇ ਨੇ ਰਾਣੀ ਗੰਜ ਦੇ ਗੇੜੇ, ਜੇਠ ਹਾੜ ਦੀਆਂ ਝੱਲ ਗਰਮੀਆਂ, ਪੋਹ ਮਾਘ ਦੇ ਪਾਲੇ, ਯੁੱਗ ਯੁੱਗ ਜਿਉਂਦੇ ਰਹਿਣ ਮੋਟਰ ਅਤੇ ਟਰੱਕਾਂ ਵਾਲੇ। 1542 ਵਾਲੀ ਕਾਲ ਨੂੰ ਅਸੀਂ ਥੋੜ੍ਹਾ ਜਿਹਾ ਤੁਹਾਨੂੰ ਹੋਲਡ ਕਰਨਾ ਪੈਣਾ। ਉਦੋਂ ਪਹਿਲਾਂ ਸਾਡੇ ਨਾਲ ਦਵਿੰਦਰ ਪਵਾਰ ਜੀ ਨੇ, ਔਰ ਦਵਿੰਦਰ ਪਵਾਰ ਸਾਹਿਬ ਅਕਾਲ ਮੌਟਗੇਜਸ ਦੇ ਨਾਲ ਨੇ ਅਤੇ ਤੁਹਾਨੂੰ ਹਰ ਤਰ੍ਹਾਂ ਦੀ ਮੌਟਗੇਜ ਦੀ ਗੁੱਥੀ ਨੂੰ ਸੁਲਝਾ ਦਿੰਦੇ ਨੇ। ਦਵਿੰਦਰ ਪਵਾਰ 647-987-8731। ਜੀ ਪਵਾਰ ਸਾਹਿਬ,
1: ਬਹੁਤ ਬਹੁਤ ਧੰਨਵਾਦ ਭਾਅ ਜੀ ਤੇ ਪੰਜਾਬੀ ਲਹਿਰਾਂ ਨਾਲ ਜੁੜੇ ਮੇਰੇ ਸਾਰੇ ਭੈਣਾਂ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ
0: ਜੀ।
1: ਤੇ ਬਿਲਕੁਲ ਜੀ, ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਕਿਸੇ ਵੀ ਤਰ੍ਹਾਂ ਤੁਹਾਡੀ ਪਰਚੇਜ਼ ਆ, ਰੀਫਾਈਨਾਂਸ ਆ ਜਾਂ ਰਿਨਿਊਲ ਆ ਰਹੀ ਹੈ ਤੇ ਕਾਲ ਕਰ ਲਓ। ਜਿਹੜਾ ਰੇਟ ਅੱਜ ਦਾ ਹੋਲਡ ਕਰਾਂਗੇ 120 ਦੇ ਲਈ ਵੈਲਡ ਰਹੂਗਾ, ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ, ਅਗਰ ਰੇਟ ਵੱਧ ਗਿਆ ਤੇ ਤੁਹਾਨੂੰ ਹੋਲਡ ਕੀਤਾ ਰੇਟ ਮਿਲੂਗਾ। ਹੁਣੇ ਅਸੀਂ ਐਨ ਲੈ ਪਿਛਲੇ ਵੀਕ ਡੀਲ ਕਲੋਜ਼ ਕੀਤੀ ਆ, ਜਿਹਨਾਂ ਦਾ ਰੇਟ ਆਪਾਂ 3.65 ਲੈ ਕੇ ਦਿੱਤਾ ਆ ਉਹਨਾਂ ਨੂੰ ਜੀ, ਤੇ ਇਨਸ਼ੋਰ ਡੀਲ ਸੀਗੀ। ਅਗਰ ਕੋਈ ਵੀ ਭੈਣ ਭਰਾ ਇਨਸ਼ੋਰਡ ਪ੍ਰੋਪਰਟੀ ਖਰੀਦਣੀ ਚਾਹੁੰਦਾ, 5-15% ਡਾਊਨ ਪੇਮੈਂਟ ਨਾਲ, ਤੇ ਕਾਲ ਕਰ ਲਓ, ਸਾਡੇ ਕੋਲ ਬਹੁਤ ਵਧੀਆ ਰੇਟ ਹੈਗੇ ਆ ਇਸ ਵੇਲੇ। ਤੇ ਕਾਲ ਕਰ ਲਈ, ਨੰਬਰ ਹੈ 6478887-31। ਤੇ ਇਸ ਤੋਂ ਇਲਾਵਾ ਜਿਹੜੇ ਭੈਣ ਭਰਾ, ਕਈ ਦਫ਼ਾ ਹੁੰਦਾ ਕਿ ਮੌਰਗੇਜ ਸਾਡੀ ਲੋਕ ਹੈ, ਅਸੀਂ ਤੋੜਨੀ ਨਹੀਂ ਹੈਗੀ, ਪਰ ਪੈਸੇ ਧੇਲੇ ਦੀ ਲੋੜ ਪੈ ਗਈ ਆ, ਕਿਉਂਕਿ ਪੈਸੇ ਧੇਲੇ ਦੀ ਲੋੜ ਹਰ ਕਿਸੇ ਨੂੰ ਰਹਿੰਦੀ ਆ। ਆਪਾਂ ਕਿਸੇ ਕੋਲ ਪੈਸਾ ਮੰਗਣ ਦੀ ਬਜਾਏ ਤੁਹਾਡੇ ਕੋਲ ਆਪਣਾ ਪੈਸਾ ਪਿਆ ਆ, ਉਹਨੂੰ ਜਦੋਂ ਤੇ ਜਿੰਨਾ ਯੂਜ ਕਰੋਗੇ ਉਹਦੇ ਉਹਦੇ ਤੇ ਇੰਟਰਸਟ ਪੇ ਕਰੋਗੇ। ਜਾਣੀ ਕਿ ਮੈਂ ਗੱਲ ਕਰ ਰਿਹਾ ਕਿ ਲਾਈਨ ਆਫ ਕ੍ਰੈਡਿਟ ਕਾਰਡ ਤੇ ਲੈ ਜ਼ਰੂਰ ਲੈ ਕੇ ਰੱਖੋ, ਜਿਹਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਕਹਿੰਦੇ ਹਾਂ, ਹੀ ਲੋਕ ਕਹਿੰਦੇ ਹਾਂ, ਉਹ ਲੈ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਸਪੋਜ਼ ਕਰੋ ਜੇ ਕਿਸੇ ਭੈਣ ਭਰਾ ਤੇ 40,000 ਦਾ ਡੈਟ ਆ, ਉਹਦੀ ਮੰਥਲੀ ਤਕਰੀਬਨ 1,200 ਮਹੀਨਾ ਬਣਦੀ ਆ। ਅਗਰ ਆਪਾਂ ਹੁਣ ਹੋਮ ਇਕਵਿਟੀ ਲਾਈਨ ਨਾਲ ਕੰਸੋਲੀਡੇਟ ਕਰਦੇ ਹਾਂ ਤੇ ਉਹੀ ਕਿਸ਼ਤ ਕੱਟ ਕੇ ਜਿਹੜੀ ਸਾਢੇ 400 ਡਾਲਰ ਰਹਿ ਜਾਂਦੀ ਆ, 800 ਤੋਂ ਲੈ ਕੇ $850 ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਇਹਦੇ ਵਾਸਤੇ ਮੈਨੂੰ ਤੁਹਾਡੀ ਚੱਲਦੀ ਹੋਈ ਮੌਕੇ ਵੀ ਤੋੜਨ ਦੀ ਲੋੜ ਨਹੀਂ ਪੈਂਦੀ, ਉਹਨੂੰ ਐਜ ਇਜ਼ ਰੱਖ ਕੇ ਸੈਕੰਡ ਪੋਜੀਸ਼ਨ ਤੇ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇਵਾਂਗੇ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ 6479888731, 647-987-8731। ਤੇ ਹਮੇਸ਼ਾ ਇਹ ਗੱਲ ਕਹੀ ਦੀ ਹੈ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀ ਹੈ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦਾ ਜੀ।
0: ਥੈਂਕ ਯੂ ਸਰ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਨਾਲ 905-673-3337 ਟੈਲੀਫੋਨ ਨੰਬਰ, 1542 ਕਾਫੀ ਦੇਰ ਤੋਂ ਹੋਲਡ ਕਰ ਰਹੇ ਨੇ ਜੀ।
2: ਹੈਲੋ,
0: ਹਾਂ ਸਤਿ ਸ਼੍ਰੀ ਅਕਾਲ ਜੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਸੋਹਣਾ ਭਾਜੀ ਪ੍ਰੋਗਰਾਮ, ਮੈਂ ਇਸ ਵੇਲੇ ਸੁਣਦਾ ਨਾ, ਇਸ ਵੇਲੇ ਮੈਂ ਕੰਮ ਤੋਂ ਘਰ ਨੂੰ ਜਾਣਾ ਤੇ ਗੱਡੀ ਡਰਾਈਵ ਦੇ ਪੰਜਾਬੀ ਲਹਿਰਾ ਮੇਰੇ ਨਵੀਂ ਸਿੱਧੂ ਨਾਲ ਸੁਣਦੀਆਂ।
0: ਵੈਰੀ ਗੁੱਡ, ਵੈਰੀ ਗੁੱਡ। ਕੌਣ ਬੋਲਦੇ ਹੋ ਤੁਸੀਂ?
2: ਜਿਦਾਂ ਤੇ ਬੇਨਤੀ ਵੀ ਮੈਂ ਉਹਨਾਂ ਨੂੰ ਵੀ। ਹਾਂਜੀ,
0: ਤੁਹਾਡਾ ਨਾਂ ਕੀ ਆ?
2: ਮੇਰਾ ਨਾਂ ਸੁਰਿੰਦਰ ਜੀ।
0: ਉਹ ਬੱਲੇ ਸੁਰਿੰਦਰ ਜੀ ਤੇ ਸੁਰਿੰਦਰ ਸਿੰਘ, ਤੇ ਕੀ ਕਹਿਣਾ ਚਾਹੁੰਦੇ ਹੋ?
2: ਹਾਂਜੀ ਹਾਂਜੀ, ਮੈਂ ਕਹਿਣਾ ਜੀ, ਮੈਂ ਨਵੀਂ ਜੀ ਨੂੰ ਵੀ ਦੋ ਤਿੰਨ ਵਾਰੀ ਆਖਿਆ ਵੀ ਨਿਰਮਲ ਸਿੰਘ ਚੋਲਾ ਦੀ ਕਵੀ ਜੀ ਸੁਣਾਓ ਜੀ।
0: ਨਿਰਮਲ ਸਿੰਘ ਚੋਲਾ,
2: ਭਾਈ ਨਿਰਮਲ ਸਿੰਘ ਚੋਲਾ ਤੁਹਾਨੂੰ ਪਤਾ ਨਾ, ਬਹੁਤ
0: ਬਹੁਤ ਕਮਿਸ਼ਨ ਹੈ ਉਹਨਾਂ ਦੀ, ਚੋਟੀ ਦਾ ਕਮਿਸ਼ਨ ਸੀ ਤੇ ਨਾਲ ਦੀ ਨਾਲ ਜੋਗਾ ਸਿੰਘ ਜੋਗੀ ਦਾ ਸਾਥੀ ਸੀ ਤੇ ਬਹੁਤ ਪਿਆਰਾ ਬੰਦਾ ਸੀਗਾ ਨਿਰਮਲ ਸਿੰਘ ਚੋਲਾ। ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਦੀ ਰਿਕਾਰਡਿੰਗ ਜੇ ਕਿ ਲੱਭ ਗਈ ਤਾਂ ਜ਼ਰੂਰ ਸੁਣਾਵਾਂਗੇ ਜੀ। ਥੈਂਕ ਯੂ।
2: ਨੈਟ ਤੇ ਪਤਾ ਜ਼ਰੂਰ ਜੀ,
0: ਕਈ ਵਾਰੀ ਉਹ ਲੱਭਦੀਆਂ ਚੀਜ਼ਾਂ ਮੁਸ਼ਕਲ ਨੇ ਇਹ। 4176 ਜੀ ਵੈਲਕਮ। ਹੈਲੋ 4176, ਹੈਲੋ ਹੈਲੋ 4176 ਨਹੀਂ, ਮੇਰਾ ਖਿਆਲ 4176 ਦੀ ਗੱਲ ਨਹੀਂ ਹੋਈ। 7555 ਜੀ ਵੈਲਕਮ।
3: ਹਾਂਜੀ, ਹਰਜਿੰਦਰ ਸਿੰਘ ਬੋਲ ਰਿਹਾ ਜੀ।
0: ਜੀ ਹਰਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ।
0: ਹਾਂ
3: ਹਾਂਜੀ, ਉਹ ਪ੍ਰੀ ਪਲੈਨਿੰਗ ਬਾਰੇ ਗੱਲ ਕਰਨੀ ਸੀ ਬ੍ਰੈਂਪਟਨ ਕ੍ਰੈਮਟੋਰੀਅਮ ਤੋਂ।
0: ਜੀ ਵੈਲਕਮ ਸਰ, ਬ੍ਰੈਂਪਟਨ ਕ੍ਰੈਮਟੋਰੀਅਮ ਬਹੁਤ ਕਮਾਲ ਦੀਆਂ ਸਰਵਿਸਿਜ਼ ਤੁਸੀਂ ਦਿੰਦੇ ਹੋ ਤੇ ਨਾਲ ਦੀ ਨਾਲ ਅੱਜ ਵੀ ਸਰਦਾਰ ਇੰਦਰਜੀਤ ਸਿੰਘ ਬੱਲ ਹੋਰਾਂ ਦੀ ਅਗਵਾਈ ਦੇ ਹੇਠ ਸਾਡੇ ਮਿੱਤਰ ਸਰਦਾਰ ਦਲਬੀਰ ਸਿੰਘ ਕਥੂਰੀਆ ਹੋਰਾਂ ਦੇ ਮਾਤਾ ਜੀ ਦਾ ਅੰਤਿਮ ਸੰਸਕਾਰ ਹੋਇਆ ਤੇ ਮੈਂ ਸਮਝਦਾ ਕਿ ਜਿਹੜੀ ਬ੍ਰੈਂਪਟਨ ਕ੍ਰੈਮਟੋਰੀਅਮ ਵੱਲੋਂ ਇਹ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਕਿ ਪ੍ਰੀ ਤੁਸੀਂ ਪਲੈਨਿੰਗ ਕਰ ਸਕਦੇ ਹੋ ਆਪਣੇ ਫਿਊਨਰਲ ਦੀ, ਇਹ ਬਹੁਤ ਇੱਕ ਲਾਹੇਵੰਦ ਤੇ ਨਾਲ ਦੀ ਨਾਲ ਤੁਹਾਡੇ ਪਰਿਵਾਰ ਨੂੰ ਸਕੂਨ ਦੇਣ ਵਾਲੀ ਗੱਲ ਹੈ। ਤੇ ਉਹ ਸਾਡੇ ਨਾਲ ਗੱਲਬਾਤ ਦਾ ਇਹ ਸਿਲਸਿਲਾ ਥੋੜ੍ਹੀ ਦੇਰ ਵਾਸਤੇ ਅਸੀਂ ਇਸ ਨੂੰ ਜ਼ਰੂਰ ਮਾਣੀਏ। ਜੀ ਵੈਲਕਮ ਸਰ, ਕੀ ਕਹਿਣਾ ਚਾਹੁੰਦੇ ਹੋ?
3: ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਕੰਪਲੀਮੈਂਟਸ ਦਿੱਤੇ ਨੇ ਸਾਡੀਆਂ ਸੇਵਾਵਾਂ ਨੂੰ, ਪਰ ਇਹ ਸਾਰਾ ਇੱਕ ਜਿਹੜਾ ਸੇਵਾ ਦਾ ਢੰਗ ਹੈ ਉਹ ਇੱਕ ਪਰਿਵਾਰ ਦੀ ਤਰ੍ਹਾਂ ਇੱਥੇ ਕੀਤਾ ਜਾਂਦਾ। ਅਸੀਂ ਏਜੈਕਸ ਤੋਂ ਵੀ ਆਪਰੇਟ ਕਰ ਰਹੇ ਹਾਂ, ਬ੍ਰੈਂਪਟਨ ਤੋਂ, ਔਰ ਬਰਲਿੰਗਟਨ ਵਿੱਚ ਵੀ ਅਸੀਂ ਛੇਤੀ ਆ ਰਹੇ ਹਾਂ 2027 ਦੇ ਆਰੰਭ ਵਿੱਚ।
0: ਤੇ
3: ਪ੍ਰੀ ਪਲੈਨਿੰਗ ਬਾਰੇ ਮੈਂ ਆਪ ਜੀ ਦੇ ਦਰਸ਼ਕਾਂ ਨਾਲ, ਉਹਨਾਂ ਨੂੰ ਮੈਂ ਪਹਿਲਾਂ ਇੱਕ ਵਾਰੀ ਸਤਿ ਸ੍ਰੀ ਅਕਾਲ ਬੁਲਾ ਲਾਂ ਆਪ ਜੀ ਦੇ ਸਾਰੇ ਲਿਸਨਰਸ ਨੂੰ। ਬੜੀ ਇੱਕ ਪ੍ਰੀ ਪਲੈਨਿੰਗ ਇੱਕ ਸਮਝਦਾਰੀ ਵਾਲਾ ਫੈਸਲਾ, ਮੈਂ ਇਹ ਰਿਕੁਐਸਟ ਕਰਾਂਗਾ ਕਿ ਇਹਦੇ ਵਿੱਚ ਅੱਜ ਦੇ ਪ੍ਰਾਈਜ਼ ਜੋ ਵੀ ਫਿਊਨਰਲ ਐਕਸਪੈਂਸਿਸ ਹਨ, ਮੇਜਰ ਕੋਸਟ ਹੁੰਦੀਆਂ ਜੀ ਵਿਜ਼ਿਟੇਸ਼ਨ ਦੀ ਔਰ ਕੈਸਕੇਟ ਦੀ, ਜਿਹੜੀਆਂ ਅੱਜ ਦੀ 2026 ਦੀ ਪ੍ਰਾਈਜ਼ ਲੌਕ ਹੋ ਜਾਣੀਆਂ। ਅਸੀਂ ਵਿਸ਼ ਕਰਦੇ ਹਾਂ ਕਿ ਸਾਡੇ ਸ਼ਰੋਤਾ ਲੰਬੀ ਉਮਰ ਇਸ ਸੰਸਾਰ ਵਿੱਚ ਮਾਣਨ ਤੇ ਚੰਗੇ ਚੰਗੇ ਕੰਮ ਕਰਦੇ ਰਹਿਣ ਤੇ ਸੰਸਾਰ ਨੂੰ ਹੋਰ ਸੁਹਾਵਣਾ ਬਣਾਉਂਦੇ ਰਹਿਣ। ਪਰ ਜੇ ਕਿਸੇ ਨੂੰ 2056 ਵਿੱਚ ਵੀ ਲੋੜ ਪੈਂਦੀ ਹੈ, ਅੱਜ ਤੋਂ 30 ਸਾਲ ਬਾਅਦ ਵੀ ਪ੍ਰਾਈਜ਼ ਨਹੀਂ ਚੇਂਜ ਹੋਣਗੇ
0: ਜੀ।
3: ਪ੍ਰੀ ਪਲੈਨਿੰਗ ਐਗਰੀਮੈਂਟ ਜਿਹੜਾ ਹੈ ਕੰਟਰੈਕਟ ਲੀਗਲ ਵਿਦ ਕ੍ਰੈਮਟੋਰੀਅਮ, ਔਰ ਖੂਬਸੂਰਤ ਗੱਲ ਇਹ ਵੇ ਕਿ ਇਹ ਪੈਸਾ ਕ੍ਰੈਮਟੋਰੀਅਮ ਕੋਲ ਜਮ੍ਹਾਂ ਨਹੀਂ ਹੁੰਦਾ ਐਸ ਪਰ ਬ੍ਰੀਮੈਂਟ ਅਥਾਰਿਟੀ ਆਫ ਓਨਟਾਰੀਓ। ਪ੍ਰੀ ਪਲੈਨਿੰਗ ਦਾ ਪੈਸਾ ਇੱਕ ਗੌਰਮੈਂਟ ਰੈਗੂਲੇਟਡ ਟਰੱਸਟ ਜਾਂ ਇੰਸ਼ੋਰੈਂਸ ਕੰਪਨੀ ਦੇ ਵਿੱਚ ਜਮ੍ਹਾਂ ਹੁੰਦਾ ਜਿੱਥੇ ਗਰੋ ਕਰਦਾ ਰਹਿੰਦਾ ਹੈ ਤੇ ਲੋੜ ਪੈਣ ਤੇ ਕ੍ਰੈਮਟੋਰੀਅਮ ਨੂੰ ਮਿਲ ਜਾਂਦਾ ਹੈ। ਉਸ ਟਾਈਮ ਪਰਿਵਾਰ ਨੂੰ ਫਾਈਨੈਂਸ਼ੀਅਲ ਬਰਡਨ ਨਹੀਂ ਹੁੰਦਾ ਔਰ ਉਹ ਆਰਾਮ ਨਾਲ ਲਾਈਫ ਨੂੰ ਆਪਣੇ ਲਵਡ ਵਨ ਦੀ ਸੈਲੀਬ੍ਰੇਟ ਕਰ ਸਕਦੇ ਹਨ। ਸੋ ਇਹ ਟਾਈਮਲੀ ਡਿਸੀਜਨ ਅਗਰ ਲੈ ਲਿਆ ਜਾਏ ਤਾਂ ਡਾਊਨ ਦੀ ਲਾਈਨ, ਦੇਖੋ ਪਿਛਲੇ 10 ਸਾਲ ਦੀ ਹਿਸਟਰੀ ਦੱਸਦੀ ਹੈ ਕਿ ਪ੍ਰਾਈਜ਼ ਹੈਵ ਆਲਮੋਸਟ ਡਬਲ, ਦੂਣੇ ਹੋ ਗਏ ਪ੍ਰਾਈਜ਼। ਤੇ ਅਗਲੇ 10-20-30 ਸਾਲ ਦਾ ਕੋਈ ਵੀ ਸਿਆਣਾ ਬੰਦਾ ਪ੍ਰੈਡਿਕਟ ਕਰ ਸਕਦਾ ਕਿ ਡੈਫੀਨੇਟਲੀ ਦੀਸ ਪ੍ਰਾਈਜ਼ ਵਿਲ ਗੋ ਅਪ, ਵਧਣਗੇ ਪ੍ਰਾਈਜ਼। ਤੇ ਅੱਜ ਦੇ ਉਸ ਪ੍ਰਾਈਜ਼ ਨੂੰ ਲੌਕ ਕਰ ਲਿਆ ਜਾਏ ਤੇ ਉਹ ਫੈਸਲਾ ਲੈ ਲਿਆ ਜਾਏ ਤਾਂ ਉਹਦੇ ਨਾਲ ਜਿਹੜਾ ਫਾਈਨੈਂਸ਼ੀਅਲ ਬਰਡਨ ਉਸ ਟਾਈਮ ਤੇ ਇਮੋਸ਼ਨਲ ਬਰਡਨ ਦੇ ਨਾਲ ਫਾਈਨੈਂਸ਼ੀਅਲ ਬਰਡਨ ਤੋਂ ਬਚਿਆ ਜਾ ਸਕਦਾ ਔਰ ਇਸ ਪਲਾਨ ਬਾਰੇ ਮਿਲ ਕੇ ਬੈਠ ਕੇ ਗੱਲਬਾਤ ਹੋ ਸਕਦੀ ਹੈ ਔਰ ਇਹ ਇੱਕ ਮੁਸ਼ਤ ਨਹੀਂ ਦੇਣਾ ਕਿਸ਼ਤਾਂ ਚ ਵੀ 12 ਕਿਸ਼ਤਾਂ ਚ ਆਰਾਮ ਨਾਲ ਦਿੱਤਾ ਜਾ ਸਕਦਾ ਵਿਦਆਊਟ ਇੰਟਰਸਟ ਈਵਨ ਲੌਂਗਰ ਪੀਰੀਅਡ 5 ਚ ਦਿੱਤਾ ਜਾ ਸਕਦਾ ਔਰ ਇਹਦੇ ਨਾਲ ਨਾਲ ਇੱਕ ਇੰਸ਼ੋਰੈਂਸ ਪਲਾਨ ਵੀ ਮੋਰਟੈਲਿਟੀ ਬੈਨੀਫਿਟ ਦੀ ਅਵੇਲੇਬਲ ਹੈ ਡਿਪੈਂਡਿੰਗ ਅਪੋਨ ਦੀ ਏਜ ਐਂਡ ਸਮ ਹੈਲਥ ਕੁਐਸਚਨ ਨੋ ਮੈਡੀਕਲ ਚੈੱਕਅਪ ਪਰ ਇਹਦੇ ਨਾਲ ਇੱਕ ਬੜੀ ਹੋਰ ਵੀ ਪਲਾਨ ਹੈਗੀ ਹੈ ਦੈਟ ਇਜ਼ ਜਰਨੀ ਬੈਕ ਹੋਮ ਉਹ ਇੱਕ $595 ਦੀ ਵਨ ਟਾਈਮ ਪੇਮੈਂਟ ਦੀ ਪਲਾਨ ਹੈ ਜਿਹੜਾ ਅਸੀਂ ਟਰੈਵਲ ਕਰਦੇ ਹਾਂ ਵੈਕੇਸ਼ਨ ਤੇ ਜਾਂਦੇ ਹਾਂ ਇੰਡੀਆ ਆਪਣੇ ਬੈਕ ਹੋਮ ਜਾਂਦੇ ਹਾਂ ਤੇ ਮਾਲਕ ਨਾ ਕਰੇ ਕਿਸੇ ਨਾਲ ਕੋਈ ਭਾਣਾ ਵਰਤ ਜਾਏ ਤਾਂ ਉੱਥੋਂ ਅੱਜ ਦੀ ਡੇਟ ਵਿੱਚ ਬਾਡੀ ਨੂੰ ਸਤਿਕਾਰ ਨਾਲ ਲਿਆਉਣ ਦਾ ਖਰਚਾ ਜਿਹੜਾ ਦੈਟ ਇਜ਼ ਅਰਾਊਂਡ $8,000-$10,000 ਤੇ ਉਹ ਸਿਰਫ $595 ਨਾਲ ਅਸੀਂ ਸਕੂਨ ਨਾਲ ਕਿਧਰੇ ਵੀ ਆਲ ਓਵਰ ਦਾ ਗਲੋਬ ਸਾਰੇ ਸੰਸਾਰ ਚ ਕਿਧਰੇ ਵੀ ਘੁੰਮ ਰਹੇ ਹੋਈਏ ਉੱਥੋਂ ਲਿਆਣੇ ਦੀ ਸਾਰੀ ਰਿਸਪੋਂਸਿਬਿਲਿਟੀ ਵਿਦ ਆਲ ਪੇਪਰ ਵਰਕ ਵਿਦਆਊਟ ਐਨੀ ਹੈਸਲ ਲੈਂਗੁਏਜ ਬੈਰੀਅਰਸ ਨੂੰ ਵੀ ਕ੍ਰੋਸ ਕਰਦੇ ਹੋਏ ਹਰ ਇੱਕ ਤਰ੍ਹਾਂ ਦਾ ਜਿਹੜਾ ਸਹਿਯੋਗ ਹੈ ਉਹ ਸਾਡੇ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਹੈ ਇਸ 595 ਇੰਸ਼ੋਰੈਂਸ ਜਿਹੜਾ ਬੈਕ ਹੋਮ ਜਰਨੀ ਹੈ ਤੇ ਇਹ ਵੀ ਪ੍ਰੀ ਪਲੈਨਿੰਗ ਦੇ ਨਾਲ ਅਗਰ ਜੋੜ ਲਈ ਜਾਏ ਤਾਂ ਕਿਸ਼ਤਾਂ ਚ ਹੋ ਜਾਂਦੀ ਹੈ ਇਸ ਬਾਰੇ ਮਿਲ ਬੈਠ ਕੇ ਕਿਸੇ ਵੇਲੇ ਵੀ ਕਿਧਰੇ ਵੀ ਜ਼ਰੂਰੀ ਨਹੀਂ ਕ੍ਰੈਮੇਟੋਰੀਅਮ ਵਿੱਚ ਆਊਟਸਾਈਡ ਵੀ ਅਸੀਂ ਮਿਲ ਸਕਦੇ ਹਾਂ ਕਿਸੇ ਕਾਫੀ ਸ਼ਾਪ ਤੇ ਜਾਂ ਕਨਵੀਨੀਅੰਟ ਪਲੇਸ ਤੇ ਸਾਨੂੰ ਕਾਲ ਕਰ ਸਕਦੇ ਹੋ 905-458-2222 ਮੇਰਾ ਪਰਸਨਲ ਨੰਬਰ ਹੈ 437-673-2222 ਆਈ ਐਮ ਏ ਲਾਇਸੈਂਸ ਪ੍ਰੀ ਪਲੈਨਰ ਤੇ ਇਸ ਸੇਵਾਵਾਂ ਵਾਸਤੇ ਅਸੀਂ ਹਾਜ਼ਰ ਹਾਂ ਵੈਲਕਮ ਹੈ ਸਾਨੂੰ ਇਸ ਬਾਰੇ ਕੋਈ ਵੀ ਕੁਐਸਚਨ ਪੁੱਛ ਸਕਦੇ ਫੋਨ ਕਰਕੇ ਔਰ ਪੂਰੀ ਜਾਣਕਾਰੀ ਹੋਰ ਵੀ ਲੈ ਸਕਦੇ
0: ਇੱਕ ਵਾਰੀ ਨੰਬਰ ਆਪਣਾ ਫੇਰ ਦੇ ਦਿਓ
3: 905-458-2222 905-458-2222 905-458-2222 ਮੇਰਾ ਪਰਸਨਲ ਨੰਬਰ 437-673-7555
0: ਜੀ ਹਾਂ ਤੁਸੀਂ ਆਪਣੇ ਬਜ਼ੁਰਗਾਂ ਨਾਲ ਗੱਲਬਾਤ ਕਰੋ ਇਸ ਬਾਰੇ ਤੇ 437-673-7555 ਬਿਲਕੁਲ ਬਹੁਤ ਮਿਹਰਬਾਨੀ ਸਰ ਥੈਂਕ ਯੂ ਆਉਣ ਵਾਲੇ ਦਿਨਾਂ ਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਇਟਸ ਏ ਪਲੇਅਰ ਟੂ ਟਾਕ ਕਿਉਂਕਿ ਪ੍ਰੀ ਪਲੈਨਿੰਗ ਕਰਨੀ ਜਿਹੜੀ ਆ ਹਰ ਕੰਮ ਵਿੱਚ ਬਹੁਤ ਜ਼ਰੂਰੀ ਆ ਔਰ ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ ਮੌਤ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਇੱਕ ਪਲੈਨਿੰਗ ਆ ਔਰ ਅਸੀਂ ਲੋਕ ਪਲੈਨਿੰਗ ਕਰਨ ਵਿੱਚ ਕਈ ਵਾਰੀ ਪਿੱਛੇ ਰਹਿ ਜਾਂਦੇ ਹਾਂ ਔਰ ਹਰ ਕੰਮ ਦੀ ਪਲੈਨਿੰਗ ਜਿਹੜੀ ਆ ਕਿਉਂਕਿ ਆਪਾਂ ਐਸੇ ਮੁਲਕ ਦੇ ਵਿੱਚ ਹਾਂ ਜਿਸ ਮੁਲਕ ਵਿੱਚ ਸਾਨੂੰ ਪਲੈਨਿੰਗ ਲਾਜ਼ਮੀ ਕਰਨੀ ਚਾਹੀਦੀ ਹੈ ਔਰ ਸਾਡੇ ਕੋਈ ਜਿਹੜਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਕੋਈ ਥੋਪਿਆ ਵੀ ਨਹੀਂ ਜਾਂਦਾ ਤੁਹਾਡੇ 'ਤੇ ਪਰ ਤੁਸੀਂ ਬਹਿ ਕੇ ਗੱਲਬਾਤ ਕਰੋਗੇ ਤਾਂ ਯੂ ਵਿਲ ਲਰਨ ਸੋ ਮੈਨੀ ਥਿੰਗਸ ਥੈਂਕ ਯੂ ਖਾਲਸਾ ਕਾਲਜ ਗੁਰੂਸਰ ਸੁਧਾਰ ਹਰ ਸਾਲ ਇੱਕ ਸਾਲਾਨਾ ਪਿਕਨਿਕ ਬੜੇ ਚੋਟੀ ਦੀ ਮਨਾ ਰਹੇ ਆ ਔਰ ਇਹ 5 ਜੁਲਾਈ ਨੂੰ ਐਤਵਾਰ ਵਾਲੇ ਦਿਨ ਖਾਲਸਾ ਕਾਲਜ ਗੁਰੂਸਰ ਸੁਧਾਰ ਪਿਕਨਿਕ ਹੋ ਰਹੀ ਹੈ 1081 ਓਲਡ ਡੈਰੀ ਰੋਡ ਮਿਸੀਸਾਗਾ ਏਰੀਆ ਸੀ ਹਰ ਉਮਰ ਦੇ ਬੱਚੇ ਬਜ਼ੁਰਗ ਵੱਡੇ ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਜਾਣਗੀਆਂ ਖਾਣ ਪੀਣ ਚੱਲੂਗਾ ਮਿਊਜ਼ੀਕਲ ਚੇਅਰ ਅਤੇ ਹੋਰ ਬਹੁਤ ਗੀਤ ਸੰਗੀਤ ਹੋਏਗਾ ਮੁੰਡਿਆਂ ਦਾ ਭੰਗੜਾ ਲੜਕੀਆਂ ਦਾ ਗਿੱਧਾ ਟੀਚਰਸ ਇੰਪਲੋਈਜ਼ ਸਟੂਡੈਂਟਸ ਸਭ ਨੂੰ ਖੁੱਲ੍ਹਾ ਸੱਦਾ ਪੱਤਰ ਦਿੱਤਾ ਜਾ ਰਿਹਾ ਜਾਣਕਾਰੀ ਵਾਸਤੇ ਮਰਗਿੰਦਰ ਸਿੰਘ ਨੱਤ ਜਾਂ ਕੇਵਲ ਸਿੰਘ ਹੇਰਾ ਨਾਲ 647-470-2570 'ਤੇ ਕਾਲ ਕਰੋ 647-470-2570 ਅਤੇ ਖਾਲਸਾ ਕਾਲਜ ਵਾਲਿਓ ਗੁਰੂਸਰ ਸੁਧਾਰ ਵਾਲਿਓ ਆ ਜਾਓ ਫਿਰ 5 ਜੁਲਾਈ ਨੂੰ ਅਤੇ ਮੈਂ ਵੀ ਕੋਸ਼ਿਸ਼ ਕਰੂੰਗਾ ਹਰ ਸਾਲ ਮੈਂ ਮਰਗਿੰਦਰ ਨੂੰ ਕਹਿ ਦਿੰਦਾ ਮੈਂ ਬਾਈ ਜੀ ਆਊਂਗਾ ਅਤੇ ਕਈ ਵਾਰੀ ਯਾਰ ਕੋਈ ਨਾ ਕੋਈ ਹੋਰ ਕਿਸੇ ਫੰਕਸ਼ਨ 'ਚ ਬਿਜ਼ੀ ਹੋ ਜਾਈਦਾ ਇਸ ਵਾਰ ਕੋਸ਼ਿਸ਼ ਕਰਾਂਗੇ ਕਿ ਸੱਜਣਾ ਮਿੱਤਰਾਂ ਨੂੰ ਉੱਥੇ ਮਿਲਿਆ ਜਾਵੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫੈਂਸ ਲਗਾਉਣਾ ਚਾਹੁੰਦੇ ਹੋ ਡੈੱਕ ਬਣਵਾਉਣਾ ਚਾਹੁੰਦੇ ਹੋ ਤਾਂ ਰਿਹਾਈਨੋ ਫੈਂਸ ਐਂਡ ਡੈੱਕ ਵਾਲਿਆਂ ਦਾ ਨੰਬਰ ਲਓ 647-804-3240 647-804-3220 ਇੱਕ ਨੰਬਰ ਤੁਹਾਨੂੰ ਮੈਂ ਦੇਣਾ ਚਾਹੁੰਦਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਬੈਸਟ ਵੈਲਿਊ ਬਿਲਡਿੰਗ ਸਪਲਾਈ ਇਹ ਕੰਟਰੈਕਟਰ ਵੀਰਾਂ ਵਾਸਤੇ ਸਪੈਸ਼ਲ ਪੰਜਾਬੀ ਲਹਿਰਾਂ ਡਿਸਕਾਊਂਟ ਮਿਲ ਰਿਹਾ। ਜ਼ਰੂਰ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਗੱਲਬਾਤ ਕਰੋ 647-961-0585। ਬਹੁਤ ਵੱਡਾ ਸ਼ੋਰੂਮ ਹੈ ਇਹਨਾਂ ਦਾ, ਹਰ ਚੀਜ਼ ਕਹਿੰਦੇ ਹੁੰਦੇ ਨਾ ਸੂਈ ਤੋਂ ਲੈ ਕੇ ਜਹਾਜ਼ ਤੱਕ ਮਿਲ ਜੂ ਤੁਹਾਨੂੰ ਉੱਥੋਂ, ਇੰਨਾ ਵੱਡਾ ਉਹਨਾਂ ਕੋਲ ਬਿਲਡਿੰਗ ਮਟੀਰੀਅਲ ਆ। ਵੈਲਿਊ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 647-961-0585। ਮੱਲੀ ਟੈਂਟ ਹਾਊਸ ਸਰਵਿਸ, ਮੱਲੀ ਟੈਂਟ ਸਰਵਿਸ 647-999-2569, 647-999-2569 ਟੈਲੀਫੋਨ ਨੰਬਰ ਹੈ। ਤੋ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਤੁਸੀਂ ਮੇਰੇ ਨਾਲ ਕਾਫੀ ਬਿਜ਼ੀ ਰੱਖਿਆ ਮੈਨੂੰ, ਆਪਣੀ ਆਪਣੀ ਕਾਰ ਵੈਨ ਟਰੱਕ ਦੀ ਸਵਾਰੀ ਤੁਹਾਡੀ, ਅਤੇ ਇੱਕ ਫਰਮਾਇਸ਼ ਆਈ ਸੀ ਪਜੈਰੋ ਗੱਡੀ, ਇੱਕ ਵਾਰੀ ਤਾਂ ਇੰਨੀ ਪਾਪੂਲਰ ਹੋ ਗਈ ਸੀ ਇਹ, ਅਤੇ ਜਦੋਂ ਪ੍ਰੀਤ ਬਰਾੜ ਦਾ ਅਤੇ ਮਿਸ ਪੂਜਾ ਦਾ ਗੀਤ ਆਇਆ ਵਿੱਚ ਪਜੈਰੋ ਦੇ ਰੱਖ ਲਈ ਪਤਾ ਨਹੀਂ ਕਿਹੜੀ ਗੰਨ, ਅਤੇ ਬਹੁਤ ਇਹ ਟਰੈਕਟਰਾਂ 'ਤੇ ਵੱਜਦਾ ਸੀ, ਸਪੀਕਰਾਂ 'ਤੇ ਵੱਜਦਾ ਸੀ, ਬਹੁਤ ਹੀ ਕਮਾਲ ਦਾ। ਤੋ ਉਹ ਗੀਤ ਦੀ ਫਰਮਾਇਸ਼ ਆਈ ਸੀਗੀ ਕਾਫੀ ਦੇਰ ਪਹਿਲਾਂ, ਅਤੇ ਜਿਹੜੇ ਸੱਜਣਾਂ ਨੇ ਫਰਮਾਇਸ਼ ਕੀਤੀ ਸੀ ਜ਼ਰੂਰ ਸੁਣਦੇ ਹੋਣਗੇ, ਅਤੇ ਬੜਾ ਇੰਟਰਸਟਿੰਗ ਸ਼ੋਅ ਤੁਸੀਂ ਅੱਜ ਸਾਡੇ ਨਾਲ ਮਾਣ ਰਹੇ ਹੋ। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਢਿੱਲੋਂ ਵੀਡੀਓ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਢਿੱਲੋਂ ਵੀਡੀਓ ਸੈਮੀ ਢਿੱਲੋਂ ਸਾਹਿਬ ਤੁਹਾਨੂੰ ਪੂਰੇ ਆਪਣੀ ਟੀਮ ਨਾਲ ਮੁਸਕਰਾਉਂਦੇ ਮਿਲਣਗੇ। ਜੇਕਰ ਤੁਸੀਂ ਉਹਨਾਂ ਦਾ ਕਰੋ ਸਟ੍ਰੀਮ ਐਪ ਡਾਊਨਲੋਡ ਕਰੋ ਤਾਂ ਸਾਰੇ ਕ੍ਰਿਕਟ ਮੈਚ ਉੱਥੇ ਦੇ ਸਕਦੇ ਹੋ, ਅਤੇ ਜੇ ਤੁਸੀਂ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਲਓ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੂਰਾ ਪਾਠ ਕੀਰਤਨ, ਸਿੱਧਵਾਂ ਕਾਲਜ ਵਾਲਿਆਂ ਦੀਆਂ ਢਾਡੀ ਵਾਰਾਂ, ਅਤੇ ਨਾਲ ਤੁਹਾਨੂੰ ਵੱਖ ਵੱਖ ਕਲਾਕਾਰਾਂ ਦੇ ਗੀਤ ਸੰਗੀਤ ਵੀ ਮਿਲਣਗੇ, ਅਤੇ ਨਾਲ ਤੁਹਾਨੂੰ 20 ਘੰਟੇ ਦੀ ਬੈਟਰੀ ਮਿਲੂਗੀ, ਅਤੇ IPTV ਬਾਕਸ ਤਾਂ ਕੋਈ ਮੁਕਾਬਲਾ ਹੀ ਨਹੀਂ ਉਹਨਾਂ ਦਾ। IPTV ਬਾਕਸ 4K ਟੋਪ ਆਫ ਦਾ ਲਾਈਨ IPTV ਬਾਕਸ ਆ, ਅਤੇ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ 905-204-1313, ਜੇ ਤੁਹਾਡੇ ਕੋਲ ਬਾਕਸ ਹੈਗਾ ਵੀ ਆ ਤਾਂ ਢਿੱਲੋਂ ਵਾਲਿਆਂ ਨਾਲ ਹੁੱਕਅਪ ਕਰ ਲਓ। ਕਦੇ ਤੁਹਾਨੂੰ ਕਹਿੰਦੇ ਹੁੰਦੇ ਆ ਕਿ ਸਕਰੀਨ ਤੋਂ ਇੱਧਰ ਉੱਧਰ ਝਲਕਾਰਾ ਨਹੀਂ ਪਊਗਾ, ਸਿੱਧੀਆਂ ਤੁਹਾਨੂੰ ਦਿਸਣਗੀਆਂ ਸਾਰੀਆਂ ਫੋਟੋਆਂ। ਤੋ ਲਓ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲੀਏ ਅਸੀਂ ਗ੍ਰੈਂਡ ਗ੍ਰੈਂਡ ਗ੍ਰੈਮ ਹੋਮ ਫਰਨੀਚਰ 'ਤੇ, ਜਿੱਥੇ ਕਿ 1 ਜੁਲਾਈ ਨੂੰ ਕੈਨੇਡਾ ਡੇ ਮਨਾਇਆ ਜਾ ਰਿਹਾ, ਅਤੇ ਮੈਂ ਕਹਿੰਦਾ ਕਿ ਘਰ ਘਰ ਦੇ ਵਿੱਚ ਫਰਨੀਚਰ ਪੂਰੇ ਉੱਤਰੀ ਅਮਰੀਕਾ 'ਚ ਪਹੁੰਚਾ ਦਿੱਤਾ ਜਾਵੇਗਾ। ਜੀ ਸੁੱਖ ਭਾਜੀ
4: ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ, ਬਿਲਕੁਲ 1 ਜੁਲਾਈ ਕੈਨੇਡਾ ਡੇ ਦੇ ਉੱਪਰ ਪਰਿਵਾਰਾਂ ਨੇ ਯਾਦ ਰੱਖਣਾ ਫਰਨੀਚਰ ਦੀ ਕੋਈ ਵੀ ਬਾਈ ਕਰਨੀ ਆ, ਤੇ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਦੇ ਉੱਪਰ ਸਾਲ ਦੀਆਂ ਸਭ ਤੋਂ ਘੱਟ ਘੱਟ ਘੱਟ ਘੱਟ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਮਿਲਣਾ, ਤੇ ਨਾਲ ਵੱਡੇ ਵੱਡੇ ਅਪਲਾਈਂਸ ਜਿਹੜੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਹੋ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਦੇ ਸੋਫਾਸੈਟ ਚਾਹੀਦੇ ਨੇ, ਹਾਰਡ ਫੋਮ ਦੇ ਮੈਟਰ ਚਾਹੀਦੇ ਨੇ, ਬੈਡਰੂਮ ਸੂਈਟ ਲੈਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਪਰਿਵਾਰ, ਤੇ ਨਾਲ ਦੀ ਨਾਲ ਕੈਨੇਡਾ ਡੇ ਵਾਲੇ ਦਿਨ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਹਾਰਡ ਫੋਮ ਦਾ ਮੈਟਰਸ, ਹਾਰਡ ਫੋਮ ਦਾ ਮੈਟਰਸ $500-600 ਵਾਲਾ ਸਿਰਫ $199 ਦਾ, $199 ਦੇ ਵਿੱਚ ਮਿਲੂਗਾ, ਤੇ ਨਾਲ ਤੋਹਫਾ 1 ਜੁਲਾਈ ਨੂੰ ਜਿਹੜੇ ਪਰਿਵਾਰ ਪਹੁੰਚਣਗੇ ਏਅਰ ਫਰਾਇਰ ਫ੍ਰੀ ਹਾਰਡ ਫੋਮ ਦਾ ਮੈਟਰਸ $199 ਦਾ, ਤੇ ਨਾਲ ਏਅਰ ਫਰਾਇਰ ਫ੍ਰੀ। ਪਰ 1 ਜੁਲਾਈ ਵੈਨਸਡੇ ਵਾਲੇ ਦਿਨ ਪਰਿਵਾਰ ਪਹੁੰਚਣ, 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਵੈਰੀ ਗੁੱਡ, ਇੱਕ ਵਾਰੀ ਫਿਰ ਬਹੁਤ ਵੱਡੀ ਸੇਲ ਹੈ, ਤੇ ਨਾਲੇ ਇੱਕ ਗੱਲ ਪੱਕੀ ਰੱਖੋ ਸੁਖਪਾਲ ਜੀ, ਜਿੰਨੇ ਵੀ ਪੰਜਾਬੀ ਲਹਿਰਾਂ ਦੇ ਲਿਸਨਰ ਆਉਣੇ ਨੇ ਉਹਨਾਂ ਸਾਰਿਆਂ ਨੂੰ ਤੋਹਫਾ ਦਿੱਤੇ ਤੋਂ ਬਿਨਾਂ ਨਹੀਂ ਜਾਣ ਦੇਣਾ।
4: ਬਿਲਕੁਲ ਬਿਲਕੁਲ ਭਾਜੀ, ਇੱਕ ਤੋਹਫ਼ਾ ਗ੍ਰੈਂਡ ਫਰਨੀਚਰ ਵੱਲੋਂ, ਇੱਕ ਤੋਹਫ਼ਾ ਪੰਜਾਬੀ ਲਹਿਰਾਂ ਵੱਲੋਂ ਹਮੇਸ਼ਾ ਮਿਲੂਗਾ। ਬਾਏ ਤੁਸੀਂ ਇੱਕ ਚੀਜ਼ ਕਰਨੀ ਹੈ ਤੇ ਦੋ ਤੋਹਫ਼ੇ ਤੁਸੀਂ ਦੋ ਆਪਣੇ ਘਰ ਲੈ ਕੇ ਜਾਣੇ ਆ। 294 ਵਾਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਵੈਰੀ ਗੁੱਡ ਸਰ, 294 ਵਾਕ ਡਰਾਈਵ ਤੇ ਜ਼ਰੂਰ ਤੁਸੀਂ ਪਹੁੰਚਣਾ। 1 ਜੁਲਾਈ ਕੈਨੇਡਾ ਡੇ ਮਨਾਉਣਾ ਤੁਸੀਂ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਸੋ ਰਾਈਸ ਆਫ ਯੂ ਪ੍ਰੋਗਰਾਮ ਪੰਜਾਬੀ ਲਹਿਰਾਂ, ਔਰ ਤੁਹਾਡੇ ਲਈ ਬੜਾ ਕਾਫੀ ਦੇਰ ਤੋਂ ਪਜੈਰੋ ਗੀਤ ਦੀ ਉਡੀਕ ਹੋ ਰਹੀ ਹੈ। ਇਹ ਪਜੈਰੋ ਪਜੈਰੋ ਹੁਣ ਗਾਇਬ ਹੀ ਹੋ ਗਈਆਂ, ਪਤਾ ਨਹੀਂ ਕਿੱਥੇ ਚੱਲੀ ਗਈਆਂ, ਤੇ ਹੋ ਸਕਦਾ ਕਿਸੇ ਸੱਜਣ ਮਿੱਤਰ ਕੋਲ ਪੁਰਾਣੀ ਖੜੀ ਹੋਵੇ। ਤੇ ਓਲਡ ਇਜ਼ ਗੋਲਡ ਕਹਿੰਦੇ ਹੁੰਦੇ ਆ ਕਿ ਜੇਕਰ ਮੈਂ ਤੁਹਾਨੂੰ ਸੱਚੀ ਮੁੱਚੀ ਦੱਸਾਂ, ਕਈ ਨਾ ਲੋਕਾਂ ਕੋਲ ਐਂਟੀਕ ਗੱਡੀਆਂ ਖੜੀਆਂ, ਤੇ ਉਹ ਗੱਡੀਆਂ ਇੰਨੇ ਮਹਿੰਗੇ ਮੁੱਲ 'ਚ ਵਿਕ ਰਹੀਆਂ, ਕਿਉਂਕਿ ਐਂਟੀਕ ਜਿਹੜੀ ਚੀਜ਼, ਇੱਥੇ ਵੀ ਐਂਟੀਕ ਆਈਟਮਸ ਮਿਲ ਜਾਂਦੀਆਂ, ਕਿਤੇ ਐਂਟੀਕ ਚੀਜ਼ਾਂ ਦੀ ਸੇਲ ਲੱਗੀ ਹੁੰਦੀ ਆ। ਇੱਥੇ ਐਂਟੀਕ ਬਹੁਤ ਸਾਰੀਆਂ ਗੱਡੀਆਂ, ਕਈ ਵਾਰ ਬਹੁਤ ਜਦੋਂ ਕੁ ਗੱਡੀਆਂ ਬਣੀਆਂ ਹੋਈਆਂ ਉਦੋਂ ਕੁ ਦੀਆਂ ਕੁਛ ਲੋਕ ਗੱਡੀਆਂ ਲਈ ਫਿਰਦੇ ਹੁੰਦੇ ਆ, ਪਰ ਉਹਨਾਂ ਨੂੰ ਬਿਲਕੁਲ ਐਨਕਾਂ ਟਿਪ ਟੋਪ ਕਰਵਾ ਕੇ ਨਵੀਆਂ ਨਕੋਰ ਬਣਾ ਲੈਂਦੇ ਆ। ਸੋ ਤੁਸੀਂ ਵੀ ਪਜੈਰੋ ਕਿਸੇ ਕੋਲ ਰੱਖੀ ਹੋਵੇ ਤਾਂ ਦੱਸਿਓ। ਪ੍ਰੋਗਰਾਮ ਪੰਜਾਬੀ ਲਹਿਰਾਂ ਦੁਆਬਾ ਟਰੈਵਲ 905-796-7800 ਫੋਨ ਨੰਬਰ ਹੈ, 905-796-7800। ਲੈ ਵੀ ਜਿਹਨੇ ਡੱਕ ਕਲੀਨਿੰਗ ਨਹੀਂ ਕਰਾਈ, ਮੇਰਾ ਖਿਆਲ ਇਹ ਆਪਣੇ ਆਪ ਨਾਲ ਅਤੇ ਆਪਣੇ ਬੱਚਿਆਂ ਨਾਲ ਇੱਕ ਬਹੁਤ ਜ਼ਿਆਦਾ ਤੁਸੀਂ ਧੱਕਾ ਕਰ ਰਹੇ ਹੋ, ਬਜ਼ੁਰਗਾਂ ਨਾਲ ਧੱਕਾ ਕਰ ਰਹੇ ਹੋ, ਕਿਉਂਕਿ ਡੱਕਟ ਕਲੀਨਿੰਗ ਕਰਵਾ ਕੇ ਹੀ ਸਾਫ਼ ਸੁਥਰੀ ਏਅਰ ਆ ਸਕਦੀ ਆ। 5 ਰਿਵਰ ਡੱਕਟ ਕਲੀਨਿੰਗ ਵਾਲੇ ਪੰਜਾਬੀ ਲਹਿਰਾਂ ਕਰਕੇ ਤੁਹਾਨੂੰ ਸਪੈਸ਼ਲ ਰੇਟ ਦੇ ਰਹੇ ਆ, 437-6850, 437-6850 'ਤੇ ਤੁਸੀਂ ਕਾਲ ਕਰ ਸਕਦੇ ਹੋ। ਜੀ ਪ੍ਰੋਗਰਾਮ ਪੰਜਾਬੀ ਲਹਿਰ 'ਚ ਕਾਲ ਲੈਂਦੇ ਹਾਂ। 9889 ਵੈਲਕਮ, ਹੈਲੋ,
5: ਡੈਕ ਦਾ ਨੰਬਰ ਲੈਣਾ ਸੀਗਾ ਕੋਈ ਪੇਂਟ ਕਰਨ ਵਾਲਾ।
0: ਕਿਹਦਾ ਕਿਹਦਾ ਨੰਬਰ ਲੈਣਾ ਜੀ?
5: ਪੇਂਟ ਡੈਕ ਕਰਨੀ ਹੈ।
0: ਅੱਛਾ, ਡੈਕ ਪੇਂਟ ਕਰਨਾ, 416-902-9993,
5: 416-902 ਹਾਂਜੀ
0: 9993।
5: ਥੈਂਕ ਯੂ ਜੀ।
0: 416 ਹੈ ਇਹ, ਨਾਨਕ ਰੈਨੋਵੇਸ਼ਨ, ਇਹ ਨਾਨਕ ਰੈਨੋਵੇਸ਼ਨ ਆ, 416-902-9993। ਜਾਓਗੇ ਨਾ, ਕਹਿੰਦੇ ਹੁੰਦੇ ਆ ਕਿ ਤੁਸੀਂ ਬਸ ਕਹੋਗੇ ਯਾਰ ਜਾਣਾ ਹੀ ਨਹੀਂ ਇੱਥੋਂ, ਇੰਨਾ ਖੂਬਸੂਰਤ ਹਾਰਡਵੁੱਡ ਜਾਇੰਟ ਤੇ ਤੁਹਾਨੂੰ ਫਲੋਰਿੰਗ ਤੇ ਹਾਰਡਵੁੱਡ ਫਲੋਰ ਆਦਿ ਮਿਲੂਗਾ। 647-925-3609, 6479253609। ਤੁਸੀਂ ਕਹਿਣਾ ਸਤਿੰਦਰਪਾਲ ਗੱਲਾਂ ਹੀ ਮਾਰੀ ਜਾਂਦਾ, ਗਾਣਾ ਸਾਡਾ ਸੁਣਾਉਂਦੇ ਨਹੀਂ। ਚਲੋ ਪਜਾਰੋ ਬੜਾ ਪਾਪੂਲਰ ਗੀਤ ਸੀ, ਪ੍ਰੀਤ ਬਰਾੜ ਇਸ ਗੀਤ ਨਾਲ ਬੜਾ ਪਾਪੂਲਰ ਹੋ ਗਿਆ ਸੀਗਾ, ਅਤੇ ਮਿਸ ਪੂਜਾ ਤਾਂ ਤੁਹਾਨੂੰ ਪਤਾ ਹੀ ਆ ਕਿ ਐਸੀ ਕਲਾਕਾਰ ਸੀ ਜਿਸਨੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੇ ਗਲੇ ਨਾਲ ਬ੍ਰੇਕ ਦਿੱਤੀ। ਜਿਹਨੇ ਵੀ ਮਿਸ ਪੂਜਾ ਨਾਲ ਗਾਣਾ ਗਾ ਲਿਆ ਅਤੇ ਬਸ ਫਿਰ ਉਹਦੇ ਕਹਿੰਦੇ ਹੁੰਦੇ ਆ ਪੌਂ ਬਾਰਾਂ ਹੋ ਗਈਆਂ ਅਤੇ ਮੇਲਾ ਲੁੱਟਣ ਲੱਗ ਪਿਆ ਉਹ ਬੰਦਾ। ਚੱਕਦੇ ਫਿਰ ਪ੍ਰੀਤ ਬਰਾੜ, ਪ੍ਰੋਗਰਾਮ ਪੰਜਾਬੀ ਲਹਿਰਾਂ ਲਓ। ਆਹਾ
6: ਮੇਰੀ ਰਾਹ ਛੱਡ ਦੇ,
7: ਅੱਜ ਤੱਕ ਤਾਂ ਕਿਸੇ ਦਾ ਛੱਡਿਆ ਨਹੀਂ,
6: ਲੱਗਦਾ ਤੈਨੂੰ ਵੀ ਨੱਥ ਪਾਉਣੀ ਪੈਣੀ ਹੈ।
7: ਅੱਜ ਤੱਕ ਤਾਂ ਕਿਸੇ ਨੇ ਪਾਈ ਨਹੀਂ।